0: ਗੀਤ ਹੈ। ਤੁਸੀਂ ਦੇਖੋ ਇਹ ਗਾਣਾ ਮੈਨੂੰ ਲੱਗਦਾ ਕਿ ਹਨੀ ਸਿੰਘ ਦੀ ਜਿਹੜੀ ਐਲਬਮ ਆਈ ਸੀਗੀ ਸਭ ਤੋਂ ਵੱਧ ਚੱਲਣ ਵਾਲਾ ਸ਼ਾਇਦ ਆਈ ਥਿੰਕ ਇਹੀ ਸੀਗਾ, ਭਲੇ 64 million ਸਟ੍ਰੀਮਸ। ਓਕੇ ਸੋ ਲੈ ਕੇ ਚੱਲਦੇ ਹਾਂ ਸਾਨੂੰ ਦਵਿੰਦਰ ਪਵਾਰ ਜੀ ਕੋਲੇ। ਤੁਹਾਨੂੰ ਮੋਰਗੇਜ ਚਾਹੀਦੀ ਆ, ਫਸਟ ਸੈਕਿੰਡ ਘਰ ਲਿਆ, ਮੋਰਗੇਜ ਨਹੀਂ ਹੋ ਰਹੀ, ਜੇ ਪਵਾਰ ਸਾਹਿਬ ਕੋਲ ਪਹਿਲਾਂ ਚਲ ਜਾਂਦੇ ਹੁਣ ਨੂੰ ਮੋਰਗੇਜ ਹੋਈ ਹੋਣੀ ਸੀਗੀ, ਤੁਸੀਂ ਆਰਾਮ ਨਾਲ ਅੱਜ ਸੌ ਜਾਣਾ ਸੀਗਾ, ਨਹੀਂ ਤਾਂ ਹੁਣ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ, ਮੋਰਗੇਜ ਨਹੀਂ ਹੋਈ। ਚਲੋ ਪਵਾਰ ਸਾਹਿਬ ਨੂੰ ਕਾਲ ਕਰ ਲਓ ਅਤੇ ਤੁਹਾਡਾ ਹੱਲ ਕਰਾ ਦੇਣਗੇ। 647-988-3731 ਨੰਬਰ ਹੈ ਪਵਾਰ ਸਾਹਿਬ, ਵੈਲਕਮ।
1: ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲਹਿਰਾਂ ਜੁੜੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇਜ ਕਾਰੋਬਾਰ ਜਿੱਥੋਂ ਮਰਜ਼ੀ ਲੱਭੋ, ਮੋਰਗੇਜ ਦਾ ਕੰਮ ਸਾਡੇ ਤੇ ਛੱਡੋ, ਹਮੇਸ਼ਾ ਇਹ ਗੱਲ ਕਹੀਦੀ ਹੈ, ਇੱਕ ਵਾਰੀ ਕਾਰੋਬਾਰ ਲੈ ਲਿਆ ਤੇ ਮੋਰਗੇਜ ਤੁਹਾਡੀ ਕਰਵਾ ਕੇ ਦੇਵਾਂਗੇ ਤੇ ਔਨ ਟਾਈਮ ਤੁਹਾਡੀ ਕਲੋਜ਼ਿੰਗ ਕਰਾ ਕੇ ਦੇਵਾਂਗੇ। ਇਹ ਨਹੀਂ ਕਿ ਤੁਹਾਨੂੰ 2-4 ਦਿਨ 5-7-10 ਦਿਨ ਫਿਰ ਅੱਗੇ ਕਰਾਉਣੀ ਪਵੇ ਡੇਟ, ਤੇ ਇਸ ਕਰਕੇ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਪਰਚੇਜ਼ ਦੀ ਮੋਰਗੇਜ ਇਸ ਵੇਲੇ ਕਿਸੇ ਬਿਲਡਰ ਨਾਲ ਮੋਰਗੇਜ ਦੀ ਗੱਲਬਾਤ ਚੱਲ ਰਹੀ ਹੈ, ਜਾਂ ਬਿਲਡਰ ਤੋਂ ਤੁਸੀਂ ਪ੍ਰੋਪਰਟੀ ਲਈ ਹੋਈ ਆ, ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਕੌਂਡੋ ਆ ਤੁਹਾਡੀ ਕਲੋਜ਼ਿੰਗ ਲਈ ਆ ਰਹੀ ਹੈ, ਤੇ ਕਾਲ ਕਰ ਲਓ। ਕਾਲ ਕਰਨ ਲਈ ਨੰਬਰ ਹੈ 6479888731। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰਦੇ ਰਹੀਦਾ ਜੀ, ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਵੀ ਆਉਂਦੀਆਂ ਜੀ, ਡੈਟ ਸਾਡੇ ਤੇ ਕਾਫੀ ਹਾਵੀ ਹੋ ਗਿਆ, ਉਹਨੂੰ ਕਿੱਦਾਂ ਕੰਸੋਲੀਡੇਟ ਕਰ ਸਕਦੇ ਹਾਂ। ਬਿਲਕੁਲ ਜੀ, ਉਹਨੂੰ ਕੰਸੋਲੀਡੇਟ ਕਰਨ ਦੇ 3 ਤਰੀਕੇ ਹੁੰਦੇ ਆ। ਘਰ ਹੈਗਾ, ਘਰ ਦੀ ਕੁਟੀ ਚ ਪੈਸਾ ਪਿਆ ਤੇ ਉੱਥੇ ਸਿਕਿਓਰ ਲਾਈਨ ਆਫ ਰਹਿ ਕੇ, ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਆਪਾਂ ਡੈਟ ਕੰਸੋਲੀਡੇਟ ਕਰ ਸਕਦੇ ਹਾਂ ਜੀ। ਦੂਜਾ ਤਰੀਕਾ ਇਹ ਹੁੰਦਾ ਹੈ ਕਿ ਆਪਾਂ ਪ੍ਰੋਪਰਟੀ ਜੇ ਮੋਰਗੇਜ ਸਾਡੀ ਰਿਨਿਊਲ ਤੇ ਆਉਣ ਵਾਲੀ, ਇਹਨੂੰ ਰੀਫਨਾਂਸ ਕਰਕੇ ਸਾਰਾ ਡੈਟ ਜਿਹੜੀ ਮੋਰਗੇਜ ਅਮਾਊਂਟ ਚ ਐਡ ਕਰ ਸਕਦੇ ਹਾਂ। ਤੀਜਾ ਤਰੀਕਾ ਉਹਨਾਂ ਭੈਣਾਂ ਭਰਾਵਾਂ ਲਈ ਵਧੀਆ ਜਿਹਨਾਂ ਦੇ ਕੋਲ ਇਸ ਵੇਲੇ ਕ੍ਰੈਡਿਟ ਦੀ ਪ੍ਰੋਬਲਮ ਹੈ, ਆਪਣੀ ਇਨਕਮ ਦੀ ਪ੍ਰੋਬਲਮ ਹੈ, ਉੱਥੇ ਆਪਾਂ ਪਿਓਰ ਪ੍ਰਾਈਵੇਟ ਸੈਕਿੰਡ ਮੋਰਗੇਜ ਲੈ ਕੇ ਆਪਣਾ ਡੈਟ ਕੰਸੋਲੀਡੇਟ ਕਰ ਸਕਦੇ ਹਾਂ। ਐਗਜਾਮਪਲ ਦੇ ਤੌਰ ਤੇ ਜੇ ਕਿਸੇ ਦੇ 40,000 ਦਾ ਡੈਟ ਹੈਗਾ, ਉਹਦੀ ਮੰਥਲੀ ਤਕਰੀਬਨ ਕਿਸ਼ਤ ਜਿਹੜੀ ਹੈ ਜੀ $1200 ਮਹੀਨਾ ਬਣਦੀ ਹੈ, ਅਗਰ ਉਹਨੂੰ ਆਪਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਵੀ ਤਰੀਕੇ ਨਾਲ ਡੈਟ ਨੂੰ ਕੰਸੋਲੀਡੇਟ ਕਰਦੇ ਹਾਂ ਤੇ ਉਹੀ ਕਿਸ਼ਤ ਘੱਟ ਕੇ ਜਿਹੜੀ $400-450 ਰਹਿ ਜਾਂਦੀ ਹੈ, $800 to $850 ਦਾ ਕੈਸ਼ ਫਲੋ ਤੁਹਾਡੀ ਜੇਬ ਦੇ ਵਿੱਚ ਆਉਂਦਾ ਜੀ। ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹਾਂ ਜੀ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਨਾ ਚਾਹੁੰਦੇ ਹਾਂ, ਜਾਂ ਕੋਈ ਬਿਜ਼ਨਸ ਲੋਨ ਕਰਾਉਣਾ, ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਹਾਂ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 647-988-3731। ਹਮੇਸ਼ਾ ਇਹ ਗੱਲ ਕਹੀ ਦੀ, ਇੱਕ ਵਾਰੀ ਕਾਲ ਮੋਰਗੇਜ ਦੇ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ,
0: ਬਹੁਤ ਸ਼ੁਕਰੀਆ ਸਰ। 6479888731 ਦਵਿੰਦਰ ਪਵਾਰ। ਸੋ ਪ੍ਰੋਗਰਾਮ ਪੰਜਾਬੀ ਰਾਜ ਜਿਹੜੀ ਗੱਲਬਾਤ ਹੋ ਰਹੀ ਸੀ ਬੜੀ ਵਧੀਆ ਹੈ, ਤੁਸੀਂ ਬਹੁਤ ਸੋਹਣੇ ਸੋਹਣੇ ਆਪਣੇ ਵੱਖਰੇ ਵੱਖਰੇ ਓਪੀਨੀਅਨ ਸ਼ੇਅਰ ਕੀਤੇ। ਸੋ ਅੱਜ ਅਸੀਂ ਡਿਸਕਸ਼ਨ ਕਰ ਰਹੇ ਸੀ ਇੱਕ ਸਿਚੁਏਸ਼ਨ ਬਾਰੇ, ਇੱਕ ਬੰਦਾ ਅਤੇ ਉਹ ਜੋਬ ਕਰਦਾ ਕੰਸਟਰਕਸ਼ਨ ਦੀ, ਸੋ 10-12 ਘੰਟੇ ਦੀ ਸ਼ਿਫਟ ਹੁੰਦੀ ਹੈ, ਅਤੇ ਉਹਦੀ ਵਾਈਫ ਹੈ, ਉਹ ਹਾਊਸ ਵਾਈਫ ਹੈ, 2 ਬੱਚੇ ਨੇ। ਸੋ ਵਾਈਫ ਬੱਚਿਆਂ ਦੀ ਟੇਕ ਕੇਅਰ ਕਰਦੀ ਹੈ, ਘਰ ਦੀ ਸਫਾਈ, ਕੁਕਿੰਗ ਸਾਰਾ ਉਹ, ਚਲੋ ਸਾਰਾ ਘਰ ਦਾ ਕੰਮ ਵਾਈਫ, ਹਸਬੈਂਡ ਬਾਹਰ ਕੰਮ, ਪੈਸਾ ਕਮਾਉਂਦਾ। ਉਹ ਕਹਿੰਦਾ ਕਿ ਯਾਰ ਮੈਂ ਨਵੀਂ ਘਰੇ ਆਉਣਾ, 11-12 ਘੰਟੇ ਦੀ ਕਈ ਵਾਰ ਸ਼ਿਫਟ ਬੈਠਾ ਹੁੰਦਾ, ਮੌਸਮ ਥੱਕਿਆ ਹੰਬਿਆ, ਟੀਵੀ ਟੂਵੀ ਦੇਖ ਰਿਹਾ, ਅਤੇ ਉੱਧਰੋਂ ਘਰ ਵਾਲੀ ਕਹਿ ਦਿੰਦੀ ਕਿ ਹਾਂਜੀ ਜੀ ਮੜਿਆ ਆਇਓ, ਇੱਥੇ ਲਾਂਡਰੀ ਕਰ ਦਿਓ, ਵੈਕਿਊਮ ਮਾਰ ਦਿਓ, ਪੋਚਾ ਮਾਰ ਦਿਓ। ਕਹਿੰਦੇ ਮੈਂ ਉਹਨੂੰ ਕਿਹਾ ਵੀ ਦੇਖ ਘਰ ਦਾ ਕੰਮ ਤੇਰੀ ਜ਼ਿੰਮੇਵਾਰੀ ਹੈ, ਮੈਂ ਬਾਹਰ ਜਾਂਦਾ ਹੁਣ ਥੱਕਿਆ ਹੰਬਿਆ ਆਇਆ, ਹੁਣ ਮੈਂ ਘਰ ਦੇ ਕੰਮ ਕੁੰਮ ਨਹੀਂ ਕਰਨੇ ਹੈਗੇ, 2-3 ਘੰਟੇ ਮੇਰੇ ਹੈਗੇ, ਮੈਂ ਰਿਲੈਕਸ ਕਰਨਾ, ਮੈਂ ਯੂਨੋ ਮੈਨੂੰ ਟਾਈਮ ਚਾਹੀਦਾ ਥੋੜ੍ਹਾ ਜਿਹਾ ਕਿ ਮੈਂ ਥੋੜ੍ਹਾ ਜਿਹਾ ਰਿਕਵਰ ਵੀ ਕਰਾਂ। ਕਹਿੰਦਾ ਵਾਈਫ ਮੇਰੀ ਮੈਨੂੰ ਕਹਿ ਦਿੰਦੀ ਹੈ ਕਿ ਤੁਹਾਨੂੰ ਕੀ ਪਤਾ ਮੇਰਾ ਦਿਨ ਕਿੰਨਾ ਔਖਾ, ਬੱਚਿਆਂ ਦੀ ਟੇਕ ਕੇਅਰ ਕਰਨੀ ਕੀ ਸੌਖੀ ਹੈ। ਸੋ ਸਵਾਲ ਇਹ ਸੀ ਕਿ ਕੀ ਇੱਕ ਵਾਈਫ ਨੂੰ ਜਿਹੜੀ ਹਾਊਸ ਵਾਈਫ ਹੈ ਇੱਦਾਂ ਹਸਬੈਂਡ ਤੋਂ ਐਕਸਪੈਕਟੇਸ਼ਨ ਰੱਖਣੀ ਠੀਕ ਹੈ। ਹੁਣ ਬਹੁਤ ਸਾਰੇ ਸਾਡੇ ਲਿਸਨਰਸ ਕਹਿੰਦੇ ਕਿ ਨਹੀਂ ਯਾਰ ਨਵੀਂ ਜੇ ਉਹ ਬਾਹਰ ਇੰਨੀ ਮਿਹਨਤ ਅਗਲੀ ਕਰ ਰਹੀ ਹੈ, ਸੋਰੀ ਕਰ ਰਿਹਾ, ਵੀ ਵਾਈਫ ਨੂੰ ਰੀਅਲਾਈਜ਼ ਕਰਨਾ ਚਾਹੀਦਾ ਯਾਰ ਕਿ ਇਹਦਾ ਕੰਮ ਬੜਾ ਔਖਾ, ਵੀ ਘਰ ਦਾ ਕੰਮ ਜੇ ਮੇਰੀ ਜ਼ਿੰਮੇਵਾਰੀ ਹੈ ਤਾਂ ਮੈਂ ਹੀ ਕਰਾਂ। ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਆ, ਹੁਣ ਕੀ ਲੇਡੀਜ਼ ਦੀ ਕਾਲ ਆਈ ਕਿ ਉਹ ਹਸਬੈਂਡ ਇੱਕ ਦਿਨ ਬੱਚਿਆਂ ਨੂੰ ਸੰਭਾਲ ਕੇ ਘਰ ਦਾ ਕੰਮ ਕਰਕੇ ਦਿਖਾ ਦੇਵੇ, ਅਸੀਂ ਮੰਨ ਜਾਂਗੇ ਉਹਨੂੰ। ਸੋ ਇਹ ਅੱਜ ਦੀ ਡਿਸਕਸ਼ਨ ਗੱਲਬਾਤ ਹੋ ਰਹੀ ਸੀ, ਤੇ ਨੰਬਰ ਹੈ ਆਪਣਾ 9056733337 9056733337 905-673-3337 9056733337 3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਆ। ਗਿੱਲ ਫਾਰਮ ਡਿਕਸੀ ਅਤੇ ਕਿੰਗ ਤੇ ਆ, ਹਰ ਰੋਜ਼ ਫਰੈਸ਼ ਹਰੀਆਂ ਤਾਜ਼ੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਪਿਕ ਕਰਦੇ ਨੇ, ਜਿਸ ਵਿੱਚ ਸਾਗ, ਪਾਲਕ, ਮੇਥੇ, ਕੱਦੂ, ਗੋਭੀ, ਬੈਂਗਣ, ਦੇਸੀ ਖੀਰੇ, ਮਿੱਠੇ ਵਾਟਰਮੈਲਨ, ਖਰਬੂਜੇ, ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ ਇਹਨਾਂ ਕੋਲ ਹੈ। ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ ਤੁਹਾਨੂੰ ਮਿਲਦਾ, ਹੋਲ ਵੀਟ, ਬੇਸਣ, ਮੱਕੀ, ਬਾਜਰਾ। ਸੋ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ, ਰੋਜ਼ ਸਵੇਰੇ 10 ਤੋਂ 7 ਖੁੱਲਦੇ ਆ। ਗਿੱਲ ਫਾਰਮ ਤੇ ਜਾਓ। ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਰੱਖਣਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਕੋਈ ਵੀ ਟਰੱਕ ਦੀ ਮੁਰੰਮਤ ਹੈ ਨਾ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੇ ਬਹੁਤ ਵੱਡੇ ਵੱਡੇ ਡਿਸਕਾਊਂਟ ਲਾਏ ਹੋਏ ਨੇ ਵਿਦ ਇੰਸਟਾਲੇਸ਼ਨ। ਇਹਨਾਂ ਤੋਂ ਟਾਇਰ ਲਵਾਓ, ਵੈਰੀ ਬਿਗ ਡਿਸਕਾਊਂਟਸ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਲਾਉਣਾ। ਤੇ ਮਨੂ ਜੀ ਤੁਹਾਡੇ ਨਾਲ, ਤੁਹਾਡੇ ਲਈ ਹਾਜ਼ਰ ਨੇ ਈਗਲ ਟਰੱਕ ਤੋਂ। 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਇਨ ਮਿਲਟਨ, 401 ਤੋਂ ਉੱਤਰ ਅਨੁਸਾਰ, 647-234-6293 ਤੇ 24 ਘੰਟੇ 7 ਦਿਨ ਰੋਡ ਸਾਈਡ ਅਸਿਸਟੈਂਸ ਵੀ ਅਵੇਲੇਬਲ ਹੈ। 647-234-6293 ਤੇ ਕਾਲ ਤੁਸੀਂ ਕਰ ਸਕਦੇ ਹੋ। ਸਟੂਡੀਓ ਦਾ ਆਪਣਾ ਨੰਬਰ ਲਾਈਵ ਔਨ ਏਅਰ ਗੱਲਬਾਤ ਕਰਨ ਦੇ ਲਈ ਇੱਕੋ ਇੱਕ ਹੈ, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337। ਅਸੀਂ ਨਾ ਇਸ ਫਰਾਈਡੇ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਰੋਇਲ ਇੰਡੀਆ ਗਰੋਸਰਸ ਦੇ। ਰੋਇਲ ਇੰਡੀਆ ਗਰੋਸਰਸ ਗੋਰਵੇ ਅਤੇ ਕੰਟਰੀ ਸਾਈਡ ਤੇ ਹੈ, 10950 ਗੋਰਵੇ ਡਰਾਈਵ, ਗੋਰਵੇ ਕੰਟਰੀ ਸਾਈਡ ਦੇ ਕੋਰਨਰ ਤੇ। ਤੇ ਬੈਕ ਟੂ ਸਕੂਲ ਬੜੀਆਂ ਡੀਲਾਂ ਲਾਈਆਂ ਹੋਈਆਂ ਨੇ। ਇੰਡੀਆ ਗੇਟ ਰੋਜ਼ਾਨਾ ਬਾਸਮਤੀ ਰਾਈਸ 5 ਕੇਜੀ ਦਾ ਬੈਗ, ਰੈਗੂਲਰ 12.99 ਦਾ, ਤੁਹਾਡੇ ਲਈ $10.99। ਸੀਲ ਟੈਸਟ ਹੋਮੋ ਮਿਲਕ 7.99 ਦਾ, ਤੁਹਾਡੇ ਲਈ 7.29 ਚ। ਬੈਂਗਣ 1.99 ਦੀ ਥਾਂ ਤੇ 99 ਸੈਂਟ ਨੂੰ ਪਾਊਂਡ, ਟਮਾਟਰ 1.99 ਦੀ ਥਾਂ ਤੇ 99 ਸੈਂਟ ਨੂੰ ਪਾਊਂਡ, ਖੀਰੇ 1.99 ਦੀ ਥਾਂ ਤੇ 99 ਸੈਂਟ ਨੂੰ ਪਾਊਂਡ। ਸੋ ਬੜੀਆਂ ਡੀਲਾਂ ਨੇ। ਨਾਲ ਇਹਨਾਂ ਦਾ ਇੱਕ ਗ੍ਰਿਲ ਕਲੱਬ ਹੈ ਜੋ ਮੀਟ ਸ਼ੋਪ, ਸਵੀਟ ਸ਼ੋਪ, ਸੋ ਉੱਥੇ ਵੀ ਤੁਸੀਂ ਜਾਓਗੇ ਤਾਂ ਅਚਾਰੀ ਕੁਕਡ ਵਿੰਗਸ 5.99, ਜਰਕ ਚਿਕਨ ਲੈਗ 3.99, ਤੰਦੂਰੀ ਫਿਸ਼ ਓਵਨ ਬੇਕਡ 7.99 ਤੇ ਪ੍ਰੀਮੀਅਮ ਫਰੈਸ਼ ਗੋਟ ਮੀਟ 14.99 ਨੂੰ ਪਾਊਂਡ। $30 ਖਰਚਣ ਤੇ 10% ਨੂੰ ਆਫ ਵੀ ਮਿਲ ਰਿਹਾ। ਸੋ ਵਿਜ਼ਿਟ ਕਰੋ ਰੋਇਲ ਇੰਡੀਆ ਗਰੋਸਰੀਜ਼ ਐਂਡ ਗ੍ਰਿਲ ਕਲੱਬ ਐਂਡ ਸਵੀਟ ਸ਼ੋਪ, ਕੰਟਰੀ ਸਾਈਡ ਗੋਰਵੇ ਦੇ ਬਿਲਕੁਲ ਐਂਡ ਕੋਰਨਰ ਦੇ ਉੱਤੇ ਨੇ, ਕੰਟਰੀ ਸਾਈਡ ਐਂਡ ਕਿੱਥੇ ਗੋਰਵੇ ਦੇ ਕੋਰਨਰ ਤੇ ਤੁਸੀਂ ਸਭ ਗੇੜਾ ਲਗਾਓ, ਪਹੁੰਚ ਸਕਦੇ ਹੋ। ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. 7340, hello.
2: ਹਾਂਜੀ ਨਵੀਂ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
2: ਹਾਂ ਜਿਹੜੀ ਤੁਸੀਂ ਡਿਸਕਸ਼ਨ ਕਰਦੇ ਸੀ ਉਹਦੇ ਚ ਵਿਚਾਰ ਦੇਣੇ ਸੀਗੇ ਬਈ।
0: ਦਿਓ ਜੀ ਦਿਓ।
2: ਉਹਦੇ ਚ ਇਹੀ ਆ ਬਈ ਜਿੱਦਾਂ ਹੁਣ ਜੇ ਕੁਦਰਤ ਨੇ ਮੇਲ ਨੂੰ ਵੱਖਰਾ ਬਣਾਇਆ ਫੀਮੇਲ ਨੂੰ ਵੱਖਰਾ ਬਣਾਇਆ।
0: ਅੱਛਾ।
2: ਉਹਦਾ ਆਪਣਾ ਹੀ ਉਹਨੂੰ ਆਪਣੇ ਆਪਣੇ ਕੰਮ ਕਰਨੇ ਚਾਹੀਦੇ ਆ।
0: ਅੱਛਾ ਕਿੱਦਾਂ ਦੇ ਕੰਮ?
2: ਭਾਵ ਬੰਦਾ ਮਿਹਨਤ ਕਰਕੇ ਆਉਂਦਾ ਤਾਂ ਲੇਡੀ ਉਹਨੂੰ ਕਰਦੇ, ਲੇਡੀ ਨੂੰ ਕਰਦੇ ਕੰਮ ਕਰਨੇ ਚਾਹੀਦੇ ਸਾਰੇ।
0: ਅੱਛਾ।
2: ਉਹ ਬੰਦੇ ਤੋਂ ਐਕਸਪੈਕਟ ਕਰਨਾ ਵੀ ਉਹ ਠੀਕ ਨੀ ਹੈ।
0: ਨਹੀਂ ਪਰ ਅੱਜ ਕੱਲ ਤਾਂ ਦੇਖੋ ਅੱਜ ਕੱਲ ਤਾਂ ਸਾਰੇ ਸਾਰੇ ਕੰਮ ਕਰਦੇ ਹੁਣ, ਲੇਡੀਜ਼ ਕਿਹੜਾ ਬਾਹਰ ਜਾ ਕੇ ਕੰਮ ਨਹੀਂ ਕਰਦੀਆਂ ਅੱਜ ਕੱਲ?
2: ਨਹੀਂ ਉਹ ਤਾਂ ਚਲੋ ਠੀਕ ਹੈ, ਜਿਹੜਾ ਉਹ ਮਤਲਬ ਜਿਹੜੀ ਇੱਕ ਗੱਲ ਲੇਡੀਜ਼ ਇਹ ਕਹਿੰਦੀਆਂ ਨਾ ਨਿਆਣਿਆਂ ਨੂੰ ਸਾਂਭ ਕੇ ਦੇਖੋ, ਉਹ ਤਾਂ ਫਿਰ ਇਹ ਹਿਸਾਬ ਆ ਕਿਸੇ ਦਿਨ ਕਹਿ ਦੇਣਗੇ ਵੀ ਬੰਦੇ ਨਿਆਣੇ ਵੀ ਜੰਮ ਕੇ ਦਿਖਾਓ।
0: ਅੱਛਾ।
2: ਨਿਆਣੇ ਬੰਦੇ ਥੋੜਾ ਜੰਮਣਗੇ।
0: ਅੱਛਾ ਠੀਕ ਹੈ।
2: ਇਹ ਤਾਂ ਕਿਸੇ ਦਿਨ ਏਦਾਂ ਵੀ ਕਹਿ ਦੇਣਗੇ ਵੀ ਇਹ ਪ੍ਰੈਗਨੈਂਟ, ਬੰਦੇ ਪ੍ਰੈਗਨੈਂਟ ਹੋਣ ਇਹ ਨਿਆਣਾ ਜੰਮਣ।
0: ਚਲੋ ਠੀਕ ਹੈ। ਨਹੀਂ ਉਹ ਤਾਂ ਦੇਖੋ ਉਹ ਤਾਂ ਬਾਇਓਲੋਜੀਕਲੀ ਹੋ ਨਹੀਂ ਨਾ ਸਕਦਾ, ਹੁਣ ਬੰਦੇ ਬੱਚੇ ਸੰਭਾਲ ਤਾਂ ਸਕਦੇ ਆ। ਹੁਣ ਬੰਦੇ ਨੂੰ ਤੁਸੀਂ ਕਹਿ ਦੇਣਾ ਕਿ ਤੂੰ ਬੱਚਾ ਜੰਮ ਕੇ ਦਿਖਾਓ ਤਾਂ ਚਲੋ ਫਿਜ਼ੀਕਲੀ ਪੋਸੀਬਲ ਹੀ ਨਹੀਂ ਹੈ, ਰਾਈਟ? ਉਹ ਟੋਟਲੀ ਉਹ ਤਾਂ ਚਲੋ ਆਪਾਂ ਇਹ ਗੱਲਾਂ ਕਰ ਰਹੇ ਜਿਹੜੀਆਂ ਕਦੇ ਹੋ ਹੀ ਨਹੀਂ ਸਕਦੀਆਂ। ਬਟ ਜੇ ਆਪਾਂ ਡਿਸਕਸ਼ਨ ਕਰ ਰਹੇ ਹਾਂ ਵੀ ਘਰਾਂ ਦੇ ਕੰਮ ਕਰਨੇ, ਸਫਾਈਆਂ ਕੀ ਕਰਨੀ, ਚਲੋ ਬੱਚੇ ਨੂੰ ਸੰਭਾਲਣਾ, ਉਹ ਤਾਂ ਚਲੋ ਹੱਥ ਵੱਸ ਹੈ ਨਾ, ਉਹ ਤੁਸੀਂ ਕਰ ਸਕਦੇ ਹੋ, ਉਹ ਕੋਈ ਫਿਜ਼ੀਕਲੀ ਇੰਪੋਸੀਬਲ ਗੱਲ ਤਾਂ ਹੈ ਨਹੀਂ ਗੀ। ਸੋ ਖੈਰ ਚਲੋ, ਕਹਿੰਦੇ ਕਿ ਬੰਦੇ ਨੂੰ ਫਿਰ ਇਹ ਵੀ ਕਿਹਾ ਜਾਵੇਗਾ ਹੈ, ਆਈ ਨਹੀਂ ਕੋਈ ਕਹਿੰਦੀ ਯਾਰ ਲੇਡੀ ਕੋਈ ਪਾਗਲ ਥੋੜ੍ਹਾ ਹੋਇਆ ਕੋਈ। ਸੋ ਓਕੇ, ਇੱਕ ਨਾ ਤੁਸੀਂ ਮਨਪ੍ਰੀਤ ਨੂੰ ਕਾਲ ਕਰੋ, ਮੈਨੂੰ ਹਮੇਸ਼ਾ ਕਾਲ ਆਉਂਦੀ ਹੈ, ਨਵੀਂ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਨਵੀਂ ਸਾਡੇ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਤੁਸੀਂ ਇੱਕ ਵਾਰ ਮਨਪ੍ਰੀਤ ਢੀਂਡ ਸਾਨੂੰ ਫੋਨ ਕਰ ਲਓ, ਅਤੇ ਮਨਪ੍ਰੀਤ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਟੌਪ ਦਾ ਰੇਟ ਲੈ ਕੇ ਦਿੰਦੇ ਆ। ਸਾਡੇ ਹੰਡਰਡਸ ਆਫ ਲਿਸਨਰਸ ਦੀ ਮਦਦ ਕਰ ਚੁੱਕੇ ਆ, 416-518-18 416-500-1818 416-500-1818 416-518-18 'ਤੇ ਕਾਲ ਤੁਸੀਂ ਕਰੋ। ਇੱਕ ਬਹੁਤ ਸੋਹਣਾ ਯਾਰ ਗੀਤ ਤੁਹਾਡੇ ਲਈ ਲਾਉਣਾ, ਮੈਂ ਅੱਜ ਹੀ ਸੁਣ ਰਿਹਾ ਸੀ, ਦੁੱਲਾ ਮੁੰਡਾ ਯਾਰ ਲਿਖਦਾ ਅਤੇ ਗਾਉਂਦਾ ਬੜਾ ਵਧੀਆ, ਨਵੀਂ ਇੱਕ ਪਤਾ ਨਹੀਂ EP LP ਐਲਬਮ ਹੈ, ਪਤਾ ਨਹੀਂ ਅੱਜ ਕੱਲ੍ਹ ਲੱਗਦਾ ਕਿ ਕੀ ਗਾਣੇ ਦੇ ਨਾਮ ਰੱਖੇ ਗਏ ਨੇ, ਬਟ ਖੈਰ ਸੁਣਿਓ ਯਾਰ, ਯਾਰਾਂ ਦੋਸਤਾਂ ਦਾ ਗੀਤ ਹੈ।

0: 9181 ਹਾਂ ਜੀ
1: ਜੀ ਨਵੇਂ ਸਤਿ ਸ੍ਰੀ ਅਕਾਲ ਮੈਂ ਦੁਬਾਰਾ ਫੋਨ ਕੀਤਾ
0: ਜੀ
1: ਉਹ ਮੈਂ ਕਿਹਾ ਹੁਣ ਗੱਲਾਂ ਤਾਂ ਬਹੁਤ ਹੋ ਗਈਆਂ ਟਾਈਮ ਹੈਗਾ ਗਾਣੇ ਸੁਣਾ ਦਾ
0: ਕਿਹੜਾ ਜੀ
1: ਆਸਥਾ ਸਿੰਘ ਮਸਤਾਨਾ ਦਾ
0: ਕਿਹੜਾ ਜੀ
1: ਉਹ ਕਹਿੰਦਾ ਬਾਰੀ ਵਿਚ ਵੀਰਾਂ ਦੀਆਂ ਵਾਟੀਆਂ ਖਲੋਤੀਆਂ ਹੰਝੂਆਂ ਨਾਲ ਚੁੰਨੀਆਂ ਧੋਤੀਆਂ ਮਟਿਆਰੇ ਜਾਣਾ ਦੂਰ ਪਿਆ
0: ਕੋਸ਼ਿਸ਼ ਕਰਦੇ ਲੱਭ ਗਿਆ ਲਾ ਦੇਗੇ ਜ਼ਰੂਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਸੀਂ ਕੇਟਰਿੰਗ ਕਰਾਉਣੀ ਹੈ ਨਾ ਕੋਈ ਵੀ ਅਗਰ ਆਪਣਾ ਤੁਸੀਂ ਫੰਕਸ਼ਨ ਕਰਾ ਰਹੇ ਹੋ ਕੇਟਰਿੰਗ ਕਰਾਉਣੀ ਹੈ ਇਹਨਾਂ ਕੋਲ ਨਾ ਇੱਕ ਨਾਲੇ ਬਹੁਤ ਸਾਰੇ ਲੋਕ ਪੁੱਛਦੇ ਨਾ ਵੀ ਕੋਈ ਛੋਟਾ ਜਿਹਾ ਹਾਲ ਦੱਸੋ ਜਾਂ ਕੋਈ ਰੈਸਟੋਰੈਂਟ ਦੱਸੋ ਅਸੀਂ ਬੁੱਕ ਕਰਕੇ ਬਰਥਡੇ ਪਾਰਟੀ ਕਰ ਸਕਦੇ ਹਾਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-7948-111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਇਹਨਾਂ ਦੀਆਂ ਤਿੰਨ ਲੋਕੇਸ਼ਨਾਂ ਨੇ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਕਾਸਮੋਰ 85 ਮਾਉਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਤੁਸੀਂ ਇਹ ਗੇੜਾ ਲਗਾਓ ਕੋਸ਼ਿਸ਼ ਕਰਦੇ ਹਾਂ ਜੇ ਸਾਡੇ ਨਾਲ ਹਰਜਿੰਦਰ ਜੀ ਜੁੜ ਸਕਦੇ ਨੇ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਤੇ ਹਰਜਿੰਦਰ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਯਾਰ ਬੜੀ ਇਨਫੋਰਮੇਟਿਵ ਗੱਲਬਾਤ ਹੁੰਦੀ ਹੈ ਤੇ ਜ਼ਰੂਰ ਜ਼ਰੂਰ ਜ਼ਰੂਰ ਮੈਨੂੰ ਇੱਕ ਸੈਕਿੰਡ ਦਿਓ ਤੇ ਹਰਜਿੰਦਰ ਜੀ ਨੂੰ ਲਾਈਨ 'ਤੇ ਜੋੜਦੇ ਹਾਂ ਇੱਕ ਨਾਲ ਦੀ ਨਾਲ ਤੁਹਾਨੂੰ ਰੋਇਲ ਆਟੋ ਸੈਂਟਰ ਦਾ ਨੰਬਰ ਦੇਈਦਾ ਜੇ ਕਿਸੇ ਨੇ ਵੀ ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਇੰਜਨ ਟ੍ਰਾਂਸਮਿਸ਼ਨ ਦਾ ਕੰਮ ਕਰਾਉਣਾ ਸਟੀਲਸ ਤੇ ਮੈਲਨੀ ਤੇ ਰੋਇਲ ਆਟੋ ਸੈਂਟਰ ਲੋਕੇਟਡ ਹੈ 905-799-1478 ਰੋਇਲ ਆਟੋ ਸੈਂਟਰ ਸਾਡੇ ਨਾਲ ਜੁੜ ਚੁੱਕੇ ਨੇ ਹਰਜਿੰਦਰ ਜੀ ਬ੍ਰੈਂਪਟਨ ਕ੍ਰੈਮੇਟੋਰੀਅਮ ਤੋਂ ਫਿਊਨਰਲ ਦੀ ਪ੍ਰੀ ਪਲੈਨਿੰਗ ਬਹੁਤ ਲੋਕਾਂ ਲਈ ਨਵਾਂ ਕਾਨਸੈਪਟ ਹੈ ਬਟ ਬੜਾ ਬੈਨੀਫਿਸ਼ਲ ਤੁਹਾਡੇ ਲਈ ਬੜਾ ਫਾਇਦੇਮੰਦ ਹੈ ਫਿਊਨਰਲ ਸਾਰਿਆਂ ਦੇ ਹੋਣੇ ਨੇ ਹੁਣ ਪ੍ਰੀ ਪਲੈਨਿੰਗ ਕਰੋਗੇ ਅੱਜ ਦਾ ਰੇਟ ਲੋਕ ਹੋ ਜਾਊਗਾ ਤੇ ਹੋਰ ਬੈਨੀਫਿਟ ਸਾਨੂੰ ਦੱਸਣਗੇ ਹਰਜਿੰਦਰ ਜੀ ਹਰਜਿੰਦਰ ਜੀ ਵੈਲਕਮ
2: ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਪਿਆਰੇ ਸ਼ਰੋਤਾਵਾਂ ਨੂੰ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਈਵਨਿੰਗ ਤੁਸੀਂ ਪ੍ਰੀ ਪਲੈਨਿੰਗ ਬਾਰੇ ਗੱਲ ਕੀਤੀ ਹੈ ਇਹ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈ ਕਿ ਇਹਦੇ ਵਿੱਚ ਜਿਹੜੀ ਮੇਜਰ ਕੋਸਟ ਹੁੰਦੀ ਹੈ ਵਿਜ਼ਿਟੇਸ਼ਨ ਦੀ ਔਰ ਕੈਸਕੇਡ ਦੀ ਇਹ ਪ੍ਰਾਈਜ਼ ਅੱਜ ਦੀ ਡੇਟ 2026 ਦੇ ਲੋਕ ਹੋ ਜਾਣਗੇ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਤੇ ਆਉਣ ਵਾਲਾ ਸਮਾਂ ਚਾਹੇ 10 ਸਾਲ 20 ਸਾਲ 30 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਪ੍ਰਾਈਜ਼ ਨਹੀਂ ਵਧੇਗਾ ਫਿਰ ਦੂਸਰੀ ਦੀ ਇੱਕ ਇੰਪੋਰਟੈਂਟ ਗੱਲ ਇਹ ਵੇ ਬੈਨੀਫਿਟ ਮੈਂ ਕਹਾਂਗਾ ਕਿ ਇਹ ਪੈਸਾ ਜਿਹੜਾ ਕ੍ਰੈਮੇਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ ਸਾਨੂੰ ਕਈ ਲਿਸਨਰਸ ਫੋਨ ਕਰਦੇ ਨੇ ਉਹ ਕਹਿੰਦੇ ਨੇ ਸਿਕਿਉਰਿਟੀ ਸਾਡੀ ਮਨੀ ਦੀ ਕਿਸ ਤਰ੍ਹਾਂ ਵੇ ਇਹ ਗੌਰਮੈਂਟ ਰੈਗੂਲੇਟਡ ਟਰੱਸਟ ਜਾਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਜਮ੍ਹਾਂ ਹੁੰਦਾ ਔਰ ਉੱਥੇ ਗਰੋ ਕਰਦਾ ਰਹਿੰਦਾ ਲੋੜ ਪੈਣ ਤੇ ਫੈਮਿਲੀ ਜਿਹੜੀ ਹੈ ਉਹ ਆਪਣੇ ਲਵਡ ਵੰਸ ਦੀ ਲਾਈਫ ਸੈਲੀਬ੍ਰੇਟ ਕਰ ਸਕਦੀ ਹੈ ਇਨਸਟੈਡ ਆਫ ਕਿ ਉਸ ਟਾਈਮ ਅਰੇਂਜਮੈਂਟਸ ਦੇ ਵਿੱਚ ਉਹ ਮਸ਼ਰੂਫ ਹੋ ਜਾਣ ਕਿਉਂਕਿ ਅਸੀਂ ਦੇਖਿਆ ਪਰਿਵਾਰ ਉਸ ਟਾਈਮ ਜਦੋਂ ਕੋਈ ਵਿਛੜ ਜਾਂਦਾ ਪਰਿਵਾਰ ਦੇ ਵਿੱਚੋਂ ਤਾਂ ਉਸ ਟਾਈਮ ਹਾਲਾਤ ਹੀ ਇਹੋ ਜਿਹੇ ਨਹੀਂ ਹੁੰਦੇ ਕਿ ਇਹ ਸਾਰੇ ਅਰੇਂਜਮੈਂਟਸ ਬਾਰੇ ਡਿਸਕਸ ਕਰ ਸਕੇ ਸੋ ਉਹ ਸਿਚੁਏਸ਼ਨ ਤੋਂ ਬਚਣ ਲਈ ਇਹ ਪ੍ਰੀ ਪਲੈਨਿੰਗ ਜਿਹੜੀ ਇਹ ਬੜਾ ਅੱਛਾ ਕੰਸੈਪਟ ਹੈ ਇਹਦੇ ਵਿੱਚ ਜਿਹੜਾ ਪੈਸਾ ਵੀ ਦੇਣਾ ਹੈਗਾ ਉਹ ਇਕੱਠਾ ਨਹੀਂ ਦੇਣਾ ਜ਼ਰੂਰੀ
3: ਪੰਜਾਬੀ ਲਹਿਰਾਂ
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
5: The views and opinions of the guests and sponsors are solely theirs and not that of the hosts or management of Punjabi Lehra.
6: This is AM 530, CHLO AM, serving Brampton, Mississauga, Toronto, the GTA, and the world at AM530.ca.

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6
6: 6473708368. ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.WaterTaxi ਦੀ ਐਪ ਵੀ ਡਾਊਨਲੋਡ ਕਰੋ। T.WaterTaxi, the best way to go to Center Island.
7: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
8: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
9: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
6: ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕਸ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕਸ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ।

ਸਤਿ ਸ਼੍ਰੀ ਅਕਾਲ, ਆਦਾਬ, ਖੂਬਸੂਰਤ ਸ਼ਾਮ। ਔਰ ਖੂਬਸੂਰਤ ਸ਼ਾਮ ਦੇ ਵਿੱਚ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋ ਵੀ ਫਿਰ ਮੈਨੂੰ ਲੱਗਦਾ ਕਿ ਗੱਲ ਬਣ ਹੀ ਜਾਂਦੀ ਹੈ। ਕੀ ਹਾਲ ਚਾਲ ਹੈ? ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਦੇ 'ਚ ਹੋਵੋਗੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਤੋਂ ਕੁਝ ਮਿੰਟ ਤੁਹਾਡਾ ਮੇਰਾ ਸਾਥ ਬਣਿਆ ਰਹੇਗਾ। ਉਸ ਤੋਂ ਬਾਅਦ ਫਿਰ ਚੱਲਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਤੋਂ ਪੰਜਾਬ ਦੀਆਂ ਖਬਰਾਂ ਦੇ ਨਾਲ ਜੁੜਾਂਗੇ। ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ 9 ਤੋਂ 10 ਆਪਣੀ ਉਡਾਣ ਭਰਾਂਗੇ। ਗੱਲਾਂ ਬਾਤਾਂ 'ਤੇ ਬਹੁਤ ਹੀ ਖੂਬਸੂਰਤ ਸੁਨੇਹੇ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। 905-673-3337 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

ਕਿਆ ਬਾਤ ਹੈ ਵੀ ਐਮੀ ਵਿਰਕ ਇਜ਼ ਐਮੀ ਵਿਰਕ ਐਮੀ ਵਿਰਕ ਇਜ਼ ਲਾਈਕ ਮੈਨੂੰ ਲੱਗਦਾ ਕਿ ਸਵੈਗੀ ਆਰਟਿਸਟ ਬਣਦਾ ਜਾ ਰਿਹਾ ਹੁਣ ਦਿਨੋਂ ਦਿਨ ਦੇਖੋ ਹੁਣ ਇਹਨਾਂ ਦਾ ਯੂਨਿਟੀ ਟੂਰ ਵੀ ਆਲਮੋਸਟ ਕੰਪਲੀਟ ਹੋ ਚੁੱਕਿਆ ਆ ਸੋ ਬੱਲੇ ਬੱਲੇ ਹੋਈ ਪਈ ਆ ਔਰ ਬਾਕੀ ਯਾਰ ਹਿੱਕ ਦੇ ਜ਼ੋਰ 'ਤੇ ਗਾਉਣ ਵਾਲਾ ਆਰਟਿਸਟ ਆ ਐਮੀ ਵਿਰਕ ਕਿਆ ਬਾਤ ਆ 905-673-3337 905-673-3337 ਔਰ ਅੱਜ ਲੇਬਰ ਡੇ ਆ ਬਈ ਸਭ ਨੂੰ ਅੱਜ ਮੁਬਾਰਕਬਾਦ ਬਈ ਸਾਰਿਆਂ ਨੂੰ ਆਪਾਂ ਨੂੰ ਲੇਬਰ ਕਰਨ ਵਾਲਿਆਂ ਨੂੰ ਸੋ ਕਿਸੇ ਦੀ ਲੇਬਰ ਵਾਈਟ ਕਾਲਰ ਆ ਸੋ ਕਿਸੇ ਦੀ ਲੇਬਰ ਸਕਿੱਲਡ ਆ ਔਰ ਕਿਸੇ ਦੀ ਸਟਰਗਲ ਆ ਸੋ ਸਾਰਿਆਂ ਨੂੰ ਮੁਬਾਰਕ ਬਈ ਬਹੁਤ ਹੀ ਅੱਜ ਸਭ ਨੇ ਇੰਜੋਏ ਕੀਤਾ ਹੋਣਾ ਆਪਣੇ ਆਪਣੇ ਇਸ ਖੂਬਸੂਰਤ ਦਿਨ ਨੂੰ ਸਾਰੇ ਹੀ ਦੇਖੋ ਮਿਹਨਤ ਕਸ਼ ਲੋਕ ਆ ਜਿੰਨੇ ਵੀ ਸੋ ਅੱਜ ਮਿਹਨਤ ਕਸ਼ ਕਾਮਿਆਂ ਕਿਰਤੀਆਂ ਦਾ ਦਿਨ ਆ ਸੋ ਆਪਾਂ ਸਾਰੇ ਹੀ ਉਸ ਦੇ ਵਿੱਚ ਆਉਣੇ ਹਾਂ ਸੋ ਤੁਸੀਂ ਸਾਰੇ ਜਿੰਨੇ ਵੀ ਆਪਣੀ ਮਾਂ ਧਰਤੀ ਤੋਂ ਇਸ ਧਰਤੀ ਦੇ ਉੱਪਰ ਆ ਕੇ ਆਪਣੇ ਆਪਣੇ ਕੰਮ ਕਰਮ ਦੀ ਸ਼ੁਰੂਆਤ ਕੀਤੀ ਹੈ ਸਾਰੇ ਆਪਾਂ ਕਿਰਤੀ ਕਾਮੇ ਹਾਂ ਸੋ ਅੱਜ ਦੇ ਤੁਸੀਂ ਲੌਂਗ ਵੀਕ ਨੂੰ ਇੰਜੋਏ ਕੀਤਾ ਹੁਣ ਅੱਜ ਕਿਰਤੀ ਕਾਮੇ ਦਾ ਦਿਨ ਸੀਗਾ ਸੋ 905-673-3337 ਹਾਏ ਹਾਏ ਕਿਆ ਬਾਤ ਸੋ ਅੱਜ ਵੈਸੇ ਤਾਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਮੈਂ ਸੁਣ ਰਿਹਾ ਸੀਗਾ ਅੱਜ ਵੈਸੇ ਸਾਰੇ ਬਿਜ਼ੀ ਹੋਣੇ ਆ ਕਿਉਂਕਿ ਹੋਲੀਡੇ ਸੀਗਾ ਔਰ ਸਾਰੇ ਬਾਹਰ ਘੁੰਮਣ ਗਏ ਸੀਗੇ ਕਈ ਘੁੰਮ ਫਿਰ ਕੇ ਆ ਰਹੇ ਹੋਣੇ ਆ ਕਈ ਇੰਜੋਏ ਕਰ ਰਹੇ ਹੋ ਕਿਵੇਂ ਕਿਵੇਂ ਤੁਸੀਂ ਇੰਜੋਏ ਕੀਤਾ ਅੱਜ ਦੇ ਲੇਬਰ ਡੇ ਨੂੰ ਦੇਖੋ ਚਾਹੇ ਲੇਬਰ ਡੇ ਆ ਪਰ ਲੇਬਰ ਡੇ ਦੀ ਤਰ੍ਹਾਂ ਇੰਜੋਏ ਨਹੀਂ ਕੀਤਾ ਹੋਣਾ ਸਾਰਿਆਂ ਨੇ ਮੈਨੂੰ ਪਤਾ ਕਿ ਬਹੁਤ ਸਾਰਾ ਫਨ ਕੀਤਾ ਹੋਣਾ ਬਹੁਤ ਸਾਰੇ CNE ਫੇਅਰ 'ਤੇ ਜਾ ਕੇ ਆਏ ਹੋਣੇ ਆ ਬੜੇ ਸਾਰੇ ਬਾਹਰ ਗਏ ਹੋਣੇ ਆ ਬੀਚਾਂ 'ਤੇ ਬੜੇ ਸਾਰੇ ਸੱਜਣ ਮਿੱਤਰ ਮਾਊਂਟਨ ਬਲੂ ਨੈਗਰਾ ਫਾਲ ਹੋਰ ਕਿੱਥੇ ਕਿੱਥੇ ਜਾਂਦੇ ਆ ਗਿਣਵੀਆਂ ਚੁਣਵੀਆਂ ਥਾਵਾਂ ਹੀ ਆ ਸੋ 905-673-3337 ਬਸ 2 ਮਿੰਟ ਰਹਿ ਗਏ ਉਸ ਤੋਂ ਬਾਅਦ ਚੱਲਦੇ ਹਾਂ ਪੰਜਾਬ ਦੀ ਧਰਤੀ 'ਤੇ ਰੈਡੀ ਬੈਠੇ ਨੇ ਸਾਡੇ ਸੁਦੀਪ ਸਿੰਘ ਢਿੱਲੋਂ

ਬਿਲਕੁਲ ਜੀ 905-673-3337 905-673-3337 ਅਤੇ ਕਹਿੰਦੇ ਕਿ ਆਕੜ ਭੁੱਲ ਮੁਸਕਾਨ 'ਤੇ ਕਰ, ਆਕੜ ਭੁੱਲ ਮੁਸਕਾਨ 'ਤੇ ਕਰ, ਫਾਇਦਾ ਛੱਡ ਨੁਕਸਾਨ 'ਤੇ ਕਰ, ਚਿਹਰੇ ਉੱਤੋਂ ਪਰਦਾ ਲਾ ਕੇ ਥੋੜ੍ਹਾ ਜਿਹਾ ਅਹਿਸਾਨ 'ਤੇ ਕਰ, ਅਤੇ ਕਸਮੇ ਤੈਨੂੰ ਰੱਬ ਮੰਨਿਆ ਅਤੇ ਮੇਰੇ ਉੱਤੇ ਮਾਣ ਤਾਂ ਕਰ, ਮੇਰੇ ਉੱਤੇ ਮਾਣ ਤਾਂ ਕਰ।

0: ਸੋ ਬਿਲਕੁਲ ਜੀ ਜੁੜੇ ਰਹੋ ਇਸੇ ਤਰ੍ਹਾਂ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਇੱਥੇ ਮੈਨੂੰ ਦਿਓ ਇਜਾਜ਼ਤ, ਖਬਰਾਂ ਤੋਂ ਬਾਅਦ ਮਿਲਦੇ ਹਾਂ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ, ਦੇਸ਼ ਦੁਨੀਆ ਅਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਜੁੜ ਚੁੱਕੇ ਹਨ ਜੀ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ,
1: ਸਤਿ ਸ਼੍ਰੀ ਅਕਾਲ ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਚੰਡੀਗੜ੍ਹ ਦੇ ਮੋਹਾਲੀ ਦੀ ਹੱਦ ਤੇ ਕਿਸਾਨਾਂ ਦਾ ਜੋ ਮੋਰਚਾ ਸ਼ੁਰੂ ਹੋਇਆ ਸੀ ਉਹ ਇੱਕ ਹਫ਼ਤਾ ਮੁਕੰਮਲ ਕਰਨ ਤੋਂ ਬਾਅਦ ਸਮਾਪਤ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਹਾਲੀ ਚੰਡੀਗੜ੍ਹ ਬਾਰਡਰ ਏਅਰਪੋਰਟ ਰੋਡ ਅਤੇ ਸੈਕਟਰ 48-49 ਦੇ ਨੇੜੇ ਪਿਛਲੇ ਹਫ਼ਤੇ ਤੋਂ ਕਿਸਾਨਾਂ ਦਾ ਵਿਸ਼ਾਲ ਪੱਕਾ ਮੋਰਚਾ ਸਫਲਤਾ ਪੂਰਵਕ ਸਮਾਪਤ ਹੋ ਗਿਆ। ਇਸ 7 ਦਿਨਾਂ ਲੰਬੇ ਅੰਦੋਲਨ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਤੇ ਰਾਸ਼ਨ ਸਮੇਤ ਸ਼ਾਮਲ ਹੋਏ ਸਨ। ਕਿਸਾਨ ਆਗੂਆਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ ਨੂੰ ਰੱਦ ਕਰਨ, ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਅਤੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਵਿੱਚ ਸੂਬੇ ਦੇ ਅਧਿਕਾਰ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਸੀ। ਇਸੇ ਮੋਰਚੇ ਦੌਰਾਨ MSP ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਅਤੇ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਦੀ ਮੰਗ ਵੀ ਰੱਖੀ ਗਈ ਸੀ। ਹੁਣ ਸਰਕਾਰ ਵੱਲੋਂ ਮੰਗਾਂ ਮੰਨਣ ਸੰਬੰਧੀ ਲਿਖਤੀ ਭਰੋਸਾ ਜਾਣ ਤੋਂ ਬਾਅਦ ਇਹ ਮੋਰਚਾ ਸਮਾਪਤ ਕੀਤਾ ਗਿਆ। ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਲਿਖਤੀ ਪੱਤਰ ਸੌਂਪਿਆ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਕਿਸਾਨ ਮੋਰਚਾ ਫਤਿਹ ਹੋਣ ਦਾ ਐਲਾਨ ਹੁੰਦਿਆਂ ਹੀ ਮੌਕੇ ਉੱਤੇ ਮੌਜੂਦ ਕਿਸਾਨ ਖੁਸ਼ੀ ਖੁਸ਼ੀ ਟਰੈਕਟਰ ਟਰਾਲੀਆਂ ਉੱਤੇ ਸਵਾਰ ਹੋ ਕੇ ਘਰਾਂ ਨੂੰ ਪਰਤ ਗਏ ਨੇ। ਕਿਸਾਨ ਹੁਣ ਕੇਂਦਰ ਸਰਕਾਰ ਵਿਰੋਧ ਆਪਣੇ ਹੱਕਾਂ ਦੀ ਲੜਾਈ ਲੜਨਗੇ ਅਤੇ ਕਿਹਾ ਕਿ ਕੇਂਦਰ ਨੂੰ ਵੀ ਮੰਗਾਂ ਚੀਤੇ ਕਰਵਾਈਆਂ ਜਾਣਗੀਆਂ। ਕਿਸਾਨ ਭਾਵੇਂ ਚੰਡੀਗੜ੍ਹ ਤੋਂ ਵਾਪਸ ਆ ਗਏ ਨੇ, ਪਰ ਉਹਨਾਂ ਨੇ ਐਲਾਨ ਇਹ ਵੀ ਕੀਤਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਮੰਗਾਂ ਉੱਤੇ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਵੀ ਕੀਤਾ ਜਾਵੇਗਾ ਅਤੇ ਅਗਲੇ ਦੀ ਰਣਨੀਤੀ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਹਫ਼ਤੇ ਦੇ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਸਾਰੇ ਰਸਤੇ ਡਾਇਵਰਟ ਕੀਤੇ ਗਏ ਸਨ ਅਤੇ ਮੋਰਚੇ ਦੇ ਸਮਾਪਤ ਹੋਣ ਨਾਲ ਆਮ ਆਵਾਜਾਈ ਹੁਣ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ। ਪੰਜਾਬ ਵਿੱਚ ਇੱਕ ਵਾਰ ਫਿਰ ਸੂਬਾ ਸਰਕਾਰ ਅਤੇ ਸਰਕਾਰੀ ਕਰਮਚਾਰੀ ਆਹਮੋ ਸਾਹਮਣੇ ਹੋ ਗਏ ਨੇ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਹੜਤਾਲ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਸਰਕਾਰ ਕਾਨੂੰਨ ਮੁਤਾਬਕ ਕਾਰਵਾਈ ਕਰੇਗੀ। ਦਰਅਸਲ ਪੰਜਾਬ ਵਿੱਚ ਇੱਕ ਵਾਰ ਫਿਰ ਸਰਕਾਰੀ ਕਰਮਚਾਰੀਆਂ ਨੇ ਅੱਜ ਤੋਂ ਯਾਨੀ ਕਿ ਭਾਰਤੀ ਸਮੇਂ ਮੁਤਾਬਕ 8 ਸਤੰਬਰ ਤੋਂ ਹੜਤਾਲ ਦਾ ਐਲਾਨ ਕੀਤਾ ਹੋਇਆ। ਅਮਨ ਅਰੋੜਾ ਨੇ ਸਿਆਸੀ ਹੱਥ ਟੋਕਾ ਨਾ ਬਣਨ ਦੀ ਸਰਕਾਰੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਵਿਚਾਰ ਅਧੀਨ ਹੈ ਜਿਸ ਕਰਕੇ ਇਹ ਹੜਤਾਲ ਗੈਰ ਕਾਨੂੰਨੀ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਹੈ ਪਰ ਸੂਬੇ ਦੇ 3 ਕਰੋੜ ਲੋਕਾਂ ਲਈ ਸੇਵਾਵਾਂ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਪੰਜਾਬ ਵਿੱਚ ਬਿਜਲੀ ਦਾ ਸੰਕਟ ਤੇ ਬਿਜਲੀ ਬੋਰਡ ਦੀ ਰਾਏ ਇੰਜੀਨੀਅਰਾਂ ਨੇ ਸਾਹਮਣੇ ਰੱਖੀ ਹੈ। ਪੰਜਾਬ ਬਿਜਲੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਆਰਥਿਕ ਵਿਕਾਸ ਨੂੰ ਸੁਰੱਖਿਅਤ ਰੱਖਣ ਤੇ ਬਿਜਲੀ ਦੀ ਸੰਕਟ ਨਾਲ ਨਜਿੱਠਣ ਲਈ ਸੂਬੇ ਵਿੱਚ ਬਿਜਲੀ ਉਤਪਾਦਨ ਸਮਰੱਥਾ ਨੂੰ ਤੁਰੰਤ ਵਧਾਉਣ ਤੇ ਜ਼ੋਰ ਦਿੱਤਾ। ਬਿਜਲੀ ਵਿਭਾਗ ਦੇ ਇੰਜੀਨੀਅਰਾਂ ਦਾ ਇਹ ਕਹਿਣਾ ਹੈ ਕਿ ਪਿਛਲੇ 2 ਸਾਲਾਂ ਦੌਰਾਨ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਸੀ ਅਤੇ ਪਿਛਲੇ ਸਾਲ ਹੜ੍ਹ ਤੇ ਗਰਮੀ ਦੀ ਲਹਿਰ ਦੌਰਾਨ ਵੀ ਬਿਜਲੀ ਪ੍ਰਬੰਧ ਸਫਲਤਾ ਪੂਰਵਕ ਸੰਭਲਿਆ ਸੀ। ਹਾਲਾਂਕਿ ਐਤਕੀ ਉਹਨਾਂ ਦਾ ਕਹਿਣਾ ਕਿ ਸਥਿਤੀ ਕਾਫੀ ਬਦਲੀ ਹੋਈ ਹੈ। ਪੰਜਾਬ ਕਾਂਗਰਸ ਦੀ ਸਥਿਤੀ ਵੀ ਨਿੱਤ ਦਿਨ ਬਦਲ ਰਹੀ ਹੈ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ, ਜਿਸ ਤੋਂ ਬਾਅਦ ਆਸ ਕੀਤੀ ਜਾ ਰਹੀ ਹੈ ਕਿ ਪਾਰਟੀ ਕੇਡਰ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਨ ਵਿੱਚ ਮਦਦ ਮਿਲੇਗੀ। ਅਤੇ ਇਸ ਨਾਲ ਧੜੇਬੰਦੀ ਦਾ ਸ਼ਿਕਾਰ ਹੋਈ ਸੂਬਾ ਕਾਂਗਰਸ ਇਕਾਈ ਨੂੰ ਇਕਜੁੱਟ ਵੀ ਕੀਤਾ ਜਾ ਸਕੇਗਾ। ਕਾਂਗਰਸ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਸਚਿਨ ਪਾਇਲਟ ਨੂੰ ਰਾਹੁਲ ਗਾਂਧੀ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ, ਇਸ ਲਈ ਉਹਨਾਂ ਦੀ ਨਿਯੁਕਤੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਵੀ ਨਵੀਂ ਰਫਤਾਰ ਪ੍ਰਦਾਨ ਕਰ ਸਕਦੀ ਹੈ। ਕਾਂਗਰਸ ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਉੱਤੇ ਹੈ। ਕਾਂਗਰਸ ਨੇ ਸਨਿਚਰਵਾਰ ਨੂੰ ਇੱਕ ਵੱਡਾ ਜਥੇਬੰਦਕ ਫੇਰਬਦਲ ਕਰਦਿਆਂ ਸਚਿਨ ਪਾਇਲਟ ਨੂੰ ਪੰਜਾਬ ਦਾ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਅਤੇ ਭੁਪੇਸ਼ ਬਘੇਲ ਦੀ ਜਗ੍ਹਾ ਹੁਣ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸਚਿਨ ਪਾਇਲਟ ਹੁਣ ਤੱਕ ਛੱਤੀਸਗੜ੍ਹ ਸੂਬੇ ਦੇ ਇੰਚਾਰਜ ਸਨ, ਜਿੱਥੋਂ ਭੁਪੇਸ਼ ਬਘੇਲ ਹੀ ਮੁੱਖ ਨੇਤਾ ਤੇ ਸਾਬਕਾ ਮੁੱਖ ਮੰਤਰੀ ਨੇ। ਸਚਿਨ ਪਾਇਲਟ ਲਈ ਤੁਰੰਤ ਚੁਣੌਤੀ ਪੰਜਾਬ ਕਾਂਗਰਸ ਵਿੱਚ ਧੜੇਬੰਦੀ ਦੀ ਥਾਂ ਸਭ ਕੁਛ ਠੀਕ ਕਰਨਾ ਹੋਵੇਗਾ ਅਤੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਖਾਸ ਕਰ ਪੰਜਾਬ ਕਾਂਗਰਸ ਦਾ ਮੁੱਖ ਚਿਹਰਾ ਬਣਨ ਦੀ ਜੱਦੋਜਹਿਦ ਵੀ ਲਗਾਤਾਰ ਚੱਲ ਰਹੀ ਹੈ। ਇਸ ਦਰਮਿਆਨ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਲੰਘੇ ਕੱਲ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਜਾਤੀਵਾਦ ਵਿਰੁੱਧ ਇੱਕ ਵੱਡੀ ਰੈਲੀ ਸੀ। ਇਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਮੇਂ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਸਟੇਜ ਤੋਂ ਨਜ਼ਰ ਆਏ ਤੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਅਤੇ ਹੁਣ ਤੱਕ ਦੇ ਪੰਜਾਬ ਕਾਂਗਰਸ ਦੇ ਹਾਲਾਤ ਮੁਤਾਬਕ ਚੰਨੀ ਅਤੇ ਰੰਧਾਵਾ ਦੋਵੇਂ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸਿਆਸੀ ਵਿਰੋਧੀਆਂ ਵਜੋਂ ਨਜ਼ਰ ਆਉਂਦੇ ਰਹੇ ਨੇ ਅਤੇ ਸੂਬਾ ਕਾਂਗਰਸ ਦੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਵੀ ਲਗਾਤਾਰ ਕਰਦੇ ਰਹੇ ਨੇ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਇਹ ਚੋਣਾਂ ਅਗਲੇ ਸਾਲ ਯਾਨੀ ਕਿ ਸਾਲ 2027 ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਗਈ ਹੈ। ਇਸ ਤੋਂ ਪਹਿਲਾਂ ਕਈ ਸਿਆਸੀ ਆਗੂਆਂ ਵੱਲੋਂ ਇਹ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਸੀ ਕਿ ਇਹ ਚੋਣਾਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਹੋ ਸਕਦੀਆਂ ਨੇ। ਇਸ ਪਿੱਛੇ ਮਰਦਮਸ਼ੁਮਾਰੀ ਦਾ ਤਰਕ ਦਿੱਤਾ ਜਾ ਰਿਹਾ ਸੀ ਕਿ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਦੇ ਮੱਦੇਨਜ਼ਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਇਸੇ ਸਾਲ ਦੇ ਅਖੀਰ ਵਿੱਚ ਵੀ ਹੋ ਸਕਦੀਆਂ। ਹੁਣ ਕੇਂਦਰ ਸਰਕਾਰ ਨੇ ਮਰਦਮਸ਼ੁਮਾਰੀ ਯਾਨੀ ਕਿ ਸੈਂਸਸ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪੰਜਾਬ ਵਿੱਚ 1 ਦਸੰਬਰ ਤੋਂ 4 ਜਨਵਰੀ ਤੱਕ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਸਮੇਤ 4 ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਦੇ ਗੈਰ ਬਰਫੀਲੇ ਇਲਾਕਿਆਂ ਵਿੱਚ ਮਰਦਮਸ਼ੁਮਾਰੀ ਦੀ ਆਬਾਦੀ ਗਿਣਤੀ ਪਹਿਲਾਂ ਕਰਵਾਈ ਜਾਵੇਗੀ। ਪੰਜਾਬ ਲਈ ਮਰਦਮਸ਼ੁਮਾਰੀ ਦੀ ਰੈਫਰੈਂਸ ਡੇਟ 5 ਜਨਵਰੀ 2027 ਰੱਖੀ ਗਈ ਹੈ। ਭਾਵੇਂ ਅਧਿਕਾਰਤ ਤੌਰ ਤੇ ਇਸ ਨੋਟੀਫਿਕੇਸ਼ਨ ਨਾਲ ਚੋਣ ਤਰੀਕਾਂ ਦਾ ਕੋਈ ਸਿੱਧਾ ਨਾਤਾ ਨਹੀਂ ਜੁੜਦਾ, ਪਰ ਇਸ ਨਾਲ ਇਹ ਜ਼ਰੂਰ ਸਪਸ਼ਟ ਹੋ ਗਿਆ ਕਿ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਹੀ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਦਾ ਮਤਲਬ ਇਹ ਵੀ ਹੈ ਕਿ ਚੋਣਾਂ ਆਪਣੇ ਨਿਰਧਾਰਿਤ ਸਮੇਂ ਉੱਤੇ ਹੀ ਹੋਣਗੀਆਂ। ਪੰਜਾਬ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 16 ਮਾਰਚ 2027 ਤੱਕ ਹੈ। ਇਸ ਲਈ ਨਵੀਂ ਵਿਧਾਨ ਸਭਾ ਦੀ ਚੋਣ ਇਸ ਤੋਂ ਪਹਿਲਾਂ ਕਰਵਾਉਣੀ ਲਾਜ਼ਮੀ ਹੋਵੇਗੀ। ਇਸੇ ਕਾਰਨ ਪੰਜਾਬ ਵਿੱਚ ਜਨਵਰੀ ਦੇ ਅਖੀਰ ਜਾਂ ਫਰਵਰੀ 2027 ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਬਾਰੇ ਅਖੀਰਲਾ ਫੈਸਲਾ ਦੇਸ਼ ਦੇ ਚੋਣ ਕਮਿਸ਼ਨ ਨੇ ਹੀ ਲੈਣਾ ਹੈ। ਪੰਜਾਬ ਸਰਕਾਰ ਵੱਲੋਂ 13 ਅਪ੍ਰੈਲ 2026 ਨੂੰ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਯਾਨੀ ਕਿ ਬੇਅਦਬੀਆਂ ਰੋਕਣ ਲਈ ਜੋ ਐਕਟ ਲਿਆਂਦਾ ਗਿਆ ਸੀ ਉਸ ਵਿੱਚ ਸੋਧਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਡਗਾਜ ਵੱਲੋਂ 30 ਜੁਲਾਈ ਨੂੰ 2 ਮਹੀਨੇ ਦਾ ਅਖੀਰਲਾ ਸਮਾਂ ਦਿੱਤਾ ਗਿਆ। ਜਥੇਦਾਰ ਨੇ ਇਸ ਲਈ 5 ਮੈਂਬਰੀ ਕਮੇਟੀ ਬਣਾ ਕੇ ਸਰਕਾਰ ਨੂੰ ਕਮੇਟੀ ਨਾਲ ਤਾਲਮੇਲ ਕਰਕੇ 2 ਮਹੀਨੇ ਦੇ ਅੰਦਰ ਬੇਅਦਬੀ ਕਾਨੂੰਨ ਵਿੱਚ ਸੋਧਾ ਕਰਦਿਆਂ ਮੁਕੰਮਲ ਸਹਿਮਤੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਆਦੇਸ਼ ਵੀ ਜਾਰੀ ਕੀਤਾ ਸੀ। ਹੁਣ ਇਸ ਸਮੁੱਚੀ ਕਾਰਵਾਈ ਲਈ ਦਿੱਤੇ ਗਏ ਸਮੇਂ ਵਿੱਚੋਂ 2/3 ਸਮਾਂ ਬੀਤਣ ਉੱਤੇ ਵੀ ਸਰਕਾਰ ਵੱਲੋਂ ਕਮੇਟੀ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਦੱਸਿਆ ਗਿਆ। ਜਥੇਦਾਰ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਹੁਣ ਤੱਕ ਕਮੇਟੀ ਨਾਲ ਕੋਈ ਵੀ ਤਾਲਮੇਲ ਨਹੀਂ ਕੀਤਾ, ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਵੱਲੋਂ 7 ਅਗਸਤ ਨੂੰ ਇੱਕ ਇਕੱਤਰਤਾ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਬੇਅਦਬੀ ਕਾਨੂੰਨ ਉੱਤੇ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਕਮੇਟੀ ਤੋਂ ਦੂਰੀ ਹੀ ਹੋਈ ਹੈ, ਜਦਕਿ ਸਮਾਂ ਬੀਤਦਾ ਜਾ ਰਿਹਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਚੀਫ ਜਸਟਿਸ ਦੀ ਨਿਯੁਕਤੀ ਹੋਈ ਹੈ ਅਤੇ ਜਸਟਿਸ ਕੁਮਾਰ ਮਿਸ਼ਰਾ ਨੇ ਕੱਲ ਸਹੁੰ ਚੁੱਕ ਸਮਾਗਮ ਦੌਰਾਨ ਅਹੁਦੇ ਦਾ ਹਲਫ ਲਿਆ ਹੈ। ਇਸ ਦਰਮਿਆਨ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨਿਯੁਕਤੀ ਦਾ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਨਿਯੁਕਤੀ ਉਹਨਾਂ ਨੂੰ ਪੁੱਛੇ ਬਿਨਾਂ ਜਾਂ ਪ੍ਰੋਸੈਸ ਲਏ ਬਿਨਾਂ ਜਾਂ ਉਹਨਾਂ ਦੀ ਰਾਏ ਲਏ ਬਿਨਾਂ ਕੀਤੀ ਗਈ ਹੈ। ਵੱਡੀ ਗੱਲ ਇਹ ਸੀ ਕਿ ਚੰਡੀਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਨਾ ਹੀ ਕੋਈ ਮੰਤਰੀ ਸ਼ਾਮਲ ਹੋਇਆ। ਦਿੱਲੀ ਵਿੱਚ ਲੰਘੇ ਕੱਲ ਇੱਕ ਇਮਾਰਤ ਡਿੱਗਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਹੇਠ 12 ਲੋਕ ਦੱਬੇ ਗਏ, 5 ਜ਼ਖਮੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ। ਦੱਸਿਆ ਜਾਂਦਾ ਕਿ ਇਹ ਇਮਾਰਤ ਇੱਕ ਪੀਜੀ ਯਾਨੀ ਕਿ ਪੇਇੰਗ ਗੈਸਟ ਇਮਾਰਤ ਵੱਲੋਂ ਚਲਾਈ ਜਾ ਰਹੀ ਸੀ। ਇਸ ਦੇ ਮਾਲਕ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਖਿਲਾਫ ਇੱਕ ਮਾਮਲੇ ਵਿੱਚ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਅਦਾਲਤ ਵੱਲੋਂ 10 ਸਤੰਬਰ ਤੱਕ ਟਾਲ ਦਿੱਤੀ ਗਈ ਹੈ। ਦੇਸ਼ ਅੰਦਰ ਖੰਡ ਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਪ੍ਰਸਾਰਣ ਮਚਿਆ ਰਿਹਾ ਤੇ ਹੁਣ ਖੰਡ ਦੀ ਕੀਮਤ ਹੌਲੀ ਹੌਲੀ ਹੇਠਾਂ ਆਉਣੀ ਸ਼ੁਰੂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤੇਜ਼ੀ ਹੁਣ ਹੌਲੀ ਪਈ ਹੈ ਅਤੇ ਖੰਡ ਹੁਣ 45 ਰੁਪਏ ਪ੍ਰਤੀ ਕਿਲੋ ਦੇ ਭਾਅ ਉੱਤੇ ਹੇਠਾਂ ਆ ਗਈ ਹੈ। 1984 ਵਿੱਚ ਓਪਰੇਸ਼ਨ ਬਲੂ ਸਟਾਰ ਦੇ ਸਮੇਂ ਜਿਹਨਾਂ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਸਨ, ਜਿਹਨਾਂ ਦੁਕਾਨਾਂ ਨੂੰ ਉੱਥੋਂ ਹਟਾਇਆ ਗਿਆ ਸੀ ਜਾਂ ਦੁਕਾਨਦਾਰ ਪ੍ਰਭਾਵਿਤ ਹੋਏ ਸੀ, ਉਹਨਾਂ ਨੂੰ 42 ਸਾਲ ਬਾਅਦ ਰਾਹਤ ਮਿਲੀ ਹੈ ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜ਼ਰੀਏ ਉਹਨਾਂ ਨੂੰ ਨਵੇਂ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਪੈਂਦੇ ਪਿੰਡਾਂ ਦੇ ਜਾਇਦਾਦ ਰਿਕਾਰਡ ਡਰੋਨ ਸਰਵੇ ਦੇ ਨਾਲ ਡਿਜੀਟਲ ਕੀਤੇ ਜਾਣਗੇ। GIS ਮੈਪਿੰਗ ਕਰਵਾਈ ਜਾਵੇਗੀ ਤੇ 50 ਪਿੰਡਾਂ ਤੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਦੀ 3 ਸਾਲਾ ਚੋਣ ਆਉਂਦੀ 25 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਵੇਗੀ। ਇਸ ਤੋਂ ਪਹਿਲਾਂ 13 ਸਤੰਬਰ ਨੂੰ ਉੱਥੇ 3 ਸਾਲਾ ਇਜਲਾਸ ਕਰਵਾਇਆ ਜਾਵੇਗਾ ਜਿਸ ਵਿੱਚ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਦੀ ਚਰਚਾ ਹੋਵੇਗੀ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਅਤੇ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ ਤੇ ਉੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਗਰਮੀ ਦਾ ਆਲਮ ਬਰਕਰਾਰ ਹੈ। ਸਤੰਬਰ ਮਹੀਨੇ ਦਾ ਪਹਿਲਾ ਹਫ਼ਤਾ ਵੀ ਲੰਘ ਗਿਆ ਹੈ ਅਤੇ ਐਤਕੀ ਮੌਨਸੂਨ ਬਿਨਾਂ ਵਰੇ ਹੀ ਪੰਜਾਬ ਵਿੱਚੋਂ ਵਾਪਸ ਗਿਆ ਲੱਗਦਾ ਹੈ ਅਤੇ ਇਸੇ ਕਰਕੇ ਦਿਨ ਅਤੇ ਰਾਤ ਦੇ ਤਾਪਮਾਨ ਕਾਫੀ ਜ਼ਿਆਦਾ ਉੱਚੇ ਹੀ ਚੱਲ ਰਹੇ ਨੇ ਅਤੇ ਹੁਮਸ ਭਰਪੂਰ ਗਰਮੀ ਦਰਮਿਆਨ ਇਸੇ ਕਰਕੇ ਬਿਜਲੀ ਦੀ ਮੰਗ ਵੀ ਰਿਕਾਰਡ ਪੱਧਰ ਤੱਕ ਵਧੀ ਹੋਈ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੀਤ ਤੇ ਕਿਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ।

0: And Shah Zaman Ali Khan live in Toronto. For tickets, visit ticketmaster.ca.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ
3: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 6474066640
2: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 All State Insurance. Tuhadi Suraksha, Tuhadi Bachat.
5: Brampton Valio. Hun mehenge perfume te $400-$500 loan di bilkul load nahi. Royal Perfumes di ho chuki hai grand opening. Switzerland to import ki te oils nal tiyar Dior te Chanel vargi same fragrance. Jo challe 8 ghantiyan to vi vadh. Har perfume sirf $50 vich. Ate radio udan de srotiyan layi khaas tamaka. Buy 2, get 1 free. Yani $100 che 3 perfume. ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ ਬ੍ਰੈਂਪਟਨ ਸਿੱਖ ਸੰਗਤ ਗੁਰੂ ਘਰ ਦੇ ਨੇੜੇ ਜਾਂ ਆਰਡਰ ਕਰੋ www.royalperfumes.co ਤੇ ਕਾਲ ਕਰੋ 437-315-0701
6: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS Home Painting ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
7: ਇਹ ਸੱਚ ਕਿਹੋ ਜਿਹਾ ਹੁੰਦਾ
8: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
9: ਮਿੱਟੀ ਚੁਗਦੀ ਫਸਲ ਸੱਚ ਹੈ
8: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਗੁਮਨਾਮ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼।

0: ਜੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਚੁੰਗੇ। ਅੱਜ ਖੂਬਸੂਰਤ ਦਿਨ, ਅੱਜ ਦਾ ਲੇਬਰ ਡੇ ਵਾਲਾ ਦਿਨ ਆ ਬਈ, ਗੁਮਨਾਮ, ਮੁਬਾਰਕ ਹੋਵੇ ਤੈਨੂੰ ਵੀ। ਠੀਕ ਠਾਕ ਹੋਵੋਗੇ, ਜੁੜ ਚੁੱਕੇ ਇੱਕ ਵਾਰ ਫੇਰ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਰੇਡੀਓ ਡਾਨ ਲੈ ਕੇ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰਾ ਸਾਥ ਦੇਣੇ ਹਮੇਸ਼ਾ ਤਰ੍ਹਾਂ
1: ਗੁਮਨਾਮ।
0: ਇਹ ਗੁਮਨਾਮ ਗੁੰਮ ਬਹੁਤ ਹੁੰਦਾ, ਅਸੀਂ ਪਹਿਲਾਂ ਉਹਨੇ ਤਾਂ ਸੁਣ ਲਿਆ ਹੋਣਾ, ਇਹ ਗੁੰਮ ਹੋਇਆ ਬੈਠਾ ਸੀਗਾ, ਮੈਂ ਜਗਾਇਆ ਉਹਨੂੰ। ਗੁਮਨਾਮ,
1: ਹਾਂਜੀ,
0: ਆਪਾਂ ਬੈਕ ਸਟੇਜ ਗੱਲ ਕਰ ਰਹੇ ਸੀਗੇ, ਇਹ ਸਟੇਜ ਹੀ ਹੁੰਦੀ ਇੱਕ ਤਰ੍ਹਾਂ ਦੀ।
1: ਹਾਂਜੀ,
0: ਆਪਾਂ ਆਫ ਦੀ ਏਅਰ ਗੱਲਬਾਤ ਕਰ ਰਹੇ ਸੀ ਕਿ ਬਹੁਤ ਸਾਰੇ ਮਿਊਜ਼ਿਕ, ਬੜਾ ਸਾਰਾ, ਬੜੇ ਸਾਰੇ ਸੌਂਗ ਇਸ ਤਰ੍ਹਾਂ ਦੇ ਆਏ ਜਿਹਦੇ ਵਿੱਚ ਪੰਜਾਬ ਮੁੜਨ ਦੀ ਗੱਲ ਕੀਤੀ ਗਈ, ਆਪਣੇ ਰੂਟਸ ਨਾਲ ਜੁੜਨ ਦੀ ਗੱਲ ਕੀਤੀ ਗਈ, ਹੈ ਨਾ।
1: ਹਾਂਜੀ,
0: ਅਤੇ ਆਪਾਂ ਉਸ ਤਰ੍ਹਾਂ ਦਾ ਇੱਕ ਮਿਊਜ਼ਿਕ ਸੁਣਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਨਾ ਗੱਲਬਾਤ ਕਰਾਂਗੇ। ਕਿਉਂਕਿ ਤੁਸੀਂ ਵੇਖਿਆ ਹੋਣਾ ਪਿੱਛੇ ਜੇ ਨਾ ਇੱਕ ਵਾਰ ਸੋਸ਼ਲ ਮੀਡੀਆ 'ਤੇ ਬੜਾ ਟ੍ਰੈਂਡਿੰਗ ਚੱਲਿਆ ਕਿ ਵਾਪਸ ਜਾਣਾ,
1: ਰਿਵਰਸ ਇਮੀਗ੍ਰੇਸ਼ਨ,
0: ਪੰਜਾਬ ਜਾਣਾ, ਪੰਜਾਬ ਪਰਤੀਏ। ਪਰ ਕੀ ਅਸਲ ਵਿੱਚ ਪੰਜਾਬ ਜਾਂਦੇ ਨੇ ਸਾਰੇ?
1: ਮੈਨੂੰ ਇੱਥੇ ਇੱਕ ਸਵਾਲ ਖੜਾ ਹੁੰਦਾ ਜੀ।
0: ਹਾਂ, ਤੁਸੀਂ ਸਵਾਲ ਨੂੰ ਖੜਾ ਕਰੋ ਜਾਂ ਬਿਠਾ ਦਿਓ, ਪਰ ਆਪਾਂ ਗੱਲ ਇਸੇ ਮੁੱਦੇ 'ਤੇ ਕਰਨੀ ਹੈ।
1: ਗੱਲ ਇਸੇ ਮੁੱਦੇ 'ਤੇ ਆ, ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਵੀ ਠੀਕ ਆ, ਆਪਾਂ ਆਪਣੇ ਮੁਲਕ ਨੂੰ ਯਾਦ ਕਰਦੇ ਹਾਂ ਜਿੱਥੇ ਆਪਾਂ ਜੰਮੇ ਪਲੇ, ਓਬਵੀਅਸਲੀ ਉਹ ਚੀਜ਼ ਨਹੀਂ ਭੁਲਾ ਸਕਦੇ, ਪਰ ਇੱਥੇ ਵੀ ਤਾਂ ਬਹੁਤ ਕੁਛ ਹੈ ਜੇ ਆਪਾਂ ਲਾਈਫ ਦੇ ਵਿੱਚ, ਵਧੀਆ ਲਾਈਫ ਆ, ਖਾਣਾ ਪਾਣੀ ਆ
0: ਜੀ,
1: ਇੱਥੇ ਵੀ ਜੇ ਹੁਣ ਆ ਹੀ ਗਏ ਹਾਂ ਤਾਂ ਫਿਰ ਕਿਉਂ ਨਾ ਇੱਥੇ ਦਾ ਸਾਰਾ ਕੁਛ ਇੰਜੋਏ ਕੀਤਾ ਜਾਵੇ।
0: ਓਕੇ,
1: ਅਤੇ
0: ਸੋ ਤੁਸੀਂ ਤੁਹਾਨੂੰ ਲੱਗਦਾ ਕਿ ਜਿਹੜੀ ਕੈਨੇਡਾ ਦੀ ਧਰਤੀ ਹੈ ਇਹ ਪੰਜਾਬ ਦੀ ਧਰਤੀ ਨਾਲੋਂ ਬਿਹਤਰ ਹੈ, ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ?
1: ਬਿਹਤਰ ਨਹੀਂ ਕਹਿ ਸਕਦਾ, ਪਰ ਬਹੁਤ ਚੀਜ਼ਾਂ ਦਾ ਡਿਫਰੈਂਸ ਹੈ ਕਿ ਜੋ ਚੀਜ਼ਾਂ ਆਪਾਂ ਨਹੀਂ ਪੰਜਾਬ 'ਚ ਮਿਲ ਸਕਦੀਆਂ।
0: ਪਰ ਜਿਸ ਸੌਂਗ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਬਹੁਤ ਸਾਰੇ ਪਿਛਲੇ ਦਿਨੀ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੋਈ, ਬੜੇ ਸਾਰੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲਸ ਹੋਈਆਂ, ਬੜਾ ਸਾਰਾ ਰਿਵਰਸ ਮਾਈਗ੍ਰੇਸ਼ਨ ਲੈ ਕੇ ਗੱਲਾਂ ਬਾਤਾਂ, ਪੋਡਕਾਸਟ, ਬੜਾ ਕੁਛ ਇੰਟਰਨੈਟ 'ਤੇ ਵੇਖਣ ਨੂੰ ਮਿਲਿਆ। ਜਿੱਦਾਂ ਤੁਸੀਂ ਆਪਣੀ ਇੰਟਰਵਿਊ ਬੱਬੂ ਮਾਨ ਸਾਹਿਬ ਨਾਲ ਹੋਈ, ਉਹਨਾਂ ਨੇ ਵੀ ਇਸ ਚੀਜ਼ ਨੂੰ ਕਿਹਾ ਕਿ ਯਾਰ ਵਾਪਸ ਜਾਣਾ ਚਾਹੀਦਾ, ਸਾਨੂੰ ਆਪਣੇ ਪੰਜਾਬ ਨਾਲ, ਆਪਣੇ ਪਿੰਡਾਂ ਨਾਲ ਜੁੜਨਾ ਚਾਹੀਦਾ। ਕਮਾਈਆਂ ਕਰਕੇ ਵਾਪਸ ਜਾਣ ਦੀ ਗੱਲਬਾਤ ਕੀਤੀ ਗਈ, ਕਾਮਯਾਬ ਹੋ ਕੇ ਵਾਪਸ ਜਾਣ ਦੀ ਗੱਲਬਾਤ ਕੀਤੀ ਗਈ। ਨਾਲ ਦੀ ਨਾਲ ਆਪਣਾ ਇਹ ਵੀ ਕਹਿਣਾ ਵੀ ਬਹੁਤ ਜ਼ਰੂਰੀ ਹੈ, ਇਹ ਨਹੀਂ ਕਿ ਤੁਸੀਂ ਆਏ ਹੋ 20-25 ਲੱਖ ਲਾ ਕੇ ਅਤੇ ਸਿਰਫ ਆਓ ਅਤੇ ਇਮੋਸ਼ਨਲ ਹੋ ਕੇ ਪੰਜਾਬ ਨੂੰ ਚਲੇ ਜਾਓ। ਆਪਾਂ ਇਸ ਚੀਜ਼ ਨੂੰ ਵੀ ਆਪਾਂ ਕੰਡੈਮ ਕਰਦੇ ਹਾਂ, ਇਸ ਚੀਜ਼ ਦੀ ਵੀ ਆਪਾਂ ਇਹ ਗੱਲ ਕਰਦੇ ਹਾਂ ਕਿ ਹਾਂ ਪੰਜਾਬ ਵਾਪਸੀ ਜ਼ਰੂਰੀ ਹੈ, ਪਰ ਕਦੋਂ, ਹੈ ਨਾ।
1: ਬਿਲਕੁਲ,
0: ਬਹੁਤ ਸਾਰੇ ਦੋਸਤ ਆ ਜਿਹੜੇ ਇਸ 'ਤੇ ਬਹੁਤ ਖਿਲਾਫ਼ ਨੇ ਵੀ ਕਿਉਂ ਉੱਥੇ ਕੁਛ ਰਹਿ ਨਹੀਂ ਗਿਆ। ਤੁਸੀਂ ਵੀ ਮੈਨੂੰ ਇਹੀ ਕਹਿ ਰਹੇ ਸੀ ਨਾ ਵੀ ਉੱਥੇ ਹੈ ਕੀ ਆ,
1: ਮੈਂ ਉਹੀ ਕਹਿਣ ਲੱਗੇ ਵੀ
0: ਉੱਥੇ ਕੀ ਆ, ਪੰਜਾਬ 'ਚ ਕੀ ਆ,
1: ਖਰਾਬ ਹੋ ਚੁੱਕੇ ਨੇ,
0: ਰਾਈਟ? ਤੁਸੀਂ ਵੀ ਇਹੀ ਕਹਿਣਾ ਚਾਹੁੰਦੇ ਕਿ ਪੰਜਾਬ 'ਚ ਕੁਛ ਨਹੀਂ ਰਹਿ ਗਿਆ, ਹਾਲਾਤ ਖਰਾਬ ਹੋ ਚੁੱਕੇ ਨੇ, ਜਾਂ ਇਹ ਕਹਿ ਲਈ ਕਿ ਕ੍ਰਾਈਮ ਬਹੁਤ ਆ, ਜੋਬਸ ਨਹੀਂ ਆ, ਓਪਰਚੁਨਿਟੀਜ਼ ਨਹੀਂ ਆ, ਪਰ ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਹੁੰਦੇ ਹੋਏ ਵੀ ਜਿਹੜੇ ਲੋਕ ਇਮੋਸ਼ਨਲ ਆ, ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਆ, ਜਾਂ ਪੰਜਾਬ ਨੂੰ ਇਸ ਟਾਈਮ ਯੂਥ ਦੀ ਲੋੜ ਆ, ਪਰ ਕੀ ਜੇ ਆਪਾਂ ਸਾਰੇ ਡਰ ਕੇ ਆਵਾਂਗੇ ਕਿ ਉੱਥੇ ਕੁਛ ਨਹੀਂ ਹੈਗਾ, ਅਤੇ ਕੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਆਪਣੀ ਮਿੱਟੀ ਨਾਲ, ਆਪਣੇ ਪੰਜਾਬ ਨਾਲ ਇਹ ਵੀ ਇੱਕ ਧਰੋਹ ਵਾਲਾ ਕੰਮ ਹੀ ਆ, ਇਹ ਵੀ ਗਦਾਰੀ ਆ ਇੱਕ ਤਰ੍ਹਾਂ ਦੀ,
1: ਇਹ ਵੀ ਹੈ
0: ਆਪਣੀ ਮਿੱਟੀ ਨੂੰ ਛੱਡ ਕੇ ਭੱਜਣਾ, ਐਕਸਕਿਊਜ਼ ਲੱਭਣਾ ਵੀ ਇੱਥੇ ਤਾਂ ਕੁਛ ਹੈ ਨਹੀਂ ਆ।
1: ਹੈ ਜੀ, ਬਿਲਕੁਲ, ਇਹ ਗੱਲ ਬਿਲਕੁਲ ਸੱਚ ਹੈ।
0: ਪਰ ਜੇ ਉੱਥੇ ਕੁਛ ਨਹੀਂ ਆ, ਅਤੇ ਜੇ ਪੰਜਾਬ ਵਾਸਤੇ ਆਪਾਂ ਉਸ ਮਿੱਟੀ 'ਤੇ ਜਨਮ ਲੈ ਕੇ, ਉਸ ਧਰਤੀ 'ਤੇ ਜਨਮ ਲੈ ਕੇ ਆਪਾਂ ਉੱਥੇ ਕੁਛ ਨਹੀਂ ਕਰ ਰਹੇ, ਅਤੇ ਇਹ ਵੀ ਤਾਂ ਮੈਨੂੰ ਲੱਗਦਾ ਕਿ ਇੱਕ ਆਪਣੀ ਮਿੱਟੀ ਦੇ ਨਾਲ ਬੇਈਮਾਨੀ ਆ। ਅਸੀਂ ਵੈਸੇ ਗੱਲਾਂ ਤਾਂ ਬਹੁਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਆਪਾਂ ਗੱਲਬਾਤ ਇਹ ਕਰ ਰਹੇ ਹਾਂ ਕਿ ਕੀ ਵਾਪਸ ਪਰਤਣਾ ਜ਼ਰੂਰੀ ਆ ਕਮਾਈਆਂ ਕਰਕੇ, ਜਾਂ ਤੁਸੀਂ ਜਦੋਂ ਦੇਖੋ, ਵੈਸੇ ਤਾਂ ਇਹ ਮਿੱਠੀਆਂ ਜੇਲ੍ਹਾਂ ਨੇ, ਗੱਲਾਂ ਕਰਨੀਆਂ ਬਹੁਤ ਸਿਖਾਲੀਆਂ ਨੇ, ਜਾਂਦਾ ਤਾਂ ਕੋਈ ਵੀ ਨਹੀਂ ਆ, ਉਹ ਗੱਲ ਵੱਖਰੀ ਹੈ ਕਿ ਬਹੁਤ ਸਾਰੇ ਸਟੂਡੈਂਟ ਸਾਡੇ ਵੀਰ, ਛੋਟੇ ਭੈਣ ਭਰਾ ਸਾਡੇ ਵਾਪਸ ਜਾ ਰਹੇ ਨੇ, ਉਹਨਾਂ ਦੇ ਵਰਕ ਪਰਮਿਟਸ ਵਗੈਰਾ ਨਹੀਂ ਐਕਸਟੈਂਡ ਹੋ ਰਹੇ, ਬਹੁਤ ਸਾਰੀਆਂ ਇਮੀਗ੍ਰੇਸ਼ਨ ਦੇ ਮੁਸ਼ਕਲਾਂ ਨੇ, ਉਹਨਾਂ ਕਾਰਨਾਂ ਕਰਕੇ ਉਹ ਵਾਪਸ ਜਾ ਰਹੇ ਨੇ। ਪਰ ਮੈਨੂੰ ਇਹ ਦੱਸੋ ਕਿ ਕੀ ਆਪਣੀ ਮਿੱਟੀ 'ਤੇ ਮੁੜਨਾ ਜ਼ਰੂਰੀ ਆ? ਆਪਾਂ ਸੋਸ਼ਲ ਮੀਡੀਆ 'ਤੇ ਬੜਾ ਦੇਖ ਲਿਆ, ਆਪਾਂ ਬੜਾ ਅਸੀਂ ਗੀਤਾਂ ਦੇ ਵਿੱਚ, ਮਿਊਜ਼ਿਕ ਦੇ ਵਿੱਚ ਸੁਣ ਲਿਆ ਕਿ ਪਿੰਡ ਮੁੜਨਾ ਚਾਹੀਦਾ, ਵਾਪਸ ਜਾਣਾ ਚਾਹੀਦਾ, ਮਿੱਟੀ ਨਾਲ ਜੁੜਨਾ ਚਾਹੀਦਾ, ਆਪਣੇ ਖੇਤਾਂ ਨਾਲ, ਆਪਣੇ ਪਿੰਡਾਂ ਨਾਲ, ਆਪਣੀ ਮਿੱਟੀ ਦੀ ਉਸ ਮਹਿਕ ਨੂੰ ਦੁਬਾਰਾ ਯਾਦ ਕਰੋ, ਜਾ ਕੇ ਫਿਰ ਪੰਜਾਬ ਦੇ ਪਿੰਡਾਂ ਨੂੰ ਜੀਵਤ ਕਰੋ। ਹੁਣ ਮੁਰਝਾਏ ਹੋਏ ਨੇ ਉਹ, ਸਾਰਾ ਯੂਥ ਕੈਨੇਡਾ, US, ਅਮਰੀਕਾ, ਯੂਰਪ ਵਰਗੀਆਂ ਮੁਲਕਾਂ ਦੇ ਵਿੱਚ ਪਹੁੰਚਿਆ ਹੋਇਆ। ਸੋ ਭਾਅ ਜੀ ਰੇਡੀਓ 10 ਕਾ ਦਮ ਵਾਲੇ ਭਾਅ ਜੀ ਸ਼ੋ ਕਰਦੇ ਹੁਣ? ਮੈਨੂੰ ਲੱਗਦਾ ਕਿ ਬਾਈ ਜੀ ਨਹੀਂ, ਮੈਂ ਸੁਣਿਆ ਨਹੀਂ। ਸੋ ਆਈ ਐਮ ਸੋਰੀ, ਤੁਸੀਂ ਮੈਨੂੰ ਲੱਗਦਾ ਕਿ ਉਹਨਾਂ ਦਾ ਸ਼ੋ ਹੁਣ ਨਹੀਂ ਆਉਂਦਾ, ਸ਼ਾਇਦ ਮਜ਼ਬੀ ਵੀਕਐਂਡ 'ਤੇ ਹੋਵੇ ਤੁਸੀਂ 10 ਕਦਮ ਸ਼ੋ, ਸ਼ਾਇਦ ਮਜ਼ਬੀ, ਜਾਂ ਤੁਸੀਂ ਪੰਜਾਬੀ ਲਹਿਰਾਂ ਹੈੱਡ ਆਫਿਸ ਕਾਲ ਕਰਕੇ ਪਤਾ ਕਰ ਸਕਦੇ ਹੋ। ਓਕੇ, ਆਪਾਂ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਗੁਮਨਾਮ,
1: ਹਾਂਜੀ,
0: ਤੁਹਾਡਾ ਕੀ ਓਪੀਨੀਅਨ ਆ? ਤੁਹਾਨੂੰ ਮੰਨ ਲਓ ਕਿ ਤੁਸੀਂ, ਆਪਾਂ ਸਾਰੇ ਇਹ ਸੋਚ ਕੇ ਤਾਂ ਆਏ ਨਹੀਂ ਕਿ ਇੱਥੇ ਪੱਕੇ ਰਹਿਣਾ। ਜਦੋਂ ਆਪਾਂ ਆਏ ਸੀ, ਜਦੋਂ ਆਪਾਂ ਪ੍ਰਦੇਸ਼ ਨੂੰ ਪਹਿਲਾ ਕਦਮ ਪੁੱਟਿਆ ਸੀ,
1: ਹਾਂਜੀ,
0: ਉਦੋਂ ਆਪਾਂ ਬੇਸਿਕਲੀ ਇਹ ਸੋਚ ਕੇ ਪੁੱਟਿਆ ਸੀ ਕਿ ਵਾਪਸ ਆਵਾਂਗੇ, ਇੱਕ ਗੱਡੀ ਲਵਾਂਗੇ, ਇੱਕ ਘਰ ਲਵਾਂਗੇ, ਥੋੜ੍ਹੀ ਜਿਹੀ ਜ਼ਮੀਨ ਲਵਾਂਗੇ, ਤਰੱਕੀ ਕਰਾਂਗੇ, ਆਪਣੇ ਰਿਸ਼ਤੇਦਾਰ ਭੈਣਾਂ ਭਰਾਵਾਂ ਦੇ ਵਿੱਚ ਆਰਾਮ ਨਾਲ ਰਵਾਂਗੇ, ਹੈ ਨਾ।
1: ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਗੱਲ ਕਰ ਲੈਣਾ ਭਰਾ ਜੀ, ਤੁਹਾਨੂੰ ਵੀ ਇੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ
0: ਜੀ,
1: ਮੇਰਾ ਆਪ ਪਰਸਨਲੀ ਇੰਡੀਆ ਗੇੜਾ ਨਹੀਂ ਵੱਜਿਆ, ਕਿਉਂਕਿ ਬਹੁਤ ਸਾਰੀਆਂ ਮਜਬੂਰੀਆਂ ਇੱਥੇ ਤੁਹਾਨੂੰ ਬੰਨ ਲੈਂਦੀਆਂ। ਹਾਂ, ਮੁੜਨ ਦਾ ਦਿਲ ਹਰ ਇੱਕ ਦਾ ਕਰਦਾ ਹੁੰਦਾ, ਕੋਈ ਵੀ ਇੱਥੇ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗਾ, ਕਿਤੇ ਨਾ ਕਿਤੇ ਦਿਲ ਦੇ ਕੋਨੇ ਵਿੱਚ ਪੰਜਾਬ ਦੀ ਯਾਦ ਜਿਹੜੀ ਆ, ਜਦੋਂ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇ ਜਾਂ ਕੋਈ ਵੀ ਕਿਸਾਨੀ ਦੀ ਗੱਲ ਹੋਵੇ ਤਾਂ ਆਪਣਾ ਮਨ ਪੰਜਾਬ ਨੂੰ ਇੱਕ ਵਾਰ ਭੱਜਦਾ ਜ਼ਰੂਰ ਆ, ਬਟ ਹਾਲਾਤ ਕਈ ਵਾਰ ਇੱਦਾਂ ਦੇ ਹੋ ਜਾਂਦੇ ਵੀ ਆਪਾਂ ਜਾ ਨਹੀਂ ਸਕਦੇ। ਤੇ ਦੂਜੀ ਗੱਲ, ਪੰਜਾਬ ਮੁੜਨ ਦੀ ਗੱਲ ਜਿੱਥੇ ਤੱਕ ਰਹੀ, ਮੈਂ ਜ਼ਰੂਰ ਮੰਨਦਾ ਪੰਜਾਬ ਮੁੜਨਾ ਚਾਹੀਦਾ,
0: ਮੰਨਦੇ ਹੋ?
1: ਮੈਂ 50% ਮੰਨਦਾ ਵਾਂ, ਬਟ ਉਹਦੇ ਨਾਲ ਇਹ ਵੀ ਗੱਲ ਆਉਂਦੀ ਆ ਵੀ ਮੁੜਨਾ ਤਾਂ ਵਧੀਆ ਵਾ ਜੇ ਤੁਸੀਂ ਉੱਥੇ ਜਾ ਕੇ ਪੰਜਾਬ ਨੂੰ ਕੁਛ ਦੇ ਰਹੇ ਹੋ, ਇੱਦਾਂ ਸਿਰਫ ਤੁਹਾਡੇ ਜਾਣਨਾ ਗੱਲਾਂ ਕਰਨਾ ਉੱਥੇ ਕੁਛ ਨਹੀਂ ਬਣਨਾ। ਜੇ ਤੁਸੀਂ ਉੱਥੋਂ ਦੇ ਹਾਲਾਤ ਸੁਧਾਰ ਸਕਦੇ ਹੋ ਜਾਂ ਉੱਥੇ ਜਾ ਕੇ ਕੋਈ ਯੋਗਦਾਨ ਪਾ ਸਕਦੇ ਹੋ, ਕਮਿਊਨਿਟੀ ਨੂੰ ਯੋਗਦਾਨ ਦੇ ਸਕਦੇ ਹੋ,
0: ਤੁਸੀਂ ਇੱਥੋਂ ਦਾ ਐਕਸਪੀਰੀਅੰਸ ਲੈ ਕੇ ਉੱਥੇ ਕੋਈ ਕਾਰੋਬਾਰ ਸੈੱਟ ਕਰ ਸਕਦੇ ਹੋ, ਆਪਣੇ ਪੰਜਾਬ ਦੇ ਲੋਕਾਂ ਨੂੰ ਕਾਰੋਬਾਰ ਦੇ ਜ਼ਰੀਏ ਪੈਦਾ ਕਰ ਸਕਦੇ ਹੋ, ਹੈ ਨਾ। ਪਰ ਜੇ ਤੁਸੀਂ ਆਪ ਹੀ ਬਰੋਕ ਹੋਏ ਹੋ, ਜੇ ਤੁਹਾਡੇ ਕੋਲ ਆਪਦੇ ਕੋਲ ਸੋਰਸਿਸ ਨਹੀਂ ਆ ਇਨਕਮ ਦੇ, ਤੁਹਾਡੇ ਕੋਲ ਪਲਾਨਸ ਨਹੀਂ ਆ, ਮੈਨੂੰ ਲੱਗਦਾ ਫਿਰ ਪਰ ਹਰ ਇੱਕ ਦੇ ਹਾਲਾਤ ਅਲੱਗ ਅਲੱਗ ਹੋ ਸਕਦੇ, ਪਰ ਇੱਥੇ ਆਪਾਂ ਹਾਲਾਤਾਂ ਦੀ ਗੱਲ ਨਹੀਂ ਕਰ ਰਹੇ। ਟਿਕਟੋਕ 'ਤੇ ਬੜੇ ਪਰਿਵਾਰ ਸਾਡੇ ਨਾਲ ਜੁੜੇ ਆ, ਆਪਾਂ ਸਿਰਫ ਇਹ ਗੱਲ ਕਰ ਰਹੇ ਹਾਂ ਕਿ ਕੀ ਸਾਨੂੰ ਪੰਜਾਬ ਵਾਪਸ ਮੁੜਨਾ ਚਾਹੀਦਾ। ਆਪਣੇ ਜੇ ਆਪਾਂ ਬਹੁਤ ਸਾਰੇ ਵੀਰ ਸਾਡੇ ਨਾਲ ਇੱਕ ਜੁੜੇ ਹੋਏ ਨੇ, ਮੈਨੂੰ ਲੱਗਦਾ ਕਿ ਚਲੇ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ। ਵੈਸੇ ਮੈਨੂੰ ਟਿਕਟੋਕ ਚਲਾਉਣੀ ਨਹੀਂ ਆਉਂਦੀ, ਅਸੀਂ ਹੁਣੇ ਜੇ ਸਿੱਖੀ ਹੈ ਟਿਕਟੋਕ ਚਲਾਉਣੀ, ਬਾਈ ਜੀ ਦੁਬਾਰਾ ਇਨਵਾਈਟ ਭੇਜੋ, ਫਿਰ ਆਪਾਂ ਗੱਲ ਕਰਾਂਗੇ, ਕਿਉਂਕਿ ਅਸੀਂ ਰੇਡੀਓ ਪ੍ਰੋਗਰਾਮ 'ਤੇ ਵੀ ਲਾਈਵ ਹਾਂ। ਕਾਲਸ ਵੀ ਆ ਰਹੀਆਂ ਨੇ, ਪੰਜਾਬ ਮੁੜਨ ਦੀ ਗੱਲਬਾਤ ਕਰ ਰਹੇ ਹਾਂ ਕਿ ਸਾਨੂੰ ਪੰਜਾਬ ਮੁੜਨਾ ਚਾਹੀਦਾ, ਕਦੋਂ ਮੁੜਨਾ ਚਾਹੀਦਾ ਜਾਂ ਨਹੀਂ ਮੁੜਨਾ ਚਾਹੀਦਾ। ਬਹੁਤ ਸਾਰੇ ਦੋਸਤ ਤਾਂ ਇਹ ਕਹਿ ਕੇ ਪੱਲਾ ਝਾੜ ਦਿੰਦੇ ਕਿ ਪੰਜਾਬ ਹੁਣ ਕੁਛ ਨਹੀਂ ਆ, ਉੱਥੇ ਸਿਰਫ ਕ੍ਰਾਈਮ ਆ, ਲੁੱਟਾਂ ਖੂਹਾਂ ਆ, ਐਕਸਟੋਰਸ਼ਨਸ ਆ, ਜਾਂ ਇਹ ਕਹਿ ਲਈਏ ਕਿ ਉੱਥੇ ਰੁਜ਼ਗਾਰ ਦੇ ਬਹੁਤ ਸਾਰੇ ਸਾਧਨ ਨਹੀਂ ਆ, ਓਪਰਚੁਨਿਟੀਜ਼ ਨਹੀਂ ਆ,
1: ਸਟਰਗਲ ਬਹੁਤ ਆ,
0: ਸਟਰਗਲ ਬਹੁਤ ਆ। ਪਰ ਨਾਲ ਦੀ ਨਾਲ ਅਸੀਂ ਪਿੰਡਾਂ ਨਾਲੋਂ ਦੂਰ ਹੋ ਗਏ, ਆਪਣੀ ਮਿੱਟੀ ਨਾਲੋਂ ਦੂਰ ਹੋ ਗਏ, ਆਪਣੇ ਪੰਜਾਬ ਨਾਲੋਂ ਦੂਰ ਹੋ ਗਏ, ਰਿਸ਼ਤੇ ਭੈਣ ਭਰਾਵਾਂ ਉਹਨਾਂ ਆਪਣੇ ਰੂਟਸ ਨਾਲੋਂ ਦੂਰ ਹੋ ਗਏ। ਹੁਣ ਕਈਆਂ ਦੇ ਤਾਂ ਰੂਟਸ ਹੀ ਇੱਥੇ ਆ ਗਏ ਆ, ਉਹ ਕਹਿਣਗੇ ਵੀ ਸਾਡੇ ਤਾਂ ਮਤਲਬ ਇੱਕ ਦਿਨ ਰੇਡੀਓ ਪ੍ਰੋਗਰਾਮ 'ਤੇ ਗੱਲਬਾਤ ਕੀਤੀ, ਕਈ ਦੋਸਤਾਂ ਨੂੰ 25-25, 30-30 ਸਾਲ ਹੋ ਗਏ ਵਾਪਸ ਪੰਜਾਬ ਗੇੜਾ ਨਹੀਂ ਲਾਇਆ, ਉਹ ਪ੍ਰੋਪਰ ਪੰਜਾਬ ਨਾਲੋਂ ਟੁੱਟ ਚੁੱਕੇ ਨੇ। ਸੋ ਇੱਦਾਂ ਦੇ ਵੀ ਦੋਸਤ ਨੇ। ਸੋ ਹਰ ਇੱਕ ਦੀ ਅਲੱਗ ਅਲੱਗ ਭਾਵਨਾ ਆ, ਅਲੱਗ ਅਲੱਗ ਧਾਰਨਾ ਆ, ਤੁਹਾਡਾ ਇਸ ਬਾਰੇ ਕੀ ਵਿਚਾਰ ਆ? 905-673-3337 905-673-3337 ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਸਾਨੂੰ ਪੰਜਾਬ ਵਾਪਸ ਮੁੜਨਾ ਚਾਹੀਦਾ ਜਾਂ ਨਹੀਂ? ਬਹੁਤ ਸਾਰੇ ਦੋਸਤ ਟਿਕਟੋਕ 'ਤੇ ਜੁੜ ਚੁੱਕੇ ਨੇ ਔਰ ਬਹੁਤ ਸਾਰੇ ਦੋਸਤ ਸਾਡੇ ਨਾਲ ਰੇਡੀਓ 'ਤੇ ਲਾਈਵ ਓਨਰ ਗੱਲਾਂ ਬਾਤਾਂ ਕਰਾਂਗੇ। ਸੋ ਉਸ ਤੋਂ ਪਹਿਲਾਂ ਦੋ ਕੁ ਬੋਲ ਸੁਣ ਲਈਏ ਔਰ ਉਸ ਤੋਂ ਪਹਿਲਾਂ ਦੱਸ ਦਈਏ ਬਾਈ ਜੀ, ਤੁਸੀਂ ਇੱਕ ਮਿੰਟ ਪਾਊਜ਼ ਕਰ ਦਿਓ ਕਿਉਂਕਿ ਮੈਂ ਰੇਡੀਓ 'ਤੇ ਵੀ ਲਾਈਵ ਹਾਂ, ਅਤੇ ਆਪਾਂ ਇੱਕ ਚੀਜ਼ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿ ਆਪਾਂ ਨਾ ਆਪਣੀ ਭਾਸ਼ਾ ਬਹੁਤ ਵਧੀਆ ਰੱਖਣੀ, ਕਿਉਂਕਿ ਸਾਡੇ ਨਾਲ ਬਹੁਤ ਮਾਣਾ ਮਾਵਾਂ ਭੈਣਾਂ ਸਾਨੂੰ ਦੇਖਦੀਆਂ ਨੇ, ਮਾਫ਼ ਕਰਨਾ, ਅਸੀਂ ਆਪਣੀ ਭਾਸ਼ਾ ਨੂੰ ਬਹੁਤ ਸਬਕ ਰੱਖਣਾ। ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ? ਮੁੱਦਾ ਵੀਰੇ ਇਹੀ ਆ ਆਪਾਂ ਕਿ ਬਹੁਤ ਸਾਰੇ ਆਪਾਂ ਪਿਛਲੇ ਦਿਨੀ ਮਿਊਜ਼ਿਕ ਦੇ ਵਿੱਚ ਸੁਣਿਆ ਕਿ ਪੰਜਾਬ ਵਾਪਸ ਜਾਣਾ ਚਾਹੀਦਾ, ਆਪਣੇ ਪਿੰਡਾਂ ਨੂੰ ਵਾਪਸ ਫੇਰੀ ਪਾਉਣੀ ਚਾਹੀਦੀ ਆ, ਪਰ ਉਹਦੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਲਹਿਰ ਵੇਖੀ ਗਈ ਰਿਵਰਸ ਮਾਈਗ੍ਰੇਸ਼ਨ ਦੀ, ਪਰ ਉਹ ਕਿੰਨੀ ਕੁ ਸੱਚੀ ਆ? ਕਿ ਵਾਪਸ ਕੋਈ ਮੁੜਨਾ ਚਾਹੁੰਦਾ ਵੀ ਆ ਜਾਂ ਨਹੀਂ, ਅਤੇ ਵਾਪਸ ਮੁੜਨਾ ਆਪਾਂ ਨੂੰ ਚਾਹੀਦੇ ਵੀ ਆ ਕਿ ਨਹੀਂ? ਕਿਉਂਕਿ ਉੱਥੇ ਆਪਾਂ ਬਹੁਤ ਸਾਰੇ ਦੋਸਤ ਇਹ ਵੀ ਕਹਿੰਦੇ ਵੀ ਉੱਥੇ ਹੈ ਹੀ ਕੁਛ ਨਹੀਂ ਆ, ਆਪਾਂ ਕੰਡੈਮ ਕਰਦੇ ਹਾਂ ਕਿ ਉੱਥੇ ਕ੍ਰਾਈਮ ਆ, ਉੱਥੇ ਬਹੁਤ ਸਾਰਾ ਨਸ਼ਾ ਆ, ਉੱਥੇ ਓਪਰਚੁਨਿਟੀਆਂ ਨਹੀਂ ਆ, ਪਰ ਕੀ ਆਪਾਂ ਹਮੇਸ਼ਾ ਹੀ ਇਹਨਾਂ ਚੀਜ਼ਾਂ ਦਾ ਹਵਾਲਾ ਦੇ ਕੇ ਆਪਾਂ ਆਪਣੇ ਆਪ ਨੂੰ ਇਹ ਕਹਿ ਸਕਾਂਗੇ ਕਿ ਯਾਰ ਵਾਕਈ ਉੱਥੇ ਕੁਛ ਨਹੀਂ ਆ? ਸੋ ਜੀ ਤੁਸੀਂ ਆਪਣੇ ਸੁਝਾਵ ਦੇ ਸਕਦੇ, ਉਸ ਤੋਂ ਪਹਿਲਾਂ ਮੈਂ ਕਾਲਜ ਲੈ ਲਾਂ, ਮੇਰੇ ਕੋਲ ਕਾਲ ਬਹੁਤ ਨੇ, ਤੁਹਾਨੂੰ ਵੀ ਸੁਝਾਵ ਪਤਾ ਲੱਗ ਜਾਣਗੇ. ਸੋ 905-673-3337 ਪਹਿਲੀ ਕਾਲ ਲੈਂਦੇ ਹਾਂ ਜੀ, 0418. ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ.
2: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ?
2: ਹਾਂਜੀ ਹਾਂਜੀ, ਬਹੁਤ ਵਧੀਆ ਹਾਲ. ਤੇ ਪਹਿਲੀ ਗੱਲ ਤਾਂ ਮੈਂ ਗੁਮਨਾਮ ਨੂੰ ਕਹਿ ਰਿਹਾ, ਅੱਜ ਇਹ 50% ਹੋ ਗਿਆ ਨੇ, ਆਖਿਆ ਮੈਨੂੰ ਹਰਾ ਨਾ ਦੇਣ ਕਿਤੇ. ਤੇ ਦੂਜੀ ਗੱਲ ਇਹ ਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਬੈਕ ਟੂ ਇੰਡੀਆ, ਉਹਦੇ ਚ ਦੇਖੋ ਦੋ ਕਾਰਨ ਹੈ. ਇੱਕ ਤਾਂ ਮਜਬੂਰੀ ਹੈ, ਮਤਲਬ ਕੋਈ ਉਹਨੂੰ ਨੋਟਿਸ ਆ ਗਿਆ, ਸਟੇਟਸ ਐਕਸਪਾਇਰ ਹੋ ਗਿਆ, ਇੱਕ ਸ਼ੌਕ ਹੈ. ਦੋ ਗੱਲਾਂ ਨੇ ਹੁਣ ਉਹਦੇ ਚ, ਦੋਨਾਂ ਤੇ ਅੱਡ ਅੱਡ ਵਿਚਾਰਧਾਰਾਵਾਂ ਨੇ, ਠੀਕ ਹੈ ਨਾ. ਤੇ ਮੈਂ ਇੱਕ ਐਗਜ਼ਾਮਪਲ ਦੇ ਸਕਦਾ ਵੀ ਮੇਰੇ ਨੋਨ, ਮਤਲਬ ਖਾਸ ਜਿਨ੍ਹਾਂ ਦੇ ਡਿਊਰਿੰਗ PGWPG ਨੂੰ ਵਰਕ ਪਰਮਿਟ ਕਹਿੰਦੇ ਆ, ਉਹ ਬੱਚੇ ਨੇ ਜਨਮ ਲਿਆ ਤੇ ਬਦਕਿਸਮਤੀ ਕਹਿ ਲਓ, ਜਾਂ ਉਹ ਨਹੀਂ ਕਹਿ ਸਕਦੇ ਬਦਕਿਸਮਤੀ, ਪੰਜਾਬ ਵੀ ਜਾ ਰਹਾ, ਉਹਨੂੰ ਕੁਛ ਨਹੀਂ ਹੋਇਆ ਪੰਜਾਬ ਨੂੰ, ਠੀਕ ਹੈ ਨਾ. ਉਹਦੀ ਟਿਕਟ ਹੈ ਪਰਸੋਂ ਦੀ, ਉਹ ਜਾ ਰਿਹਾ ਵਾਪਸ, ਬੱਚਾ ਵੀ ਜਾ ਰਿਹਾ ਵਾਪਸ ਨਾਲ, ਮਤਲਬ ਪੰਜਾਬ ਨੂੰ ਹੋਇਆ ਕੁਛ ਨਹੀਂ, ਕੋਈ ਐਡੀ ਗੱਲ ਨਹੀਂ. ਸੋ ਇਸ ਤਰ੍ਹਾਂ ਦਾ ਰਲਿਆ ਮਿਲਿਆ ਜਾਂ ਮੇਰਾ ਜਿਹੜਾ ਹੈ ਓਪੀਨੀਅਨ.
0: ਓਕੇ, ਸੋ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਵਾਪਸ ਪਰਤਣ ਦੇ ਵਿੱਚ ਕੋਈ ਗੁਨਾਹ ਨਹੀਂ ਹੈ, ਜਾ ਸਕਦੇ ਆ?
2: ਨਹੀਂ, ਕੋਈ ਐਡੀ ਗੱਲ ਨਹੀਂ, ਉਹਨੂੰ ਕੁਛ ਨਹੀਂ ਹੋਇਆ ਪੰਜਾਬ ਨੂੰ. ਕਈ ਵਾਰੀ ਗੱਡੀ ਖਰਾਬ ਹੋ ਜਾਂਦੀ ਹੈ, ਐਡੀ ਗੱਲ ਨਹੀਂ, ਉਹਨੂੰ ਠੀਕ ਕਰਾ ਲੈਣਾ ਚਾਹੀਦਾ, ਚੱਲ ਪੈਂਦੀਆਂ ਦੁਬਾਰੇ ਫਿਰ.
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ. ਅਗਲੀ ਕਾਲ ਵੱਲ ਚੱਲਦੇ ਹਾਂ. ਬਹੁਤ ਸਾਰੇ ਸਾਡੇ ਵੀਰੇ ਥੋੜ੍ਹੇ ਜਿਹੇ ਹੱਥ ਜੋੜ ਕੇ ਮਾਫੀ, ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ, ਪਰ ਕਾਲਸ ਬਹੁਤ ਸਾਰੇ ਨੇ ਔਨ ਏਅਰ. ਸੋ ਤੁਸੀਂ ਵੀ ਸੁਝਾਵ ਸੁਣ ਸਕਦੇ ਹੋ. ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ. 4677
3: ਜੀ. ਸਤਿ ਸ਼੍ਰੀ ਅਕਾਲ ਭਾਈ. ਦੇਖੋ ਮੇਰੇ ਹਿਸਾਬ ਨਾਲ ਬਹੁਤ ਸਾਰੇ ਲੋਕਾਂ ਦੇ ਅੱਡ ਅੱਡ ਕਾਰਨ ਨੇ, ਕਈ ਵਾਪਸ ਜਾਣਾ ਵੀ ਚਾਹੁੰਦੇ ਨੇ, ਕਈ ਨਹੀਂ ਵੀ ਜਾਣਾ ਚਾਹੁੰਦੇ. ਬਟ ਮੈਂ ਆਪਦਾ ਜੇ ਐਕਸਪੀਰੀਅੰਸ ਸ਼ੇਅਰ ਕਰਾਂ, ਮੈਨੂੰ ਆਲਮੋਸਟ 4 ਸਾਲ ਹੋ ਗਏ ਨੇ ਭਾਈ ਕੈਨੇਡਾ ਆਇਆ ਨੂੰ. ਤੇ ਮੈਂ ਜਦੋਂ ਵੀ ਆਪਦੇ ਦੋਸਤਾਂ ਨਾਲ ਵੀ ਇਸ ਚੀਜ਼ ਦੀ ਗੱਲ ਕਰਦਾ, ਮੈਂ ਹਮੇਸ਼ਾ ਇੱਕ ਚੀਜ਼ ਮੇਰੇ ਅੰਦਰ ਖਾਲੀ ਮਹਿਸੂਸ ਕਰਦਾ. ਇੱਥੇ ਮੈਂ ਦੋਸਤਾਂ ਚ ਹੁੰਦਾ ਤੇ ਮੈਨੂੰ ਘਰ ਦੀ ਯਾਦ ਆਉਂਦੀ ਹੈ, ਮੈਂ ਘਰੇ ਹੁੰਦਾ ਤੇ ਮੈਨੂੰ ਸ਼ਹਿਰ ਦੀ ਯਾਰਾਂ ਦੋਸਤਾਂ ਦੀ ਯਾਦ ਆਉਂਦੀ ਹੈ. ਮੇਰੇ ਹਿਸਾਬ ਨਾਲ ਮੈਂ ਵੀ ਜਿਹੜਾ ਇਹ ਪਾਰਟ ਹੈ, ਮੈਨੂੰ ਨੀ ਪਤਾ ਸ਼ਾਇਦ ਇੱਥੇ ਆਉਣ ਦੇ ਕਾਰਨ ਬਸ ਹੈਗਾ ਜਾਂ ਇੰਡੀਆ ਵੀ ਸ਼ਾਇਦ ਆ ਵੀ ਰਹੇ, ਬਟ ਮੇਰੇ ਹਿਸਾਬ ਨਾਲ ਮੈਂ ਥੋੜੇ ਟਾਈਮ ਚ ਵਾਪਸ ਮੁੜ ਜਾਣਾ. ਮੇਰੇ ਵਾਪਸ ਮੁੜਨ ਦਾ ਆਹੀ ਕਾਰਨ ਵੀ ਮੇਰੇ ਅੰਦਰ, ਮੈਂ ਭਾਵੇਂ 50-100 ਬੰਦਿਆਂ ਦੀ ਭੀੜ ਚ ਆ, ਕਲੱਬ ਚ ਖੜਾ, ਮੇਰੇ ਅੰਦਰ ਇੱਕ ਪਾਰਟ ਬਹੁਤ ਖਾਲੀ ਰਹਿੰਦਾ ਜੀ, ਸ਼ਾਇਦ ਉਹ ਕਿਤੇ ਵਾਪਸ ਮੁੜਨ ਦੇ ਕਾਰਨ ਹੀ.
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ. ਸੋ ਦੇਖਦੇ ਹਾਂ ਜੀ ਬਾਕੀ ਦੋਸਤਾਂ ਦੇ ਕੀ ਸੁਝਾਵ ਆ. ਚਰਨ ਪ੍ਰਹਾਰ ਜੀ ਸਾਡੇ ਨਾਲ ਲਾਈਵ ਨੇ. ਚਰਨ ਪ੍ਰਹਾਰ ਜੀ, ਸਤਿ ਸ਼੍ਰੀ ਅਕਾਲ ਭਲਵਾਨ ਸਾਹਿਬ, ਕੀ ਹਾਲ ਚਾਲ?
4: ਜੀ ਪ੍ਰਭੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੇ.
0: ਸਤਿ ਸ਼੍ਰੀ ਅਕਾਲ ਜੀ. ਜੀ
4: ਮੈਂ ਜਿੱਦਾਂ ਮੈਨੂੰ ਵੀ 40,000 ਹੋ ਗਿਆ ਕੈਨੇਡਾ ਜਾਏ ਨਾ
0: ਜੀ.
4: ਜੀ ਜੀ ਤਾਂ ਮੈਂ ਉਜੜ ਕੇ ਆਇਆ ਹੁੰਦਾ ਨਾ ਜੀ ਉੱਥੋਂ, ਤੇ ਬੜੀ ਦੇਰ ਦਾ ਮੈਂ ਵਾਪਸ ਗਿਆ ਹੋਣਾ ਸੀਗਾ ਜੀ. ਜਿਹੜੇ ਲੋਕ ਪਿਛਾ ਆਪਣੇ ਪਿਛੋਕੜ ਖਰਾਬ ਕਰਕੇ ਆਏ ਆ, ਜ਼ਮੀਨਾਂ ਜਾਇਦਾਦਾਂ ਵੇਚ ਕੇ ਆਏ ਆ ਜਾਂ ਕਰਜ਼ੇ ਚੱਕ ਕੇ ਆਏ ਆ, ਉਹਨਾਂ ਲਈ ਇਹ ਮਾੜੀ ਗੱਲ ਆ ਜੀ. ਹੋਰ ਤਾਂ ਮੈਨੂੰ ਲੱਗਦਾ ਨੀ ਕੋਈ ਏਦਾਂ ਦੀ ਕੋਈ ਮੁਸ਼ਕਿਲ ਹੋਊਗੀ ਜੀ. ਹੈਲੋ
0: ਹੈਲੋ ਜੀ ਜੀ ਜੀ ਸਰ ਜੀ,
4: ਮੈਂ ਕਿਹਾ ਵੀ ਜਿਹਨਾਂ ਨੂੰ ਆਰਥਿਕ ਤੰਗੀ, ਮਤਲਬ ਪੈਸੇ ਵਾਲੇ ਪਾਸਿਓਂ ਤੰਗੀ ਆ, ਉਹਨਾਂ ਲਈ ਮੁਸ਼ਕਿਲ ਹੈਗੀ ਆ, ਬਾਕੀ ਪੰਜਾਬ ਨੂੰ ਤਾਂ ਕੁਛ ਨੀ ਹੋਇਆ, ਬੜਾ ਸਾਰਾ ਪੰਜਾਬ ਉੱਥੇ ਦਾ ਉੱਥੇ ਹੀ ਆ ਜੀ.
0: ਹਾਂ ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ. ਸੋ ਤੁਹਾਡੇ ਜਿਹੜੇ ਵਿਚਾਰ ਆ ਉਹ ਔਨ ਏਅਰ ਪਹੁੰਚ ਚੁੱਕੇ ਨੇ. 905-673-3337 905-673-3337. ਸੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਆ, ਗੱਲਾਂ ਬਾਤਾਂ ਫਿਰ ਕਰਦੇ ਹਾਂ. 905-673-3337.

0: 905-600-7373 ਰਸ਼ਮੀ ਜੀ ਜੁੜ ਚੁੱਕੇ ਨੇ ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਮੈਸੇਜ ਲੈ ਕੇ ਉਸ ਤੋਂ ਬਾਅਦ ਫਿਰ ਕਾਲਸ ਵਿੱਚ ਆਉਣੀਆਂ ਸਾਰੀਆਂ ਹੀ ਲਾਈਨ ਬਿਜ਼ੀ ਨੇ ਸਭ ਨਾਲ ਗੱਲਬਾਤ ਕਰਾਂਗੇ 9444555531 ਅਬਦੁਲ ਜੀ ਵੀ ਲਾਈਨ 'ਤੇ ਨੇ ਸਭ ਨਾਲ ਗੱਲਬਾਤ ਕਰਾਂਗੇ 905-600-7373 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਰਸ਼ਮੀ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ ਜੀ
1: ਧੰਨਵਾਦ ਪ੍ਰਭ ਜੀ ਪਹਿਲਾਂ ਮੈਨੂੰ ਲੱਗਿਆ ਤੁਸੀਂ ਲੌਂਗ ਵੀਕਐਂਡ ਮਨਾ ਰਹੇ ਹੋਗੇ ਪਰ ਮੈਂ ਕਿਹਾ ਟਰਾਈ ਕਰ ਲੈਣੀ ਹੈ ਕਿ ਇੱਕ ਵਾਰ
0: ਨਹੀਂ ਜੀ ਅਸੀਂ
1: ਤੁਸੀਂ ਡਿਊਟੀ ਤੇ ਹੈਗੇ ਹੋ
0: ਨਹੀਂ ਬਿਲਕੁਲ ਜੀ ਲੇਬਰ ਡੇ ਆ ਸੋ ਅਸੀਂ ਆਪਣੀ ਲੇਬਰ ਕਰ ਰਹੇ ਹਾਂ ਜੀ
1: ਨਹੀਂ ਬਹੁਤ ਵਧੀਆ ਜੀ ਥੈਂਕ ਯੂ ਜੀ ਬਾਕੀ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 647-539-4499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਰਿਨਿਊਅਲਸ ਬਾਰੇ ਜੇ ਤੁਹਾਡਾ ਰਿਨਿਊਅਲ ਆ ਰਿਹਾ ਹੈਗਾ ਮੋਰਗੇਜ ਵਾਸਤੇ ਪਹਿਲੀ ਗੱਲ ਤੇ ਸਭ ਤੋਂ ਸੌਖੀ ਚੀਜ਼ ਹੈ ਕਿ ਰਿਨਿਊਅਲ ਪੈਕੇਜ ਬੈਂਕ ਵੱਲੋਂ ਆਇਆ ਅਸੀਂ ਸਾਈਨ ਕੀਤਾ ਤੇ ਵਾਪਿਸ ਕੀਤਾ ਬਟ ਐਟ ਦ ਸੇਮ ਟਾਈਮ ਇਹ ਵੇਖੋ ਕਿ ਤੁਹਾਡੀ ਕੋਲ ਕੋਈ ਹੋਰ ਵਧੀਆ ਆਪਸ਼ਨਸ ਬਣ ਸਕਦੀਆਂ ਨੇ ਕਿਉਂਕਿ ਰਿਨਿਊਅਲ ਟਾਈਮ ਇਜ਼ ਦ ਬੈਸਟ ਟਾਈਮ ਉਸ ਟਾਈਮ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਚੇਂਜਸ ਕਰਨਾ ਚਾਹੁੰਦੇ ਹੋ ਆਪਣੇ ਮੋਰਗੇਜ ਵਿੱਚ ਚੇਂਜਸ ਕੁਛ ਵੀ ਹੋ ਸਕਦੀਆਂ ਨੇ ਕਿ ਐਮਰਟਾਈਜੇਸ਼ਨ 20 ਸਾਲ ਦੀ ਰਹਿ ਗਈ ਹੈ ਬਟ ਅਸੀਂ ਰੀਸੈਟ ਕਰਨਾ ਚਾਹੁੰਦੇ ਹਾਂ 30 ਸਾਲ ਤੇ ਜਾਂ ਘਰ ਚੋਂ ਕੋਈ ਪੈਸੇ ਕੱਢਣਾ ਚਾਹੁੰਦੇ ਹਾਂ ਜਾਂ ਐਕੁਇਟੀ ਦੀ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਹੈ ਜਾਂ ਡੈਟ ਕੰਸੋਲੀਡੇਟ ਕਰਨਾ ਭਾਵ ਕਿ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਚੇਂਜਸ ਕਰਨੇ ਨੇ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ ਕਿਉਂਕਿ ਸਾਨੂੰ ਕੋਈ ਪੈਨਲਟੀ ਨਹੀਂ ਪੈ ਰਹੀ ਹੈਗੀ ਹੈ ਇਸ ਦੇ ਨਾਲ ਨਾਲ ਅਗਰ ਕੋਈ ਵੀ ਚੇਂਜਸ ਨਹੀਂ ਕਰਨੇ ਸਿਰਫ ਇਹ ਦੇਖਣ ਵਾਸਤੇ ਕਿ ਤੁਹਾਨੂੰ ਬੈਸਟ ਰੇਟ ਆਫ ਇੰਟਰਸਟ ਮਿਲ ਰਿਹਾ ਜਾਂ ਕੋਈ ਬੈਟਰ ਆਪਸ਼ਨ ਹੋ ਸਕਦੀ ਹੈਗੀ ਹੈ ਉਸ ਵਾਸਤੇ ਤੁਸੀਂ ਆਲਵੇਜ਼ ਕਾਲ ਕਰ ਸਕਦੇ ਹੈਗੇ ਹੋ ਇਸ ਦੇ ਨਾਲ ਨਾਲ ਇੱਕ ਹੋਰ ਚੀਜ਼ ਐਡ ਕਰਾਂਗੀ ਕਿ ਕੁਝ ਕਲਾਇੰਟਸ ਦਾ ਬੈਂਕ ਜਿਹੜੇ ਹੈਗੇ ਨੇ ਰਿਨਿਊਅਲ ਵੇਲੇ ਡਾਕੂਮੈਂਟਸ ਮੰਗ ਰਹੇ ਨੇ ਜੇ ਤੁਹਾਡੇ ਤੋਂ ਏਦਾਂ ਕੋਈ ਡਾਕੂਮੈਂਟਸ ਮੰਗਦੇ ਹੈਗੇ ਨੇ ਬੈਂਕ ਉਹ ਡਾਕੂਮੈਂਟਸ ਪ੍ਰੋਵਾਈਡ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 647-539-4499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
0: ਥੈਂਕ ਯੂ ਸੋ ਮਚ ਇੱਕ ਵਾਰ ਫਿਰ ਅਸੀਂ ਰਸ਼ਮੀਤ ਜੀ ਹੁਣਾਂ ਦਾ ਨੰਬਰ ਤੁਹਾਨੂੰ ਦਿੰਦੇ ਹਾਂ ਔਰ ਨਾਲ ਦੀ ਨਾਲ ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ 647-539-4499 ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ ਮੋਰਗੇਜ ਨੂੰ ਲੈ ਕੇ ਡੈਟ ਕੰਸੋਲੀਡੇਟ ਨੂੰ ਲੈ ਕੇ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਰਸ਼ਮੀਤ ਹੁਣਾਂ ਤੁਸੀਂ ਡਾਇਰੈਕਟ ਕਾਲ ਕਰ ਲਿਓ ਜਾਂ ਗੂਗਲ ਕਰ ਸਕਦੇ ਹੋ RASHMEET ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਸੋ ਬਹੁਤ ਸ਼ੁਕਰੀਆ ਰਸ਼ਮੀਤ ਜੀ ਥੈਂਕ ਯੂ ਸੋ ਮਚ ਸੋ 905-600-7373 ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਬਹੁਤ ਸਾਰੀਆਂ ਕਾਲਸ ਅਤੇ ਬਹੁਤ ਸਾਰੇ ਨਾ ਲਾਈਵ ਦੇ ਉੱਪਰ ਲਾਲਾ ਲਾਲਾ ਹੋ ਗਈ ਮੈਂ ਲਾਈਵ 'ਤੇ ਗਿਆ ਸੀ ਟਿਕਟੋਕ 'ਤੇ ਅਤੇ ਆਈ ਡੋਂਟ ਨੋ ਮੈਂ ਤਾਂ ਹੀ ਇਸ ਕਰਕੇ ਲਾਈਵ 'ਤੇ ਨਹੀਂ ਜਾਂਦਾ ਕਿਉਂਕਿ ਕਈ ਵਾਰ ਅਸੀਂ ਆਪਣੀ ਮਰਿਆਦਾ ਭੁੱਲ ਜਾਂਦੇ ਹਾਂ ਸਾਨੂੰ ਪਤਾ ਨਹੀਂ ਕਿ ਅਸੀਂ ਲਾਈਵ 'ਤੇ ਆ ਕੇ ਕੀ ਬੋਲਣਾ ਬਹੁਤ ਸਾਰੇ ਸਾਡੇ ਪਰਿਵਾਰ ਸਭ ਇੱਕ ਸ਼ੋਅ ਆ ਸਾਡਾ ਸੋ ਇਸ ਕਰਕੇ ਮੈਨੂੰ ਲਾਈਵ ਬੰਦ ਕਰਨਾ ਪਿਆ ਸੋ 905-600-7373 9056733337 ਗੁਮਨਾਮ ਨੇ ਪਤਾ ਨਹੀਂ ਕਿਹੜੀ ਆਪਸ਼ਨ ਹੈ ਖੋਲਤੀ ਉਹ ਆਪਸ਼ਨ ਦੇ ਵਿੱਚ ਆਪਣੇ ਆਪ ਹੀ ਸਾਰੇ ਆ ਗਏ ਮੈਂ ਐਕਸੈਪਟ ਨਹੀਂ ਕੀਤਾ ਕਿਸੇ ਨੂੰ ਸੋ ਗੁਮਨਾਮ ਨੇ ਕਹਾਂ ਕੀ ਕੀਤਾ ਸੀ ਬਾਈ ਤੂੰ ਮੈਨੂੰ ਸਮਝ ਨਹੀਂ ਆਈ ਜੀ ਸਰ ਸਤਿ ਸ਼੍ਰੀ ਅਕਾਲ 8733 ਤੁਸੀਂ ਆਉਣੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
2: ਹਾਂਜੀ ਬਾਈ ਤੁਸੀਂ ਪੰਜਾਬ ਮੋੜਨ ਦੀ ਗੱਲ ਕੀਤੀ ਸੀਗੀ ਹੈ ਨਾ ਉਹ ਬਹੁਤ ਹੀ ਵਧੀਆ ਗੱਲ ਆ ਲੋਕ ਐਵੇਂ ਕਹਿ ਦਿੰਦੇ ਵੀ ਪੰਜਾਬ ਦੇ ਵਿੱਚ ਕੁਛ ਨੀ ਪਿਆ ਪੰਜਾਬ ਦੇ ਵਿੱਚ ਬਹੁਤ ਕੁਛ ਆ ਬਾਈ ਜੀ
0: ਜੀ ਬਾਈ
2: ਕੈਨੇਡਾ ਦੇ ਵਿੱਚ ਆ ਕੇ ਲੋਕਾਂ ਨੂੰ ਪਤਾ ਲੱਗਦਾ ਵਾ ਹੁਣ ਮੈਨੂੰ ਸਿਰਫ 1.5 ਸਾਲ ਹੀ ਕੈਨੇਡਾ ਦੇ ਵਿੱਚ ਆਇਆ ਮੈਨੂੰ 1.5 ਸਾਲ ਦੇ ਵਿੱਚ ਹੀ ਏਅਰਲਾਈਨ ਹੋ ਗਿਆ ਸੀਗਾ ਵੀ ਪੰਜਾਬ ਇਹ ਨੀ ਕਹਿੰਦਾ ਪੰਜਾਬ ਦੇ ਆਪਣੇ ਕੈਨੇਡਾ ਦੀ ਤਾਂ ਕੋਈ ਮਾੜੀ ਆ ਬਹੁਤ ਵਧੀਆ ਵਾ ਬਟ ਪੰਜਾਬ ਦੇ ਕੰਪੈਰੀਜ਼ਨ ਨਾਲੋਂ ਮੈਨੂੰ ਨੀ ਵਧੀਆ ਲੱਗਦੀ ਹੈਗੀ ਜੇ ਆਪਾਂ ਕੈਨੇਡਾ ਇੰਡੀਆ ਪੰਜਾਬ ਦੇ ਵਿੱਚ ਵੀ ਜਾ ਕੇ ਜੇ ਆਪਾਂ ਵਾਪਸ ਜਾਣਾ ਨਾ ਉੱਥੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਆਪਦਾ ਸਾਰਾ ਪਰਿਵਾਰ ਆ ਆਪਦੀ ਉੱਥੇ ਕਹਿੰਦੇ ਸਾਰੀ ਕਮਿਊਨਿਟੀ ਆ ਠੀਕ ਆ ਨਾ ਤੇ ਕਿਤੇ ਕੈਨੇਡਾ ਦੇ ਵਿੱਚ ਸਿਰਫ ਇੱਕ ਚੀਜ਼ ਮੈਂ 1.5 ਸਾਲ ਦੇਖੀ ਆ ਵੀ ਘਰੋਂ ਕੰਮ ਤੇ ਕੰਮ ਤੋਂ ਘਰੇ ਜੇ ਆਪਾਂ ਇੰਡੀਆ ਦੇ ਵਿੱਚ ਥੋੜਾ ਇੱਦੋਂ ਵੀ ਥੋੜਾ ਜਿਹਾ ਕਮਾ ਲਈਏ ਨਾ ਆਪਾਂ ਬਹੁਤ ਸੌਖੇ ਹੋ ਸਕਦੇ ਹਾਂ ਉੱਥੇ
0: ਬਾਈ ਜੀ ਪਰ ਬਹੁਤ ਸਾਰੇ ਲੋਕ ਬਾਈ ਜੀ ਇਹ ਕਹਿੰਦੇ ਆ ਕਿ ਉੱਥੇ ਕ੍ਰਾਈਮ ਆ ਉੱਥੇ ਐਕਸਟ੍ਰੈਕਸ਼ਨਸ ਆ ਉੱਥੇ ਓਪਰਚੁਨਿਟੀਜ਼ ਨਹੀਂ ਆ ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਹਿ ਗਿਆ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ
2: ਬਾਈ ਦੇਖੋ ਕ੍ਰਾਈਮ ਕੈਨੇਡਾ ਚ ਥੋੜਾ ਵਾ ਕੈਨੇਡਾ ਚ ਕਿੰਨਾ ਹਰੇਕ ਦੂਜੇ ਤੀਜੇ ਦਿਨ ਇੱਥੇ ਗੋਲੀ ਚੱਲਦੀ ਰਹਿੰਦੀ ਆ
0: ਜੀ
2: ਚੱਲਦੀ ਆ ਨਾ ਬੰਦੇ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਬਾਈ ਜੀ ਕੈਨੇਡਾ ਦੇ ਉੱਥੇ ਤਾਂ 2 ਨੰਬਰ ਚ ਨਸ਼ਾ ਇੱਥੇ 1 ਨੰਬਰ ਚ ਸੁੱਖਾ ਭੰਗ ਸਰਕਾਰ ਨੇ ਲੀਗਲ ਕੀਤਾ ਹੋਇਆ ਇੱਥੇ ਫਿਰ ਦੂਜੀ ਗੱਲ ਜੇ ਆਪਾਂ ਪੰਜਾਬ ਦੇ ਚ ਨਸ਼ਾ ਬੰਦਾ ਕਰਦਾ ਨਾ ਉਹ ਆਪਦੇ ਮਾਂ ਪਿਓ ਤੋਂ ਆਪਦੀ ਕਮਿਊਨਿਟੀ ਤੋਂ ਆਪਦੇ ਰਿਸ਼ਤੇਦਾਰਾਂ ਤੋਂ ਆਪਦੇ ਸ਼ਰੀਕੇ ਕਬੀਲੇ ਤੋਂ ਚੋਰੀ ਬੰਦਾ ਨਸ਼ਾ ਕਰਦਾ ਵੀ ਯਾਰ ਸਾਡੀ ਕਿਤੇ ਬੇਇੱਜ਼ਤੀ ਨਾ ਹੋ ਜਾਵੇ ਤੇ ਇੱਥੇ ਕੈਨੇਡਾ ਦੇ ਵਿੱਚ ਬੰਦਾ ਸ਼ਰੇਆਮ ਕਰਦਾ ਇੱਥੋਂ ਤੱਕ ਕੇ ਆਪਦੇ ਬੱਚੇ ਨੂੰ ਮਾਂ ਪਿਓ ਵੀ ਨੀ ਭੁੱਲ ਸਕਦੇ ਵੀ ਕਾਕਾ ਤੂੰ ਇਹ ਕਿਉਂ ਗਲਤ ਕਰ ਰਿਹਾ ਵਾ ਹੁਣ ਮੈਂ ਇੱਥੇ ਬੈਠਾ ਮੇਰੀ 28-30 ਸਾਲ ਦੀ ਉਮਰ ਆ ਮੈਨੂੰ ਹਜੇ ਵੀ ਇਹ ਗੱਲ ਹੁੰਦੀ ਆ ਵੀ ਜੇ ਮੈਂ ਕੈਨੇਡਾ ਦੇ ਵਿੱਚ ਕੋਈ ਗਲਤ ਕੰਮ ਕਰਦਾ ਨਾ ਮੈਨੂੰ ਆਪਦੇ ਮਾਂ ਪਿਓ ਦੀ ਸੰਗ ਸ਼ਰਮ ਬਹੁਤ ਜ਼ਿਆਦਾ ਵੀ ਮੈਂ ਕੱਲ ਨੂੰ ਆਪਦੇ ਪਿੰਡ ਦੇ ਵਿੱਚ ਆਪਦੇ ਮਾਂ ਪਿਓ ਦੇ ਮੂਹਰੇ ਕੀ ਮੂੰਹ ਲੈ ਕੇ ਜਾਊਂਗਾ ਇੱਥੋਂ ਦੇ ਬੱਚੇ ਨੇ ਸੋਚਦੇ ਇਹ ਚੀਜ਼ਾਂ
0: ਜੀ
2: ਤੇ ਦੂਜੀ ਗੱਲ ਜੇ ਆਪਾਂ ਦੇਖੀਏ ਇੱਥੇ ਆਪਾਂ ਹੁਣ ਜੇ ਕੋਈ ਬੰਦਾ 7-8 ਹਜ਼ਾਰ ਕੋਈ ਟਰੱਕ ਤੇ ਜਾਂ ਕੋਈ ਵਧੀਆ ਬੰਦਾ ਕਮਾਉਂਦਾ ਨਾ ਉਹ ਸਾਰੇ ਦਾ ਸਾਰੇ ਹੀ ਇੱਥੇ ਚੱਲ ਜਾਂਦਾ ਬੰਦੇ ਕੋਲ ਐਂਡ ਆਫ ਦਾ ਮੰਥ ਕੁਛ ਨੀ ਬਚਦਾ
0: ਸੋ ਤੁਸੀਂ ਜੇ ਤੁਹਾਨੂੰ ਕਮਾਈ ਕਰਨ ਤੋਂ ਬਾਅਦ ਦੇ ਵਿੱਚ ਜੇ ਮੌਕਾ ਮਿਲੇ ਕੈਨੇਡਾ ਰਹਿਣ ਦਾ ਜਾਂ ਇੰਡੀਆ ਰਹਿਣ ਦਾ ਪੰਜਾਬ ਰਹਿਣ ਦਾ ਤੇ ਤੁਸੀਂ ਕਿਹੜੀ ਚੀਜ਼ ਨੂੰ ਚੂਜ਼ ਕਰੋਗੇ
2: ਬਾਈ ਮੇਰੀ ਫਸਟ ਐਂਡ ਲਾਸਟ ਜਿਹੜੀ ਮੇਰੀ ਚੁਆਇਸ ਆ ਉਹ ਪੰਜਾਬ ਦੀ ਆ ਮੈਨੂੰ ਇੰਨਾ ਹਾਂ ਮੈਂ ਗੱਲ ਕਹੇ ਹਰੇਕ ਨੂੰ ਕਹਿੰਦਾ ਹੁਣ ਵੀ ਜਜ਼ਬਾਤ ਹੋ ਕੇ ਜਜ਼ਬਾਤੀ ਹੋ ਕੇ ਨਾ ਪਏ ਕੈਨੇਡਾ ਨੂੰ ਛੱਡੋ ਇੱਥੋਂ ਜੇ ਤੁਸੀਂ ਚੌਂਤੀ ਮੈਂ ਹੁਣ 34-35 ਲੱਖ ਲਾ ਕੇ ਕੈਨੇਡਾ ਆਇਆ ਵਾਂ
0: ਤੇ
2: ਮੈਂ ਕਹਿੰਦਾ ਇੱਥੋਂ ਕਮਾਈ ਕਰੋ ਕਮਾਈ ਕਰਕੇ ਆਪਦੀ ਸੋਹਣੀ ਕਮਾਈ ਲੈ ਕੇ ਜੇ ਤੁਸੀਂ ਆਪਦੀ ਕਮਾਈ ਦਾ ਆਨੰਦ ਮਾਣਨਾ ਨਾ ਆਪਦੀ ਜ਼ਿੰਦਗੀ ਦੇ ਮਗਰੋਂ ਕੁਛ ਵੀ ਆਪਦੇ ਜੋ ਐਂਡ ਵਾਲੇ ਪਾਲਾ ਜੇ ਸਕੂਨ ਦੇ ਤੁਸੀਂ ਦੇਖਣੇ ਆ ਉਹ ਤੁਸੀਂ ਪੰਜਾਬ 'ਚ ਹੀ ਦੇਖ ਸਕਦੇ ਹੋ
0: ਸੋ ਤੁਸੀਂ ਪੰਜਾਬ ਨੂੰ ਚੂਜ਼ ਕਰੋਗੇ ਰਹਿਣਾ ਤੁਸੀਂ ਪੈਸਾ ਕਮਾਉਣ ਤੋਂ ਬਾਅਦ ਪੰਜਾਬ ਰਹਿਣਾ ਪਸੰਦ ਕਰੋਗੇ
2: ਹਾਂਜੀ ਬਾਈ ਹਾਂਜੀ ਉਹ ਇੱਥੋਂ ਪੈਸਾ ਜੇ ਆਪਾਂ ਇੱਥੋਂ ਮੈਂ ਹੁਣ ਜੇ ਦੇਖਣਾ ਪੰਜਾਬ ਦੇ ਵਿੱਚ ਮੈਂ ਆਪਣੇ ਕੋਲ ਸਾਰਾ ਕੁਛ ਆ ਉੱਥੇ ਕੋਈ ਘਰ ਦੀ ਗੈਸ ਨਹੀਂ ਕੋਈ ਗੱਡੀ ਦੀ ਗੈਸ ਨਹੀਂ ਕੋਈ ਪਾਣੀ ਦਾ ਨਹੀਂ ਕੁਛ ਉਹ ਨਹੀਂਗਾ ਹਨਾ ਇੱਥੋਂ ਜੇ ਮੰਨ ਲਾ ਵੀ ਮੈਂ $5,000 ਦੀ ਕਮਾਉਂਦਾ ਇੱਥੇ ਜੇ ਮੈਂ ਤਾਂ ਘੱਟ ਖਰਚਾ
0: ਜੀ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਤੁਹਾਡੀ ਆਵਾਜ਼ ਦੇ ਵਿੱਚ ਡਿਸਟਰਬੈਂਸ ਹੀ ਆ ਰਹੀ ਆ ਪਰ ਤੁਹਾਡੇ ਸੁਝਾਵ ਸਾਡੇ ਸਰੋਤਿਆਂ ਤੱਕ ਪਹੁੰਚ ਚੁੱਕੇ ਨੇ ਸੋ 905-673-3337 ਸੋ ਨਾਲ ਦੀ ਨਾਲ ਤੁਹਾਨੂੰ ਲੈ ਚੱਲਦੇ ਹਾਂ ਇੱਕ ਵਾਰ ਫਿਰ ਸਾਡੇ ਪ੍ਰਾਊਡ ਸਪੋਂਸਰ ਡ੍ਰੀਮ ਹੋਮ ਅਪਲਾਈਸਿਸ ਵੱਲ ਉਸ ਤੋਂ ਪਹਿਲਾਂ ਆਪਾਂ ਸੁਨੇਹਾ ਸੁਣ ਲਈਏ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰ ਸਟੋਵ ਟੀਵੀ ਬਿਲਟਨ ਅਪਲਾਈਂਸਿਸ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ ਸੋ ਬਿਲਕੁਲ ਜੀ 905-805-3000 ਡ੍ਰੀਮ ਹੋਮ ਅਪਲਾਈਂਸਿਸ ਅਸੀਂ ਨਾ ਡ੍ਰੀਮ ਹੋਮ ਅਪਲਾਈਂਸਿਸ ਬਾਰੇ ਇੱਕ ਹੋਰ ਤੁਹਾਨੂੰ ਰੋਜ਼ ਦੱਸਦੇ ਹਾਂ ਕਿ ਡ੍ਰੀਮ ਹੋਮ ਅਪਲਾਈਂਸਿਸ ਇੱਕ ਐਸਾ ਅੰਟਾਰੀਓ ਦੇ ਵਿੱਚ ਇੱਕ ਲੌਤਾ ਸਟੋਰ ਆ ਜਿੱਥੇ ਪ੍ਰਾਈਜ਼ ਮੈਚ ਨਹੀਂ ਹੁੰਦੇ ਬੀਟ ਹੁੰਦੇ ਆ ਤੁਸੀਂ ਜਿਸ ਮਰਜ਼ੀ ਸਟੋਰ ਜਿਸ ਮਰਜ਼ੀ ਵੈਬਸਾਈਟ ਨੂੰ ਜਾ ਕੇ ਉੱਥੇ ਦੱਸਿਓ ਕਿ ਦੇਖੋ ਬਾਈ ਜੀ ਆਹ ਮਾਡਲ ਆਹ ਪੈਕੇਜ ਇੱਥੇ ਐਨੇ ਦਾ ਮਿਲ ਰਿਹਾ ਤੁਹਾਨੂੰ ਬੀਟ ਕਰਕੇ ਪ੍ਰਾਈਜ਼ ਵੀ ਬਿਹਤਰ ਕਰਕੇ ਦੇਣਗੇ ਔਰ ਨਾਲ ਦੀ ਨਾਲ ਅਜੇ ਬਾਈ ਜੀ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਨਰਿੰਦਰ ਬਾਈ ਜੀ ਵੇਖਦੇ ਹਾਂ ਕਿ ਅਜੇ ਵੀ ਉਹ ਡੀਲ ਹੈਗੀ ਆ ਕਿ ਜੇ ਰੇਡੀਓ ਉਡਾਨ ਦੇ ਸਰੋਤੇ ਜਾ ਕੇ ਉੱਥੇ ਕਹਿਣ ਕਿ ਰੇਡੀਓ ਸੁਣ ਕੇ ਆਏ ਬਾਈ ਜੀ ਸਾਨੂੰ ਡਿਲੀਵਰੀ ਫ੍ਰੀ ਮਿਲੂਗੀ ਜਾਂ ਉਹਦੇ ਨਾਲ ਨਾਲ ਸਾਨੂੰ ਡ੍ਰੀਮ ਹੋਮ ਅਪਲਾਈਂਸਿਸ ਤੋਂ ਹੋਰ ਕੀ ਬੈਨੀਫਿਟ ਮਿਲਣਗੇ ਨਰਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਰੇਡੀਓ ਪ੍ਰੋਗਰਾਮ ਉਡਾਨ 'ਚ ਕੀ ਹਾਲ ਚਾਲ ਜੀ ਸਾਨੂੰ ਪਰ ਅਸੀਂ ਆਪਦੀ ਡਿਊਟੀ ਭੁਗਤਾਈ ਦੀ ਆ ਇਹ ਕਹਿ ਕੇ ਤੁਸੀਂ ਜਦੋਂ ਇੱਕ ਵਾਰੀ ਅਸੀਂ ਇਹ ਕਹਿਤਾ ਨਾ ਕਿ ਪ੍ਰਾਈਜ਼ ਮੈਚ ਨਹੀਂ ਬੀਟ ਹੋਣਗੇ ਫਿਰ ਉਸ ਤੋਂ ਬਾਅਦ ਕੋਈ ਗੱਲ ਰਹਿ ਨਹੀਂ ਜਾਂਦੀ ਕਿਉਂਕਿ ਸਾਰੀਆਂ ਗੱਲਾਂ ਇਸੇ ਵਿੱਚ ਆ ਜਾਂਦੀਆਂ ਇਸ ਦੇ ਉੱਪਰ ਇੱਕ ਚੀਜ਼ ਹੀ ਤਾਂ ਮੋਹਰ ਆ ਕਿ ਇਹਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਪ੍ਰਾਈਜ਼ 100% ਬੈਟਰ ਮਿਲਣਗੇ ਬਾਈ ਜੀ ਹੋਰ ਦੱਸੋ ਕਿ ਆਪਣੇ ਕੋਲ ਇਸ ਟਾਈਮ ਬਹੁਤ ਸਾਰੇ ਦੋਸਤਾਂ ਨੇ ਘਰ ਲਏ ਆ ਇਨਵੈਸਟਮੈਂਟ ਪ੍ਰੋਪਰਟੀਆਂ ਲਈਆਂ ਜਾਂ ਬੇਸਮੈਂਟਾਂ ਦੇ ਵਿੱਚ ਆ ਉਹਨਾਂ ਵਾਸਤੇ ਕੋਈ ਡੀਲਾਂ ਦਿਓ ਅੱਜ ਤੁਸੀਂ ਲੇਬਰ ਡੇ 'ਤੇ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਵਧੀਆ ਵਧੀਆ ਡੀਲਸ ਦੇ ਕੇ ਜਾਇਓ ਤਾਂ ਕਿ ਅਸੀਂ ਵੀ ਉਹ ਸਰੋਤਿਆਂ ਨੂੰ ਡੀਲਸ ਅਗਲੇ ਹਫ਼ਤੇ ਪੂਰਾ ਦੇ ਸਕੀਏ
3: ਜ਼ਰੂਰ ਭਾਅ ਜੀ ਜਿੱਥੋਂ ਆਪਾਂ ਗੱਲ ਕਰਦੇ ਹਾਂ ਜੀ ਪ੍ਰਾਈਜ਼ ਦੀ ਦੇਖੋ ਕਸਟਮਰ ਸੋਚਦੇ ਨੇ ਜਾਂ ਸੁੱਤੇ ਸਾਰੇ ਸੋਚਦੇ ਨੇ ਵੀ ਹਰ ਸਟੋਰ ਕਹਿੰਦਾ ਹੈ ਕਿ ਪ੍ਰਾਈਜ਼ ਅਸੀਂ ਮੈਚ ਕਰ ਦਿਆਂਗੇ ਜਾਂ ਪ੍ਰਾਈਜ਼ ਅਸੀਂ ਦੇ ਕੇ ਆਵਾਂਗੇ ਦੇਖੋ ਅਸੀਂ ਤੁਹਾਨੂੰ ਹਮੇਸ਼ਾ ਕਹਿੰਦੇ ਹਾਂ ਵੀ ਦੇਖੋ ਪ੍ਰਾਈਜ਼ ਚੈੱਕ ਕਰਨੀ ਹਰ ਪ੍ਰੋਡਕਟ ਦੀ ਡੀਲ ਚੈੱਕ ਕਰਨੀ ਤੁਹਾਡਾ ਫਰਜ਼ ਬਣਦਾ ਠੀਕ ਹੈ ਤੁਹਾਡਾ ਹੱਕ ਵੀ ਆ ਕਸਟਮਰ ਦੇ ਪੈਸੇ ਨੇ ਉਹਨੇ ਹਰ ਜਗ੍ਹਾ ਪ੍ਰਾਈਜ਼ ਚੈੱਕ ਕਰਨੀ ਆ ਇਹ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਠੀਕ ਹੈ ਜੀ ਪਰ ਹਮੇਸ਼ਾ ਅਸੀਂ ਕਹਿੰਦੇ ਸਾਨੂੰ ਤੁਸੀਂ ਮਾਡਲ ਨੰਬਰ ਦਿਓ ਜਾਂ ਸਾਨੂੰ ਤੁਸੀਂ ਡੀਲ ਕੋ ਪੇਸ਼ ਕਰੋ ਜਾਂ ਤੁਹਾਨੂੰ ਕੋਈ ਲੱਗਦਾ ਵੀ ਆਹ ਪੈਕੇਜ ਮੇਰੇ ਘਰ ਵਾਸਤੇ ਮੈਂ ਆਲਰੇਡੀ ਸੈੱਟ ਕੀਤਾ ਹੋਇਆ ਤੇ ਮੈਂ ਇਹ ਮਾਡਲ ਬਾਏ ਕਰਨੇ ਇਸ ਗੱਲ ਦੀ ਗਰੰਟੀ ਹੈ ਵੀ ਤੁਹਾਨੂੰ ਤੁਹਾਡੀ ਪ੍ਰਾਈਸ ਅਸੀਂ ਬੀਟ ਕਰਕੇ ਦੇਵਾਂਗੇ ਜੀ, ਅਤੇ ਜਿਹੜੀ ਵੀ ਪ੍ਰਾਈਸ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ, ਕੁਛ ਪੈਕੇਜ ਸਪੈਸ਼ਲ ਬਾਏ ਕੀਤੇ ਹੁੰਦੇ ਨੇ ਜੀ, ਉਹ ਪ੍ਰਾਈਸ ਤੁਹਾਡੀ ਕੋਈ ਵੀ ਸਟੋਰ ਬੀਟ ਨਹੀਂ ਕਰ ਸਕਦਾ ਜੀ, ਸੋ ਇਹ ਤੁਹਾਨੂੰ ਗਰੰਟੀ ਕਰਦੇ ਹਾਂ। ਕਿ ਜੇ ਆਪਾਂ ਗੱਲ ਕਰੀਏ ਜੀ ਪ੍ਰਾਈਸ ਦੀ ਅਪਲਾਇੰਸ ਦੇ ਵਿੱਚ, ਅੱਜ ਕੱਲ੍ਹ ਕਾਫ਼ੀ ਜੋ ਮਾਰਕੀਟ ਸੁਣ ਵੀ ਆ ਰਿਹਾ ਵੀ ਅਪਲਾਇੰਸ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਜੀ ਟੈਰਿਫ ਲੱਗ ਚੁੱਕੇ ਨੇ ਕਿ ਪ੍ਰਾਈਸਾਂ ਅਪ ਹੋਣਗੀਆਂ, ਪਰ ਹਮੇਸ਼ਾ ਡਰੀਮ ਅਪਲਾਇੰਸ ਸਾਨੂੰ ਇਹ ਕਹਿੰਦਾ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਇਸ ਚੀਜ਼ 'ਤੇ। ਕਿਉਂਕਿ ਦੇਖੋ ਰਾਈਟ ਵੇ ਪ੍ਰਾਈਸ ਆਪਾਂ ਇਨਕਰੀਜ਼ ਨਹੀਂ ਕਰਦੇ, ਮੈਂ ਆਪਣੇ ਸਟੋਰ ਦੀ ਗੱਲ ਕਰਦਾ, ਇਨਵੈਂਟਰੀ ਆਪਣੇ ਕੋਲ ਪਈ ਹੁੰਦੀ ਹੈ ਜੀ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ 8 ਤੋਂ ਟੈਰਿਫ ਲੱਗ ਗਿਆ ਨੇ, ਪ੍ਰਾਈਸਿਸ ਆਪਾਂ ਅਪ ਕਰ ਦਈਏ, ਪਰ ਬੈਨੀਫਿਟ ਇਹ ਹੁੰਦਾ ਜੀ ਆਪਣੇ ਸਟੋਰ ਦਾ, ਜਿੱਥੇ ਕਸਟਮਰ ਨੂੰ ਯਕੀਨ ਹੋਵੇ ਕਿ ਪ੍ਰਾਈਸਾਂ ਉਹ ਇਨਵੈਂਟਰੀ ਜਿਹੜੀ ਅਸੀਂ ਬਾਏ ਕੀਤੀ ਹੋਈ ਆਲਰੇਡੀ ਜੀ ਲਾਸਟ ਮੰਥ ਦੀ, ਉਹਦੇ ਵਿੱਚ ਟੈਰਿਫ ਲੱਗਾ ਆਪਾਂ ਨੂੰ, ਸੋ ਸਾਡਾ ਫਰਜ਼ ਬਣਦਾ ਵੀ ਜਿਹੜੀ ਉਹ ਇਨਵੈਂਟਰੀ ਆ ਉਹ ਆਪਾਂ ਪੁਰਾਣੀ ਪ੍ਰਾਈਸ 'ਤੇ ਹੀ ਆਪਾਂ ਕਸਟਮਰ ਨੂੰ ਪ੍ਰੋਵਾਈਡ ਕਰੀਏ। ਇਹ ਨਾ ਲਾਹਾ ਲਈਏ ਵੀ ਟੈਰਿਫ ਆ ਗਏ ਨੇ ਅਤੇ ਅਸੀਂ 8 ਸਤੰਬਰ ਤੋਂ ਕਦੀ ਵੀ ਟੈਰਿਫ ਲੱਗ ਗਏ ਨੇ ਅਤੇ ਹੁਣ ਅਸੀਂ ਪ੍ਰਾਈਸ ਅਪ ਕਰ ਦਈਏ। ਸੋ ਜਿਹੜੇ ਵੀ ਕਸਟਮਰ ਨੇ ਕੋਈ ਰੈਂਟਲ ਪ੍ਰੋਪਰਟੀ ਆ ਜੀ, ਜਾਂ ਆਪਣੇ ਘਰ ਵਾਸਤੇ ਅਪਲਾਇੰਸਿਸ ਲੈਣੇ ਨੇ, 3 ਪੀਸ ਅਪਲਾਇੰਸ ਪੈਕੇਜ ਜਾਂ 5 ਪੀਸ ਅਪਲਾਇੰਸ ਪੈਕੇਜ, ਈਵਨ ਜਾਂ ਲੌਂਡਰੀ 'ਤੇ ਲੈਣਾ ਹੈ ਜੀ, ਤੁਹਾਨੂੰ ਗਰੰਟੀ ਕਰਦੇ ਹਾਂ ਕਿ ਤੁਸੀਂ ਸਾਨੂੰ ਕੋਈ ਮਾਡਲ ਦਿਓ ਜਾਂ ਸਾਡੇ ਕੋਲ ਪੈਕੇਜ ਹੈਗੇ ਨੇ, ਤੁਸੀਂ ਬਾਏ ਕਰੋ, ਤੁਹਾਨੂੰ ਅਸੀਂ ਪੁਰਾਣੀ ਪੈਸੇ 'ਚ ਹੀ ਦੇਵਾਂਗੇ। ਅਤੇ ਜਿਹੜੇ ਵੀ ਕਸਟਮਰ ਕੋਈ ਬਿਲਟ ਪੈਸੇ ਦੇਖ ਰਹੇ ਨੇ ਜੀ, ਇੱਕ ਹੋਰ ਬੈਨੀਫਿਟ ਮੈਂ ਦੇ ਰਿਹਾ
0: ਜੀ,
3: ਕਈ ਵਾਰੀ ਬਿਲਟਰ ਕੋਲ ਆਪਾਂ ਘਰ ਬੁੱਕ ਕਰਾਉਂਦੇ ਹਾਂ ਜੀ, ਆਪਾਂ ਨੂੰ ਐਡਮਿਸ਼ਨ ਦੇਣੀਆਂ ਪੈਂਦੀਆਂ ਨੇ, ਆਪਾਂ ਨੂੰ ਉਹਦੇ ਵਾਸਤੇ ਅਪਲਾਇੰਸ ਸਿਲੈਕਟ ਕਰਨੇ ਪੈਂਦੇ ਨੇ, ਪਰ ਉਹਦੀ ਡਿਲੀਵਰੀ ਹੁੰਦੀ ਆ ਆਫਟਰ 3 ਮੰਥ ਜਾਂ 4 ਮੰਥ ਦੇ ਬਾਅਦ। ਸੋ ਜਿਹੜੇ ਵੀ ਕਸਟਮਰ ਬਿਲਟਨ ਪੈਸੇ ਦੇਖ ਰਹੇ ਨੇ ਜੀ, ਕਿਚਨਟ ਬ੍ਰਾਂਡ ਦੇ ਤਾਂ ਜੈਨਰ ਬ੍ਰਾਂਡ ਦੇ ਵਿੱਚ, ਪਹਿਲੀ ਗੱਲ ਤਾਂ ਆਪਾਂ ਉਹਦੇ ਵਿੱਚ 35 ਤੋਂ ਲੈ ਕੇ 45% ਸਾਨੂੰ ਆਫ ਦੇ ਰਹੇ ਹਾਂ ਜੀ ਸਾਰੇ ਬਿਲਟਨ ਪੈਸੇ ਉੱਤੇ। ਤੇ ਦੂਸਰੀ ਗੱਲ, ਤੁਸੀਂ ਜਿਹੜੀ ਵੀ ਪ੍ਰਾਈਸ ਲੌਕ ਕਰੋਗੇ ਜੀ, ਤੁਹਾਡੀ 31 ਦਸੰਬਰ ਤੱਕ ਪ੍ਰਾਈਸ ਸੇਮ ਰਹੂਗੀ ਜੀ ਉਸ ਚੀਜ਼ ਦੀ। ਸੋ ਇਹ ਵੀ ਬਹੁਤ ਵੱਡਾ ਬੈਨੀਫਿਟ ਆ ਵੀ ਕਸਟਮਰ ਆਪਣੇ ਕੋਲ ਆਉਣਗੇ, ਅਸੀਂ ਉਹਨਾਂ ਦਾ ਪੈਕੇਜ ਦੀ ਪੈਸਾ ਦੇ ਦਿੱਤੀ, ਅਸੀਂ ਉਹ ਪ੍ਰਾਈਸ ਚੇਂਜ ਨਹੀਂ ਕਰਦੇ, ਸੋ 31 ਦਸੰਬਰ ਦੇ ਤੱਕ ਤੁਹਾਡੀ ਪ੍ਰਾਈਸ ਲੌਕ ਰਹੂਗੀ ਜੀ। ਨਾਲ ਕਸਟਮਰ ਇਹ ਵੀ ਮੈਟਰ ਕਰਦਾ ਜੀ, ਕਸਟਮਰ ਸੋਚਦੇ ਨੇ ਵੀ ਨੈਕਸਟ ਟਾਈਮ ਆਪਾਂ ਨੂੰ ਦੀਵਾਲੀ ਆਫਰਸ ਆਉਣੇ ਨੇ ਜਾਂ ਬਲੈਕ ਫ੍ਰਾਈਡੇ ਆਉਣਾ ਜਾਂ ਬੋਕਸਿੰਗ ਡੇ ਆਉਣਾ ਆ, ਜੇ ਪ੍ਰਾਈਸ ਘੱਟ ਜਾਂਦੀ ਆ
0: ਜੀ,
3: ਉਹ ਵੀ ਤੁਹਾਨੂੰ ਅਸੀਂ ਮਨੀ ਕੈਸ਼ਬੈਕ ਤੁਹਾਨੂੰ ਗਰੰਟੀ ਕਰਦੇ ਹਾਂ। ਕਿ ਤੁਸੀਂ ਕੋਈ ਵੀ ਅਪਲਾਇੰਸ ਦੇਖ ਰਹੇ ਹੋਵੋ ਜੀ, ਕੋਈ ਟੀਵੀ ਤੁਸੀਂ ਵਾਚ ਕਰਦੇ ਆ, ਟੀਵੀ ਆਪਣੇ ਕੋਲ ਸੈਮਸੰਗ ਦੇ ਵਿੱਚ 55 ਇੰਚ, 65 ਇੰਚ, 75 ਇੰਚ ਔਰ ਈਵਨ 100 ਇੰਚ ਆਪਣੇ ਕੋਲ ਅਵੇਲੇਬਲ ਨੇ ਜੀ, LED ਸਮਾਰਟ 4K OLED ਟੀਵੀ ਔਰ ਮਾਈਕਰੋ RGB ਦੀ ਨਵੀਂ ਟੈਕਨੋਲੋਜੀ ਆਈ ਆ। ਸੋ ਤੁਸੀਂ ਕੋਈ ਵੀ ਅਪਲਾਇੰਸ ਦੇਖ ਰਹੇ ਹੋਵੋ, ਟੀਵੀ ਦੇਖ ਰਹੇ ਹੋਵੋ ਜੀ, ਇੱਕ ਵਾਰੀ ਸਾਨੂੰ ਜ਼ਰੂਰ ਤੁਸੀਂ ਕਾਲ ਕਰੋ ਜੀ, ਸੋ ਤੁਸੀਂ ਕਾਲ ਨਹੀਂ ਕਰ ਸਕਦੇ, ਸਾਡਾ ਤੁਸੀਂ ਜਿਹੜਾ ਫੋਨ ਨੰਬਰ ਆ ਸਾਨੂੰ ਤੁਸੀਂ ਵਟਸਐਪ 'ਤੇ ਤੁਹਾਨੂੰ ਸਾਨੂੰ ਟੈਕਸਟ ਕਰ ਸਕਦੇ ਹੋ ਜੀ, ਕਿ ਅਸੀਂ ਆਹ ਮਾਡਲ ਜਾਂ ਆਹ ਪਿਕਚਰ ਆਪਾਂ ਦੇਖੀ ਹੈ ਜੀ, ਸਾਨੂੰ ਦੀ ਪ੍ਰਾਈਸ ਚਾਹੀਦੀ।
0: ਓਕੇ, ਜਿਹੜਾ ਆਪਣਾ ਨੰਬਰ ਆਪਾਂ ਦਿੰਨੇ ਆ ਨਰਿੰਦਰ ਬਾਈ ਜੀ, 905-805-3000, ਉਹਦੇ ਤੇ ਵਟਸਐਪ ਵੀ ਚੱਲਦਾ?
3: ਜ਼ਰੂਰ ਜੀ, ਦੇਖੋ ਕਸਟਮਰ ਨੇ ਕਈ ਵਾਰੀ ਨਾ ਫੋਟੋ ਦੇਖੀ ਹੁੰਦੀ ਹੈ ਜੀ, ਕਸਟਮਰ ਕਹਿੰਦੇ ਵੀ ਆਪਾਂ ਇੰਨੇ ਟੈਕਨੀਕਲ ਤਾਂ ਹੈ ਨਹੀਂ ਜੀ, ਕਿ ਸਾਨੂੰ ਅਸੀਂ ਮਾਡਲ ਨੰਬਰ ਦੇ ਦਈਏ ਜੀ ਲੈ ਕੇ ਵੀ ਆਹ ਮਾਡਲ ਨੰਬਰ ਆ, ਪਰ ਅਸੀਂ ਤੁਹਾਨੂੰ ਫੋਟੋ ਭੇਜ ਸਕਦੇ ਹਾਂ, ਦੇਖੋ ਸਾਡਾ ਐਕਸਪੀਰੀਅੰਸ ਆ, ਸਾਨੂੰ ਆਈਡੀਆ ਦੇ ਫੋਟੋ ਦੇ ਕੇ ਹੋ ਜਾਂਦਾ ਵੀ ਹਾਂਜੀ ਇਹ ਫਰਿੱਜ LG ਬ੍ਰਾਂਡ ਆ ਜਾਂ ਸੈਮਸੰਗ ਬ੍ਰਾਂਡ ਆ ਜਾਂ ਵਰਲਪੂਲ ਜਾਂ ਕਿਸੇ ਬ੍ਰਾਂਡ ਆ
0: ਜੀ।
3: ਸੋ ਉੱਥੇ ਤਾਂ ਈਜ਼ੀ ਕੀਤਾ ਹੋਇਆ, ਕਸਟਮਰਸ ਦੇਖੋ ਅੱਜ ਕੱਲ੍ਹ ਫੋਨ ਕਰਨਾ ਸੋ ਟਫ ਲੱਗਦਾ ਆ, ਕਿ ਕਸਟਮਰ ਕਹਿੰਦਾ ਵੀ ਅਸੀਂ ਮੈਸੇਜ ਕਰ ਲਈਏ ਘਰ ਬੈਠੇ ਹੀ ਆਪਣੇ, ਪਹਿਲਾਂ ਸਾਰਾ ਆਈਡੀ ਲੈ ਲਈਏ ਆਪਾਂ, ਫਿਰ ਹੀ ਸਟੋਰ ਵਿਜਿਟ ਕਰਾਂਗੇ, ਉਹ ਵੀ ਆਪਸ਼ਨ ਆਪਣੇ ਕੋਲ ਹੈਗੀ ਆ। ਸੋ ਮੈਂ ਨੰਬਰ ਸ਼ੇਅਰ ਕਰਦੇ ਆ ਜੀ, 905-805-3000, 905-805-3000, ਡਰੀਮ ਹੋਮ ਅਪਲਾਇੰਸਸ, 2915 ਅਰਜੈਂਟੀਆ ਰੋਡ, ਮਿਸਿਸਾਗਾ। ਤੁਸੀਂ ਕੋਈ ਅਪਲਾਇੰਸ ਬਾਏ ਕਰਨਾ ਆਪਣੇ ਘਰ ਵਾਸਤੇ, ਰੈਂਟਲ ਪ੍ਰੋਪਰਟੀ ਵਾਸਤੇ, ਡਿਲੀਵਰੀ ਸਾਨੂੰ ਬਿਲਕੁਲ ਫ੍ਰੀ ਮਿਲੂਗੀ ਜੀ, ਚਾਹੇ ਨੈਗਰਾ ਫਾਲ ਆ, ਚਾਹੇ ਪੈਰੀ ਆ, ਚਾਹੇ ਲੰਡਨ ਕੈਂਬਰਿਜ ਕਿਚਨਰ ਆ, ਤੇ ਚਾਹੇ ਈ ਸਾਈਡ ਆਪਾਂ ਗੱਲ ਕਰੀਏ ਮਾਰਕਮ, ਸਕਾਰਪਰੋ ਆ ਜੀ, ਜਾਂ ਬੈਲਵਿਲ ਆ ਜੀ। ਸੋ ਡਿਲੀਵਰੀ ਆਪਾਂ ਹਰ ਜਗ੍ਹਾ ਪ੍ਰੋਵਾਈਡ ਕਰਦੇ ਹਾਂ, ਪਲੀਜ਼ ਸਾਨੂੰ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਓ, ਤੁਸੀਂ ਨਿਰਾਸ਼ ਨਹੀਂ ਹੁੰਦੇ। ਸਾਰਿਆਂ ਬੈਸਟ ਗੱਲ, ਪ੍ਰਾਈਸਾਂ ਘੱਟ ਹੋਣਗੀਆਂ, ਪਰ ਗਰੰਟੀ ਕਰਦੇ ਹਾਂ ਕਿ ਅਪਲਾਇੰਸ ਸਾਰੇ ਬ੍ਰਾਂਡ ਨਹੀਂ ਹੋਣਗੇ, ਵਿਦ ਵਾਰੰਟੀ ਦੇ ਨਾਲ ਹੋਣਗੇ, ਕਿਉਂਕਿ ਆਪਾਂ ਡੀਲਰ ਹਾਂ ਜੀ, ਆਪਾਂ ਥਰਡ ਪਾਰਟੀ ਬਾਏ ਨਹੀਂ ਕਰਦੇ, ਔਥਰਾਈਜ਼ ਡੀਲਰ ਹਾਂ ਜੀ ਆਪਾਂ। ਸੋ ਬ੍ਰਾਂਡ ਨਿਊ ਅਪਲਾਇੰਸਸ ਇਨ ਲੈਸ ਪ੍ਰਾਈਸਸ ਐਟ ਡਰੀਮ ਹੋਮ ਅਪਲਾਇੰਸਸ।
0: ਸੋ ਬਿਲਕੁਲ ਜੀ, ਡਰੀਮ ਹੋਮ ਅਪਲਾਇੰਸਸ ਇੱਕੋ ਇੱਕ ਐਸਾ ਸਟੋਰ ਜਿਹੜੀ ਬਹੁਤ ਸਾਰੇ ਡਾਲਰਸ ਦੀ ਤੁਹਾਡੀ ਸੇਵਿੰਗ, ਹੰਡਰਡਸ ਆਫ ਡਾਲਰ ਤੁਹਾਡੇ ਸੇਵ ਕਰ ਸਕਦਾ, ਨਾਲ ਦੀ ਨਾਲ ਡਿਲੀਵਰੀ ਬਿਲਕੁਲ ਫ੍ਰੀ ਆ। ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓ, ਬਾਈ ਜੀ ਹੁਣੇ ਤੁਹਾਨੂੰ ਹੋਰ ਬੈਸਟ ਡੀਲ ਕਰਕੇ ਦੇਣਗੇ, ਹੋਰ ਬੈਸਟ ਤੋਹਫੇ ਤੁਹਾਨੂੰ ਦੇਣਗੇ। ਜਾਂ ਬਾਈ ਜੀ ਇੱਦਾਂ ਕਰਿਓ, ਕੁਛ ਆਪਾਂ ਸਪੈਸ਼ਲ ਅੱਜ ਜਿਹੜੇ ਸਰੋਤੇ, ਅੱਜ ਲੇਬਰ ਡੇ ਆ, ਸੋ ਜਿਹੜੇ ਸਰੋਤੇ ਅੱਜ ਤੁਹਾਨੂੰ ਮੈਸੇਜ ਕਰਨਗੇ ਰੇਡੀਓ ਉਡਾਨ ਲਿਖ ਕੇ, ਉਹਨਾਂ ਨੂੰ ਅਪਲਾਇੰਸ ਦੇ ਵਿੱਚ ਕੀ ਅਸੀਂ ਬੈਸਟ ਦੇ ਸਕਦੇ ਹਾਂ, ਡਿਲੀਵਰੀ ਦੇ ਨਾਲ ਨਾਲ ਹੋਰ ਕੁਛ ਆਪਾਂ ਬੈਸਟ ਕਰ ਸਕਦੇ ਹਾਂ?
3: ਠੀਕ ਆ ਭਾਅ ਜੀ, ਜਿਹੜੇ ਵੀ ਕਸਟਮਰ ਸਾਨੂੰ ਮੈਸੇਜ ਕਰਨਗੇ ਜੀ ਰੇਡੀਓ ਉਡਾਨ ਲੈ ਕੇ, ਆਪਾਂ ਨੂੰ ਪੂਰਾ ਫੁੱਲ ਵੀ ਤੁਹਾਨੂੰ ਦੇ ਰਹੇ ਹਾਂ ਜੀ, ਆਪਾਂ ਕੋਈ ਕੱਲ ਨੀ ਆਪਾਂ ਕਰਦੇ, ਫਿਰ ਰਸ਼ ਆਪਾਂ ਕਰਨੇ ਸੇਲ ਦੇ ਵਿੱਚ ਜੀ, ਆਪਾਂ ਜਿਹੜੀ ਉਹ ਚੀਜ਼ ਹੈ ਨਾ ਰਸ਼ ਕਰੀਏ, ਜਾਂ ਕਈ ਵੀ ਅੱਜ ਹੀ ਆਵੋ ਜੀ, ਉਹ ਅਸੀਂ ਬਿਲਕੁਲ ਸਟੋਰ ਤੇ ਫਿਨਿਸ਼ ਕੀਤਾ ਆ, ਆ ਤੁਹਾਨੂੰ ਪੂਰਾ ਫੁੱਲ ਵੀਕ ਜਿਹੜੇ ਵੀ ਕਸਟਮਰ 5 ਪੀਸ ਅਪਲਾਈਸ ਪੈਕੇਜ ਬਾਏ ਕਰਨਗੇ ਜੀ, ਤੁਹਾਨੂੰ ਸੈਮਸੰਗ ਦਾ ਵੈਕਿਊਮ ਬਹੁਤ ਵਧੀਆ ਵਾਲਾ $1,000 ਦੀ ਵੈਲਿਊ ਵਾਲਾ ਤੁਹਾਨੂੰ ਨਾਲ ਫ੍ਰੀ ਦੇਵਾਂਗੇ ਜੀ ਪੈਕੇਜ ਦੇ ਵਿੱਚ। ਸੋ ਚੀਜ਼ ਗਿਫਟ ਕਰਾਂਗੇ, ਵਧੀਆ ਕਰਾਂਗੇ ਜਿਹੜੀ ਆਪਣੇ ਕੰਮ ਆਵੇ ਜੀ।
0: ਸੋ ਬਿਲਕੁਲ ਜੀ, ਤੁਸੀਂ ਕਾਲ ਕਰ ਲਓ ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਘਰ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਡ੍ਰੀਮ ਹੋਮ ਅਪਲਾਈਂਸਿਸ ਇੱਕੋ ਇੱਕ ਐਸਾ ਸਟੋਰ ਜਿੱਥੇ ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। ਜਿੰਨੀਆਂ ਵੀ ਤੁਸੀਂ ਐਡਵਰਟਾਈਜ਼ਾਂ ਸੁਣਦੇ, ਮੈਂ ਪਹਿਲਾਂ ਦਿੰਦਾ ਗਰੰਟੀਡ ਕਹਿਣਾ ਕਿ ਉਹਨਾਂ ਨਾਲੋਂ ਬੈਟਰ ਪ੍ਰਾਈਜ਼, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ ਆ, ਤੁਹਾਨੂੰ ਕਿਤੇ ਸ਼ੋਪ ਅਰਾਊਂਡ ਕਰਨ ਦੀ ਲੋੜ ਨਹੀਂ ਆ। ਬਸ ਪ੍ਰਾਈਜ਼ ਲੈ ਕੇ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ 'ਤੇ ਵਿਜ਼ਿਟ ਕਰ ਲਓ, ਜਾਂ ਤੁਸੀਂ 905-805-3000 'ਤੇ ਪਿਕਚਰ ਮੰਗਵਾ ਲਓ, ਆਪਣੀ ਡੀਲ ਭੇਜ ਦਿਓ, ਬੈਟਲ ਡੀਲ ਤੁਹਾਨੂੰ ਮਿਲ ਜਾਣੀ ਆ। 2915 ਅਰਜੰਟੀਆ ਰੋਡ ਮਿਸੀਸਾਗਾ, 2915 ਅਰਜੰਟੀਆ ਰੋਡ ਮਿਸੀਸਾਗਾ, 905-305-8000 ਡ੍ਰੀਮ ਹੋਮ ਅਪਲਾਈਂਸਿਸ। ਬਾਈ ਜੀ, ਹੋਰ ਕੁਛ ਐਡ ਕਰਨਾ ਚਾਹੋਗੇ?
3: ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਮਿਹਰਬਾਨੀ ਵਾਸਤੇ ਜੀ,
0: ਥੈਂਕ ਯੂ ਸੋ ਮਚ।
3: ਆਪਾਂ ਗੱਲ ਕਰ ਰਹੇ ਭਾਜੀ ਪੰਜਾਬ ਦੇ ਜਾਣ ਬਾਰੇ ਜੀ।
0: ਜੀ
3: ਦੇਖੋ, ਆਪਾਂ ਕਹੀਏ ਨਾ ਕਹੀਏ, ਦਿਲ ਸਾਰਿਆਂ ਦਾ ਕਰਦਾ ਕਹੀਏ ਜਾ ਕੇ, ਉਹ ਚੀਜ਼ ਤਾਂ ਨਹੀਂ ਪੂਰੀ ਹੋ ਸਕਦੀ
0: ਜੀ।
3: ਦੇਖੋ, ਹਰ ਚੀਜ਼ ਆਪਾਂ ਗੱਲ ਕਰਦੇ ਹਾਂ ਪੰਜਾਬ ਬਾਰੇ, ਦੇਖੋ ਇੱਥੇ ਫਰੈਸ਼ ਸਬਜ਼ੀਆਂ ਲੱਭਦੇ ਫਿਰਦੇ ਹਾਂ, ਆਪਾਂ ਫਰੈਸ਼ ਏਅਰ ਦੇਖਣ ਨੂੰ ਫਿਰਦੇ ਹਾਂ ਵੀ ਹਰ ਚੀਜ਼ ਓਰੀਜਨਲ ਮਿਲੇ ਆਪਾਂ ਨੂੰ, ਉਹ ਚੀਜ਼ ਇੱਥੇ ਮਿਲੀ ਹੋਈ ਆ। ਇੱਥੇ ਦੀ ਜਿਹੜੀ ਜ਼ਿੰਦਗੀ ਆ ਨਾ, ਇਹਦੇ ਵਿੱਚ ਕਾਲੀ ਆ, ਇਹਦੇ ਵਿੱਚ ਰਸ਼ ਬਹੁਤ ਆ। ਉੱਥੇ ਜਿਹੜੀ ਸਹਿਜਤਾ ਨਾ, ਜਿਹੜੀ ਮੈਸੇਜ ਕਰਦੇ ਗਏ ਨਾ ਵੀ ਕਸਟਮਰ ਕਈ ਕਹਿੰਦੇ ਸੀ, ਉੱਥੇ ਸੁਣ ਰਹੇ ਸੀ ਵੈਸੇ, ਮੈਂ ਕਸਟਮਰ ਕਹਿ ਦਿੰਦਾ ਕਿਉਂਕਿ ਆਪਣੇ ਚੜਿਆ, ਕਈ ਕਹਿ ਰਹੇ ਸੀਗੇ ਵੀ ਰਸ਼ ਵਾਜ ਜੋ ਚੀਜ਼ ਕੋਈ ਹਾਲੀ ਲੱਗਦੀ ਆ, ਉਹਦਾ ਫਰਕ ਕੀ ਆ ਜੀ? ਜੋ ਚਲੋ ਮੈਂ ਜਿੰਨਾ ਕੁ ਸਿੱਖਿਆ ਜੀ, ਜਿੰਨੇ ਕੁ ਚੁੱਕਿਆ ਹੈਗਾ, ਮੈਂ ਦੱਸ ਸਕਦਾ ਵੀ ਸਹਿਜਤਾ ਦਾ ਠਹਿਰਾਵ ਆ ਨਾ, ਉਹ ਮਿਸ ਹੋਇਆ ਹੋਇਆ, ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਭਾਈ ਦੌੜ ਕਰਦੇ ਆ, ਫਿਰ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਯਾਰ ਹਫ਼ਤਾ ਕੁ ਲਾ ਕੇ ਨਾ, ਮਹੀਨਾ ਕੁ ਲਾ ਕੇ
0: ਜੀ,
3: ਫਿਰ ਟੈਕ ਕੇ ਬੈਠੀਏ, ਤੇ ਉੱਥੇ ਬੈਠੇ ਟੈਕ ਕਹਿੰਦੇ ਸੀਗੇ ਹਮੇਸ਼ਾ ਵੀ ਜੇ ਉਹ ਫਸਲ ਲਾ ਲਈ ਆ ਤੇ ਹਫ਼ਤਾ ਦੋ ਹਫ਼ਤੇ ਕੰਮ ਕੀਤਾ ਤੇ ਤਿੰਨ ਮਹੀਨੇ ਆਰਾਮ ਜਿਹਾ ਆ ਜੋ ਵੀ ਜਾਵੇ। ਸੋ ਜੀ ਸਾਰਿਆਂ ਨੇ ਕਰਦਾ ਫਰਕ ਇਹ ਜ਼ਰੂਰ। ਦੇਖੋ ਜੀ, ਮੈਂ ਆਪਣੀ ਵੀ ਗੱਲ ਕਰਾਂ, ਸਾਰੇ ਗੱਲ ਕਰਦੇ ਆ, ਕਈ ਵਾਰੀ ਹਾਲਾਤ ਇਹੋ ਜਿਹੇ ਹੁੰਦੇ ਨੇ ਜਾਂ ਤੁਸੀਂ ਫਸੀ ਇੰਨੇ ਗਏ ਹੁੰਦੇ ਹੋ ਕਿ ਨਹੀਂ ਜਾ ਜਾਂਦਾ। ਸੋ ਜਿਹੜੇ ਵੀ ਜਾ ਸਕਦੇ ਨੇ, ਸੋਹਣਾ ਜਿਹੜੇ ਪਲੈਨਿੰਗ ਹੋ ਸਕਦੀ ਆ ਪਹਿਲਾਂ, ਉਹ ਜ਼ਰੂਰ ਕਰਕੇ ਜਾਣ ਜੀ, ਠੀਕ ਹੈ ਜੀ। ਉਹ 'ਚ ਕੋਈ ਚੀਜ਼ ਮਾੜੀ ਨਹੀਂ, ਜਿਹੜੀ ਗੱਲ ਕਰਦੇ ਵੀ ਤੰਗੀਆਂ ਦੋਸ਼ੀਆਂ ਦੀ, ਉਹ ਹਰ ਪਾਸੇ ਬਰਾਬਰ ਹੀ ਆ
0: ਜੀ। ਬਿਲਕੁਲ, ਮੈਨੂੰ ਲੱਗਦਾ ਕਿ ਜਿਵੇਂ
3: ਬਰਾਬਰ ਹੀ ਆ ਜੀ
0: ਜੀ ਜੀ ਬਿਲਕੁਲ, ਜਿਵੇਂ ਬਹੁਤ ਸਾਰੇ ਦੋਸਤ ਆਏ, ਉਹ ਕਹਿੰਦੇ ਕਿ ਆਪਣੀ ਮਿੱਟੀ 'ਤੇ ਪਹੁੰਚਣਾ ਕੋਈ ਬੁਰੀ ਗੱਲ ਨਹੀਂ ਆ। ਹਾਂ, ਲੋਕਾਂ ਨੂੰ ਜੇ ਤੁਸੀਂ ਲੋਕਾਂ ਦੀ ਸੁਣੋਗੇ, ਦੇਖੋ ਲੋਕਾਂ ਨੇ ਨਾ ਤੁਹਾਨੂੰ ਜਾਣ ਬਾਰੇ ਵਧੀਆ ਸਲਾਹ ਦੇਣੀ, ਨਾ ਆਉਣ ਬਾਰੇ। ਸੋ ਤੁਸੀਂ ਆਪਣੇ ਦੇਖਣਾ
3: ਸੇਮ ਹੀ। ਦੇਖੋ ਜੀ, ਉਹ ਗੱਲ ਐਡ ਕਰਦੇ ਆ ਵੀ ਪਹਿਲਾਂ ਚਲੇ ਜਾਂਦੇ ਪੰਜਾਬ ਤੋਂ ਦੁਬਈ ਤੱਕ, ਠੀਕ ਹੈ, ਐਂਡ ਜਾਣ ਲੱਗ ਪਏ। ਹੁਣ ਕੈਨੇਡਾ ਵੀ ਕਹੀ ਜਾਂਦੇ, ਵੀ ਹੁਣ ਇੱਥੇ ਵੀ ਕਹੀ ਜਾਂਦੇ ਆ ਵੀ ਯਾਰ ਗੱਲ ਜੇ ਨਹੀਂ ਬਣਦੀ, ਗਾਹ ਫਿਰ ਪਾਣੀ ਹੋਈ ਹੈ, ਹੁਣ ਤਾਂ ਪਤਾ ਹੈ ਕੁਛ ਨਹੀਂ,
0: ਇਦੋਂ ਅੱਗੇ ਤਾਂ ਮੰਗਲ ਗ੍ਰਹਿ ਹੀ ਹੈ ਫਿਰ।
3: ਹਾਂਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਡ੍ਰੀਮ ਹੋਮ ਅਪਲਾਈਂਸਿਸ 'ਤੇ ਤੁਸੀਂ ਪਹੁੰਚਣਾ ਹੈ, ਅਪਲਾਈਂਸਿਸ ਬਾਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਵੱਡੇ ਛੋਟੇ ਅਪਲਾਈਂਸਿਸ ਲੈਣੇ ਆ ਤਾਂ ਡ੍ਰੀਮ ਹੋਮ ਅਪਲਾਈਂਸਿਸ। ਸੋ ਕਾਲ ਬਹੁਤ ਸਾਰੀਆਂ ਨੇ, ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸਾ ਆਲ ਸਟੇਟ ਇੰਸ਼ੋਰੈਂਸ ਦਾ ਦੇ ਦਈਏ। ਉਸ ਤੋਂ ਬਾਅਦ ਨਾ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਾਡੇ ਸਰੋਤੇ ਸਾਡੇ ਨਾਲ ਲਾਈਨ 'ਤੇ ਨੇ, ਅਬਦੁਲ ਜੀ, ਰਮਨਦੀਪ ਜੀ, ਕੁਲਦੀਪ ਜੀ, ਬੜੀਆਂ ਸਾਰੀਆਂ ਕਾਲਸ ਨੇ, ਸਭ ਨਾਲ ਗੱਲਬਾਤ ਕਰਾਂਗੇ। ਪਰ ਥੋੜ੍ਹੀ ਸੇਵਿੰਗ ਕਰਵਾਈਏ, ਆਟੋ ਇੰਸ਼ੋਰੈਂਸ ਆਪਣਾ ਦੂਜਾ ਵੱਡਾ ਖਰਚਾ ਆ। ਆਟੋ ਇੰਸ਼ੋਰੈਂਸ ਦੇ ਵਿੱਚ ਸੇਵਿੰਗ ਕਰਨਾ ਚਾਹੁੰਦੇ ਹੋ, ਘਰ ਅਤੇ ਆਟੋ ਦੀ ਗੱਡੀਆਂ ਦੀ ਇੰਸ਼ੋਰੈਂਸ ਸਸਤੀ ਕਰਵਾਉਣੀ ਚਾਹੁੰਦੇ ਹੋ, ਹਜ਼ਾਰਾਂ ਡਾਲਰ ਦੀ ਸੇਵ ਕਰਨੀ ਆ, ਤਾਂ ਡਾਇਰੈਕਟ ਨੰਬਰ ਦੇਵਾਂਗੇ ਤੁਹਾਨੂੰ। ਡਾਇਰੈਕਟ ਨੰਬਰ ਕਿ ਕਿਸੇ ਐਡਵਾਈਜ਼ਰ ਦਾ ਨੰਬਰ ਨਹੀਂ ਦੇਣਾ, ਕਿਸੇ ਵੱਡੇ ਏਜੰਟ ਦਾ ਨੰਬਰ ਨਹੀਂ ਦੇਣਾ, ਸਿੱਧੀ ਆਲ ਸਟੇਟ ਇੰਸ਼ੋਰੈਂਸ ਨੂੰ ਕਾਲ ਕਰਨੀ ਆ। ਤੁਸੀਂ ਡੈਨਫੋਰਥ ਏਜੰਸੀ ਨੂੰ ਕਾਲ ਕਰਨੀ ਆ, ਕਾਲ ਕਰਕੇ ਤੁਸੀਂ ਕਹਿਣਾ ਕਿ ਰੇਡੀਓ ਡਾਨ ਤੋਂ ਬਈ ਨੰਬਰ ਲਿਆ ਆ, ਤੁਹਾਡੀ ਹਜ਼ਾਰਾਂ ਡਾਲਰ ਦੀ ਸੇਵ ਹੋ ਜਾਣੀ ਆ। ਸਾਡੇ ਇੱਕ ਪਰਿਵਾਰ ਦੀ 5500 ਤੋਂ 3500 ਤੱਕ ਇੰਸ਼ੋਰੈਂਸ ਉਹਨਾਂ ਨੇ ਘੱਟ ਕਰਵਾ ਕੇ ਦਿੱਤੀ ਆ। ਤੁਸੀਂ ਪ੍ਰਭਾਕਰ ਜੀ ਨੂੰ ਕਾਲ ਕਰ ਲਿਓ, ਆਲ ਸਟੇਟ ਇੰਸ਼ੋਰੈਂਸ, ਇਹਨਾਂ ਕੋਲ ਬੰਡਲ ਡਿਸਕਾਊਂਟ ਆਏ ਹੋਏ ਨੇ, ਇਹਨਾਂ ਕੋਲ ਗਰੁੱਪ ਡਿਸਕਾਊਂਟ ਆਏ ਹੋਏ ਨੇ, ਆਟੋ ਅਤੇ ਹੋਮ ਇੰਸ਼ੋਰੈਂਸ ਦਾ ਇੱਕ ਬੰਡਲ ਪੈਕੇਜ ਬਣਾ ਦੇਣਗੇ, ਚਾਹੇ ਤੁਸੀਂ ਰੈਂਟ 'ਤੇ ਹੋ ਚਾਹੇ ਤੁਹਾਡਾ ਆਪਣਾ ਘਰ ਆ। ਐਸੀ ਇੰਸ਼ੋਰੈਂਸ ਦੀ ਕੋਟੇਸ਼ਨ ਬਣਾ ਕੇ ਦੇਣਗੇ ਤੁਹਾਨੂੰ, ਕਿਤੋਂ ਐਸੀ ਕੋਟੇਸ਼ਨ ਨਹੀਂ ਮਿਲਣੀ, ਗੂਗਲ ਚੈੱਕ ਕਰ ਲਿਓ, ਕਿਸੇ ਬ੍ਰੋਕਰ ਤੋਂ ਚੈੱਕ ਕਰ ਲਿਓ, ਬਹੁਤ ਸਾਰੀ ਸੇਵਿੰਗ ਕਰਨੀ ਆ। ਅਤੇ ਇੱਕ ਨੰਬਰ ਦੀ ਟੌਪ ਦੀ ਕੰਪਨੀ ਆ ਆਲ ਸਟੇਟ ਇੰਸ਼ੋਰੈਂਸ, 437-604-5093, 437-604-5093, 437-604-5093 'ਤੇ ਕਾਲ ਕਰ ਲਓ ਆਲ ਸਟੇਟ ਇੰਸ਼ੋਰੈਂਸ ਦੇ ਪ੍ਰਭਾਕਰ ਜੀ ਹੋਣਾ ਨੂੰ, ਤੁਹਾਡੀ ਵਧੀਆ ਸੇਵਿੰਗ ਕਰਵਾ ਕੇ ਦੇਣਗੇ, ਬਹੁਤ ਸਾਰੀ ਤੁਹਾਡੀ ਜਿਹੜੀ ਡਾਲਰਸ ਬਚਾ ਕੇ ਦੇਣਗੇ। ਨਾਲ ਦੀ ਨਾਲ ਇਹਨਾਂ ਕੋਲ ਨਾ ਜਿਹੜੇ ਗਰੁੱਪ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਆਏ ਹੋਏ ਆ, ਉਹਨਾਂ ਦਾ ਫਾਇਦਾ ਲੈ ਲਓ। ਕਾਲ ਕਰ ਲਓ ਤੁਸੀਂ ਪ੍ਰਭਾਕਰ ਜੀ ਹੋਣਾ ਨੂੰ, 437-604-5093 ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਦੇ ਲਈ 437-604-5093 ਹੁਣ ਕਰ ਲਈਏ ਗੱਲਬਾਤ ਬਹੁਤ ਸਾਰੀਆਂ ਕਾਲਜ ਨੇ ਅਬਦੁਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਆਉਂਦੇ ਹੋ ਜੀ
4: ਸਤਿ ਸ਼੍ਰੀ ਅਕਾਲ ਜੀ ਆਪਣਾ ਟੌਪਿਕ ਤੁਸੀਂ ਬੜਾ ਇੰਟਰਸਟਿੰਗ ਛੇੜਿਆ
0: ਜੀ ਸਰ
4: ਗੱਲ ਇਹ ਹੈ ਕਿ ਦੇਖੋ ਅਸੀਂ ਆਪਣੇ ਤੌਰ ਤੇ ਤਾਂ ਇਸ ਮੁਲਕ ਨੂੰ ਐਜ਼ ਏ ਜੰਨਤ ਦੁਨੀਆਂ 'ਚ ਜੰਨਤ ਦੇਖ ਕੇ ਆਏ
0: ਜੀ
4: ਸਾਨੂੰ ਉਹਨਾਂ ਨੇ ਸਾਰੇ ਰਾਈਟਸ ਦਿੱਤੇ ਸਾਨੂੰ ਜੱਫੀ ਪਾਈ ਉਹਨਾਂ ਨੇ ਸਾਨੂੰ ਇੱਥੇ ਜਗ੍ਹਾ ਦਿੱਤੀ ਔਰ ਏਦਾਂ ਦੇ ਹਾਲਾਤ ਹੋਣ ਤੇ ਫਿਰ ਬੰਦਾ ਵੈਸੇ ਇਹ ਹੈ ਕਿ ਜਿੱਥੇ ਬਚਪਨ ਸਕੂਲ ਅੱਗੇ ਪਿੱਛੇ ਗਿਆ ਹੋਵੇ ਉਹਦੀਆਂ ਸਵੀਟ ਮੈਮੋਰੀਜ਼ ਤਾਂ ਹੁੰਦੀਆਂ ਨੇ ਉਹਨਾਂ ਨੂੰ ਸਵੀਟ ਹੀ ਰੱਖਣਾ ਚਾਹੀਦਾ ਤੁਸੀਂ ਦੁਬਾਰਾ ਜਾ ਕੇ ਦੇਖੋ ਤੇ ਉਹ ਤੁਹਾਨੂੰ ਖੰਡਰ ਲੱਗਣਗੇ ਉਹ ਦੇਖੋ ਵਕਤ ਅੱਗੇ ਦੌੜ ਰਿਹਾ ਤੁਸੀਂ ਪਿੱਛੇ ਮੁੜ ਮੁੜ ਦੇਖਦੇ ਹੋ
0: ਆਪਣੀ ਮਿੱਟੀ ਨਾਲ ਜੁੜਨਾ ਚਾਹੀਦਾ ਜਾਂ ਇਹ ਜੰਨਤ ਆ ਜਾਂ ਉਹ ਜੰਨਤ ਸੀ ਇਹ ਥੋੜਾ ਜਿਹਾ ਡਿਸਕ੍ਰਾਈਬ ਕਰ ਦੋ
4: ਦੇਖੋ ਇਹ ਜੰਨਤ ਆ ਉਹਨੂੰ ਅਸੀਂ ਉਹਨੂੰ ਵੀ ਜੰਨਤ ਬਣਾਉਣਾ ਚਾਹੁੰਦੇ ਆ ਆਪਣੇ ਵਾਸਤੇ ਹੀ ਨਹੀਂ ਆਪਣੇ ਦੋਸਤਾਂ ਅਜ਼ੀਜ਼ਾਂ ਰਿਸ਼ਤੇਦਾਰਾਂ ਵਾਸਤੇ
0: ਜੀ
4: ਉਹਦੀ ਖੈਰ ਤੁਸੀਂ ਆਪਣੀ ਜਿਸ ਕਿਸਮ ਦੀ ਵੀ ਲੀਗਲ ਤਰੀਕੇ ਨਾਲ ਉਹਦੀ ਖੈਰ ਮੰਗ ਸਕਦੇ ਹੋ ਉਹਦੇ ਹਿੱਸਾ ਪਾ ਸਕਦੇ ਹੋ ਜ਼ਰੂਰ ਕਰੋ
0: ਜੀ
4: ਕਿਉਂਕਿ ਉਹ ਤੁਹਾਡਾ ਫਸਟ ਹੋਮ ਆ ਇਹ ਤੁਹਾਡਾ ਇਹ ਹੁਣ ਫਸਟ ਹੋਮ ਬਣ ਗਿਆ ਔਰ ਇਹ ਵੈਸੇ ਇਹ ਹੈ ਕਿ ਜਦੋਂ ਅਗਰ ਤੁਹਾਨੂੰ ਦੋਵਾਂ ਦੇ ਵਿੱਚ ਕੋਈ ਪ੍ਰਾਇਰਟੀ ਕਰਨੀ ਪਵੇ ਫਿਰ ਤੁਹਾਡੀ ਫਸਟ ਪ੍ਰਾਇਰਟੀ ਇਹ ਆ ਕਿਉਂਕਿ ਜਿੱਥੇ ਤੁਹਾਡਾ ਰਿਸਕ ਜਿੱਥੇ ਤੁਹਾਡੀ ਫੈਮਿਲੀ ਜਿੱਥੇ ਤੁਹਾਡਾ ਹੈਗਾ ਉਹ ਤੁਹਾਡੀ ਪ੍ਰਾਇਰਟੀ ਆ ਉਹ ਤੁਹਾਡਾ ਨੰਬਰ 2 ਆ
0: ਸੋ
4: ਤੁਸੀਂ ਇਸ ਜਗ੍ਹਾ ਦੀ ਖੈਰ ਮੰਗੋ ਉਹਦੀ ਵੀ ਖੈਰ ਮੰਗੋ ਲੇਕਿਨ ਅਗਰ ਤੁਹਾਨੂੰ ਚੋਇਸ ਕਰਨਾ ਪਵੇ ਤੇ ਫਿਰ ਤੁਹਾਡਾ ਇਹ ਚੋਇਸ ਆ ਤੁਸੀਂ ਜਿੱਥੇ ਤੁਸੀਂ ਰਹਿ ਰਹੇ ਹੋ
0: ਸੋ ਕੈਨੇਡਾ ਜਿਹੜੀ ਧਰਤੀ ਤੇ ਤੁਸੀਂ ਕਰਮ ਭੂਮੀ ਹੈ ਜਿਹੜੀ ਉਹ ਚੋਇਸ ਥੋੜੀ ਹੋਣੀ ਚਾਹੀਦੀ ਹੈ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਆਪਾਂ ਅਗਲੀ ਕਾਲ ਵੱਲ ਚੱਲਦੇ ਹਾਂ ਜੀ 0169 ਸਰ ਤੁਸੀਂ ਆਉਣੇ ਹੋ ਕੀ ਹਾਲ ਚਾਲ
5: ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
5: ਜੀ ਆਪਣਾ ਦੇਖੋ ਜੰਨਤ ਦੀ ਗੱਲ ਹੋ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਰੱਬ ਤੁਹਾਡਾ ਭਲਾ ਕਰੇ ਕਿ ਤੁਹਾਡੇ ਕੋਲ ਇੱਥੇ ਕਿ ਬਿਲ ਪੱਤੀਆਂ ਵਾਸਤੇ ਰੈਂਟ ਵਾਸਤੇ ਕਿ ਪੈਸਾ ਹੈ ਤੇ ਇਸ ਜੰਨਤ ਦੇ ਵਿੱਚ ਤੁਸੀਂ ਟਾਈਮ ਗੁਜ਼ਾਰ ਸਕਦੇ
0: ਹੁਣ
5: ਅੱਜ ਲੇਬਰ ਡੇ ਹੈ ਨਾ ਲੇਬਰ ਡੇ ਵਾਸਤੇ ਤੁਸੀਂ ਵੀ ਕੰਮ ਤੇ ਨਿਕਲੇ ਮੈਂ ਵੀ ਨਿਕਲੇ ਆਇਆ
0: ਜੀ
5: ਜ਼ਹਿਰ ਹੈ ਕਿ ਆਪਣਾ ਹਰ ਇੱਕ ਦਾ ਔਖਾ ਪੈਂਡਾ ਹੈ ਹੀ ਹੈ ਤਾਂ ਹੀ ਇੱਕ ਨਿਕਲੇ ਹੋਏ ਨਾ
0: ਜੀ
5: ਵਰਨਾ ਇਹ ਕਿ ਲੇਬਰ ਡੇ ਤੇ ਕਿਉਂ ਇੱਕ ਬੰਦਾ ਨਿਕਲਿਆ ਫਿਰ ਅੱਛਾ ਦੂਸਰੀ ਗੱਲ ਹੋ ਰਹੀ ਸੀ ਪੰਜਾਬ ਦੀ ਹੁਣ ਚੜ੍ਹਦੇ ਪੰਜਾਬ ਦੇ ਵਿੱਚ ਮਨ ਲੱਗਦਾ ਉੱਥੇ ਕਿ 300 ਯੂਨਿਟ ਫ੍ਰੀ ਹੋਣੀ ਹੈ ਨਾ ਲੋਕਾਂ ਵਾਸਤੇ ਬਿਜਲੀ ਕੋਈ ਇਸ ਤਰ੍ਹਾਂ ਦਾ ਹੈ ਨਾ ਉੱਥੇ ਅਗਰ 300 ਜਾਂ 400 ਯੂਨਿਟ ਫ੍ਰੀ ਹੈ ਤੇ ਇਸ ਜੰਨਤ ਦੇ ਵਿੱਚ ਇਹ ਕਿ ਆਪਣੇ ਨਾ ਸਾਨੂੰ 1000 ਜਾਂ 500 ਯੂਨਿਟ ਤੇ ਫ੍ਰੀ ਦੇਣ ਨਾ ਦੇਖੋ ਨਾ ਇਸ ਜੰਨਤ ਦੇ ਵਿੱਚ 500 ਯੂਨਿਟ ਫ੍ਰੀ ਹੈ ਮੈਨੂੰ ਦੱਸਿਓ ਪ੍ਰਾਈਵੇਟ ਕਰਾ ਲਿਓ ਕਿ ਵੀ ਇੱਕ ਫ੍ਰੀ ਮਿਲ ਰਹੀ ਹੈ ਹੁਣ ਤਾਂ ਇਹ ਕਿ ਬਿਲਡਿੰਗ ਦੇ ਵਿੱਚ ਵੀ ਜਾਣਾ ਨਾ ਅਗਲੇ ਕਹਿੰਦੇ ਨੇ ਕਿ ਵੀ ਇਹ ਕਿ ਆਪਣਾ ਨਾ 3000 ਵਨ ਬੈਡਰੂਮ ਦਾ ਵਟ ਐਵਰ 2 ਦਾ 3 ਦਾ 5000 $4,000 ਤੱਕ ਰੈਂਟ ਹੈ ਤੇ ਬਿੱਲ ਬੱਤੀਆਂ ਵੀ ਇੱਕ ਦੇਣੀਆਂ ਨੇ ਇਹ ਕਿ ਕੋਈ ਇੱਕ ਫ੍ਰੀ ਨਹੀਂ ਇੱਕ 300 ਜਾਂ 400 ਯੂਨਿਟ
0: ਜੀ ਬਹੁਤ ਸ਼ੁਕਰੀਆ
5: ਅਗਰ ਅਗਰ ਪੰਜਾਬ ਨੂੰ ਸਵਰਗ ਬਣਾਇਆ ਪਿਛਲਿਆਂ ਨੇ ਪਿਛਲਿਆਂ ਨੇ ਅਗਰ ਬਣਾਇਆ
0: ਜੀ
5: ਤੇ ਫਿਰ ਰੱਬ ਤੁਹਾਡਾ ਭਲਾ ਕਰੇ ਬਈ ਇਹ ਹੈ ਕਿ ਜਿੱਦਾਂ ਇੱਥੇ ਇੱਕ ਚਲੋ ਉਹਨਾਂ ਕਿਹਾ ਜੀ ਮੈਂ ਇੱਥੇ ਕਿਰਤ ਕੀਤੀ ਹੈ ਪੈਂਡਾ ਇੱਕ ਕੱਟਿਆ ਵਾ ਮੈਂ ਆਪਣੇ 30-35 ਮੈਂ ਇੱਕ ਲਗਾਏ ਨੇ ਤਾਂ ਹੁਣ ਮੈਂ ਇੱਕ ਪਿੱਛੇ ਜਾ ਸਕਣਾ ਹੈ ਕਿ ਉਹਨਾਂ ਸਵਰਗ ਬਣਾਈ ਹੈ ਤੇ ਫਿਰ ਤਾਂ ਕੋਈ ਰੋਲਾ ਨਹੀਂ ਹੈ
0: ਤੁਸੀਂ
5: ਫਿਰ ਉਸ ਨੂੰ
0: ਇੱਕ ਸੈਕਿੰਡ ਪਹਿਲਾਂ ਮੈਨੂੰ ਤੁਸੀਂ ਦੱਸੋ ਕਿ ਜੇ ਤੁਹਾਨੂੰ ਆਪਣੀ ਜਨਮ ਭੂਮੀ ਤੇ ਵਾਪਸ ਜਾਣ ਦਾ ਮੌਕਾ ਮਿਲੇ ਤੁਸੀਂ ਜਾਓਗੇ ਕਿ ਨਹੀਂ
5: ਹਾਂਜੀ ਮੈਂ ਮੈਂ ਮੈਂ ਉਹ ਕਹਿੰਦੇ ਨੇ ਕਿ ਸਾਡੇ ਜਿਸ ਤਰ੍ਹਾਂ ਇਨਸ਼ਾਅੱਲਾ ਤੁਸੀਂ ਵੀ ਇਹ ਕਿ ਆਪਣੇ ਨਾ ਕੋਈ ਹੋਕਾ ਇੱਕ ਮਾਰਨਾ ਹੈ ਕਿ ਗੁਰੂ ਆਪਣੇ ਜਾਣਾ ਹੀ ਜਾਣਾ ਜੀ ਹੈ ਕਿਉਂ ਨਹੀਂ ਮੈਂ ਜਾਊਂਗਾ
0: ਜਾਓਗੇ ਤੁਸੀਂ
5: ਇਹਦੇ ਚ ਕੋਈ ਨਹੀਂ
0: ਸੋ ਮੁਹੱਬਤ ਹੈ
5: ਤੁਹਾਨੂੰ
0: ਆਪਣੀ ਮਿੱਟੀ ਨਾਲ ਮੁਹੱਬਤ ਹੈ
5: ਹਾਂਜੀ ਕਿਉਂ ਨਹੀਂ ਜੀ ਕਿਉਂ ਨਹੀਂ ਮਨ ਤਾਂ ਅਜੇ ਤੱਕ ਹੀ ਕਿ ਆਪਣੇ ਨਾ ਦੇਖੋ ਜਿਸ ਵੇਲੇ ਵੀ ਇਹ ਕਿ ਆਪਣੇ ਕੋਈ ਕੁਛ ਡਰਿੰਕ ਦੀਆਂ ਚੁਸਕੀਆਂ ਮੈਂ ਕੋਈ ਦੂਸਰਾ ਨਹੀਂ ਹੈ ਮੈਂ ਪਿਆਰ ਦਾ ਜਾਂ ਚਾਹ ਦੀਆਂ ਚੁਸਕੀਆਂ ਲਾਣੀਆਂ ਪਿੱਛੇ ਇੱਕ ਯਾਦ ਆਉਂਦਾ ਕਿ ਵੀ ਇਹ ਕਿ ਆਪਣੇ ਨਾ ਉਹ ਵਕਤ ਆਵਾ ਯਾਰ ਬਈ ਇਹ ਕਿ ਮੈਂ ਉੱਥੇ ਜਾ ਕੇ ਪਹੁੰਚਿਆ ਵਾਂ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ 905-673-3337 ਗੱਲਾਂ ਹੋ ਰਹੀਆਂ ਕਿ ਵਾਪਸ ਪੰਜਾਬ ਮੁੜਨਾ ਚਾਹੀਦਾ ਜਾਂ ਨਹੀਂ, ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਤ ਆ ਗੱਲਬਾਤ ਜਾਂ ਅਸੀਂ ਇਹਨੂੰ ਅਸਲ ਜ਼ਿੰਦਗੀ ਦੇ ਵਿੱਚ ਵੀ ਨਿਭਾਉਣਿਆ। ਗੁਮਨਾਮ ਦੇਖ ਬਈ, ਇਹ 50-50 ਹੋ ਗਿਆ ਕੰਮ। ਅੱਧੇ ਸਰੋਤੇ ਕਹਿੰਦੇ ਕਿ ਨਹੀਂ ਇਹ ਧਰਤੀ ਚੰਗੀ ਹੈ। ਦੇਖੋ ਚੰਗੀ ਤਾਂ ਹੈ ਧਰਤੀ, ਪਰ ਅਸੀਂ ਇਹ ਵੀ ਨਾਲ ਕਹਿੰਦੇ ਹਾਂ ਕਿ ਅਸੀਂ ਸੋਸ਼ਲ ਮੀਡੀਆ 'ਤੇ ਪਿਛਲੇ ਦਿਨ ਇੱਕ ਲਹਿਰ ਚੱਲੀ ਸੀ ਰਿਵਰਸ ਮਾਈਗ੍ਰੇਸ਼ਨ ਦੀ, ਹੈ ਨਾ, ਉਦੋਂ ਕਿੰਨੇ ਕੁ ਲੋਕ ਗਏ ਹੋਣੇ ਆ, ਗਏ ਵੀ ਸੀ ਜਾਂ ਨਹੀਂ, ਜਾਣਾ ਚਾਹੀਦਾ ਵੀ ਹੈ ਕਿ ਨਹੀਂ।
6: ਮੈਂ ਇੱਥੇ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ। ਮੰਨ ਲਓ ਆਪਾਂ ਕਹਿ ਦਿੰਦੇ ਕਿ ਆਪਾਂ ਨੂੰ ਇੱਥੋਂ ਪੈਸਾ ਕਮਾ ਕੇ ਜਾਂ ਆਪਣੇ ਮੁਲਕ ਫਿਰ ਵਾਪਸ ਚਲੇ ਜਾਣਾ ਚਾਹੀਦਾ, ਪਰ ਇੱਦਾਂ ਕਿਸੇ ਕੰਟਰੀ 'ਚ ਆ ਕੇ ਉੱਥੇ ਕੰਮ ਕਰਕੇ ਰਿਜਕ ਕਰਕੇ ਵਾਪਸ ਜਾਣਾ, ਕੀ ਇਸ ਮੁਲਕ ਨਾਲ ਵੀ ਗੱਦਾਰੀ ਨਹੀਂ ਹੋਊਗੀ?
0: ਇਹ ਤੁਹਾਡਾ ਕੋਈ ਸਵਾਲ ਹੋ ਸਕਦਾ ਆ
6: ਕਿ ਆਪਾਂ ਮੰਨ ਲਓ ਕਿਸੇ ਦੇ ਘਰ ਜਾਂਦੇ ਹਾਂ, ਉੱਥੇ ਖਾ ਪੀ ਕੇ
0: ਨਹੀਂ, ਤੇ ਇੱਥੇ ਦੇਖੋ ਖਾ ਪੀ ਕੇ ਨਹੀਂ, ਇੱਥੇ ਤੁਸੀਂ ਕਿਰਤ ਕਰਨਾ ਹੈ, ਤੁਸੀਂ ਆਪਣੀ ਕਮਾਈ ਕੀਤੀ, ਹਾਰਡ ਵਰਕ ਕੀਤਾ, ਉਹਦੇ ਪੈਸੇ ਤੁਹਾਨੂੰ ਮਿਲੇ ਆ, ਨਾ ਕਿ ਤੁਹਾਨੂੰ ਤੁਹਾਨੂੰ ਫ੍ਰੀ 'ਚ ਕੁਛ ਮਿਲਿਆ ਹੋਵੇ ਫਿਰ ਜਾਂਦੇ ਹੋ, ਉਹ ਗਲਤ ਆ।
6: ਉਹ ਗਲਤ ਆ,
0: ਤੁਸੀਂ ਲੇਬਰ ਕੀਤੀ, ਦਿਹਾੜੀ ਕੀਤੀ, ਤੁਸੀਂ ਕੰਮ ਕੀਤਾ, ਕਿਰਤ ਕੀਤੀ, ਅਤੇ ਜੇ ਉਹਦੇ ਤੁਹਾਨੂੰ ਪੈਸੇ ਮਿਲੇ ਆ, ਉਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਕਿਤੇ ਵੀ ਜਾ ਕੇ ਗੁਜ਼ਾਰ ਸਕਦੇ ਹੋ, ਮੈਨੂੰ ਲੱਗਦਾ ਕਿ ਉਹ ਨਹੀਂ, ਉਹ ਤਾਂ ਉਹ ਮਿੱਟੀ ਆ ਜਿਹਨੇ ਸਾਰਾ ਕੁਛ ਸਾਨੂੰ ਫ੍ਰੀ 'ਚ ਦਿੱਤਾ ਸੀ।
6: ਬਿਲਕੁਲ,
0: ਪੈਦਾ ਹਵਾ, ਪਾਣੀ, ਪੈਦਾ ਉੱਥੇ ਹੋਏ, ਉੱਥੇ ਮਾਂ ਬਾਪ ਰਿਸ਼ਤੇ ਨਾਤੇ ਭੈਣ ਭਰਾ ਸਾਰਾ ਉਸ ਮਿੱਟੀ 'ਤੇ ਪੈਦਾ ਹੋਏ, ਤੁਸੀਂ ਵੀ ਤਾਂ ਉਸੇ ਮਿੱਟੀ 'ਤੇ ਜਨਮ ਲਿਆ, ਉਸੇ ਮਿੱਟੀ 'ਚ ਖੇਡ ਕੇ ਪੈਦਾ ਹੋਏ, ਗੱਲ ਤਾਂ ਉਹ ਮਿੱਟੀ ਦੀ ਹੋ ਰਹੀ ਆ। ਇਸ ਮਿੱਟੀ ਨੂੰ ਅਸੀਂ ਨਿੰਦਦੇ ਨਹੀਂ, ਇਹ ਵੀ ਮਿੱਟੀ ਸਾਡੀ ਕਰਮ ਭੂਮੀ ਆ, ਪਰ ਗੱਲ ਇਹ ਰਹੀ ਆ ਕਿ ਤੁਸੀਂ ਚਾਹੇ ਬਜ਼ੁਰਗ ਹੋ ਜਾਓ, ਤੁਸੀਂ ਚਾਹੇ ਇੱਥੇ ਬੱਚਿਆਂ ਦੀ ਤੀਜੀ ਪੀੜ੍ਹੀ ਹੋ ਜਾਓ, ਤੁਸੀਂ ਇੱਥੋਂ ਦੇ ਨਹੀਂ ਵੱਜਣਾ।
6: ਸਹੀ ਗੱਲ, ਬਿਲਕੁਲ ਬਿਲਕੁਲ ਸੱਚ ਹੈ,
0: ਤੁਸੀਂ ਇੱਥੋਂ ਦੇ ਨਹੀਂ, ਚਾਹੇ ਤੁਸੀਂ ਪਾਸਪੋਰਟ ਲੈ ਲਓ, ਤੁਸੀਂ ਸਿਟੀਜ਼ਨਸ਼ਿਪ ਲੈ ਲਓ, ਇਹ ਵੀ ਗੱਲ ਯਾਦ ਰੱਖਣਾ।
6: ਸਕੂਲ ਦੇ ਵਿੱਚ
0: ਅੱਜ ਤੱਕ ਜਰਮਨ ਆਏ, ਇਮੀਗ੍ਰਾਂਟ ਵੱਜਦੇ ਆ, ਹੋਰ ਕਮਿਊਨਿਟੀਆਂ ਆਈਆਂ ਉਹ ਇਮੀਗ੍ਰਾਂਟ ਵੱਜਦੀਆਂ, ਕੈਨੇਡੀਅਨ ਨਹੀਂ, ਤੁਸੀਂ ਕੈਨੇਡੀਅਨ ਐਜ਼ ਅ ਡਾਕੂਮੈਂਟ ਹੋ ਸਕਦੇ ਹੋ, ਐਜ਼ ਅ ਸਕਿਨ ਨਹੀਂ,
6: ਸਕਿਨ
0: ਨਹੀਂ, ਇਹ ਸੱਚਾਈ ਆ। ਹੁਣ ਤੁਸੀਂ ਇਸ ਚੀਜ਼ ਨੂੰ ਜਿਸ ਤਰ੍ਹਾਂ ਮਰਜ਼ੀ ਲੈ ਲਓ, ਪੰਜਾਬ ਮੁੜਨ ਜਾਂ ਮੁੜਨ ਦੀ ਗੱਲ ਸਿਰਫ ਇੱਕ ਇਮੋਸ਼ਨਲ ਟੌਪਿਕ ਨਹੀਂ ਆ, ਗੱਲ ਇਹ ਆ ਕਿ ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਗੱਲਬਾਤ ਕਰਦੇ ਹਾਂ, ਇਹਨੂੰ ਅਸਲ ਜ਼ਿੰਦਗੀ ਦੇ ਵਿੱਚ ਲਿਆਉਣਾ ਕਿੰਨਾ ਕੁ ਜ਼ਰੂਰੀ ਆ, ਕਿ ਅਸੀਂ ਵਾਕਿਆ ਹੀ ਗਦਾਰੀ ਦੀ ਜਦੋਂ ਤੁਸੀਂ ਆਪਾਂ ਗੱਲ ਕੀਤੀ, ਉਹ ਤਾਂ ਉਸ ਮਿੱਟੀ ਨਾਲ ਆ,
6: ਹੈਨਾ, ਬਿਲਕੁਲ।
0: ਹਾਂ, ਇਹ ਆ ਕਿ ਜੇ ਉੱਥੇ ਆਪਾਂ ਨੁਕਸ ਕੱਢਦੇ ਹਾਂ ਉਸ ਧਰਤੀ ਦੇ ਵਿੱਚ, ਤਾਂ ਭਾਈ ਸੁਧਾਰਨਾ ਕਿੰਨੇ ਆ, ਕੰਮ ਕਿੰਨੇ ਕਰਨਾ? ਜੇ ਪੋਲਿਟਿਕਸ ਮਾੜੀ ਆ ਤੇ ਤੁਸੀਂ ਪੋਲਿਟਿਕਸ ਉਤਰੋ, ਜੇ ਉੱਥੇ ਸਿਸਟਮ ਬੁਰਾ ਆ ਤੇ ਸਿਸਟਮ ਨੂੰ ਸੁਧਾਰਨਾ ਵੀ ਤੁਸੀਂ ਆ, ਉਹ ਚਾਹੇ ਤੁਸੀਂ ਬਿਜ਼ਨਸ ਲਾਈਨ ਦੇ ਵਿੱਚ ਜਾਓ, ਤੁਸੀਂ ਕਾਰੋਬਾਰੀ ਖੇਤਰ ਦੇ ਵਿੱਚ ਜਾਓ, ਜਾਂ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ ਜਾਓ, ਕਿਸੇ ਵੀ ਤਰੀਕੇ ਤੁਸੀਂ ਇੱਥੇ ਵੀ ਤਾਂ ਆਪਾਂ ਯੋਗਦਾਨ ਪਾਉਣੇ ਆ ਨਾ।
6: ਹਾਂਜੀ,
0: ਠੀਕ ਆ, ਇੱਥੇ ਈਜ਼ੀ ਮਿਲਦਾ ਸਾਨੂੰ ਸਾਰਾ ਕੁਛ, ਅਤੇ ਅਸੀਂ ਕਹਿ ਦਿੰਦੇ ਕਿ ਨਹੀਂ ਇੱਥੇ ਗੁੱਡ ਆ, ਉੱਥੇ ਥੋੜ੍ਹਾ ਜਿਹਾ ਹਾਰਡ ਆ, ਪਰ ਇੱਥੋਂ ਦੇ ਲੋਕਾਂ ਵਾਸਤੇ ਓਨਾ ਹੀ ਹਾਰਡ ਆ।
6: ਸਹੀ ਗੱਲ,
0: ਜਿਹਨੇ ਇੱਥੋਂ ਦੇ ਜਨਮੇ ਆ ਨਾ, ਉਹਨਾਂ ਵਾਸਤੇ ਵੀ ਓਨਾ ਹੀ ਹਾਰਡ ਆ ਜਿੰਨਾ ਆਪਾਂ ਨੂੰ ਉੱਥੇ ਜਨਮ ਕੇ ਹਾਰਡ ਲੱਗ ਰਿਹਾ। ਸੋ 905-673-3337 ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਕੀ ਹਾਲ ਚਾਲ?
7: ਸਤਿ ਸ਼੍ਰੀ ਅਕਾਲ ਸੰਤ ਸਾਹਿਬ।
0: ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਜੀ ਬਿਲਕੁਲ, ਅੱਜ ਲੌਂਗ ਵੀਕਐਂਡ ਆ, ਮੈਨੂੰ ਐ ਕਿ ਸਰੋਤੇ ਇੰਜੋਏ ਕਰ ਰਹੇ, ਅੱਜ ਆਪਾਂ ਪੜਾਸ ਕੱਢ ਲਈ ਆਪਣੀ।
7: ਉਹਨਾਂ ਜੀ ਮੈਂ ਕਹਿੰਦਾ ਕਿ ਗਾਣਾ ਬੜਾ ਢੁਕਦਾ ਹੈ ਤੁਹਾਡੇ ਟੌਪਿਕ ਤੇ
0: ਜੀ,
7: ਨਹੀਂ ਲੱਭਣੀ ਮੌਜ ਪੰਜਾਬ ਵਰਗੀ, ਵੇਖਿਓ ਲੱਭ ਕੇ ਲਾਇਓ ਕਿਤੇ।
0: ਵੇਖਿਆ ਜੀ, ਉਹ ਦੇਖੋ ਉਹ ਤਾਂ ਜੇ ਉਹ ਇੱਕ ਭਾਵਨਾਤਮਕ ਤਰੀਕਾ ਆ, ਜੇ ਤੁਸੀਂ ਭਾਵਨਾਵਾਂ ਦੇ ਤੌਰ ਤੇ ਵੇਖਦੇ ਹੋ ਤੇ ਪੰਜਾਬ ਵਰਗੀ ਸੱਚੀਓ ਰੀਸ ਨਹੀਂ ਆ ਕਿਤੇ। ਜੇ ਤੁਸੀਂ
7: ਅੱਗੇ ਵੀ ਗੱਲ ਕਰਦਾ ਮੈਂ ਥੋੜੀ
0: ਜੀ,
7: ਵੇਖੋ ਪਤਾ ਕੀ ਮਤਲਬ, ਜਿਵੇਂ ਸਾਡੇ ਆਪਦੇ ਦੋ ਲੜਕੇ ਮਤਲਬ ਉਹ ਚੁੱਪ ਚੁੱਪ ਕੇ ਜਿਵੇਂ ਮਤਲਬ ਇੱਧਰ ਨੂੰ ਆਏ ਆ ਹਾਂਜੀ
0: ਜੀ,
7: ਤੇ ਇੱਕ ਲੜਕੇ ਨੂੰ 4-5 ਸਾਲ ਹੋ ਗਏ ਉਹ ਮਤਲਬ ਵਰਕ ਪਰਮਿਟ ਤੇ, ਇੱਕ ਮੁੰਡਾ ਤੇ ਜੋਬ ਕਰਦਾ ਸੀ, ਉਹ ਵੀਜ਼ਾ ਵੀਜ਼ਾ ਆ ਬਣਾ ਬਣੂ ਕੇ ਕਰਕੇ ਤੇ ਆਇਆ ਇੱਥੇ, ਤੇ ਇੱਥੇ ਹੁਣ 1.5 ਸਾਲ ਹੋ ਗਏ ਨੂੰ ਆਏ ਨੇ ਜੀ
0: ਜੀ,
7: ਤੇ ਉਹ ਵੀ ਇੱਥੇ ਮਤਲਬ ਲੱਗਾ ਆ ਪੁਲਿਸ ਮੁਲਾਜ਼ਮ, ਹੋਰ ਕੋਈ ਮੁਲਾਜ਼ਮ ਚੰਗੇ ਡਾਕਟਰ ਉਹ ਸਾਰੇ ਆਏ ਨੂੰ ਮਤਲਬ ਜਿਹੜੇ ਚੰਗੇ ਮਤਲਬ ਵਧੀਆ ਜਿਹੜੇ ਵੀ ਆਪਦਾ ਜਿਵੇਂ ਪੁਲਿਸ ਮੁਲਾਜ਼ਮ ਨੇ, ਜਿਹੜੇ ਹੋਰ ਵੀ ਕਈ ਜਿਹੜੇ ਚੰਗੀ ਜੋਬ ਕਰ ਰਹੇ ਉਹ ਵੀ ਆਏ ਹੋਏ ਨੇ, ਬੈਂਕ ਮੁਲਾਜ਼ਮ ਹੈ ਜੀ
0: ਜੀ,
7: ਮਤਲਬ ਵੀ ਉਹ ਕਈ ਚੀਜ਼ਾਂ ਵਿੱਚ ਹੁਣ ਉਹ ਜਿਹੜਾ ਇੱਕ ਲੜਕਾ ਗੱਲ ਕਰ ਰਿਹਾ ਪਾਠ ਖਾਲੀ, ਹਾਂ ਵਾਕਿਆ ਪਾਠ ਖਾਲੀ ਰਹਿੰਦਾ ਉੱਥੋਂ ਦੀ ਜਿਹੜੀ ਗੱਲ ਹੈ ਨਾ, ਉਹ ਚੀਜ਼ ਹੈ ਆ, ਪਰ ਜਿਹੜੀ ਚੀਜ਼ ਤਰੱਕੀ ਆਪਦਾ ਮੁਲਕ, ਚਲੋ ਜਿਸ ਤਰ੍ਹਾਂ ਜਿਵੇਂ ਕੋਈ ਕਿਸੇ ਨੇ ਥੋੜਾ ਬਹੁਤਾ ਮਿਹਨਤ ਕਰਕੇ ਜਾਂ ਕਰਨੀ ਆ, ਤੇ ਉਹ ਮਿਹਨਤ ਜਿਹੜੇ ਕਰਨੀ ਆ ਉਹਦੇ ਲਈ ਤਾਂ ਬਹੁਤ ਵਧੀਆ, ਬਾਕੀ ਗਲਤ ਕੰਮ ਵੀ ਕਰੀ ਜਾਂਦੇ ਆ, ਇਹ ਆ ਵੀ ਇੱਥੇ
0: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਕੁਲਦੀਪ ਜੀ, ਸਰਪੰਚ ਸਾਹਿਬ ਬਹੁਤ ਸ਼ੁਕਰੀਆ। ਔਰ ਬਹੁਤ ਸਾਰੀਆਂ ਕਾਲਸ ਨੇ ਮੇਰੇ ਕੋਲ, ਕਾਲ ਇੰਨੀਆਂ ਲੈ ਨਹੀਂ ਹੋਣੀਆਂ। ਅਬਦੁਲ ਜੀ ਲਾਈਨ 'ਤੇ ਨੇ, 0418 ਲਾਈਨ 'ਤੇ ਨੇ, 5152 ਲਾਈਨ 'ਤੇ ਨੇ। ਆਪਾਂ ਹੁਣ ਕੱਲ੍ਹ ਗੱਲਬਾਤ ਕਰ ਲਾਂਗੇ। ਅੱਜ ਮੈਨੂੰ ਲੱਗਦਾ ਕਿ ਸਮਾਂ ਪਤਾ ਹੀ ਨਹੀਂ ਲੱਗਿਆ ਕਦੋਂ, 9:54 ਹੋ ਚੁੱਕੇ, ਆਪਣੇ ਕੋਲ 6 ਮਿੰਟ ਬਚੇ ਆ। ਔਰ ਇਹਨਾਂ 6 ਮਿੰਟਾਂ ਦੇ ਵਿੱਚ ਤੁਹਾਨੂੰ 2-3 ਮੈਸੇਜ ਦੇਣੇ ਆ। ਅਸੀਂ ਟਿਕਟੋਕ 'ਤੇ ਵੀ ਲਾਈਵ ਆ, ਅਸੀਂ ਇਸ ਤੋਂ ਬਾਅਦ ਟਿਕਟੋਕ 'ਤੇ ਲਾਈਵ ਹੋ ਕੇ ਵੀ ਗੱਲਬਾਤ ਕਰਾਂਗੇ। ਇਸੇ ਵਿਸ਼ੇ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਲਾਈਵ, ਦੇਖਦੇ ਹਾਂ ਕਿ ਸਰੋਤਿਆਂ ਦੇ ਹੋਰ ਕੀ ਸੁਝਾਅ ਨੇ। ਸੋ ਪੀਜ਼ਾ ਟੂ ਗੋ ਦਾ ਸੁਨੇਹਾ ਦੇਈਏ, ਬੈਸਟ ਪੀਜ਼ਾ ਇਨ ਦਾ ਟਾਊਨ। ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ, ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
8: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਵ ਚ ਕੰਫਰਟ ਪਾਓ ਕਾਲ 647-706-6640।
0: ਤੁਹਾਨੂੰ ਅਗਲਾ ਸੁਨੇਹਾ ਦੇਈਏ ਰੋਇਲ ਪਰਫਿਊਮਸ। ਤੁਸੀਂ ਜੇ ਮਹਿੰਗੇ ਮਹਿੰਗੇ ਗੁੱਚੀ, ਪਰਾਡਾ, ਟੋਮ ਫੋਰਡ, ਬਹੁਤ ਮਹਿੰਗੇ ਮਹਿੰਗੇ ਪਰਫਿਊਮ ਲਾਉਣ ਦੇ ਸ਼ੌਕੀਨ ਹੋ, ਤਾਂ ਤੁਹਾਡੀ ਸੇਵਿੰਗ ਕਰਵਾਉਣੇ ਆ, ਤੁਹਾਡੀ ਬੱਚਤ ਕਰਵਾਉਣੇ ਆ, ਕਿਉਂਕਿ ਰੋਇਲ ਪਰਫਿਊਮਸ ਦੀ ਐਂਟਰੀ ਹੋ ਚੁੱਕੀ ਆ ਬਰੈਂਪਟਨ ਦੇ ਵਿੱਚ, 1 Regent Road ਬਰੈਂਪਟਨ ਦੇ ਵਿੱਚ। ਤੁਸੀਂ ਰੋਇਲ ਪਰਫਿਊਮ 'ਤੇ ਪਹੁੰਚਣਾ, ਇੱਕ ਪਰਫਿਊਮ $50 'ਚ ਮਿਲਣਾ ਆ, 2 Perfume $100 ਦੇ ਵਿੱਚ, ਅਤੇ ਜੇ ਤੁਸੀਂ $100 ਸਪੈਂਡ ਕਰਦੇ ਹੋ ਕੋਈ ਵੀ, ਤਿੰਨ ਤੁਸੀਂ ਅਲੱਗ ਅਲੱਗ ਤਰ੍ਹਾਂ ਦੇ ਪਰਫਿਊਮ ਯੂਜ਼ ਕਰ ਸਕਦੇ ਹੋ, ਚੂਜ਼ ਕਰ ਸਕਦੇ ਹੋ, ਮਾਫ਼ ਕਰਨਾ। ਸੋ ਤੁਸੀਂ $100 ਦੇ ਵਿੱਚ 3 Perfume, ਦੋਵਾਂ ਦੇ ਨਾਲ 1 Perfume ਬਿਲਕੁਲ ਫ੍ਰੀ। ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚਣਾ ਹੈ ਜੀ, 1 Regent Road ਬਰੈਂਪਟਨ, 2 ਬਾਏ ਕਰਨ 'ਤੇ 1 Perfume ਦੀ ਬੋਟਲ ਬਿਲਕੁਲ ਫ੍ਰੀ। ਤੁਹਾਡੇ 5-6 ਮਹੀਨੇ ਲੰਘ ਜਾਣੇ ਆ ਗੁਮਨਾਮ, ਮਹਿੰਗੇ ਪਰਫਿਊਮ ਜਿਹੜੇ ਹੁੰਦੇ ਆ, ਸੋ ਉਹਨਾਂ ਨਾਲ ਮੈਨੂੰ ਲੱਗਦਾ ਕਿ ਤੁਹਾਡੇ 1 ਮਹੀਨਾ ਲੰਘਦਾ ਜਾਂ 2 ਮਹੀਨੇ, ਪਰ 3 Perfume ਦੀ ਬੋਟਲ ਦੇ ਨਾਲ ਤੁਹਾਡੇ ਆਲਮੋਸਟ 3-4 ਮਹੀਨੇ ਲੰਘ ਸਕਦੇ ਆ। ਸੋ $100 ਦੇ ਵਿੱਚ, ਪਰ ਰੇਡੀਓ ਉਡਾਨ ਦਾ ਤੁਸੀਂ ਜੇ ਰੈਫਰੈਂਸ ਦਿਓਗੇ ਤਾਂ 1/4 ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ। ਸੋ ਤੁਸੀਂ ਰੋਇਲ ਪਰਫਿਊਮਸ ਔਨਲਾਈਨ ਵੀ ਔਡਰ ਕਰ ਸਕਦੇ ਹੋ, www.royalperfume.co, ਨਾਲ ਦੀ ਨਾਲ ਤੁਸੀਂ 437-315-0701, 437-315-0701 ਰੋਇਲ ਪਰਫਿਊਮਸ 'ਤੇ ਤੁਸੀਂ 1 ਗੇੜਾ ਜ਼ਰੂਰ ਮਾਰ ਕੇ ਆਇਓ। ਥੈਂਕ ਯੂ ਸੋ ਮੱਚ ਜਸਵਿੰਦਰ ਖੋਸਾ ਭਾਅ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਬਹੁਤ ਸਾਡੇ ਸਤਿਕਾਰਯੋਗ ਹੋ, ਅਸੀਂ ਤੁਹਾਨੂੰ ਹਮੇਸ਼ਾ ਹੀ ਸੁਣਦੇ ਰਹਿੰਦੇ ਹਾਂ। ਤੁਸੀਂ ਕਮਿਊਨਿਟੀ ਦਾ ਅੱਜ ਫਿਰ ਮੈਂ ਦੇਖ ਰਿਹਾ ਸੀਗਾ, ਮੀਂਹ ਜਾਵੇ ਹਨੇਰੀ ਜਾਵੇ, ਤੁਹਾਡੀ ਸੇਵਾ ਦੇ ਵਿੱਚ ਕਦੀ ਉਹ ਨਹੀਂ ਹੁੰਦਾ ਕਿ ਨਾਗਾ ਨਹੀਂ ਪੈਂਦਾ ਹੈਗਾ। ਸੋ ਅਸੀਂ ਤੁਹਾਡੇ ਤੋਂ ਬਹੁਤ ਪ੍ਰੇਰਿਤ ਹਾਂ। ਸੋ ਭਾਅ ਜੀ ਹੁਣੀ ਜਸਵਿੰਦਰ ਖੋਸਾ ਸਾਹਿਬ ਸਾਡੀ ਕਮਿਊਨਿਟੀ ਦੇ ਬਹੁਤ ਰਿਸਪੈਕਟਡ ਪਰਸਨ ਨੇ। ਸੋ ਜਦੋਂ ਕੋਵਿਡ ਸੀ ਉਦੋਂ ਵੀ ਇਹਨਾਂ ਦੇ ਲੰਗਰ ਚੱਲਦੇ, ਲੰਗਰ ਤਾਂ ਖੈਰ ਬਾਬੇ ਨਾਨਕ ਦਾ ਆ, ਪਰ ਇਹਨਾਂ ਤੋਂ ਸੇਵਾ ਬਹੁਤ ਵੱਡੀ ਬਾਬੇ ਨਾਨਕ ਲੈ ਰਹੇ ਨੇ। ਸੋ ਐਵਰੀ ਵੀਕਐਂਡ 'ਤੇ ਲੰਗਰ ਭਾਅ ਜੀ ਲਾਉਂਦੇ ਆ। ਸੋ ਭਾਅ ਜੀ ਮੈਂ ਉਸ ਚੀਜ਼ ਤੋਂ ਬਹੁਤ ਮੁਤਾਸਰ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਪਰਮਾਤਮਾ ਕਰੇ ਸਾਨੂੰ ਵੀ ਤੁਹਾਡੇ ਨਾਲ ਕਿਤੇ ਸੇਵਾ ਕਰਨ ਦਾ ਮੌਕਾ ਮਿਲੇ। ਸੋ ਜ਼ਰੂਰ ਕਿਸੇ ਨਾ ਕਿਸੇ ਦਿਨ ਜਾਵਾਂਗੇ ਤੁਹਾਡੇ ਨਾਲ, ਸੇਵਾ ਕਰਨ ਮੌਕਾ ਮਿਲੇ, ਕਿਉਂਕਿ ਸੇਵਾ ਮੈਨੂੰ ਲੱਗਦਾ ਕਿਸਮਤ ਤੋਂ ਬਿਨਾਂ ਨਹੀਂ ਹੁੰਦੀ। ਸੋ ਤੁਸੀਂ ਕਿਸਮਤ ਵਾਲੇ ਹੋ। ਸੋ ਬਹੁਤ ਸ਼ੁਕਰੀਆ ਜੀ, ਅੱਜ ਦਾ ਪ੍ਰੋਗਰਾਮ ਇੱਥੇ ਸਾਨੂੰ ਸਮਾਪਤ ਕਰਨਾ ਪੈਣਾ, ਕਿਉਂਕਿ ਸਮਾਂ ਆਲਮੋਸਟ ਹੋ ਚੁੱਕਿਆ ਆ। ਨਾਲ ਦੀ ਨਾਲ ਫੈਸ਼ਨ IQ, ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਨੂੰ ਤੁਸੀਂ ਯਾਦ ਰੱਖਣਾ ਆ। ਹਮੇਸ਼ਾ ਹੀ ਅਮੇਜ਼ਿੰਗ ਅਮੇਜ਼ਿੰਗ ਡੀਲਸ ਹੁੰਦੀਆਂ ਨੇ, ਲਹਿੰਗੇ ਗਰਾਰੇ ਸ਼ਰਾਰਿਆਂ ਦੀ ਗੱਲ ਹੋਵੇ, ਕੋਟ ਪੈਂਟ ਸੂਟ ਬਲੇਜ਼ਰਾਂ ਦੀ ਗੱਲ ਹੋਵੇ, ਨਾਲ ਦੀ ਨਾਲ ਕੁੜਤੇ ਪਜਾਮੇ, ਪੱਗਾਂ, ਸ਼ੇਰਵਾਨੀਆਂ। ਤੁਸੀਂ ਫੈਸ਼ਨ IQ ਨੂੰ ਯਾਦ ਰੱਖਣਾ, ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ ਸੈੱਟ ਦੀ ਵੱਡੀ ਕੁਲੈਕਸ਼ਨ ਹੈ ਇਹਨਾਂ ਦੇ ਕੋਲ, ਕੁਆਲਿਟੀ ਅਤੇ ਕੁਆਂਟਿਟੀ ਦੋਨੋਂ ਤੁਹਾਨੂੰ ਮਿਲ ਜਾਣੀਆਂ ਫੈਸ਼ਨ IQ 'ਤੇ। ਹੁਣ ਵਿਆਹਾਂ ਸ਼ਾਦੀਆਂ ਦਾ ਕੱਪੜਾ ਲੈਣ ਵਾਸਤੇ ਨਾ ਤੁਹਾਨੂੰ ਇੰਡੀਆ ਜਾਣ ਦੀ ਲੋੜ ਨਹੀਂ ਹੈ, ਬਸ ਫੈਸ਼ਨ IQ ਪਹੁੰਚੋ, 905-453-2225, ਫੈਸ਼ਨ IQ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਪਰ ਸਵਾਦਲੇ ਸਵਾਦਲੇ ਪੀਜ਼ੇ ਖਾਣੇ ਆ ਅਤੇ ਪੀਜ਼ਾ ਟੂ ਗੋ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ। ਆਲ ਸਟੇਟ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਦੇ ਲਈ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਵਾਲੀ ਏਜੰਸੀ ਨੂੰ ਡਾਇਰੈਕਟ ਕਾਲ ਕਰ ਲਿਓ। ਇਹਨਾਂ ਕੋਲ ਨਾ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਆ, ਹਜ਼ਾਰਾਂ ਡਾਲਰ ਦੀ ਤੁਹਾਡੀ ਸੇਵਿੰਗ ਹੋ ਜਾਣੀ ਆ। ਹਜ਼ਾਰਾਂ ਡਾਲਰ ਮਤਲਬ ਹਜ਼ਾਰਾਂ ਡਾਲਰ, ਸਾਡੇ ਇੱਕ ਕਲਾਇੰਟ ਦੇ 5500 ਡਾਲਰ ਸਾਲ ਦੇ ਸੀ ਅਤੇ 3500 ਡਾਲਰ ਦੇ ਵਿੱਚ ਉਹਨਾਂ ਦੀ 2000 ਡਾਲਰ ਤੱਕ ਦੀ ਸੇਵਿੰਗ ਹੋ ਗਈ ਆ। ਸੋ ਕਾਲ ਕਰ ਲਿਓ ਤੁਸੀਂ ਪ੍ਰਭਾਕਰ ਹੋਣਾ ਨੂੰ, ਆਲ ਸਟੇਟ ਇੰਸ਼ੋਰੈਂਸ, ਰਾਹੁਲ ਉਹਨਾਂ ਨੂੰ ਕਾਲ ਕਰ ਸਕਦੇ ਹੋ, ਰਾਹੁਲ ਪ੍ਰਭਾਕਰ ਜੀ 437-604-5093 437-604-5093 ਆਲ ਸਟੇਟ ਇੰਸ਼ੋਰੈਂਸ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਸੁਣਦੇ ਰਹੋ ਰੇਡੀਓ ਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ, ਅਤੇ ਗੁਮਨਾਮ ਫਤਿਹ ਬੁਲਾਈਏ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ, ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ।
9: ਜ਼ਿੰਦਗੀ ਜ਼ਿੰਦਾਬਾਦ
0: ਜ਼ਿੰਦਾਬਾਦ। ਸੋ ਖੁਸ਼ ਰਹੋ, ਆਬਾਦ ਰਹੋ, ਗੁੱਡ ਨਾਈਟ, ਸ਼ੁਭ ਰਾਤਰੀ, ਮਿਲਦੇ ਹਾਂ ਕੱਲ੍ਹ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ, ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਇੰਨੇ ਮਹਿੰਗੇ ਮੁੱਲ ਵਾਲੀ ਚੀਜ਼।

ਜਿਨ੍ਹਾਂ ਲੋਕੀ ਕਮਲਾ ਸ਼ਦਾਈ ਕਹਿੰਦੇ, ਜੇ ਰਹੀਏ ਚੁੱਪ ਫਿਰ ਆਖਦੇ ਬਿਮਾਰ ਹੈ। ਬੋਲੀਏ ਜੇ ਬਹੁਤਾ ਲੋਕੀ ਕਮਲਾ ਸ਼ੁਦਾਈ ਕਹਿੰਦੇ, ਜੇ ਰਹੀਏ ਚੁੱਪ ਫਿਰ ਲੱਗਦਾ ਬਿਮਾਰ ਹੈ। ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਵਿੱਚ ਉੱਜੜ ਜਾਊ, ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ ਵਿੱਚ ਉੱਜੜ ਜਾਊ, ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗੁਆਰ ਹੈ, ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ ਹੈ, ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ ਹੈ, ਰੱਖੀਏ ਜੇ ਮੈਲੇ ਦਿੰਦੇ ਦੂਰੋਂ ਦਰਕਾਰ ਹੈ, ਇੱਥੇ ਉੱਥੇ ਪੱਤ ਰੱਖੇ ਉਹੀ ਸੱਚੇ ਪਾਤਸ਼ਾਹ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਮਾਣ ਦਿੰਦੇ ਹੋ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 5:30 AM ਦੀ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ, ਮਿੱਤਰ, ਭੈਣ ਭਰਾ ਸਵੇਰੇ 4 ਵਜੇ ਤੋਂ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਮਨੋਰੰਜਨ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਅਪਡੇਟ ਕਰਦੇ ਨੇ, ਤੇ ਬਹੁਤ ਖੂਬਸੂਰਤ 5:30 AM ਦੀ ਸਾਰੀ ਜਿਹੜੀ ਇਹ ਚੇਨ ਜਿਹੜੀ ਸਵੇਰੇ 4 ਵਜੇ ਤੋਂ ਚੱਲਦੀ ਹੈ, ਤੇ ਅਸੀਂ ਇਸ ਦੀ ਸਮਾਪਤੀ ਕਰਦੇ ਹਾਂ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੰਨੀ ਅੱਛੀ ਹੋਏ, ਜਿਸ ਪ੍ਰੋਗਰਾਮ ਦੇ ਵਿਚਕਾਰ ਇੰਨੇ ਅੱਛੇ ਅੱਛੇ ਪ੍ਰੋਗਰਾਮ ਹੋਣ, ਤੇ ਉਸ ਫ੍ਰੀਕੁਐਂਸੀ ਦਾ ਆਖਰੀ ਪ੍ਰੋਗਰਾਮ ਵੀ ਖੂਬਸੂਰਤ, ਜਿੰਨਾ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਉਸ ਨੂੰ ਬਣਾਉਣ ਦੀ ਆਪਣੀ ਸਮਰੱਥਾ ਦੇ ਮੁਤਾਬਕ ਕੋਸ਼ਿਸ਼ ਕਰੀਦੀ ਹੈ। ਸੋ ਰੇਡੀਓ ਪ੍ਰੋਗਰਾਮ ਸਬਰੰਗ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਰੋਜ਼ ਸ਼ਾਮ ਨੂੰ ਜਦੋਂ ਆਪਣੇ ਇੰਡੀਆ ਦੇ ਵਿੱਚ ਸਵੇਰ ਹੁੰਦੀ ਹੈ, ਤਾਂ ਉੱਥੋਂ ਸਵੇਰ ਜਿਹੜਾ ਆਨਲਾਈਨ ਉਹ ਪ੍ਰਕਾਸ਼ਿਤ ਹੋ ਜਾਂਦਾ ਹੈ, ਤੁਸੀਂ ਉਸ ਦੀ ਐਪ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਵਾਲਾ ਚੱਲਣ ਵਾਲਾ IPTV ਚੈਨਲ ਹੈ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਤੁਸੀਂ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਕਲਾਸਿਕ, ਪੁਰਾਣੀਆਂ, ਨਵੀਆਂ ਪੰਜਾਬੀ ਦੀਆਂ ਫਿਲਮਾਂ, ਔਰ ਵਿਸ਼ਵ ਪੰਜਾਬੀ ਸਭਾ ਦੁਆਰਾ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਜੋ ਜੋ ਪ੍ਰੋਗਰਾਮ ਉੱਥੇ ਆਰਗੇਨਾਈਜ਼ ਕੀਤੇ ਜਾਂਦੇ ਨੇ, ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆ ਜਾਂਦੀ ਹੈ, ਤੇ ਅਸੀਂ IPTV ਦੇ ਉੱਪਰ ਉਸ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਅੱਜ ਦਾ ਪ੍ਰੋਗਰਾਮ ਵੀ ਇਸ ਵੇਲੇ, ਅਗਰ ਕੋਈ ਦੋਸਤ, ਮਿੱਤਰ, ਭੈਣ ਭਰਾ ਜਿਹੜੇ ਇਸ ਵੇਲੇ ਸਾਡੇ ਨਾਲ ਕਿਸੇ ਕਾਰਨ, ਕਿਸੇ ਰੁਝੇਵੇਂ ਦੇ ਕਾਰਨ ਨਹੀਂ ਜੁੜ ਸਕਦੇ, ਜਾਂ ਅੱਜ ਦੇ ਪ੍ਰੋਗਰਾਮ ਨੂੰ ਕਿਸੇ ਮਿਸ ਕਰ ਜਾਂਦੇ ਨੇ, ਤੇ ਅਗਲੇ ਦਿਨ ਸ਼ਾਮ ਨੂੰ ਅਸੀਂ 6:30-7 ਵਜੇ ਦੇ ਕਰੀਬ ਇਸ ਪ੍ਰੋਗਰਾਮ ਨੂੰ, ਰਿਕਾਰਡਡ ਪ੍ਰੋਗਰਾਮ ਨੂੰ ਵੀ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ, ਤੁਸੀਂ ਦੇਖ ਸਕਦੇ ਹੋ। ਵਿਸ਼ਵ ਪੰਜਾਬੀ ਭਵਨ, ਵਿਸ਼ਵ ਪੰਜਾਬੀ ਸਭਾ ਦਾ ਇੱਕ ਬਹੁਤ ਹੀ ਖੂਬਸੂਰਤ ਆਡੀਟੋਰੀਅਮ ਹੈ, ਜੋ ਬ੍ਰਹਮਟਨ ਦੇ ਵਿੱਚ ਆਪਣੀ ਮਿਸਾਲ ਆਪ ਹੈ। ਕੱਲ ਹੀ ਅਸੀਂ ਉੱਥੇ ਪ੍ਰੋਗਰਾਮ ਬੜਾ ਖੂਬਸੂਰਤ ਇੱਕ ਆਰਗੇਨਾਈਜ਼ ਕੀਤਾ, ਆਯੋਜਿਤ ਕੀਤਾ, ਜਿਸ ਦਾ ਜ਼ਿਕਰ ਮੈਂ ਤੁਹਾਡੇ ਨਾਲ ਪਹਿਲੇ ਕੀਤਾ ਸੀ ਕਿ ਦੁਬਈ ਦੇ ਇੱਕ ਬਹੁਤ ਹੀ ਮਹਾਨ ਵਿਅਕਤੀ, ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਨੇ, ਡਾਕਟਰ SBS ਉਬਰਾਏ, ਜਿਨ੍ਹਾਂ ਦਾ ਟਰੱਸਟ ਪੰਜਾਬ ਦੇ ਵਿੱਚ ਚੱਲਦਾ ਹੈ ਸਰਬੱਤ ਦਾ ਭਲਾ, ਤੇ ਕੱਲ ਜਾਣਕਾਰੀ ਬਹੁਤ ਖੂਬਸੂਰਤ ਮਿਲੀ ਉਹਨਾਂ ਦੇ ਬਾਰੇ, ਉਹਨਾਂ ਦੀ ਜ਼ੁਬਾਨੀ, ਉਹਨਾਂ ਨੇ ਰੂਬਰੂ ਉਹਨਾਂ ਦਾ ਸੀ, ਉਹਨਾਂ ਨੇ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ, ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਉਹ ਲੈ ਕੇ ਆ ਰਹੇ ਨੇ ਪੰਜਾਬ ਦੇ ਵਿੱਚ, ਔਰ ਕਿਹੜੇ ਕਿਹੜੇ ਆਲਰੇਡੀ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਨੇ, ਉਹਨਾਂ ਦੀ ਅਪਡੇਸ਼ਨ ਪੂਰੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ। ਉਹ ਕਹਿੰਦੇ ਵੀ 34 ਬੜੀ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ, ਉਹ ਕਹਿੰਦੇ ਵੀ 34 ਵੱਖਰੀਆਂ ਵੱਖਰੀਆਂ ਸੇਵਾਵਾਂ ਜਿਹੜੀਆਂ ਨਾ, ਅਸੀਂ ਸਰਬੱਤ ਦਾ ਖਾਲਸਾ, ਸੋਰੀ ਸਰਬੱਤ ਦਾ ਭਲਾ, ਜਿਹੜਾ ਸਾਡਾ ਚੈਰੀਟੇਬਲ ਟਰੱਸਟ ਹੈ, ਉਸ ਦੇ ਦੁਆਰਾ ਸਾਰੇ ਪੰਜਾਬ ਦੇ ਵਿੱਚ ਚਲਾਈਆਂ ਹੋਈਆਂ ਨੇ 34 ਸੇਵਾਵਾਂ। ਉਹ 34 ਸੇਵਾਵਾਂ ਜੇ ਗਿਣਤੀ ਕਰੀਏ ਨਾ, ਉਹਨਾਂ ਦੀ ਇੱਕ ਇੱਕ ਕਰਕੇ ਜੇ ਉਹਨਾਂ ਦਾ ਜ਼ਿਕਰ ਕਰਨਾ ਹੋਵੇ, ਤਾਂ ਮੇਰੇ ਖਿਆਲ ਸਾਡਾ ਸਾਰਾ ਪ੍ਰੋਗਰਾਮ ਵੀ ਜਿਹੜਾ ਥੋੜਾ ਪੈ ਜਾਏਗਾ ਉਹਨਾਂ ਦਾ ਜ਼ਿਕਰ ਕਰਨ ਵਾਸਤੇ। 100 ਤੋਂ ਲੈ ਕੇ 125 ਦੇ ਕਰੀਬ ਉਹ ਕਹਿੰਦੇ ਵੀ ਲੈਬੋਰਟਰੀਜ਼ ਬਣਾਈਆਂ ਹੋਈਆਂ ਨੇ ਉਹਨਾਂ ਨੇ ਪੰਜਾਬ ਦੇ ਵਿੱਚ, ਕਿ ਜਿੱਥੇ ਬੜੇ ਨੋਮੀਨਲ ਜੇ ਚਾਰਜਸ ਦੇ ਉੱਪਰ ਉਹਨਾਂ ਨੇ ਟੈਸਟ ਰੱਖੇ ਹੋਏ ਹਨ, 10-10, 15-15, 20-20 ਰੁਪਏ ਦੇ ਜਿਹੜੇ ਜਿਹੜੇ ਟੈਸਟ, 400-400, 500-500 ਰੁਪਏ ਲੈਬੋਰਟਰੀਆਂ ਦੇ ਜਿਹੜੇ ਹੁੰਦੇ ਹਨ, ਉਹਨਾਂ ਨੇ 10-10, 20-20 ਰੁਪਏ ਦੇ ਟੈਸਟ ਰੱਖੇ ਹੋਏ ਹਨ।
ਅਨੰਦਪੁਰ ਸਾਹਿਬ ਦੇ ਵਿੱਚ ਇੱਕ ਯੂਨੀਵਰਸਿਟੀ ਬਣਾਈ ਹੈ ਜਿੱਥੇ ਟੋਟਲ ਫ੍ਰੀ ਬੱਚਿਆਂ ਨੂੰ ਪੜਾਇਆ ਜਾਂਦਾ ਹੈ, ਫ੍ਰੀ ਉਹਨਾਂ ਨੂੰ ਰੱਖਿਆ ਜਾਂਦਾ ਹੈ। 600 ਦੇ ਕਰੀਬ ਉਹ ਕਹਿੰਦੇ ਵੀ ਐਡਮਿਸ਼ਨ ਉੱਥੇ ਹੋ ਚੁੱਕੀ ਹੈ। ਪਿਛਲੇ ਦਿਨੀ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਜਾਂ ਹੋਰ ਕੁਦਰਤੀ ਆਫਤਾਂ ਜਿੰਨੀਆਂ ਵੀ ਉੱਥੇ ਆਉਂਦੀਆਂ ਨੇ, ਹੜ੍ਹ ਆਏ, ਪਿੱਛੇ ਜੇ ਬਰਸਾਤਾਂ ਬਣੀਆਂ ਹੋਈਆਂ, ਲੋਕਾਂ ਦੇ ਘਰ ਢਹਿ ਗਏ, ਲੋਕਾਂ ਦੀਆਂ ਫਸਲਾਂ ਡੁੱਬ ਗਈਆਂ, ਤੇ ਉਹਨਾਂ ਨੇ ਬਹੁਤ ਲੋਕਾਂ ਦੀ ਦਿਲ ਖੋਲ੍ਹ ਕੇ ਜਿਹੜੀ ਨਾ ਉੱਥੇ ਉਹਨਾਂ ਦੀ ਸਹਾਇਤਾ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਸਪੋਰਟਸ ਐਂਡ ਮੈਡੀਸਨ ਡਿਪਾਰਟਮੈਂਟ ਆ, ਉੱਥੇ ਗੱਤਕਾ ਸਿੱਖਦੇ ਨੇ ਬੱਚੇ, ਇੱਕ ਐਡਮਿਸ਼ਨ ਲੈਂਦੇ ਨੇ ਕਲਾਸ ਦੇ ਵਿੱਚ। ਜਿੰਨੇ ਬੱਚੇ ਗੱਤਕਾ ਦੀ ਟ੍ਰੇਨਿੰਗ ਲੈਣ ਦੀ ਕਲਾਸ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਨਾ, ਉਹਨਾਂ ਸਾਰਿਆਂ ਦੀ ਫੀਸ ਉਹਨਾਂ ਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੇ ਕੀਤੀ ਜਾਂਦੀ ਹੈ। ਫਿਰ ਇੱਕ ਹੋਰ ਬਹੁਤ ਵੱਡੀ ਜਿਹੜੀ ਮੈਨੂੰ ਵਾਕਿਆ ਮੇਰੇ ਨਾ ਬੜਾ ਇਮੋਸ਼ਨਲ ਹੋ ਗਿਆ ਮੈਂ ਉਸ ਚੀਜ਼ ਨੂੰ ਸੁਣ ਕੇ ਜਦੋਂ ਉਹਨਾਂ ਨੇ ਜ਼ਿਕਰ ਕੀਤਾ ਕਿ ਘੱਟੋ ਘੱਟ 400 ਦੇ ਕਰੀਬ ਉਹ ਕਹਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਵਸਦੇ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਸ਼ਿਕਾਰ ਹੋ ਗਏ ਨਾ, ਆਪਣੀਆਂ ਗਲਤੀਆਂ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਗਏ, ਤੇ ਉਹਨਾਂ ਦੀਆਂ ਡੈੱਡ ਬੋਡੀਜ਼ ਨੂੰ ਪੰਜਾਬ ਦੇ ਵਿੱਚ ਪਹੁੰਚਾਉਣ ਦਾ ਜ਼ਿੰਮਾ SPS ਉਬਰਾਏ ਜੀ ਨੇ ਚੁੱਕਿਆ। 400 ਦੇ ਕਰੀਬ ਉਹ ਕਹਿੰਦੇ ਵੀ ਹੁਣ ਤੱਕ ਮੈਂ ਡੈੱਡ ਬੋਡੀਜ਼ ਪੰਜਾਬ ਦੇ ਵਿੱਚ ਪਹੁੰਚਾ ਚੁੱਕਾ ਬਾਈ ਏਅਰ। ਇਹ ਨਹੀਂ ਕਿ ਇੱਥੋਂ ਬਾਈ ਏਅਰ ਉਸ ਨੂੰ ਪਹੁੰਚਾਇਆ ਜਾਂਦਾ ਅੰਮ੍ਰਿਤਸਰ ਜਾਂ ਦਿੱਲੀ, ਉਸ ਤੋਂ ਅੱਗੇ ਦਿੱਲੀ ਜਾਂ ਅੰਮ੍ਰਿਤਸਰ ਏਅਰਪੋਰਟ ਤੋਂ ਵੀ ਇੱਕ ਐਂਬੂਲੈਂਸ ਉੱਥੇ ਖੜੀ ਹੈ ਉਹਨਾਂ ਦੀ, ਉਹ ਉਹਨਾਂ ਦੇ ਘਰ ਉਹਨਾਂ ਨੂੰ ਪਹੁੰਚਾਉਂਦੀ ਹੈ। ਔਰ ਘਰ ਪਹੁੰਚ ਕੇ ਫਿਰ ਉਹ ਕਹਿੰਦੇ ਅਸੀਂ ਦੇਖਦੇ ਹਾਂ ਸਾਡੀ ਟੀਮ ਜਾਂਦੀ ਹੈ ਕਿ ਉਹਨਾਂ ਦੇ ਘਰ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ। ਜੇ ਮੰਨ ਲਓ ਇੱਥੇ ਰਹਿਣ ਵਾਲਾ ਲੜਕਾ ਕਿਸੇ ਕਾਰਨ ਸ਼ਿਕਾਰ ਹੋ ਗਿਆ ਤਾਂ ਉਹਨਾਂ ਦੇ ਘਰ ਦੀ ਹਾਲਤ ਅਗਰ ਅੱਛੀ ਨਹੀਂ ਹੈ ਤਾਂ ਉਹ ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਅਸੀਂ ਆਰਥਿਕ ਮਦਦ ਵੀ ਦਿੰਦੇ ਹਾਂ, ਜੇਕਰ ਅੱਗੇ ਕੋਈ ਕਮਾਉਣ ਨਹੀਂ ਵਾਲਾ ਕਮਾਉਣ ਵਾਲਾ ਹੈਗਾ, ਜ਼ਰੀਆ ਨਹੀਂ ਹੈ ਕਮਾਈ ਦਾ, ਤੇ ਅਸੀਂ ਉਸ ਘਰ ਦੀ ਪੈਨਸ਼ਨ ਵੀ ਲਗਾ ਦਿੰਦੇ। ਫਿਰ ਉਸ ਤੋਂ ਇਲਾਵਾ ਉਹ ਕਹਿੰਦੇ ਵੀ ਘੱਟੋ ਘੱਟ 20-25 ਦੇ ਕਰੀਬ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਅਰਬ ਦੇਸ਼ਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਫਸ ਗਏ ਕਿਸੇ ਜੁਰਮ ਦੇ ਕਾਰਨ, ਉਹਨਾਂ ਨੂੰ ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਹੋ ਗਈ। ਉਹ ਕਹਿੰਦੇ ਵੀ ਕਿ 3-4 ਮਿਲੀਅਨ ਦੇ ਕਰੀਬ ਉਹਨਾਂ ਨੇ ਉਹਨਾਂ ਦੀ ਮਨੀ ਡਾਲਰਸ ਦੇ ਰੂਪ ਵਿੱਚ ਦੇ ਕੇ, ਬਲੱਡ ਮਨੀ ਉਹਨੂੰ ਕਿਹਾ ਜਾਂਦਾ, ਕਿ ਉਹ ਬਲੱਡ ਮਨੀ ਦੇ ਕੇ ਉਹਨਾਂ ਨੂੰ ਰਿਹਾਅ ਕਰਵਾ ਕੇ ਉਹਨਾਂ ਨੂੰ ਵਾਪਸ ਆਪਣੇ ਘਰ ਭੇਜੇ। ਸੋ ਐਡਾ ਮਹਾਨ ਆਦਮੀ, ਮਾਨਵਤਾ ਦੇ ਪੁੰਜ, ਸੱਚਮੁੱਚ ਅਜਿਹੇ ਵਿਅਕਤੀ ਦੇ ਦਰਸ਼ਨ ਕਰਕੇ ਨਾ ਮਨ ਬੜਾ ਪ੍ਰਸੰਨ ਹੁੰਦਾ, ਤੇ ਕੱਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਨਾ ਉਹਨਾਂ ਦੇ ਜੋ ਜੋ ਪ੍ਰੋਜੈਕਟ ਚੱਲਦੇ ਨੇ, ਤੇ ਵਾਕਈ ਬਹੁਤ ਇੰਸਪਾਇਰ ਹੋਇਆ ਮੈਂ ਉਹਨਾਂ ਦੀ ਗੱਲਬਾਤ ਤੋਂ, ਬੜਾ ਪ੍ਰਭਾਵਿਤ ਹੋਇਆ ਉਹਨਾਂ ਦੀ ਗੱਲਬਾਤ ਤੋਂ। ਬੜੀ ਮਹਾਨ ਸ਼ਖਸੀਅਤ ਹੈ, ਡਾਊਨ ਟੂ ਅਰਥ। ਔਰ ਵੱਡੀ ਗੱਲ ਜਿਹੜੀ ਉਹਨਾਂ ਨੇ ਦੱਸੀ, ਉਹ ਕਹਿੰਦੇ ਮੈਂ ਆਪਣੀ ਕਮਾਈ ਦਾ 98% ਹਿੱਸਾ ਜਿਹੜਾ ਨਾ ਉਹ ਮਾਨਵਤਾ ਦੀ ਭਲਾਈ ਦੇ ਲਈ ਖਰਚ ਕਰਦਾ, ਸਿਰਫ 2% ਮੈਂ ਆਪਣੇ ਖਰਚੇ ਲਈ, ਕਹਿੰਦਾ ਸਾਡੇ ਖਰਚੇ ਲਈ ਓਨਾ ਹੀ ਕਾਫੀ ਹੈ, 98% ਉਹ ਕਹਿੰਦੇ ਮੈਂ ਖਰਚ ਕਰਦਾ ਮਾਨਵਤਾ ਦੀ ਭਲਾਈ ਦੇ ਲਈ। ਫਿਰ ਜਿਹੜਾ ਆਦਮੀ ਇੰਨਾ ਅੱਛਾ ਹੋਏ ਨਾ ਅੱਗੇ, ਲੀਡਰ ਇੰਨਾ ਅੱਛਾ ਹੋਏ ਤੇ ਟੀਮ ਉਸਦੀ ਉੱਥੋਂ ਅੱਛੀ ਹੋ ਜਾਂਦੀ ਹੈ। ਉਹ ਕਹਿੰਦੇ ਵੀ ਮੇਰੇ ਜਿੰਨੇ ਵੀ ਸਾਡੇ ਨਾਲ ਵਲੰਟੀਅਰ ਜੁੜੇ ਹੋਏ ਨੇ ਉਹਨਾਂ ਦੇ ਵਿੱਚੋਂ 98% ਹੈਗੇ ਨੇ ਜਿਹੜੇ ਫ੍ਰੀ ਮੇਰੇ ਨਾਲ ਕੰਮ ਕਰਦੇ ਨੇ, ਹੈਲਪ ਕਰਦੇ ਨੇ ਮੇਰੀ। ਸਿਰਫ 2-4% ਲੋਕ ਜਿਨ੍ਹਾਂ ਨੂੰ ਅਸੀਂ ਇੰਪਲਾਈ ਵੀ ਰੱਖਿਆ ਹੋਇਆ, ਕਿਉਂਕਿ ਟੈਕਨੀਕਲ ਲੋਕ ਜਿਹੜੀਆਂ ਲੈਬੋਰਟਰੀਆਂ ਚਲਾਉਣੀਆਂ ਨਾ, ਉੱਥੇ ਟੈਕਨੀਕਲ ਬੰਦੇ ਚਾਹੀਦੇ ਜਿਨ੍ਹਾਂ ਨੂੰ ਸਮਝ ਆ, ਟੈਸਟ ਕਰ ਸਕਦੇ ਨੇ, ਡਾਕਟਰ ਵੀ ਰੱਖੇ ਹੋਏ ਨੇ। ਇੱਕ ਹੋਰ ਬੜਾ ਵੱਡਾ ਪ੍ਰੋਜੈਕਟ ਉਹ ਕਹਿੰਦੇ ਲੈ ਕੇ ਅਸੀਂ ਆ ਰਹੇ ਹੁਣ ਪਟਿਆਲਾ ਤੋਂ ਸਰਹੰਦ ਦੇ ਰਸਤੇ 'ਚ, ਉਹਨਾਂ ਨੇ ਦੱਸਿਆ ਸੀ 4 ਏਕੜ ਜ਼ਮੀਨ ਸਾਡੀ ਉੱਥੇ ਪਈ ਹੈ, ਬਹੁਤ ਵੱਡਾ ਉੱਥੇ ਮਲਟੀ ਸਪੈਸ਼ਲਿਸਟੀ ਹੌਸਪੀਟਲ ਜਿਹੜਾ ਕਹਿੰਦੇ ਅਸੀਂ ਬੜੀ ਜਲਦੀ ਉੱਥੇ ਬਣਾ ਰਹੇ ਹਾਂ। ਸੋ ਸੱਚਮੁੱਚ ਐਸੇ ਆਦਮੀ ਨੂੰ ਸਲਿਊਟ ਕਰਨ ਤੇ ਦਿਲ ਕਰਦਾ, ਤੇ ਕੱਲ ਅਸੀਂ ਉਹਨਾਂ ਦੇ ਨਾਲ ਰੂਬਰੂ ਕੀਤਾ। ਸੋ ਵਿਸ਼ਵ ਪੰਜਾਬੀ ਸਭਾ ਦਾ ਬਹੁਤ ਵਧੀਆ ਉਪਰਾਲਾ ਸੀ। ਡਾਕਟਰ ਕਥੂਰੀਆ ਸਾਡੇ ਜਿਹੜੇ, ਉਹ ਵੀ ਬਹੁਤ ਇਸ ਖੇਤਰ ਦੇ ਵਿੱਚ, ਉਹਨਾਂ ਨੂੰ ਜਨੂੰਨ ਹੈ ਕਿ ਜਦੋਂ ਵੀ ਸਾਡੇ ਪੰਜਾਬ ਤੋਂ ਜਾਂ ਦੁਨੀਆਂ ਤੋਂ ਕੋਈ ਵੀ ਐਸਾ ਵਿਅਕਤੀ ਕੋਈ ਵੀ ਆਉਂਦਾ ਨਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਹੋਵੇ, ਲੇਕਿਨ ਉਹਨੇ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਪ੍ਰਾਪਤੀ ਕੀਤੀ ਹੋਵੇ, ਚਾਹੇ ਹੈਲਥ ਦੇ ਖੇਤਰ ਵਿੱਚ ਹੋਏ, ਚਾਹੇ ਲਿਟਰੇਚਰ ਦੇ ਖੇਤਰ ਵਿੱਚ ਹੋਏ, ਚਾਹੇ ਮਿਊਜ਼ਿਕ ਦੇ ਖੇਤਰ ਵਿੱਚ ਹੋਏ, ਚਾਹੇ ਸੋਸ਼ਲ ਸਰਵਿਸ ਦੇ ਕਿਸੇ ਵੀ ਖੇਤਰ ਦੇ ਵਿੱਚ ਹੋਏ, ਉਹ ਕਹਿੰਦੇ ਹੁਣ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਬੁਲਾ ਕੇ ਉਸਦਾ ਰੂਬਰੂ ਕਰਦੇ ਹਾਂ। ਦੋਸਤ ਮਿੱਤਰ ਭੈਣ ਭਰਾ ਜਦੋਂ ਆਉਂਦੇ ਨੇ ਤਾਂ ਉਹਨਾਂ ਦੀਆਂ ਪ੍ਰਾਪਤੀਆਂ ਤੋਂ, ਉਹਨਾਂ ਦੇ ਸੰਘਰਸ਼ ਤੋਂ, ਉਹਨਾਂ ਦੀ ਜ਼ਿੰਦਗੀ ਨੂੰ ਕੋਈ ਨਾ ਕੋਈ ਸੇਧ ਮਿਲਦੀ ਹੈ, ਤੇ ਨਾਲ ਜਿਹੜਾ ਚਾਹ ਪਾਣੀ ਜਿਹੜਾ ਨਾ ਉਹ ਵੀ ਇੱਕ ਸਾਡੀ ਪ੍ਰਾਹੁਣਾਚਾਰੀ ਸਾਡੇ ਪੰਜਾਬੀਆਂ ਦਾ ਇੱਕ ਅਸੂਲ ਹੈ, ਅਸੀਂ ਉਹਨਾਂ ਦੀ ਕਰਦੇ। ਸੋ ਹੁਣ ਵੀ 2-3-4 ਅਕਤੂਬਰ ਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਸਾਡਾ ਪ੍ਰੋਗਰਾਮ ਉਲੀਕਿਆ ਹੋਇਆ, ਵਿਸ਼ਵ ਪੰਜਾਬੀ ਸਭਾ ਵੱਲੋਂ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਕਰਵਾਈ ਜਾ ਰਹੀ ਹੈ 2-3-4 ਅਕਤੂਬਰ ਨੂੰ, ਉਹ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਲੱਗਣ ਜਾ ਰਿਹਾ, ਤੇ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ।
6 ਸਤੰਬਰ ਨੂੰ ਵੀ ਉੱਥੇ ਇੱਕ ਪ੍ਰੋਗਰਾਮ ਹੈਗਾ ਦੁਪਹਿਰੇ 2 ਕੁ ਵਜੇ ਦੇ ਕਰੀਬ ਹੈ। ਕੋਈ ਦਿਸ਼ਾ ਸਾਡੇ ਇੱਕ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇੱਕ ਸਫ਼ਰਨਾਮਾ ਹੈ ਸਾਡੇ ਰਾਜਵੰਤ ਕੌਰ ਸੰਧੂ, ਸਾਡੇ ਭੈਣ ਜੀ ਵਰਿਆਮ ਸੰਧੂ ਦੀ ਪਤਨੀ, ਉਹਨਾਂ ਨੇ ਲਿਖਿਆ। ਉਸ ਦੇ ਉੱਪਰ ਗੱਲਬਾਤ ਹੋਏਗੀ, ਉਸ ਨੂੰ ਰਿਲੀਜ਼ ਵੀ ਕਰਨਾ ਉਸ ਦਿਨ 6 ਸਤੰਬਰ ਨੂੰ 2 ਵਜੇ ਤੋਂ ਲੈ ਕੇ ਤੇ 3-4 ਵਜੇ ਤੱਕ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹੀ। ਉੱਥੇ ਵੀ ਤੁਹਾਨੂੰ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਅੱਜ ਦੋਸਤੋ ਵੀਕਐਂਡ ਤੁਸੀਂ ਮਨਾ ਕੇ ਆਏ ਹੋ, ਬਹੁਤ ਵਧੀਆ ਰਿਹਾ ਹੋਏਗਾ ਤੁਹਾਡਾ ਵੀਕਐਂਡ। ਪਰਮਾਤਮਾ ਕਰੇ ਸਭ ਤੁਹਾਡੇ ਤੰਦਰੁਸਤੀ ਹੋਏਗੀ, ਬੱਚੇ ਠੀਕ ਠਾਕ ਹੋਣਗੇ। ਬਾਕੀ ਬੱਚਿਆਂ ਦਾ ਮੇਰਾ ਖਿਆਲ ਇਹ ਵੀਕ ਹੈ ਤੇ ਨੈਕਸਟ ਵੀਕ ਤੋਂ ਬੱਚਿਆਂ ਦੇ ਸਕੂਲ ਵੀ ਸ਼ੁਰੂ ਹੋ ਜਾਣੇ ਨੇ। ਸੋ ਅੱਜ ਸੋਮਵਾਰ ਦਾ ਦਿਨ ਹੋ ਗਿਆ, 31 ਅਗਸਤ ਹੋ ਗਈ, ਅਗਸਤ ਦਾ ਮਹੀਨਾ ਅੱਜ ਬੀਤ ਗਿਆ ਤੇ ਆਪਣੀ ਮੁਲਾਕਾਤ ਕੱਲ ਹੋਏਗੀ। ਹੁਣ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਇੱਕ ਮਹੀਨੇ ਬਾਅਦ 1 ਸਤੰਬਰ ਨੂੰ। ਅੱਜ ਇਸ ਵੇਲੇ ਟੈਂਪਰੇਚਰ ਹੈਗਾ ਜੇ 20 ਡਿਗਰੀ ਤੇ ਦਿਨ ਵੇਲੇ ਰਿਹਾ 22 ਡਿਗਰੀ ਤੇ ਇਸ ਵੇਲੇ ਪ੍ਰੋਡਿਕਸ਼ਨ ਜਿਹੜੀ ਮੈਂ ਹੁਣੇ ਨੋਟ ਕੀਤੀ ਸੀ 10 ਵਜੇ ਕਿ 87% ਬਾਹਰ ਰੇਨ ਦੀ ਜਿਹੜੀ ਸੰਭਾਵਨਾ ਹੈ, ਅਸੀਂ ਪਤਾ ਨਹੀਂ ਰੇਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜਾਂ ਗੂਗਲ ਨੇ ਗਲਤ ਇਹ ਜਾਣਕਾਰੀ ਦਿੱਤੀ, ਲੇਕਿਨ ਮੈਂ ਜੋ ਨੋਟ ਕੀਤਾ ਉਹਦੇ ਮੁਤਾਬਕ ਇਹ ਸੀ ਕਿ 87% ਦੱਸਿਆ ਸੀ ਕਿ ਆਪਣੇ ਆਸ ਪਾਸ ਏਰੀਏ ਦੇ ਵਿੱਚ ਰੇਨ ਦੀ ਜਿਹੜੀ ਪ੍ਰੋਡਿਕਸ਼ਨ ਹੈ। ਕੱਲ 1 ਸਤੰਬਰ ਹੋ ਜਾਣੇ ਆ ਜੀ, ਮੰਗਲਵਾਰ ਦਾ ਦਿਨ, 6:42 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਤੇ 7:54 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ। 29 ਡਿਗਰੀ ਟੈਂਪਰੇਚਰ ਕੱਲ ਰਹਿਣ ਦੀ ਸੰਭਾਵਨਾ ਜਿਹੜੀ ਹੈ, ਕੱਲ ਵਾਹਵਾ ਗਰਮਾ ਗਰਮ ਮੌਸਮ ਰਹਿਣ ਦੀ ਸੰਭਾਵਨਾ ਹੈ। ਬਾਕੀ ਦੇਖੋ ਕੁਦਰਤ ਹੈ, ਕੁਦਰਤ ਦੇ ਨਜ਼ਾਰੇ ਜਿਹੜੇ ਨਾ ਉਹ ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ। ਇੱਕ ਤਾਂ ਦੇਖੋ ਹੁਣ ਮੈਂ ਨਾ ਬਾਹਰ ਥੋੜੀ ਦੇਰ ਪਹਿਲੇ ਖੜਾ ਸੀ, ਬੜਾ ਅਜੀਬ ਜਿਹਾ ਕਿਸਮ ਦਾ ਮੌਸਮ ਸੀ, ਨਾ ਤੇ ਸਰਦੀ ਸੀ ਬਾਹਰ ਨਾ ਕੋਈ ਹੁੰਮਸ ਜਿਹਾ ਸੀ, ਹਵਾ ਚੱਲ ਰਹੀ ਸੀ ਲੇਕਿਨ ਹਵਾ ਦੇ ਵਿੱਚ ਕੋਈ ਠੰਡਕ ਕਿਸੇ ਕਿਸਮ ਦੀ ਨਹੀਂ ਸੀ, ਅਜੀਬ ਜਿਹੀ ਕਿਸਮ ਦੀ ਗਹਿਰ ਜਿਹੀ ਛਾਈ ਹੋਈ ਹੈ ਜਿੱਦਾਂ ਕੋਈ ਧੁੰਦ ਜਿਹੀ ਛਾਈ ਹੁੰਦੀ ਨਾ, ਬੜਾ ਅਜੀਬ ਜਿਹਾ ਕਿਸਮ ਦਾ ਮੌਸਮ ਸੀ ਜਿਹਨੂੰ ਕੋਈ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਭਾਈ ਏਦਾਂ ਦਾ ਮੌਸਮ ਹੈ, ਉਹਨੂੰ ਦੇਖ ਕੇ ਉਹਨੂੰ ਫੀਲ ਹੀ ਕੀਤਾ ਜਾ ਸਕਦਾ ਵੀ ਇਸ ਤਰ੍ਹਾਂ ਦਾ ਮੌਸਮ ਹੈ। ਸੋ ਕੁਦਰਤ ਦੇ ਜਿਹੜੇ ਕ੍ਰਿਸ਼ਮੇ ਨੇ ਨਾ, ਸਾਨੂੰ ਕੁਦਰਤ ਬਹੁਤ ਸਬਕ ਦਿੰਦੀ ਹੈ ਆਪਣੇ ਕ੍ਰਿਸ਼ਮਿਆਂ ਦੇ ਨਾਲ। ਇੱਕ ਸਬਕ ਸਾਨੂੰ 2020 ਦੇ ਵਿੱਚ ਮਿਲਿਆ ਸੀ ਨਾ, ਜਦੋਂ ਕੋਵਿਡ ਫੈਲਿਆ ਸੀ, ਪੂਰੇ ਦੁਨੀਆ ਨੂੰ ਕਿਸ ਤਰ੍ਹਾਂ ਜਾਮ ਕੀਤਾ ਸੀ ਨੇਚਰ ਨੇ, ਕੁਦਰਤ ਨੇ, ਉਸ ਤੋਂ ਸਾਨੂੰ ਬਹੁਤ ਵੱਡਾ ਸਬਕ ਮਿਲਿਆ ਕਿ ਕੁਦਰਤ ਦੇ ਨਾਲ ਕਦੇ ਵੀ ਖਿਲਵਾੜ ਨਹੀਂ ਕਰਨਾ ਚਾਹੀਦਾ। ਹੁਣ ਫੇਰ ਇੱਕ ਬਹੁਤ ਵੱਡਾ ਸਾਨੂੰ ਸਬਕ ਮਿਲਿਆ ਪਿਛਲੇ ਦਿਨੀ, ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਕਿ ਨੇਪਾਲ ਦੇ ਵਿੱਚ ਕੀ ਕੁਝ ਵਾਪਰਿਆ, ਸੋਸ਼ਲ ਮੀਡੀਆ ਭਰਿਆ ਪਿਆ। ਅੱਜ ਕੱਲ੍ਹ ਤੁਸੀਂ ਮੋਬਾਈਲ ਚਲਾਓ, ਉਹਦੇ ਉੱਪਰ ਰੀਲਾਂ ਹੀ ਰੀਲਾਂ ਜਿਹੜੀਆਂ ਨੇਪਾਲ ਦੇ ਵਿੱਚ ਜੋ ਜੋ ਕੁਝ ਵਾਪਰਿਆ, ਜੋ ਜੋ ਉਸ ਹੜ੍ਹ ਜਿਹੜਾ ਆਇਆ ਨਾ, ਹੜ੍ਹ ਅਚਾਨਕ ਜਿਹੜਾ ਆਇਆ, ਉਹ ਕੋਈ ਬੰਨ ਨਹੀਂ ਟੁੱਟਿਆ, ਕੋਈ ਕੁਝ ਨਹੀਂ ਟੁੱਟਿਆ, ਉਹ ਜੋਗ੍ਰਾਫੀ, ਉਹ ਕਹਿੰਦੇ ਵੀ ਉੱਪਰ ਪਹਾੜਾਂ ਦੇ ਵਿੱਚ ਜਿੱਥੇ ਬਰਫ਼ ਜੰਮੀ ਹੋਈ ਸੀ ਨਾ, ਉੱਥੋਂ ਕੋਈ ਗਲੇਸ਼ੀਅਰ ਬਹੁਤ ਵੱਡਾ ਜਿਹੜੀ ਉੱਥੋਂ ਨਦੀ ਨਿਕਲਦੀ ਸੀ, ਕੋਈ ਨੇਚਰ ਦੀ ਕੁਦਰਤ ਦੇ ਵਿੱਚ ਬਸ ਕੋਈ ਤਬਦੀਲੀ ਉੱਥੇ ਹੋਈ, ਉਹਨਾਂ ਪਹਾੜਾਂ ਦੇ ਵਿੱਚ ਹਿਲਜੁਲ ਕੋਈ ਹੋਈ, ਉੱਥੇ ਕੋਈ ਥੋੜ੍ਹੀ ਬਹੁਤੀ ਜਿਹੜੀ ਅੰਦਰੂਨੀ ਬਹੁਤ ਵੱਡਾ ਬਰਫ਼ ਦਾ ਇੱਕ ਗਲੇਸ਼ੀਅਰ ਜਿਹੜਾ ਨਾ, ਉਹ ਆਪਣੇ ਟੈਂਪਰੇਚਰ ਵਧਣ ਦੇ ਕਾਰਨ ਉੱਥੇ ਗਿਰਿਆ ਨਦੀ ਦੇ ਵਿੱਚ, ਅਤੇ ਉਸ ਨਦੀ ਦੇ ਪਾਣੀ ਦੇ ਵਿੱਚ ਮਿਲ ਕੇ ਉਹਨੇ ਜਿਹੜਾ ਵਿਕਰਾਲ ਰੂਪ ਧਾਰਨ ਕੀਤਾ ਨਾ ਉਹਨੇ, ਵਾਕਿਆ ਉਹ ਤਾਂ ਰੀਲਾਂ ਦੇਖ ਕੇ ਬੰਦੇ ਦਾ ਨਾ ਲੂੰ ਕੰਢੇ ਖੜੇ ਹੋ ਜਾਂਦੇ ਹੈ, ਡਰ ਲੱਗਣ ਲੱਗ ਪੈਂਦਾ ਹੈ। ਅਤੇ ਜਿਨ੍ਹਾਂ ਲੋਕਾਂ ਨੇ ਉੱਥੇ ਫੇਸ ਕੀਤਾ ਉਸ ਚੀਜ਼ ਨੂੰ, ਉਸ ਸਿਚੁਏਸ਼ਨ ਨੂੰ, ਉਹਨਾਂ ਦਾ ਕੀ ਹਾਲ ਹੋਏਗਾ। 2-3 ਮੈਂ ਨਾ ਰੀਲਾਂ ਦੇਖੀਆਂ, 2-3 ਵੀ ਜਿਨ੍ਹਾਂ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ, ਇੰਨਾ ਮੈਨੂੰ ਇਮੋਸ਼ਨਲ ਕੀਤਾ, ਉਹਨਾਂ 2-3 ਦਾ ਮੈਂ ਨਾ ਜ਼ਿਕਰ ਤੁਹਾਡੇ ਨਾਲ ਕਰੂੰਗਾ ਅੱਜ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਬਾਕੀ ਤੁਸੀਂ ਵੀ ਦੇਖਿਆ ਹੋਏਗਾ, ਉਹਨਾਂ 2-3 ਤੋਂ ਸਾਨੂੰ ਲੈਸਨ ਬਹੁਤ ਮਿਲਦਾ ਹੈ। ਅਸੀਂ ਗੱਲ ਜ਼ਰੂਰ ਉਹਨਾਂ ਰੀਲਾਂ ਦੀਆਂ ਕਰਾਂਗੇ, ਸਾਡੀ ਉਹਨਾਂ ਦੇ ਨਾਲ ਵੀ ਬੜੀ ਹਮਦਰਦੀ ਹੈ। ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਲੋਕ ਉੱਥੇ ਮੌਤ ਦੇ ਅਗੋਸ਼ ਦੇ ਵਿੱਚ ਸਮਾ ਗਏ, ਔਰ ਹਜ਼ਾਰਾਂ ਦੀ ਗਿਣਤੀ ਵਿੱਚ ਅਜੇ ਐਸੇ ਨੇ ਜਿਹੜੇ ਲਾਪਤਾ ਨੇ। ਤੇ ਜਿਹੜੇ ਲਾਪਤਾ ਨੇ ਐਡੀ ਵਿਰਾਟ ਸਿਚੁਏਸ਼ਨ ਦੇ ਵਿੱਚ, ਉਹਨਾਂ ਲਾਪਤਾ ਦੇ ਵਿੱਚੋਂ ਵੀ ਮੇਰਾ ਖਿਆਲ ਹੈ ਕਿ ਅੱਧੇ ਪਚੱਧੇ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੋਣੀ, ਬਹੁਤ ਵੱਡਾ ਨਰਸੰਹਾਰ ਹੋਣ ਦੀ ਸੰਭਾਵਨਾ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਜੋ ਜੋ ਖਬਰਾਂ ਸਾਡੇ ਸਾਹਮਣੇ ਆਉਣਗੀਆਂ, ਲੇਕਿਨ ਜੋ ਜੋ ਕੁਝ ਦੇਖਿਆ ਨਾ ਵੀਰੇ ਰੀਲਾਂ ਦੇ ਵਿੱਚ, ਉਹਦਾ ਜ਼ਿਕਰ ਆਪਾਂ ਮੈਂ 2-3 ਦਾ ਤੁਹਾਡੇ ਨਾਲ ਜ਼ਰੂਰ ਕਰੂੰਗਾ।
ਬਾਕੀ ਤੁਸੀਂ ਵੀ ਜੋ ਕੁਝ ਦੇਖਿਆ ਤੁਸੀਂ ਜੇ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਦੇ ਪ੍ਰਤੀ ਹਮਦਰਦੀ ਦੇ ਕੁਝ ਦੋ ਸ਼ਬਦ ਬੋਲਣਾ ਚਾਹੁੰਦੇ ਹੋ ਕੋਈ ਟ੍ਰਿਬਿਊਟ ਦੇਣਾ ਚਾਹੁੰਦੇ ਹੋ ਜਿਹੜੇ ਦੋਸਤ ਮਿੱਤਰ ਭੈਣ ਭਰਾ ਘਰਾਂ ਤੋਂ ਉਜੜ ਗਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਉਹਨਾਂ ਦੇ ਬਾਰੇ ਜੋ ਕੁਝ ਤੁਸੀਂ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੋ ਤਾਂ 647-367-5353 6473675353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਇਨ ਦਾ ਮੀਨ ਟਾਈਮ ਇੱਕ ਛੋਟਾ ਜਿਹਾ ਮੈਂ ਗੀਤ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਆਪਣਾ ਇਸ ਤਰ੍ਹਾਂ ਜਾਰੀ ਰਹੇਗਾ 647-367-5353 ਸਾਡਾ ਸਟੂਡੀਓ ਦਾ ਨੰਬਰ ਹੈ 6473675353 ਪਹਿਲਾਂ ਇੱਕ ਸੁਣਦੇ ਹਾਂ ਛੋਟਾ ਜਿਹਾ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਨੂੰ ਅੱਗੇ ਚਲਾ ਕੇ ਰੱਖਾਂਗੇ

0: ਸਸਿਕਾਲ ਜੀ 1484
1: ਹਾਂਜੀ ਸਸਿਕਾਲ ਜੀ
0: ਡਾਕਟਰ ਸਾਹਿਬ ਕੀ ਹਾਲ ਚਾਲ ਹੈ
1: ਵਧੀਆ ਜੀ ਵਧੀਆ ਜੀ ਵਧੀਆ ਜੀ
0: ਹੋਰ ਸੁਣਾਓ ਤੁਸੀਂ ਦੇਖਿਆ ਇਹਨਾਂ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜੋ ਕੁਝ ਵਾਪਰਿਆ ਪਿਛਲੇ ਹਫਤੇ ਦੇ ਵਿੱਚ ਤੇ ਜੋ ਕੁਝ ਰੀਲਾਂ ਆਪਾਂ ਮੋਬਾਈਲ ਦੇ ਉੱਪਰ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਦੇਖ ਦੇਖ ਕੇ ਮਨ ਕਿੱਡਾ ਪਸੀਜਦਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੈ
1: ਇੱਕ ਗ੍ਰੀਨ ਜਿਹਾ ਸੀ ਉਹਦੇ ਉੱਤੇ ਬੈਠੇ ਸੀ ਜੀ ਚਾਰ ਪੰਜ ਬੰਦੇ ਉਹਨੂੰ ਦੇਖ ਲਓ ਕਿੰਨੀ ਜਗ੍ਹਾ ਤੋਂ ਉੱਧਰ ਹਿੱਟ ਹੋਏਗਾ
0: ਵੈਸੇ ਫਿਰ ਵੀ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਹੈ ਕਿ ਆਸ ਪਾਸ ਸਭ ਕੁਝ ਮਲੀਆ ਮੇਟ ਹੋ ਗਿਆ ਐਡੀਆਂ ਐਡੀਆਂ ਬਿਲਡਿੰਗਾਂ ਦਾ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਉੱਥੇ ਲੇਕਿਨ ਇਕੱਲਾ ਘਰ ਉੱਥੇ ਨਜ਼ਰ ਆ ਰਿਹਾ ਦੇਖੋ ਉਹਦੇ ਵਿੱਚ ਲੋਕ ਉੱਥੇ ਨਜ਼ਰ ਆ ਰਹੇ
1: ਬਿਲਕੁਲ ਫਿਰ ਹੈਂਡੀਕੈਪਟਰ ਨੂੰ ਲੈ ਗਿਆ ਉੱਥੇ ਚੱਕਰੇ
0: ਦੇਖੋ ਇਹਨਾਂ ਨੂੰ ਕੁਦਰਤ ਦਾ ਕ੍ਰਿਸ਼ਮਾ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਤੁਸੀਂ ਵੈਸੇ
1: ਬਿਲਕੁਲ ਬਿਲਕੁਲ ਬਿਲਕੁਲ ਤੇ ਆਪਣੇ ਕੱਲ ਜੇ ਤੁਹਾਡੇ ਨਾਲ ਹੀ ਸੀ ਮੈਂ ਉੱਥੇ ਵੀ
0: ਅੱਛਾ ਅੱਛਾ ਅੱਛਾ ਕੱਲ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਜੀ
1: ਹਾਂਜੀ ਹਾਂਜੀ ਤੇ ਮੈਂ ਕਹਿੰਦਾ ਜੀ ਇਹ ਰਾਏ ਸਾਹਿਬ ਹੀਰਾ ਨੇ ਹੀਰਾ
0: ਜੀ ਜੀ ਜੀ ਜੀ ਵਾਕਈ
1: ਜਿੰਨੀ ਇਹਨਾਂ ਦੀ ਕੁਰਬਾਨੀ ਆ ਮੈਂ ਤੈਨੂੰ ਕੋਈ ਦੁਨੀਆਂ ਦੇ ਵਿੱਚ ਕੋਈ ਕਰ ਨਹੀਂ ਸਕਦਾ
0: ਜੀ ਵਾਕਿਆ ਵਾਕਿਆ ਵਾਕਿਆ ਐਸੇ ਆਦਮੀ ਬਹੁਤ ਘੱਟ ਹੁੰਦੇ
1: ਹਾਂਜੀ ਹਾਂਜੀ
0: ਕਿਉਂਕਿ ਦੁਨੀਆਂ ਦੇ ਵਿੱਚ ਮੈਂ ਦੇਖਿਆ ਦੌਲਤ ਬਹੁਤ ਲੋਕਾਂ ਕੋਲ ਹੈਗੀ ਹੈ ਇਹਨਾਂ ਤੋਂ ਵੀ ਜ਼ਿਆਦਾ ਦੌਲਤ ਹੈਗੀ ਹੈ ਲੇਕਿਨ ਉਹਨਾਂ ਦੇ ਅੰਦਰ ਮਾਨਵਤਾ ਦੇ ਪ੍ਰਤੀ ਦਰਦ ਮਾਨਵਤਾ ਦੇ ਪ੍ਰਤੀ ਪ੍ਰੇਮ ਮਾਨਵਤਾ ਦੇ ਪ੍ਰਤੀ ਸਨੇਹ ਜਿਹੜਾ ਨਾ ਉਹ ਪੈਦਾ ਹੋਣਾ ਨਾ ਉਹ ਗੋਡ ਗਿਫਟਡ ਹੁੰਦੀ ਹੈ ਚੀਜ਼ਾਂ ਉਹ ਪਰਮਾਤਮਾ ਵੱਲੋਂ ਬਖਸ਼ਿਸ਼ ਹੁੰਦੀ ਹੈ
1: ਬਿਲਕੁਲ ਪਰਮਾਤਮਾ ਹੀ ਕਰਦਾ ਹੈ
0: ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਤਾ ਪ੍ਰੋਗਰਾਮ ਜੀ
1: ਤੇ ਇੱਕ ਉੱਥੇ ਇਹਨਾਂ ਨੇ ਕਿਹਾ ਸੀ ਕਿ ਇੱਕ ਲੇਡੀ ਨੇ ਕਿਹਾ ਸੀ ਕਿ ਕੈਂਸਰ ਵਾਸਤੇ ਤੁਸੀਂ ਕੀ ਕਰਦੇ ਹੋ
0: ਜੀ ਜੀ ਜੀ ਜੀ ਸਾਡੀ ਟੀਮ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਜੋ ਵੀ ਹੋ ਸਕਦਾ ਹੋਇਆ ਨਾ ਉਹ ਪ੍ਰੋਵਾਈਡ
1: ਮਾਮਲੇ ਵਿੱਚ ਬਿਲਕੁਲ ਬਿਲਕੁਲ
0: ਚਲੋ ਡਾਕਟਰ ਜਸਵੀਰ ਸਿੰਘ ਚੌਹਾਨ ਜੀ ਸਾਡੇ ਨਾਲ ਜੁੜੇ ਨੇ ਜੀ ਇਹ ਵੈਸੇ ਵੀ ਬੜੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਤੇ ਸਾਡੀਆਂ ਗੱਲਾਂ ਬਾਤਾਂ ਚ ਪਾਰਟਿਸਿਪੇਟ ਵੀ ਕਰਦੇ ਨੇ 647-993-1484 ਇਹਨਾਂ ਦਾ ਨੰਬਰ ਹੈ ਤੁਸੀਂ ਵੀ ਤੁਹਾਡੀ ਸਿਹਤ ਸੰਬੰਧੀ ਕੋਈ ਤੁਹਾਨੂੰ ਸਮੱਸਿਆ ਹੋਵੇ ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਥੈਂਕ ਯੂ
1: ਜੀ ਥੈਂਕ ਯੂ
0: ਸਤਿ ਸ੍ਰੀ ਅਕਾਲ ਜੀ ਗੁਰਦੀਪ ਸਿੰਘ ਜੀ ਸਤਿ ਸ੍ਰੀ ਅਕਾਲ
2: ਜੀ ਕੀ ਹਾਲ ਚਾਲ ਜੀ
0: ਬਹੁਤ ਵਧੀਆ ਜੀ ਬਿਲਕੁਲ ਠੀਕ ਠਾਕ ਹੈ
2: ਇੱਕ ਤਾਂ ਅੱਖਾਂ ਹੀ ਭਰ ਆਈਆਂ ਜੀ ਇੱਕ ਵੀਡੀਓ ਸਾਹਮਣੇ ਆਈ ਮੇਰੇ ਉਹ ਕੀ ਹੋਇਆ ਸਿਲੰਡਰ ਉੜੇ ਆ ਰਹੇ ਆ ਸਿਲੰਡਰ ਲੋਕ ਚੱਕ ਰਹੇ ਆ ਜੀ ਦੂਜੀ ਗੱਲ ਇੱਕ ਬੋਡੀ ਆ ਰਹੀ ਆ ਉਹਦਾ ਵਾਲਾ ਉਦੋਂ ਫੜ ਕੇ ਨਾ ਉਹਦਾ ਗੋਲਡ ਲਾਇਆ ਜਾ ਰਿਹਾ
0: ਮੈਂ ਵੀ ਦੇਖਿਆ ਹਾਂ ਵਾਲਾਂ ਤੋਂ ਫੜ ਕੇ ਉਹਨੂੰ ਖਿੱਚਿਆ ਲੇਡੀ ਦੀ ਬੋਡੀ ਇੱਕ ਜੀ ਜੀ ਜੀ
2: ਹਾਂ ਲੇਡੀ ਉਹ ਵੀਡੀਓ ਨੇ ਨਾ ਤੋੜਤਾ ਤੇ ਡਰ ਲੱਗਦਾ ਸੀ ਯਾਰ ਕਦੇ ਰੱਬਾ ਪੰਜਾਬ ਦਾ ਨਾ ਇਹ ਕੁਛ ਕਰਦੀ ਤੇ
0: ਪੰਜਾਬ ਦੇ ਵਿੱਚ ਵੀ ਵਾਇਰਲ ਵੀਡੀਓ ਆਉਣ ਲੱਗ ਪਈਆਂ ਹੈ ਕਿ ਭਾਖੜਾ ਡੈਮ ਸਾਡੇ ਹੈ ਨਾ ਉਹਦੀ ਵੀ ਜਿੰਨੀ ਬੁਨਿਆਦ ਟੈਕਨੀਕਲੀ ਬਣਦੀ ਹੈ ਨਾ ਉਹ ਟੱਪੀ ਹੋਈ ਹੈ ਇਹ ਬੜੇ ਲੋਕਾਂ ਨੂੰ ਵਾਰਨਿੰਗਾਂ ਆ ਰਹੀਆਂ ਭਾਈ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਉਹ ਕਹਿੰਦੇ ਵੀ ਭਾਖੜਾ ਡੈਮ ਜੇ ਮੰਨ ਲਓ ਟੁੱਟਦਾ ਹੈ ਨਾ ਤੇ ਕਹਿੰਦੇ ਵੀ ਸਾਰੇ ਦਾ ਸਾਰਾ ਪੰਜਾਬ ਦੇ ਵਿੱਚ 10 ਤੋਂ ਲੈ ਕੇ 20 ਫੁੱਟ ਪਾਣੀ ਆਉਣਾ ਸਾਰੇ ਪੰਜਾਬ ਚ ਬਚਣਾ ਹੀ ਨਹੀਂ ਹੈ ਕੁਛ
2: ਬੜਾ
0: ਲੈਸਨ ਮਿਲਦਾ ਜੀ ਉੱਥੋਂ ਮੈਂ ਵੀ ਦੋ ਵੀਡੀਓ ਮੈਂ ਦੇਖੀਆਂ ਮੈਂ ਦੋਨਾਂ ਦਾ ਜ਼ਿਕਰ ਇੱਥੇ ਕਰੂੰਗਾ ਉਹਨਾਂ ਤੋਂ ਸਾਨੂੰ ਲੈਸਨ ਬੜਾ ਵੱਡਾ ਮਿਲਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਅਸੀਂ ਕੀ ਸੋਚਦੇ ਰਹਿੰਦੇ ਹਾਂ ਤੇ ਅਸੀਂ ਕੀ ਮੇਰਾ ਮੇਰਾ ਮੇਰਾ ਮੇਰਾ ਇੱਕ ਉੱਥੇ ਆਦਮੀ ਦਿਖਾ ਰਹੇ ਸੀ ਜੀ ਉਸ ਆਦਮੀ ਦਾ ਉਹ ਕਹਿੰਦੇ ਵੀ ਇੱਕ ਗੈਸ ਸਟੇਸ਼ਨ ਸੀ ਗੈਸ ਦਾ ਜਿਹੜੀ ਏਜੰਸੀ ਜਿਹੜੀ ਕਹਿੰਦੇ ਵੀ 250-300 ਸਿਲੰਡਰ ਗੈਸ ਦੇ ਸੀਗੇ 5 ਉਹਦੇ ਘਰ ਸੀ ਤੇ ਉਹ ਆਦਮੀ ਦਿਖਾਇਆ ਵਿਚਾਰਿਆ ਉਹ ਕਹਿੰਦਾ ਵੀ ਮੈਂ ਜਿਹੜੀ ਆਪਣੀ ਇੱਕ ਟੀ ਸ਼ਰਟ ਪਾਈ ਤੇ ਇੱਕ ਪਜਾਮਾ ਪਾਇਆ ਤੇ ਇਹੀ ਮੇਰਾ ਮੇਰੇ ਪੱਲੇ ਰਹਿ ਗਿਆ ਆਹ 2-4-5 ਘੰਟਿਆਂ ਦੇ ਵਿੱਚ ਵਿੱਚ ਆਹ ਮੇਰੇ ਕੋਲ ਪੱਲੇ ਬਚਿਆ ਐਡੇ ਮੇਰੇ 5 ਘਰ ਮੇਰੀ 250-300 ਗੈਸ ਸਿਲੰਡਰ ਪਿਆ ਮੇਰੀ ਏਜੰਸੀ ਹੈ ਤੇ ਉਹ ਕਹਿੰਦੇ ਵੀ ਇਹ ਹੈਗਾ ਮੇਰੇ ਕੋਲ ਤੇ ਅਸੀਂ ਐਵੇਂ ਮੇਰੀ ਮੇਰੀ ਮੇਰਾ ਮੇਰਾ ਕਰਦੇ ਰਹਿੰਦੇ ਤੇ ਦੇਖੋ ਇੰਨੀ ਲਾਈਫ ਅਨਸਰਟਨ ਹੈ ਤੇ ਪਲਾਂ ਦੇ ਪਲ ਦੇ ਵਿੱਚ ਹੀ ਪਤਾ ਨੀ ਕੀ ਦਾ ਕੀ ਹੋ ਜਾਣਾ।
2: ਜ਼ਿਆਦਾਤਰ ਵੀਡੀਓ ਆ ਰਹੀ ਜਿਹੜੇ ਚਾਈਨਾ ਤੇ ਨੇਪਾਲ ਦਾ ਬਾਰਡਰ ਆ, ਵੀਡੀਓਗ੍ਰਾਫੀ ਜਿੱਥੇ ਉਹ ਪ੍ਰੋਪਰ ਹੋ ਰਹੀ ਆ, ਸਿੱਧਾ ਕਰਕੇ ਚੱਪਦਾ ਹੀ ਆ ਬਾਰਡਰ ਸਾਰਾ ਤਬਾਹ ਹੋ ਗਿਆ।
0: ਮੈਂ ਕਹਿੰਦਾ ਇੰਨਾ ਫੋਰਸਫੁਲੀ ਆਇਆ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨੀ ਉੱਥੇ, ਕੋਈ ਜਿੰਨਾ ਮਰਜ਼ੀ ਭੱਜ ਲਓ ਦੌੜ ਲਓ ਭੱਜਣ ਦੇਣਾ ਹੀ ਨੀ ਉਹਨੇ ਕਿਸੇ ਨੇ, ਜਿੰਨੀ ਜ਼ੋਰ ਨਾਲ ਉਹ ਪਹੁੰਚਾਇਆ ਉਹ ਪਾਣੀ ਉਹਨੇ ਸਿਰਫ
3: ਰਾਜ ਤੋਂ ਨਰਕ ਤੇ ਨਰਕੋ ਰਾਜ ਤੇ ਦੇਖੋ ਟੀਵੀ ਤੇ ਹੁਣ ਸੀਨ ਇੱਕ ਦਿਖਾ ਰਹੇ ਸੀ ਜਿੱਥੇ ਤਿੰਨ ਚਾਰ ਬੱਚਿਆਂ ਨੂੰ ਲੈ ਕੇ ਇੱਕ ਲੇਡੀ
0: ਨਿਕਲੀ,
3: ਹਜੇ ਡਿੱਗ ਵੀ ਪਈ ਉਹ ਪਿੱਛੇ, ਪਿੱਛੇ ਮੁੜ ਕੇ ਦੇਖਿਆ ਸਾਰਾ ਸਲਾਬ ਉਹਦੇ ਪਿੱਛੇ ਆ ਰਿਹਾ,
0: ਮਤਲਬ ਇੰਨੀ ਤੇਜ਼ੀ ਨਾਲ ਆ ਰਿਹਾ ਜੀ ਉਹਨੇ ਭੱਜਣ ਹੀ ਨੀ ਦੇਣਾ ਕਿਸੇ ਨੂੰ, ਮਤਲਬ ਇੰਨੀ ਜ਼ਬਰਦਸਤ ਆ ਰਿਹਾ ਹੈ।
3: ਫੇਰ ਵੀ ਚਲੋ ਇੰਨਾ ਦੇਖੋ ਕ੍ਰਿਸ਼ਮਾ ਕੁਦਰਤ ਦਾ ਵੀ ਬਚ ਗਏ ਪਰਿਵਾਰ ਸਾਰਾ
0: ਹਨਾ,
3: ਪਰ ਮੈਂ ਇਹ ਕਹਿੰਦੀ ਹਾਂ ਵੀ ਜਿਹੜੇ ਬਚ ਵੀ ਗਏ ਨਾ ਉਹ ਜਿਹੜੇ ਉਹ ਬੱਚੇ ਵੀ ਜਿਹੜੇ ਸੌਖੇ ਨੇ, ਜੇ ਉਹਨਾਂ ਦਾ ਪਰਿਵਾਰ ਅੱਧਾ ਨਿਖੜ ਗਿਆ ਹੋਣਾ,
0: ਘਰ ਬਾਰ ਤਬਾਹ ਹੋ ਗਏ ਜੀ, ਪਰਿਵਾਰ ਨਿਖੜ ਗਏ, ਘਰ ਬਾਰ ਤਬਾਹ ਹੋ ਗਏ, ਕੋਈ ਰਿਸ਼ਤੇਦਾਰ ਆਸ ਪੜੋਸ ਕੋਈ ਬਚਿਆ ਨੀ, ਏਰੀਏ ਤੋਂ ਪਿੰਡਾਂ ਦੇ ਪਿੰਡ ਹੀ ਰੁੜ ਗਏ ਨਾ ਸਾਰੇ ਦੇ ਸਾਰੇ ਹੀ।
3: ਦੇਖੋ ਬਿਮਾਰੀਆਂ ਕਿੰਨੀਆਂ ਹੋਣੀਆਂ ਹਜੇ, ਤੇ ਫਿਰ ਖਾਲੀ ਹੱਥ ਰਹਿ ਗਏ, ਵੇਖੋ ਰਾਜ ਤੋਂ ਫਿਰ ਦੇਖੋ ਤਖਤੋਂ ਡਿੱਗੇ ਆ ਨਾ
0: ਜੀ,
3: ਖਾਲੀ ਹੱਥ ਹੋ ਗਿਆ ਨਾ ਮਿੰਟਾਂ ਵਿੱਚ ਹੀ,
0: ਬਿਲਕੁਲ
3: ਕਹਿ ਸਕਦੇ ਵੀ ਅਸੀਂ ਕਿਸੇ ਕੋਲ ਕੁਛ ਨੀ ਮੰਗਣਾ। ਕਹਿੰਦੇ ਤੋਂ ਆਪਾਂ ਦੁਨੀਆਂ ਦੀ ਗੱਲ ਕਰਦੇ ਸੀ ਵੀ ਕੋਈ ਕਿਤਨਾ ਜ਼ੋਰ ਲਗਾ ਲੇ ਦੁਨੀਆਂ ਜਿੱਤੀ ਨਾ ਜਾਂਦੀ ਹੈ,
0: ਨਾ ਜੀ ਨਾ,
3: ਜੇ ਕੋਈ ਰੋਂਦਾ ਨਜ਼ਰੀ ਆਵੇ ਉਸਦੇ ਲੋਕ ਪਿੱਛੇ ਪੈ ਜਾਵੇ,
0: ਕਹਿੰਦੇ
3: ਪਾਗਲ ਨਾ ਹੋ ਜਾਵੇ, ਇਹ ਗੱਲ ਕਹਿ ਫਰਮਾਉਂਦੀ ਹੈ
0: ਜੀ ਜੀ,
3: ਦੁਨੀਆਂ ਨੂੰ ਨੀ ਆਪਾਂ ਜਿੱਤ ਸਕਦੇ
0: ਨਾ ਜੀ ਨਾ,
3: ਤੇ ਫਿਰ ਹਾਂਜੀ ਉਹ ਤਾਂ ਸੱਚੇ ਪਾਤਸ਼ਾਹ ਫਿਰ ਆਪ ਹੈ ਪਰਮਾਤਮਾ
0: ਜੀ। ਮੈਂ ਤਾਂ ਅੱਜ ਨਾ ਸ਼ੁਰੂ ਦੇ ਵਿੱਚ ਸ਼ੇਰ ਵੀ ਉਹ ਸੁਣਾਇਆ ਸੀ ਨਾ ਕਿ ਜੇ ਬਹੁਤਾ ਬੋਲੀਏ ਤੇ ਲੋਕੀ ਕਮਲਾ ਸ਼ਬਾਈ ਕਹਿੰਦੇ, ਜੇ ਚੁੱਪ ਰਹੀਏ ਤਾਂ ਕਹਿੰਦੇ ਲੱਗਦਾ ਬਿਮਾਰ ਹੈ, ਜੇ ਰੱਜ ਕੇ ਖਾਈਏ ਤੇ ਕਹਿੰਦੇ ਦਿਨਾਂ ਵਿੱਚ ਉਜੜ ਜੂ, ਜੇ ਰਹੀਏ ਭੁੱਖੇ ਤੇ ਕਹਿੰਦੇ ਕੰਗਲਾ ਗਵਾਰ ਹੈ, ਚਿੱਟੇ ਲੀੜੇ ਪਾਈਏ ਕਹਿੰਦੇ ਲਿਆਉਂਦਾ ਕਿੱਥੋਂ, ਰੱਖੀਏ ਜੇ ਮੈਲੇ ਕਹਿੰਦੇ ਦੂਰੋਂ ਦਰਕਾਰ ਹੈ, ਇੱਥੇ ਉੱਥੇ ਪੱਤ ਰੱਖੇ ਉਹੀ ਸੱਚੇ ਪਾਤਸ਼ਾਹ, ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ, ਤੁਸੀਂ ਦੁਨੀਆਂ ਨੂੰ ਜਿੱਤ ਨਹੀਂ ਸਕਦੇ ਜੋ ਮਰਜ਼ੀ ਤੁਸੀਂ ਕਰੀ ਜਾਓ।
3: ਇਹੀ ਤਾਂ ਹੀ ਫਿਰ ਮੈਂ ਇਹ ਤੁਹਾਨੂੰ ਗੱਲ ਸੁਣਾਈ, ਤੁਸੀਂ ਮੈਂ ਤੁਹਾਡੀ ਸਾਰੀ ਸੁਣ ਕੇ ਨਾ
0: ਜੀ ਜੀ,
3: ਮੈਂ ਕਿਹਾ ਵੀ ਦੁਨੀਆਂ ਵਾਕਿਆ ਹੀ ਨਹੀਂ ਜਿੱਤੀ ਜਾਂਦੀ,
0: ਨਾ ਜੀ ਨਾ ਨਾ ਨਾ, ਦੁਨੀਆਂ ਤਾਂ ਤੁਸੀਂ ਬਸ ਛੱਡ ਦਿਓ ਜੀ ਗੱਲ। ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ 4587, ਸਤਿ ਸ੍ਰੀ ਅਕਾਲ ਜੀ,
4: ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਸੁਣੀਂਦਾ ਸਰ ਤੁਹਾਡਾ,
0: ਸ਼ੁਕਰੀਆ ਮਿਹਰਬਾਨੀ ਜੀ, ਮਿਹਰਬਾਨੀ।
4: ਹਾਂਜੀ ਹਾਂਜੀ, ਇਹ ਤਾਂ ਬਹੁਤ ਤ੍ਰਾਸਦੀ ਹੋਈ ਆ ਜੀ, ਤੇ ਅਰਦਾਸ ਕਰਦੇ ਆ ਵੀ ਪਰਮਾਤਮਾ ਉਹਨਾਂ ਵਿਛੜੀਆਂ ਰੂਹਾਂ ਨੂੰ
0: ਜੀ
4: ਆਪਣੇ ਚਰਨਾਂ ਵਿੱਚ ਨਵਾਜ਼ ਬਖਸ਼ੇ,
0: ਜੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਅਜੇ, ਕਿ ਕਿੰਨੇ ਲੋਕ ਉਹਦੇ ਵਿੱਚ ਰੁੜ ਗਏ ਅਜੇ, ਕੋਈ ਅਜੇ ਰਫਲੀ ਉਹਨਾਂ ਨੇ ਅੰਦਾਜ਼ਾ ਲਗਾਇਆ ਬਸ ਉਸ ਚੀਜ਼।
4: ਹਾਂਜੀ ਹਾਂਜੀ ਹਾਂ, ਜਿੱਦਾਂ ਹਰਭਜਨ ਮਾਨ ਜੀ ਦਾ ਗਾਣਾ ਜੀ, ਜਗ ਜੰਕਸ਼ਨ ਰੇਲਾਂ ਦਾ,
0: ਰੇਲਾਂ ਦਾ
4: ਗੱਡੀ
0: ਇੱਕ ਆਵੇ ਇੱਕ ਜਾਵੇ, ਵਾਕਿਆ ਵਾਕਿਆ ਜੀ ਵਾਕਿਆ, ਇਹ ਤਾਂ ਕੁਦਰਤ ਦਾ ਇੱਥੇ ਨਾ ਕੋਈ ਥਾਂ ਨੀ ਕੋਈ ਪਾ ਸਕਦਾ, ਅਸੀਂ ਐਵੇਂ ਦਾਅਵੇ ਬੰਨਦੇ ਰਹਿੰਦੇ ਕਿ ਮੈਂ ਉਹ ਕਰ
4: ਲੈਣਾ
0: ਇਹ ਕਰ ਲੈਣਾ, ਉੱਥੇ ਦੇਖ ਲਓ ਤੁਸੀਂ ਪਲਾਂ ਦੇ ਪਲ ਦੇ ਵਿੱਚ ਉਹਨਾਂ ਨੇ ਜਲ ਥਲ ਐਸਾ ਕਰਤਾ ਕਿ ਨਾਮੋ ਨਿਸ਼ਾਨ ਹੀ ਮਿਟਾਤਾ ਵੀ ਉੱਥੇ ਕੋਈ ਪਿੰਡ ਜਾਂ ਕੋਈ ਹੈਗਾ ਸੀ ਜਾਂ ਕੋਈ ਨਹੀਂ ਹੈਗਾ ਸੀ।
4: ਹਾਂਜੀ ਹਾਂ, ਨਹੀਂ ਮੈਂ ਤਾਂ ਸਰ ਉਦੋਂ ਜੀ ਮੇਰਾ ਦਿਲ ਇਦਾਂ ਨਾ, ਮੈਂ ਦੇਖ ਨੀ ਸਕਦਾ ਇੰਨਾ ਵੀਡੀਓ, ਮੈਂ ਤਾਂ ਵੇਖੀ ਨੀ ਕੋਈ, ਪਰ
0: ਦੇਖੀਆਂ ਨੀ ਜਾਂਦੀਆਂ ਜੀ ਉੱਥੇ, ਮੈਂ ਇੱਕ ਦੋ ਦੇਖੀਆਂ, ਇੱਕ ਦੋ ਛੋਟੇ ਛੋਟੇ ਬੱਚੇ ਦਿਖਾਏ ਵਿਚਾਰੇ ਵਿਲਕਦੇ ਫਿਰਦੇ, ਖੱਬੇ ਸੱਜੇ ਭੱਜਦੇ ਲੱਭਦੇ ਫਿਰਦੇ ਆਪਣੇ ਮਾਂ ਪਿਓ ਨੂੰ, ਉੱਥੇ ਕੋਈ ਲੱਭਦਾ ਨੀ ਨਾ ਉਹਨਾਂ ਨੂੰ ਕੋਈ ਚੁੱਕਣ ਵਾਲਾ, ਤੇ ਮਤਲਬ ਮਨ ਪਸੀਜ ਜਾਂਦਾ ਦੇਖ ਕੇ।
4: ਹਾਂਜੀ, ਜਿੱਦਾਂ ਤੁਸੀਂ ਪੰਜਾਬ ਦੀ ਵੀ ਦੱਸੀ ਆ, ਹੁਣ ਸਰਕਾਰਾਂ ਨੂੰ ਜਿਵੇਂ ਅਲਰਟ ਆ ਰਿਹਾ ਉਹਨਾਂ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਆ, ਪਰ ਮੌਕੇ ਤੇ ਸਰ ਇਹ ਤਾਂ ਉੱਡ ਜਾਂਦੇ ਆ ਜੀ, ਹੈਲੀਕਾਪਟਰ ਲੈ ਕੇ ਤੇ ਵਿਚਾਰੇ ਮਾਸੂਮ ਲੋਕ ਆ ਜਿਹੜੇ
0: ਸਾਡੇ ਭਾਖੜੇ ਦਾ ਤਾਂ ਹੈ ਜੀ, ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਤੇ ਅੱਧਾ ਪਾਕਿਸਤਾਨ ਦਾ ਪੰਜਾਬ ਵੀ ਸਾਰਾ, ਇੱਥੋਂ ਤੱਕ ਕਹਿੰਦੇ ਵੀ ਪਾਣੀ 10-10 ਤੋਂ ਲੈ ਕੇ 20-20 ਫੁੱਟ ਤੱਕ ਭਰਨਾ, ਵੀ ਖੁਦਾ ਨਾ ਖਾਸਤਾ ਜੇ ਕੁਦਰਤ ਦਾ ਐਸਾ ਕੋਈ ਭਾਣਾ ਵਾਪਰ ਗਿਆ, ਤੇ ਇਹ ਤਾਂ ਟਾਈਮ
4: ਸਿਰ
0: ਉਪਰਾਲਾ ਕਰ ਲੈਣਾ ਚਾਹੀਦਾ ਉਸ ਚੀਜ਼ ਦਾ ਇਹਨਾਂ ਨੂੰ।
4: ਲੋਕ
0: ਇੰਨੇ ਚ ਖੁਸ਼ ਹੋਈ ਜਾਂਦੇ
4: ਦਾਲ, ਹਾਂਜੀ ਹਾਂ, ਉਹਨਾਂ ਨੂੰ ਨਾ ਐਕਚੁਅਲ ਜਿਹੜੇ ਮੁੱਦੇ ਆ ਉੱਥੋਂ ਭਟਕ ਗਿਆ। ਸੇਮ ਸਟੋਰੀ ਇੱਥੇ ਆ ਸਰ, ਸਾਡੇ ਪ੍ਰੋਪਰਟੀ ਟੈਕਸ ਸਾਰੇ ਕਿੰਨੇ ਵੱਧ ਗਏ ਆ, ਅਸੀਂ ਨਗਰ ਕੀਰਤਨਾਂ ਤੇ ਮੇਲਿਆਂ ਤੇ ਤਾਂ ਇਕੱਠੇ ਹੋ ਜਾਣਾ ਵਾ,
0: ਬਸ ਬਸ
4: ਉੱਥੇ ਤਾਂ ਬਹੁਤ ਕੱਟ ਕਰ ਲੈਣਾ ਸੀ, ਪਰ ਜਿਹੜਾ ਐਕਚੁਅਲ ਮੁੱਦਾ ਵਾ ਉਹਦੇ ਲਈ ਅਸੀਂ ਇਕੱਠੇ ਨੀ ਹੋਣਾ।
0: ਨਹੀਂ ਤੁਸੀਂ ਹੁਣ ਮੌਕਾ ਨੀ ਹੈਗਾ, ਹੁਣ ਇਲੈਕਸ਼ਨ ਹੈਗੇ ਆ 26 ਅਕਤੂਬਰ ਨੂੰ, ਤੇ ਹੁਣ ਲੋਕ ਸਾਰੇ ਇਕੱਠੇ ਹੋਣ ਨਾ, ਉਹਨਾਂ ਨੂੰ
4: ਭਾਈ। ਪਰ ਸਰ ਉਹੀ ਆ ਨਾ ਜੀ, ਮੇਲਿਆਂ ਤੇ ਨਗਰ ਕੀਰਤਨਾਂ ਤੇ ਜਾਂ ਹੋਰ ਪਿਕਨਿਕ ਕਰਨ ਨੂੰ ਤਾਂ ਸਾਡੇ ਕੋਲ ਟਾਈਮ ਹੈ, ਪਰ ਜਿਹੜੇ ਐਕਚੁਅਲ ਮੁੱਦੇ ਆ ਉਹਨਾਂ ਤੇ ਕਹਿੰਦੇ ਵੀ ਬਿੱਲੀ ਦੇ ਗਲ ਟੱਲੀ ਪਾਵੇ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
4: ਉਹੀ ਆ ਜੀ ਕਹਿੰਦੇ ਵੀ ਤੁਸੀਂ ਅੱਗੇ ਲੱਗੋ ਤੇ ਤੁਸੀਂ ਅੱਗੇ ਲੱਗੋ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।
4: ਓਕੇ ਸਰ, ਥੈਂਕ ਯੂ, ਥੈਂਕ ਯੂ।
0: ਸੋ ਦੋਸਤੋ 647-5353-6475-3653-53 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ। ਅੱਜ ਸਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ ਉਹੀ ਕਿ ਨੇਪਾਲ ਦੇ ਵਿੱਚ ਜੋ ਟ੍ਰੈਜਡੀ ਹੋਈ, ਜੋ ਦੁਖਾਂਤ ਵਾਪਰਿਆ, ਜੋ ਕੁਦਰਤ ਨੇ ਕਹਿਰ ਢਾਇਆ ਉੱਥੇ, ਕਾਰਨ ਉਹਦਾ ਕੀ ਹੈ ਨਹੀਂ ਹੈ ਆਪਾਂ ਇਹਦੇ ਵਿੱਚ ਨਹੀਂ ਜਾ ਸਕਦੇ, ਅਸੀਂ ਸਿਰਫ ਉਹਨੇ ਵੀ ਜੋ ਕੁਝ ਵਾਪਰਿਆ ਨਾ ਉੱਥੇ ਉਹਦੇ ਵਿੱਚੋਂ ਸਾਨੂੰ ਕੀ ਲੈਸਨ ਮਿਲਦਾ ਹੈ, ਉਹਦੇ ਵਿੱਚੋਂ ਸਾਨੂੰ ਕੀ ਜ਼ਿੰਦਗੀ ਦੀ ਸੇਧ ਮਿਲਦੀ ਹੈ ਕਿ ਅਸੀਂ ਜਿਹੜੀ ਜ਼ਿੰਦਗੀ ਜਿਉਂ ਰਹੇ ਹਾਂ ਉਹ ਕਿੰਨੀ ਅਨਸਰਟਨ ਹੈ, ਕਿ ਪਲ ਪਲ ਦਾ ਕੋਈ ਵਸਾਹ ਨਹੀਂ ਹੈ ਕਿ ਇੱਕ ਪਲ ਦੇ ਵਿੱਚ ਅਗਲੇ ਪਲ ਦੇ ਵਿੱਚ ਕੀ ਹੋ ਜਾਣਾ, ਔਰ ਇਸ ਦੀ ਜ਼ਿੰਦਾ ਜਾਗਦਾ ਜਿਹੜੀ ਮਿਸਾਲ ਹੈ ਨਾ ਉਹ ਸਾਡੇ ਸਾਹਮਣੇ ਨਜ਼ਰ ਆਈ ਹੈ। ਅਜੇ ਸਾਡੇ ਕਰੋਨਾ ਵਾਲਾ ਸੀ ਨਾ, ਕਰੋਨਾ ਵਾਲਾ ਫਿਰ ਚਲੋ ਹੈ ਸੀ ਵੀ ਲੋਕ ਆਪਣੇ ਘਰਾਂ ਦੇ ਵਿੱਚ ਵੜ ਗਏ ਤੇ ਚਲੋ ਸੁਰੱਖਿਅਤ ਸੀ ਭਾਈ, ਘਰਾਂ ਚੋਂ ਬਾਹਰ ਨਾ ਨਿਕਲੋ ਤੁਸੀਂ ਸੁਰੱਖਿਅਤ ਹੋ। ਇੱਥੇ ਤਾਂ ਦੇਖੋ ਜੇ ਘਰ ਦੇ ਵਿੱਚ ਬੈਠੇ ਹੋ ਤਾਂ ਵੀ ਸੁਰੱਖਿਅਤ ਨਹੀਂ, ਤੁਸੀਂ ਘਰ ਬਾਹਰ ਛੱਡ ਕੇ ਸਣੇ ਸਭ ਕੁਝ ਉਜਾੜ ਕੇ ਉਹ ਤੱਕਮ ਕਹਿ ਕੇ ਲੈ ਗਿਆ, ਇੰਨੀ ਜ਼ੋਰ ਦੀ ਫਲੱਡ, ਕਾਰਾਂ ਜੀਪਾਂ ਘਰ ਦਰਖਤ ਪੇੜ ਐ ਆ ਰਹੇ ਸੀ ਜਿਵੇਂ ਕੋਈ ਮੇਰੇ ਖਿਆਲ ਬੰਬਾਰਟਮੈਂਟ ਹੁੰਦੀ ਹੈ ਨਾ ਪਾਣੀ ਦੀ, ਏਦਾਂ ਹੋ ਰਹੀ ਸੀ ਤੇ ਉੱਥੇ ਬਚਣ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ, ਕੋਈ ਆਦਮੀ ਜਿੰਨਾ ਮਰਜ਼ੀ ਭੱਜ ਲੇ। ਇੱਕ ਹੋਰ ਸਕੂਲ ਦਾ ਇੰਸੀਡੈਂਟ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਲੇਕਿਨ ਉਸ ਤੋਂ ਪਹਿਲੇ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ ਸਾਡੇ ਮੈਸੇਜ ਇੱਕ ਦੋ ਜਿਹੜੇ, ਇੱਕ ਸਕੂਲ ਦਾ ਇੰਸੀਡੈਂਟ ਹੈ ਮੈਨੂੰ ਉਸਨੇ ਵੀ ਬੜਾ ਇੰਪ੍ਰੈਸ ਕੀਤਾ, ਉਹ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਦਾ। ਸੋ ਪਹਿਲਾਂ ਅੱਜ ਦਾ ਇੱਕ ਮੈਸੇਜ ਤੁਸੀਂ ਫੋਨ ਵੀ ਕਰ ਸਕਦੇ ਹੋ 647-5353-6475-3653 ਸਾਡੇ ਰੇਡੀਓ

ਚਾਹੀਦਾ ਕਿਸੇ ਵੀ ਕਲਰ ਦਾ ਕਿਸੇ ਵੀ ਡਿਜ਼ਾਈਨ ਦਾ ਔਰ ਕਿੰਨੀ ਵੀ ਮਾਤਰਾ ਦੇ ਵਿੱਚ ਉਹ ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ, ਖੁਸ਼ੀ ਦਾ ਸਬੱਬ ਹੈ ਤਾਂ ਪੰਜਾਬੀ ਥੀਮ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਪੰਜਾਬੀ ਸੱਭਿਆਚਾਰ ਦੇ ਨਾਲ

ਸਮਗਰੀ ਚਾਹੀਦੀ ਹੋਏ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਹਰ ਚੀਜ਼ ਮਿਲ ਸਕਦੀ ਹੈ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ ਸਾਊਥ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ।

0: 5421333 ਨੰਬਰ ਹੈ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜੋ ਨੇਪਾਲ ਦੇ ਵਿੱਚ ਜੋ ਵਾਪਰਿਆ ਨਾ, ਉਸ ਟ੍ਰੈਜਡੀ ਦੇ ਬਾਰੇ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੁਸੀਂ ਉਹਨਾਂ ਨੂੰ ਕਿਸੇ ਨੂੰ ਕੋਈ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ, ਉਸ ਟ੍ਰੈਜਡੀ ਦੇ ਬਾਰੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਤੁਸੀਂ ਵੀਡੀਓ ਦੇਖੀ ਹੋਏ, ਤੁਹਾਡਾ ਮਨ ਪਸੀਜ ਗਿਆ ਹੋਏ ਦੇਖ ਕੇ, ਤੁਹਾਨੂੰ ਲੱਗਿਆ ਹੋਵੇ ਕਿ ਮੈਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਾਂ। ਸਤਿ ਸ੍ਰੀ ਅਕਾਲ ਜੀ ਚਰਨਦੀਪ, ਕੀ ਹਾਲ?
1: ਹੈਲੋ, ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਭਾਜੀ ਜੀ। ਤੁਸੀਂ ਪ੍ਰੋਗਰਾਮ ਦਾ ਟਾਈਮ ਬਤਾਓ, 9 ਵਜੇ ਕਦ ਤੋਂ ਸ਼ੁਰੂ?
0: ਚਲੋ ਠੀਕ ਹੈ, ਠੀਕ ਹੈ, ਤੁਹਾਡਾ
1: ਅਗਲੇ ਮਹੀਨੇ ਤੇ ਹੋਜੂਗਾ?
0: ਠੀਕ ਹੈ ਜੀ, ਅਗਲੇ ਮਹੀਨੇ ਵਧਾ
1: ਭਾਜੀ ਭਾਜੀ ਭਾਜੀ
0: ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਤੇ 647-367-5353 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।

0: ਤੁਸੀਂ ਗੀਤ ਸੁਣ ਰਹੇ ਸੀ ਸਤਿੰਦਰ ਸਰਤਾਜ ਦਾ, ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਗੱਲ ਪਹਿਲੇ ਕਿ ਇੱਕ ਨੇਪਾਲ ਦੀ ਤ੍ਰਾਸਦੀ ਦੀ ਇੱਕ ਘਟਨਾ ਮੈਂ ਪਹਿਲੇ ਤੁਹਾਡੇ ਨਾਲ ਸ਼ੇਅਰ ਕੀਤੀ, ਜੋ ਮੈਂ ਵੀਡੀਓ ਦੇਖੀ ਕਿ ਇੱਕ ਆਦਮੀ ਨਜ਼ਰ ਆ ਰਿਹਾ ਸੀ, ਉਹ ਆਪਣੀ ਜ਼ਬਾਨੀ ਦੱਸ ਰਿਹਾ ਸੀ ਕਿ ਉਸਦੀ ਗੈਸ ਸਟੋਰ ਸੀ ਉਸਦਾ, ਜਿੱਥੇ 250-300 ਸਿਲੰਡਰ ਪਏ ਸਨ, ਪੰਜ ਉਹ ਕਹਿੰਦਾ ਮੇਰੇ ਮਕਾਨ ਸੀ, ਤੇ ਆ 2-4 ਘੰਟਿਆਂ ਦੇ ਵਿੱਚ ਵੀ ਉਹ ਵਿਚਾਰਾ ਖੜਾ ਹੈ, ਬੁਰੇ ਹਾਲਤ ਉਸਦੇ ਹੋਈ, ਉਹ ਇੱਕ ਟੀ ਸ਼ਰਟ ਪਾਈ, ਇੱਕ ਪਜਾਮਾ ਪਾਇਆ, ਉਹ ਤੇ ਕਹਿੰਦਾ ਵੀ ਇਹੀ ਮੇਰੇ ਕੋਲ ਬਚਿਆ, ਕੋਈ ਪਰਿਵਾਰ ਨੀ ਮੇਰਾ ਬਚਿਆ, ਕੋਈ ਘਰ ਨੀ ਬਚੇ, ਤੇ ਕੋਈ ਮੇਰਾ ਗੈਸ ਉਹ ਸਟੋਰ ਜਿਹੜਾ ਨਹੀਂ ਬਚਿਆ। ਦੇਖੋ ਅਸੀਂ ਐਵੇਂ ਮੇਰੀ ਮੇਰੀ ਲਾਈ ਹੈ, ਇਹ ਵੀ ਮੇਰਾ, ਉਹ ਵੀ ਮੇਰਾ, ਇਹ ਵੀ ਮੈਂ ਕਰ ਲੈਣਾ, ਇਹ ਵੀ ਕਰ ਲੈਣਾ, ਇੱਕ ਪਲ ਦਾ ਵੀ ਕੋਈ ਭਰੋਸਾ ਨਹੀਂ ਹੈ। ਕੁਦਰਤ ਨੇ ਕਿੱਡਾ ਵੱਡਾ ਲੈਸਨ ਜਿਹੜਾ ਤੁਹਾਨੂੰ ਦਿੱਤਾ ਹੈ ਕਿ ਜੋ ਐਟ ਪ੍ਰੈਜੈਂਟ ਸਾਡੇ ਕੋਲ ਹੈ ਨਾ, ਇਸੇ ਨੂੰ ਜਿੰਨਾ ਕੁ ਤੁਸੀਂ ਖੂਬਸੂਰਤ ਬਣਾ ਸਕਦੇ ਹੋ ਬਣਾ ਲਓ, ਅੱਗੇ ਕੀ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ, ਕਦੋਂ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ, ਕਿਵੇਂ ਹੋਣਾ ਕੁਛ ਕਿਸੇ ਨੂੰ ਪਤਾ ਨਹੀਂ। ਇੱਕ ਹੋਰ ਜੋ ਮੈਂ ਨਾ ਵੀਡੀਓ ਦੇਖੀ, ਰਿਐਲਿਟੀ ਉਹਦੀ ਕਵਰੇਜ ਕੀਤੀ ਹੈ ਇੱਕ ਜਰਨਲਿਸਟ ਪੱਤਰਕਾਰ ਨੇ, ਉਸ ਤੋਂ ਬਾਅਦ ਉੱਥੇ ਜਾ ਕੇ ਉਹਨੇ ਫੋਟੋ ਦਿਖਾਈ ਹੈ ਇੱਕ ਸਕੂਲ ਦੀ, ਜਿਹੜਾ 3 ਮੰਜ਼ਿਲਾ ਸਕੂਲ ਜਿੱਥੇ 1600 ਦੇ ਕਰੀਬ ਬੱਚਾ ਪੜ੍ਹਦਾ ਸੀ, ਉਹਦੀ ਬਿਲਡਿੰਗ ਦਿਖਾਈ ਹੈ। ਪਹਿਲਾਂ ਬੜੀ ਖੁੱਲੀ ਡੁੱਲੀ ਬਿਲਡਿੰਗ, ਤੇ ਫਲੱਡ ਆਉਣ ਤੋਂ ਬਾਅਦ ਜਦੋਂ ਪਾਣੀ ਉੱਤਰ ਗਿਆ ਤੇ ਉਸ ਤੋਂ ਬਾਅਦ ਉਸ ਬਿਲਡਿੰਗ ਦਾ ਕੀ ਹਸ਼ਰ ਹੋਇਆ, ਉਹ ਬਿਲਡਿੰਗ ਵੀ ਨਾਲ ਦਿਖਾਈ ਹੈ, ਉਹਨੇ ਪੂਰੀ ਕਵਰੇਜ ਦਿਖਾਈ ਹੈ। ਤ੍ਰਿਸ਼ੂਲੀ ਨਦੀ ਸੀ ਇਹ, ਜਿਸ ਨਦੀ ਦੇ ਵਿੱਚ ਇਹ ਸਾਰਾ ਕਹਿਰ ਵਾਪਰਿਆ, ਔਰ ਤ੍ਰਿਸ਼ੂਲੀ ਨਦੀ ਦੇ ਕੋਲ ਤ੍ਰਿਸ਼ੂਲੀ ਨਗਰ ਹੀ ਉੱਥੇ ਵਸਿਆ ਹੋਇਆ, ਉਸ ਨਗਰ ਦੇ ਨਦੀ ਦੇ ਆਸ ਪਾਸ ਉੱਥੇ ਕਹਿੰਦੇ ਇੱਕ ਸੀਨੀਅਰ ਸਕੂਲ ਹੈ, ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਕਹਿੰਦੇ ਵੀ 1600 ਦੇ ਕਰੀਬ ਬੱਚੇ ਪੜ੍ਹਦੇ ਸਨ। ਉਸ ਦਿਨ ਸਕੂਲ ਵਰਕਿੰਗ ਆਵਰ ਸੀ, ਲੱਗਿਆ ਹੋਇਆ ਸਕੂਲ ਸੀ ਜਿਸ ਦਿਨ ਇਹ ਹਾਦਸਾ ਜਿਹੜਾ ਵਾਪਰਿਆ। 900 ਬੱਚਾ ਕਹਿੰਦੇ ਸਕੂਲ ਦੇ ਵਿੱਚ ਆ ਚੁੱਕਾ ਸੀ ਸਵੇਰੇ, ਕਿਉਂਕਿ ਸਵੇਰ ਦੇ ਟਾਈਮ 9-9:30 ਵਜੇ ਦਾ ਇਹ ਵਾਕਿਆ ਨਾ, ਜਦੋਂ 9-9:30 ਵਜੇ ਦੇ ਕਰੀਬ ਹੀ ਅਜੇ ਇਹ ਹੋਇਆ ਕੰਮ ਜਿਹੜਾ ਸਾਰਾ ਭਾਣਾ ਵਾਪਰਿਆ। ਕਹਿੰਦੇ ਵੀ 1600 ਬੱਚਾ ਟੋਟਲ ਪੜ੍ਹਦਾ ਸੀ, 900 ਬੱਚਾ ਸਕੂਲ ਆ ਚੁੱਕਾ ਸੀ। ਜਦੋਂ 900 ਬੱਚਾ ਸਕੂਲ ਆ ਚੁੱਕਾ ਸੀ ਨਾ, ਤੇ ਸਕੂਲ ਦੇ ਪ੍ਰਿੰਸੀਪਲ, ਉਹਦਾ ਨਾਮ ਹੈ ਜੀ ਰਜਿੰਦਰ ਤ੍ਰਿਵੇਦੀ, ਰਜਿੰਦਰ ਤ੍ਰਿਵੇਦੀ ਉਹਦਾ ਨਾਮ ਹੈ। ਖਲੀਲ ਜੀ ਮੈਂ ਇਹ ਗੱਲ ਕਰਦਾ ਤੁਹਾਨੂੰ, ਫਿਰ ਤੁਸੀਂ ਗੱਲ ਤੁਸੀਂ ਕਰਿਓ, ਮੈਂ ਕੰਪਲੀਟ ਕਰ ਦੇਵਾਂ ਪਹਿਲੇ ਜਿਹੜਾ ਰੈਫਰੈਂਸ ਇੱਕ ਸ਼ੁਰੂ ਕੀਤਾ। ਤੇ ਰਜਿੰਦਰ ਤ੍ਰਿਵੇਦੀ ਉਸ ਸਕੂਲ ਦੇ ਪ੍ਰਿੰਸੀਪਲ ਦਾ ਨਾਮ ਹੈ ਸੀ ਜੀ, ਉਹ ਕਹਿੰਦੇ ਵੀ ਉਹਦੇ ਨਾਲ।
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ,
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ। ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. Till no video, 1980.

0: ਟਾਪ ਦੀ ਸਰਵਿਸ ਏਅਰਟੈਲ ਨੋ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ ਸੱਤੇ ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡਾਟ ਵਾਟਰ ਟੈਕਸੀ 647-370-8368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡਾਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
0: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478 ਰੋਇਲ ਆਟੋ ਸੈਂਟਰ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਬੜੀ ਪਿਆਰੀ ਜੀ ਆਪਣੀ ਮੁਲਾਕਾਤ ਹੋਵੇਗੀ। ਸੋ ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ? ਬੱਲੇ ਬੱਲੇ, ਮੈਨੂੰ ਪਤਾ ਕਿ ਮੌਸਮ ਥੋੜ੍ਹਾ ਜਿਹਾ ਯਾਰ ਸੁੰਨਾ ਜਿਹਾ ਹੋਇਆ ਹੋਇਆ, ਐਸੇ ਮੌਸਮ ਵਿੱਚ ਥੋੜ੍ਹਾ ਜਿਹਾ ਜੀ ਜਿਹਾ ਵੀ ਨਹੀਂ ਲੱਗਦਾ ਹੁੰਦਾ ਕਿ ਨਹੀਂ ਬੰਦੇ ਨੂੰ ਹੁੰਦਾ ਯਾਰ ਕਿ ਕੁਛ ਨਹੀਂ ਕਰਨ ਨੂੰ ਜੀ ਕਰਦਾ, ਨਾ ਜੀ ਕਰਦਾ ਕਿ ਬਾਹਰ ਜਾਈਏ, ਨਾ ਜੀ ਕਰਦਾ ਕਿ ਕੋਈ ਕੰਮ ਕਾਜ ਕਰੀਏ, ਜੀ ਕਰਦਾ ਬਸ ਚਾਹ ਦਾ ਪਿਆਲਾ ਪੀਏ ਅਤੇ ਆਪਣਾ ਫੇਵਰ ਕੋਈ ਟੀ ਵੀ ਸ਼ੋਅ ਦੇਖੀਏ। ਸੋ ਚਲੋ ਇਟਸ ਓਕੇ, ਕਣੀਆਂ ਵੀ ਪੈਣੀਆਂ ਚਾਹੀਦੀਆਂ ਨੇ ਅਤੇ ਹੁਣ ਦਿਨ ਬ ਦਿਨ ਵੈਦਰ ਹੌਲੀ ਹੌਲੀ

ਚੇਂਜ ਹੁੰਦਾ ਜਾਊਗਾ ਤੇ ਗਰਮੀਆਂ ਨੂੰ, ਧੁੱਪ ਨੂੰ, ਸਨਸ਼ਾਈਨ ਨੂੰ ਆਪਾਂ ਹੌਲੀ ਹੌਲੀ ਅਲਵਿਦਾ ਵੀ ਕਰਾਂਗੇ। ਸੋ ਚਲੋ, ਜ਼ਿੰਦਗੀ ਹੈ, ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਜਾਂਦੀਆਂ ਵੀ ਨੇ, ਜਿਹੜੀਆਂ ਕਹਿੰਦੇ ਹੁੰਦੇ ਕਿ ਲਾਈਫ ਇਜ਼ ਅ ਫੁੱਲ ਸਰਕਲ, ਜਾਂਦੀਆਂ ਨੇ ਉਹ ਮੁੜ ਕੇ ਆ ਵੀ ਜਾਂਦੀਆਂ। ਸੋ ਖੈਰ, ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਸੀਂ ਤੁਹਾਡੇ ਨਾਲ, ਰੌਣਕ ਮੇਲਾ ਲਾਉਂਦੇ ਹਾਂ। ਤੁਹਾਨੂੰ ਅਸੀਂ ਉਦਾਸ ਮਹਿਸੂਸ ਹੋਣ ਹੀ ਨਹੀਂ ਦੇਣਾ ਯਾਰ। ਪ੍ਰੋਗਰਾਮ ਐਸਾ ਪੇਸ਼ ਕਰਾਂਗੇ ਕਿ ਤੁਸੀਂ ਆਪ ਕਹੋਗੇ ਨਵੀਂ ਬੱਸ ਚੱਕ ਤੇ ਫੱਟੇ, ਤੁਹਾਡੇ ਆਉਣ ਨਾਲ ਸਾਡਾ ਦਿਨ ਬਣ ਗਿਆ। ਹੁੰਦਾ ਕਈ ਵਾਰ ਕੁਝ ਸੁਣ ਲੈਂਦੇ ਹੋ ਪੋਜ਼ਿਟਿਵ ਯਾਰ, ਕੋਈ ਆਵਾਜ਼ਾਂ ਸੁਣ ਲੈਂਦੇ ਹੋ ਵਧੀਆ ਜੀਆਂ, ਤੇ ਤੁਹਾਡਾ ਵੀ ਥੋੜਾ ਜਿਹਾ ਦਿਨ ਭਾਵੇਂ ਨਹੀਂ ਉਨਾ ਚੰਗਾ ਲੰਘ ਰਿਹਾ, ਬਟ ਦਿਨ ਪੂਰਾ ਐਨ ਬਦਲ ਜਾਂਦਾ। ਸੋ ਦਿਨ ਦੇਖੋ, ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹਦੇ ਨਾਲ ਵੀ ਥੋੜੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਾ, ਉਹਦਾ ਦਿਨ ਬਦਲੋ। ਬੰਦਾ ਕੋਈ ਉਦਾਸ ਹੈ, ਬੰਦਾ ਕੋਈ ਅਪਸੈਟ ਹੈ, ਬੰਦਾ ਕਿਸੇ ਟੈਨਸ਼ਨ 'ਚ ਹੈ, ਉਹਨਾਂ ਟੈਨਸ਼ਨਾਂ ਤੋਂ ਦੂਰ ਕਰੋ ਅਗਲੇ ਨੂੰ, ਤਾਂ ਕਿ ਅਗਲਾ ਕਹੇ ਯਾਰ ਅਸੀਂ ਤਾਂ ਬਸ ਨਵੀਂ ਨਾਲ ਗੱਲ ਕਰੀਏ ਤੇ ਥੋੜ੍ਹਾ ਜਿਹਾ ਠੀਕ ਹੋ ਜਾਈਏ। ਸੋ ਪ੍ਰੋਗਰਾਮ ਪੰਜਾਬੀ ਦਾ। ਓਕੇ, ਅਸੀਂ ਨਾ ਕੁਝ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ CNE ਇਸ ਫਰਾਈਡੇ 4 ਸਪਤੰਬਰ ਨੂੰ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ। CNE ਦੀ ਟਿਕਟ ਤੁਸੀਂ ਲੈ ਲਈ ਤੇ ਸ਼ੋਅ ਨੂੰ ਤੁਹਾਡੀ ਐਂਟਰੀ ਬਿਲਕੁਲ ਫ੍ਰੀ ਹੈ, ਕਿਉਂਕਿ CNE ਦਾ ਜਿਹੜਾ ਸਟੇਜ ਹੈ ਨਾ ਉਹ ਇਨਕਲੂਡਿਡ ਹੈ ਵਿਥ ਐਂਟਰੀ। ਸੋ CNE ਨਾਲੇ ਦੇਖੋ, ਨਾਲੇ ਸ਼ੋਅ ਦੇਖੋ ਇਸ ਸਪਤੰਬਰ 4 ਤਰੀਕ ਨੂੰ ਰੈਫ ਸਪੇਰਾ ਲਾਈਵ ਐਟ CNE। ਅਸੀਂ ਤੁਹਾਨੂੰ 2 VIP ਟਿਕਟਾਂ ਜਿੱਤਣ ਦਾ ਮੌਕਾ ਦੇ ਰਹੇ ਹਾਂ। ਹੁਣ ਕਰਨਾ ਕੀ ਹੈ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉਹਦੇ 'ਤੇ ਅਸੀਂ ਹੁਣੇ ਵੀਡੀਓ ਪਾਈ ਹੈ ਅਤੇ ਅਸੀਂ 2 VIP ਟਿਕਟਾਂ ਤੁਹਾਨੂੰ ਦੇਵਾਂਗੇ। ਤੁਸੀਂ ਉੱਥੇ ਟੈਗ ਕਰ ਦਿਓ ਕਿ ਜੇ ਤੁਸੀਂ ਟਿਕਟਾਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ, ਠੀਕ ਹੈ। ਸੋ VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਐਟ CNE ਇਸ ਫਰਾਈਡੇ ਤੁਸੀਂ ਜਿੱਤ ਸਕਦੇ ਹੋ। ਐਂਡ ਤੁਸੀਂ ਸਾਡੀ ਜਿਹੜੀ ਪੋਸਟ ਪਾਈ ਹੈ ਉਹਦੇ 'ਤੇ ਜਾ ਕੇ ਬਸ ਇੱਕ ਬੰਦੇ ਨੂੰ ਟੈਗ ਕਰਨਾ, ਨਾਲੇ ਸਾਨੂੰ ਫੋਲੋ ਕਰਨਾ ਜ਼ਰੂਰ ਹੈ। ਜੇ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਵਿਨਰ ਨਹੀਂ ਹੋ ਸਕਦੇ। ਫੋਲੋ ਕਰੋ ਤੇ ਟੈਗ ਕਰੋ ਕਿ ਕਿਹਨੂੰ ਤੁਸੀਂ ਲੈ ਕੇ ਜਾਓਗੇ ਸ਼ੋਅ ਤੇ। ਫ੍ਰੀ 2 VIP ਟਿਕਟਾਂ, ਅਨਲਿਮਿਟਿਡ CNE ਦੀਆਂ ਰਾਈਡਸ ਇੰਜੋਏ ਕਰੋ, VIP ਐਕਸੈਸ, VIP ਸੀਟਸ, VIP ਬਾਰ, VIP ਵਾਸ਼ਰੂਮ ਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ। ਕਰਨਾ ਕੀ ਹੈ, ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਜਾ ਕੇ ਫੋਲੋ ਕਰੋ ਤੇ ਟੈਗ ਕਰੋ ਕਿ ਕਿਹਨੂੰ ਲੈ ਕੇ ਜਾਓਗੇ ਉਸ ਸ਼ੋਅ ਤੇ, ਤੇ ਅਸੀਂ ਤੁਹਾਨੂੰ ਫਿਰ ਅਗਲੇ 1 ਅੱਧੇ ਦਿਨ ਤੱਕ ਦੱਸਾਂਗੇ ਕੌਣ ਵਿਨਰ ਹੈ। ਜਸਟ ਗੋ ਫੋਲੋ, ਵੀਡੀਓ ਦੇਖੋ, ਟੈਗ ਕਰੋ ਔਨ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ ਹੈ PUNJABILEHRAN PUNJABILEHRAN ਟੈਗ ਕਰ ਦਿਓ ਕਿਹਨੂੰ ਲੈ ਕੇ ਜਾਓਗੇ। ਈਜ਼ੀ ਜਿਹਾ ਕੰਟੈਸਟ ਹੈ, ਜਸਟ ਗੋ ਵੀਡੀਓ ਦੇਖੋ, ਕਮੈਂਟ ਕਰੋ, ਠੀਕ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। 905-673-3337 905-673-3337 905-673-3337 905-673-3337 ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋ ਰਹੀ ਹੈ ਤੇ ਲਾਉਂਦੇ ਹਾਂ ਰੌਣਕਾਂ, ਹੈ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਜਿਹੇ ਕੁਝ ਗੀਤ। ਗੁੱਸਾ ਨਾ ਕਰੀ, ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ। ਵੈਸੇ ਜੇ ਤੁਸੀਂ ਨਾ ਚਲੋ ਕੰਟੈਸਟ ਵੀ ਐਂਟਰ ਕਰ ਲਓ ਬਟ ਵਿਨ ਨਹੀਂ ਨਾ ਕਰਦੇ, ਫਿਰ ਵੀ ਤੁਸੀਂ ਸ਼ੋਅ ਤੇ ਜ਼ਰੂਰ ਆਇਓ, ਬੜਾ ਵਧੀਆ ਸ਼ੋਅ ਹੋਊਗਾ। ਤੇ CNE ਛੋ ਰਿਆ ਸਿਰਫ $26 ਦੀ ਟਿਕਟ ਹੈ, ਜਨਰਲ ਐਡਮਿਸ਼ਨ, ਤੇ ਨਾਲ ਤੁਹਾਨੂੰ ਇਨਕਲੂਡਿਡ ਸ਼ੋਅ ਦੇਖਣ ਨੂੰ ਮਿਲੇਗਾ। ਸੋ ਜਸਟ ਗੋ ਟੂ thex.com thex.com। ਪ੍ਰੋਗਰਾਮ ਪੰਜਾਬੀ ਲੈਣਾ ਤੁਸੀਂ ਸੁਣ ਰਹੇ ਹੋ ਤੇ ਕੀ ਕਹਿ ਰਹੇ ਸੀ ਫਿਰ ਨਛੱਤਰ ਗਿੱਲ ਸਾਹਿਬ।

ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਰੋਇਲ ਇੰਡੀਆ ਗਰੋਸਰਜ਼ ਦੇ ਵੱਲੋਂ। ਰੋਇਲ ਇੰਡੀਆ ਗਰੋਸਰਜ਼ ਤੁਹਾਡੇ ਲਈ 24 ਘੰਟੇ ਖੁੱਲਦਾ, 10,950 ਗੋਰਵੇ ਡਰਾਈਵ, ਕੰਟਰੀ ਸਾਈਡ ਤੇ ਗੋਰਵੇ ਦੇ ਕੋਰਨਰ ਤੇ ਜਿਹੜਾ ਪਲਾਜ਼ਾ, ਉਸ ਵਿੱਚ ਰੋਇਲ ਇੰਡੀਆ ਗਰੋਸਰਜ਼। ਤੇ ਰੋਇਲ ਇੰਡੀਆ ਗਰੋਸਰਜ਼ ਬੈਸਟ ਕੁਆਲਿਟੀ, ਫਰੈਸ਼ ਸਮਾਨ, ਸਭ ਤੋਂ ਲੋਐਸਟ ਪ੍ਰਾਈਸਿਸ। ਇਸ ਫਰਾਈਡੇ ਸ਼ਾਮ ਨੂੰ 6 to 9 ਅਸੀਂ ਲਾਈਵ ਪ੍ਰੋਗਰਾਮ ਇੱਥੋਂ ਪੇਸ਼ ਕਰ ਰਹੇ ਹਾਂ। ਤੇ ਇਹਨਾਂ ਨੇ ਬੈਕ ਟੂ ਸਕੂਲ ਡੀਲਾਂ ਲਾਈਆਂ, ਇੰਡੀਆ ਗੇਟ ਫੀਸਟ, ਰੋਜ਼ਾਨਾ ਬਾਸਮਤੀ ਰਾਈਸ 5 kg ਸਿਰਫ 10.99 ਦਾ, ਰੈਗੂਲਰ 12.99 ਦਾ, ਸੀਲ ਟੈਸਟ ਹੋਮੋ ਮਿਲਕ 7.99 ਰੈਗੂਲਰ ਤੁਹਾਡੇ ਲਈ 7.29 ਚ, ਬੈਂਗਣ ਰੈਗੂਲਰ 1.99 ਤੁਹਾਡੇ ਲਈ 99 cents ਪਾਊਂਡ, ਤੇ ਹਰੀਆਂ ਮਿਰਚਾਂ ਯਾਨੀ ਕਿ ਗ੍ਰੀਨ ਬੈਲ ਪੈਪਰ ਰੈਗੂਲਰ 1.99 ਨੂੰ ਪਾਊਂਡ ਤੁਹਾਡੇ ਲਈ 99 cents ਪਾਊਂਡ, ਟਮਾਟਰ $1.99 ਨੂੰ ਪਾਊਂਡ ਰੈਗੂਲਰ ਤੁਹਾਡੇ ਲਈ ਸਿਰਫ 99 cents ਪਾਊਂਡ, ਤੇ ਹੋਰ ਕੀ ਕੀ ਹੈ, ਉਹ ਵਾਹ ਵੀ ਵਾਹ, ਲੈਟਸ 2.99 ਦੀ ਜਿਹੜੀ ਹੁੰਦੀ ਹੈ ਤੁਹਾਡੇ ਲਈ 1.99, ਯੈਲੋ ਅਨੀਅਨ 10 pounds ਦਾ ਜਿਹੜਾ ਬੈਗ ਹੈ ਰੈਗੂਲਰ 6.99 ਤੁਹਾਡੇ ਲਈ 3.99। ਸੋ ਇਸ ਵੀਕ ਲਈ ਸੇਲ ਹੈ, ਤੁਸੀਂ ਜਾਓ ਤੇ ਇਹਨਾਂ ਦੇ ਜਿਹੜਾ ਗਰੋਸਰੀ ਸਟੋਰ ਉਹਦੇ ਨਾਲ ਹੀ ਨਾ ਗ੍ਰਿਲ ਕਲੱਬ ਹੈ, ਗ੍ਰਿਲ ਕਲੱਬ ਤੇ ਅਚਾਰੀ ਚਿਕਨ ਵਿੰਗਸ ਕੁਕਡ 5.99 ਦੇ, ਜਰਕ ਚਿਕਨ ਲੈਗਸ ਕੁਕਡ 3.99, ਤੰਦੂਰੀ ਫਿਸ਼ ਟਿੱਕਾ ਓਵਨ ਬੇਕਡ 7.99 ਤੇ 10% ਡਿਸਕਾਊਂਟ ਰੋ ਮੀਟ ਤੇ ਅਗਰ $30 ਖਰਚਦੇ ਹੋ ਤਾਂ। ਸੋ ਰੋਇਲ ਇੰਡੀਆ ਗਰੋਸਰੀ 24 ਘੰਟੇ ਖੁੱਲ੍ਹਾ, 10,950 ਗੋਰਵੇ ਡਰਾਈਵ, ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਜਾਓ, ਇੰਜੋਏ ਕਰੋ ਤੇ ਡੀਲਾ ਲਓ।

ਲਾਉਣੇ ਟੈਨਸ਼ਨ ਨਾ ਲਓ ਯਾਰ, ਹੁਣੇ ਹੁਣੇ ਆਏ ਹਾਂ ਤੇ ਥੋੜ੍ਹੇ ਜਿਹਾ ਗਰਮ ਹੋ ਰਹਿਣ ਦਿਓ ਤੇ ਫਿਰ ਤੁਹਾਡੇ ਲਈ ਗੀਤ ਸੰਗੀਤ ਵੀ ਲਾਵਾਂਗੇ। ਟੋਰਾਂਟੋ 'ਚ ਨਾ ਬਹੁਤ ਪੰਗਾ, ਖਾਸ ਤੌਰ 'ਤੇ ਜਿਹੜੇ ਨਿੱਕੇ ਜਿਹੇ ਤਾਂ ਈ ਬਾਈਕ ਜਿਹੇ ਨੇ ਜਾਂ ਹੈ ਬਾਈਸਾਈਕਲ ਵਰਗੇ, ਬਟ ਮਾਈਕਰੋ, ਉਹਨਾਂ ਨੂੰ ਮਾਈਕਰੋ ਮੋਬਿਲਿਟੀ ਡਿਵਾਈਸ ਕਹਿੰਦੇ ਨੇ। ਸੋ ਕਾਫੀ ਟਿਕਟਾਂ ਦਿੱਤੀਆਂ ਗਈਆਂ। ਸੋ ਜਿਹੜੇ ਲੋਅ ਸਪੀਡ ਏ ਵਹੀਕਲ ਨੇ, ਬਾਈਸਾਈਕਲ, ਈ ਬਾਈਕ, ਈ ਸਕੂਟਰ, 1200 ਤੋਂ ਵੱਧ ਟਿਕਟਾਂ ਇਸ਼ੂ ਕੀਤੀਆਂ ਗਈਆਂ। ਟੋਰਾਂਟੋ ਪੁਲਿਸ ਕਹਿੰਦੇ ਵੀ ਜਿਹੜੇ ਵਹੀਕਲ ਪਾਰ ਕੀਤੇ ਗਏ ਬਾਈਕ ਲੇਨ 'ਚ, ਅਤੇ 300 ਤੋਂ ਵੱਧ ਟਿਕਟਾਂ ਜਿਹੜੇ ਈ ਬਾਈਕ ਨੇ ਉਹਨਾਂ ਲਈ। ਸੋ ਟੋਰਾਂਟੋ ਪੁਲਿਸ ਨੇ ਅਨਾਊਂਸ ਕੀਤਾ ਇੱਕ 2 ਹਫ਼ਤੇ ਦਾ ਕੈਂਪੇਨ ਤਾਂ ਕਿ ਈ ਸਕੂਟਰ, ਈ ਬਾਈਕ ਅਤੇ ਇਹ ਜਿਹੜੇ ਡਿਵਾਈਸਿਸ ਨੇ ਇਹਨਾਂ ਦੀ ਐਜੂਕੇਸ਼ਨ ਹੋਵੇ। 10 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹ ਚੱਲੀ ਜਿਹੜੀ ਬਲਿਟਸ ਹੈ, ਅਤੇ 324 ਟਿਕਟਾਂ ਦਿੱਤੀਆਂ ਗਈਆਂ ਇਲੀਗਲ ਸਾਈਡ ਵਾਕ ਰਾਈਡਿੰਗ, ਜਿਹੜੇ ਹੁਣ ਤੁਸੀਂ ਨਹੀਂ ਨਾ ਚਲਾ ਸਕਦੇ ਸਾਈਡ ਵਾਕਾਂ 'ਤੇ, ਜਾਂ ਗਲਤ ਓਪੋਜ਼ਿਟ ਕਹਿ ਲਓ ਕਿ ਸਾਈਡ 'ਤੇ ਜਾ ਰਹੇ ਨੇ। ਸੋ ਥੋੜ੍ਹਾ ਸਮਝਣ ਦੀ ਲੋੜ ਹੈ ਆਪਾਂ ਨੂੰ, ਚਾਹੇ ਡਾਊਨ ਟਾਊਨ ਹੈ ਚਾਹੇ ਇੱਥੇ ਲੋਕਲ ਆ, ਕਿ ਕਿੱਥੇ ਚਲਾ ਸਕਦੇ ਹਾਂ ਕਿੱਥੇ ਨਹੀਂ। ਇੱਕ ਐਜੂਕੇਸ਼ਨ ਦੀ ਕਮੀ ਬਹੁਤ ਹੈ, ਹਰੇਕ ਨੂੰ ਇਹ ਲੱਗਦਾ ਕਿ ਸਾਡੇ ਤਾਂ ਬਾਪੂ ਦੀ ਰੋਡ ਆ, ਅਸੀਂ ਤਾਂ ਜੋ ਮਰਜ਼ੀ ਕਰਾਂਗੇ। ਇੱਥੇ ਕਿਸੇ ਦੇ ਬਾਪੂ ਦੀ ਰੋਡ ਨਹੀਂ ਹੁੰਦੀ ਬਈ, ਇੱਥੇ ਤਾਂ ਤੁਸੀਂ ਰੂਲ ਮੁਤਾਬਿਕ ਚੱਲੋ, ਚਾਹੇ ਜੋ ਮਰਜ਼ੀ ਯੂਨੋ ਤੁਹਾਡਾ ਸਟੇਟਸ ਹੈ, ਜੋ ਮਰਜ਼ੀ ਤੁਸੀਂ ਸੋਚਦੇ ਹੋ ਕਿ ਯਾਰ ਸਾਨੂੰ ਕੋਈ ਨਹੀਂ ਕੁਛ ਕਹਿੰਦਾ। ਇੱਥੇ ਤਾਂ ਬਾਈਕ ਵਾਲਿਆਂ ਨੂੰ ਵੀ ਟਿਕਟਾਂ ਮਿਲੀ ਜਾਂਦੀਆਂ ਨੇ। ਕਦੇ ਸੋਚਿਆ ਸੀਗਾ ਕਿ ਬਾਈਕ ਚਲਾਉਣ ਵੇਲੇ ਕੋਈ ਗਲਤੀ ਹੋਵੇ ਤਾਂ ਟਿਕਟ ਮਿਲ ਸਕਦੀ ਹੈ? ਇੱਥੇ ਹੋ ਸਕਦਾ। ਸੋ ਕੈਨੇਡੀਅਨ ਜੋ ਕਸਟਮਸ ਨੇ, ਚਲੋ ਅੱਜ ਕੱਲ੍ਹ ਥੋੜ੍ਹਾ ਜਿਹਾ ਹੈਗਾ ਕਿ ਉਨੀਆਂ ਟਿਕਟਾਂ ਨਹੀਂ ਮਿਲਦੀਆਂ ਜਿੰਨੀਆਂ ਮਿਲਣੀਆਂ ਚਾਹੀਦੀਆਂ, ਬਟ ਰੂਲ ਇਜ਼ ਅ ਰੂਲ, ਮਿਲਣੀਆਂ ਚਾਹੀਦੀਆਂ। ਵੈਸੇ ਹੁਣ ਟਿਕਟਸ ਮਿਲਣਗੀਆਂ ਤਾਂ ਹੀ ਲੋਕ ਸੁਧਰਨਗੇ ਥੋੜ੍ਹਾ ਬਹੁਤਾ, ਨਹੀਂ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ। ਸੋ ਇੱਕ ਮੈਸੇਜ ਲਾਉਂਦੇ ਹਾਂ ਤੁਹਾਡੇ ਲਈ, ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਕੁਝ ਕਰਦੇ ਹਾਂ। ਜੇ ਗਿੱਲ ਸਾਹਿਬ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਅਤੇ ਗਿੱਲ ਸਾਹਿਬ ਦਾ ਮੈਸੇਜ ਹੈ ਉਹ ਪਹਿਲਾਂ ਆਪਾਂ ਸੁਣੀਏ, ਅਤੇ ਮਿਸਟਰ ਜੇ ਗਿੱਲ ਹੋਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ। ਗਾਣਾ ਕੋਈ ਚੱਲ ਰਿਹਾ ਪਿੱਛੇ ਪਿੱਛੇ ਨਾ ਵੀ ਇਹਨੂੰ ਥੋੜ੍ਹੇ ਚੱਖੋ, ਇਹ ਬਾਅਦ ਚੋਂ ਲਾਵਾਂਗੇ, ਲਾਉਣਾ ਆਪਾਂ ਸਪੈਸ਼ਲ ਅੱਜ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169 87, 6477169 87, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647 7169 87 ਨੰਬਰ ਹੈ।

0: ਵਾ ਗਿੱਲ ਸਾਹਿਬ, ਕਿਆ ਬੁਲੰਦ ਆਵਾਜ਼ ਹੈ, ਅਮੇਜ਼ਿੰਗ। ਦੇਖੋ ਨਛੱਤਰ ਗਿੱਲ ਵੀ ਯਾਰ ਲੈਜੈਂਡ ਬੰਦੇ ਨੇ, ਗੁੱਸਾ ਨਾ ਕਰੀ, ਸੂਹੇ ਸੂਹੇ ਚੀਰੇ ਵਾਲੇ ਆ ਹੈ, ਤੇ ਫਿਰ ਜਦੋਂ ਸੈਡ ਗਾਣਿਆਂ ਵੱਲ ਆ ਜਾਈਏ ਫਿਰ ਤਾਂ ਕਮਾਲ ਹੀ ਹੈ। ਦਿਲ ਦਿੱਤਾ ਨਹੀਂ ਸੀ ਤੇ ਤਾਰਿਆਂ ਦੀ ਲੋਏ, ਮੇਰੀ ਜਾਨ ਏ ਆਪਾਂ ਦੋਏ, ਗਾਇਆ ਨਹੀਂ ਸੀ ਹੁਣੇ ਆਪਣੇ ਹਸਤਿੰਦਰ ਦਾ ਵੀ ਸ਼ੋਅ ਹੋਇਆ ਤੇ ਬੜੇ ਲੋਕਾਂ ਨੇ ਇੰਜੋਏ ਕੀਤਾ ਜਦੋਂ ਗਿੱਲ ਸਾਹਿਬ ਦਾ ਗਾਇਆ ਤਾਰਿਆਂ ਦੀ ਲੋਏ। ਸੋ ਬਹੁਤ ਕਮਾਲ ਦੇ, ਬੜੇ ਸਿੱਖੇ ਹੋਏ ਤੇ ਬੁਲੰਦ ਆਵਾਜ਼ ਦੇ ਮਾਲਕ ਨਛੱਤਰ ਗਿੱਲ। ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਅੱਜ ਇੱਕ ਗੱਲਬਾਤ ਅਸੀਂ ਸੁਬਾਹ ਕਰ ਰਹੇ ਸੀ ਬੜੀ ਦਿਲਚਸਪ, ਤੇ ਉਹਦੇ 'ਤੇ ਥੋੜ੍ਹਾ ਜਿਹਾ ਚਾਨਣ ਆਪਾਂ ਫਿਰ ਪਾਵਾਂਗੇ। ਬਟ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ। ਇਸ ਫਰਾਈਡੇ ਅਸੀਂ ਲਾਈਵ ਹੋਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲਾਂ ਲੱਗ ਰਹੀਆਂ ਨੇ। ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ, ਡੇਰੀ ਐਂਡ ਟੋਮਕਨ ਜੀ। ਸੁਖਾ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗਣ ਜਾ ਰਹੀ ਹੈ ਤੇ ਨਵੀ ਬਾਈ ਜੀ ਇਸ ਵਾਰ ਥੋੜੀ ਡਿਫਰੈਂਟ ਕਰ ਦਿੱਤੀ ਆ, ਪੂਰੇ ਦਾ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ, ਸਾਰੀ ਇਨਵੈਂਟਰੀ ਜਿਹੜੀ ਨਵੀਂ ਲੈ ਕੇ ਆਏ ਆ, ਜਿਹਦੇ ਵਿੱਚ 25 to 30 ਨਵੇਂ ਬੈਡਰੂਮ ਸੈੱਟ ਜਿਹੜੇ ਤੁਸੀਂ ਕਦੀ ਮਾਰਕੀਟ 'ਚ ਦੇਖੇ ਨਹੀਂ ਹੋਣੇ, ਡਿਫਰੈਂਟ ਤਰੀਕੇ ਦੇ ਡਿਜ਼ਾਈਨ ਜਿਹੜੇ ਲੈ ਕੇ ਆਏ ਆ। ਈਵਨ ਸਾਰੀ ਇਨਵੈਂਟਰੀ ਕੈਨੇਡੀਅਨ ਮੇਡ, ਰਿਕਲਾਈਨਰ ਵੀ ਬਹੁਤ ਡਿਫਰੈਂਟ ਤਰੀਕੇ ਦੇ ਹੁਣ ਡਿਸਪਲੇ ਦੇ ਵਿੱਚ ਲੱਗ ਚੁੱਕੇ ਨੇ। ਈਵਨ ਡਾਇਨਿੰਗ ਟੇਬਲ, ਪਹਿਲਾਂ ਪਰਿਵਾਰ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਂਦੇ ਸੀ, ਬਹੁਤ ਸਾਰੇ ਪਰਿਵਾਰ ਕਹਿੰਦੇ ਸੀ ਅਸੀਂ ਥੱਲੇ ਗੋਲਡਨ ਸਿਲਵਰ ਬੇਸ ਨਹੀਂ ਲੈਣੇ, ਉਹ ਵੀ ਦੁਬਾਰਾ ਕਸਟਮ ਕਰਕੇ ਲਏ ਆ ਵੁਡਨ ਬੇਸ ਦੇ ਨਾਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਵੀ ਤੁਹਾਡੇ ਲਈ। ਸੋ ਪੂਰੇ ਦਾ ਪੂਰਾ ਸ਼ੋਰੂਮ ਜਿਹੜਾ ਤੁਹਾਡੇ ਲਈ ਚੇਂਜ ਕਰ ਦਿੱਤਾ ਗਿਆ ਇਸ ਲੌਂਗ ਵੀਕਐਂਡ ਦੇ ਉੱਪਰ, ਪਰ ਪ੍ਰਾਈਸ ਆ ਪੂਰੀ ਮਾਰਕੀਟ ਨਾਲੋਂ ਲੋ ਤੇ ਤੋਹਫੇ ਸਾਰੀ ਮਾਰਕੀਟ ਨਾਲੋਂ ਵੱਡੇ ਵੱਡੇ ਤੁਹਾਨੂੰ ਮਿਲਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਨਵੀਂ ਭਾਜੀ
0: ਕੀ ਬਾਤ ਹੈ, 6685 ਟੋਮਕਨ ਰੋਡ ਆਓ, ਨਵੀਂ ਇਨਵੈਂਟਰੀ ਹੈ, ਜੋ ਖਰੀਦਣਾ ਖਰੀਦੋ, ਤੇ ਤੋਹਫਾ ਮੈਂ ਵਾਅਦਾ ਕਰਦਾ ਸੀ ਤੋਹਫੇ ਬਿਨਾਂ ਨਹੀਂ ਤੁਹਾਨੂੰ ਤੋਰਦੇ। ਤੁਸੀਂ ਆਓਗੇ ਨਾ ਖਾਸ ਤੌਰ ਤੇ ਫਰਾਈਡੇ ਨੂੰ ਆਓਗੇ ਜਦੋਂ ਅਸੀਂ ਲਾਈਵ ਉੱਥੇ ਹੋਵਾਂਗੇ, ਤੋਹਫੇ ਤੁਸੀਂ ਕਹੋਗੇ ਨਵੀਂ ਯਾਰ ਹੁਣ ਇੰਨੇ ਤੋਹਫੇ ਤੁਸੀਂ ਕਿੱਥੋਂ ਦੇ ਰਹੇ ਹੋ। ਸੋ ਜ਼ਰੂਰ, ਬਸ ਦੇਖੋ ਜਦੋਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਸੋ ਓਕੇ, ਬਹੁਤ ਸਾਰੇ ਸਾਡੇ ਵੀਰ ਨੇ ਜ਼ਿਆਦਾਤਰ ਜੋ ਕਿ ਬਾਹਰ ਚਲੋ ਪੱਕੀ ਇੱਕ ਫੁੱਲ ਟਾਈਮ ਜੋਬ ਕਰਦੇ ਨੇ, ਠੀਕ ਹੈ ਨਾ, ਐਂਡ ਬਹੁਤ ਸਾਰੀਆਂ ਲੇਡੀਜ਼ ਨੇ ਆਪਣੀਆਂ ਜਿਹੜੀਆਂ ਘਰੋਂ ਕੰਮ ਕਰਦੀਆਂ ਨੇ, ਅਤੇ ਉਹ ਵੀ ਬਹੁਤ ਮਿਹਨਤ ਵਾਲਾ ਕੰਮ ਹੈ, ਉਹ ਕੋਈ ਦੇਖੋ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਤੁਸੀਂ ਘਰੇ ਪੂਰਾ ਪਰਿਵਾਰ ਸਾਂਭ ਰਹੇ ਹੋ, ਇਟਸ ਅ ਵੈਰੀ ਬਿਗ ਥਿੰਗ। ਬਟ ਕਈ ਵਾਰ ਜਦੋਂ ਬੰਦਾ ਥੱਕਿਆ ਹੰਭਿਆ ਆਉਂਦਾ ਨਾ ਆਪਣੇ ਕੰਮ ਕਾਜ ਤੋਂ 10-12 ਘੰਟੇ ਦੀ ਸ਼ਿਫਟ ਲਾ ਕੇ, ਤਾਂ ਬੰਦੇ ਨੂੰ ਹੁੰਦਾ ਯਾਰ ਕਿ ਮੈਂ ਕੋਈ ਘਰ ਦਾ ਕੰਮ ਨਹੀਂ ਕਰਨਾ, ਮੈਂ ਬਸ ਆਉਣਾ ਘਰੇ ਰਿਲੈਕਸ ਕਰਨਾ, ਡਿਨਰ ਕਰਨਾ, ਟੀਵੀ ਦੇਖਣਾ ਇੱਕ ਅੱਧਾ ਘੰਟਾ, ਤੇ ਪੈਗ ਸ਼ੈਗ ਲਾਉਣਾ, ਤੇ ਦੈਟਸ ਇਟ, ਮੈਨੂੰ ਕੋਈ ਤੰਗ ਨਾ ਕਰੇ, ਹੁੰਦਾ ਨਾ ਥੋੜ੍ਹੇ ਜਿਹਾ ਇੱਦਾਂ। ਇੱਕ ਤੁਹਾਡੇ ਨਾਲ ਮੈਂ ਥੋੜ੍ਹਾ ਜਿਹਾ ਸਿਚੁਏਸ਼ਨ ਸ਼ੇਅਰ ਕਰਨਾ ਜਿਸ ਵਿੱਚ ਇੱਕ ਬੰਦਾ ਤੇ ਉਹ ਨਾ ਦਿਨ ਵਿੱਚ 10-11 ਘੰਟੇ ਕੰਮ ਕਰਦਾ, ਉਹ ਕਹਿੰਦਾ ਨਵੀਂ ਯਾਰ ਮੈਂ ਘਰੇ ਆਉਣਾ, ਤੇ ਘਰੇ ਆਉਣ ਸਰ ਘਰ ਵਾਲੀ ਕਹਿ ਦਿੰਦੀ ਹੈ ਕਿ ਹਾਂਜੀ ਜੀ ਮੇਰੇ ਨਾਲ ਲਾਂਡਰੀ ਕਰਾ ਦਿਓ, ਜਾਂ ਹਾਂਜੀ ਜੀ ਤੁਸੀਂ ਮਾੜਿਆ ਵੈਕਿਊਮ ਮਾਰ ਦਿਓ, ਤੁਸੀਂ ਇਹ ਕਰ ਦਿਓ ਵੋ ਕਰ ਦਿਓ, ਤੇ ਉਹ ਕਹਿੰਦਾ ਕਿ ਮੈਂ ਉਹਨੂੰ ਬੜੀ ਵਾਰ ਕਿਹਾ ਕਿ ਦੇਖ ਤੂੰ ਸਾਰਾ ਦਿਨ ਘਰੇ ਹੁੰਦੀ ਆ, ਤੂੰ ਬਾਹਰ ਸਾਰੇ ਤੂੰ ਬਾਹਰ ਕੰਮ ਨਹੀਂ ਕਰਦੀ, ਤੂੰ ਘਰ ਦਾ ਕੰਮ ਦਿਨੇ ਦਿਨੇ ਕਰ ਲਿਆ ਕਰ, ਸ਼ਾਮ ਨੂੰ ਕਰ ਲਿਆ ਕਰ, ਮੇਰੇ 'ਤੇ ਕਿਉਂ ਪਾਉਣੀ ਆ। ਉਹ ਕਹਿੰਦੀ ਦੇਖੋ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਕੰਮ ਨੇ ਕਿਤੇ ਯੂ ਨੋ ਸੌਖੇ ਨੇ, ਘਰ ਸੰਭਾਲਣਾ, ਬਾਕੀ ਕੁਕਿੰਗ ਕਰਨੀ, ਕਲੀਨਿੰਗ ਕਰਨੀ, ਸਾਰਾ ਕੁਛ ਯੂ ਨੋ ਟੇਕ ਕੇਅਰ ਕਰਨੇ ਕੋਈ ਈਜ਼ੀ ਚੀਜ਼ ਥੋੜ੍ਹਾ ਹੈ। ਉਹ ਕਹਿੰਦਾ ਦੇਖ ਈਜ਼ੀ ਤਾਂ ਹੈ ਨਹੀਂ ਮੈਂ ਮੰਨਦਾ, ਬਟ ਜਿੰਨੀ ਮਿਹਨਤ ਵਾਲਾ ਕੰਮ ਮੇਰਾ ਬਾਹਰ ਜਾਣਾ 10-11 ਘੰਟੇ ਲਾਉਣੇ, ਹੱਥੀਂ ਕੰਮ ਕਰਨਾ ਤੇ ਸਰੀਰ ਟੁੱਟ ਜਾਂਦਾ ਕੰਮ ਕਰ ਕਰਕੇ, ਤੇ ਤੂੰ ਘਰੇ ਆ ਕੇ ਮੈਨੂੰ ਹੋਰ ਡਿਊਟੀਆਂ ਦੇਈ ਜਾਂਦੀ ਆ। ਸੋ ਸਵਾਲ ਮੇਰਾ ਇਹ ਹੈ ਕਿ ਇੱਕ ਵਾਈਫ ਜੇ ਉਹ ਆਪਣੇ ਹਸਬੈਂਡ ਤੋਂ ਐਕਸਪੈਕਟ ਕਰਦੀ ਹੈ ਕਿ ਘਰ ਦੇ ਕੰਮ ਨੇ ਉਹ ਵੀ ਕਰੇ, ਕੀ ਇਹ ਜਾਇਜ਼ ਆ, ਇਹ ਠੀਕ ਹੈ? ਜਾਂ ਤੁਹਾਨੂੰ ਲੱਗਦਾ ਜੇ ਵਾਈਫ ਐਜ਼ ਅ ਹਾਊਸ ਵਾਈਫ ਉਹਦਾ ਰੋਲ ਹੈ ਵੀ ਘਰ ਦਾ ਸਾਰਾ ਕੰਮ ਉਹ ਸਾਂਭੇ, ਅਤੇ ਜੇ ਬੰਦਾ ਬਾਹਰ ਜਾਂਦਾ ਕੰਮ ਕਰਦਾ, ਚਲੋ ਫਾਈਨੈਂਸ਼ਲੀ ਪ੍ਰੋਵਾਈਡ ਕਰਦਾ, ਤਾਂ ਵਾਈਫ ਨੂੰ ਕੋਈ ਐਸੀ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ? ਤੁਹਾਡਾ ਕੀ ਓਪੀਨੀਅਨ ਹੈ ਇਹ ਤੁਹਾਡੇ ਤੋਂ ਅੱਜ ਮੈਂ ਜਾਣਨਾ ਚਾਹਾਂਗਾ। ਲੇਡੀਜ਼ ਤੁਸੀਂ ਵੀ ਸ਼ੇਅਰ ਕਰੋ, ਸਾਡੇ ਵੀਰ ਜਿੰਨੇ ਨੇ ਤੁਸੀਂ ਵੀ ਸ਼ੇਅਰ ਕਰੋ, ਅਤੇ ਨੰਬਰ ਹੈ ਆਪਣਾ 905-600-7373, 905-600-7373, 905-600-7373, 905-600-7373 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਸਭ ਦਾ ਓਪੀਨੀਅਨ ਹੈ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਆ ਜਾਓ ਫਿਰ। ਅਤੇ ਜੀ ਟੀ ਏ ਕ੍ਰੈਡਿਟ ਵੱਲੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਯਾਦ ਰੱਖੋ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਰੇਖਾ ਅਤੇ ਨਦੀਮ ਨੂੰ ਕਾਲ ਕਰ ਲਓ। 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ ਲੋਕਾਂ ਦਾ, ਕ੍ਰੈਡਿਟ ਕਾਰਡ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਹੋਰ ਸਟੂਡੈਂਟ ਲੋਨ ਆਦਿ ਨੇ, ਤੁਹਾਡੇ ਤੋਂ ਪੇ ਆਫ ਨਹੀਂ ਹੋ ਰਹੇ। ਨੰਬਰ ਹੈ 416-650-1100, 416-650-1100,
2: 416-650-1100, 8 ਘੰਟੇ ਸ਼ਿਫਟ ਲਾ ਰਿਹਾ ਉਹਨੂੰ 8 ਘੰਟੇ ਸ਼ਿਫਟ ਲਾਉਣੀ ਪੈਣੀ ਆ ਤੇ ਰਹੀ ਗਾ ਵੀਕੈਂਡ 'ਤੇ ਬੰਦਾ ਕੰਮ ਕਰ ਸਕਦਾ ਵਾ।
0: ਹਸਬੈਂਡ ਨੂੰ ਆਏ ਕਹਿਣਾ ਕਿ ਕੰਮ ਤੋਂ ਬਾਅਦ ਵੈਕਿਊਮ ਮਾਰਦੇ, ਪੋਚਾ ਮਾਰਦੇ, ਇਹ ਨਹੀਂ ਸਹੀ ਹੈਗਾ?
2: ਨਹੀਂ,
0: ਇਹ ਗੱਲ ਨਹੀਂ ਕਹਿਣੀ ਚਾਹੀਦੀ, ਬਾਕੀ
3: ਕਹਿਣੀ ਚਾਹੀਦੀ ਪਰ ਮੇਰਾ ਸੁਜੈਸ਼ਨ ਇਹ ਆ, ਉਹ ਜਿਹੜਾ ਕੋਈ ਉਹ ਫਰੈਂਡ ਆ ਜਾਂ ਕੋਈ ਬੰਦਾ ਆ, ਉਹਨੂੰ 2 ਦਿਨ ਬੱਚੇ ਸਾਂਭ ਕੇ ਦੇਖੇ, ਬਸ ਇੱਕ ਤੋਂ 2 ਵੱਧ ਬੱਚੇ ਨਾ 2 ਦਿਨ ਕੰਮ ਸਿਰਫ ਬੱਚੇ ਸਾਂਭ ਕੇ ਦੇਖੇ, ਫਿਰ ਉਹਨੂੰ ਆਪੇ ਪਤਾ ਲੱਗ ਜਾਣਾ ਤੇ ਬੱਚੇ ਸਾਂਭਣੇ ਸੌਖੇ ਆ ਕਿ ਕੰਮ ਕਰਨਾ ਸੌਖਾ ਆ।
0: ਤੁਹਾਨੂੰ ਲੱਗਦਾ ਕਿ ਕੰਮ ਕਰਨਾ ਸੌਖਾ, ਬੱਚੇ ਸਾਂਭਣੇ ਔਖੇ ਆ?
3: ਹਾਂਜੀ, ਉਹਨੂੰ ਜਿਹੜਾ ਮੈਨੇਜਰ ਨੂੰ ਇੱਕ ਦਿਨ ਵੀ ਸਾਂਭ ਲਵੇ ਹਨਾ, ਜਾਂ 2 ਦਿਨ ਵੀ ਸਾਂਭ ਕੇ ਵੇਲੇ, ਫਿਰ ਉਹ ਲੇਡੀਜ਼ ਲਈ ਮੈਂ ਕਹੂੰ ਫਿਰ ਲੇਡੀਜ਼ ਆਲਰੇਡੀ ਉਹ ਹਾਰ ਮੰਨ ਲਓਗੀ, ਪਰ ਜੇ ਆਪਾਂ ਸਹੀ ਹੈ ਵੀ ਲੇਡੀਜ਼ ਇਕੱਲੇ ਘਰ ਦਾ ਕੰਮ ਜਾਂ ਬੱਚੇ ਸਾਂਭਣ ਲਈ ਇਹ ਜ਼ਰੂਰੀ ਨਹੀਂ ਹੁੰਦਾ, ਅਸੀਂ ਵੀ ਆਪਣੇ ਬੱਚੇ ਪਾ ਰਹੇ ਹਾਂ, ਸਭ ਨੂੰ ਜ਼ਿਆਦਾ ਜਿਹੜੇ ਬੱਚੇ ਹੋਣ ਦੇ ਬੱਚੇ ਸਾਹਮਣੇ ਬਹੁਤ ਹਾਰਡ ਆ,
0: ਠੀਕ ਹੈ,
3: ਪਰ ਕੰਮ ਕਰਨਾ ਸੌਖਾ, ਕੰਮ ਕਰਨਾ ਬਹੁਤ ਈਜ਼ੀ ਆ, ਪਰ ਜਿਹੜੇ ਬੱਚੇ ਸਾਹਮਣੇ ਬਹੁਤ ਹਾਰਡ ਆ। ਬੰਦੇ ਨੂੰ ਉਹਦੀ ਹੈਲਪ ਕਰਾਉਣੀ ਚਾਹੀਦੀ ਆ ਕਿ ਜ਼ਰੂਰ ਹੈਲਪ ਕਰਿਓ,
0: ਠੀਕ ਹੈ, ਓਕੇ,
3: ਨੂੰ ਉਹ ਵੀ ਰੈਸਟ ਕਰਨਾ ਚਾਹੁੰਦੀ ਆ।
0: ਓਕੇ, ਸੋ ਲੇਡੀ ਵੀ ਰੈਸਟ ਕਰਨਾ ਚਾਹੁੰਦੀ ਹੈ, ਤੇ ਕਹਿੰਦੇ ਕਿ ਜਿਹੜਾ ਬੰਦਾ ਭਾਵੇਂ ਉਹ 10-11 ਘੰਟੇ ਦੀ ਸ਼ਿਫਟ ਲਾ ਕੇ ਘਰੇ ਆ ਰਿਹਾ, ਵੀ ਉਹ 1 ਦਿਨ ਬੱਚੇ ਸਾਂਭ ਕੇ ਦੇਖੇ ਸਾਰਾ ਦਿਨ, ਜੇ ਕਰ ਲਵੇ ਤਾਂ ਕੁੜੀ ਹਾਰ ਮੰਨ ਲੂਗੀ। ਚਲੋ ਠੀਕ ਹੈ, ਸੋ 905-600-7373 ਨੰਬਰ ਹੈ ਆਪਣਾ ਸਟੂਡੀਓ ਦਾ, 905-673-3337 ਆਪਣਾ ਨੰਬਰ ਹੈ। ਬਟ ਤੁਹਾਨੂੰ ਲੱਗਦਾ ਕਿ ਬੱਚੇ ਸਾਹਮਣੇ ਬਾਹਰ 10-12 ਘੰਟੇ ਦੀ ਸ਼ਿਫਟ ਲਾਉਣ ਦੇ ਬਰਾਬਰ ਹੈ। ਕਹਿ ਲਓ ਦੋ ਬੱਚੇ ਨੇ, ਇੱਕ ਬੱਚਾ ਹੈਗਾ 3 ਸਾਲ ਦਾ, ਇੱਕ ਹੈਗਾ 1 ਸਾਲ ਦਾ। ਯੂ ਥਿੰਕ ਵੀ ਹੁਣ ਜਿਹੜਾ ਬੰਦਾ ਬਾਹਰ ਲੇਬਰ ਦੀ ਜੋਬ ਕਰਦਾ ਜਾਂ ਕੋਈ ਟ੍ਰੇਡਸ ਦਾ ਕੰਮ ਕਰਦਾ, ਕੋਈ ਕੰਸਟਰਕਸ਼ਨ ਦੇ ਵਿੱਚ ਹੈ, ਕੋਈ ਇਲੈਕਟ੍ਰੀਸ਼ਨ ਹੈ, ਤੁਸੀਂ ਕਹੋਗੇ ਕਿ ਬੱਚੇ ਸਾਹਮਣੇ ਉਸ ਜੋਬ ਦੇ ਬਰਾਬਰ ਹੈ? ਇਹ ਜੋ ਲੇਡੀ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਜਿਹੜਾ ਬੰਦਾ ਉਹ ਇੱਕ ਦਿਨ ਸਾਂਭ ਕੇ ਦਿਖਾਵੇ ਬੱਚਿਆਂ ਨੂੰ। ਸੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਵੀ ਤੁਸੀਂ ਯਾਦ ਰੱਖੋ, ਵਧੀਆ ਟੌਪ ਦੀ ਨੰਬਰ 1 ਰੈਨੋਵੇਸ਼ਨ ਕੰਪਨੀ ਪੀ ਐਂਡ ਜੇ ਰੈਨੋਵੇਸ਼ਨ। ਪ੍ਰਸ਼ਾਂਤ ਨੂੰ ਫੋਨ ਕਰੋ ਅਗਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਤੁਸੀਂ ਵਾਸ਼ਰੂਮ ਕੋਈ ਰੈਨੋਵੇਟ ਕਰਾਉਣੇ ਹੈ, ਫਲੋਰ ਨਵਾਂ ਪਵਾਉਣਾ, ਡਰਾਈ ਵਾਲਿੰਗ, ਕੋਈ ਫਰੇਮਿੰਗ ਕਰਾਉਣੀ ਹੈ। ਪ੍ਰਸ਼ਾਂਤ ਬਹੁਤ ਵਧੀਆ ਸੋਲਿਡ ਕੰਮ ਕਰਦੇ ਆ, ਕੋਈ ਵੀ ਸ਼ੋਰਟਕੱਟ ਨਹੀਂ ਵਰਤਦੇ, ਬਹੁਤ ਵਧੀਆ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ। ਇਹਨਾਂ ਨੂੰ ਕਾਲ ਕਰ ਲਓ, ਅਤੇ ਕੋਈ ਤੁਸੀਂ ਰੀਅਲਟਰ ਹੋ, ਪ੍ਰੋਪਰਟੀ ਮੈਨੇਜਰ ਹੋ, ਪ੍ਰੋਪਰਟੀ ਦੀ ਕੋਈ ਵੀ ਨਿੱਕੀ ਮੋਟੀ ਮੇਨਟੇਨੈਂਸ ਵੀ ਹੋਵੇ ਤਾਂ ਪ੍ਰਸ਼ਾਂਤ 4373180400 4373180400 4373180400 777-2 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਮੈਂ ਹੁਣੇ ਰੇਡੀਓ ਆਨ ਕੀਤਾ ਤੇ ਮੈਂ ਤੁਹਾਡਾ ਟਾਪਿਕ, ਆਈ ਥਿੰਕ ਤੁਸੀਂ ਕਹਿ ਰਹੇ ਹੋ ਕਿ ਸ਼ਿਫਟ ਤੋਂ ਆ ਕੇ ਕੰਮ ਨਹੀਂ ਕਰਨਾ ਚਾਹੀਦਾ।
0: ਨਹੀਂ, ਇੱਕ ਬੰਦਾ ਤੇ ਉਹ ਸ਼ਿਫਟ ਲਾ ਕੇ ਘਰੇ ਆਉਂਦਾ ਤੇ ਕਹਿੰਦਾ ਕਿ ਮੇਰੀ ਵਾਈਫ ਹਮੇਸ਼ਾ ਮੈਨੂੰ ਕਹਿ ਦਿੰਦੀ ਹੈ ਕਿ ਵੈਕਿਊਮ ਮਾਰ ਦੇ, ਲਾਂਡਰੀ ਕਰਾ ਦੇ, ਵੀ ਉਹਦੀਆਂ ਹਮੇਸ਼ਾ ਕੋਈ ਨਾ ਕੋਈ ਮੇਰੇ ਤੋਂ ਐਕਸਪੈਕਟੇਸ਼ਨ ਹੁੰਦੀਆਂ, ਭਾਵੇਂ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆ ਰਿਹਾ ਹੁੰਦਾ। ਕਹਿੰਦਾ ਮੈਂ ਉਹਨੂੰ ਕਹਿ ਤਾ ਕਿ ਮੈਂ ਘਰੇ ਆਉਣਾ, ਮੇਰੇ ਤੋਂ ਕੋਈ ਕੰਮ ਨਾ ਕਰਾਇਆ ਘਰ ਨਾ ਮੈਂ ਕਰਨਾ ਹੈਗਾ, ਮੈਂ ਕੰਮ ਆਲਰੇਡੀ ਕਰਾਇਆ, ਤੂੰ ਘਰ ਦਾ ਕੰਮ ਜੇ ਸਾਂਭਦੀ ਆ ਤਾਂ ਸਾਰਾ ਤੂੰ ਹੀ ਸਾਂਭ, ਮੇਰੇ ਤੇ ਨਾ ਲਾ।
4: ਓਕੇ, ਆਈ ਗਾਟ ਇਟ। ਰਾਈਟ ਨਾਓ ਮੇਰੇ ਕੋਲ ਇੱਕ 4 ਈਅਰ ਦੀ ਬੇਟੀ ਆ ਤੇ 3 ਮੰਥ ਦਾ ਬੇਟਾ ਆ। ਜਿਹੜੇ ਭੈਣ ਜੀ ਹੁਣੇ ਪਹਿਲਾਂ ਗੱਲ ਕਰਕੇ ਗਏ ਆ ਨਾ ਕਿ ਇੱਕ ਦਿਨ ਹੀ ਚੈਲੰਜ ਹੈ, ਇੱਕ ਦਿਨ ਬੰਦਾ ਇੱਕ ਦਿਨ ਬੱਚੇ ਸਾਂਭ ਕੇ ਨਾਲ ਰੋਟੀ ਪਾਣੀ ਸਵੇਰ ਨੂੰ ਟਿਫਨ ਪੈਕ ਕਰਕੇ ਸਾਰਾ ਕੁਛ ਕਰਕੇ ਦੇਵੇ, ਓਬਵੀਅਸਲੀ ਕੁੜੀ ਹਾਰ ਮੰਨ ਲੂਗੀ।
0: ਅੱਛਾ, ਸੋ ਤੁਹਾਨੂੰ ਵੀ ਲੱਗਦਾ ਹੈ ਕਿ ਬੱਚੇ ਸਾਹਮਣੇ ਉਨੇ ਹੀ ਮੁਸ਼ਕਿਲ ਹੈ ਜਿੰਨੇ ਇੱਕ ਕੋਈ ਕਹਿ ਲੋ 10-12 ਘੰਟੇ ਦੀ ਸ਼ਿਫਟ ਬੰਦਾ ਲਾ ਰਿਹਾ, ਵੀ ਉਸ ਦੇ ਬਰਾਬਰ ਹੈ?
4: ਓਕੇ, ਯੈਸ। ਹੁਣ ਮੇਰੇ ਹਸਬੈਂਡ ਕੰਮ ਕਰਕੇ ਆਏ ਆ, ਉਹਨਾਂ ਨੇ ਰਾਤ ਨੂੰ ਆ ਕੇ ਸੌ ਲੈਣਾ, ਰਾਈਟ? ਮੈਂ ਸਾਰਾ ਦਿਨ ਬੱਚੇ ਵੀ ਦੇਖਣੇ, ਮੈਂ ਉਹਨਾਂ ਦਾ ਟਿਫਨ ਤਿਆਰ ਕਰਨਾ, ਮੈਂ ਘਰ ਦਾ ਸਾਰਾ ਦੇਖਣਾ, ਤੇ ਰਾਤ ਨੂੰ ਆਈ ਹੈਵ ਨੋ ਸਲੀਪ, ਬੱਚੇ ਜਾਗਦੇ ਆ, ਉਹ ਮੇਰੇ ਤੇ ਆ, ਸਾਰਾ ਕੁਛ ਮੇਰੇ ਤੇ ਆ। ਫੋਰ ਸ਼ੋਰ ਮੇਰੇ ਹਸਬੈਂਡ ਹੈਲਪ ਕਰਦੇ ਆ, ਉਹ ਇੱਦਾਂ ਦੀ ਥਿੰਕਿੰਗ ਨਹੀਂ ਰੱਖਦੇ ਕਿ ਮੈਨੂੰ ਕੰਮ ਨਾ ਕਿਹਾ ਕਰ। ਰਾਈਟ ਨਾਓ ਉਹਨਾਂ ਨੇ ਮੇਰੇ ਬੇਟੇ ਨੂੰ ਫੜਿਆ ਹੋਇਆ ਵਾ, ਮੈਂ ਕਿਤੇ ਜਾ ਰਹੀ ਹਾਂ, ਪਰ ਬੰਦੇ ਨੂੰ ਹੈਲਪ ਕਰਨੀ ਹੀ ਚਾਹੀਦੀ ਆ ਤਾਂ ਕਿ ਤੁਹਾਡਾ ਪਾਰਟਨਰ, ਤੁਹਾਡੀ ਕਹਿ ਲਓ ਕਿ ਮੈਰਿਜ ਲਾਈਫ ਜਿਹੜੀ ਆ ਕਿ ਬੈਲੈਂਸ ਰਹੇ, ਰਾਈਟ?
0: ਦੇਖੋ, ਮੈਂ ਡਿਸਐਗਰੀ ਨਹੀਂ ਕਰਦਾ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਮੈਨੂੰ ਵੀ ਪਤਾ ਬੱਚੇ ਸਾਹਮਣੇ ਕਿੰਨੇ ਮੁਸ਼ਕਿਲ ਹੈ। ਬਟ ਜਿਵੇਂ ਹੁਣ ਇਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹ ਕਹਿ ਰਿਹਾ ਕਿ ਯਾਰ ਮੈਂ ਹੁਣ ਇਹ ਟ੍ਰੇਡਸ ਦੇ ਵਿੱਚ ਹੈ, ਕੰਸਟਰਕਸ਼ਨ ਦਾ ਕੰਮ ਕਰਦਾ, ਕਹਿੰਦਾ ਯਾਰ ਮੈਂ ਤਾਂ ਥੱਕਿਆ ਹੰਬਿਆ ਮਸਾਂ ਘਰੇ ਆਉਣਾ, ਤੇ ਉਹਦਾ ਇਹ ਮੰਨਣਾ ਹੈ ਕਿ ਜੇ ਮੇਰੀ ਵਾਈਫ ਹਾਊਸ ਵਾਈਫ ਹੈ, ਉਹਨੇ ਉਹ ਰੋਲ ਐਕਸੈਪਟ ਕੀਤਾ ਕਿ ਘਰ ਦਾ ਸਾਰਾ ਕੰਮ ਮੈਂ ਕਰਾਂਗੀ, ਫਿਰ ਮੇਰੇ ਤੋਂ ਕਿਉਂ ਐਕਸਪੈਕਟੇਸ਼ਨ ਰੱਖਦੀ ਹੈ ਜਦੋਂ ਮੈਂ ਆਲਰੇਡੀ ਇੰਨੀ ਮਿਹਨਤ ਕਰਾਇਆ ਬਾਹਰ?
4: ਓਕੇ, ਉਹਨੇ ਜੇ ਉਹਦੇ ਨਾਲ ਵਿਆਹ ਕਰਾਇਆ ਤਾਂ ਐਕਸਪੈਕਟੇਸ਼ਨ ਵੀ ਉਹਦੇ ਤੋਂ ਹੀ ਰੱਖਣੀ ਹੋਣੀ, ਰਾਈਟ? ਜੇ ਉਹ ਇੱਕ ਕੇ ਮੰਨ ਲਓ 10-12 ਘੰਟੇ ਦੀ ਸ਼ਿਫਟ, ਆਈ ਨੋ ਇਟਸ ਨਾਟ ਈਜ਼ੀ ਥਿੰਗ, ਬਾਹਰ ਕੰਮ ਕਰਨਾ ਵੀ ਬਹੁਤ ਔਖਾ ਆ, ਪਰ ਜੇ ਆ ਕੇ ਸਿਰਫ ਅੱਧਾ ਘੰਟਾ ਜਾਂ ਇੱਕ ਘੰਟਾ ਕੋਈ ਇੱਕ ਹੀ ਕੰਮ ਕਰ ਦੋ ਨਾ, ਤਾਂ ਇਟਸ ਸੋ ਮੱਚ ਬੈਟਰ। ਤੁਸੀਂ ਬਹੁਤ ਲਾਈਕ ਮੈਂਟਲੀ ਤੁਹਾਡੇ ਤੇ ਜਿਹੜਾ ਬੋਝ ਹੁੰਦਾ ਨਾ, ਤੁਸੀਂ ਬਹੁਤ ਲਾਈਟ ਫੀਲ ਕਰਦੇ ਹੋ, ਇਸ ਹੈਲਪ ਨਾਲ ਹੀ ਨਾ ਤੁਸੀਂ ਆਪਣੇ ਪਾਰਟਨਰ ਨੂੰ ਜ਼ਿਆਦਾ ਪਸੰਦ ਕਰਦੇ ਹੋ।
0: ਠੀਕ ਹੈ, ਨਹੀਂ ਚਲੋ, ਨਹੀਂ ਥੈਂਕ ਯੂ ਤੁਹਾਡਾ, ਆਪਾਂ ਸਾਰਿਆਂ ਦੇ ਓਪੀਨੀਅਨ ਲੈ ਰਹੇ ਹਾਂ, ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕਾਨਸਰਟ ਹੋ ਰਿਹਾ, ਸ਼ੋਅ ਹੋ ਰਿਹਾ। CNE ਦੀ ਐਡਮਿਸ਼ਨ ਦੇ ਨਾਲ ਕਾਨਸਰਟ ਫ੍ਰੀ ਹੈ, ਸੋ $25-26 ਦੀ CNE ਦੀ ਟਿਕਟ ਦੇ ਨਾਲ ਕਾਨਸਰਟ ਫ੍ਰੀ, ਬਟ ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ। 2 VIP ਟਿਕਟਾਂ, ਇਹ ਆਮ VIP ਟਿਕਟਾਂ ਨਹੀਂ, ਇੰਨਾ ਕੁਛ ਇਨਕਲੂਡਿਡ ਹੈ, ਇੱਕ ਮਿੰਟ ਹੁਣ ਮੈਂ ਖੋਲ ਹੀ ਲਵਾਂ ਯਾਰ, ਨਵੀਂ ਜੇ ਦੱਸਣਾ ਤਾਂ ਪੂਰਾ ਐਨ ਠੋਕ ਕੇ ਦੱਸੋ। ਸੋ ਦੋ VIP ਟਿਕਟਾਂ ਜਿਸ ਵਿੱਚ CNE ਦੀ ਐਂਟਰੀ ਫਰੀ ਹੈ, ਅਨਲਿਮਿਟਡ CNE ਦੀਆਂ ਰਾਈਡਾਂ ਫਰੀ ਨੇ ਜਿਹਦੀ $80 ਦੀ ਵੈਲਿਊ ਕਲੀਅਰ ਰਾਈਡਾਂ ਦੀ ਹੈ, ਅਨਲਿਮਿਟਡ ਰਾਈਡਾਂ ਲਓ। ਅਤੇ VIP ਸ਼ੋਅ ਦੀਆਂ ਟਿਕਟਾਂ ਫਰੀ, ਬਿਲਕੁਲ ਫਰੰਟ ਆਫ ਸਟੇਜ ਸ਼ੋਅ ਦੇਖੋ, VIP ਲਾਊਂਜ ਹੈ, VIP ਬਾਰ ਹੈ, VIP ਵਾਸ਼ਰੂਮ ਨੇ, ਅਤੇ ਇੱਕ ਡਰਿੰਕ ਸਾਡੇ ਵੱਲੋਂ ਫਰੀ ਹੈ। ਕਿਆ ਬਾਤ ਹੈ, ਪਹਿਲਾਂ ਤੁਸੀਂ ਜਾਓ ਰਾਈਡਾਂ ਰੂਡਾਂ ਲਓ, CNE ਦਾ ਆਨੰਦ ਲਓ, ਫਿਰ 8:30 ਸ਼ੋਅ ਹੈ, ਸ਼ੋਅ 'ਤੇ ਚਲ ਜਾਓ, ਉੱਥੇ ਹੀ ਆ ਜਿੱਥੇ CNE ਹੈ। ਸੋ ਕਿਵੇਂ ਤੁਸੀਂ VIP ਟਿਕਟਾਂ ਜਿੱਤ ਸਕਦੇ ਹੋ, ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABILERAN, ਉਹਨੂੰ ਫੋਲੋ ਕਰੋ। ਉਹਦੇ 'ਤੇ ਮੈਂ ਵੀਡੀਓ ਪਾਈ ਹੈ ਅੱਜ ਹੀ, ਉਸ ਵੀਡੀਓ 'ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਆਪਣੇ ਨਾਲ ਜੇ ਤੁਸੀਂ ਜਿੱਤਦੇ ਹੋ, ਬਸ ਫਿਰ ਅਸੀਂ ਵਿਨਰ ਚੁਣਾਂਗੇ। ਫੋਲੋ ਸਾਡਾ ਪੇਜ ਇੰਸਟਾਗ੍ਰਾਮ 'ਤੇ, ਵੀਡੀਓ 'ਤੇ ਟੈਗ ਕਰੋ ਕਿਸੇ ਨੂੰ ਜਿਹਨੂੰ ਨਾਲ ਲੈ ਕੇ ਜਾਓਗੇ, ਅਤੇ ਫਿਰ ਤੁਹਾਡਾ ਨਾਂ ਡਰਾਅ 'ਚ ਪਾਇਆ ਜਾਊਗਾ, ਅਤੇ ਦੇਖਦੇ ਹਾਂ ਕੌਣ ਵਿਨ ਕਰਦਾ। VIP ਟਿਕਟਾਂ ਨਾਲੇ CNE ਦੀ ਫਰੀ ਐਂਟਰੀ ਦੋ ਜਣਿਆਂ ਲਈ। ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ ਕਿ ਤੁਸੀਂ ਮੱਲੀ ਟੈਂਟ ਨੂੰ ਯਾਦ ਰੱਖੋ, ਹੁਣ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਿਹਾ, ਕਣੀਆਂ ਕੁਣੀਆਂ ਪੈਂਦੀਆਂ ਨੇ, ਵਾਟਰਪਰੂਫ ਟੈਂਟ ਲਵਾਉਣਾ ਆਪਣੇ ਬੈਕਯਾਰਡ ਫਰੰਟ ਯਾਰਡ 'ਚ, ਤਾਂ ਮੱਲੀ ਟੈਂਟ ਸਰਵਿਸਿਸ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਹੈ। ਮੱਲੀ ਟੈਂਟ ਸਰਵਿਸਿਸ, ਤੁਸੀਂ ਕਾਲ ਕਰ ਲਓ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਛ ਅਵੇਲੇਬਲ ਹੈ। ਮੱਲੀ ਟੈਂਟ 6469992569 6469 6469 6469 6481। ਹੈਲੋ,
5: ਹਾਂਜੀ ਸਰ।
0: ਜੀ ਸਰ,
5: ਮੈਂ ਦੋ ਗੱਲਾਂ ਕਹਿਣੀ, ਇੱਕ ਤਾਂ ਨਾ ਕਿਸੇ ਦੂਜੇ ਦਾ ਕੰਮ ਹਰੇਕ ਲਈ ਸੌਖਾ, ਮੇਰੇ ਲਈ ਰੇਡੀਓ ਸੌਖਾ, ਤੁਹਾਡੇ ਲਈ ਤਖ਼ ਸੌਖਾ, ਵਾਈਫ ਲਈ ਬੱਚੇ ਸਾਹਮਣੇ ਬਾਹਰ ਕੰਮ ਕਰਨਾ ਸੌਖਾ, ਸੱਚਬੰਦੀ ਕਰੀ ਕੰਮ ਕਰਨਾ ਸੌਖਾ,
0: ਮੈਂ ਸਾਰਾ ਦਿਨ ਥੱਕਿਆ ਹੁੰਬਿਆ ਮਸਾਂ ਘਰੇ ਆਉਣਾ, ਤੇ ਘਰੇ ਆ ਕੇ ਮੇਰੇ ਤੋਂ ਹੋਰ ਐਕਸਪੈਕਟੇਸ਼ਨਸ ਹੁੰਦੀਆਂ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ। 9400 ਹੈਲੋ
6: ਹੈਲੋ ਨਵੀ ਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
6: ਕਿਵੇਂ ਹੋ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ, ਤੁਸੀਂ ਸੁਣਾਓ?
6: ਵੈਰੀ ਨਾਈਸ। ਇੱਕ ਤਾਂ ਤੁਸੀਂ ਟੌਪਿਕ ਬਹੁਤ ਸੋਹਣਾ ਰੱਖਿਆ, ਇੱਕ ਵੈਦਰ ਬਹੁਤ ਨਾਈਸ ਆ, ਤੁਸੀਂ ਕਹਿੰਦੇ ਹਿੰਮਤ ਹੋ ਰੱਖੀ ਆ, ਸੁਣਨਾ ਸੁਣਨਾ ਜਾਨੀ ਬਹੁਤ ਰੌਣਕੀ ਲੱਗ ਰਿਹਾ ਥੋੜੀ ਗੱਲਾਂ ਸੁਣ ਕੇ ਨਾ, ਬਹੁਤ
0: ਰੌਣਕੀ ਤਾਂ ਹੁਣ ਆਇਆ ਨਾ ਕਿਉਂਕਿ ਅਸੀਂ ਆ ਗਏ।
6: ਹਾਂਜੀ ਹਾਂਜੀ, ਤੇ ਮੈਂ ਵੀ ਚਲੋ ਠੀਕ ਹੈ, ਆਪਾਂ ਦੇਖੋ ਰਹਿੰਦੇ ਹਾਂ ਹਨਾ, ਸਾਰੇ ਯੂਨੋ ਲਾਈਕ ਮੇਲ ਵੀ ਆ ਜਿਹੜੇ ਹਨਾ, ਹਸਬੈਂਡ ਵੀ ਆ, ਵਾਈਫ ਵੀ ਹੈਗੇ, ਸਾਰੇ ਕੰਮ ਕਰਦੇ ਆ ਹਨਾ, ਕੋਈ ਉਹ ਤਾਂ ਨੀ ਹੈਗਾ ਕਿ ਕੋਈ ਹਾਊਸ ਵਾਈਫ ਨੇ ਘਰੇ ਰਹਿੰਦੇ ਆ ਕਿ ਉਹਨਾਂ ਉੱਪਰ ਉਹ ਕੰਮ ਨੀ ਕਰਦੇ ਹਨਾ, ਉਹਨਾਂ ਨੂੰ ਮੋਰ ਦੈਨ ਜ਼ਿਆਦਾ ਕੰਮ ਪੈ ਜਾਂਦਾ। ਮੈਨੂੰ ਵੀਰ ਜੀ ਵਾਸਤੇ ਇਹੀ ਸਲਾਹ ਆ ਕਿ ਜਿਨ੍ਹਾਂ ਨੇ ਤੁਹਾਨੂੰ ਅੱਜ ਟੌਪਿਕ ਵਾਸਤੇ ਬੋਲਿਆ ਹਨਾ, ਡਿਸਕਸ ਕਰਨ ਲਈ, ਜੇਕਰ ਉਹ ਪੂਰਾ ਦਿਨ ਲਾਈਕ 8 ਘੰਟੇ ਦੀ 12 ਘੰਟੇ ਦੀ ਸ਼ਿਫਟ ਕਰਦੇ ਆ, ਵਾਈਫ ਘਰ ਚ ਰਹਿੰਦੇ ਆ ਰਾਈਟ, ਐਂਡ ਉਹ ਕੋਈ ਕੰਮ ਨੀ ਕਰਦੇ ਹੈਗੇ, ਤੇ ਉਹਨਾਂ ਨੂੰ ਸਿਰਫ ਇੰਨਾ ਕਰਨਾ ਚਾਹੀਦਾ ਕਿ ਤੁਸੀਂ ਆ ਕੇ ਪੁੱਛੋ ਵਾਈਫ ਨੂੰ ਕਿ ਤੁਸੀਂ ਪੂਰਾ ਦਿਨ ਘਰ ਦੇ ਵਿੱਚ ਰਹੇ ਹੋ, ਕੰਮ ਕੀਤਾ, ਤੁਸੀਂ ਅੱਜ ਖਾਣਾ ਕੀ ਬਣਾਇਆ, ਤੁਸੀਂ ਬੈਠੋ ਆਰਾਮ ਦੇ ਨਾਲ, ਤੇ ਮੈਂ ਫਰੈਸ਼ ਹੋ ਕੇ ਮੈਂ ਲੈ ਕੇ ਆਉਣਾ। ਜੇ ਕਿਤੇ ਇੰਨਾ ਵੀ ਕਹਿ ਦੇਣਗੇ ਨਾ ਕਿ ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਕਿ ਬਹੁਤ ਸੋਹਣੀ ਚੱਲੇਗੀ, ਤੇ ਉਹ ਇਰੀਟੇਟ ਨਹੀਂ ਹੋਣਗੇ ਇਸ ਗੱਲ ਤੋਂ। ਆਪਾਂ ਨੂੰ ਮਿਲ ਕੇ ਕੰਮ ਕਰਨਾ ਪੈਣਾ, ਇਹ ਨੀ ਕਿ ਮੈਂ ਹਸਬੈਂਡ ਨੂੰ ਮੈਂ ਜਾ ਕੇ ਕਵਾਂ ਮੈਂ ਪੂਰਾ ਦਿਨ 12 ਘੰਟੇ ਦੀ ਸ਼ਿਫਟ ਕਰਦੀ ਹਾਂ, ਤੁਸੀਂ ਘਰੇ ਰਹੇ ਹੋ, ਕੋਈ ਕੰਮ ਨੀ ਕਰ ਰਹੇ, ਤੁਸੀਂ ਕਰੋ, ਕਿਵੇਂ ਔਕਵਰਡ ਜਿਹਾ ਫੀਲ ਹੋਊਗਾ ਨਾ। ਤੇ ਬੈਟਰ ਇਹੀ ਆ ਕਿ ਤੁਸੀਂ ਛੋਟਾ ਮੋਟਾ ਕੰਮ ਕਰ ਲਓ, ਕੋਈ ਜ਼ਰੂਰੀ ਨੀ ਹੈਗਾ ਕਿ ਤੁਸੀਂ ਕੋਈ ਡਿੱਗ ਕੰਮ ਕਰਨਾ, 2 ਘੰਟੇ ਦਾ ਵਰਕਆਊਟ ਕਰਨਾ, ਸਿਰਫ 5-10 ਮਿੰਟ ਦਾ ਖਾਣਾ ਪਾ ਕੇ ਲਿਆਓਗੇ। ਵਾਈਫ ਇੰਨੇ ਨਾਜ਼ੁਕ ਹੁੰਦੇ ਆ ਕਿ ਉਹਨਾਂ ਨੇ ਇੰਨੀ ਚੀਜ਼ ਦੇ ਨਾਲ ਹੀ ਮਤਲਬ ਉਹਨਾਂ ਦਾ ਪਿਆਰ ਵੱਧ ਜਾਣਾ ਆ। ਬਹੁਤ ਕੋਮਲ ਹੁੰਦੀਆਂ ਨੇ ਕੁੜੀਆਂ, ਹਾਂਜੀ ਬਹੁਤ ਜ਼ਿਆਦਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ। ਨਹੀਂ ਮੈਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਵੀ ਖਾਣਾ ਪਾ ਦਿਓ, ਬਟ ਉਹ ਗੱਲ ਹੋ ਹੀ ਨਹੀਂ ਰਹੀ ਇਹ ਖਾਣਾ ਪਾਉਣ ਦੀ। ਨਹੀਂ ਤਾਂ ਯੂ ਨੋ ਜਿਹੜੀਆਂ ਡਿਊਟੀਜ਼ ਨੇ ਚੋਰਸ ਨੇ ਵੀ ਬਰਾਬਰ ਹੋ ਕੇ ਹੁਣ ਚਲੋ ਭਾਵੇਂ ਕੰਮ ਕਰਕੇ ਤੁਸੀਂ ਨਾਲ ਕਰੋ, ਖਾਣਾ ਪਾ ਤਾਂ ਮਾੜੇ ਹੱਥ ਪੈਰ ਘੁੱਟਦੇ, ਉਹ ਤਾਂ ਚਲੋ ਵੱਖਰੀ ਗੱਲ ਹੈ, ਉਹ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ। ਰਾਜਵੰਤ ਨੂੰ ਤੁਸੀਂ ਯਾਦ ਰੱਖੋ, ਰਾਜਵੰਤ ਕੌਰ ਬਹੁਤ ਕਮਾਲ ਕਮਾਲ ਕਮਾਲ ਦਾ ਕੰਮ ਕਰਦੇ ਆ। ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ, ਕਮਾਲ ਦੀ ਟੀਮ ਹੈ ਇਹਨਾਂ ਦੀ। ਦੇਖੋ ਤੁਸੀਂ ਇੱਕ ਵਾਰ ਕਾਲ ਕਰਨਾ ਜੇ ਤੁਹਾਡੇ ਗੱਡੀਆਂ ਦੇ ਇੰਸ਼ੋਰੈਂਸ ਦੀ ਰਿਨਿਊਅਲ ਜਾਂ ਘਰ ਦੇ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਕਹੋ ਰਾਜਵੰਤ ਸਾਡੀ ਇਹ ਐਸਟੀਮੇਟ ਹੈ ਤੁਸੀਂ ਕੀ ਕਰ ਸਕਦੇ ਹੋ, ਉਹਨੇ ਦੱਸ ਦੇਣਾ ਕਿਸ ਨੂੰ ਇਹ ਡਿਸਕਾਊਂਟ ਦੇ ਸਕਦੇ ਹਾਂ, ਅਤੇ ਦੈਟਸ ਇਟ। ਕਾਲ ਕਰੋ 6476744735 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ। ਐਂਡ ਕਣੀਆਂ ਪੈ ਰਹੀਆਂ ਨੇ, ਜੇ ਤੁਹਾਡੀ ਛੱਤ ਕਿਤੇ ਲੀਕ ਹੋ ਗਈ ਬੜਾ ਵੱਡਾ ਪੰਗਾ, ਪਲੀਜ਼ ਲੀਕੇਜ ਦੀ ਰਿਪੇਅਰ ਕਰਾ ਲਓ। ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਨੂੰ ਕਾਲ ਕਰਨਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਹੁਣੇ ਨੇ, ਰੂਫ ਲੀਕ ਹੋ ਰਹੀ ਇੱਕ ਵਾਰ ਫੋਨ ਕਰ ਲਓ, ਤੁਹਾਡਾ ਬੜਾ ਬੈਨੀਫਿਟ ਹੋਊਗਾ। ਕਿਉਂਕਿ ਕਈ ਵਾਰ ਯਾਰ ਆਪਾਂ ਡਿਲੇ ਬਹੁਤ ਕਰਦੇ ਹਾਂ, ਛੱਤ ਨਾ ਨਵੀਂ ਲਵਾਉਂਦੇ ਹਾਂ ਨਾ ਰਿਪੇਅਰ ਕਰਾਉਂਦੇ ਹਾਂ, ਫਿਰ ਲੀਕ ਇੰਨਾ ਵੱਧ ਜਾਂਦਾ, ਫਿਰ ਹੋਰ ਵੀ ਡੈਮੇਜ ਹੁੰਦੀ ਹੈ ਘਰ ਨੂੰ। ਸੋ ਜਲਦੀ ਤੋਂ ਪਹਿਲਾਂ ਤੁਸੀਂ ਜ਼ਰੂਰ ਰੂਫ ਰਿਪੇਅਰ ਜਾਂ ਨਵੀਂ ਰੂਫ ਲਵਾ ਲਓ। 647-949-9913 ਫੁੱਲੀ ਇੰਸ਼ੋਰਡ ਕੰਪਨੀ ਹੈ। 6479419-9413 ਪੈਸ਼ਨ ਰੂਫਿੰਗ 0093। ਹੈਲੋ
7: ਟੁੱਟ ਮਰ ਕੇ ਘਰ ਪਹੁੰਚਦਾ, ਬਜਾਏ ਇਸ ਦੇ ਕਿ ਉਹ ਬੇਗਮ ਉਹਦੇ ਆਉਂਦੇ ਇਸਤਕਬਾਲ ਕਰੇ, ਉਹਦਾ ਉਹਦੇ ਰਾਤੀ ਪੈਰ ਧੋ ਕੇ ਉਹਦੇ ਪੈਰ ਪਾਵੇ, ਉਲਟਾ ਉਹਨਾਂ ਕਿਹਾ ਇੱਥੇ ਹੁਣ ਝਾੜੂ ਦੇ, ਇੱਥੇ ਆ ਹੁਣ ਜਨਾਬੇ ਲਈ ਇਹ ਫਲਾਣਾ ਕੰਮ ਕਰ, ਮੈਂ ਬੱਚੇ ਸਾਂਭਦੇ ਰਹੀ ਹਾਂ, ਦੋ ਬੱਚਿਆਂ ਚ ਕਿੰਨਾ ਕੁ ਸਾਂਭਦੇ ਜਨਾਬੇ, ਇੱਕ ਫੀਡਰ ਬਾਜੀ ਫਿਰਦੀ ਹੈ ਸਾਰਾ ਦਿਹਾੜਾ, ਸਾਰਾ ਦਿਨ ਨਿਕਲ ਜਾਂਦਾ ਬੱਚੇ ਦਾ।
0: ਪਰ ਭਾਜੀ ਤੁਸੀਂ ਦੇਖੋ ਹੁਣ ਆਪਾਂ ਆਪਾਂ ਬੰਦੇ ਆ, ਆਪਾਂ ਤਾਂ ਕਹਿ ਦਿੰਦੇ ਹਾਂ ਕਿ ਕਿੰਨਾ ਕੁ ਬੱਚੇ ਦਾ, ਹੁਣ ਦੋ ਲੇਡੀਜ਼ ਕਹਿੰਦੀਆਂ, ਉਹ ਕਹਿੰਦੀਆਂ ਕਿ ਇੱਕ ਦਿਨ ਜਿਹੜਾ ਮਰਦ ਹੈ ਉਹ ਸਾਂਭ ਕੇ ਦਿਖਾਵੇ ਬੱਚਿਆਂ ਨੂੰ ਸਾਰਾ ਦਿਨ, ਕਹਿੰਦੇ ਅਸੀਂ ਮੰਨ ਜਾਂਗੇ।
7: ਇਹ ਮੇਰੀ ਭੈਣ ਬਿਲਕੁਲ ਠੀਕ ਪੀ ਜਾਂਦੀ, ਜੇ ਇੱਕ ਦਿਨ ਇਸ ਭੈਣ ਦੇ ਸਿਰ ਉੱਤੇ ਸੀਮਟ ਦੀ ਬੋਰੀ ਧਰੀ ਹੋਵੇ ਨਾ, ਤੇ ਆਖੀ ਨਾ ਉਤਲੀ ਮੰਤਰ ਤੇ ਲੈ ਕੇ ਚੜ ਸਮਝ ਸਾਰੀ ਰਲ
0: ਜਾਂਦੀ। ਇਹ ਵੀ ਗੱਲ ਠੀਕ ਹੈ ਤੁਹਾਡੀ, ਚਲੋ ਮੇਕ ਸੈਂਸ ਵੀ, ਹੁਣ ਜੇ ਲੇਡੀ ਆਏ ਕਹਿ ਸਕਦੇ, ਬੰਦਾ ਵੀ ਕਹਿ ਸਕਦਾ ਕਿ ਚੱਲ ਤੂੰ ਮੇਰੇ ਨਾਲ ਕਰ ਕੰਸਟਰਕਸ਼ਨ ਦਾ ਕੰਮ।
7: ਲੇਕਿਨ ਅਗਰ ਉਸ ਵਾਈਫ ਹੈ ਨਾ, ਉਹ ਬਿਲਕੁਲ ਵੀ ਬਿਲਕੁਲ ਉਹ ਉਲਟਾ ਪ੍ਰੋਟੋਕੋਲ ਦੇਵੇ, ਉਸਦੇ ਪੈਰ ਦਬਾਵੇ, ਉਹ ਸਾਰਾ ਥੱਕਿਆ ਮਜ਼ਦੂਰੀ ਕਰਕੇ ਆਉਂਦਾ ਤੇ ਇਹਨਾਂ ਬੱਚਿਆਂ ਵਾਸਤੇ ਕਰਨ ਲੱਗਾ ਹੈ।
0: ਅੱਛਾ, ਸੋ ਜਦੋਂ ਬੰਦਾ ਘਰ ਆਉਂਦਾ ਤਾਂ ਘਰ ਵਾਲੀ ਪੈਰ ਵੀ ਦਬਾਵੇ ਹੈ
7: ਜੀ, ਪੈਰ ਵੀ ਦਬਾਵੇ, ਔਰ ਘਰ ਆਉਣੇ ਤੋਂ ਪਹਿਲਾਂ ਸਾਫ਼ ਸੁਥਰੀ ਨਹਾ ਧੋ ਕੇ ਬੰਦਾ ਆਪਣੀ ਬੇਗਮ ਨੂੰ ਵੇਖੇ ਤੇ ਉਹਦੇ ਤਖੇੜੇ ਰਹਿ ਜਾਣ, ਤੇ ਜੇ ਉਹ ਬਾਹਰੋਂ ਵੀ ਤਰੁੱਟ ਮਾਰ ਕੇ ਆਵੇ ਤੇ ਅੱਗੋਂ ਫਿਰ ਉਹਨੂੰ ਇੰਗੀ ਸ਼ੈਲ ਲੱਭ ਜਾਏ ਤੇ ਉਹ ਤੇ ਮਰ ਗਿਆ, ਪਾਗਲ ਹੋ ਜਾਂਦੀ।
0: ਚਲੋ ਠੀਕ ਹੈ, ਬਟ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਵਰਜੇ ਬਦ ਦੇਖੋ, ਜੇ ਹੁਣ ਲੇਡੀ ਕਵੇ ਕਿ ਮੇਰਾ ਤਾਂ ਮੇਰੀ ਤਾਂ ਬੱਸ ਹੋ ਗਈ, ਮੈਂ ਕਿੱਥੋਂ ਰੈਡੀ ਰੂਡੀ ਹੋ ਕੇ ਟੌਰ ਟੂਰ ਕੱਢਾ ਹੈ, ਜੇ ਉਹ ਕਵੇ ਕਿ ਤੁਹਾਨੂੰ ਕੀ ਪਤਾ ਕਿ ਸਾਰਾ ਦਿਨ ਇੱਕ ਬੱਚੇ ਦਾ ਡਾਇਪਰ ਸਾਫ਼ ਕੀਤਾ, ਦੂਜੇ ਦਾ ਕਰਤਾ, ਫਿਰ ਦੂਜੇ ਬੱਚੇ ਨੇ ਕਹਿ ਲਓ ਖਾਣਾ ਖੁਣਾ ਡੋਲਤਾ, ਉਹ ਸਫਾਈ ਕੀਤੀ, ਉਹ ਕਵੇ ਕਿ ਮੇਰੇ ਕੋਲ ਕਿੱਥੇ ਟਾਈਮ ਆ ਬਈ, ਮੈਂ ਰੈਡੀ ਰੂਡੀ ਹੋ ਕੇ ਟੌਰ ਕੱਢਾਂ ਤੇਰੇ ਲਈ। ਸੋ ਠੀਕ ਹੈ, ਹੁਣ ਬਾਈ ਜੀ ਨੇ ਵੀ ਕਹਿਤਾ, ਇਹ ਕਹਿੰਦੇ ਕਿ ਜੇ ਲੇਡੀਜ਼ ਕਹਿ ਰਹੀਆਂ ਨੇ ਮੈਂ ਵੀ ਸੁਣਾ ਦੇਵਾਂ ਦੋ ਚਾਰ। ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਟੌਪ ਦੀਆਂ ਡੀਲਾਂ ਲਾਈਆਂ ਹੋਈਆਂ ਨੇ। ਦੁਆਬਾ ਟਰੈਵਲ 'ਤੇ ਸਪੈਸ਼ਲ ਦਿਵਾਲੀ ਦੀ ਸੇਲ ਹੈ, ਸੁਣੋ ਹੁਣ, ਅਕਤੂਬਰ ਦੇ ਵਿੱਚ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ ਅਤੇ ਨਵੰਬਰ 'ਚ ਮੁੜ ਕੇ ਆਉਣਾ, $1470 ਦੀ ਸਿਰਫ ਟਿਕਟ ਹੈ। ਅਕਤੂਬਰ ਜਾਓ, ਨਵੰਬਰ 'ਚ ਮੁੜ ਆਓ, ਡਾਇਰੈਕਟ ਫਲਾਈਟ ਕਿਤੇ ਰੁਕਦੀ ਨਹੀਂ, 1470। ਦੁਆਬਾ ਟਰੈਵਲ 9057968009057980 'ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਕਰੋ ਗੱਲਬਾਤ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ, ਐਂਡ ਵਧੀਆ ਟੌਪ ਦੀਆਂ ਕਮਾਲ ਦੀਆਂ ਡੀਲਾਂ ਤੁਹਾਡੇ ਲਈ ਦੁਆਬਾ ਟਰੈਵਲ ਵਾਲੇ ਲੈ ਕੇ ਹਾਜ਼ਰ ਨੇ। ਉਸ ਤੋਂ ਇਲਾਵਾ ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਤੇ ਰੈਸਟੋਰੈਂਟ ਵਾਲੇ ਨੇ ਹੁਣ ਸਬਜ਼ੀ ਮਾਰਕੀਟ ਰੈਸਟੋਰੈਂਟ ਖੋਲਿਆ ਤੀਜੀ ਲੋਕੇਸ਼ਨ ਜੋ ਕਿ ਅੱਜ ਤੋਂ ਓਪਨ ਹੈ ਵਿਲੀਅਮਸ ਪਾਰਕਵੇ ਟੋਰਨ ਦੇ ਕੋਰਨਰ ਤੇ। ਅਸੀਂ ਆਉਣ ਵਾਲੇ ਦਿਨਾਂ ਤੋਂ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ 11 ਸਪਤੰਬਰ ਨੂੰ, ਸੋ ਗੈਟ ਰੈਡੀ। ਬਟ 24 ਘੰਟੇ 7 ਦਿਨ ਖੁੱਲ੍ਹਾ ਹੁਣ ਤੁਹਾਡੇ ਲਈ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ ਐਟ ਵਿਲੀਅਮ ਪਾਰਕਵੇ ਐਂਡ ਟੋਰ ਬ੍ਰਮ 0839। ਹੈਲੋ
8: ਹੈਲੋ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
8: ਤੁਸੀਂ ਬੜਾ ਸੈਂਸਿਟਿਵ ਟੌਪਿਕ ਰੱਖਿਆ ਅੱਜ ਤੇ ਜੀ, ਇਸੇ ਅਗਰੀ ਹੋਣਾ ਸਾਰਿਆਂ ਦਾ ਔਖਾ ਆ
0: ਜੀ।
8: ਤੇ ਮੈਂ ਤੁਹਾਨੂੰ ਨਵੀ ਕਹਾਂ, ਮੈਂ ਜੌਬ ਵੀ ਕਰਦੀ ਹਾਂ ਐਂਡ ਆਈ ਹੈਵ 3 ਕਿਡਸ ਟੂ, ਹੈ ਨਾ। ਤੇ ਮੈਨੂੰ ਲੱਗਦਾ ਆ ਵੀ ਦੋਨਾਂ ਦੇ ਨਾ ਥੋੜੀ ਪ੍ਰੋਬਲਮ ਕੰਮ ਦੀ ਘੱਟ ਹੁੰਦੀ ਹੈ, ਥੋੜੀ ਕਮਿਊਨੀਕੇਸ਼ਨ ਦੀ ਜ਼ਿਆਦਾ ਹੁੰਦੀ ਆ। ਤੇ ਕਈ ਵਾਰ ਕਿਉਂਕਿ ਜਿਹੜਾ ਬੰਦਾ ਬਾਹਰੋਂ ਕੰਮ ਕਰਕੇ ਆਇਆ, ਯੂ ਡੋਂਟ ਨੋ ਵੀ ਉਹ ਕਿੱਦਾਂ ਦਾ ਦਿਨ ਨਿਕਲਿਆ, ਉਹਦਾ ਕੀ ਐਕਸਪੀਰੀਅੰਸ ਰਿਹਾ, ਕੀ ਉਹਦੇ ਨਾਲ ਹੋਇਆ, ਉਹਦਾ ਮੈਂਟਲ ਸਟੇਜ ਕੀ ਆ, ਹੈ ਨਾ
0: ਜੀ।
8: ਜਿਹੜਾ ਘਰੇ ਆ ਉਹਦਾ ਕਿੱਦਾਂ ਦਾ ਨਿਕਲਿਆ, ਬਾਹਰ ਵਾਲੇ ਨੂੰ ਸਮਝ ਨਹੀਂ ਆ, ਹੈ ਨਾ। ਤੇ ਕਈ ਵਾਰ ਕੀ ਹੁੰਦਾ, ਉਹ ਵੀ ਇਰੀਟੇਟ ਆਇਆ ਹੁੰਦਾ, ਬਸ ਬੰਦਾ ਟ੍ਰਿਗਰ ਹੋਣ ਲਈ ਬੈਠਾ ਹੁੰਦਾ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਤੁਸੀਂ ਕੰਮਾਂ ਦੀ ਗੱਲ ਕਰ ਰਹੇ, ਐਕਚੁਅਲੀ ਜਿਹੜੇ ਥੋੜੇ ਜਿਹੜੇ ਬੰਦਾ ਕਹਿੰਦਾ ਮੈਂ ਬਾਹਰੋਂ ਆਇਆ ਕੇ ਵੈਕਿਊਮ ਕਰਨਾ ਜਾਂ ਕੁਕਿੰਗ, ਹੈ ਨਾ, ਇਹ ਹਾਰਡ ਆ।
0: ਇੰਸ਼ੋਰੈਂਸ ਬਟ ਤੁਹਾਡਾ ਫਿਰ ਜ਼ਿਆਦਾਤਰ ਜ਼ਰੂਰੀ ਨਹੀਂ ਵੀ ਤੁਸੀਂ ਦਫ਼ਤਰ ਚ ਹੋਣਾ, ਘਰੋਂ ਵੀ ਕਰ ਸਕਦੇ ਹੋ, ਰਾਈਟ?
8: ਨਹੀਂ, ਉਹ ਡਿਪੈਂਡ ਕਰਦਾ, ਮੈਂ ਬ੍ਰੋਕਰ ਆ, ਮੈਂ ਆਫਿਸ ਜਾਂਦੀ ਆ।
0: ਸੋ ਤੁਸੀਂ, ਸੋ ਦੋਨੋਂ ਚੀਜ਼ਾਂ ਤੁਸੀਂ ਦੇਖੀਆਂ ਕੀਤੀਆਂ, ਦੋਨਾਂ ਚੋਂ ਕਿਹੜੀ ਔਖੀ ਆ, ਕੰਮ ਵਾਲੀ ਜਾਂ ਘਰੇ ਰਹਿ ਕੇ ਬੱਚੇ ਦੀ ਟੇਕਰ ਕਰ?
8: ਜਦੋਂ ਤੁਸੀਂ ਕੰਮ ਦੇਖੋ ਕੀ ਆ, ਜਦੋਂ ਕੰਮ ਤੁਸੀਂ ਕਿਸੇ ਦੇ ਅੰਡਰ ਕਰਦੇ ਆ, ਤੁਸੀਂ ਓਨਰ ਨਹੀਂ ਹੈਗੇ, ਦੈਟਸ ਰੀਅਲੀ ਟਫ, ਕਿਉਂਕਿ ਤੁਹਾਡੇ ਸਿਰ ਤੇ ਕੋਈ ਬੌਸ ਆ, ਯੂ ਆਰ ਅਨਸਰੇਬਲ, ਹੈ ਨਾ
0: ਜੀ।
8: ਤੇ ਬੱਚਿਆਂ ਵਾਲੇ ਵੀ ਸੌਖੇ ਨਹੀਂ, ਬਟ ਯੂ ਕੈਨ ਸਟਿਲ ਮੈਨੇਜ, ਕਿਉਂਕਿ ਤੁਹਾਡਾ ਆਪਣਾ ਟਾਈਮ ਮੈਨੇਜਮੈਂਟ ਆ। ਤੇ ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਹੈਲਪ ਮਦਰ ਨੂੰ ਚਾਹੀਦੀ ਹੁੰਦੀ ਡੈਫੀਨੇਟਲੀ, ਹੈ ਨਾ, ਪਰ ਉਹ ਚੀਜ਼ਾਂ ਆਪਾਂ ਇਹ ਕਰ ਸਕਦੇ ਹਾਂ ਵੀ ਜਿਹੜੇ ਮੇਜਰ ਕੰਮ ਹੈ ਜਿਵੇਂ ਗਰੋਸਰੀ ਆ, ਕਲੀਨਿੰਗ ਆ, ਲਾਂਡਰੀ ਆ, ਵੀਕਐਂਡ ਤੇ ਦੋਨੇ ਰਲ ਕੇ ਕਰ ਲਓ।
0: ਬਿਲਕੁਲ ਬਿਲਕੁਲ।
8: ਜਿਹੜੇ ਛੋਟੇ ਮੋਟੇ ਕੰਮ ਹੈ ਤੁਸੀਂ ਉਹ ਹੈਂਡਲ, ਦੋਨੋਂ ਥੋੜਾ ਬਹੁਤਾ ਕਦੇ ਕਿਸੇ ਨੂੰ ਲੋੜ ਪੈਗੀ ਕਰ ਸਕਦੇ ਆਨ ਆਫ, ਹੈ ਨਾ। ਪਰ ਜਿਹੜੇ ਮੇਜਰ ਕੰਮ ਹੈ ਉਦੋਂ ਹੈਲਪ ਚਾਹੀਦੀ ਹੁੰਦੀ ਵਾਈਫ ਨੂੰ ਵੀ, ਕਿਉਂਕਿ ਉਹਨੂੰ ਤਾਂ ਬ੍ਰੇਕ ਹੀ ਨਹੀਂ 24/7 ਕੰਮ
0: ਜੀ ਜੀ ਜੀ।
8: ਉਦੋਂ ਵੀਕਐਂਡ ਤੇ ਆ ਕੇ ਹਸਬੈਂਡ ਉਹ ਚੀਜ਼ਾਂ ਕਵਰ ਕਰ ਸਕਦਾ। ਮੈਂ ਨਹੀਂ ਐਕਸਪੈਕਟ ਕਰਦੀ ਵੀ ਰੋਜ਼ 12 ਘੰਟੇ ਸ਼ਿਫਟ ਤੋਂ ਬਾਅਦ ਆ ਕੇ
0: ਕਰੇ,
8: ਹਾਂ, ਮਾੜੀ ਮੋਟੀ ਕਰ ਸਕਦੇ ਆ ਵੀ ਕਿੱਦਾਂ ਦਿਨ ਰਿਹਾ, ਕੋਈ ਸਿੱਖ ਆ ਥੋੜੀ ਹੈਲਪ ਕਰਤੀ, ਘੰਟਾ ਲੱਗ ਗਿਆ, ਨੋ ਪ੍ਰੋਬਲਮ, ਹੈ ਨਾ। ਪਰ ਮੇਜਰ ਕੰਮ ਨਹੀਂ ਐਕਸਪੈਕਟ ਕਰ ਸਕਦੇ ਆਪਾਂ, ਉਹ ਵੀਕਐਂਡ ਤੇ ਕੀਤੇ ਜਾ ਸਕਦੇ।
0: ਠੀਕ ਹੈ,
8: ਜੇ ਬੰਦਾ ਵੀਕਐਂਡ ਤੇ ਵੀ ਨਹੀਂ ਕਰਦਾ, ਦੈਨ ਇਜ਼ ਰੀਅਲ ਪ੍ਰੋਬਲਮ।
0: ਹਾਂ, ਸੋ ਠੀਕ ਹੈ, ਜਿਹੜੀ ਵਾਈਫ ਰੋਜ਼ ਐਕਸਪੈਕਟ ਕਰਦੀ ਹੈ ਵੀ ਹਸਬੈਂਡ ਘਰ ਦੇ ਕੋਈ ਯੂ ਨੋ ਵੈਕਿਊਮ ਪੋਚਾ ਲਾਂਡਰੀ ਕਰੇ, ਉਹ ਐਕਸਪੈਕਟ ਕਰਨਾ ਗਲਤ ਹੈ,
8: ਕਿਉਂਕਿ ਰੋਜ਼ ਹੁੰਦੇ ਵੀ ਨਹੀਂ ਨਾ, ਉਹ ਵੀਕਐਂਡ ਤੇ ਕਰਨ ਵਾਲੇ ਕੰਮ ਹੁੰਦੇ ਆ।
0: ਪਰ ਜਦੋਂ ਜਦੋਂ ਜਦੋਂ ਘਰੇ ਦੋ ਬੱਚੇ ਹੋਣ ਫਿਰ ਤਾਂ ਰੋਜ਼ ਹੀ ਹੋ ਜਾਂਦੇ ਆ ਬੱਚਿਆਂ ਦੇ ਕੱਪੜੇ।
8: ਸਟਿਲ ਨਵੀਂ ਜੀਐਸਪੀ ਫੁੱਲ ਟਾਈਮ ਮੈਨੂੰ ਆਇਆ ਮੈਨੇਜਿੰਗ 3 ਕਿਡਸ, ਤਾਂ ਸਟਿਲ ਆਪਾਂ ਮੈਨੇਜ ਕਰ ਸਕਦੇ, 24 ਆਵਰ ਕੰਮ ਕਰਕੇ ਉਹ ਤੋਂ ਐਕਸਪੈਕਟ ਨਹੀਂ ਕਰ ਸਕਦੇ।
0: ਠੀਕ ਹੈ, ਓਕੇ,
8: ਇਹ ਕਰ ਸਕਦੇ ਵੀ ਫੂਡ ਤੋਂ ਡਿਸ਼ਸ ਰੱਖਦੇ ਜਾਂ ਸਮਥਿੰਗ ਲਾਈਕ ਦੈਟ।
0: ਨਹੀਂ, ਮੈਂ ਸਮਝਦਾ ਤੁਹਾਡੀ ਗੱਲ, ਥੈਂਕ ਯੂ। ਸੋ ਇਹ ਵੀ ਕਹਿੰਦੇ ਕਿ ਵੀਕਐਂਡ ਤੇ ਕਰਾ ਲਓ, ਆਏ ਨਹੀਂ ਵੀ ਬੰਦਾ 12 ਘੰਟੇ ਦੀ ਸ਼ਿਫਟ ਲਾ ਕੇ ਆਇਆ ਤੇ ਉਹ ਤੋਂ ਤੁਸੀਂ ਕੋਈ ਉਮੀਦਾਂ ਰੱਖੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1499-1 ਫਿਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 905-828-5800 ਤੇ ਕਾਲ ਕਰੋ
9: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੇ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9-1-5-1-5-4-5-4-8
0: ਬਿਲਕੁਲ 9-9-4-4 ਹੈਲੋ
10: ਹੈਲੋ
0: ਜੀ
10: ਹਾਂਜੀ ਜੀ ਭਾਈ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
10: ਬਸ ਵਧੀਆ ਠੀਕ ਠਾਕ ਮੈਨੂੰ ਤੇਰਾ ਖਰਾ ਸੋੜੀ ਕਹਿੰਦਾ ਮੈਨੂੰ ਭਾਈ ਜਾਂਦਾ ਆਇਆ ਸੀ ਕਾਲ ਆਈ ਸੀ ਮੈਨੂੰ ਉਹੀ ਹੱਥ ਆਈ ਜਾਂਦਾ ਅੱਜ ਤੱਕ ਸੁਣ ਕੇ ਕਹਿੰਦੇ
0: ਜਦੋਂ ਬੰਦਾ ਕੰਮ ਤੋਂ ਘਰੇ ਆਉਂਦਾ ਜਿਹੜੀ ਘਰ ਵਾਲੀ ਪੈਰ ਵੀ ਦਬਾਵੇ ਨਾਲੇ ਪੂਰਾ ਰੈਡੀ ਸ਼ੈਡੀ ਹੋ ਕੇ ਤਿਆਰ ਤੁਰ ਹੋ ਕੇ ਉਹ ਵੇਟ ਕਰੇ ਪਰ ਕਿਹਦੇ ਕੋਲ ਟਾਈਮ ਹੈ ਰੈਡੀ ਰੂਡੀ ਹੋਣ ਦਾ ਹੈ ਜਿਹੜਾ ਬੰਦਾ ਜਿਹਦੀ ਰੋਜ਼ ਡਿਊਟੀ ਹੈ ਜਿਹਨੇ ਸਵੇਰੇ 7-8 ਵਜੇ ਚੱਲ ਜਾਣਾ ਤੇ ਉਹਨੇ ਮੁੜਨਾ ਵੀ 6-7 ਵਜੇ ਉਹ ਕਿੱਥੋਂ ਬੱਚੇ ਸਾਂਭੂਗਾ
10: ਹਾਂ ਉਹ ਛੁੱਟੀ ਵਾਲੇ ਦਿਨ ਕਰ ਲਵੇ ਆਪਣੀ ਡਿਊਟੀ
0: ਹਾਂ ਚਲੋ 2 ਦਿਨ ਕਰ ਲਵੇ ਬਾਹਰ ਚਲ ਜਾਣਾ ਤੈਨੂੰ ਨਾ ਘਰ ਦੀ ਟੈਨਸ਼ਨ ਆ ਨਾ ਤੈਨੂੰ ਬੱਚਿਆਂ ਦਾ ਰੌਲਾ ਸੁਣਦਾ ਨਾ ਤੈਨੂੰ ਬੱਚਿਆਂ ਦੀਆਂ ਡਿਮਾਂਡਾਂ ਸੁਣਦੀ ਆ ਤੇ ਫਿਰ ਬੰਦਾ ਕਹਿੰਦਾ ਕਿ ਤੂੰ ਆ ਫਿਰ ਮੇਰੇ ਨਾਲ ਇੱਕ ਦਿਨ ਤੈਨੂੰ ਮੈਂ ਦਿਖਾਉਣਾ ਕਿ ਕਿੰਨੀ ਮਿਹਨਤ ਦੇ ਨਾਲ ਕੰਮ ਕਰਨਾ ਪੈਂਦਾ ਸਮਰ ਚ ਪਸੀਨੋ ਪਸੀਨਾ ਬੰਦਾ ਹੋਇਆ ਹੁੰਦਾ ਸੋ ਠੀਕ ਹੈ ਵੀ ਹਮੇਸ਼ਾ ਦੂਜੇ ਦੀ ਲਾਈਫ ਥੋੜੀ ਸੌਖੀ ਲੱਗਦੀ ਆ ਆਪਾਂ ਨੂੰ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਾਣਾ ਸੁਣਾਉਣਾ ਯਾਰ, ਬਹੁਤ ਹੀ ਖੂਬਸੂਰਤ ਗੀਤ ਹੈ। ਦੇਖੋ ਸਾਡੇ ਜਿੰਨੇ ਵੀ ਸਟੂਡੈਂਟ ਮਿੱਤਰ ਸੱਜਣ ਨੇ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਆ, ਸਟੂਡੈਂਟ ਸਾਡੇ ਵੀਰ ਭੈਣ ਨੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਏ ਨੇ ਅਤੇ ਰੋਜ਼ ਹੁਣ 15-15 ਘੰਟੇ ਦੀਆਂ ਸ਼ਿਫਟਾਂ ਲਾਉਣੀਆਂ, ਪੜ੍ਹਨਾ ਵੀ ਹੈ, ਦਿਨ ਰਾਤ ਮਿਹਨਤ ਕਰਨੀ, ਸੋਣਾ ਨਹੀਂ, ਘਰੋਂ ਦੂਰ ਮਾਪਿਆਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ, ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ ਅਤੇ ਦੁੱਖ ਲੱਗਦਾ। ਚਲੋ ਜਦੋਂ ਆਪਾਂ ਫਿਰ ਵੀ ਕਹਿੰਦੇ ਹਾਂ ਮਾੜੇ ਆ ਸਟੂਡੈਂਟ, ਯੇ ਹੈ ਵੋ ਹੈ, ਚਲੋ ਦੇਖੋ ਜ਼ਿੰਦਗੀ 'ਚ ਨਾ ਚੰਗੇ ਮਾੜੇ ਸਾਰੇ ਮਿਲਦੇ ਆ, ਜ਼ਰੂਰੀ ਨਹੀਂ ਵੀ ਇੱਕ ਬੰਦਾ ਮਾੜਾ, ਸਾਰੇ ਮਾੜੇ ਨੇ। ਸੋ ਬੜੇ ਸਟੂਡੈਂਟ ਸਾਡੇ ਮਿੱਤਰ ਸੱਜਣ ਨੇ ਜਿਹੜੇ ਮਿਹਨਤ ਨਾਲ ਕੰਮ ਕਰਦੇ। ਇੱਕ ਗੀਤ ਆਇਆ ਅਮਰਦੀਪ ਦੇਵਗਨ ਹੋਰਾਂ ਦਾ, ਬੜਾ ਖੂਬਸੂਰਤ ਗੀਤ ਹੈ। ਅਮਰਦੀਪ ਦੇਵਗਨ ਹੋਰਾਂ ਨੇ ਲਿਖਿਆ ਵੀ ਹੈ ਅਤੇ ਗਾਇਆ ਵੀ ਹੈ ਅਤੇ ਮਿਊਜ਼ਿਕ ਦ ਕਲਾਕਾਰ ਸਟੂਡੀਓਜ਼ ਨੇ ਕੀਤਾ, ਰੰਗਰੇਜ਼ ਫਿਲਮਸ ਦੀ ਵੀਡੀਓ ਹੈ ਅਤੇ ਲੰਡਨ ਅੰਟੇਰੀਓ, ਕਿਆ ਬਾਤ ਹੈ, ਲੰਡਨ ਦੇ ਵਿੱਚ ਸ਼ੂਟ ਕੀਤਾ ਗਿਆ ਗੀਤ ਹੈ ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ। ਮੈਨੂੰ ਯਾਦ ਹੈ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਮਰਦੀਪ ਦੇਵਗਨ ਹੋਰਾਂ ਦਾ ਗੀਤ ਆਇਆ ਸੀਗਾ ਇੰਟਰਨੈਸ਼ਨਲ ਸਟੂਡੈਂਟ, ਬੜਾ ਚੱਲਿਆ ਯਾਰ ਗਾਣਾ ਅਤੇ ਉਸਦੀ ਵੀ ਪ੍ਰਮੋਸ਼ਨ ਅਸੀਂ ਪੰਜਾਬੀ ਲਹਿਰ 'ਤੇ ਕੀਤੀ ਸੀ, ਆਈ ਰਿਮੈਂਬਰ। ਅਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਸਟੂਡੈਂਟ 2 ਵੀ ਆਇਆ ਅਤੇ ਹੁਣ ਸਟੂਡੈਂਟ ਮਹਿਕਮਾ ਗੀਤ ਅਮਰਦੀਪ ਹੋਣਾ ਨੇ ਰਿਲੀਜ਼ ਕੀਤਾ। ਸੋ ਤੁਸੀਂ ਵੀ ਯੂਟਿਊਬ 'ਤੇ ਜਾਓ, ਸਟੂਡੈਂਟ ਮਹਿਕਮਾ ਸਰਚ ਕਰੋ ਅਮਰਦੀਪ ਦੇਵਗਨ, ਆਪਣੀਆਂ ਰੀਲਾਂ ਰੂਲਾਂ ਬਣਾਓ ਬਈ ਅਤੇ ਸਪੋਰਟ ਕਰੋ। ਸੁਣਦੇ ਆ ਦੋ ਬੋਲ ਇਸ ਗੀਤ ਦੇ, ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ।

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब दे अमीर विरसे दी पुक्कल चो यादां दे संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: East Avenue East, Brampton, 905-790-0560. 6 Marconi Court, Bolton, 905-951-9394. Stephen Furniture ki dhamakedar festival season se.
1: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
2: ਹਾਈ ਗਾਇਜ਼ ਇੰਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
3: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
4: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
5: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ
4: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
6: ਲੇਡੀਜ਼ ਐਂਡ ਜੈਂਟਲਮੈਨ ਯੂ ਆਰ ਨਾਟ
7: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
8: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੋਰਗੇਜਸ ਪ੍ਰਾਈਵੇਟ ਫੰਡਸ
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
8: ਕਾਲ 647-606-8110
7: ਔਰ ਵਿਜ਼ਿਟ sharmamortgages.com
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
9: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
10: 647-835-5294-647-835-5294 ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
2: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7, 8355-2994 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਕੱਚੇ ਹੋਣ ਚਾਹੇ ਪੱਕੇ ਹੋਣ, ਕਹਿੰਦਾ ਕੱਚੇ ਹੋਣ ਚਾਹੇ ਪੱਕੇ ਹੋਣ ਆਖਰ ਸਭ ਨੇ ਖੁਰ ਜਾਣਾ, ਅਸੀਂ ਨੀਵੇਂ ਹੀ ਠੀਕ ਹਾਂ ਉੱਚਿਆਂ ਵੀ ਤਾਂ ਤੁਰ ਜਾਣਾ, ਮਾਣ ਨਾ ਕਰੀਏ ਰੂਪ ਜਵਾਨੀ ਪਲ ਪਲ ਪੈਂਦੇ ਘਾਣੇ ਨੇ, ਮਾਣ ਨਾ ਕਰੀਏ ਰੂਪ ਜਵਾਨੀ ਪਲ ਪਲ ਪੈਂਦੇ ਘਾਣੇ ਨੇ, ਪੈਸੇ ਮਾਣੇ ਧਨ ਨਾ ਰਹਿਣਾ।

0: ਸਭ ਨੇ ਮਿੱਟੀ ਜਾਣੇ ਨੇ, ਸਭ ਨੇ ਮਿੱਟੀ ਜਾਣੇ ਨੇ। ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖੰਮ ਨਹੀਂ ਹੋਇਆ, ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖੰਮ ਨਹੀਂ ਹੋਇਆ। ਤੁਹਾਡੇ ਵਿਕਣ ਦਾ ਅਫਸੋਸ ਹੈ ਪਰ ਗਮ ਨਹੀਂ ਹੋਇਆ। ਤੁਸੀਂ ਬਖਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਸਬਜ ਨਾ ਹੋਏ, ਕਹਿੰਦਾ ਤੁਸੀਂ ਬਖਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਸਬਜ ਨਾ ਹੋਏ। ਮੈਂ ਔੜਾਂ ਦੇ ਵਿੱਚ ਵੀ ਮੌਸਮ ਵਿੱਚ ਕਦੇ ਬਿਦਾਮ ਨਹੀਂ ਹੋਇਆ। ਡਰਾਵਾ ਵੀ ਛਲਾਵਾ ਵੀ ਭੁਲਾਵਾ ਵੀ ਬਣੇ ਰਸਤੇ, ਮੇਰੀ ਰਫਤਾਰ ਦਾ ਅੰਦਾਜ਼ ਪਰ ਮਾਧਮ ਨਹੀਂ ਹੋਇਆ। ਕਹਿੰਦਾ ਜੁਦਾ ਤਾਂ ਹੋ ਗਏ ਸਾਂ ਹੌਸਲਾ ਕਰਕੇ ਪਰ ਅੱਜ ਤਾਈਂ, ਜੁਦਾ ਤਾਂ ਹੋ ਗਏ ਸਾਂ ਹੌਸਲਾ ਕਰਕੇ ਪਰ ਅੱਜ ਤਾਈਂ, ਜ਼ਰੂਰਤ ਤੇਰੀ ਦਾ ਅਹਿਸਾਸ ਪਲ ਭਰ ਕੰਮ ਨਹੀਂ ਹੋਇਆ। ਇਹ ਕੈਸਾ ਮੋਮ ਦਾ ਰਸਤਾ ਕਿਸੇ ਪਾਸੇ ਨਾ ਰਾਹ ਦੇਵੇ, ਜਕੜ ਬੈਠਾ ਹੈ ਪੈਰਾਂ ਨੂੰ, ਨਿਰਾ ਦੁਰਗਮ ਨਹੀਂ ਹੋਇਆ। ਬੜਾ ਚਿਰ ਸੋਚਿਆ ਹੋਵੇਗਾ ਤੂੰ ਉਤਰਾਅ ਚੜ੍ਹਾਅ ਬਾਰੇ, ਬੜਾ ਚਿਰ ਸੋਚਿਆ ਹੋਵੇਗਾ ਤੂੰ ਉਤਰਾਅ ਚੜ੍ਹਾਅ ਬਾਰੇ, ਜੁਦਾ ਹੋਵਣ ਦਾ ਤੇਰਾ ਫੈਸਲਾ ਇੱਕਦਮ ਨਹੀਂ ਹੋਇਆ, ਜੁਦਾ ਹੋਵਣ ਦਾ ਤੇਰਾ ਫੈਸਲਾ ਇੱਕਦਮ ਨਹੀਂ ਹੋਇਆ। ਇਹਨਾਂ ਸਤਰਾਂ ਦਾ ਤੁਸੀਂ ਸੁਣਾਉਣੇ ਪ੍ਰੋਗਰਾਮ ਸੰਜੇ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੰਗਲਵਾਰ 8 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸੰਜੇ ਵਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਜੇ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹ ਤੋਂ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ ਦੇ ਵਿੱਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ 14 ਟੈਂਪਰੇਚਰ ਆ, ਫੀਲ ਲਾਈਕ ਵੀ ਆਪਾਂ 14 ਹੀ ਕਰਦੇ ਹਾਂ। ਦੁਪਹਿਰ ਨੂੰ 24, ਸ਼ਾਮ ਨੂੰ 25 ਤਾਂ ਰਾਤ ਨੂੰ 21 ਟੈਂਪਰੇਚਰ। 6:50 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਦਰਸ਼ਨ, ਅਤੇ 7:41 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ 905-673-33-37, 905-673-33-37, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਹੈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੈ ਹਾਈਵੇ 'ਤੇ ਜਾਂ ਲੋਕਲ ਰੂਟਾਂ 'ਤੇ ਕਿਤੇ ਵੀ, ਤਾਂ ਤੁਸੀਂ 905-673-33-37 'ਤੇ ਬਾਕੀ ਭੈਣ ਭਰਾਵਾਂ ਨੂੰ ਰੋਡ ਬਾਰੇ ਦੱਸ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040, ਜੇ ਮੈਸੇਜ ਪਾਉਣੇ ਵਟਸਐਪ ਕਰਨਾ ਫਿਰ 647-835-5594-6475-335-5294 'ਤੇ ਗੱਲਬਾਤ ਕੀਤੀ ਜਾ ਸਕਦੀ ਆ ਮੈਸੇਜਾਂ ਦੀ ਵਟਸਐਪ ਦੇ ਜ਼ਰੀਏ। ਅਜੋ ਕਰੀਏ ਗੱਲਾਂ ਬਾਤਾਂ ਕਈ ਤਰ੍ਹਾਂ ਦੀ, ਹਾਜ਼ਰੀ ਗੈਰ ਹਾਜ਼ਰੀ ਤੋਂ ਬਾਅਦ ਅੱਜ ਤੁਹਾਡੇ ਨਾਲ ਰੂਬਰੂ ਗੱਲਾਂ ਬਾਤਾਂ ਆਪਾਂ ਕਰਨੀਆਂ, ਕਿਉਂਕਿ ਸ਼ੁੱਕਰਵਾਰ ਨੂੰ ਵੀ ਮੈਂ ਔਫ ਕਰ ਗਿਆ ਸੀ ਅਤੇ ਕੱਲ੍ਹ ਲੌਂਗ ਵੀਕਐਂਡ ਸੀਗਾ, ਲੇਬਰ ਡੇ ਸੀ। ਸਭ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਾਈਆਂ ਲੇਬਰ ਡੇ ਦੀਆਂ। ਕਈ ਜਣੇ ਛੁੱਟੀਆਂ 'ਤੇ ਹੋਣੇ ਆ, ਕਈ ਜਣੇ ਆਨੰਦ ਮਾਣਦੇ ਹੋਣੇ ਆ, ਕਈ ਜਣੇ ਰਾਤਾਂ ਕੰਮਾਂ 'ਤੇ ਚੱਲ ਗਏ ਹੋਣੇ ਆ, ਕੱਲ੍ਹ ਚੱਲ ਗਏ ਹੋਣੇ ਆ, ਕੁਛ ਨਾ ਕੁਛ ਕੁਛ ਅੱਜ ਚੱਲ ਜਾਣਗੇ ਸਵੇਰੇ। ਕਈਆਂ ਨੇ ਬਹੁਤ ਸਾਰਿਆਂ ਨੇ ਕੱਲ੍ਹ ਰੋਡ ਟ੍ਰੈਫਿਕ ਜਿਵੇਂ ਖਾਲੀ ਹੋ, ਇੱਕ ਕਿਸਮ ਦੀ ਸੀ ਰੋਡ, ਮਤਲਬ ਛੁੱਟੀ ਦਾ ਆਨੰਦ ਲੋਕ ਬਹੁਤ ਮਾਣ ਰਹੇ ਸੀ, ਪਰ ਕਈ ਦਿਹਾੜੀ ਵੀ ਲਾਉਣ ਗਏ ਹੋਣੇ, ਕੋਈ ਇਹੋ ਜਿਹੀ ਗੱਲ ਨਹੀਂ। ਤੁਹਾਨੂੰ ਆਪਣੇ ਦਿਹਾੜੀ ਵਾਲਿਆਂ ਦਾ ਕੰਮ ਸੀਗਾ, ਦਿਨ ਸੀ, ਅਤੇ ਬਾਬੇ ਦੀ ਕਿਰਪਾ ਸਾਰਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ। ਇੱਕ ਤਾਂ ਅੱਜ ਬੱਚਿਆਂ ਦੇ ਸਕੂਲ ਖੁੱਲ੍ਹ ਜਾਣੇ ਆ, ਤੁਸੀਂ ਬਸ ਹੱਥ ਜੋੜ ਕੇ ਬੇਨਤੀ ਆ ਵੀ ਜਦ ਵੀ ਉਹਨਾਂ ਦੇ ਸਕੂਲ ਬੱਚਿਆਂ ਨੇ ਸੜਕਾਂ 'ਤੇ ਆਉਣਾ, ਓਪਨ ਆਉਣੇ ਆ, ਜਾਣੀ ਬੱਸਾਂ 'ਚ ਬਹਿਣਾ ਜਾਂ ਬੱਸਾਂ ਜਾ ਰਹੀਆਂ ਜਾਂ ਸਕੂਲ ਦੇ ਨੇੜੇ ਤੁਹਾਡੇ ਘਰ ਨੇ, ਵੀ ਆਪ ਤੁਸੀਂ ਸਿਆਣੇ ਆ, ਆਪਾਂ ਸਾਰੇ ਹੀ ਚਲੋ, ਹੈ ਨਾ, ਕੋਈ ਨਹੀਂ ਇੱਦਾਂ ਹੁੰਦਾ। ਤੁਹਾਡੇ ਬੱਚੇ ਆ ਗੱਡੀਆਂ ਲੈ ਕੇ ਜਾਂਦੇ, ਤੁਹਾਡੇ ਘਰ ਦਾ ਕੋਈ ਹੋਰ ਮੈਂਬਰ ਗੱਡੀ ਲੈ ਕੇ ਜਾਂਦਾ, ਮੰਨ ਲਓ ਤੁਹਾਡੀ ਸਿਸਟਰ ਲੈ ਕੇ ਜਾ ਰਹੀ ਹੈ ਗੱਡੀ, ਤੁਹਾਡੀ ਮੰਮੀ ਲੈ ਕੇ ਜਾ ਰਹੀ ਹੈ, ਤੁਹਾਡੀ ਵਾਈਫ ਲੈ ਕੇ ਜਾ ਰਹੀ ਹੈ, ਕੋਈ ਵੀ ਬੰਦਾ ਘਰ ਜੋ ਗੱਡੀ ਕੱਢਦਾ, ਕਹਿਣਦਾ ਭਾਵ ਮੇਰਾ ਐਗਜ਼ਾਮਪਲ ਕੋਈ ਬੇਟਾ ਕੱਢਦਾ, ਵੀ ਉਹਨਾਂ ਨੂੰ ਇੱਕ ਸੱਚੀ ਚਾਹੇ ਉਹਨਾਂ ਨੂੰ ਚੇਤਾ ਵੀ ਹੋਵੇ ਸਭ ਨੂੰ, ਇੱਕ ਵੈਸੀ ਗੱਲ ਕਰੋ ਘਰ ਦੇ ਵਿੱਚ ਜੇ ਹੋ ਸਕੇ, ਚਾਹੇ ਤੁਸੀਂ ਕੰਮਾਂ 'ਤੇ ਵੀ ਆਪਾਂ ਆ ਗਏ ਹਾਂ, ਘਰ ਦੇ ਵਿੱਚ ਇੱਕ ਫੈਂ ਕਰ ਲਿਓ ਵੀ ਯਾਰ ਆਪਾਂ ਘਰ ਕਹਿਣਾ ਵੀ ਅੱਜ ਥੋੜ੍ਹੀ ਜਿਹੀ ਹੌਲੀ ਗੱਡੀਆਂ ਚਲਾਉਣ, ਜਿੰਨੇ ਕਿ ਆਪਾਂ ਕੰਟਰੋਲ ਕਰ ਸਕਦੇ ਹੋਈਏ, ਕਿਉਂਕਿ ਛੋਟੇ ਬੱਚੇ ਆਲਾ ਦੁਆਲਾ ਨਹੀਂ ਦੇਖਦੇ, ਹੈ ਨਾ, ਉਹ ਬੱਚੇ ਕਿਸੇ ਦੇ ਵੀ ਹੋ ਸਕਦੇ ਆ, ਅਤੇ ਫਿਰ ਆਪਾਂ ਅਲਾਂਭਾ ਦਿੰਦੇ ਹਾਂ ਵੀ ਹਾਂ ਯਾਰ ਉਹਨੇ ਦੇਖਿਆ ਨਹੀਂ ਫਲਾਨਾ ਨਹੀਂ, ਪਰ ਉਹ ਨਿਆਣੇ ਆ, ਹੈ ਨਾ, ਜਿੰਨਾ ਮਰਜ਼ੀ ਮਾਂ ਬਾਪ ਸਮਝਾਈ ਜਾਣ ਕੋਈ ਨਹੀਂ ਇੱਥੇ ਨਿਆਣਾ ਸਮਝਦਾ, ਸਿੱਧੀ ਜਿਹੀ ਗੱਲ ਆ, ਹੈ ਨਾ, ਅਤੇ ਪਰ ਫਿਰ ਚਲੋ ਸਮਝਾਉਣਾ ਵੀ ਬਣਦਾ, ਸਮਝਾਉਣਾ ਵੀ ਚਾਹੀਦਾ, ਅਤੇ ਜਿੰਨਾ ਕੁ ਹੋ ਸਕੇ ਬਸ ਬੱਚਿਆਂ ਤੋਂ ਹੌਲੀ ਰੱਖ ਕੇ ਗੱਡੀਆਂ ਆਪਣੀਆਂ ਸਟਰੀਟਾਂ ਤੋਂ, ਪਾਰਕਾਂ ਤੋਂ, ਜਿੱਥੇ ਵੀ ਬੱਸ ਸਟੋਪ ਨੇ ਉਹਨੂੰ ਪ੍ਰੋਪਰ ਪ੍ਰੋਪਰ ਤੁਸੀਂ ਆਪਣਾ ਰੂਲ ਨੂੰ ਫੋਲੋ ਕਰਕੇ ਸਟੋਪ ਕਰਨੀ ਹੈ ਗੱਡੀ, ਹੈ ਨਾ, ਜਿੰਨਾ ਚਿਰ ਉਹਨਾਂ ਦਾ ਬੱਸ ਦਾ ਉਹ ਸਟੋਪ ਵਾਲਾ ਲਾਲ ਜਿਹਾ ਖੁੱਲ੍ਹਿਆ ਹੁੰਦਾ, ਕੀ ਕਹਿੰਦੇ ਹੁੰਦੇ ਉਹਨੂੰ, ਸਟੋਪਰ ਜਿਹਾ, ਅਤੇ ਪਰ ਫਿਰ ਵੀ ਚਲੋ ਬਚਾ, ਪਰਮਾਤਮਾ ਸੁੱਖ ਰੱਖੇ ਸਭ ਨੂੰ, ਅਤੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪੇਰੈਂਟਸ ਨੂੰ, ਕਿਉਂਕਿ ਅੱਜ ਉਹ ਨਵੀਆਂ ਕਲਾਸਾਂ ਜਾ ਰਹੇ ਆ, ਬਹੁਤ ਬਹੁਤ ਕੰਗਰੈਚੁਲੇਸ਼ਨ ਸਭ ਨੂੰ। ਦੂਜੀ ਕੰਗਰੈਚੁਲੇਸ਼ਨ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਆਪਣਾ ਪਰਸੋਂ ਜਿਹੜਾ ਲੰਘਿਆ ਐਤਵਾਰ, ਅਤੇ ਪਿਕਨਿਕ ਸੀਗੀ ਆਪਣੇ ਰੱਖੀ ਹੋਈ, ਅਤੇ ਬਹੁਤ ਬਹੁਤ ਤੁਹਾਡਾ ਦਿਲੋਂ ਥੈਂਕ ਯੂ, ਦਿਲੋਂ ਥੈਂਕ ਯੂ ਸਭ ਦਾ, ਬਹੁਤ ਬਹੁਤ ਪਿਆਰ, ਜਿਹੜੇ ਜਿਹੜੇ ਨੇ ਉੱਥੇ ਹਾਜ਼ਰੀ ਭਰੀ ਉਹਨਾਂ ਦਾ ਵੀ ਦਿਲੋਂ ਸਤਿਕਾਰ, ਜਿਨ੍ਹਾਂ ਨੇ ਨਹੀਂ ਭਰੀ ਕਿਸੇ ਕਾਰਨ ਵੀ, ਚਲੋ ਨਹੀਂ ਆ ਸਕੇ, ਹੈ ਨਾ, ਕਿਸੇ ਨੂੰ ਕੋਈ ਮਜਬੂਰੀ, ਕਿਸੇ ਨੂੰ ਕੋਈ ਮਜਬੂਰੀ, ਹੋ ਸਕਦਾ ਕਈ ਸ਼ੌਂਕ ਦੇ ਵਜੋਂ ਨਾ ਆਏ ਹੋਣ, ਇਹ ਵੀ ਕਹਿੰਦੇ ਹੁਣ ਚੱਲ ਛੱਡ ਉੱਥੇ ਕੀ ਕਰਨਾ, ਹੈ ਨਾ, ਚਲੋ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ। ਪਰ 3,500-4,000 ਬੰਦੇ ਦੀ ਗੈਦਰਿੰਗ ਉੱਥੇ ਹੋਈ ਆ, ਅਤੇ ਬਹੁਤ ਬਹੁਤ ਥੈਂਕ ਯੂ ਸੋ ਮੱਚ ਤੁਹਾਡਾ, ਬਹੁਤ ਬਹੁਤ ਥੈਂਕ ਯੂ, ਸਤਿਕਾਰ ਪਿਆਰ, ਕਿਉਂਕਿ ਪੂਰਾ ਤਕਰੀਬਨ ਅਸੀਂ ਤਾਂ ਚਲੋ 8 ਵਜੇ ਮੈਂ ਤਾਂ ਪਹੁੰਚ ਗਿਆ, 8:30 ਮੈਂ ਪਹੁੰਚ ਗਿਆ ਸੀ, ਅਤੇ ਹੋਰ ਸਾਰੇ ਕਾਫੀ ਜਾਣੇ ਪਹੁੰਚ ਗਏ, ਫਿਰ ਅਸੀਂ ਕੁਰਸੀਆਂ ਕਰਸੀਆਂ ਲਾਈਆਂ ਜਾਂ ਜੋ ਵੀ, ਫਿਰ ਕਲਾਕਾਰਾਂ ਦੀਆਂ ਟੀਮਾਂ 'ਚ ਤਕਰੀਬਨ ਆਪਾਂ 12:15 ਸਟਾਰਟ ਹੋਇਆ ਸੀ, 11 ਵਜੇ ਦਾ ਆਪਾਂ ਟਾਈਮ ਦਿੱਤਾ ਸੀ, ਪਰ 4 ਵਜੇ ਸਮਾਪਤੀ ਹੁੰਦੀ ਤਕਰੀਬਨ 6:30-7 ਵੱਜ ਗਏ ਸੀਗੇ, ਹੈ ਨਾ, 6:30 ਵੱਜ ਗਏ ਸੀ, ਅਤੇ ਫਿਰ ਐਂਡ ਨੂੰ ਫਿਰ ਵਧੀਆ ਲੱਗਿਆ, ਬਹੁਤ ਸੋਹਣਾ ਲੱਗਿਆ। ਚਲੋ ਹੋਰ ਗੱਲਾਂ ਬਾਤਾਂ ਕਰਾਂਗੇ ਅੱਗੇ ਚੱਲ ਕੇ, ਅਤੇ ਜਾਨੂੰ ਫਿਰ ਕਿਸੇ ਦੇ ਚੂੰਡੀ ਵੱਢਣੀ ਹੈ ਅਤੇ ਕਿਸੇ ਤੋਂ ਚੂੰਡੀ ਵਢਾਉਣੀ ਵੀ ਆ, ਹੈ ਨਾ, ਸਿੱਧੀ ਜਿਹੀ ਗੱਲ। ਅਤੇ ਪਰ ਜਿਹੜੇ ਜਿਹੜੇ ਗਏ ਸੀ, ਜੇ ਤੁਸੀਂ ਦੱਸ ਸਕਦੇ ਹੋ ਆਪਣੀ ਜਵਾਨੀ, ਜਾਂ ਤੁਹਾਡੇ ਕੋਈ ਵੀਡੀਓ ਹੈਗੀਆਂ ਉੱਥੇ ਦੀਆਂ, ਕੋਈ ਵੀ ਵੀਡੀਓ ਚਾਹੇ, ਹੈ ਨਾ, ਅਤੇ ਜੇ ਤੁਸੀਂ ਮੈਨੂੰ ਭੇਜ ਸਕਦੇ ਹੋ ਤਾਂ ਮੈਨੂੰ ਜ਼ਰੂਰ ਭੇਜਿਓ, ਕਿਉਂਕਿ ਉਹ ਆਪਾਂ ਇੱਕ ਕਲਿੱਪ ਜਿਹਾ ਬਣਾਉਣ ਲੱਗੇ ਹੋਏ ਹਾਂ, ਅਤੇ ਮੈਂ ਤਾਂ ਹਜੇ ਤੱਕ ਕੋਈ ਪੋਸਟ ਵੀ ਨਹੀਂ ਕੀਤੀ, ਬਾਕੀ ਸਾਰਿਆਂ ਨੇ ਪੋਸਟ ਕਰਤੀਆਂ ਵੀਡੀਓ ਆਪਣੀਆਂ, ਅਤੇ ਸਾਡੇ ਵੱਲੋਂ ਤਾਂ ਕੋਈ ਹੋਈ ਹੋ ਨਹੀਂ ਹਾਲੇ, ਹੈ ਨਾ, ਅਤੇ ਪਰ ਤੁਹਾਡੇ ਕੋਲ ਜੇ ਕੋਈ ਵੀਡੀਓ ਹੈਗੀ ਜ਼ਰੂਰ ਉਹਨੂੰ ਭੇਜਿਓ। ਥੈਂਕ ਯੂ, ਲਵ ਯੂ ਸਾਰਿਆਂ ਨੂੰ, ਬਹੁਤ ਸਕਸੈਸਫੁੱਲ ਹੋਈ, ਬਹੁਤ ਸਕਸੈਸਫੁੱਲ, ਜਿਨ੍ਹਾਂ ਨੇ ਵੀ ਉੱਥੇ ਕਹੇ, ਚਾਹੇ ਮੰਨ ਲਓ ਸਿੱਧੀ ਜੀ ਮੈਂ ਕਹਿੰਦਾ ਵੀ ਪੈਸਿਆਂ ਦੀ ਮਦਦ ਕੀਤੀ, ਚਾਹੇ 1 ਰੁਪਏ ਦੀ ਕੀਤੀ, ਕਿਸੇ ਨੇ 100 ਦੀ ਕੀਤੀ, ਕਿਸੇ ਨੇ 1,000 ਦੀ ਕੀਤੀ, ਚਾਹੇ ਕੁਛ ਵੀ ਸੀ, ਉਹਨਾਂ ਦਾ ਵੀ ਬਹੁਤ ਥੈਂਕ ਯੂ, ਜਿਹੜੇ ਉੱਥੇ ਆਏ ਉਹਨਾਂ ਦਾ ਵੀ ਬਹੁਤ ਥੈਂਕ ਯੂ, ਜਿਨ੍ਹਾਂ ਨੇ ਆਪਣੀ ਵਿਰੋਧਤਾ ਕੀਤੀ ਜਾਂ ਜਿਨ੍ਹਾਂ ਨੇ ਪਰੇ ਖੜ੍ਹ ਕੇ ਗੱਲਾਂ ਕੀਤੀਆਂ, ਉਹਨਾਂ ਦਾ ਤਾਂ ਡਬਲ ਡਬਲ ਥੈਂਕ ਯੂ ਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਕਿਉਂਕਿ ਪਰਮਾਤਮਾ ਕਰੇ ਤੁਹਾਨੂੰ ਵੀ ਮਤਲਬ ਉਹੋ ਜਿਹੀ ਬੁੱਧੀ ਆਪਾਂ ਨੂੰ ਸਾਰਿਆਂ ਨੂੰ ਦੇਵੇ ਵੀ ਆਪਾਂ ਇੱਕ ਗੱਲਾਂ ਕਰਨ ਦੀ ਬਜਾਏ ਜੇ ਕਿਸੇ ਦੀ ਹੈਲਪ ਕਰ ਸਕਦੇ ਹੋਈਏ, ਠੀਕ ਨਹੀਂ ਪੈਸਿਆਂ ਦੀ ਜ਼ਰੂਰਤ ਨਹੀਂ ਵੀ ਪੈਸੇ ਦੀ ਹੈਲਪ ਹੁੰਦੀ ਆ, ਉੱਦਾਂ ਵੀ ਹੈਲਪ ਬਹੁਤ ਹੋ ਜਾਂਦੀ, ਕਿਸੇ ਦੇ ਫੰਕਸ਼ਨ 'ਤੇ ਜਾਣਾ, ਕਿਸੇ ਦੇ ਜੇ ਨਹੀਂ ਵੀ ਆਪਾਂ ਉਹ ਕਰ ਸਕਦੇ ਤਾਂ ਜ਼ਰੂਰ ਜਾਣਾ ਜ਼ਰੂਰ ਚਾਹੀਦਾ, ਚਾਹੇ 10 ਮਿੰਟ ਹਾਜ਼ਰੀ ਲਓ, ਅਗਲੇ ਨੂੰ ਮਿਲ ਕੇ ਆਓ। ਬਹੁਤ ਸਾਰੇ ਸੀ ਇਹੋ ਜਿਹੜੇ ਮੈਨੂੰ ਬਿਨਾਂ ਮਿਲੇ ਤੋਂ ਉੱਥੋਂ ਆਏ ਆ, ਅਤੇ ਬਹੁਤ ਸਾਰੇ ਸੀ ਜਿਨ੍ਹਾਂ ਨੇ ਮਤਲਬ ਨਾਲ ਖੜ੍ਹੇ ਸੀਗੇ ਵੀ ਅਸੀਂ ਨਾਲੇ ਹਾਂ, 8 ਵਜੇ ਆਵਾਂਗੇ ਤੇਰੇ ਕੋਲ, 9 ਵਜੇ ਆਵਾਂਗੇ, 10 ਦਿਨ ਜਿਹੜਾ ਕੰਮ ਆ ਭਰਾ ਭੱਜਦੇ ਨਹੀਂ, ਅਤੇ ਉਹ ਫਿਰ 2-2:30 ਵਜੇ ਵੀ ਪਹੁੰਚਦੇ ਦੇਖੇ, 3 ਵਜੇ ਵੀ ਪਹੁੰਚਦੇ ਦੇਖੇ, ਬਹੁਤ ਸਾਰੇ ਕਲਾਕਾਰ ਵੀ ਸੀ, ਅਤੇ ਜਿਹੜੇ ਜਿਨ੍ਹਾਂ ਨੂੰ 11-12 ਦਾ ਆਪਾਂ ਇੱਕ ਦਾ ਟਾਈਮ ਦਿੱਤਾ ਸੀ, ਅਤੇ ਉਹ 3-3, 3:30, 4 ਵਜੇ ਤੱਕ ਵੀ ਆਏ ਵੀ ਹੁਣ ਸਾਨੂੰ ਟਾਈਮ ਦਾ, ਉਹਦੀ ਗੱਲ ਬਣਾਵਾਂਗੇ, ਕਰ ਦੇਵਾਂਗੇ ਚੱਲ ਕੇ, ਜਦ ਤੱਕ ਆਪਾਂ ਗੱਲਾਂ ਕਰਦੇ ਹਾਂ। ਚਲੋ ਮਾਸੀ ਸਾਹਿਬ ਲੰਘ ਗਏ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਤੁਹਾਨੂੰ ਬਹੁਤ ਬਹੁਤ ਪਿਆਰ,
1: ਬਹੁਤ ਹੀ ਪਿਆਰੇ ਹਰਜੀਤ ਜੰਜੂਆ, ਸਤਿਕਾਰ ਸਰੋਤਿਓ, ਸਾਰੇ ਬੰਦਿਆਂ ਨੂੰ ਲੱਖ ਲੱਖ ਵਧਾਈ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ ਯਾਰ।
1: ਹੁਣ ਬੋਲਿਓ ਨਾ ਇੱਕ ਮਿੰਟ, ਮੈਂ ਦੋ ਗੱਲਾਂ ਦੱਸਣੀਆਂ ਤੁਹਾਨੂੰ
0: ਜੀ।
1: ਕਹਿੰਦਾ ਮੁਸ਼ਕਲੇ ਦਿਲ ਕੇ ਇਰਾਦੇ ਆਜ਼ਮਾਤੀ ਹੈ, ਹੁਸਨ ਕੇ ਪਰਦੇ ਨਿਰਮੋਹ ਸੇ ਹਟਾਤੀ ਹੈ, ਹੌਸਲਾ ਮਤ ਹਾਰ ਗਿਰ ਕਰ ਉਹ ਮੁਸਾਫਰ, ਲੋਕ ਨੇ ਇਨਸਾਨ ਕੋ ਚੱਲਣਾ ਸਿਖਾਤੀ ਹੈ। ਇੱਕ ਜੰਜੂਆ ਸਾਹਿਬ ਦੀ ਕਿਤਾਬ ਚ ਮੈਂ ਲੈਣ ਪੜ੍ਹੀ ਸੀ, ਕਹਿੰਦਾ ਦੇਅਰ ਇਜ਼ ਨੋ ਵਰਡ ਇੰਪੋਸੀਬਲ ਇਨ ਮਾਈ ਡਿਕਸ਼ਨਰੀ। ਜਿਹੜਾ ਫੰਕਸ਼ਨ ਹੋਇਆ ਇੰਨਾ ਵਧੀਆ ਹੋਇਆ, ਤੁਸੀਂ ਲੋਕਾਂ ਨੇ ਪਤਾ ਨੀ ਕਿਆ ਨੋਟ ਕਰਿਆ ਕਿਆ ਨਾ ਕਰਿਆ, ਮੈਂ 2 ਗੱਲਾਂ ਨੋਟ ਕਰੀਆਂ ਜਿਹੜੀਆਂ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲੀ ਗੱਲ, ਜਿਹੜਾ ਮੇਰਾ ਆਪਣਾ ਫੰਕਸ਼ਨ ਹੈ, ਆਪਣਾ ਮੇਰਾ ਪ੍ਰੋਫੈਸ਼ਨ ਸੀਗਾ, ਜਿਹੜੀ ਬੱਚਿਆਂ ਦੀ ਰੇਸ ਲੱਗੀ ਹੈ ਨਾ, ਮੈਂ ਬਹੁਤ ਟੂਰਨਾਮੈਂਟ ਕਰਾਏ ਆ, ਬਹੁਤ ਦੇਖੇ, ਇੰਟਰਨੈਸ਼ਨਲ ਲੈਵਲ ਤੇ ਦੇਖੇ ਆ, ਪਰ ਜਿਹੜੀ ਦੋਹਾਂ ਬੱਚਿਆਂ ਦੀ ਨਾ ਕੰਪੀਟੀਸ਼ਨ ਭਾਵਨਾ ਦੇਖਿਆ ਮੋਢੇ ਨਾਲ ਮੋਢੇ ਨਾਲ ਆਖਰੀ ਆਖਰੀ ਪੁਆਇੰਟ ਤੱਕ ਦੌੜੇ ਮੁੰਡੇ ਦੋਵੇ। ਇਹ ਪੁਆਇੰਟ ਨੋਟ ਕਰਨ ਵਾਲਾ ਜੇ ਕੋਈ ਸਪੋਰਟਸਮੈਨ ਇੱਥੋਂ ਯਾਦ ਕਰ ਦੇਖਦਾ ਹੋਵੇ। ਨੰਬਰ ਦੋ ਸਟੇਜ ਦੇ ਸਾਹਮਣੇ 85 ਦੇ ਲੈ ਕੇ 95 ਸਾਲ ਦੇ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰੇ ਪੰਜ ਬੁੜੇ ਬੈਠੇ ਤੇ ਇੱਕ ਮਿੰਟ ਨੀ ਹਿੱਲੇ, ਇੱਕ ਮਿੰਟ ਬੇਚਾਰੇ ਆਏ ਟੇਕਾ ਬੈਠੇ ਰਹੇ। ਉਹਨਾਂ ਬਾਰੇ ਉਹਨਾਂ ਦੋ ਗੱਲਾਂ ਕਰਨੀਆਂ ਹੈ ਔਰ ਸੁਣ ਲਿਓ ਜਿਹੜਾ ਧਿਆਨ ਦੇ ਨਾਲ। ਸਾਰੇ ਸਰੋਤਿਆਂ ਨੇ ਮੈਨੂੰ ਵੀ ਬਹੁਤ ਪਿਆਰ ਦਿੱਤਾ, ਉਹਨਾਂ ਵਾਸਤੇ ਲਿਖੀਆਂ ਇਹ ਗੱਲਾਂ। ਕਹਿੰਦਾ ਢਲ ਗਈ ਜਵਾਨੀ ਬੁਢਾਪਾ ਆ ਗਿਆ, ਜੋਬਨ ਹੱਥਾਂ ਤੋਂ ਕੰਨੀ ਖਸਕਾ ਗਿਆ, ਛੱਡ ਗਏ ਨੇ ਸਾਥੀ ਕਰਮਾਂ ਦੇ ਮਾਰੇ ਨੂੰ, ਕੋਈ ਨਾ ਪਛਾਣੇ ਬੁੱਢੜੇ ਵਿਚਾਰੇ ਨੂੰ। ਸੁੰਦਰ ਸਰੀਰ ਸੀ ਚਕਮਕਮਾਨ ਹੋ ਗਿਆ, ਟੁੱਟ ਗਿਆ ਬਲ ਬੇਤਰਾਨ ਹੋ ਗਿਆ, ਗੋਡਿਆਂ ਜਵਾਬ ਦਿੱਤਾ ਨਗਾਰੇ ਨੂੰ, ਕੋਈ ਨਾ ਪੁੱਛੇ ਬੁੱਢੜੇ ਵਿਚਾਰੇ ਨੂੰ। ਕੰਨ ਦੰਦ ਅੱਖੀਆਂ ਜਵਾਬ ਦੇ ਗਈਆਂ, ਬੁੱਢੜੇ ਨੂੰ ਮੁਸੀਬਤਾਂ ਅਨੇਕ ਪੈ ਗਈਆਂ, ਉੱਠਣਾ ਬਹਾਲ ਹੋਇਆ ਬੇਸਹਾਰੇ ਨੂੰ, ਕੋਈ ਨਾ ਪੁੱਛੇ ਬੁੱਢੜੇ ਵਿਚਾਰੇ ਨੂੰ। ਉੱਗਾ ਦਾ ਭਵਨਾ ਦਾ ਟਿਕਾਣਾ ਮੱਲਿਆ ਬੰਗਲਿਆ, ਬੰਗਲਿਆਂ ਨੇ ਦੱਬਣਾ ਕਹਿੰਦਾ ਘਰ ਮੇਰਾ, ਦੇ ਦਿੱਤਾ ਜਵਾਬ ਅਗਲਿਆਂ ਪਿਛਲਿਆਂ, ਕੰਬਦੇ ਨੇ ਹੱਥ ਬੈਠੇ ਵਿਚਾਰੇ ਨੂੰ, ਕੋਈ ਨਾ ਪੁੱਛੇ ਬੁੱਢੜੇ ਵਿਚਾਰੇ ਨੂੰ। ਬੈਠਾ ਰਹੇ ਸਾਰਾ ਦਿਨ ਜਿੱਥੇ ਬਹਿ ਗਿਆ, ਜਾਵਾਂ ਦੇ ਨਕਸ਼ਾ ਸਬਰ ਲੈ ਗਿਆ, ਮੀਆਂ ਵਿੱਚ ਬੈਠਾ ਕਰਦਾ ਗੁਜ਼ਾਰੇ ਨੂੰ, ਕੋਈ ਨਾ ਪੁੱਛੇ ਬੁੱਢੜੇ ਵਿਚਾਰੇ ਨੂੰ। ਆਖਰੀ ਲਾਈਨ ਹੈ, ਬੁੱਢੜੇ ਨੂੰ ਨਿੱਕੀ ਜੂ ਨੇ ਰੋਟੀ ਦਿੱਤੀ ਅੱਕ ਕੇ, ਬੁੱਢੇ ਅੱਗੋਂ ਕੁੱਤਾ ਲੈ ਗਿਆ ਚੱਕ ਕੇ, ਫਿਰ ਕੌਣ ਪੁੱਛੇ ਪਾਣੀ ਇਸ ਬੇਸਹਾਰੇ ਨੂੰ, ਕੋਈ ਨਾ ਪੁੱਛੇ ਬੁੱਢੜੇ ਵਿਚਾਰੇ ਨੂੰ।
0: ਕੀ ਬਾਤ ਹੈ, ਬਹੁਤ ਸੋਹਣਾ, ਬਹੁਤ
1: ਕਹਿੰਦਾ ਬਸ ਇੱਕ ਹੀ ਉੱਲੂ ਕਾਫੀ ਤਾਂ ਬਰਬਾਦ ਗੁਰਸਾ ਕਰਨੇ ਕੋ, ਹਰ ਸ਼ਾਖ ਮੇ ਉੱਲੂ ਬੈਠਾ ਹੈ, ਅੰਜਾਮ ਇਹ ਗੁਰਦਸਤਾ ਕਿਆ ਹੋ ਗਿਆ।
0: ਚਲੋ ਥੈਂਕ ਯੂ,
1: ਦੁਸ਼ਮਣ ਤੋਂ ਘਬਰਾਏ ਨਾ,
0: ਲਵ ਜੂ
1: ਤੂੰ ਘਬਰਾਏ ਨਾ, ਕਹਿ ਨਹੀਂ ਚੜਦੀ ਗਲਾ ਚ।
0: ਥੈਂਕ ਯੂ,
1: ਖਾ ਲੈ ਕਮਾ ਲੈ ਖਰਚ ਲੈ ਬੰਦਿਆ, ਖਾਣੀਆਂ ਤੇ ਖੋਟੀਆਂ ਆਖਿਰ ਖਾਣੀਆਂ ਹੈ, ਦੋ ਰੋਟੀਆਂ ਜਿਹੜਾ ਬੰਦਿਆਂ ਨੇ ਮੇਰੇ ਵੀਰ ਦੀ ਮਦਦ ਕਰੀ ਹੈ, ਮੈਂ ਹੱਥ ਜੋੜ ਕੇ ਉਹਦਾ ਲੱਖ ਲੱਖ ਧੰਨਵਾਦ ਕਰਦਾ ਹੈ। ਆਏ ਇੱਥੇ ਮਾਇਆ ਦੀ ਮਦਦ ਕਰੀਏ, ਪਿਆਰ ਦਿੱਤਾ ਹੈ, ਹਰ ਤਰ੍ਹਾਂ ਬੈਠ ਗਏ, ਸਾਰ ਬੰਦਿਆਂ ਵਾਂਗ ਸੁਣਿਆ, ਥੈਂਕ ਯੂ ਸੋ ਮਚ, ਚੜ੍ਹਦੀ ਕਲਾ ਦਿਓ, ਅਗਲੇ ਸਾਲ ਇਸ ਤੋਂ ਵਧੀਆ ਕਰਾਂਗੇ, ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ, ਬਿਲਕੁਲ ਜੀ, 93-45 ਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ
2: ਬਾਈ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ,
0: ਕਿਰਪਾ
2: ਜਿੰਨੇ ਮੇਰੇ ਭਰਾ ਉੱਥੇ ਆਏ ਆ, ਆਪਣੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ।
0: ਬਿਲਕੁਲ ਬਿਲਕੁਲ, ਕੋਈ ਸ਼ੱਕ ਨੀ, ਕੋਈ
2: ਭੈਣ ਉਹਦੇ ਕਹਿਣ ਜਿਹੜੇ ਨਹੀਂ ਆਏ ਨਾ ਗੱਲਾਂ ਕਰਨ ਵਾਲੇ, ਉਹਨਾਂ ਦਾ ਜ਼ਿਆਦਾ ਧੰਨਵਾਦ।
0: ਬਿਲਕੁਲ 100%, ਆਪਾਂ ਤਾਂ ਕਰਦੇ
2: ਹਾਂ ਬਾਈ ਜੀ, ਉਹਨਾਂ ਦਾ ਕਰਕੇ ਹੀ ਇਹ ਜ਼ਿਆਦਾ ਵਧੀਆ ਹੋ ਚੁੱਕਿਆ। ਠੀਕ ਹੈ ਨਾ,
0: ਕੋਈ ਸ਼ੱਕ ਨਹੀਂ,
2: ਸਿਰਾਹ ਸਿਰਾਹ ਹੋ ਗਏ ਬਾਈ, ਸਿਰਾਹ
0: ਨਹੀਂ, ਬਹੁਤ ਵਧੀਆ, ਸਾਰਿਆਂ ਨੇ ਉੱਥੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀ, ਤੇ ਜਿਹਨਾਂ ਨੇ ਸਮਝਣੀ ਸੀ, ਜਿਹਨਾਂ ਨੇ ਨਹੀਂ ਸਮਝਣੀ, ਉਹ ਫਿਰ ਚੱਲ ਕੇ ਵੀ ਆ ਗਏ, ਗੱਲ ਇਹ ਵੀ ਆ।
2: ਹਾਂਜੀ ਹਾਂਜੀ,
0: ਇਹ ਵੀ ਹੋਈ
2: ਨਹੀਂ, ਮੈਂ ਤਾਂ ਬਈ ਪਹਿਲਾਂ ਹੀ ਤੈਨੂੰ ਕਹਿਤਾ ਸੀ ਜਿੱਥੇ ਮਰਜ਼ੀ ਜੁੜ ਜਾ ਜੀ।
0: 3-1 ਵਜੇ ਤਾਂ ਐਂ ਹੋ ਗਿਆ ਸੀਗਾ ਵੀ ਜਿਵੇਂ ਪਾਰਕਿੰਗ ਨਹੀਂ ਉੱਥੇ, ਕਈ ਲੋਕਾਂ ਨੂੰ ਮਿਲ ਰਹੀ ਸੀ, ਬਹੁਤ ਲੋਕ ਮੁੜ ਕੇ ਚਲੇ ਗਏ ਪਾਰਕਿੰਗ ਦੀ ਵਜ੍ਹਾ ਕਾਰਨ।
2: ਮੈਂ ਦੇਖੋ ਜਿਹੜੀ ਮੇਰੀ ਡਿਊਟੀ ਸੀ ਮੈਂ ਪੂਰੀ ਕਰ ਗਿਆ, ਤੇ ਉੱਥੇ ਬੰਦੇ ਆ ਗਏ ਤੇਰੇ ਕੋਲ।
0: ਹਾਂਜੀ,
2: ਤੇ ਮੈਂ ਮੇਰੀ ਸਿਸਟਰ ਦੇ ਪ੍ਰੋਗਰਾਮ ਸੀਗਾ, ਤੇ ਮੈਂ ਉੱਥੋਂ 1:30 ਨਿਕਲਣ, ਤੇ ਮੈਂ 2 ਵਜੇ ਪਹੁੰਚਿਆ ਜਦੋਂ ਰਸਾ ਕਸੀ ਹੋਣ ਲੱਗੀ।
0: ਬਿਲਕੁਲ ਬਿਲਕੁਲ,
2: ਉਦੋਂ ਹੀ ਪਹੁੰਚੇ, ਮੈਂ ਝੂਠ ਨਹੀਂ ਬੋਲਦਾ, ਤੇ ਪਰ ਮੈਂ ਇੰਨਾ ਇੰਜੋਏ ਕੀਤਾ ਨਾ, 1:30 ਮੁੜ ਕੇ ਵੀ ਘਰੇ ਆ ਕੇ ਵੀ ਰਾਤ
0: ਅਮਰਜੀਤ ਮਲਤਾਨੀ ਭਾਈ, ਤੁਹਾਡੀ ਕਾਲ ਕੱਟ ਗਈ, ਦੁਬਾਰਾ ਕਰ ਲਿਓ। ਤੇ ਹਰਮਨ ਭਾਜੀ ਹੁਣਾਂ ਨੇ ਵੀ ਸੁਣਦੇ ਆ ਪ੍ਰੋਗਰਾਮ ਨੂੰ, ਉਹਨਾਂ ਨੇ ਵੀ ਲਾਈਨਾਂ ਜਿਹੜੀਆਂ ਆਪਾਂ ਪਹਿਲਾਂ ਪੜ੍ਹਦੇ ਹਾਂ ਉਹਨਾਂ ਨੇ ਭੇਜੀਆਂ, ਪਰ ਮੈਨੂੰ ਲੱਗਦਾ ਹਰਮਨ ਹੁਣ ਇਹਦੇ ਆਏ ਨੀਗੇ, ਕਿਉਂਕਿ ਜੇ ਆਏ ਹੁੰਦੇ ਤਾਂ ਜ਼ਰੂਰ ਮਿਲਦੇ ਇਹ। ਚਲੋ ਥੈਂਕ ਯੂ ਸੋ ਮੱਚ, ਕੋਈ ਨਹੀਂ, ਪਰ ਇਹਨਾਂ ਦਾ ਸਹਿਯੋਗ ਜਾਂ ਬਾਕੀ ਸਾਰਿਆਂ ਦਾ ਸਹਿਯੋਗ ਨਾਲ ਹੀ ਆ। ਪ੍ਰੇਮ ਗਿੱਲ ਜੀ ਨੇ ਵੀ ਕਾਫੀ ਸਾਰੀਆਂ ਵੀਡੀਓ ਮੈਨੂੰ ਭੇਜਤੀਆਂ ਪਾਤੀਆਂ ਤੇ ਥੈਂਕ ਯੂ ਸੋ ਮਚ ਤੁਹਾਡਾ ਕੁਮਾਰੀ ਆਂਟੀ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ ਕੁਮਾਰੀ ਆਂਟੀ ਹੁਣੇ ਵੀ ਉੱਥੇ ਮਿਲੇ ਮੈਨੂੰ, ਆਏ ਬਹੁਤ, ਇਹਨਾਂ ਨੇ ਵੀ ਪਿਆਰ ਦਿੱਤਾ ਮੈਨੂੰ। ਅਤੇ ਆਂਟੀ ਥੈਂਕ ਯੂ ਸੋ ਮਚ, ਲਵ ਯੂ। 8520 ਤੋਂ ਰੇਸ਼ਮ ਭਾਅ ਜੀ ਵੀ ਆਏ, ਕਾਫੀ ਚਿਰ ਉੱਥੇ ਰਹੇ, ਇਹਨਾਂ ਨੂੰ ਇਨਾਮ ਵੀ ਨਿਕਲਿਆ ਅਤੇ ਮੈਨੂੰ ਵੀ ਮਾਈਕ ਮਾਤਾ ਕੁਛ ਨਾ ਕੁਛ ਦੇ ਕੇ ਗਏ, ਅਤੇ ਬਹੁਤ ਬਹੁਤ ਰੇਸ਼ਮ ਭਾਅ ਜੀ ਤੁਹਾਡਾ ਦਿਲੋਂ ਪਿਆਰ, ਥੈਂਕ ਯੂ ਥੈਂਕ ਯੂ। ਅਤੇ 6569 ਤੋਂ ਚੱਲ ਸਾਹਿਬ, ਥੈਂਕ ਯੂ ਸੋ ਮਚ ਤੁਹਾਡਾ ਵੀ। ਸੰਧੂ ਸਾਹਿਬ ਨਾ ਫਿਰ ਕੰਮ ਵਰਤੋ, ਸੰਧੂ ਸਾਹਿਬ ਤਾਂ ਫਿਰ ਯਾਰਾਂ ਦੇ ਯਾਰ ਆ, ਸੰਧੂ ਸਾਹਿਬ ਨੇ ਰੌਣਕਾਂ ਲਾਈਆਂ ਉੱਥੇ ਪੂਰੀਆਂ ਪੂਰੀਆਂ। ਸੰਧੂ ਸਾਹਿਬ ਥੈਂਕ ਯੂ ਦਿਲੋਂ। ਅਤੇ ਬਲਦੇਵ ਭਾਅ ਜੀ ਆਏ ਗਏ ਉੱਧਰ, ਬਾਈ ਜੀ ਗੁੱਡ ਮੋਰਨਿੰਗ ਕਹਿੰਦੇ, ਮੁਬਾਰਕ ਪਿਕਨਿਕ ਦੀ ਮੇਲਾ ਹੀ ਬਣ ਗਿਆ ਸਹੀ ਸਿਰਾਲਾ ਤਾਂ, ਥੈਂਕ ਯੂ ਭਾਅ ਜੀ। ਅਤੇ ਸਤਨਾ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਤੁਹਾਡੀ ਗੈਰ ਹਾਜ਼ਰੀ ਮੈਨੂੰ ਰੜਕਦੀ ਰਹੀ, ਚਲੋ ਕਿਸੇ ਕਾਰਨ ਕਰਕੇ ਮਜਬੂਰੀ ਕਾਰਨ ਤੁਸੀਂ ਨਹੀਂ ਆਏ, ਪਰ ਉਹ ਨਾਲੇ ਸੀ ਤੁਸੀਂ ਸਾਡੇ ਦਿਲੋਂ ਤਾਂ, ਪਰ ਚਲੋ ਹੋ ਜਾਂਦਾ ਕਈ ਵਾਰ। ਹੁਣ ਆਪਾਂ ਵੀਡੀਓ ਵੀਡੀਓ ਬਣਾਵਾਂਗੇ ਸਰਾਂ ਭਾਅ ਜੀ ਨੂੰ, ਉਹਨਾਂ ਨੂੰ ਕਹਾਂਗੇ ਜਗਦੀਸ਼ ਭਾਜੀ ਨੂੰ 36 ਤੋਂ ਪਹਿਲਾਂ ਬਣਾਓ। 8097 ਤੋਂ ਵੀ ਭਾਅ ਜੀ ਦਾ ਮੈਸੇਜ ਆਇਆ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ ਤੁਹਾਡਾ। 72 ਤੋਂ ਰਾਜ ਭਾਅ ਜੀ ਨੇ ਕਾਫੀ ਉੱਥੇ ਰੌਣਕਾਂ ਲਾਈਆਂ, ਭੰਗੜਾ ਭੰਗੜਾ ਪਾਇਆ ਇਹਨਾਂ ਨੇ ਵੀ, ਰਾਜ ਭਾਅ ਜੀ ਥੈਂਕ ਯੂ ਸੋ ਮਚ, ਲਵ ਯੂ। ਅਤੇ ਪਰਮਿੰਦਰ ਜੀ ਉਹਨਾਂ ਵੱਲੋਂ ਆ ਗਈਆਂ, ਪਹੁੰਚ ਚੁੱਕੀਆਂ ਨੇ ਖਬਰਾਂ, ਆਪਾਂ ਨੂੰ ਉਹਨਾਂ ਨੂੰ ਵੀ ਬਸ ਨਾਲ ਜੋੜਦੇ ਹਾਂ ਆਪਾਂ ਇੱਕ ਅੱਧੇ ਮਿੰਟ ਦੇ ਵਿੱਚ। ਅਤੇ ਉਹਦੇ ਤੱਕ ਫਿਰ ਆਪਾਂ ਆਹ ਚੀਜ਼ ਨੂੰ ਮੈਂ ਬਾਅਦ 'ਚ ਦੇਖ ਲੈਂਦਾ। ਅਤੇ ਆਪਣੇ ਮੁਲਤਾਨੀ ਭਾਅ ਜੀ ਲਖਵਿੰਦਰ ਹੋਣੇ ਵੀ ਗੁੱਡ ਮੋਰਨਿੰਗ ਦਾ ਮੈਸੇਜ ਭੇਜ ਦਿਆ, ਥੈਂਕ ਯੂ ਸੋ ਮਚ। ਇਹ ਹੁਣ ਅਮੈਰੀਕਾ ਤੋਂ ਮੈਨੂੰ ਲੱਗਦਾ ਵੀ ਸ਼ਾਇਦ ਅੱਜ ਜਾਂ ਕੱਲ੍ਹ 'ਚ ਆ ਜਾਣਗੇ, ਜਾਂ ਕੱਲ੍ਹ ਆ ਗਏ ਹੋਣੇ ਆ, ਕਿਉਂਕਿ ਉੱਧਰ ਗਏ ਹੋਏ ਸੀ ਇਹ ਅਮੈਰੀਕਾ ਨੂੰ। ਅਤੇ ਪ੍ਰੋਫੈਸਰ ਸਾਹਿਬ ਵੀ ਪਹਿਲਾਂ ਉੱਥੋਂ ਆ ਗਏ ਜੀ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ
3: ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਅੱਗੇ ਨੂੰ ਜੇ ਨਾ ਆਈਏ ਸਾਨੂੰ ਦੂਰੀਆਂ ਦੂਰੀਆਂ ਵਧਾਈਆਂ ਮਿਲਣਗੀਆਂ।
0: ਆ ਚੱਕ ਰਣਜੀਤ ਸਾਹਿਬ ਤੁਹਾਡਾ ਉਹ ਸ਼ੀਲਡ ਮੇਰੇ ਕੋਲ ਪਈ ਆ,
3: ਪਤਾ
0: ਹਾਂ, ਉਹ ਆਪਣੀ ਲੈ ਕੇ ਜਾਓ। ਜਿੱਦਾਂ ਤੁਸੀਂ ਮੈਨੂੰ ਸਿੱਧੀ ਗੱਲ ਆ ਵੀ ਲਿਫਾਫਾ ਘਰੇ ਆ ਕੇ ਫੜਾ ਕੇ ਗਏ ਸੀ ਪਹਿਲਾਂ, ਤੇ ਉਦਾਂ ਹੀ ਆਪਣੀ ਸ਼ੀਲਡ ਵੀ ਆ ਕੇ ਲੈ ਕੇ ਜਾਓ।
3: ਹਾਂਜੀ ਹਾਂ ਆਉਂਗਾ ਮੈਂ।
0: ਅਸੀਂ ਤਾਂ ਉੱਥੇ ਹਾਕਾ ਮਾਰਦੇ ਰਹੇ, ਹੁਣ ਤੁਸੀਂ ਸਾਨੂੰ ਮਿਲੇ ਹੀ ਨਹੀਂ, ਅਸੀਂ ਕੀ
3: ਕਰੀਏ। ਮੈਂ ਫਿਰ ਤੁਹਾਨੂੰ ਦੱਸਿਆ ਤਾਂ ਸੀਗਾ ਵਿਆਹ ਕਰਕੇ ਨਾ।
0: ਹਾਂ ਨਹੀਂ ਕੋਈ,
3: ਮੈਂ ਫਿਰ 4 ਵਜੇ ਆ ਗਿਆ।
0: ਹਾਂ ਬਿਲਕੁਲ,
3: ਹਾਂ ਚਲੋ ਮੈਂ ਫਿਰ ਵੀ ਨਾ ਤੁਹਾਡੀ ਹਾਜ਼ਰੀ ਭਰੀ ਜੀ।
0: ਨਹੀਂ ਬਿਲਕੁਲ ਬਿਲਕੁਲ।
3: ਅੱਛਾ ਹਾਂ,
0: ਪਰ ਐਂਡ ਤੱਕ ਤੁਹਾਨੂੰ ਨਾ ਲੋਕ ਪੁੱਛਦੇ ਰਹੇ ਉੱਥੇ ਵੀ ਯਾਰ ਪ੍ਰੋਫੈਸਰ ਕੌਣਾ ਸੀ, ਇਹਨੂੰ ਮਿਲਣਾ ਪ੍ਰੋਫੈਸਰ ਕੌਣ।
3: ਚਲੋ ਅਗਲੀ ਵਾਰੀ ਜ਼ਰੂਰ ਆਪਾਂ 5 ਵਜੇ ਤੋਂ ਬਾਅਦ 6 ਵਜੇ ਤੱਕ ਰਹਾਂਗੇ।
0: ਨਹੀਂ ਉਹ ਵੀ ਅਗਲੀ ਵਾਰ ਵੀ ਰਹਾਂਗੇ, ਮੈਂ ਕਰਦਾ ਆਪਾਂ ਨਾ ਕਿਸੇ ਦਿਨ ਵੀਡੀਓ ਬਣਾਉਂਦੇ ਹਾਂ, ਫਿਰ ਮੈਂ ਪੋਸਟ ਕਰੂੰਗਾ ਸਾਰੀ ਵੀਡੀਓ ਆਪਣੀ, ਹੈ ਨਾ, ਤੇ ਫਿਰ ਉਹ ਤੁਹਾਨੂੰ ਸਰ ਉੱਥੇ ਦੇਖ ਸਕਦੇ ਵੀ ਆਹ ਨੇ ਪ੍ਰੋਫੈਸਰ ਸਾਹਿਬ।
3: ਹਾਂਜੀ, ਤੁਹਾਡੀ ਇੰਟਰਵਿਊ ਕਰਨਾ, ਤੁਹਾਡੇ ਉਹ ਡਾਕਟਰ ਸਾਹਿਬ ਨਹੀਂ ਦਿਖੇ, ਆਏ ਨਹੀਂ?
0: ਕਿਹੜੇ ਡਾਕਟਰ ਸਾਹਿਬ?
3: ਇੱਕ ਤਾਂ ਡਾਕਟਰ ਸਾਹਿਬ ਤੁਹਾਡੇ ਗੋਡਿਆਂ
0: ਵਾਲੇ, ਨਹੀਂ ਉਹ ਗਏ ਹੋਏ ਸੀ USA ਉਦੋਂ।
4: ਸਾਰੇ ਸੁਣਨ ਵਾਲੇ ਜਿੰਨੇ ਵੀ ਸਰੋਤੇ ਉੱਥੇ ਪਹੁੰਚੇ ਜੀ, ਜਿਹੜੇ ਨਹੀਂ ਪਹੁੰਚੇ ਕਿਸੇ ਕਾਰਨ ਕਰਕੇ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਜੀ। ਬਹੁਤ ਵਧੀਆ ਮੇਲਾ ਹੋਊਗਾ ਜੀ, ਇੱਕ ਪਿਕਨਿਕ ਤੋਂ ਬਾਅਦ ਮੇਲਾ ਹੀ ਬਣ ਗਿਆ ਜੀ।
0: ਬਿਲਕੁਲ ਬਿਲਕੁਲ,
4: ਵਧੀਆ ਵਧੀਆ ਲੱਗਾ ਜੀ ਸਾਰਿਆਂ ਨੂੰ, ਬੜਾ ਇੰਜੋਏ ਕੀਤਾ ਆਪਾਂ ਫੁੱਲ। ਔਰ 6 ਵਜੇ ਦੀ ਬਜਾਏ ਮੈਨੂੰ ਲੱਗਦਾ 8 ਵਜੇ ਸੀ ਆਪਾਂ ਨੂੰ,
0: ਤਕਰੀਬਨ 7:30 ਮੈਨੂੰ ਲੱਗਦਾ ਬਜੇ। ਉਹ 4 ਵਜੇ ਦਾ ਦੇਖੋ ਟਾਈਮ ਸੀ, 7:30 ਵਜ ਗਏ ਹਨਾ, ਮੈਨੂੰ ਲੱਗਦਾ ਸਵੇਰ ਤੇ ਨੂੰ ਜਾਂ ਸਾਰਾ ਕੁਝ ਕਰ ਲਿਆ।
4: ਇਹ ਇੱਥੋਂ ਪਤਾ ਲੱਗਦਾ ਜੀ ਜੀ ਕਿੰਨਾ ਪਿਆਰ ਹਨਾ।
0: ਹਾਂ ਸੱਚੀ ਗੱਲ,
4: ਇਹ ਸਾਰਾ ਪਿਆਰ ਹੀ ਸੀਗਾ ਤੇ ਵਧੀਆ ਲੱਗਾ ਸਾਰਿਆਂ ਨੂੰ, ਆਪਾਂ ਨਾਲ ਮਿਲ ਕੇ ਇੰਜੋਏ ਕੀਤਾ ਬਹੁਤ।
0: ਬਿਲਕੁਲ ਬਿਲਕੁਲ, ਥੈਂਕ ਯੂ ਸੋ ਮਚ ਤੁਹਾਡਾ ਵੀ ਦਿਲੋਂ।
4: ਵੈਲਕਮ,
0: ਥੈਂਕ ਯੂ। ਸਿਕੰਦਰ ਭਾਈ ਨੰਗੇ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੂੰ ਖੜ ਜਾ ਇੱਕ ਮਿੰਟ। ਹਾਂਜੀ ਭਾਈ ਨੰਗੇ ਸਤਿ ਸ਼੍ਰੀ ਅਕਾਲ ਜੀ, ਇਹਨਾਂ ਮੈਂ ਵੀ
4: ਲੱਭਦਾ
0: ਰਿਹਾ।
5: ਚਲੋ ਗੱਲ ਤਾਂ ਸਹੀ ਹੈ। ਅਗਲੇ ਸਾਲ ਫਿਰ ਮੌਜਾਂ ਓਦਾਂ ਫੋਟੋਆਂ ਤਿੰਨ ਚਾਰ ਦੇਖੀਆਂ ਪਹਿਲਾਂ ਪਹਿਲਾਂ ਪੰਜਾਂ ਪਤਾ ਵਟਸਐਪ ਗਰੁੱਪ ਤੇ ਪਈਆਂ ਸੀਗੀਆਂ
0: ਅੱਛਾ
5: ਹਾਂਜੀ
0: ਦੇਖੋ ਗਲਤੀਆਂ ਹਰੇਕ ਇਨਸਾਨ ਤੋਂ ਕੁਛ ਨਾ ਕੁਛ ਹੁੰਦੀਆਂ ਨੇ ਕੋਈ ਵੱਡੀ ਗੱਲ ਨੀ ਨਾਲੇ
5: ਕੱਠ
0: ਸੋਹਣਾ ਕਹਿੰਦੇ ਹੋਇਆ ਸਾਰੇ ਕਹਿੰਦੇ ਨੇ 3500-4000 ਬੰਦਾ ਸੀਗਾ ਬਾਕੀ ਇਹ ਹੁੰਦਾ ਕੋਈ ਆ ਜਾਂਦਾ ਚੱਲ ਜਾਂਦਾ ਕੋਈ ਆ ਜਾਂਦਾ ਚੱਲ ਜਾਂਦਾ ਇਹ ਚੱਲਦਾ ਹੀ ਰਹਿੰਦਾ ਹਨਾ ਸਰਕਲ ਜਿਹਾ ਨਾਲੇ ਇਹ ਸੀਗਾ ਇੱਕ ਸਭ ਤੋਂ ਵੱਡੀ ਗੱਲ ਵੀ ਖੁੱਲੀ ਗਰਾਊਂਡ ਦੇ ਵਿੱਚ ਸੀ ਜਦ ਅੰਦਰ ਇੱਕ ਛੱਤ ਦੇ ਥੱਲੇ ਹੁੰਦਾ ਨਾ ਵੀ ਗੈਦਰਿੰਗ ਜ਼ਿਆਦਾ ਲੱਗਦੀ ਆ ਜਦ ਬਾਹਰ ਗੁੱਲੀ ਗਰਾਊਂਡ ਹੋਵੇ ਕੋਈ ਕਿਤੇ ਫਿਰਦਾ ਕੋਈ ਖੇਤ 'ਚ ਫਿਰਦਾ ਕੋਈ ਪਾਰਕਿੰਗ 'ਚ ਫਿਰਦਾ ਕੋਈ ਕਿਤੇ ਫਿਰਦਾ ਉਹਦੇ ਨਾਲ ਫਿਰ ਖੁੱਲਾ ਖੁੱਲਾ ਜਿਹਾ ਬਹੁਤ ਲੱਗਦਾ ਕਲਾਕਾਰਾਂ ਦਾ ਟੈਂਟ ਵਧੀਆ ਲੱਗਿਆ ਹੋਇਆ ਸੀ ਹਾਂ
5: ਟੈਂਟ ਵਧੀਆ ਲੱਗਿਆ ਸੀ
0: ਹਾਂ ਸੱਚੀ ਗੱਲ ਆ
5: ਸਤਿਕਾਲ
0: ਜੀ
6: ਜਿੰਨੇ ਵੀ ਆਏ ਸਾਡੇ ਵੱਲੋਂ ਵੀ ਸਭ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਸਾਰਿਆਂ ਨੂੰ ਬਾਕੀ ਇੰਜੋਏ ਦੇ ਸੋਚਾਂ ਕੀਤਾ ਹੁੰਦਾ ਸਾਡਾ ਦੀ ਜ਼ਿੰਮੇਵਾਰੀਆਂ ਲੱਗੀਆਂ ਹੀ ਹਨ ਤੇ ਕਦੀ ਗੱਡੀਆਂ ਲਵਾ ਇੱਧਰ ਨੂੰ ਚਲ ਜਾਏ
0: ਤੇ
6: ਬਹੁਤ ਸੋਹਣਾ ਪ੍ਰੋਗਰਾਮ ਹੋ ਨਿਬੜਿਆ ਸਭ ਨੇ ਇੰਜੋਏ ਕੀਤਾ ਬਹੁਤ ਸਾਰੇ ਬਿਲੇ ਲੋਕ ਤੇ ਚੰਗਾ ਲੱਗਾ ਤੇ ਜੋੜੋ ਪਰਮਿੰਦਰ ਜੀ ਵਧਾਈਆਂ ਤੁਹਾਨੂੰ ਵੀ ਤੁਹਾਡੇ ਪਰਿਵਾਰ ਜਿੰਨੀ ਮਿਹਨਤ ਕੀਤੀ ਹੈ ਜਿੰਨੀਆਂ ਵੀ ਮਿਹਨਤ ਕੀਤੀ ਉੱਥੇ ਭਾਵੇਂ ਕੋਈ ਫਿਜ਼ੀਕਲ ਆ ਕੋਈ
0: ਕੱਲ ਦੋ ਤਿੰਨ ਜਣੇ ਨੇ ਇਸ ਚੀਜ਼ ਬਾਰੇ ਰਾਬਤਾ ਜਿਹਾ ਕਾਇਮ ਕੀਤਾ ਸੀਗਾ ਵੀ ਆਹ ਗੱਲ ਖਾਨੇ ਆਪਣੇ ਦਿਮਾਗ ਦੇ ਵਿੱਚ ਇੱਕ ਛੋਟੀ ਜਿਹੀ ਐਗਜ਼ਾਮਪਲ ਆ ਬਹੁਤ ਛੇਤੀ ਗੱਲ ਆ ਜਾਣੀ ਆ ਚਾਹੇ ਇੱਕ ਦੋ ਮਿੰਟ ਦੀ ਮੈਂ ਨਾਲ ਵੀਡੀਓ ਵੀ ਬਣਾ ਰਿਹਾ ਕਿਉਂਕਿ ਹੋ ਸਕਦਾ ਉਹਨਾਂ ਤੱਕ ਪਹੁੰਚ ਜਾਵੇ ਚਾਹੇ ਉਹਦੇ 'ਚ ਉਹ ਕਲਾਕਾਰਾਂ ਦਾ ਨਾਮ ਨਹੀਂ ਆਪਾਂ ਕਿਸੇ ਦਾ ਵੀ ਲੈਣਾ ਚਾਹੇ ਕਲਾਕਾਰ ਨੇ ਚਾਹੇ ਕੋਈ ਫਰੈਂਡ ਸਰਕਲ ਆ ਚਾਹੇ ਕੋਈ ਸਰੋਤਿਆਂ ਦੇ ਵਿੱਚ ਆ ਚਾਹੇ ਮੇਰੇ 'ਚ ਆ ਚਾਹੇ ਕੋਈ ਕਿਸੇ ਹੋਰ 'ਚ ਆਪਾਂ ਗੱਲ ਇੱਕ ਕਰ ਦਿੰਦੇ ਹਾਂ ਮੰਨ ਲਓ ਐਗਜ਼ਾਮਪਲ ਮੈਂ ਆਪਣੇ 'ਤੇ ਲਾ ਕੇ ਗੱਲ ਕਰ ਲੈਂਦਾ ਮੈਂ ਚਲੋ ਕੁਛ ਵੀ ਕਹਿ ਸਕਦਾ ਹੈ ਨਾ ਤੁਹਾਡਾ ਵੀ ਕਿਸੇ ਦਾ ਕਹਿ ਸਕਦਾ ਮੈਂ ਆਪਣੇ 'ਤੇ ਲਾ ਕੇ ਗੱਲ ਕਰਦਾ ਕਿ ਐਗਜ਼ਾਮਪਲ ਦੇ ਤੌਰ 'ਤੇ ਸਮਝੋ ਕਿਸੇ ਦਾ ਹਿਰਦਾ ਨਾ ਬਲੁੰਦਰਾ ਜਾਵੇ ਇਸ ਗੱਲ ਨਾਲ ਬਸ ਇੰਨੀ ਕੁ ਬੇਨਤੀ ਆ ਵੀ ਇਹ ਸਿਰਫ ਐਗਜ਼ਾਮਪਲ ਆ ਸਮਝਾਉਣ ਲਈ ਮੇਰੇ ਘਰ ਆਪਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਲਿਆ ਜਾਂ ਸੁਖਮਨੀ ਸਾਹਿਬ ਦਾ ਪ੍ਰਕਾਸ਼ ਕਰਾ ਲਿਆ ਕੁਛ ਵੀ ਹੈ ਨਾ ਐਗਜ਼ਾਮਪਲ ਆ ਇਹ ਅਤੇ ਇਹਨੂੰ ਕਰਨ ਲਈ ਨਹੀਂ ਚਲੋ ਓਕੇ ਇਹਨੂੰ ਚਲੋ ਇੱਕ ਐਗਜ਼ਾਮਪਲ ਆ ਵੀ ਆਪਾਂ ਮੇਰੇ ਘਰ ਪਾਠ ਰਖਾ ਲਿਆ ਸੁਖਮਨੀ ਸਾਹਿਬ ਦਾ ਜਾਂ ਅਖੰਡ ਪਾਠ ਸਾਹਿਬ ਦਾ ਵੀ ਉਹਦੇ ਵਿੱਚ ਜ਼ਿਆਦਾ ਬਾਬਾ ਜੀ ਨੇ ਅਰਦਾਸ ਕਰਤੀ ਜਦ ਬਾਬਾ ਜੀ ਨੇ ਹੁਕਮਨਾਮਾ ਸਾਹਿਬ ਹੋ ਗਿਆ ਕੀਰਤਨ ਵਗੈਰਾ ਹੋ ਗਿਆ ਸਾਰਾ ਕੁਛ ਦੇਗ ਵੰਡੀ ਗਈ ਪ੍ਰਸ਼ਾਦ ਵੰਡਿਆ ਗਿਆ ਅਤੇ ਸਾਰਾ ਕੁਛ ਕੰਪਲੀਟ ਹੋ ਗਿਆ ਕੰਮ ਹੈ ਨਾ ਮੰਨ ਲਓ ਮੈਂ ਆ ਗਿਆ ਜਾਂ ਕਿਸੇ ਹੋਰ ਦਾ ਥਰਡ ਬੰਦੇ ਦਾ ਮੈਂ ਨਾਮ ਲੈ ਦਿੰਦਾ ਵੀ ਬਹੁਤ ਕਲੋਜ਼ ਹੋ ਸਕਦਾ ਮੇਰੀ ਹੈ ਨਾ ਉਹ ਆ ਕੇ ਕਹਿੰਦਾ ਵੀ ਨਹੀਂ ਯਾਰ ਰੋਕੋ ਇੱਕ ਮਿੰਟ ਰੋਕੋ ਰੋਕੋ ਤੁਸੀਂ ਹੈ ਨਾ ਵੀ ਐਂ ਨਾ ਕਰੋ ਰੋਕੋ ਇੱਕ ਮਿੰਟ ਵੀ ਮੇਰਾ ਕੋਈ ਖਾਸ ਬੰਦਾ ਵੀ ਚਾਹੇ ਉਹ ਸਪੀਚ ਵਾਲਾ ਲਾ ਲਓ ਚਾਹੇ ਬਾਬਾ ਜੀ ਲਾ ਲਓ ਵੀ ਕੋਈ ਗ੍ਰੰਥੀ ਸਿੰਘ ਮੇਰੇ ਖਾਸ ਆ ਵੀ ਉਹਨੇ ਅਰਦਾਸ ਕਰਨੀ ਆ ਜਾਂ ਉਹਨੇ ਕੀਰਤਨ ਕਰਨਾ ਸਮਾਪਤੀ ਤੋਂ ਬਾਅਦ ਜਾਂ ਐਨ ਪੂਰਾ ਪੀਕ 'ਤੇ ਚੱਲਦਾ ਪ੍ਰੋਗਰਾਮ ਹੈ ਨਾ ਫਿਰ ਮੈਨੂੰ ਇਹ ਦੱਸੋ ਤੁਸੀਂ ਸੁਝਾਅ ਦਿਓ ਵੀ ਕੀ ਉਸ ਬੰਦੇ ਦੀ ਚਾਹੇ ਉਹ ਮੈਂ ਘਰ ਦਾ ਮੈਂਬਰ ਹੀ ਹੋਵਾਂ ਉਸਦਾ ਵੀ ਕੀ ਉਹਦੀ ਮੰਨਣੀ ਚਾਹੀਦੀ ਆ ਉੱਥੇ ਜਾਂ ਸੁਣਨੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਵੀ ਉਹ ਬੰਦਾ ਸਹੀ ਹੈ ਜਾਂ ਗਲਤ ਆ ਕਿਸੇ ਨੇ ਆਪਾਂ ਨੂੰ ਸਪੋਰਟ ਕੀਤੀ ਵੀ ਮੰਨ ਲਓ ਆਪਾਂ ਕਿਸੇ ਨੂੰ 11 ਵਜੇ ਦਾ ਜਾਂ 12 ਵਜੇ ਦਾ ਟਾਈਮ ਦੇ ਤਾ ਉਹ ਬੰਦਾ ਆ ਰਿਹਾ 3:30 ਵਜੇ ਵੀ ਮੈਨੂੰ ਹੁਣ ਟਾਈਮ ਦਿਓ ਕੋਈ ਮੇਰਾ ਦੋਸਤ ਮਿੱਤਰ ਆ ਜਾਂ ਲਓ ਮੰਨ ਲਓ ਕੋਈ ਆਪਣਾ ਆਪਣਾ ਲਿਸਨਰ ਆ, ਫੋਨ 'ਤੇ ਆਪਾਂ ਹਰ ਨੂੰ ਕਹਿੰਦੇ ਹਾਂ ਲ ਨਾਲ ਖੜ੍ਹੇ ਹਾਂ ਮੋਢਾ ਨਾਲ ਮੋਢਾ ਜੋੜ ਕੇ, ਦੱਸ ਦੀ ਕੋਈ ਕੰਮ ਆ, 8 ਵਜੇ ਅਸੀਂ ਉੱਥੇ ਹੋਵਾਂਗੇ, 9 ਵਜੇ ਉੱਥੇ ਹੋਵਾਂਗੇ ਅਸੀਂ, ਅਤੇ ਉਹ ਬੰਦਾ ਕੋਟ ਪੈਂਟ ਪਾ ਕੇ ਆ ਰਿਹਾ 2 ਵਜੇ ਦੁਪਹਿਰ ਨੂੰ, 3 ਵਜੇ 2:30 ਵਜੇ, ਇੱਕ ਬੰਦੇ ਨੇ ਤਾਂ ਇਦੋਂ ਵੀ ਹੱਦ ਕਰਤੀ। ਮੇਰਾ ਬਹੁਤ ਕਲੋਜ਼ ਆ ਮਿੱਤਰ ਉਹ, ਅਤੇ ਸ਼ਮੀ ਉਹਨਾਂ ਦਾ ਵੀ ਆ, ਅਤੇ ਉਹ ਕਹਿੰਦਾ ਹਰਜੀਤ 10 ਮਿੰਟ 'ਚ ਅਸੀਂ ਆ ਗਏ, ਮੈਨੂੰ ਕਹਿੰਦਾ ਤਕਰੀਬਨ 2 ਕੁ ਵਜੇ ਦੀ ਗੱਲ ਹੈ ਹੈ ਨਾ। ਅਤੇ ਚਲੋ ਉਹਨਾਂ ਨੇ ਪੈਸੇ ਵੀ ਦਿੱਤੇ ਆਪਾਂ ਨੂੰ, ਸਪੋਂਸਰਸ਼ਿਪ ਵੀ ਦਿੱਤੀ, ਕੋਈ ਉਹਨਾਂ ਦਾ ਬਿਜ਼ਨਸ ਆ ਨਾ। ਮੈਂ ਕਿਹਾ ਤੁਸੀਂ ਆ ਗਏ ਮਤਲਬ ਕੌਣ ਕੌਣ ਹੋ? ਮੈਂ ਤਾਂ ਕਹਿੰਦਾ ਮਾਰੀਓ ਹਾਂ, ਜਿਹੜੇ ਕੈਲਡਨ ਖੜ੍ਹੇ ਆ ਇਲੈਕਸ਼ਨ ਦੇ ਵਿੱਚ ਹੈ ਨਾ, ਰੀਜਨਲ ਕੌਂਸਲਰ ਆ, ਹੁਣ ਗਾਹ ਉਹਨਾਂ ਨੇ ਮੇਅਰ ਦੀ ਇਲੈਕਸ਼ਨ ਲੜਨੀ ਹੈ ਸ਼ਾਇਦ। ਅਤੇ ਮੈਂ ਕਿਹਾ ਸੱਚੀ ਮਾਰੀਓ ਸਾਹਿਬ ਤੇਰੇ ਨਾਲ? ਕਹਿੰਦਾ ਹਾਂ ਅਸੀਂ ਇਕੱਠੀ ਹੀ ਹਾਂ। ਕਹਿੰਦਾ 2 ਜਣੇ ਬਸ? ਮੈਂ ਕਿਹਾ ਉਹ ਤਾਂ ਮੇਰੇ ਕੋਲ ਖੜ੍ਹੇ ਆ, ਦੇ ਮਾਰੀਓ ਸਾਹਿਬ ਪਹਿਲਾਂ ਆਏ ਹੋਏ ਨੇ ਦੇਖੋ। ਮੈਂ ਕਿਹਾ ਉਹ ਤਾਂ ਮੇਰੇ ਨਾਲ ਨੇ, ਲੈ ਕਰ ਲਾ ਗੱਲ। ਨਹੀਂ ਨਹੀਂ ਨਹੀਂ ਕਹਿੰਦਾ 10 ਮਿੰਟ ਦੇ ਗੈਪ 'ਤੇ ਆ ਬਸ, ਹੋ ਸਕਦਾ ਉਹ ਪਹਿਲਾਂ ਪਹੁੰਚ ਗਏ ਹੁਣ। ਕਹਿੰਦਾ ਜਾਣੀ ਮੈਨੂੰ ਇੰਨਾ ਕੁ ਲੱਗਿਆ ਵੀ ਯਾਰ ਝੂਠ ਬੋਲਣ ਦੀ ਵੀ ਕੋਈ ਹੱਦ ਹੁੰਦੀ ਆ ਨਾ। ਅਤੇ ਉਹ ਬੰਦਾ ਜਦ ਆਇਆ ਥੋੜ੍ਹੀ ਜਿਹੀ, ਫਿਰ ਮੈਂ ਖਿੱਚਦਾ ਮਾੜਾ ਜਿਹਾ ਕੰਮ ਉਹਦਾ ਵੀ ਯਾਰ ਝੂਠ ਕੀ ਲੋੜ ਆ ਬੋਲਣ ਦੀ, ਵੀ ਪਹਿਲੀ ਗੱਲ ਤਾਂ ਤੂੰ ਤਾਂ ਮੈਨੂੰ ਕਹੇਗਾ ਮੈਂ 8 ਵਜੇ ਤੇਰੇ ਨਾਲ ਹੋਊਂਗਾ, ਉੱਥੇ ਕੁਰਸੀਆਂ ਆਪਾਂ ਡਾਵਾਂਗੇ ਹੈ ਨਾ, ਸਾਰਾ ਕੁਝ ਕੰਮ ਕਰਾਂਗੇ, ਅਤੇ ਤੂੰ ਹੁਣ ਭਰਾਵਾ ਕੋਟ ਪੈਂਟ ਪਾ ਕੇ 2 ਕੁ ਵਜੇ ਆ ਕੇ ਤੂੰ ਸਾਡੇ 'ਤੇ ਉਹ ਕਰਦਾ, ਐਂ ਨਹੀਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਐਂ ਨਹੀਂ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ, ਉਹ ਭੱਜ ਗਿਆ। ਉਹ ਤੋਂ ਬਾਅਦ ਪ੍ਰੀਤ ਬਰਾਡ ਹੋਣੀ ਜਦ ਲੱਗੇ, ਉਹ ਤੋਂ ਬਾਅਦ ਚਾਹੇ ਸਾਡੇ ਸਤਿਕਾਰਯੋਗ ਭਾਜੀ ਹੋਣੀ ਆ, ਉਹਨਾਂ ਦਾ ਕੋਈ ਰਿਸ਼ਤੇਦਾਰ ਆ ਗਿਆ ਵੀ ਇਹਨੂੰ ਗੀਤ ਗਾਉਣਾ ਜੀ, ਚਾਹੇ ਪ੍ਰੀਤ ਦੇ ਵਿੱਚੋਂ ਇਹਨੂੰ ਹੌਲੀ ਕਰਾ ਲਓ, ਮੰਨ ਲਓ ਬ੍ਰੇਕ ਦਵਾ ਦਿਉ ਤਾਂ ਲਾਓ, ਚਾਹੇ ਪ੍ਰੀਤ ਤੋਂ ਬਾਅਦ। ਉਹ ਮੈਂ ਕਿਹਾ ਜਿਹੜਾ ਮੇਨ ਸਿੰਗਰ ਹੁੰਦਾ ਉਹ ਤੋਂ ਬਾਅਦ ਨਹੀਂ ਬਣਦਾ ਹੁੰਦਾ ਗੱਲ ਹੈ ਨਾ। ਅਤੇ ਇੰਨਾ ਜਾਣੀ ਕਹਿਣ ਦਾ ਭਾਵ ਵੀ ਆਪਣੇ ਲੋਕ ਹੋ, ਚਾਹੇ ਕਲਾਕਾਰ ਛੋਟੇ ਹੋ ਤੁਸੀਂ, ਚਾਹੇ ਵੱਡੇ ਹੋ, ਚਾਹੇ ਕਿਸੇ ਪ੍ਰਕਾਰ ਦੇ ਵੀ ਤੁਸੀਂ ਤੁਹਾਡਾ ਰੁਤਬਾ, ਵੀ ਤੁਸੀਂ ਪਲੀਜ਼ ਇੰਨਾ ਪੁੱਛ ਨਾ ਕਰਿਓ, ਇਹਨੂੰ ਵੀ ਕਰਿਆ ਕਰੋ। ਇਹ ਤਾਂ ਚਲੋ ਮੇਰੇ 'ਤੇ ਬੀਤੀ ਕਰਕੇ ਮੈਨੂੰ ਤਾਂ ਪਤਾ, ਹੋਰ ਵੀ ਇੱਦਾਂ ਲੋਕ ਹੋਣਗੇ ਹੈ ਨਾ, ਜਿਹਦੇ ਮਤਲਬ ਇੱਕ ਪੰਜਾਬੀ 'ਚ ਕਹਾਂ ਵੀ ਚੂੰਡੀ ਵੱਢੀ ਜਾਣੀ ਆ, ਮਿੰਨਤਾਂ ਜੀਆਂ ਕਰੀ ਜਾਣੇ, ਲੇਹਲੜੀਆਂ ਜੀਆਂ ਕੱਢੀ ਜਾਣੀਆਂ। ਇੱਕ ਕਈ 2-3 ਤਾਂ ਇਹੋ ਜਿਹੇ ਦੇਖੇ ਜਿਨ੍ਹਾਂ ਨੇ ਪਹਿਲਾਂ ਟਾਈਮ ਗਾ ਲਿਆ ਆਪਣਾ, 2-3 ਗੀਤ ਜੋ ਉਹਨਾਂ ਨੂੰ ਟਾਈਮ ਸੀ ਦੇ ਦਿੱਤਾ, ਅਤੇ ਬਾਅਦ ਦੇ ਵਿੱਚ ਵੀ ਟਾਈਮ ਮੰਗੀ ਜਾਏ, ਮੈਂ ਯਾਰ ਆਹ ਗੀਤ ਗਾਉਣਾ, ਮੇਰਾ ਆਹ ਰਹਿ ਗਿਆ, ਦੱਸੋ ਯਾਰ ਤੁਸੀਂ ਪਹਿਲਾਂ ਹੀ ਗਾ ਲਓ, ਪਰ ਜਿਹੜਾ ਰਹਿ ਗਿਆ ਭਾਈ ਜਿਹੜਾ ਗਾਇਆ ਉਹ ਨਾ ਗਾਉਂਦੇ। ਫਿਰ ਕਸੂਰ ਕਿਹਦਾ ਹੋਣਾ? ਉਹ ਜਿਹਨੇ ਪ੍ਰੋਗਰਾਮ ਨੂੰ ਕਰਿਆ, ਮੈਨੇਜਮੈਂਟ ਵਾਲਿਆਂ ਨੂੰ ਜਾਂ ਔਰਗਨਾਈਜ਼ਰ ਨੂੰ, ਕਿਸੇ ਨੂੰ ਵੀ ਹੈ ਨਾ। ਫਿਰ ਬਾਹਰ ਜਾ ਕੇ ਬਦਨਾਮੀ ਕਰਨੀ ਆ, ਬਾਹਰ ਜਾ ਕੇ ਗੱਲਾਂ ਕਰਨੀਆਂ, ਆਪਣੀ ਗਲਤੀ ਨਹੀਂ ਅਸੀਂ ਕੱਢਦੇ, ਉਹ 'ਚ ਮੈਂ ਵੀ ਹੋ ਸਕਦਾ, ਮੈਂ ਖੁਦ ਵੀ ਹੋ ਸਕਦਾ, ਮੈਂ ਖੁਦ ਕਹਿੰਦਾ ਮੈਂ ਵੀ ਹੋ ਸਕਦਾ। ਕੁਛ ਯਾਰ ਆਪਾਂ ਨੂੰ ਜ਼ਿੰਮੇਵਾਰੀਆਂ, ਚਾਹੇ ਮੈਂ ਬੇਨਤੀ ਕਰਦਾ ਕਲਾਕਾਰਾਂ ਨੂੰ ਵੀ, ਕੁਛ ਜ਼ਿੰਮੇਵਾਰੀਆਂ ਸਮਝੋ ਯਾਰ। ਜੇ ਤੁਸੀਂ ਸਟਰਗਲਰ ਪੀਰੀਅਡ 'ਚ ਚੱਲਦੇ ਹੋ ਤਾਂ ਉਹਨੂੰ ਉਸ ਹਿਸਾਬ ਨਾਲ ਤੁਹਾਨੂੰ ਮੈਨੇਜ ਕੀਤਾ ਜਾਊਗਾ। ਜੇ ਤੁਸੀਂ ਕਹੋ ਵੀ ਪੀਕ ਟਾਈਮ ਦੇ ਵਿੱਚ ਤੁਹਾਨੂੰ ਲਾਊਗਾ, ਤੁਹਾਨੂੰ ਕਿਸੇ ਨੇ ਨਹੀਂ ਲਾਉਣਾ। ਤਾਂ ਜੇ ਤੁਹਾਡਾ ਨਾਮ ਹੈਗਾ, ਤੁਸੀਂ ਨਾਮ ਬਣਾਓ ਬਾਬਾ ਜੀ ਦੀ ਕਿਰਪਾ ਨਾਲ, ਅਗਲੀ ਵਾਰ ਨੂੰ ਤੁਸੀਂ ਸਭ ਤੋਂ ਲਾਸਟ 'ਚ ਤੁਸੀਂ ਤੁਹਾਡਾ ਆਉਣਾ ਚਾਹੀਦਾ ਹੈ ਨਾ। ਜਾਂ ਹੋਰ ਕਿਸੇ ਪ੍ਰੋਗਰਾਮਾਂ 'ਤੇ ਜਿਹੜੇ ਵੀ ਬੰਦੇ ਕਰਾਉਂਦੇ ਆ ਬਾਈ, ਤੁਸੀਂ ਉਹਨਾਂ ਦੇ ਪ੍ਰੋਗਰਾਮਾਂ 'ਤੇ ਲਾਸਟ ਤੱਕ ਪਹੁੰਚੋ ਨਾ, ਵੀ ਅਸੀਂ ਲਾਸਟ 'ਚ ਗਾਵਾਂਗੇ, ਅਸੀਂ ਤਾਂ ਸਾਡਾ ਨਾਮ ਆ। ਸਿੱਧੂ ਮੂਸੇਵਾਲੀ ਅੱਜ ਦੁਨੀਆ 'ਚ ਵਰਲਡ 'ਚ ਫੇਮਸ ਆ, ਉਹਦਾ ਵੀ ਤਾਂ ਨਾਮ ਇੱਥੋਂ ਹੀ ਬਣਿਆ ਸੀ ਨਾ, ਪਹਿਲੀ ਸਟਾਰਟਿੰਗ ਦੇ ਵਿੱਚ। ਕੋਈ ਬੰਦਾ ਤਾਂ ਪਹਿਲਾਂ ਗਾਊਗਾ ਹੀ ਨਾ, ਤਾਂ ਹੀ ਸ਼ੁਰੂ ਪ੍ਰੋਗਰਾਮ ਹੋਊਗਾ। ਅਤੇ ਜੇ ਤੁਸੀਂ ਵੀ ਇੱਦਾਂ ਕਹਿੰਦੇ ਹੁੰਦੇ, ਮੈਂ ਕੱਲ੍ਹ ਵੀ ਕਈ ਫੋਨ ਮੈਨੂੰ ਆਏ, ਭਾਜੀ ਦੇਖੀ ਸਹੀ ਅਗਲੀ ਵਾਰ ਨੂੰ ਆਪਾਂ ਕੱਚ ਕੱਢ ਦੇਣੀ, ਆਪਾਂ ਨਾਲ ਹੀ ਹਾਂ। ਅਤੇ ਮੈਂ ਕਿਹਾ ਐਤਕੀ ਕੀ ਹੋਇਆ ਸੀ ਨਾਲ ਨੂੰ? ਮੈਂ ਤਾਂ ਕਹਿੰਦਾ ਚਲੋ ਆਪਾਂ ਸਾਰੇ ਨਾਲ ਹਾਂ, ਪਰ ਐਤਕੀ ਕੀ ਹੋਇਆ ਸੀ? ਐਤਕੀ ਤਾਂ ਉਹੀ ਕੰਮ ਆ, ਅਗਲੀ ਵਾਰ ਨੂੰ ਨਾਲ ਹਾਂ। ਅਤੇ ਐਤਕੀ ਕੀ ਹੋ ਗਿਆ? ਅਗਲੀ ਵਾਰ ਤਾਂ ਚਲੋ ਸਾਰੇ ਹੀ ਨਾਲ ਹੋ, ਮੈਂ ਨਹੀਂ ਕਹਿੰਦਾ ਵੀ ਕੋਈ ਪਰੇ ਹੋਣਾ ਚਾਹੀਦਾ, ਪਰ ਐਤਕੀ ਕੀ ਹੋ ਗਿਆ? ਐਤਕੀ ਕਿਹਾ ਤੁਸੀਂ ਨਾਲ ਹੋਏ, ਦੇਖਣਾ ਸੀ ਵੀ ਕੀ ਹੋ ਰਿਹਾ। ਜੇ ਟੀਮ ਆਪਾਂ ਕਹਿੰਦੇ ਹਾਂ, ਸਾਡਾ ਪ੍ਰੋਗਰਾਮ ਆ, ਸਾਡੀ ਟੀਮ ਆ, ਇੱਕ ਹੌਸਲਾ ਤੁਸੀਂ ਦਿੰਦੇ ਹੋ, ਮੈਂ ਮਨ ਦਾ ਸਿਰ ਮੱਥੇ ਆ ਨਾ, ਪਰ ਜੇ ਤੁਸੀਂ ਐਨ ਬਣਾਇਆ ਹੋਇਆ ਮਨ ਵੀ ਹਾਂ ਆਪਾਂ ਇੱਕ ਟੀਮ ਬਣਾ ਕੇ ਇਹਨੂੰ ਪ੍ਰੋਗਰਾਮ ਨੂੰ ਹੋਰ ਸਕਸੈਸ ਕਰੀਏ, ਤਾਂ ਫਿਰ ਟੀਮ ਵਰਕ ਕਰਨਾ ਚਾਹੀਦਾ। ਫਿਰ ਇਹ ਨਹੀਂ ਹੈਗਾ ਵੀ ਮੈਂ 5 ਘੰਟੇ ਦਿਹਾੜੀ ਲਾਇਆ ਮੈਂ, ਤੁਸੀਂ ਚੱਕੋ ਕੁਰਸੀਆਂ। ਇੱਥੇ ਗੁੱਸਾ ਆਉਂਦਾ, ਫਿਰ ਮਨ ਨੂੰ ਆਉਂਦਾ, ਕਹਿਣਾ ਤਾਂ ਅਗਲੇ ਨੂੰ ਕੀ ਆ, ਪਰ ਆਪਣੇ ਆਪ ਨੂੰ ਫੀਲ ਹੁੰਦੀ ਆ ਉਹ ਗੱਲ ਵੀ ਗੱਲਾਂ ਤੁਸੀਂ ਬੜਕਾਂ ਮਾਰਦੇ ਆ ਆਪਾਂ ਸਾਰੇ ਜਣੇ ਐਡੀਆਂ ਐਡੀਆਂ, ਅਤੇ ਫਿਰ ਕਰਨ ਜੋਗੇ ਆਪਾਂ ਕੁਛ ਨਹੀਂ। ਤਾਂ ਕਰਨ ਜੋਗੇ ਤੱਕ ਰੱਖੋ ਨਾ ਫਿਰ ਗੱਲ ਨੂੰ ਵੀ, ਹੈਲੋ ਸ਼ੈਲੋ ਹੀ ਕਰੋ ਬਸ, ਠੀਕ ਆ। ਫਿਰ ਉਹ ਨਾ ਕਰੋ ਵੀ ਮੈਂ ਖੜਾ ਤੇਰੇ ਨਾਲ ਯਾਰ, ਮੋਢੇ ਨਾਲ ਮੋਢਾ ਜੁੜ ਕੇ, ਵੀ ਕੋਈ ਗੱਲ ਨਹੀਂ। ਫਿਰ ਉਹ ਕਹਿਣਾ ਕਿਹਦੇ ਲਈ ਆ? ਫਿਰ ਕਾਹਦੇ ਲਈ ਕਹਿਣਾ? ਜੇ ਤੁਹਾਡਾ ਕੋਈ ਗੈਸਟ ਤੁਹਾਨੂੰ ਆਇਆ ਉਹਦਾ ਮਾਣ ਸਤਿਕਾਰ ਕਰੋ ਜੀ, ਉਹਨੂੰ ਤੁਸੀਂ ਮੂਹਰੇ ਉਹ ਬਿਠਾਓ ਜੀ, ਉਹਨੂੰ ਉਹਨੂੰ ਪਾਣੀ ਪਿਲਾਓ ਜੀ, ਉਹਨੂੰ ਚਾਹ ਪਿਲਾਓ, ਤੁਸੀਂ ਪੁੱਛੋ ਬਸ, ਤੁਸੀਂ ਸਾਰਾ ਕੁਛ ਤੁਸੀਂ ਕਰੋ ਜੀ, ਉਹਦੇ ਪੱਖ 'ਚ ਬੋਲੋ ਜੀ ਉਹਦੇ ਬਾਰੇ। ਕਈ ਕਲਾਕਾਰ ਉੱਥੇ ਇਹੋ ਜਿਹੇ ਜਿਹੜੇ ਆਪਾਂ ਨੇ ਲਿਸਟ 'ਚ ਨਹੀਂ ਸੀ ਹੈਗੇ, ਉਹਨਾਂ ਨੂੰ ਜੀ ਦੋ ਦੋ ਗੀਤ ਗਵਾਓ ਜੀ, ਉਹ ਦੱਸੋ ਯਾਰ, ਜਦ ਟਾਈਮ ਹੀ ਹੈ ਨਹੀਂ ਗਾ, ਕੋਈ ਸਕੈਜੂਅਲ ਹੈ ਨਹੀਂ ਗਾ, ਹੈ ਨਾ, ਕਿੱਦਾਂ ਹੋ ਸਕਦਾ, ਕਿੱਦਾਂ ਹੋ ਸਕਦੀ ਇਹ ਗੱਲ। ਫਿਰ ਉਹ ਕਲਾਕਾਰ ਇਹੋ ਜਿਹੇ ਨੇ, ਚਲੋ ਸਤਿਕਾਰਯੋਗ ਨੇ, ਮੈਂ ਕਿਸੇ ਦੇ ਉਹ ਨਹੀਂ ਕਹਿੰਦਾ, ਬੇਇੱਜ਼ਤੀ ਨਹੀਂ ਕਰਦਾ ਜਾਂ ਅਨਰਿਸਪੈਕਟ ਨਹੀਂ ਕਰਦਾ, ਰਿਸਪੈਕਟਡ ਨੇ ਉਹ ਸਾਰੇ, ਅਸੀਂ ਯਾਰ ਇੰਡੀਆ ਤੋਂ ਆਏ ਹੋਏ, ਉਹ ਭਾਈ ਮੈਂ ਸੱਦਿਆ ਤੁਹਾਨੂੰ, ਮੈਂ ਤਾਂ ਨਹੀਂ ਸੱਦਿਆ ਤੁਹਾਨੂੰ, ਇੰਡੀਆ ਤੋਂ ਆਏ ਹੋ ਨਾ ਆਉਂਦੇ, ਜੇ ਤੁਸੀਂ ਆਏ ਹੋਏ ਹੋ ਤਾਂ ਟਾਈਮ ਮਿਲਦਾ ਭਾਈ ਗਾ ਲਓ ਇੱਕ ਅੱਧਾ ਗੀਤ, ਨਹੀਂ ਮਿਲਦਾ ਤਾਂ ਸਤਿ ਸ਼੍ਰੀ ਅਕਾਲ ਆ ਯਾਰ, ਬੈਠ ਕੇ ਦੇਖ ਲਓ ਤੁਸੀਂ, ਆਨੰਦ ਮਾਣ ਲਓ, ਬਾਕੀਆਂ ਨੂੰ ਸੁਣ ਲਓ। ਪਿਕ ਮੈਂ ਤਾਂ ਕਹਿੰਦਾ ਵੀ ਅਸੀਂ ਤਾਂ ਪਿਕਨਿਕ ਰੱਖੇ, ਤੁਸੀਂ ਪਿਕਨਿਕ ਵਾਲਾ ਮਾਹੌਲ ਬਣਾਓ। ਬਹੁਤ ਮੈਨੂੰ ਮਾੜੀ ਗੱਲ ਲੱਗੀ ਹੈ, ਬਹੁਤ ਮਾੜੀ, ਮੇਰੇ ਘਰਦੇ ਵੀ ਲੜਦੇ ਹੁੰਦੇ ਵੀ ਤੂੰ ਕਹਿੰਦਾ ਕਿਉਂ ਹੁੰਦਾ, ਮੇਰੀ ਆਦਤ ਹੈ, ਪਤਾ ਨਹੀਂ ਚੰਗੀ ਆ ਜਾਂ ਮਾੜੀ, ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਇਹ ਗੱਲ ਦਾ। ਬਹੁਤ ਜਾਣੇ ਨਾਰਾਜ਼ ਹੋਏ, ਇੱਕ ਹੋਰ ਇਹ ਬੰਦਾ ਲੜ ਪਿਆ, ਮੈਂ ਨਾਮ ਹੀ ਲੈ ਦਿੰਦਾ, ਚਲੋ ਮੈਨੂੰ ਕੋਈ ਫਰਕ ਨਹੀਂ ਇਸ ਗੱਲ ਨਾਲ ਕਿਸੇ ਦਾ, ਅਭੀ ਧਾਲੀਵਾਲ ਦੀ ਵੀਰ ਦੀ ਮੈਂ ਬੇਨਤੀ ਕੀਤੀ ਵੀ ਅਭੀ ਜੀ ਮੈਨੂੰ ਭੇਜ ਦਿਓ ਗੱਡੀ ਤੁਸੀਂ ਆਪਣੀ ਜਿਹੜੀ ਸਕਰੀਨ ਹੁੰਦੀ ਆ, ਉਹ ਕਹਿੰਦਾ ਹਰਜੀਤ ਉਹਦੇ 'ਚ ਯੂ ਐੱਸ ਬੀ ਪੈਣੀ ਆ ਸਾਰੇ ਸਪੋਂਸਰਾਂ ਦੀ, ਜਿਹੜੀ ਆਪਾਂ ਲਿਸਟ ਬਣਾਈ ਹੈ ਨਾ ਸਪੋਂਸਰ ਨੇ। ਮੈਂ ਕਿਹਾ ਵੀ ਠੀਕ ਆ, ਮੈਂ ਤੰਬੜ ਸਾਹਿਬ ਦੀ ਨੂੰ ਬੇਨਤੀ ਕੀਤੀ, ਮੈਂ ਕਿਹਾ ਤੰਬੜ ਸਾਹਿਬ ਤੁਸੀਂ ਸਕਰੀਨ ਉੱਥੇ ਲਾਉਣੀ ਆ ਵੀ ਜਿਹੜੀ ਯੂ ਐੱਸ ਬੀ ਆ, ਤੁਸੀਂ ਪਲੀਜ਼ ਉਹਨੂੰ ਕਰ ਦਿਓ, ਉਹਨਾਂ ਨੂੰ ਵੀ ਆਪਾਂ ਪਾ ਦਾਂਗੇ। ਕਹਿੰਦਾ ਠੀਕ ਆ, ਮੈਂ ਉਹ ਪਾ ਲੂੰਗਾ, ਕੀ ਕਹਿੰਦੇ ਹੁੰਦੇ ਆ ਉਹਨੂੰ, ਸਕਰੀਨ ਉਹਨਾਂ ਦੀ ਵੱਡੀ ਆ ਜਾਂ ਪਤਾ ਨਹੀਂ ਕੀ, ਉਹਨਾਂ ਨੇ ਮੈਨੂੰ ਕਿਹਾ ਵੀ ਉਸ ਹਿਸਾਬ ਨਾਲ ਉਹ ਸਾਈਜ਼ ਕਰਨਾ ਪੈਣਾ। ਚਲੋ ਕੁਛ ਕਾਰਨ ਹੋਇਆ, ਨਹੀਂ ਹੋਇਆ, ਨਹੀਂ ਸਤੋ ਯੂ ਐੱਸ ਬੀ ਬਣੀ। ਜਿਹੜਾ ਬਾਈ ਲੈ ਕੇ ਆਇਆ ਉਹਨਾਂ ਦਾ, ਬਲਵਿੰਦਰ ਕਿ ਬਲਜਿੰਦਰ ਉਹਦਾ ਨਵਾਂ ਮੇਰੇ ਕੋਲ ਕਾਲ ਨਾਮ ਲਿਖਿਆ ਹੋਇਆ ਉਹਨਾਂ ਦਾ, ਮੈਂ ਤਾਂ ਬੂਟਾ ਬੈਂਸ ਭਾਅ ਜੀ ਅਸੀਂ ਇਕੱਠੇ ਗਏ ਉਹਦੇ ਕੋਲ, ਪ੍ਰਭ ਗਿੱਲ ਦੀ ਆਪਣੇ ਮੇਅਰ ਦੀ ਇਲੈਕਸ਼ਨ 'ਚ ਖੜ੍ਹੇ ਆ, ਤੁਸੀਂ ਦੱਸ ਦਿਓ ਇੱਥੇ ਮੈਂ ਰੋਂਗ ਹੋਇਆ ਹੈ ਨਾ, ਪ੍ਰਭ ਗਿੱਲ ਦੀ ਉੱਥੇ ਸਕਰੀਨ 'ਤੇ ਵੱਡੀ ਐਡਵਰਟਾਈਜ਼ਮੈਂਟ ਚੱਲ ਰਹੀ ਆ। ਮੈਂ ਉਹਨਾਂ ਕੋਲ ਗਿਆ, ਮੈਂ ਕਿਹਾ ਭਾਅ ਜੀ ਵੀ ਯੂ ਐੱਸ ਬੀ ਤੁਹਾਨੂੰ ਮਿਲੀ ਨਹੀਂ? ਕਹਿੰਦੇ ਨਹੀਂ। ਮੈਂ ਕਿਹਾ ਯਾਰ ਮੈਂ ਤੰਬੜ ਸਾਹਿਬ ਦੀ ਡਿਊਟੀ ਲਾਈ ਸੀ ਵੀ ਚਲੋ ਮੈਂ ਦੇਖਦਾ ਹੈ ਨਾ ਕਿੱਦਾਂ ਬਣਦਾ, ਵੀ ਕੋਸ਼ਿਸ਼ ਕਰਦਾ ਮੈਂ, ਅਤੇ ਮੈਂ ਕਿਹਾ ਤੁਸੀਂ ਇੱਕ ਇਹਨੂੰ ਗੱਡੀ ਨੂੰ ਸਟੇਜ 'ਤੇ ਕਿੱਧਰ ਲੱਗ ਗਈ ਆਪਣੀ ਸਕਰੀਨ, ਤੰਬੜ ਸਾਹਿਬ ਵਾਲੀ ਵੀ ਤੁਸੀਂ ਸਕਰੀਨ ਦੂਜੇ ਪਾਸੇ ਲਾ ਦਿਓ ਇਹਨੂੰ, ਗੱਡੀ ਨੂੰ ਉੱਧਰ ਖੜ੍ਹੀ ਕਰੋ। ਕਹਿੰਦਾ ਮੈਂ ਤਾਂ ਜਾਣਾ ਹੈ, ਉਹ ਭਾਅ ਜੀ ਕਹਿੰਦਾ। ਮੈਂ ਕਿਹਾ ਜੀ ਤੁਸੀਂ ਜਾਣਾ ਵੀ ਸਾਨੂੰ ਚਲਾਉਣੀ ਸਿਖਾ ਦਿਓ, ਕਿੱਥੋਂ ਬਟਨ ਦੱਬਣਾ ਵੀ ਅਸੀਂ ਦੱਬ ਦਾਂਗੇ? ਨਹੀਂ ਨਹੀਂ ਕਹਿੰਦਾ, ਨਹੀਂ ਨਹੀਂ ਕਹਿੰਦਾ ਥੋਤੋਂ ਨਹੀਂ ਦੱਬਣਾ ਇਹ। ਮੈਂ ਕਿਹਾ ਫਿਰ ਐਂ ਕਰੋ ਵੀ ਇਹਨੂੰ ਉੱਧਰ ਖੜ੍ਹੀ ਕਰ ਦਿਓ ਤੁਸੀਂ ਉੱਥੇ, ਵੀ ਜਿਹੜੀ ਆਹ ਪ੍ਰਭ ਗਿੱਲ ਦੀ ਕੱਲਿਆਂ ਦੀ ਚੱਲਦੀ ਐਡਵਰਟਾਈਜ਼ਮੈਂਟ ਵੀ ਤੁਸੀਂ ਇਹਨੂੰ ਉਨਾ ਚਿਰ ਬੰਦ ਕਰ ਦਿਓ, ਸਟੋਪ ਕਰ ਦਿਓ, ਕਿਉਂਕਿ ਇੱਥੇ ਬਾਕੀ ਦੇ ਹੋਰ ਉਮੀਦਵਾਰ ਨੇ ਜਿਹੜੇ, ਉਹਨਾਂ ਨੇ ਵੀ ਆਉਣਾ ਹੈ ਨਾ, ਇਹ ਪਲੇਟਫਾਰਮ ਇੱਕ ਸਾਂਝਾ, ਐਕਸਕਲੂਸਿਵ ਨਹੀਂ ਹੈਗਾ ਕਿਸੇ ਲਈ। ਨਾ ਪ੍ਰਭ ਭਾਅ ਜੀ ਨੇ ਮੈਨੂੰ ਕਾਲ ਕੀਤੀ ਸੀ ਇਸ ਟੋਪਿਕ 'ਤੇ, ਆਉਣਾ ਜ਼ਰੂਰ ਸੀ ਉਹਨਾਂ ਨੇ ਪਰ ਕਿਸੇ ਕਾਰਨ ਕਰਕੇ ਨਹੀਂ ਆਏ, ਤਾਂ ਚਲੋ ਉਹਨਾਂ ਨੂੰ ਇਸ ਗੱਲ ਦਾ ਹੋਣਾ ਵੀ ਕਿਉਂ ਨਹੀਂ ਆਏ, ਉਹਨਾਂ ਦਾ ਹੋ ਸਕਦਾ ਕਿਸੇ ਪਾਸੇ ਬਿਜ਼ੀ ਹੋਣ ਉਹ। ਆ ਚਾਹੇ ਦੱਸ ਵੀ ਦਿਓ ਉਹਨਾਂ ਨੂੰ ਰਿਕਾਰਡ ਕਰਕੇ ਗੱਲ, ਕਿਸੇ ਨੇ ਦੱਸਣੀ ਹੋਵੇ, ਪਹੁੰਚਾਉਣੀ ਹੋਵੇ, ਪਹੁੰਚਾ ਸਕਦਾ ਉਹਨਾਂ ਨੂੰ ਗੱਲ। ਉਹ ਬੰਦਾ ਗੱਡੀ ਲੈ ਕੇ ਚੱਲ ਗਿਆ। ਮੈਨੂੰ ਬਾਅਦ ਦੇ ਵਿੱਚ ਇਹ ਮੈਸੇਜ ਮਿਲ ਰਿਹਾ ਵੀ ਤੂੰ ਉਹਨਾਂ ਨੂੰ ਰੂਡ ਬੋਲਿਆ, ਜਦਕਿ ਬੂਟਾ ਸਿੰਘ ਭਾਅ ਜੀ ਗਵਾਹ ਨੇ ਇਸ ਗੱਲ ਦੇ, ਮੇਰੇ ਨਾਲ ਸੀ ਬੈਂਸ ਸਾਹਿਬ, ਬੂਟਾ ਬੈਂਸ, ਉਹਨੇ ਵੀ ਕਿਹਾ ਵੀ ਮੈਂ ਵੀ ਨਾਲੇ ਸੀ ਵੀ ਅਸੀਂ ਤਾਂ ਕੋਈ ਗੱਲ ਵੀ ਨਹੀਂ ਕਰੀ ਇਹੋ ਜੀ। ਉਹ ਬੰਦੇ ਨੇ ਇਹੋ ਜਿਹੀ ਗੱਲ ਕਹਾ ਬਣਾ ਲਈ। ਕੱਲ੍ਹ ਮੈਨੂੰ ਉਹਦਾ ਫੋਨ ਆਉਂਦਾ ਵੀ ਤੈਨੂੰ ਮਿਲਣਾ, ਮੈਨੂੰ ਪਤਾ ਹੀ ਨਹੀਂ ਹੁਣ ਜਿਹਦਾ ਨੰਬਰ, ਮੈਂ ਕਿਹੜਾ ਕਿਹੜਾ ਸੇਵ ਆ। ਮੈਂ ਕਿਹਾ ਜੀ ਤੁਸੀਂ ਕੌਣ? ਮੈਂ ਕਿਹਾ ਕੁੱਟਣਾ ਕੱਟਣਾ ਤਾਂ ਨਹੀਂ, ਮੈਂ ਇੱਦਾਂ ਮੂਹਰੇ ਮਜ਼ਾਕ ਕਰਦਾ ਨਾ, ਸਪੀਕਰ ਲਾ ਘਰੇ ਜੀ ਬੈਠੇ ਸਾਰੇ। ਨਹੀਂ ਨਹੀਂ ਕਹਿਣ ਲੱਗਦਾ ਮਿਲਣਾ ਹੀ ਆ। ਮੈਂ ਕਿਹਾ ਤੁਸੀਂ ਕੌਣ ਹੋ? ਕੀ ਕਾਹਦੇ ਲਈ ਮਿਲਣਾ ਆਪਾਂ? ਵੀ ਆ ਜਾਓ ਘਰੇ ਆ ਜਾਓ। ਨਹੀਂ ਵੈਸੇ ਮਿਲਣਾ, ਬਾਹਰ ਮਿਲਣਾ। ਮੈਂ ਕਿਹਾ ਫਿਰ ਦੱਸ ਦਿਓ, ਮੈਂ ਆ ਜਾਣਾ ਜਿੱਥੇ ਕਹੋ, ਜਾਂ ਤੁਸੀਂ ਦੱਸ ਦਿਓ ਕਿੱਥੇ ਉਹ। ਨਹੀਂ ਨਹੀਂ ਆਪਾਂ ਫਲਾਨੇ ਹੁਣ ਨਾਮ ਲੈ ਉਹ ਆ ਵੀ ਚਲੋ ਮੈਂ ਉੱਥੇ ਸੰਕੋਚ ਕਰ ਲੈਂਦਾ, ਨਾਮ ਕਾਹਨੂੰ ਕਹਿਦਾ ਲੈਣਾ, ਵੀ ਫਲਾਨੇ ਦੇ ਆਫਿਸ 'ਚ ਆ ਜਾਓ। ਔਰ ਉਹ ਮੈਨੂੰ ਕਹਿ ਰਿਹਾ ਵੀ ਤੂੰ ਟਾਈਮ ਰੱਖ ਕੇ ਮੈਨੂੰ ਕਹਿੰਦਾ ਫੋਨ ਕਰੀ, ਮੈਂ ਤੈਨੂੰ ਦੁਬਾਰਾ ਨਹੀਂ ਕਹਿੰਦਾ ਫੋਨ ਕਰਨਾ, ਤੂੰ ਮੈਨੂੰ ਫੋਨ ਕਰੀ ਮਿਲਣ ਲਈ। ਲੈ ਦੱਸੋ ਮੇਰਾ ਕੀ ਗੱਡਾ ਖੜਾ ਉਹਨੂੰ ਮਿਲਦਾ? ਉਹ ਯਾਰ ਕਮਾਲ ਹੋ ਗਈ। ਅਭੀ ਬਾਈ ਜੀ ਬਾਅਦ 'ਚ ਮੈਨੂੰ ਮੈਸੇਜ ਪਾ ਰਹੇ ਹੋਰੇ ਤਰ੍ਹਾਂ ਬਣਾ ਕੇ, ਹੁਣ ਮੈਂ ਪੜ੍ਹਦਾ ਹੂੰ ਤਾਂ ਪੜ੍ਹ ਵੀ ਦਿਉ। ਉਹਨਾਂ ਨੂੰ ਭੇਜ ਵੀ ਦਿੱਤਾ ਸੀ ਸਕਰੀਨ, ਮੈਂ ਆਪਣੇ ਭਾਅ ਜੀ ਨੂੰ ਵੀ ਭੇਜਿਆ ਸੀ ਸਕਰੀਨ ਸ਼ੋਟ, ਛੋਟੀ ਨਾ ਗ੍ਰੰਥ ਟੋਨੀ ਭਾਅ ਜੀ ਨੇ ਵੀ ਕੱਲ੍ਹ ਮੈਂ ਦਿਖਾਇਆ ਉਹਨਾਂ ਦਾ ਲਿਖਿਆ ਹੋਇਆ। ਆਹ ਯਾਰ ਤੁਹਾਡੀਆਂ ਆਹ ਗੱਲਾਂ ਨੇ ਤੁਹਾਡੀਆਂ, ਕੀ ਮਾੜਾ ਕਰਿਆ ਸੀ ਤੁਹਾਨੂੰ? ਕੀ ਲੈ ਲਿਆ ਥੋਤੋਂ ਅਸੀਂ ਇਹੋ ਜਿਹਾ? ਨਹੀਂ ਗਲਤ ਗੱਲ, ਹਜੇ ਤਾਂ ਇਲੈਕਸ਼ਨ ਚੱਲ ਰਹੀ ਆ, ਹਜੇ ਤਾਂ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਘਰ ਦੂਰ ਆ, ਦਿੱਲੀ ਦੂਰ ਆ ਕਹਿੰਦੇ ਹੁੰਦੇ ਆ, ਹੁਣੇ ਹੀ ਤੁਹਾਨੂੰ ਧਮਕੀਆਂ ਦੇਣ ਲੱਗ ਗਏ ਯਾਰ ਤੁਸੀਂ, ਬਹੁਤ ਦੂਰ ਆ ਹਾਲੇ ਘਰ। ਸੋਰੀ ਜੇ ਕਿਸੇ ਨੂੰ ਗੁੱਸਾ ਲੱਗਿਆ, ਥੈਂਕ ਯੂ। ਹੋ ਜਾਂਦਾ ਕਈ ਵਾਰ 76-03 ਆਪਾਂ ਛੋਟ ਚ ਰੱਖਣਾ ਫਿਰ ਪਰਮਿੰਦਰ ਨੂੰ ਜੁੜਿਆ ਕਿਉਂਕਿ ਮਿੰਟ ਦੱਸ ਕੇ ਰਹਿ ਗਿਆ ਆਪਣਾ 76-03 ਭਾਈ ਸਤਿ ਸ਼੍ਰੀ ਅਕਾਲ ਜੀ ਜੀ ਜੀ ਹਾਂ ਭਾਈ ਥੈਂਕ ਯੂ ਸੋ ਮਚ ਤੁਸੀਂ ਉਦਣ ਆਏ ਹਾਂਜੀ ਸਤਿ ਸ਼੍ਰੀ
7: ਅਕਾਲ ਠੀਕ ਭਾਈ
0: ਨਹੀਂ ਨਹੀਂ ਨਹੀਂ ਸਾਰਾ ਕੁਛ ਠੀਕ
8: ਛੋਟੇ ਮੋਟੇ ਚੱਲਦੇ ਰਹਿੰਦੇ ਨਵੇਂ ਜੀ
0: ਚੱਲਦੇ ਰਹਿੰਦੇ
8: ਕੋਈ ਗੱਲ ਨੀ
0: ਚਲੋ ਡਾਕਟਰ ਸਾਹਿਬ ਆਪਾਂ ਕੱਲ ਨੂੰ ਕਰਦੇ ਆ ਗੱਲ ਆਪਣੇ ਬਿਜ਼ਨਸ ਦੀ
8: ਗੱਲ ਨੀ ਕੋਈ ਨੀ
0: ਲਵ ਜੋ ਥੈਂਕ ਯੂ
8: ਤੰਦਰੁਸਤ ਰਹੋ
0: ਥੈਂਕ ਯੂ ਸੋ ਮਚ 93-45 ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਆਨੋ
9: ਬਾਜੀ ਸਤਿ ਸ਼੍ਰੀ ਅਕਾਲ ਮੈਂ ਦੁਆਰਾ ਆਇਆ ਹਾਂ ਨਾ
0: ਜੀ
9: ਬਲਦੇਵ ਬਰਾਤ ਬੋਲਦਾ
0: ਹਾਂਜੀ ਹਾਂਜੀ
9: ਤੇ ਮੈਂ ਕਹਿੰਦਾ ਬਾਈ ਜੀ ਚੱਕਰ ਪਤਾ ਕੀ ਹੈ ਆਪਾਂ ਨਾ ਲਕੀਰ ਨੂੰ ਵੱਡੀ ਕਰੀਏ ਆਪਾਂ ਭੁੱਲ ਜਾਈਏ ਠੀਕ ਆ ਉਹ ਬੰਦਿਆਂ ਨੇ ਜੋ ਕੀਤਾ ਮੈਂ ਵੀ ਉੱਥੇ ਸੀ ਉਦੋਂ ਤੇ ਮੈਂ ਗਵਾਹ ਹਾਂ ਤੁਹਾਡਾ ਉਹ ਦੱਸੋ ਠੀਕ ਹੈ ਨਾ ਪਰ ਆਪਾਂ ਬਈ ਉਹਨਾਂ ਨਾਲ ਕੁਛ ਨੀ ਅਸੀਂ ਇਉਂ ਕਹਿੰਦੇ ਬਾਈ ਜੀ ਹਮਨੀ ਚੰਗੇ ਤੇ ਬੁਰਾ ਨੀ ਕੋਈ ਬਸ
0: ਬਹੁਤ ਵਧੀਆ ਨਿਬੜ ਜਾਂਦੀ ਠੀਕ ਹੈ ਨਾ
9: ਮਹਿਮੂਦ
0: ਭਾਈ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ
10: ਭਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਡੇ ਸ਼ੋਅ ਬੜਾ ਕਾਮਯਾਬ ਸੀਗਾ
0: ਨਹੀਂ ਥੈਂਕ ਯੂ ਸੋ ਮਚ
10: ਦੂਸਰਾ ਭਾਜੀ ਜਿਹੜਾ ਤੁਸੀਂ ਸਾਨੂੰ ਇਨਵਾਈਟ ਕੀਤਾ ਬਹੁਤ ਬਹੁਤ ਉਹਦਾ ਜਜ਼ਾਕ ਅੱਲਾ ਅੱਲਾ ਮੀਆਂ ਸਾਨੂੰ ਅਜੇ ਤੱਕ ਬੜਾ ਇੰਜੋਏ ਕੀਤਾ ਹਾਂਜੀ
0: ਹਾਂ ਬਿਲਕੁਲ ਬਿਲਕੁਲ ਬਿਲਕੁਲ
10: ਸਾਨੂੰ ਭਾਜੀ ਗੱਲ ਕਰਨੀ ਹੈ ਵੀ ਮਸਲਾ ਇਹ ਆ ਵੀ ਤੁਸੀਂ ਨਾ ਇੱਕ ਮੇਰੀ ਗੱਲ ਲੜ ਬੰਦਾ ਮੈਂ ਤਜਰਬੇ ਦੀ ਗੱਲ ਦੱਸ ਰਿਹਾ ਸਾਨੂੰ ਜਿਹੜਾ ਬੰਦਾ ਜ਼ਿਆਦਾ ਕਰਕੇ ਮੈਂ ਆਊਂਗਾ ਮੈਂ ਆਹ ਕਰੂੰਗਾ ਮੈਂ ਉਹ ਕਰੂੰਗਾ ਉਹਦੀ ਲਿਸਟ ਦੇ ਸਾਹਮਣੇ ਆਪਣਾ ਜ਼ੀਰੋ ਲਿਖ ਲਿਆ ਕਰੋ
0: ਬਿਲਕੁਲ ਬਿਲਕੁਲ ਸਤਿ ਸ਼੍ਰੀ ਅਕਾਲ
11: ਮੇਲਾ ਬੜਾ ਸਫਲ ਰਿਹਾ ਦੇਖੋ ਘੱਟ ਪੂਰਾ ਰਿਹਾ ਤੇ ਜਿਹੜੇ ਆਏ ਨਹੀਂ ਆਏ ਸਭ ਦਾ ਚਲੋ ਧੰਨਵਾਦ ਆ ਕਹਿੰਦਾ ਤੁਮ ਆਪਣੀ ਅਛਾਈਓ ਮੇ ਮਸ਼ਹੂਰ ਰਹੋ ਹਮ ਬੁਰੇ ਲੋਗ ਹੈ ਹਮ ਸੇ ਦੂਰ ਰਹੋ
0: ਬਿਲਕੁਲ
11: ਇੱਕ ਦੋ ਜਿਹੜੇ ਬੰਦੇ ਆ ਮੇਰਾ ਖਿਆਲ ਉਹ ਦੂਰੋਂ ਸ਼ਾਇਦ ਆਏ ਸੀ ਜਿਆਦਾ ਦੂਰੋਂ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਇੱਕ ਸਿੱਧੂ ਸਾਹਿਬ ਏਜੈਕਸ ਤੋਂ ਇੱਕ ਗਰੇਵਾਲ ਸਾਹਿਬ ਕਿਚਨਰ ਤੋਂ ਦੇਖੋ ਕਿੱਡੀ ਦੂਰੋਂ ਜਦੋਂ ਬੰਦੇ ਹਾਜ਼ਰੀ ਲਵਾ ਸਕਦੇ ਆ ਨੇੜੇ ਵਾਲੇ ਫੇਰੇ ਜਾਂਦੇ
0: ਨੇੜੇ ਵਾਲੇ ਫੇਰੇ ਜਾਂਦੇ ਹਾਂ ਬਿਲਕੁਲ ਥੈਂਕ ਯੂ ਭਾਜੀ ਥੈਂਕ ਯੂ ਤੇ ਬਿਲਕੁਲ ਜੀ 82-05 ਵੀ ਸਤਿ ਸ਼੍ਰੀ ਅਕਾਲ ਜੀ ਆਨੋ
12: ਸਤਿ ਸ਼੍ਰੀ ਅਕਾਲ ਜੀ
0: ਕਿੱਦਾਂ ਸਿਹਤਾਂ
12: ਹੈਲੋ
0: ਹਾਂਜੀ ਹਾਂਜੀ ਮੈਂ ਕਿਹਾ ਕਿੱਦਾਂ ਸਿਹਤਾਂ ਜੀ ਆਨੋ
12: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਜੀ ਭਾਜੀ ਸਤਿ ਸ਼੍ਰੀ ਅਕਾਲ ਲੰਘਿਓ
12: ਹਾਂ ਇੰਨਾ ਸੋਚੀ ਦਾ ਹੁੰਦਾ
0: ਸਤਿ ਸ਼੍ਰੀ ਅਕਾਲ
13: ਹਾਂਜੀ ਜੰਜਰ ਸਾਹਿਬ ਤੁਹਾਨੂੰ ਤੁਹਾਡਾ ਭਾਈ ਸੁੱਤਣ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ ਤੇ ਹੈਪੀ ਟਿਊਜ਼ਡੇ ਬਹੁਤ ਬਹੁਤ ਵਧਾਈਆਂ ਪ੍ਰੋਗਰਾਮ ਬੜਾ ਸੋਹਣਾ ਕਾਮਯਾਬ ਹੋਇਆ ਜੇ ਕੋਈ ਮੈਨੂੰ ਨੀ ਪਤਾ ਮੈਂ ਹੁਣ ਟਾਈਮ ਵੀ ਥੋੜਾ ਰਹਿੰਦਾ ਬਾਅਦ ਚ ਗੱਲ ਕਰ ਲੂੰਗਾ ਜਾਂ ਦੱਸ ਦਿਓ ਜੇ ਕੁਛ ਹੋਇਆ ਵੀ ਹੈ ਨਾ ਏਦਾਂ ਦਾ ਜੰਜਰ ਸਾਹਿਬ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਵੀ ਇੱਕ ਕਦਮ ਆਪਾਂ ਹੋਰ ਵੱਧ ਗਏ ਹਾਂ ਤਰੱਕੀ ਵੱਲ ਥੈਂਕ ਯੂ ਧੰਨਵਾਦ ਤੁਹਾਡਾ
0: ਲਵ ਯੂ ਚਲੋ ਲਾਸਟ ਗੱਲ ਰਾਜ ਭਾਈ ਸਤਿ ਸ਼੍ਰੀ ਅਕਾਲ ਜੀ ਆਨੋ
14: ਸਤਿ ਸ਼੍ਰੀ ਅਕਾਲ ਬਾਬੇ ਕੀ ਹਾਲ ਚਾਲ
0: ਕਿਰਪਾ ਤੁਸੀਂ ਸੁਣਾਓ
14: ਬਹੁਤ ਮਜ਼ਾ ਆਇਆ ਜੀ ਬਹੁਤ ਭੰਗੜੇ
0: ਬਹੁਤ ਫਨ ਕੀਤਾ ਸਭ ਨੇ ਬਿਲਕੁਲ ਬਿਲਕੁਲ
14: ਕੋਈ ਗੱਲ
0: ਨੀ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ
14: ਬੋਲਦੇ ਬੋਲਣ ਦੇ ਇਹਨਾਂ ਨੂੰ ਕੋਈ
0: ਚਲੋ ਚੰਗੀ ਗੱਲ ਨਾਲੇ ਚਾਹੀਦਾ ਵੀ ਇੰਨੇ ਕਿਤੇ ਰੱਖ
14: ਲੈਣ ਦੇ ਉਹਨਾਂ ਨੂੰ ਸਾਡੀ ਕਾਮਯਾਬੀ ਦਾ ਪਤਾ ਲੱਗਦਾ ਨਾ ਕਿੰਨੇ
0: ਕਾਮਯਾਬ ਵਾਹਿਗੁਰੂ
14: ਥੈਂਕ ਯੂ
0: ਥੈਂਕ ਯੂ ਦਵਿੰਦਰ ਪਵਾਰ ਸਾਹਿਬ ਨੇ ਵੀ ਹਾਜ਼ਰੀ ਉੱਥੇ ਲਾਈ ਬਹੁਤ ਵਧੀਆ ਲੱਗਿਆ 81-09 ਤੋਂ ਵੀ ਸਤਿ ਸ਼੍ਰੀ ਅਕਾਲ ਜੀ ਆਨੋ
15: ਭਾਜੀ ਕੀ ਹਾਲ ਜੀ ਬਹੁਤ ਵਧੀਆ ਸੀ ਪ੍ਰੋਗਰਾਮ ਜੀ ਇੱਕ ਸ਼ੇਅਰ ਕਰਨਾ ਚਾਹੁੰਦਾ ਉਹ ਕਹਿੰਦੇ ਜੀ ਰੰਗਤ ਬਦਲ ਗਈ ਤੋ ਤਰਾਨਾ ਬਦਲ ਗਿਆ ਬਦਲੀ ਨਹੀਂ ਕਿਸਮ
7: मेरी लेकिन जे जमाना बदल गया।
0: क्या बात
7: है? मुझे इसका गम नहीं है के बदल गया है जे जमाना, ओ मेरी जिंदगी के मालिक कहीं तुम बदल ना जाना।
0: क्या बात?
7: भाई लोगों का काम है, कुछ तो लोग कहेंगे ना, लोगों का काम है कहना।
0: बस थैंक यू सिकंदर सिंपली भाई का भी मैसेज आया, वीडियो कुछ आई, हरगरजीत भाई का भी थैंक यू, भी उत्थे पहुंची हाजरी इन्होंने भी लाई भाई, थैंक यू सो मच। सभी निजर जी की कहते हैं दोवें हाथ जोड़ के माफ़ी मांगता, कोशिश की पर पहुंच नहीं सकया, मेरे मित्र गया सी, चलो थैंक यू। तो 3778 दे भाई का मैसेज, परमिंदर डंगा सत श्रीकाल जी, यार स्वागत
16: सारे सुनने वाले भैन भरावों नूं प्यार सत्कार भरी सत श्री अकाल।
0: प्यार भरी सत श्री अकाल तुहानूं भी, ते किद्दां रिहा फिर तुहाडा वीकेंड?
16: मेरा वीकेंड तां तुहाडे नाल ही सी, और मैनूं लगदा पिकनिक ते इन्नियां गल्लां हो गईयां ने, मेरे मेरे कोल तां कुछ बचिया ही नहीं कि कहण नूं।
0: हां नहीं तुहानूं वीडियो बड़ी भेजी।
16: सो देखो हरजीत जी, तो बंदा तरक्की करदा अपने घरां समाजां दे विच देशां दे विच, तां कुछ समस्यावां भी नाल आउंदियां ने, सो इह भी नाल ही आउंदा, सो इह जीआ जंत नाल ही पैदा हो जांदा, इह जीआ जंत दा भी नाल नाल महाराज आपे ही ठीक कर दिंदा हुंदा, सो अगे वधो।
0: मिंट पंज ने खबरां, मिंट पंज आ खबरां, आपणे कोल दस ने, नोट रखियो। कहिंदे भगवंत मान सरकार खबरदार हो जे, सवाल करना मना, खबरदार लोकां नूं कहे वी खबरदार हो जाण लोक। ਕੀ ਖਬਰ ਹੈ ਜਿਹੜੇ ਕਹਿੰਦੇ ਸੀ ਲੋਕਾਂ ਨੂੰ ਪੁੱਛਣ
16: ਪੁੱਛੇ ਹਫਤੇ ਦੇ ਵਿੱਚ ਬਿਲਕੁਲ ਦੋ ਵੱਡੀਆਂ ਖਬਰਾਂ ਪੰਜਾਬ ਦੇ ਵਿੱਚ, ਦੋ ਵੱਡੇ ਸਵਾਲ ਕੀਤੇ ਗਏ ਨੇ, ਔਰ ਦੋਹਾਂ ਸਵਾਲਾਂ ਦੇ ਵਿੱਚ ਅਜਿਹੋ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਹਾ ਜਾ ਸਕਦਾ ਕਿ ਸਾਵਧਾਨ ਭਗਵੰਤ ਮਾਨ ਸਰਕਾਰ ਨੂੰ ਸਵਾਲ ਕਰਨਾ ਮਨਾ। ਜਿਹੜਾ ਮੋਹਨਜੀਤ ਸ਼ੇਰੋਂ, ਸਾਰੇ ਜਾਣਦੇ ਆ ਕਿ ਉਸ ਮਾਮਲੇ 'ਚ ਕੀ ਹੋਇਆ ਸੀ, ਭਗਵੰਤ ਮਾਨ ਸੰਬੋਧਨ ਕਰ ਰਹੇ ਸੀ, ਮੋਹਨਜੀਤ ਸ਼ੇਰੋਂ ਨੇ ਜਿਹੜਾ ਉੱਥੇ ਕਾਲਾ ਮਤਲਬ ਕੱਪੜਾ ਦਿਖਾਇਆ, ਉਸ ਤੋਂ ਬਾਅਦ ਕਿਵੇਂ ਉਹਦੀ ਕੁੱਟਮਾਰ ਹੋਈ ਆ। ਹਾਲਾਂਕਿ ਇਸ ਮਾਮਲੇ 'ਚ ਇਹ ਜਿਹੜੀ ਦਲੀਲ ਦਿੱਤੀ ਜਾ ਰਹੀ ਆ ਕਿ ਮੋਹਨਜੀਤ ਸ਼ੇਰੋਂ ਦੇ ਤਾਂ 10 ਪਰਚੇ ਪਹਿਲਾਂ ਹੀ ਨਸ਼ੇ ਵੀ ਕਰਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਐਮ ਪੀ ਨੇ, ਉਹਨਾਂ ਦੇ ਪਿਤਾ ਬਾਪੂ ਪ੍ਰੇਮ ਸਿੰਘ ਨਾਲ ਉਹਨਾਂ ਦੀ ਇੱਕ ਚੈਟ ਜਿਹੜੀ ਹੋਈ ਆ ਉਹ ਵੀ ਸਾਹਮਣੇ ਆ ਰਹੀ ਆ, ਪਰ ਆਪਾਂ ਉਸ ਗੱਲ ਤੋਂ ਅੱਗੇ ਵੱਧ ਗਏ ਹਾਂ। ਸੰਗਰੂਰ ਦੇ ਵਿੱਚ ਇੱਕ ਸਮਾਗਮ ਹੋਇਆ ਜਿਹਦੇ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਨੇ। ਉੱਥੇ ਇੱਕ ਬੰਦੇ ਨੇ ਸਵਾਲ ਕੀਤਾ ਜਿਹਦਾ ਪੁੱਤ ਨਸ਼ਿਆਂ ਨਾਲ ਚਿੱਟੇ ਨਾਲ ਪੀੜਤ ਸੀ, ਜਿਹਦਾ ਨਾਂ ਗੁਲਜ਼ਾਰ ਸੀ। ਗੁਲਜ਼ਾਰ ਸਿੰਘ ਨੇ ਕਿਹਾ ਕਿ ਸੰਗਰੂਰ 'ਚ ਨਸ਼ਾ ਸ਼ਰਿਆਂ ਵਿਕਦਾ, ਹਰਪਾਲ ਚੀਮਾ ਜੀ ਤੁਹਾਡੀ ਸਰਕਾਰ ਇਸ ਮਾਮਲੇ 'ਤੇ ਕਿਉਂ ਨਹੀਂ ਕਰਦੀ। ਮੁੜ ਕੇ ਗੁਲਜ਼ਾਰ ਸਿੰਘ ਨੂੰ ਲੈ ਕੇ ਕਾਫੀ ਪ੍ਰਵਾਸੀ ਹੋ ਗਈ ਆ, ਔਰ ਉਹਦੇ ਉਹਦੇ ਉੱਪਰ ਕਹਿੰਦੇ ਦਬਾਅ ਇੰਨਾ ਜ਼ਿਆਦਾ ਪਾਇਆ ਕਿ ਉਹ ਤੁਰੰਤ ਮਾਫ਼ੀ ਮੰਗੇ, ਔਰ ਸਰਕਾਰ ਨੇ ਸਲਫਾਜ਼ ਖਾ ਲਈ ਆ। ਪਹਿਲਾਂ ਉਹਨੂੰ ਦਿੜਵਾ ਹਸਪਤਾਲ, ਸੰਗਰੂਰ, ਰਜਿੰਦਰਾ ਹਸਪਤਾਲ ਪਟਿਆਲਾ, ਮੁੜ ਕੇ DMC 'ਚ ਉਹਦੀ ਮੌਤ ਹੋ ਗਈ ਆ। ਸੋ ਇਸ ਮਾਮਲੇ ਨੂੰ ਲੈ ਕੇ ਕਾਫੀ ਜਿਹੜੀ ਪੰਜਾਬ 'ਚ ਸਿਆਸਤ ਗਰਮਾਈ ਆ, ਜਿਵੇਂ ਜਿਵੇਂ ਸਵਾਲ ਉੱਠ ਰਹੇ ਨੇ ਭਗਵੰਤ ਮਾਨ ਸਰਕਾਰ 'ਤੇ, ਤਿਵੇਂ ਤਿਵੇਂ ਦੀਆਂ ਦੁਖਦਾਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਸੋ ਆਪਣੇ ਆਪ ਦੇ ਵਿੱਚ ਵਿਰੋਧੀ ਇਸ ਮਾਮਲੇ ਨੂੰ ਵੀ ਹੱਥੋਂ ਹੱਥ ਲੈ ਰਹੇ ਨੇ। ਰਾਜਪਾਲ ਪੰਜਾਬ ਕੋਲ BJP ਇਹ ਮਾਮਲਾ ਲੈ ਕੇ ਜਾ ਚੁੱਕੀ ਹੈ।
0: ਕੈਨੇਡਾ ਦੇ ਟੈਰਿਫ ਲੱਗਣ ਤੋਂ ਐਨ ਪਹਿਲਾਂ ਟਰੰਪ ਵੱਲੋਂ ਵਿਰੋਧੀ ਪੋਸਟਾਂ ਦੀ ਝੜੀ, ਮੈਕਸੀਕੋ ਕੈਨੇਡਾ ਦੇ ਗ੍ਰੀਨਲੈਂਡ ਨੂੰ ਅਮਰੀਕਾ ਦੇ ਨਕਸ਼ੇ 'ਚ ਦਿਖਾਇਆ। ਕੈਨੇਡਾ ਦੀ ਜੈੱਟ ਨਿਰਮਾਣ ਕੰਪਨੀ ਬੰਬਾਰਡੀਅਨ ਦਾ ਅਮਰੀਕਾ 'ਚ ਓਪਰੇਸ਼ਨ ਰੋਕਣ ਦੀ ਧਮਕੀ ਮਿਲ ਗਈ ਆ ਜੀ। ਅਤੇ ਨਾਲ ਦੀ ਨਾਲ ਇੱਧਰੋਂ ਕਹਿੰਦੇ ਟਰੰਪ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਮੁੜ ਮਜ਼ਾਕ ਉਡਾਇਆ। ਹਾਕੀ ਦੀ ਖੇਡ ਦੀ ਤਸਵੀਰ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੂੰ ਟਰੰਪ ਨੇ ਕਿਹਾ ਗੈਟ ਅਪ ਗਵਰਨਰ। ਟਰੁੱਥ ਸੋਸ਼ਲ 'ਤੇ ਤਸਵੀਰ ਸਾਂਝੀ ਕਰਕੇ ਟਵੀਟ ਕੀਤਾ, ਵੈਰੀ ਗੁੱਡ। ਹਾਂ, ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਨਫ਼ਰਤ ਫੈਲਾਉਣ ਵਾਲਿਆਂ ਦੀ ਨਿੰਦਿਆ ਕੀਤੀ। ਅਤੇ ਇੱਕ ਪਰਮਿੰਦਰ ਜੀ, ਮੈਂ ਗਾਣਾ ਤੁਹਾਨੂੰ ਲਾਵਾਂ, ਅਤੇ ਜੇ ਤੁਸੀਂ ਕਹੋ ਤਾਂ ਆਹ ਸੁਣਿਓ, ਦੋ ਬੋਲੇ ਨੇ ਇਹਦੇ ਬਸ।

0: ਜੱਜ ਵਾਲਾ ਮਸਲਾ ਕੀ ਬਣ ਗਿਆ? ਜੱਜ ਕੌਣ ਆ ਗਿਆ ਹੁਣ? ਤਲਵਿੰਦਰ ਜੱਜ ਸਾਹਿਬ ਨੇ
1: ਜੱਜ ਵਾਲਾ ਮਸਲਾ ਬਹੁਤ ਗੰਭੀਰ ਬਣ ਗਿਆ ਜੀ। ਜੱਜ ਵਾਲਾ ਮਸਲਾ ਇਹ ਬਣ ਗਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ 37ਵੇਂ ਚੀਫ ਜਸਟਿਸ ਦੀ ਜਿਹੜੀ ਨਿਯੁਕਤੀ ਹੋਈ ਆ ਅਸ਼ਵਨੀ ਕੁਮਾਰ ਮਿਸ਼ਰਾ, ਔਰ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਬਿਹਾਰ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਦੇ ਚੀਫ ਜਸਟਿਸ ਨਾਲ ਹੋਈ ਆ। ਅਸਲ ਦੇ ਵਿੱਚ ਇਹ ਜਿਹੜੀ ਪ੍ਰਕਿਰਿਆ ਹੁੰਦੀ ਆ ਹਜੇ ਜੀ ਇਹ ਸੂਬਾ ਸਰਕਾਰ ਦੀ ਸਹਿਮਤੀ ਨਾਲ ਹੁੰਦੀ ਆ, ਪਰ ਭਗਵੰਤ ਮਾਨ ਸਰਕਾਰ ਨੇ ਆਪਣੀ ਸਹਿਮਤੀ ਦਿੱਤੀ ਨੀ। ਏਕੇ ਮਿਸ਼ਰਾ ਬਣ ਗਏ ਨੇ ਜੱਜ, ਪਰ ਉਹਨਾਂ ਨੇ ਆਉਂਦਿਆਂ ਨੇ ਗਾਹ ਪਾਤਾ, ਤਾਂ ਉਹਨਾਂ ਨੇ ਇਹ ਪਾਇਆ ਕਿ ਮੁਲਾਜ਼ਮਾਂ ਦਾ ਜਿਹੜਾ ਡੀਏ ਆ ਡੀਆਰ ਆ ਹੋਰ ਮਾਲੇ ਆ, ਅਸੀਂ ਮੁੜ ਕੇ ਵਿਚਾਰ ਕੇ ਭਗਵੰਤ ਮਾਨ ਸਰਕਾਰ ਨੇ ਚੀਫ ਜਸਟਿਸ ਦੇ ਸੂਹਰਾ ਬਾਈਕਾਟ ਕਰਤਾ। ਸੋ ਦੇਖਦੇ ਹਾਂ ਮਾਮਲਾ ਹੁਣ ਅੱਗੇ ਸਿੱਧਾ ਸਿੱਧਾ ਚੱਲਦਾ ਸੀ, ਹੁਣ ਟਿੱਡਾ ਟਿੱਡਾ
0: ਚੱਲਦਾ। ਸਾਰੇ ਸਪੌਂਸਰਾਂ ਤੋਂ ਹੱਥ ਜੋੜ ਕੇ ਬੇਨਤੀ ਹੈ ਮਾਫੀ, ਅੱਜ ਕਿਸੇ ਦਾ ਮੈਂ ਨਾਮ ਨਹੀਂ ਬੋਲ ਸਕਿਆ ਕਿਉਂਕਿ ਚਲੋ ਕੱਲ ਨੂੰ ਕੱਚ ਕੱਢ ਦਾਂਗੇ। ਪਰਮਿੰਦਰ ਜੀ ਹੈਡਲਾਈਨ ਆ 23 ਘੰਟੇ ਆਪਣੇ ਕੋਲ ਵੱਧ ਨਹੀਂ ਹੁਣ।
1: ਹੈਡਲਾਈਨ ਆਪਰੇਸ਼ਨ ਬਲੂ ਸਟਾਰ, ਆਖਰ 42 ਸਾਲਾਂ ਬਾਅਦ 133 ਪੀੜਤਾਂ ਨੂੰ ਮਿਲੀ ਰਾਹਤ। ਬਲੂ ਸਟਾਰ ਦੌਰਾਨ ਅੰਮ੍ਰਿਤਸਰ ਚ ਦੁਕਾਨਾਂ ਤੇ ਕਾਰੋਬਾਰਾਂ ਦੇ ਉਜੜਨ ਤੋਂ ਬਾਅਦ 133 ਪੀੜਤਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ 1000 ਪ੍ਰਤੀ ਗਜ ਦੇ ਹਿਸਾਬ ਦੇ ਨਾਲ ਬਦਲਵੀ ਮਾਲੀ ਚ ਜ਼ਮੀਨ ਦੇਣ ਦੇ ਹੁਕਮ ਕੀਤੇ ਜਾਰੀ। ਪੰਜਾਬ ਚ ਬਿਜਲੀ ਸੰਕਟ ਹੋਰ ਗਹਿਰਾ ਆ, ਲਹਿਰਾ ਮੁਹੱਬਤ ਥਰਮਲ ਪਾਵਰ ਚ ਬਚਿਆ 4 ਦਿਨ ਦਾ ਕੋਲਾ। ਬਿਜਲੀ ਉਤਪਾਦਨ 1500 ਮੈਗਾਵਾਟ ਤੱਕ ਡਿੱਗਿਆ, 5 ਘੰਟੇ ਬਿਜਲੀ ਕੱਟ ਦੇ ਐਲਾਨ। ਕਰ ਲਓ ਗੱਲ ਬਠਿੰਡਾ ਚ ਚਿਖਾ ਚੋਂ ਮ੍ਰਿਤਕ ਦੇ ਨਕਲੀ ਗੋਡੇ ਚੋਰੀ, ਹੋਊਗੀ ਫੜ ਲਓ। ਪਿੰਡ ਭਾਈ ਬਖਤੌਰ ਚ ਅਜੀਬੋ ਗਰੀਬ ਘਟਨਾ, ਮ੍ਰਿਤਕ ਦੇ ਫੁੱਲ ਚੁਗਣ ਮੌਕੇ ਖੁੱਲਿਆ ਰਾਜ, ਪੁਲਿਸ ਨੇ ਨਕਲੀ ਗੋਡਿਆਂ ਸਮੇਤ ਧਰਿਆ ਮੁਲਜ਼ਮ, ਪੁੱਛਗਿੱਛ ਜਾਰੀ।
0: ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਜਿਹਦਾ ਪ੍ਰੋਗਰਾਮ ਵੱਧ ਘੱਟਾ ਬੋਲਿਆ ਗਿਆ ਕਰਦੇ ਮਾਫ਼ ਤੁਹਾਡੇ ਵਿਚਾਰ ਨਾਲ ਸਾਡੇ ਵਿਚਾਰ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਸ਼ਮੀ ਭੱਟਲ ਨੂੰ ਲੈ ਕੇ ਆਪਣੇ ਤੋਂ ਬਾਅਦ ਪ੍ਰੋਗਰਾਮ ਹਾਜ਼ਰ। ਸਾਰੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਪਿਕਨਿਕ ਨੂੰ ਕਵਰ ਕੀਤਾ। ਲਵ ਯੂ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਨੇਡਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: 2%, jump horses, grasses, habits, nodded horsey beasts, bullets, only hearts, a seal call.
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕਾ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

0: क्या बात है जी, वेरी गुड मॉर्निंग जी। हफ्ते दी आओ रल मिल के वधिया तरीके दे नाल पॉजिटिव विचारां दे नाल शुरुआत करदे आ। दोस्तों अज तुहाडे लई सब तो वड्डा सरप्राइज है जिहड़ा मैं लैके आया। मेरे लिए आप भी है जिहड़ी बहुत वड्डी सरप्राइज ही है, क्योंकि उस शख्सियत दे नाल अज आपां गल्लबात करांगे जिन्हां नूं कई सालां तों मैं भी सुन रहा, मैं भी उन्हां दीआं गल्लां दा मुरीद है। ते जिस हिसाब दे नाल उन्हां ने जर्नलिज्म है जिहड़ी कीती है, आपां सारे आ जिहड़े उस तों प्रभावित होए आ। सो बड़ी जल्द उस शख्सियत ਦੇ ਨਾਲ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਉਹਨਾਂ ਦਾ ਰਾਬਤਾ ਕਾਇਮ ਕਰਾਵਾਂਗੇ ਬੜੀ ਜਲਦੀ, ਬਸ ਇੱਕ ਦੋ ਮਿੰਟ ਦੇ ਵਿੱਚ ਹੀ ਆ। ਜਲਦੀ ਸਾਡੀ ਆਲਰੇਡੀ ਲਾਈਨ ਆ ਜਿਹੜੀ ਉਹ ਪੰਜਾਬ ਜੁੜ ਚੁੱਕੀ ਹੈ, ਤੇ ਮੈਨੂੰ ਅੱਜ ਲੱਗਦਾ ਬਹੁਤ ਸਾਡੇ ਜਿਹੜੇ ਸਰੋਤੇ ਆ ਉਹ ਵੀ ਅਮੇਜ਼ਡ ਹੋਊਗੇ ਵੀ ਇਹ ਤੁਸੀਂ ਇਹਨਾਂ ਸ਼ਖਸੀਅਤ ਨੂੰ ਆ ਜਿਹੜਾ ਕਿੱਦਾਂ ਲਿਆ ਹੈ। ਹਾਂਜੀ ਬੜੀ ਜਲਦੀ, ਤੇ ਪਹਿਲਾਂ ਆਓ ਹੈਪੀ ਟਿਊਜ਼ਡੇ, ਲੌਂਗ ਵੀਕਐਂਡ ਤੋਂ ਬਾਅਦ ਹਫ਼ਤੇ ਦੀ ਸ਼ੁਰੂਆਤ ਹੈ, ਪਰਮਾਤਮਾ ਅੱਗੇ ਅਰਦਾਸ ਕਰੀਏ। ਕਹਿੰਦੇ ਨਵੀਂ ਕਿਰਨ, ਨਵੀਆਂ ਉਮੀਦਾਂ, ਨਵੀਆਂ ਖੁਸ਼ੀਆਂ ਤੇ ਨਵੇਂ ਸੁਪਨੇ। ਪਰਮਾਤਮਾ ਅੱਗੇ ਅਰਦਾਸ ਹੈ ਕਿ ਅੱਜ ਦੀ ਚੜ੍ਹਦੀ ਸਵੇਰ ਤੁਹਾਡੇ ਹਰ ਕੰਮ ਨੂੰ ਚਾਰ ਚੰਨ ਲਾਵੇ, ਤੁਹਾਡੀ ਮਿਹਨਤ ਰੰਗ ਲਿਆਵੇ ਤੇ ਚਿਹਰੇ ਤੇ ਹਮੇਸ਼ਾ ਪਿਆਰੀ ਜੀ ਮੁਸਕਾਨ ਬਣੀ ਰਹੇ। ਦਿਨ ਦੀ ਸ਼ੁਰੂਆਤ ਪੋਜ਼ਿਟਿਵ ਸੋਚ, ਪੋਜ਼ਿਟਿਵ ਵਿਚਾਰ ਨਾਲ ਕਰੋ। ਹੈਵ ਏ ਵੰਡਰਫੁਲ ਡੇ ਅਹੈਡ। ਕਿਆ ਬਾਤ ਹੈ, ਕਿਆ ਬਾਤ ਹੈ। ਹਰਮਨ ਭਾਜੀ, ਮੈਂ ਤੁਹਾਡਾ ਬਹੁਤ ਮਰੀਦ ਹੈ, ਬਹੁਤ ਸੋਹਣੀਆਂ ਕਈ ਤੁਸੀਂ ਸਤਰਾਂ ਮੇਰੇ ਤੱਕ ਪਹੁੰਚਾਉਂਦੇ ਹੋ। ਕਹਿੰਦੇ ਕਮਾਈ ਵੱਡੀ ਨਹੀਂ ਹੁੰਦੀ, ਨੀਅਤ ਵੱਡੀ ਹੁੰਦੀ ਹੈ, ਕਿਉਂਕਿ ਦੌਲਤ ਤਾਂ ਹਰ ਕੋਈ ਕਮਾ ਲੈਂਦਾ, ਲੇਕਿਨ ਇੱਜ਼ਤ, ਭਰੋਸਾ ਅਤੇ ਚੰਗੇ ਰਿਸ਼ਤੇ ਕਮਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਕਿਸੇ ਦਾ ਨਰਮ ਸੁਭਾਅ ਉਸਦੀ ਕਮਜ਼ੋਰੀ ਨਹੀਂ ਹੁੰਦਾ। ਸੰਸਾਰ ਦੇ ਵਿੱਚ ਪਾਣੀ ਤੋਂ ਨਰਮ ਕੁਝ ਵੀ ਨਹੀਂ, ਪਰ ਉਸਦਾ ਤੇਜ਼ ਵਹਾਅ ਜੋ ਆਪਾਂ ਹੁਣੇ ਰੀਸੈਂਟ ਦੇਖਿਆ ਨੇਪਾਲ ਦੇ ਵਿੱਚ ਵੀ, ਵੱਡੀਆਂ ਵੱਡੀਆਂ ਚਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ। ਸੱਚੇ ਬੰਦੇ ਨਾਲ ਕੀਤਾ ਗਿਆ ਧੋਖਾ ਤੁਹਾਡੀ ਬਰਬਾਦੀ ਦੇ ਸਾਰੇ ਰਾਹ ਖੋਲ੍ਹ ਦਿੰਦਾ, ਭਾਵੇਂ ਤੁਸੀਂ ਕਿੰਨੇ ਵੀ ਵੱਡੇ ਸ਼ਤਰੰਜ ਦੇ ਖਿਡਾਰੀ ਕਿਉਂ ਨਾ ਹੋਵੇ। ਦੋਸਤੋ, ਇਸ ਟਾਈਮ ਪੀਅਰਸਨ ਏਅਰਪੋਰਟ ਤੇ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੇ ਫੀਲ ਲਾਈਕ 29 ਡਿਗਰੀ ਸੈਲਸੀਅਸ ਹੋਵੇਗਾ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਓ ਚੱਲਦੇ ਹਾਂ, ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਾਬ, ਉੱਥੋਂ ਦੀਆਂ ਕੁਝ ਕੁ ਜਿਹੜੀਆਂ ਅਪਡੇਟਸ ਲੈ ਕੇ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜਾ ਸਾਡੇ ਨਾਲ ਪੰਜਾਬ ਤੋਂ ਜੁੜ ਚੁੱਕੇ ਹੈ। ਉਹਨਾਂ ਦੇ ਨਾਲ ਕੁਝ ਕੁ ਖਬਰਾਂ ਦੇ ਉੱਤੇ ਆਪਾਂ ਟੀਕਾ ਟਿੱਪਣੀ ਕਰਾਂਗੇ, ਤਬਸਰਾ ਕਰਾਂਗੇ। ਤੁਸੀਂ ਆ ਜਿਹੜਾ ਸਟੂਡੀਓ ਦੇ ਵਿੱਚ ਕਾਲ ਕਰਕੇ ਆਪਣਾ ਕੋਈ ਵਿਊ ਪੁਆਇੰਟ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 ਤੇ ਦੋਸਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪਹਿਲਾਂ ਆਓ ਵੈਲਕਮ ਕਰੀਏ ਰਮੇਸ਼ ਹੁਸ਼ਿਆਰਪੁਰ ਜੀ। ਭਾਜੀ ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਜਰੀ ਸਵੇਰ ਦੇ ਸ਼ੋਅ ਦੇ ਵਿੱਚ ਸਾਡੀ ਤੁਹਾਡੀ ਆਵਾਜ਼ ਜ਼ਰੀਏ ਇਹ ਪਹਿਲੀ ਮੁਲਾਕਾਤ ਹੈ। ਸਰੋਤੇ ਆ ਜਿਹੜੇ ਸ਼ਾਇਦ ਉਹ ਤੁਹਾਨੂੰ ਕਈ ਸਾਲਾਂ ਤੋਂ ਸੁਣਦੇ ਆ, ਪਰ ਇਸ ਸਮੇਂ ਸੁਣਨਾ ਉਹਨਾਂ ਵਾਸਤੇ ਵੀ ਇੱਕ ਮੈਨੂੰ ਲੱਗਦਾ ਵੀ ਅੱਜ ਸਰਪ੍ਰਾਈਜ਼ ਹੈ ਅਤੇ ਮੇਰੇ ਵਾਸਤੇ ਵੀ ਬਹੁਤ ਵੱਡਾ ਸਰਪ੍ਰਾਈਜ਼ ਹੈ। ਥੈਂਕ ਯੂ ਭਾਜੀ ਜੀ ਆਇਆਂ ਨੂੰ, ਗੁੱਡ ਮਾਰਨਿੰਗ ਜੀ।
1: ਚਮੀ ਪੱਠਲ ਜੀ, ਤੁਹਾਡੇ ਬੋਲੇ ਸ਼ਬਦਾਂ ਦੀ ਕੁੱਟਣ ਕੁੱਟਣ ਧੰਨਵਾਦ ਹੈ। ਸੱਜਰੀ ਸਵੇਰ ਤੇ ਉੱਪਰ ਮੈਨੂੰ ਵੀ ਆ ਕੇ ਅੱਜ ਬੜੀ ਖੁਸ਼ੀ ਹੋ ਰਹੀ, ਕਿਉਂਕਿ ਇੱਕ ਤੇ ਵੈਸੇ ਹੀ ਸੱਚਮੁੱਚ ਸੱਜਰੀ ਸਵੇਰ ਹੈ ਜਿਸ ਮੁਲਕ 'ਚ ਤੁਸੀਂ ਇਸ ਵੇਲੇ ਬੈਠੇ ਹੋ
0: ਜੀ,
1: ਦੂਜਾ ਨਾਮ ਇਸ ਪਲੇਟਫਾਰਮ ਦਾ ਸੱਜਰੀ ਸਵੇਰ ਹੈ, ਤੇ ਤੀਸਰੀ ਇੱਕ ਗੱਲ ਮੈਂ ਖੋਲ ਦਵਾਂ ਕਿ ਤੁਸੀਂ ਚਮੀ ਪੱਠਲ ਜੀ ਜਾਂ ਹੋਰ ਬਹੁਤ ਸਾਰੇ ਸਾਨੂੰ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਜਿਹਨਾਂ ਦੀ

0: ਸਾਂਝ ਸਦਕਾ, ਜਿਹਨਾਂ ਦੇ ਸੁਨੇਹ ਸਦਕਾ, ਜਿਹਨਾਂ ਦੇ ਪਿਆਰ ਸਦਕਾ ਸਾਨੂੰ ਕੁਝ ਗੱਲਾਂ ਚ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਸੋ ਮੇਰਾ ਪ੍ਰੋਮਿਸ ਹੈ, ਮੇਰਾ ਯਤਨ ਹੈ ਕਿ ਜਿੰਨੇ ਦਿਨ ਵੀ ਅਸੀਂ ਸਾਂਝ ਪਾਵਾਂਗੇ, ਜਿਹੜੀ ਪੰਜਾਬ ਦੀ ਅਸਲ ਹਕੀਕਤ ਹੈ, ਜੋ ਪੰਜਾਬ ਦੇ ਵਿੱਚ ਘਟਦਾ ਵਾਪਰਦਾ ਸੱਚਮੁੱਚ ਜੋ ਸੱਚਾ ਆ, ਮੇਰਾ ਯਤਨ ਰਹੇਗਾ ਕਿ ਮੈਂ ਉਹੀ ਇਸ ਸੱਚੀ ਸਵੇਰ ਦੇ ਵਿੱਚ ਸਰੋਤਿਆਂ ਦੇ ਕੰਨਾਂ ਵਿੱਚ ਪਾਵਾਂ।
1: ਕਿਆ ਬਾਤ ਹੈ, ਤੇ ਇਸੇ ਚੀਜ਼ ਦੇ ਅਸੀਂ ਸਾਰੇ ਹੀ ਬੜੇ ਮੁਰੀਦ ਹੈ। ਇੱਕ ਫੁੱਲ ਜੋ ਅਸਲ ਸੱਚਾਈ ਹੈ ਖਬਰ ਦੀ, ਉਹ ਤੁਸੀਂ ਸਾਰਿਆਂ ਤੱਕ ਪਹੁੰਚਾਉਂਦੇ ਹੋ। ਕੱਲੇ ਇਸ ਟਾਈਮ ਸਾਨੂੰ ਟੋਰਾਂਟੋ ਦੇ ਵਿੱਚ ਨਹੀਂ, ਐਪ ਰਾਹੀਂ ਵੱਖ ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੁਣਿਆ ਜਾ ਰਿਹਾ। ਸੋ ਦੋਸਤੋ, ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜੇ ਜੁੜ ਚੁੱਕੇ ਨੇ। ਭਾਜੀ ਆਓ, ਫਿਰ ਬਹੁਤੀ ਦੇਰ ਨਾ ਕਰਦੇ ਹੋਏ ਆਪਾਂ ਚੱਲਦੇ ਹਾਂ ਪਹਿਲਾਂ ਇੱਕ ਅਹਿਮ ਖਬਰ ਵੱਲ। ਮੋਹਨਜੀਤ ਸ਼ੇਰੋਂ ਤੋਂ ਬਾਅਦ ਕਹਿੰਦੇ ਇੱਕ ਹੋਰ ਪੰਜਾਬੀ ਦੇ ਨਸ਼ੇ ਦੀ ਭੇਟ ਚੜ ਗਿਆ ਹੈ। ਇਹ ਖਬਰਾਂ ਜਦੋਂ ਇੱਦਾਂ ਦੀਆਂ ਆਉਂਦੀਆਂ ਨੇ, ਸੱਤ ਸਮੁੰਦਰੋਂ ਪਾਰ ਬੈਠੇ ਅਸੀਂ ਸਾਰੇ ਥੋੜੇ ਚਿੰਤਤ ਵੀ ਹੁੰਦੇ ਹਾਂ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਅਸੀਂ ਆ ਜਿਹੜੀ ਨਵੀਂ ਤਬਦੀਲੀ ਉੱਥੇ ਲੈ ਕੇ ਆਉਂਦੀ, ਉਹਦੇ ਵਿੱਚ ਬਾਹਰਲਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਵੀ ਇਹ ਉੱਥੇ ਆ ਜਿਹੜੀ ਪੰਜਾਬ ਦੀਆਂ ਫਿਜ਼ਾਵਾਂ ਬਦਲਣਗੀਆਂ। ਪਰ ਇੱਦਾਂ ਦੀਆਂ ਜਦੋਂ ਥੋੜੀਆਂ ਖਬਰਾਂ ਆਉਂਦੀਆਂ, ਆਪਾਂ ਫੇਰ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਵੀ ਜਿਹਨਾਂ ਨੂੰ ਅਸੀਂ ਸੱਤਾ ਦੇ ਵਿੱਚ ਲੈ ਕੇ ਆਏ ਹਾਂ ਵੀ ਉਹ ਸਹੀ ਫੈਸਲਾ ਕੀਤਾ। ਪਰ ਇਸ ਖਬਰ 'ਤੇ ਥੋੜ੍ਹੀ ਜਿਹੀ ਘੁੰਡ ਚਕਾਈ ਕਰੋ, ਰੋਸ਼ਨੀ ਪਾਓ। ਜੀ ਭਾਜੀ,
0: ਮਸਲਾ ਇਹ ਵੀ ਬੜਾ ਵੱਡਾ ਆ। ਤੁਸੀਂ ਮੋਹਨਜੀਤ ਸ਼ੇਰੋਂ ਦਾ ਜ਼ਿਕਰ ਕੀਤਾ, ਜਿਸ ਨੌਜਵਾਨ ਨੇ ਅੱਜ ਤੋਂ 6 ਦਿਨ ਪਹਿਲੀ ਗੱਲ ਹੈ ਆਪਣੇ ਪਿੰਡ ਦੇ ਵਿੱਚ, ਜਦੋਂ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੇ ਪਿੰਡ ਜਾਂਦਾ ਤੇ ਉਹ ਆਪਣਾ ਵਿਰੋਧ ਪ੍ਰਗਟ ਕਰਦਾ ਹੈ। ਮੋਹਨਜੀਤ ਸ਼ੇਰੋਂ ਵਿਰੋਧ ਪ੍ਰਗਟ ਕਰਨ ਦਾ ਢੰਗ, ਜਿਸ ਨੂੰ ਅਸੀਂ ਕਹਿ ਸਕਦੇ ਕਿ ਵੈਸੇ ਤੇ ਕਹੀਦਾ ਕਿ 100%, 101% ਉਹ ਢੰਗ ਬਿਲਕੁਲ ਦਰੁਸਤ ਸੀ। ਨਾ ਕਿਸੇ ਨੂੰ ਕੋਈ ਗਾਲ ਕੱਢੀ, ਨਾ ਕਿਸੇ ਦੇ ਕੋਈ ਬੱਟਾ ਮਾਰਿਆ, ਨਾ ਕਿਸੇ ਦੀ ਗੱਡੀ ਅੱਗੇ ਆ ਕੇ ਲੰਮਾ ਪਿਆ। ਤੇ ਉੱਪਰ ਉਸਨੇ ਇੱਕ ਸੰਕੇਤਕ ਪ੍ਰਦਰਸ਼ਨ ਕੀਤਾ, ਕਾਲਾ ਝੰਡਾ ਲਹਿਰਾ ਭਾਈ ਸਮਾਂ ਠੀਕ ਨਹੀਂ। ਤੇ ਉਸ ਮੋਹਨਜੀਤ ਸ਼ੇਰੋਂ ਜੋ ਵਾਪਰਿਆ, ਮੈਨੂੰ ਲੱਗਦਾ ਕਿ ਉਹ ਲੁਕਿਆ ਛੁਪਿਆ ਰਿਹਾ ਨੀ। ਹਾਲਾਂਕਿ ਸ਼ੁਰੂਆਤੀ ਦੌਰ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਪੰਜਾਬ ਸਰਕਾਰ ਦੇ ਅਧੀਨ ਸਿਆਸੀ ਸਰਪ੍ਰਸਤੀ ਦੇ ਅਧੀਨ ਜਿਹੜੀ ਚੱਲਦੀ ਪੰਜਾਬ ਪੁਲਿਸ ਨੇ ਬਹੁਤ ਕੁਛ ਢੱਕਣ ਲਪੇਟਣ ਦਾ ਯਤਨ ਕੀਤਾ, ਪਰੰਤੂ ਸੱਚ ਲੁਕੋਇਆ ਲੁਕਦਾ ਨਹੀਂ ਤੇ ਉੱਥੇ ਲੁਕਿਆ ਨਾ ਸੱਚ। ਉਹਦੇ ਵਿੱਚ ਪੰਜਾਬ ਸਰਕਾਰ ਦੀ ਬੜੀ ਹੋਏ ਹੋਏ ਹੋਈ ਹੈ। ਸਮਝ ਲਓ ਕਿ ਪੰਜਾਬ ਸਰਕਾਰ ਦਾ ਜਿਹੜਾ ਸਿਆਸੀ ਸਮਾਂ ਇਸ ਵੇਲੇ ਚੱਲ ਰਿਹਾ, ਉਹਦੇ ਵਿੱਚ ਉਹ ਆਪਣੇ ਆਪ 'ਚ ਇੱਕ ਬੜਾ ਵੱਡਾ ਕਿੱਲ ਲੱਗਾ ਪੰਜਾਬ ਦੀ ਆਮ ਆਦਮੀ ਪਾਰਟੀ 'ਚ। ਹੁਣ ਉਹ ਮਸਲਾ ਤੇ ਲਗਾਤਾਰ ਚੱਲ ਰਿਹਾ ਸੀ, ਉਹ ਮਸਲਾ ਅਜੇ ਨਾ ਠੰਡਾ ਪਿਆ, ਨਾ ਮੈਨੂੰ ਲੱਗਦਾ ਕਿ ਬਹੁਤੇ ਲੋਕਾਂ ਨੇ ਪੈਣ ਦੇਣਾ, ਕਿਉਂਕਿ ਮੋਹਨਜੀਤ ਸ਼ੇਰੋਂ ਦਾ ਅਜੇ ਇਲਾਜ ਚੱਲ ਰਿਹਾ ਹੈ। ਅਜੇ ਉਹਨੂੰ 2 ਦਿਨ ਠੀਕ ਹੋਣ ਨੂੰ ਲੱਗਦੇ ਆ, 4 ਦਿਨ ਲੱਗਦੇ ਆ, 15 ਦਿਨ ਲੱਗਦੇ, ਕੁਛ ਨੀ ਕਿਹਾ ਜਾ ਸਕਦਾ। ਉਹ ਕਰਦੀਆਂ ਹੁੰਦੀਆਂ ਸਰਕਾਰਾਂ ਕਿ ਅਸੀਂ ਜਾਂਚ ਟੀਮ ਬਣਾ ਦਿੱਤੀ, ਉਹ ਜਾਂਚ ਟੀਮ ਨੇ ਕਿਹੜੀਆਂ ਕਿਹੜੀਆਂ ਅੱਖਾਂ 'ਚ ਕਿੰਨਾ ਕੁ ਘੱਟਾ ਪਾਉਣਾ, ਉਹ ਵੀ ਅਜੇ ਇੰਤਜ਼ਾਰ ਕਰਨਾ ਪੈਣਾ। ਹੁਣ ਵਾਪਰ ਰਿਹਾ ਕੀ ਇਹ ਤੇ ਸਾਰਾ ਚੱਲ ਹੀ ਰਿਹਾ ਸੀ। ਪਟਲ ਸਾਹਿਬ, ਬੀਤੇ ਕੱਲ ਦੀ ਗੱਲ ਹੈ, ਉਸੇ ਖੇਤਰ ਦਾ ਪਿੰਡ ਜਿਹਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੱਦਿਆ ਜਾਂਦਾ, ਸੰਗਰੂਰ ਖੇਤਰ, ਆ ਜਿਹੜਾ ਮੋਹਨਜੀਤ ਸ਼ੇਰੋਂ ਵਾਲਾ ਮਸਲਾ ਇਹ ਵੀ ਉਸੇ ਰਾਜਧਾਨੀ ਵਿੱਚ ਹੀ ਵਾਪਰਿਆ। ਤੇ ਜਿਹੜਾ ਦੂਸਰਾ ਮਸਲਾ ਮੈਂ ਸਰੋਤਿਆਂ ਦੇ ਕੰਨਾਂ 'ਚ ਪਾਉਣ ਜਾ ਰਿਹਾ, ਜਿੱਥੇ ਇੱਕ ਗਰੀਬ ਵਿਅਕਤੀ ਇਹਨਾਂ ਸਿਆਸੀ ਲੋਕਾਂ ਦੀ ਸਿਆਸਤ ਦੀ ਭੇਟ ਚੜ ਗਿਆ, ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਣ ਦੀ ਭੇਟ ਚੜ ਗਿਆ, ਇਹ ਘਟਨਾ ਵੀ ਉਸੇ ਰਾਜਧਾਨੀ 'ਚੋਂ ਹੈ, ਸੰਗਰੂਰ ਦਾ ਇੱਕ ਪਿੰਡ ਜਿੱਥੇ ਮੁੱਖ ਮੰਤਰੀ ਤਾਂ ਨਹੀਂ, ਉਹਨਾਂ ਦਾ ਮੰਤਰੀ ਜਿਹੜਾ ਹਰਪਾਲ ਸਿੰਘ ਚੀਮਾ, ਐਡਵੋਕੇਟ ਹਰਪਾਲ ਸਿੰਘ ਚੀਮਾ, ਉਹ ਜਾਂਦਾ। ਉੱਥੇ ਗੁਲਜ਼ਾਰ ਸਿੰਘ ਨਾਮ ਦਾ ਇੱਕ ਵਿਅਕਤੀ ਸਵਾਲ ਪੁੱਛਦਾ ਕਿ ਜਨਾਬ ਇਹ ਦੱਸ ਦਿਓ ਕਿ ਨਸ਼ੇ ਖਤਮ ਕਦੋਂ ਹੋਣਗੇ। ਉਸ ਵਿਅਕਤੀ ਨੇ ਆਪਣਾ ਦਰਦ ਬਿਆਨ ਕੀਤਾ ਕਿ ਮੰਤਰੀ ਸਾਹਿਬ ਤੁਸੀਂ ਕਹਿੰਦੇ ਨਸ਼ੇ, ਮੇਰਾ ਮੁੰਡਾ ਤੇ ਨਸ਼ੇ ਦਾ ਸ਼ਿਕਾਰ ਹੈ, ਮੇਰਾ ਮੁੰਡਾ ਚਿੱਟਾ ਖਾਂਦਾ, ਤੇ ਤੁਸੀਂ ਕਹਿੰਦੇ ਨਸ਼ੇ ਖਤਮ ਹੋ ਗਏ। ਉਸਨੇ ਆਪਣਾ ਦਰਦ ਵੀ ਬਿਆਨ ਕੀਤਾ ਤੇ ਸਵਾਲ ਵੀ ਖੜਾ ਕਰਤਾ। ਹੁਣ ਮੰਤਰੀ ਸਾਹਿਬ ਤੇ ਚਲੋ ਚਲੇ ਗਏ, ਤੇ ਬਾਅਦ ਵਿੱਚ ਜਿਹੜੇ ਧਨਾੜ ਹੁੰਦੇ ਨੇ, ਚੌਧਰੀ ਹੁੰਦੇ ਨੇ ਪਿੰਡ ਦੇ ਖਾਸ ਕਰਕੇ, ਉਹ ਕਹਿੰਦੇ ਤੂੰ ਤੇ ਸਾਡੇ ਪ੍ਰੋਗਰਾਮ 'ਚ ਵਿਘਨ ਪਾ ਦਿੱਤਾ, ਤੂੰ ਤੇ ਸਾਡੀ ਨੱਕ ਕਟਾ ਦਿੱਤੀ, ਤੈਨੂੰ ਮੰਗ ਮਾਫੀ, ਚੱਲ ਸਾਡੇ ਨਾਲ ਪੰਚਾਇਤ ਵਿੱਚ, ਕਹਿਣ ਤੋਂ ਗਲਤ ਕਿਹਾ ਗਿਆ, ਮੈਂ ਤੇ ਝੂਠ ਬੋਲਿਆ। ਉਹ ਵਿਅਕਤੀ ਤੇ ਜਿਹਦਾ ਨਾਮ ਗੁਲਜ਼ਾਰ ਸਿੰਘ ਸੀ, ਇੰਨਾ ਕੁ ਪ੍ਰੈਸ਼ਰ ਪਾਇਆ ਗਿਆ, ਪਟਲ ਸਾਹਿਬ ਉਹ ਆਤਮ ਹੱਤਿਆ ਕਰ ਲਈ ਉਸ ਵਿਅਕਤੀ ਨਹੀਂ। ਵੇਖ ਲਓ ਕਿ ਇੱਕ ਵਿਅਕਤੀ ਹੋਰ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿਆਸੀ ਨਸ਼ਾ, ਇੱਕ ਤੇ ਚਲੋ ਨਸ਼ਾ ਜਿਹੜਾ ਰੋਜ਼ ਕਰਦੇ ਹਾਂ, ਇਹ ਸਿਆਸੀ ਨਸ਼ਾ ਜਿਹੜਾ ਸਭ ਤੋਂ ਦੁਨੀਆਂ ਦਾ ਖਤਰਨਾਕ ਹੈ, ਸੱਤਾ ਦਾ ਨਸ਼ਾ ਜਿਹੜਾ ਜਿਹਨੂੰ ਕਹਿੰਦੇ ਆ। ਸੱਤਾ ਦੇ ਨਸ਼ੇ ਚ ਜਿਹੜੇ ਲੋਕ ਉਸ ਵੇਲੇ ਐਨ ਕਹਿ ਲਈਏ ਕਿ ਉਸ ਅਵਸਥਾ ਵਿੱਚ ਸੀ, ਉਹਨਾਂ ਨੇ ਗੁਲਜ਼ਾਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਹੁਣ ਜਦੋਂ ਰੌਲਾ ਪਿਆ, ਮੁਕੱਦਮਾ ਦਰਜ ਹੋ ਗਿਆ, ਇੱਕ ਵਿਅਕਤੀ ਜਿਹੜਾ ਪ੍ਰੈਸ਼ਰ ਪਾਉਂਦਾ ਸੀ ਕਿ ਮੰਗ ਮਾਫ਼ੀ, ਤੂੰ ਸਾਡੇ ਪ੍ਰੋਗਰਾਮ ਦੇ ਵਿੱਚ ਵਿਘਨ ਪਾਇਆ, ਤੂੰ ਸਵਾਲ ਪੁੱਛਿਆ ਤੇ ਪੁੱਛਿਆ ਹੀ ਕਿਉਂ ਆ ਨਸ਼ਿਆਂ ਦਾ, ਉਹਨੂੰ ਗ੍ਰਿਫ਼ਤਾਰ ਵੀ ਕਰ ਲਿਆ, ਤਿੰਨ ਕੁ ਫਰਾਰ ਹੈ। ਪਰੰਤੂ ਇਹ ਮਸਲਾ ਇਸ ਵੇਲੇ ਪੰਜਾਬ 'ਚ ਫਿਰ ਇੱਕ ਵਾਰ ਵੱਡਾ ਮਸਲਾ ਬਣ ਗਿਆ। ਇਹ ਜਿਹੜੀ ਘਟਨਾ ਹੈਗੀ ਆ, ਪਿੰਡ ਤੂਰ ਬੰਜਾਰਾ ਪਿੰਡ ਪੈਂਦਾ, ਦਿੜਬਾ ਖੇਤਰ ਦਾ ਪਿੰਡ ਹੈ ਤੂਰ ਬੰਜਾਰਾ, ਉੱਥੇ ਦੀ ਘਟਨਾ ਹੈ। ਮੋਹਨਜੀਤ ਸ਼ੇਰੋਂ ਤੋਂ ਬਾਅਦ ਇੱਕ ਦੂਸਰਾ ਘਟਨਾਕ੍ਰਮ ਹੈ ਕਿ ਜਦੋਂ ਕਿਸੇ ਵਿਅਕਤੀ ਨੇ ਮੌਕੇ ਦੀ ਇਨਕਲਾਬੀਆਂ ਦੀ ਸਰਕਾਰ ਤੋਂ ਸਵਾਲ ਪੁੱਛਿਆ ਤੇ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹੈ।
1: ਤੇ ਭਾਜੀ ਨਾਲ ਦੀ ਨਾਲ ਇੱਕ ਕਹਿੰਦੇ ਵੀ ਆ ਰਹੀ ਆ, ਜਿਹੜੀਆਂ ਅਕਾਲੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਏਕਤਾ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ। ਸੋ ਕਿਹੜੀਆਂ ਕਿਹੜੀਆਂ ਪਾਰਟੀਆਂ, ਕਿਉਂਕਿ ਅਕਾਲੀ ਪਾਰਟੀ ਜਿਹੜੀ ਮੂਲ ਆ ਉਹ ਤੋਂ ਕਈ ਪਾਰਟੀਆਂ ਅੱਗੇ ਬਣ ਕੇ ਆਈਆਂ ਸਾਹਮਣੇ, ਪਰ ਉਹ ਸਕਸੈਸਫੁਲ ਆ ਜਿਹੜੀਆਂ ਆਪਾਂ ਨੂੰ ਪਤਾ ਕਿੰਨੀਆਂ ਕੁ ਹੋਈਆਂ, ਪਰ ਹੁਣ ਕਿਹੜੀਆਂ ਅਕਾਲੀ ਪਾਰਟੀਆਂ ਦੀਆਂ ਏਕਤਾ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਟਾਈਮ ਪੰਜਾਬ ਦੀਆਂ ਫਿਜ਼ਾਵਾਂ ਦੇ ਵਿੱਚ ਚੱਲ ਰਹੀਆਂ ਨੇ?
0: ਅਸਲ ਵਿੱਚ ਪੱਟਰ ਸਾਹਿਬ ਕਹਾਣੀ ਇਹ ਆ ਕਿ ਵੋਟਾਂ ਸਿਰ ਤੇ ਆ ਗਈਆਂ, ਤੇ ਵੋਟਾਂ ਜਦੋਂ ਸਿਰ ਤੇ ਆ ਜਾਣ ਤੇ ਫਿਰ ਸਿਆਸੀ ਸਾਂਝਾਂ ਕਈਆਂ ਦੀਆਂ ਪੈਣੀਆਂ ਤੇ ਕਈਆਂ ਦੀਆਂ ਟੁੱਟਣੀਆਂ। ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ, ਵੈਸੇ ਤੇ ਪੰਜਾਬ 'ਚ ਬੜੇ ਅਕਾਲੀ ਦਲ ਬਣੇ, ਬੜੇ ਠੱਠੇ ਹੈ। ਇਸ ਵੇਲੇ ਪੰਜਾਬ ਦੀ ਸਥਿਤੀ ਇਹ ਆ ਕਿ ਚਲੋ ਨੇ ਜਿਹੜੇ ਆਪਣੇ ਆਪ ਨੂੰ ਅਸਲੀ ਅਕਾਲੀ ਦਲ ਕਹਿੰਦੇ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ, ਜਿਹਦੇ ਵਿੱਚ ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਹੈ, ਜਿਹਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਹੈ। ਪਰੰਤੂ ਜਿਹੜੇ ਸਭ ਤੋਂ ਵੱਡੀ ਚੀਜ਼ ਹੈ, ਜਿਹਨੂੰ ਆਪਾਂ ਸਿਆਸੀ ਸਾਂਝ ਕਹਿੰਦੇ ਹਾਂ, ਸਿਆਸੀ ਸਮਝੌਤਾ ਆਖਦੇ ਹਾਂ ਭਾਰਤੀ ਜਨਤਾ ਪਾਰਟੀ ਦੇ ਨਾਲ, ਉਹ ਸਭ ਤੋਂ ਵੱਧ ਚਰਚਾ 'ਚ ਹੈ। ਉਹ ਇਹ ਚਰਚਾ 'ਚ ਹੈ ਕਿ ਭਾਈ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਸਮਝੌਤਾ ਤੇ ਭਾਰਤੀ ਜਨਤਾ ਪਾਰਟੀ ਨਾਲ ਹੋ ਚੁੱਕਾ ਬਸ ਰਸਮੀ ਐਲਾਨ ਬਾਕੀ। ਉਹ ਛੱਡੋ, ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਵੀ ਇਹ ਗੱਲ ਕਹਿ ਚੁੱਕੀ ਕਿ ਅਸੀਂ ਭਾਜਪਾ ਨਾਲ ਸਮਝੌਤਾ ਕਰਨ ਨੂੰ ਤਿਆਰ ਹਾਂ। ਹੁਣ ਇਹਦੇ ਦੌਰਾਨ ਵਾਪਰਿਆ ਕਿ ਹਾਲਾਤ ਇਹ ਬਣ ਗਏ ਪਟਲ ਸਾਹਿਬ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਦੇ ਛੋਟੇ ਭਰਾ ਦੀ ਭੂਮਿਕਾ ਨਿਭਾਉਂਦੀ ਸੀ ਤੇ ਅਕਾਲੀ ਦਲ ਪੰਜਾਬ 'ਚ ਵੱਡੇ ਭਰਾ ਦੀ ਭੂਮਿਕਾ ਨਿਭਾਉਂਦਾ ਸੀ, ਭਾਰਤੀ ਜਨਤਾ ਪਾਰਟੀ ਨੇ ਇੱਕ ਉਹਨਾਂ ਦੇ ਅੱਗੇ ਵੱਡਾ ਸਵਾਲ ਖੜਾ ਕਰਤਾ ਕਿ ਨਾ ਭਾਈ ਨਾ, ਤੁਹਾਨੂੰ ਪੁੱਛਦਾ ਕੌਣ ਹੈ, ਤੁਸੀਂ ਤੇ ਟੋਟਿਆਂ 'ਚ ਵੰਡੇ ਹੋਏ ਹੋ, ਵੋਟਾਂ ਤੁਹਾਨੂੰ ਚਾਰਨੀ ਪੈਣੀਆਂ, ਵੱਡਾ ਭਰਾ ਬਣਾਂਗੇ ਅਸੀਂ ਤੇ ਛੋਟਾ ਭਰਾ ਬਣੋਗੇ ਤੁਸੀਂ। ਉਹਨਾਂ ਨੇ ਪਿਛਲੇ ਅੰਕੜੇ ਕੱਢ ਕੇ ਅੱਗੇ ਰੱਖ ਦਿੱਤੇ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ, ਉਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਕਹਿੰਦੇ 23 ਵਿਧਾਨ ਸਭਾ ਅਜਿਹੀਆਂ ਸੀ ਜਿੱਥੇ ਅਸੀਂ ਪਹਿਲੇ ਨੰਬਰ ਤੇ ਆਏ ਸੀ, 7 ਵਿਧਾਨ ਸਭਾ ਸੀ ਜਿੱਥੇ ਅਸੀਂ ਦੂਜੇ ਨੰਬਰ, ਜਿੱਥੇ ਅਸੀਂ ਤੀਜੇ ਨੰਬਰ ਤੇ ਆਏ, 58 ਸੀਟਾਂ ਤੇ ਕਹਿੰਦੇ ਇਹ ਸਾਡੀਆਂ, ਤੇ ਤੁਸੀਂ ਤੇ ਕਹਿੰਦੇ ਲੱਭਦੇ ਨੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ, ਕਹਿੰਦੇ 60 ਸੀਟਾਂ ਸਾਡੀਆਂ ਤੇ ਭਾਈ 57 ਬਚਦੀਆਂ, 57 ਤੇ ਲੜੂੰਗੇ ਤੁਸੀਂ, ਤੁਸੀਂ ਬਣੋਗੇ ਛੋਟਾ ਭਰਾ। ਹੁਣ ਇਹ ਛੋਟੇ ਤੇ ਵੱਡੇ ਭਰਾ ਦੇ ਵਿੱਚ ਅਕਾਲੀ ਦਲ ਨੂੰ ਵਾਕਈ ਰਾਜਨੀਤਿਕ ਤੌਰ ਤੇ ਪੰਜਾਬ 'ਚ ਬੜਾ ਵੱਡਾ ਨੁਕਸਾਨ ਹੈ। ਹੁਣ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਹੋਣਾ ਦੀ ਪਾਰਟੀ ਜਿਹੜੀ ਬੜਾ ਸਿੱਧਾ ਤੇ ਸਪਸ਼ਟ ਕਹਿ ਚੁੱਕੀ ਕਿ ਭਾਈ ਸਮਝੌਤੇ ਨੂੰ ਤੇ ਅਸੀਂ ਵੀ ਤਿਆਰ ਹਾਂ, ਤੇ ਸੁਖਬੀਰ ਸਿੰਘ ਬਾਦਲ ਤੱਕ ਹੋ ਹੀ ਚੁੱਕਾ ਆ, ਇਹਨਾਂ ਬਾਰੇ ਚਰਚੇ ਸ਼ੁਰੂ ਹੋਏ ਆ ਕਿ ਇਹ ਦੋ ਪਾਰਟੀਆਂ ਦੇ ਲੀਡਰ ਹੁਣ ਆਪਸ ਦੇ ਵਿੱਚ ਏਕਤਾ ਦੀਆਂ ਗੱਲਾਂ ਕਰਨ ਲੱਗ ਪਏ ਆ। ਇਹ ਸਧਾਰਨ ਗੱਲਾਂ ਨਹੀਂ ਹੈ। ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਕਹਿ ਚੁੱਕੇ ਆ ਕਿ ਭਾਈ ਇੱਕ ਹੋਣ ਦੀ ਜ਼ਰੂਰਤ ਹੈ, ਜੇ ਅਸੀਂ ਇੱਕ ਨਾ ਹੋਏ ਤੇ ਅਸੀਂ ਦੋਹਾਂ ਨੇ ਹਰ ਜਾਣਾ ਹੈ। ਗੁਰਪ੍ਰਤਾਪ ਬੜਾਲੇ ਹੁਣੀ ਕਹਿ ਚੁੱਕੇ ਕਿ ਏਕਤਾ ਦੀ ਜ਼ਰੂਰਤ ਹੈ। ਬਾਕੀ ਤੇ ਛੱਡੋ, ਆ ਸੁੱਚਾ ਸਿੰਘ ਛੋਟੇਪੁਰ, ਆ ਗੱਲ ਅੱਜ ਤੋਂ 4 ਦਿਨ ਪਹਿਲੀ ਹੈ, ਪੁਨਰ ਸੁਰਜੀਤ ਪਾਰਟੀ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਵਾਲੇ ਅਕਾਲੀ ਦਲ 'ਚ ਚਲਾ ਜਾਂਦਾ। ਉਹ ਤੋਂ 2 ਕੁ ਦਿਨ ਹੋਰ ਪਿੱਛੇ ਜਾਈਏ, ਰਤਨ ਸਿੰਘ ਅਜਨਾਲਾ ਆ, ਅਜਨਾਲੇ ਦਾ ਲੀਡਰ ਜਿਹੜਾ ਅੱਜ ਕੱਲ੍ਹ ਵਾਰਸ ਪੰਜਾਬ ਦਾ, ਅੱਜ ਕੱਲ੍ਹ ਕੱਲ੍ਹ ਕਿੱਧਰ ਹੋਣਾ ਪਤਾ ਕੋਈ ਨੀ, ਉਹ ਬੜੇ ਸਿੱਧੇ ਸ਼ਬਦਾਂ 'ਚ ਕਹਿ ਗਿਆ ਕਿ ਮੈਂ ਅਜਨਾਲੇ ਖੇਤਰ ਤੋਂ ਚੋਣ ਲੜਨੀ ਹੈ, ਚਾਹੇ ਮੈਨੂੰ ਕਮਲ ਦਾ ਫੁੱਲ ਹੱਥ ਵਿੱਚ ਫੜਨਾ ਪੈ ਜਾਏ, ਚਾਹੇ ਮੈਨੂੰ ਤੱਕੜੀ ਫੜਨੀ ਪੈ ਜਾਏ। ਬਾਕੀ ਲੜਾਈ ਕੁਰਸੀ ਦੀ ਹੈ, ਤੇ ਜਦੋਂ ਲੜਾਈ ਕੁਰਸੀ ਦੀ ਹੋਵੇ ਤੇ ਫਿਰ ਪਟਲ ਸਾਹਿਬ ਉੱਥੇ ਸਿਧਾਂਤ ਤੇ ਅਸੂਲ ਬਹੁਤ ਪਿੱਛੇ ਇਹ ਛੱਡ ਦਿੰਦੇ ਨੇ, ਤੇ ਚਾਹੇ ਗਿਆਨੀ ਹਰਪ੍ਰੀਤ ਨਾਮ ਹੈ ਤੇ ਚਾਹੇ ਕੋਈ ਹੋਰ ਨਾਮ ਹੈ, ਜਦ ਤਾਂ ਇਹ ਕਿ ਅਸੂਲ ਸਿਧਾਂਤ ਇਹਨਾਂ ਨੇ ਪਿੱਛੇ ਰੱਖ ਦਿੱਤੇ ਆ, ਹੁਣ ਤੇ ਕੇਵਲ ਕੁਰਸੀ ਦੀਆਂ ਸਾਂਝਾਂ ਦੀਆਂ ਗੱਲਾਂ ਚੱਲ ਰਹੀਆਂ, ਤੇ ਮੈਨੂੰ ਲੱਗਦਾ ਕਿ 2-4 ਦਿਨਾਂ 'ਚ ਖਬਰ ਆ ਜਾਣੀ ਹੈ ਕਿ ਭਾਈ ਕੁਰਸੀ ਦੀਆਂ ਸਾਂਝਾਂ ਇਹਨਾਂ ਦੀਆਂ ਪੈ ਗਈਆਂ
1: ਜੀ। ਸੋ ਦੋਸਤੋ ਤੁਸੀਂ ਆ ਜਿਹੜਾ ਰਮੇਸ਼ ਹੁਸ਼ਿਆਰਪੁਰੀ ਜੀ ਹੁਣਾਂ ਨੂੰ ਸੁਣ ਰਹੇ ਹੋ, ਇਹ ਰਿਕਾਰਡਡ ਪ੍ਰੋਗਰਾਮ ਨਹੀਂ ਚੱਲ ਰਿਹਾ, ਮੈਨੂੰ ਮੈਸੇਜ ਆਇਆ ਭਾਈ ਰਿਕਾਰਡਡ ਅੱਜ। ਸੋ ਅੱਜ ਜੀ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਵੀ ਅਤੇ ਮੇਰੇ ਵਾਸਤੇ, ਅਤੇ ਮੈਂ ਸਤਨਾਮ ਭਾਅ ਜੀ ਹੋਣਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ, ਬਹੁਤ ਉਹਨਾਂ ਨੇ ਉਪਰਾਲਾ ਕੀਤਾ ਅਤੇ ਉਹਨਾਂ ਸਦਕਾ ਹੀ ਆ ਜਿਹੜੀ ਅੱਜ ਭਾਅ ਜੀ ਹੋਣਾਂ ਦੇ ਨਾਲ ਸਾਡੀ ਆ ਜਿਹੜੀ ਇਹ ਗੱਲਬਾਤ ਹੋ ਰਹੀ ਹੈ, ਪੰਜਾਬ ਦੀਆਂ ਖਬਰਾਂ ਦੇ ਉੱਤੇ ਆ ਜਿਹੜੀ ਤੁਹਾਨੂੰ ਅਸੀਂ ਅਪਡੇਟ ਦੇ ਰਹੇ ਹਾਂ। ਅਤੇ ਤੁਹਾਡੇ ਜਿਹੜੇ ਮੈਸੇਜ ਆ ਰਹੇ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਆ ਜਿਹੜਾ ਪ੍ਰੋਗਰਾਮ ਪਸੰਦ ਕਰ ਰਹੇ ਹੋ। ਸੋ ਸਾਡੇ ਨਾਲ ਪੰਜਾਬ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜੇ ਜੁੜੇ ਹੋਏ ਆ ਪੰਜਾਬ ਦੀਆਂ ਤਾਜ਼ਾ ਅਪਡੇਟਸ ਲੈ ਕੇ। ਸੋ ਭਾਅ ਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ। ਪੰਜਾਬ ਕਾਂਗਰਸ ਦਾ ਕਹਿੰਦੇ ਨਵਾਂ ਪਾਇਲਟ ਕਾਂਗਰਸ ਦੀ ਬੇੜੀ ਆ ਜਿਹੜਾ ਉਹ ਪਾਰ ਲਾ ਸਕੇਗਾ, ਇਹ ਸਭ ਤੋਂ ਵੱਡਾ ਸਵਾਲ ਹੈ ਜੀ, ਕਿਉਂਕਿ ਇਲੈਕਸ਼ਨਸ ਆ ਜਿਹੜੀਆਂ ਬਸ ਹੁਣ ਬਰੂਹਾਂ 'ਤੇ ਆ ਚੁੱਕੀਆਂ ਨੇ, ਉੱਥੇ ਵੀ ਵਿਧਾਨ ਸਭਾ ਦੀਆਂ। ਸੋ ਉੱਥੇ ਦੀਆਂ ਫਿਜ਼ਾਵਾਂ ਕੀ ਕਹਿ ਰਹੀਆਂ ਨੇ ਜੀ ਭਾਅ ਜੀ?
0: ਚਮੀ ਪੱਟਲ ਜੀ, ਗੱਲ ਇਹਦਾ ਕਿ ਕਾਂਗਰਸ ਦੇ ਵਾਕਿਆ ਇਸ ਵੇਲੇ ਬੜੇ ਨਾ ਡਾਵਾਡੋਲ ਹੈ, ਖਾਸ ਕਰਕੇ ਉਸ ਸਮੇਂ ਜਦੋਂ ਵੋਟਾਂ ਬਿਲਕੁਲ ਸਿਰ ਤੇ ਆ ਜਾਣ ਤੇ ਇੱਥੇ ਧੜੇਬੰਦੀ ਬਹੁਤ ਵੱਡੇ ਪੱਧਰ ਤੇ ਹੋਵੇ, ਸਾਰੇ ਜਣੇ ਮੁੱਖ ਮੰਤਰੀ ਬਣਨ ਨੂੰ ਤਿਆਰ ਹੋਣ, ਉਸ ਵੇਲੇ ਕਾਂਗਰਸ ਜਿਹਦੇ ਕੋਲ ਕੁੱਲ ਭਾਰਤ ਦੀ ਗੱਲ ਕਰੀਏ ਤੇ ਇੱਕ ਮਜ਼ਬੂਤ ਸੂਬਾ ਮੰਨਿਆ ਜਾਂਦਾ ਹੈ ਪੰਜਾਬ ਕਾਂਗਰਸ ਦੇ ਕੋਲ, ਤੇ ਉੱਥੇ ਵੀ ਹਾਲਾਤ ਕਮਜ਼ੋਰ ਹੋਣ, ਸਵਾਲ ਤੇ ਫਿਰ ਕੌਮੀ ਲੀਡਰਸ਼ਿਪ ਦੇ ਉੱਪਰ ਵੀ ਖੜੇ ਹੁੰਦੇ ਆ, ਪੰਜਾਬ ਦੇ ਉੱਪਰ ਤੇ ਚਲੋ ਹੁੰਦੇ ਆ। ਹਾਲਾਂਕਿ ਧੜੇਬੰਦੀ ਕਾਂਗਰਸ ਵਿੱਚ ਕੋਈ ਬਹੁਤ ਨਵੀਂ ਗੱਲ ਨਹੀਂ, ਪਹਿਲਾਂ ਵੀ ਹੁੰਦੀ ਸੀ, ਪਰੰਤੂ ਐਨ ਮੌਕੇ ਤੇ ਏਡੇ ਵੱਡੇ ਪੱਧਰ ਤੇ ਧੜੇਬੰਦੀ ਬਣ ਜਾਣੀ, ਇਹ ਬਹੁਤ ਹੈਰਾਨੀਜਨਕ ਵਰਤਾਰਾ ਇਸ ਵੇਲੇ ਪੰਜਾਬ 'ਚ ਚੱਲਿਆ। ਹੁਣ ਹਾਈ ਕਮਾਂਡ ਨੇ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਇੰਚਾਰਜ ਇੱਧਰੋਂ ਉੱਧਰ ਕੀਤੇ, ਕੁਛ ਨਵੇਂ ਲਾਏ ਤੇ ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਜਿਹੜੇ ਲਾਏ ਨੇ ਉਹ ਲਾਏ ਨੇ ਸਚਿਨ ਪਾਇਲਟ। ਸਚਿਨ ਪਾਇਲਟ ਪੰਜਾਬ ਕਾਂਗਰਸ ਵਿੱਚ ਜਾਂ ਕਹੀਏ ਕੁੱਲ ਭਾਰਤ ਦੀ ਕਾਂਗਰਸ ਵਿੱਚ ਜਾਂ ਰਾਜਸਥਾਨ ਦੀ ਕਾਂਗਰਸ ਦੇ ਵਿੱਚ ਬਹੁਤ ਵੱਡਾ ਨਾਮ ਹੈ। ਸਚਿਨ ਪਾਇਲਟ ਨੌਜਵਾਨ ਚਿਹਰਿਆਂ 'ਚ ਜੇ ਗਿਣਿਆ ਜਾਂਦਾ, ਸਚਿਨ ਪਾਇਲਟ ਦੀ ਗੱਲ ਕਰੀਏ ਤੇ ਉਹਨਾਂ ਦਾ ਪਿਛੋਕੜ ਰਜੇਸ਼ ਪਾਇਲਟ ਉਹਨਾਂ ਦੇ ਪਿਤਾ ਜੀ ਜਿਹੜੇ ਕਾਂਗਰਸ ਵਿੱਚ ਬਹੁਤ ਵੱਡਾ ਨਾਮ ਹੁੰਦਾ, ਐਕਸੀਡੈਂਟ 'ਚ ਮੌਤ ਹੋ ਗਈ ਸੀ। ਔਰ ਇਹ ਸਚਿਨ ਪਾਇਲਟ ਕੇਵਲ ਕਾਂਗਰਸ ਤੱਕ ਇਹਦੀਆਂ ਜੜ੍ਹਾਂ ਨਹੀਂ ਹੈ, ਜੰਮੂ ਕਸ਼ਮੀਰ ਤੱਕ ਜਿਹੜਾ ਹੈ ਸਚਿਨ ਪਾਇਲਟ ਦੀ ਜਿਹੜੀ ਧਰਮ ਪਤਨੀ ਹੈ ਸਾਰਾ ਪਾਇਲਟ, ਜਾਂ ਇੰਝ ਕਹੀਏ ਕਿ ਸਾਰਾ ਅਬਦੁੱਲਾ, ਉਮਰ ਅਬਦੁੱਲਾ ਦੀ ਭੈਣ ਹੈ ਜਿਹੜੀ ਇਸ ਵੇਲੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੈ। ਕਹਿਣ ਤੋਂ ਭਾਵ ਹੈ ਕਿ ਪਾਇਲਟ ਪਰਿਵਾਰ ਸਚਿਨ ਪਾਇਲਟ ਹੁਣੀ ਸਿਆਸੀ ਤੌਰ ਤੇ ਆਪਣੇ ਬਲਬੂਤੇ ਤੇ ਬਣੇ ਇੱਕ ਸਿਆਸੀ ਲੀਡਰ ਹੈ, ਕਿਉਂਕਿ ਬਹੁਤ ਲੰਬਾ ਚੌੜਾ ਕੋਈ ਪਿਛੋਕੜ ਨਹੀਂ। ਇਹਨਾਂ ਦੇ ਪਿਤਾ ਜੀ ਰਜੇਸ਼ ਪਾਇਲਟ ਭਾਰਤੀ ਫੌਜ ਦੇ ਵਿੱਚ ਪਾਇਲਟ ਹੁੰਦੇ ਸੀ, ਜਦੋਂ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਹੋਈ ਤੇ ਉਹਨਾਂ ਦੇ ਨਾਮ ਦੇ ਮਗਰ ਪਾਇਲਟ ਦੀ ਤਾਈਓ ਲੱਗ ਸੀ, ਕੋਈ ਇਹ ਗੋਤ ਨਹੀਂ ਹੈ, ਕੋਈ ਸਬਕਾਸਟ ਨਹੀਂ ਹੈ, ਕੋਈ ਪਿੰਡ ਜਾਂ ਸ਼ਹਿਰ ਨਹੀਂ ਹੈ, ਉਹ ਭਾਰਤੀ ਫੌਜ ਵਿੱਚ ਪਾਇਲਟ ਸੀ। ਤੇ ਫਿਰ ਪਾਇਲਟ ਤੋਂ ਉਹਨਾਂ ਦਾ ਪੁੱਤਰ ਸਚਿਨ ਪਾਇਲਟ, ਤੇ ਹੁਣ ਉਸ ਪਾਇਲਟ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਂਡ ਰਾਹੁਲ ਗਾਂਧੀ ਨੇ ਸੌਂਪੀ ਹੈ। ਦੋ ਵੱਡੀਆਂ ਚੁਣੌਤੀਆਂ ਜਿਹੜੀਆਂ ਸਚਿਨ ਪਾਇਲਟ ਦੇ ਅੱਗੇ ਹੈ, ਇੱਕ ਚੁਣੌਤੀ ਤੇ ਚਲੋ ਹੈਗੀ ਹੈ 2027 ਦੀਆਂ ਚੋਣਾਂ, ਕਿ ਉਹ ਚ ਕਿੰਨੀਆਂ ਸੀਟਾਂ ਜਿੱਤਦੇ ਨੇ, ਕਿ ਪੰਜਾਬ 'ਚ ਸਰਕਾਰ ਬਣਦੀ ਕਿ ਨਹੀਂ ਬਣਦੀ। ਉਹ ਤੋਂ ਪਹਿਲੀ ਚੁਣੌਤੀ ਹੈ ਕਿ ਧੜੇਬੰਦੀ ਕਿੱਦਾਂ ਖਤਮ ਕਰਦੀ ਹੈ, ਉਹ ਤੋਂ ਵੀ ਵੱਡੀ ਚੁਣੌਤੀ ਜਿਹੜੀ ਬਿਲਕੁਲ ਸਿਰ ਤੇ ਆ ਕੇ ਖਲੋਤੀ ਹੈ, ਕੌਮੀ ਟੀਮ ਜਿਹਨੂੰ ਆਪਾਂ ਹਾਈ ਕਮਾਂਡ ਆਖਦੇ ਹਾਂ ਇਹ ਐਲਾਨ ਕਰ ਚੁੱਕੀ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ ਜਾਣਾ, 3 ਦਿਨ ਪੰਜਾਬ ਚਲਾਉਣੇ ਹੈ, 3 ਦਿਨ ਉਹਨਾਂ ਨੇ ਬੱਸ ਯਾਤਰਾ ਕਰਨੀ ਹੈ, ਵੱਖ ਵੱਖ ਲੋਕਾਂ ਨਾਲ ਮਿਲਣਾ, ਖੇਤਰਾਂ 'ਚ ਵੱਖ ਵੱਖ ਖੇਤਰਾਂ 'ਚ ਜਾਣਾ। ਹੁਣ ਪੰਜਾਬ ਵਿੱਚ ਤੇ ਇੱਕ ਦੂਜੇ ਦੇ ਕੱਪੜੇ ਪਾੜਨ ਲੱਗੇ ਹੋਏ ਹੈ, ਇੱਕ ਦੂਜੇ ਨੂੰ ਇਹ ਲੀਡਰ ਦੇਖ ਕੇ ਪਸੰਦ ਨਹੀਂ ਕਰਦੇ, ਏਡੇ ਵੱਡੇ ਪੱਧਰ ਤੇ ਧੜੇਬੰਦੀ ਹੈ। ਸੋ ਸਭ ਤੋਂ ਪਹਿਲੀ ਚੁਣੌਤੀ ਤੇ ਰਾਹੁਲ ਗਾਂਧੀ ਦੀ ਬੱਸ ਯਾਤਰਾ ਨੂੰ ਸਫਲ ਬਣਾਉਣਾ ਆ, ਜਿਹੜਾ ਮੰਨਿਆ ਜਾ ਰਿਹਾ ਕਿ ਅੱਜ ਸ਼ਾਮ ਤੱਕ ਉਹ ਤਰੀਕ ਐਲਾਨ ਹੋ ਜਾਣੀ ਹੈ ਕਿ ਰਾਹੁਲ ਗਾਂਧੀ ਕਦੋਂ ਪੰਜਾਬ ਆ ਰਹੇ ਹੈ, ਤੇ ਸਭ ਤੋਂ ਪਹਿਲੀ ਚੁਣੌਤੀ ਸਚਿਨ ਪਾਇਲਟ ਲਈ ਇਹ ਹੋਵੇਗੀ। ਸੋ ਔਖਾ ਸਫ਼ਰ ਸਚਿਨ ਪਾਇਲਟ ਲਈ, ਪੰਜਾਬ ਦੀ ਸਿਆਸਤ ਕੋਈ ਸੌਖਾ ਸਫ਼ਰ ਨਹੀਂ, ਪਰੰਤੂ ਸਿਆਸੀ ਤੌਰ ਤੇ ਉਹ ਕਾਫ਼ੀ ਜਿਹੜੇ ਹੈਗੇ ਆ, ਭਾਵਾਂ ਉਮਰ ਛੋਟੀ ਹੈ ਪਰੰਤੂ ਤਜ਼ਰਬੇਕਾਰ ਤੇ ਇੱਕ ਵੱਡੇ ਕੱਦ ਦੇ ਲੀਡਰ ਮੰਨੇ ਜਾਂਦੇ ਆ। ਬਾਕੀ ਵੇਖਦੇ ਹਾਂ ਭਾਈ ਪੰਜਾਬ 'ਚ ਉਹਨਾਂ ਦੀ ਜਿਹੜੀ ਪ੍ਰਾਪਤੀ ਕੀ ਰਹਿੰਦੀ ਹੈ
1: ਜੀ। ਭਾਅ ਜੀ, ਅਤੇ ਬਹਿਬਲ ਕਲਾਂ ਜਿਹੜੀ ਗੋਲੀਕਾਂਡ ਹੋਈ ਸੀ ਉਹਦੇ ਵਿੱਚ ਕਹਿੰਦੇ ਸੁਖਬੀਰ ਬਾਦਲ ਜੀ ਹੁਣਾਂ ਨੂੰ ਮੁੜ ਤਲਬ ਹੈ ਜਿਹੜਾ ਕੀਤਾ ਗਿਆ।
0: ਸਰ ਜਦੋਂ ਵੀ ਇਹ ਖਬਰ ਮੈਨੂੰ ਸਾਂਝੀ ਕਰਨ ਦਾ ਮੌਕਾ ਮਿਲਦਾ ਜਾਂ ਮੇਰੇ ਕੋਲ ਕਿਸੇ ਨਾ ਕਿਸੇ ਢੰਗ ਦੇ ਨਾਲ ਰਿਪੋਰਟ ਆਉਂਦੀ ਹੈ, ਬੜਾ ਹੀ ਮਨ ਨੂੰ ਬੇਚੈਨੀ ਹੁੰਦੀ ਹੈ। ਆਪਣਾ ਮਨ ਹੀ ਆਪਣੇ ਆਪ ਨੂੰ ਸਵਾਲ ਕਰਦਾ ਕਿ ਕਦੋਂ ਤੱਕ ਭਾਰਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾਵੇਗਾ। ਇਹ ਜਿਹੜੇ ਘਟਨਾ ਦਾ ਤੁਸੀਂ ਜ਼ਿਕਰ ਕੀਤਾ, ਬਹਿਬਲ ਕਲਾਂ ਗੋਲੀਕਾਂਡ ਜਾਂ ਕੋਟਕਪੂਰਾ ਗੋਲੀਕਾਂਡ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਆਪੀ ਕਾਂਡ ਕਹੀਏ, ਭੱਟ ਸਾਹਿਬ ਇਹਨੂੰ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। 2015 ਦੀ ਘਟਨਾ ਹੈ, ਸੰਨ 2015 ਦੀ ਘਟਨਾ। 1 ਜੂਨ ਤੇ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀ। ਫਿਰ ਤੇ 440 ਫਿਰ ਮਹੀਨਾ ਖੰਡ ਪਿਆ ਤੇ ਗੁਰੂ ਸਾਹਿਬ ਦੇ ਅੰਗ ਪਾਪੀ ਲੋਕਾਂ ਨੇ ਗਲੀਆਂ ਵਿੱਚ ਖਿਲਾਰੇ। ਫਿਰ ਥੋੜਾ ਜਿਹਾ ਸਮਾਂ ਪਿਆ ਤੇ ਜਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਸੀ ਤੇ ਪੋਸਟਰ ਲਾਏ ਕਿ ਤੁਹਾਡੇ ਆ ਦੇਖੋ ਗੁਰੂ ਸਾਹਿਬ ਦਾ ਅਸੀਂ ਅਨਾਦਰ ਕੀਤਾ, ਤੁਸੀਂ ਸਾਡਾ ਕੀ ਵਿਗਾੜ ਲਿਆ। ਜਦੋਂ ਸਿੱਖ ਸੜਕਾਂ ਤੇ ਉਤਰੇ, ਜਦੋਂ ਉਹਨਾਂ ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਤੇ ਇੱਥੋਂ ਦੀ ਪੰਥਕ ਸਰਕਾਰ ਨੇ ਲਾਠੀਆਂ ਤੇ ਛੱਡੋ ਗੋਲੀਆਂ ਚਲਾਈਆਂ, ਉਹ ਹੈ ਬਹਿਬਲ ਕਲਾਂ ਗੋਲੀ ਕਾਂਡ ਜਿੱਥੇ 2 ਸਿੱਖ ਨੌਜਵਾਨ ਮਾਰੇ ਗਏ ਸੀ, ਸੁਖਵੀਰ ਸਿੰਘ ਬਾਦਲ ਤੇ ਇਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ। ਉਸ ਵੇਲੇ ਸਰਕਾਰ ਸੀ, ਹੌਲੀ ਸੋਲੀ ਰਾਜੇ ਸੀ ਪੰਜਾਬ ਦੇ। ਉਹ ਤੋਂ ਬਾਅਦ ਫਿਰ ਨਵੀਂ ਸਰਕਾਰ ਆਈ, ਉਹ ਕਹਿੰਦੇ ਸੀ ਅਸੀਂ ਇਨਸਾਫ ਦੇਣਾ, ਉਹ ਇਨਸਾਫ ਦਿੰਦੇ ਦਿੰਦੇ ਚਲ ਗਏ। ਆ ਤੀਜੀ ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਤੇ ਕਹਿੰਦੀ ਇਨਸਾਫ ਅਸੀਂ ਜੇਬ ਚ ਪਾਇਆ, ਸਾਡੇ ਤੇ ਕੁੰਵਰ ਵਿਜੇ ਪ੍ਰਤਾਪ ਹੈ, ਉਹਨੂੰ ਸਾਰਾ ਹੀ ਪਤਾ ਹੈ ਔਰ ਸੱਚ ਵੀ ਹੈ ਗੱਲ, ਪਰੰਤੂ ਕੁੰਵਰ ਵਿਜੇ ਪ੍ਰਤਾਪ ਇਹਨਾਂ ਨੇ ਕੂੰਚੇ ਲਾ ਤਾ ਕਿ ਕਿਤੇ ਸੱਚ ਦੱਸ ਨਾ ਦੇਵੇ। ਅੱਜ ਸਾਲਾਂ ਵੱਧੀ ਸਮਾਂ ਹੋ ਗਿਆ, ਤੀਸਰੀ ਸਰਕਾਰ ਹੈ ਤੇ ਤੀਸਰੀ ਸਰਕਾਰ ਦੇ ਵੀ ਮਹੀਨੇ 4 ਰਹਿ ਗਏ, ਪਰੰਤੂ ਸੱਚ ਸਾਹਮਣੇ ਨਹੀਂ ਆਇਆ ਕਿ ਆਖਰ ਸੀ। ਹੁਣ ਤਾਜ਼ਾ ਤਰੀਨ ਅੱਜ ਫਿਰ ਇੱਕ ਵਾਰ ਸਰਕਾਰਾਂ ਨੇ ਖਬਰ ਕੰਨਾਂ ਚ ਪਾਈ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਚ 11 ਤਰੀਕ ਨੂੰ, ਅੱਜ ਦੀ 11 ਤਰੀਕ ਆਉਣੀ ਹੈ, ਸੁਖਵੀਰ ਬਾਦਲ ਤੋਂ ਜਾਂਚ ਟੀਮ ਨੇ ਮੁੜ ਪੁੱਛ ਪੜਤਾਲ ਕਰਨੀ ਹੈ। ਮੈਨੂੰ ਲੱਗਦਾ ਕਿ ਇੱਕ ਵਾਰ ਫਿਰ ਲੋਕਾਂ ਨੂੰ ਮੂਰਖ ਬਣਾਉਣ ਦੀ ਤਿਆਰੀ ਹੈ ਕਿ ਜਿਹੜੀ ਚੀਜ਼ ਚ 10 ਤੋਂ 11 ਹੋ ਗਏ ਪਹਿਲਾਂ ਕੁਛ ਨੀ ਨਿਕਲਿਆ ਤੇ ਹੁਣ ਕੀ ਨਿਕਲ ਆਉਣਾ ਹੈਗਾ। ਬਾਕੀ ਵੇਖਦੇ ਭਾਈ 11 ਤਰੀਕ ਨੂੰ ਸਿੱਖ ਕੀ ਪੁੱਛ ਪੜਤਾਲ ਕਰਦੀ ਹੈ ਤੇ ਸੁਖਵੀਰ ਸਿੰਘ ਬਾਦਲ ਬਾਹਰ ਆ ਕੇ ਲੋਕਾਂ ਦੀ ਅੱਖਾਂ ਵਿੱਚ
1: ਜੀ। ਭਾਜੀ ਇਸ ਤੋਂ ਬਾਅਦ ਤੁਹਾਡੇ ਤੋਂ, ਇਸ ਤੋਂ ਪਹਿਲਾਂ ਤੁਹਾਡੇ ਤੋਂ ਅਸੀਂ ਇਜਾਜ਼ਤ ਲਈਏ, ਕਪਲ ਆਫ ਕਾਲਸ ਹੈ ਜਿਹੜੀਆਂ ਕਾਫੀ ਦੇਰ ਤੋਂ ਆ ਜਿਹੜੀਆਂ ਉਹ ਫਲੈਸ਼ ਕਰ ਰਹੀਆਂ, ਉਹਨਾਂ ਦੀ ਆਪਾਂ ਕਾਲਸ ਲੈ ਲਈਏ ਜੀ, ਫਿਰ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਮੈਂ ਮਾਫ਼ੀ ਚਾਹੁੰਦਾ, ਉੱਦਾਂ ਤਾਂ ਮੈਂ ਭਾਜੀ ਹੁਣਾਂ ਤੋਂ 15 ਮਿੰਟ ਦਾ ਸਮਾਂ ਲਿੱਤਾ ਸੀ, ਸਮਾਂ ਜ਼ਿਆਦਾ ਲੈ ਲਿਆ। ਸੋ ਕੁਇਕਲੀ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੀ ਵੀ ਤਾਂਘ ਰਹਿੰਦੀ ਹੈ ਭਾਜੀ ਹੁਣਾਂ ਦੇ ਨਾਲ ਗੱਲਬਾਤ ਹੋਵੇ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ ਭਾਜੀ।
2: ਸਤਿ ਸ਼੍ਰੀ ਅਕਾਲ ਜੀ ਸਮੀ,
1: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ ਹਾਲ ਚਾਲ ਜੀ?
2: ਹਜੇ
1: ਦੇਖਦੇ ਆ ਭਾਜੀ, ਅੱਜ ਤਾਂ ਸਰਪ੍ਰਾਈਜ਼ ਹੈ ਭਾਜੀ ਹੁਣਾਂ ਦਾ।
2: ਚਲੋ ਕੋਈ ਨਾ, ਬਣਦਾ ਸਕੇਜੂਲ ਤੇ ਬਣਾ ਲਓ
1: ਜੀ। ਜੀ ਜੀ ਜੀ ਜੀ,
2: ਚਲੋ ਬਸ ਮੈਂ ਤਾਂ ਹੀ ਪਤਾ ਕਰ।
1: ਥੈਂਕ ਯੂ ਕੁਲਦੀਪ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਅਗਲੀ ਕਾਲ ਮਨਦੀਪ ਭਾਜੀ, ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਇਹਨੂੰ ਭਾਜੀ।
3: ਭਾਜੀ ਬਹੁਤ ਵਧੀਆ ਲੱਗਿਆ, ਰਮੇਸ਼ ਹੁਸ਼ਿਆਰਪੁਰੀ ਜੀ ਆਏ ਅੱਜ ਤੇ ਅਸੀਂ ਤਾਂ ਇਹੀ ਚਾਹੁੰਦੇ ਵੀ ਕੰਟੀਨਿਊ ਰੱਖੋ
1: ਜੀ।
3: ਨਾਲੇ ਬੜੇ ਦਿਨਾਂ ਬਾਅਦ ਸੁਣਿਆ ਅੱਜ ਤੇ, ਬਾਕੀ ਸਰਪ੍ਰਾਈਜ਼ ਵਾਲੀ ਗੱਲ ਹੀ, ਮੈਂ ਵੀ ਰੇਡੀਓ ਔਨ ਕੀਤਾ, ਮੈਂ ਵੀ ਰਮੇਸ਼ ਹੁਸ਼ਿਆਰਪੁਰੀ ਜੀ ਆਏ ਹੋਏ ਨਾ
1: ਜੀ ਜੀ,
3: ਤੇ ਨਾਲ ਛੋਟਾ ਜਿਹਾ ਸਵਾਲ ਵੀ ਕਰ ਲੈਂਦੇ ਹਾਂ। ਸਵਾਲ ਵੀ ਕਰਦਾ, ਜਿਹੜਾ ਜਿਵੇਂ ਉਹ ਭਾਜੀ ਨੇ ਸਲਫਾਸ ਕਰਕੇ ਮਰ ਗਿਆ, ਉਹਨਾਂ ਦਾ ਦੇਖੋ ਚੀਮੇ ਨੂੰ ਮਾਰ ਕੇ ਮਰ ਜਾਂਦੇ, ਉਹ ਜ਼ਿਆਦਾ ਵਧੀਆ ਸੀ, ਮਰਨਾ ਤਾਂ ਹੈ ਹੀ ਸੀ ਨਾ, ਇਹ ਲੇਖੇ ਤਾਂ ਲੱਗਦੀ ਹੈ ਨਾ ਵੀ ਇਹ ਵੀ ਮੌਤ ਗਏ ਦਾ ਕੋਈ ਫਰਕ ਹੈ ਨੀ ਇਹਦੇ ਚ ਵੀ। ਉਹਨਾਂ ਦਾ ਭਈਆ ਚਾਕ ਦੇ ਨਾ ਜਾ ਕੇ ਪਿੰਡ ਦਾ ਮੋਧਵਾਲੀ ਮਾਰ ਜਾਂਦਾ, ਜਿਹੜਾ ਬਾਲਾ ਪਾਲਸ਼ੀ ਸੀ ਨਾ, ਬੜੀ ਸੂਰਮੇ ਵਾਲੀ ਮੌਤ ਮਰਨੀ ਚਾਹੀਦੀ। ਇਹ ਤਾਂ ਉਹ ਚਲੋ ਮਾੜਾ ਕੰਮ ਹੋਇਆ, ਚਲੋ ਜਿਹੜਾ ਵੀ ਹੋਇਆ ਨਾ, ਪਰ
2: ਆਪਣੇ ਜਿਹੜੇ ਰਿਪੋਰਟਰ ਜੀ, ਇਹਨਾਂ ਦੀ ਰਿਪੋਰਟਿੰਗ ਬਹੁਤ ਹੀ ਸ਼ਲਾਘਾਯੋਗ ਹੁੰਦੀ ਹੈ ਤੇ ਨਿਰਪੱਖ ਹੁੰਦੀ ਹੈ। ਇਹਨਾਂ ਨੂੰ ਟਾਈਮ ਦਿਓ ਜੀ, ਲਿਆ ਕਰੋ
1: ਜੀ,
2: ਇਸ ਟਾਈਮ ਤੇ ਲੋੜ ਹੈ ਇਹਨਾਂ ਦੀ
1: ਜੀ।
2: ਮੈਂ ਵੀ ਰਿਕੁਐਸਟ ਤੁਹਾਡੇ ਬਿਹਾਫ ਤੇ ਕਰਦਾ ਵੀ ਬਾਈ ਜੀ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ 10-15 ਮਿੰਟ ਦਿਆ ਕਰਨ ਟਾਈਮ ਜੀ ਰੋਜ਼। ਸਤਿ ਸ਼੍ਰੀ ਅਕਾਲ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। 7603 ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ,
2: ਥੈਂਕ ਯੂ ਕਰਨਾ ਰਮੇਸ਼ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਥੈਂਕ ਯੂ ਕਰਨਾ
1: ਜੀ ਜੀ।
2: ਤੇ ਆਇਆ ਕਰਨ ਪਲੀਜ਼, ਆਇਆ ਕਰਨ ਜੀ, ਇਹ ਤਾਂ ਇੱਥੇ ਮਿਸ ਕਰਾਂਗੇ ਬਹੁਤ ਜ਼ਿਆਦਾ ਨਹੀਂ ਹੋਏ ਤਾਂ।
1: ਜੀ ਜੀ ਜੀ,
2: ਬੜੇ ਲੰਬੇ ਜਾਣੇ ਸੁਣਦੇ ਤੇ ਬਾਕੀ ਆਪਾਂ ਤੁਹਾਨੂੰ ਦੱਸਣ ਤੇ ਤੁਹਾਨੂੰ ਯਾਦ ਆ ਆਪਾਂ ਲਿਆਏ ਸੀ ਨਾ ਕੁਝ
1: ਜੀ
2: ਮੈਨੂੰ
1: ਜੀ ਜੀ
4: ਬਹੁਤ ਖੁਸ਼ੀ ਹੋਈ ਜੀ। ਸਤਨਾਮ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਡੇ ਲਈ ਰਮੇਸ਼ ਜੀ ਦੀ ਆਵਾਜ਼ ਕੰਨਾਂ ਵਿੱਚ ਪਾਈ। ਅਸੀਂ ਜੀ ਮੈਂ ਤੇ ਸਤਨਾਮ ਸਿੰਘ ਇਕੱਠੇ ਕੰਮ ਕਰਦੇ ਰਹੇ ਹਾਂ ਜੀ, ਬਹੁਤ ਬਹੁਤ ਉਹਦਾ ਥੈਂਕ ਯੂ
1: ਜੀ। ਜੀ ਜੀ, ਥੈਂਕ ਯੂ ਸਰ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੰਧੂ ਸਾਹਿਬ ਜੀ ਆਏ ਨੂੰ
2: ਆਪਣੀ ਪੱਤਰਕਾਰੀ ਕਰਦੇ ਆ, ਸਲੂਟ ਆ ਇਹਨਾਂ ਨੂੰ, ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਆਵਾਜ਼ਾਂ ਬੰਦ ਨਾ ਹੋਣ, ਤੇ ਬਾਕ ਨਿਰਪੱਖ ਨਿਊਟਰਲ ਕੋਈ ਕਿਸੇ ਦੀ ਪਾਰਟੀ ਦਾ ਪੱਖ ਨਹੀਂ, ਹਮੇਸ਼ਾ ਚੰਗਾ ਲੱਗਦਾ ਤੁਸੀਂ ਮਿਲੇ, ਬਹੁਤ ਸਾਰੇ ਸੋਚੇ ਮਿਲੇ ਟੈਕਨਿਕ ਤੇ, ਤੇ ਅਸੀਂ ਚਾਹੁੰਦੇ ਹਾਂ ਕਿ ਸੋਹਣਾ ਸਮਾਜ ਖਿੱਚੀਏ, ਸਾਡੀ ਹਰ ਇੱਕ ਦੀ ਜ਼ਿੰਮੇਵਾਰੀ ਆ।
1: ਰਮੇਸ਼ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਮੇਂ ਤੋਂ ਸਮਾਂ ਕੱਢਿਆ, ਤੇ ਮੈਂ ਚਾਹੁੰਦਾ ਸੀਗਾ ਜਿਹੜੇ ਸਾਡੇ ਕਾਲਰ ਹੈ ਉਹ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਜੋ ਸਮੇਂ ਤੋਂ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਸਾਂਝ ਪਾਈ ਇਸ ਵੇਲੇ ਜੀ।
0: ਕਾਫੀ ਆਵਾਜ਼ ਪੈਸੇ ਮੱਧਮ ਸੀ, ਪਰੰਤੂ ਕਹਿੰਦੇ ਕਿ ਆਪਣਿਆਂ ਦੀ ਵਾਸ਼ਨਾ ਹੀ ਆ ਜਾਂਦੀ ਹੈ, ਜਿੰਨੀ ਕੁ ਵਾਸ਼ਨਾ ਮੈਂ ਸਮਝ ਪਾਇਆ ਮੈਂ ਉਹਦਾ ਰਿਣੀ ਹੈ। ਸਰੋਤਿਆਂ ਨੇ ਸਵਾਲ ਵੀ ਕੁਛ ਕੀਤੇ ਹੈ, ਚਲੋ ਆਉਂਦੇ ਦਿਨਾਂ ਚ ਅਸੀਂ ਯਤਨ ਕਰਾਂਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਵੀ ਦਈਏ। ਸਰੋਤਿਓ ਇੱਕ ਗੱਲ ਮੈਂ ਦੱਸਾਂ, ਤੁਹਾਡਾ ਹੀ ਆ, ਤੁਹਾਡੇ ਰਹਿਣਾ, ਚਾਹੇ ਸ਼ਮੀ ਪੱਠਲ ਦੇ ਰਾਹੀਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਯਤਨ ਕਰਾਂਗੇ ਕਿ ਭਵਿੱਖ ਦੇ ਵਿੱਚ ਚਾਹੇ ਇਹ ਪ੍ਰੋਗਰਾਮ ਚਾਹੇ ਕੋਈ ਹੋਰ ਪ੍ਰੋਗਰਾਮ ਕਿ ਤੁਹਾਡੇ ਨਾਲ ਕਿਤੇ ਨਾ ਕਿਤੇ ਮੁਖਾਤਬ ਹੁੰਦੇ ਰਹੀਏ, ਕਿਉਂਕਿ ਕੁਛ ਮਜਬੂਰੀਆਂ ਹੁੰਦੀਆਂ ਨੇ, ਕੁਛ ਪੇਸ਼ਾਵਰ ਮਜਬੂਰੀਆਂ ਹੁੰਦੀਆਂ ਨੇ, ਕੁਛ ਸਮੇਂ ਦੀਆਂ ਮਜਬੂਰੀਆਂ ਹੁੰਦੀਆਂ, ਪਰੰਤੂ ਇਹ ਵਾਅਦਾ ਆ ਕਿ ਰਲ ਮਿਲ ਕੇ ਚੱਲਾਂਗੇ ਤੇ ਰਲ ਮਿਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਜਿਹੜਾ ਇੱਥੇ ਵਾਪਰਨ ਵਾਲਾ ਪੰਜਾਬ ਦਾ ਸੱਚ ਹੈ ਉਹ ਮੈਂ ਤੁਹਾਡੇ ਕੰਨਾਂ 'ਚ ਪਾਉਣ ਦਾ ਜ਼ਰੂਰ ਯਤਨ ਕਰਾਂਗਾ। ਸੋ ਤੁਹਾਡਾ ਸ਼ਮੀ ਭਾਜੀ ਘੋਟਣ ਘੋਟਣ ਧੰਨਵਾਦ
1: ਜੀ। ਥੈਂਕ ਯੂ ਰਮੇਸ਼ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਹੁਣ ਤੁਸੀਂ ਸੁਣਿਆ ਰਮੇਸ਼ ਹੁਸ਼ਿਆਰਪੁਰੀ ਭਾਜੀ ਹੋਣਾ ਨੂੰ, ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਸੋ ਤੁਹਾਡੇ ਲਈ ਆ ਜਿਹੜਾ ਸਾਰਿਆਂ ਵਾਸਤੇ ਸਰਪ੍ਰਾਈਜ਼ ਸੀਗਾ, ਗੁਰਦੇਵ ਭਾਜੀ ਵੀ ਮੇਰੇ ਨਾਲ ਬੈਠੇ ਹੋਏ ਆ, ਕਹਿੰਦੇ ਮੈਂ ਵੀ ਆ ਭਾਜੀ ਹੋਣਾ ਨੂੰ ਬਹੁਤ ਸੁਣਿਆ ਤੇ ਮੈਂ ਵੀ ਬੜਾ ਸਰਪ੍ਰਾਈਜ਼ ਹੋਇਆ। ਗੁਰਦੇਵ ਭਾਜੀ ਪਹਿਲਾਂ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਜੀ।
5: ਹਾਂਜੀ ਹਾਂ, ਮੇਰੇ ਵੱਲੋਂ ਸੁਣਨ ਵਾਲੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ
1: ਜੀ।
5: ਆਸ ਕਰਦਾ ਹਾਂ ਕਿ ਲੌਗ ਬੀਗਣ ਤੋਂ ਬਾਅਦ ਜਿਹੜਾ ਟਿਊਜ਼ਡੇ ਆ ਸਾਰੇ ਲੈਵਲ ਦਾ ਫਰੈਸ਼ ਸਟਾਰਟ ਹੋਇਆ ਹੋਵੇਗਾ
1: ਜੀ।
5: ਇੱਕ ਆਪਾਂ ਸ਼ਮੀ ਭਾਜੀ ਹੋਰ ਗੱਲ ਕਰਦੇ, ਅੱਜ ਸਕੂਲ ਓਪਨ ਹੋਣੇ ਆ, ਕਈਆਂ ਦੇ ਬੱਚਿਆਂ ਨੇ ਪਹਿਲੇ ਦਿਨ ਜਾਣਾ ਆ ਤੇ ਕਈਆਂ ਨੇ 8th ਗ੍ਰੇਡ 9th ਗ੍ਰੇਡ 12th ਗ੍ਰੇਡ ਚ ਜਾਣਾ,
1: ਸੈਕੰਡਰੀ ਚ
5: ਜਾਣਾ। ਹਾਂ, ਸੈਕੰਡਰੀ ਚ ਜਾਣਾ। ਮੈਂ ਆਸ ਕਰਦਾ ਕਿ ਜੋਬ ਦਾ ਵੀ ਫਿਊਚਰ ਵਧੀਆ ਹੋਵੇ ਤੇ ਬੱਚਿਆਂ ਦਾ ਜਿਹੜਾ ਉਜਵਲ ਭਵਿੱਖ ਆ ਉਹ ਵੀ ਅੱਜ ਸਟਾਰਟ ਹੋਵੇਗਾ।
1: ਕੀ ਬਾਤ ਹੈ।
5: ਤੇ ਲੌਂਗ ਵੀਕਐਂਡ ਤੋਂ ਬਾਅਦ ਸਾਰੇ ਗੈਟ ਰੈਡੀ ਹਨ, ਕਿਉਂਕਿ ਰੀਸਕੈਡਿਊਲ ਹੋ ਗਿਆ ਸਭ ਕੁਝ
1: ਜੀ ਜੀ,
5: ਗੈਟ ਰੈਡੀ ਟੂ ਸਕੂਲ। ਤੇ ਮੈਂ ਆਸ ਕਰਦਾ ਕਿ ਸਭ ਦੇ ਲਈ ਵਧੀਆ ਹੋਵੇਗਾ
1: ਜੀ।
5: ਤੇ ਕਿਸੇ ਨੇ ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਆ 416-843-56 ਤੇ, ਅਸੀਂ ਟੌਪ ਚੁਆਇਸਰ ਨਾਲ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਆ। ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ, ਕੋਈ ਵੀ ਇੰਸ਼ੋਰੈਂਸ ਦੇ ਬਾਬਤ ਤੁਹਾਡੀ ਇਨਫੋਰਮੇਸ਼ਨ ਮਿਸਿੰਗ ਆ ਤਾਂ ਮੈਨੂੰ ਕਾਲ ਕਰੋ 416-843-56 ਤੇ। ਥੈਂਕ ਯੂ
1: ਜੀ, ਬਿਲਕੁਲ ਜੀ। ਸੋ ਗੁਰਦੇਵ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਦੋਸਤੋ ਕਰ ਸਕਦੇ ਹੋ। ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਕਿਉਂਕਿ ਕਈ ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਜਿਹੜੇ ਆ ਰਹੇ ਨੇ ਹਾਂਜੀ ਇੱਥੇ ਘੁੰਮਣ ਵਾਸਤੇ, ਜਾਂ ਫਿਰ ਕੋਈ ਵੈਸਟਰਨ ਇੰਸ਼ੋਰੈਂਸ, ਤੁਸੀਂ ਓਨਟਾਰੀਓ ਪ੍ਰੋਵਿੰਸ ਤੋਂ ਬਾਹਰ ਜਾਂਦੇ ਹੋ ਤੇ ਪੀਸ ਆਫ ਮਾਈਂਡ ਲਈ ਆ ਜਿਹੜੀ ਆਪਣੀ ਇੰਸ਼ੋਰੈਂਸ, ਜ਼ਰੂਰ ਗੁਰਦੇਵ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਮੁਲਤਾਨੀ ਸਾਹਿਬ ਨੂੰ ਏਅਰ ਤੇ ਕਰਦੇ ਹਾਂ। ਉਸ ਤੋਂ ਪਹਿਲਾਂ ਪਿਕਨਿਕ ਆ ਜਿਹੜੀ ਵੀਕਐਂਡ ਤੇ ਹੋਈ, ਬਹੁਤ ਵੱਡੇ ਸੁਹਿਰਦ ਸੱਜਣ ਆ ਜਿਹੜੇ ਸਾਨੂੰ ਮਿਲਣ ਨੂੰ ਮਿਲੇ, ਦੋਸਤ ਮਿੱਤਰ ਆਵਾਜ਼ ਦੇ ਨਾਲ ਰਾਬਤਾ ਜਿਹੜਾ ਪਿਆ ਹੋਇਆ। ਹਾਂਜੀ, ਜਦੋਂ ਤੁਸੀਂ ਆ ਜਿਹੜਾ ਪਰਸਨਲੀ ਮਿਲਦੇ ਹੋ ਤੇ ਉਹ ਜਿਹੜੇ ਚਾਹ ਦੂਣੇ ਤਿਗਨੇ ਹੋ ਜਾਂਦੇ ਆ। ਉਹਦੇ ਵਿੱਚ ਕੁਲਦੀਪ ਭਾਜੀ ਹੋ ਗਏ, ਸਾਡੇ ਭੁਪਿੰਦਰ ਭਾਜੀ ਹੋ ਗਏ, ਹਾਂਜੀ ਸਾਡੇ ਆ ਜਿਹੜੇ ਆਪਣੇ ਮਾਂਗੜ ਸਾਹਿਬ ਹੋ ਗਏ। ਸੋ ਲੰਬੀ ਲਿਸਟ ਹੈ, ਮੈਂ ਨੋਟ ਕੀਤੀ ਹੈ, ਮੈਂ ਬਾਰ ਹੌਲੀ ਹੌਲੀ ਸਾਰਿਆਂ ਦੇ ਸਿੱਧੂ ਸਾਹਿਬ ਹੋ ਗਏ, ਹਾਂਜੀ ਸਾਰੇ ਮਿਲੇ ਉੱਥੇ। ਮੈਂ ਕਹਿੰਦਾ ਬਹੁਤ ਮਜ਼ਾ ਆਇਆ। ਕਈ ਸਰੋਤੇ ਆ ਜਿਹੜੇ ਮੈਂ ਕਿਹਾ ਜੀ ਤੁਸੀਂ ਇੱਥੇ ਆ ਜਿਹੜੇ ਕਿੱਦਾਂ ਆਏ, ਕਹਿੰਦੇ ਰੇਡੀਓ ਸੁਣ ਕੇ ਆਏ। ਮੈਂ ਕਿਹਾ ਅੱਛਾ ਤੁਸੀਂ ਜੰਜੂਆ ਸਾਹਿਬ ਨੂੰ ਸੁਣਦੇ ਹੋ, ਕਹਿੰਦੇ ਹਾਂ। ਮੈਂ ਕਿਹਾ ਫਿਰ ਤਾਂ ਤੁਸੀਂ ਮੈਨੂੰ ਵੀ ਸੁਣਿਆ ਹੋਣਾ, ਕਹਿੰਦੇ ਤੁਸੀਂ ਕੌਣ? ਮੈਂ ਸ਼ਮੀ। ਹਾਂਜੀ ਹਾਂਜੀ ਲੈ। ਸੋ ਏਦਾਂ ਇੰਟਰੋਡਕਸ਼ਨ ਜੋ ਦਿੰਦਾ ਸੀ ਮਜ਼ਾ ਆਉਂਦਾ ਸੀਗਾ। ਸੋ ਜਿੰਨਾ ਪਿਆਰ ਜੋ ਅਸੀਂ ਖੱਟਿਆ ਭਾਜੀ ਇੰਨੇ ਸਾਲਾਂ ਦੇ ਵਿੱਚ, ਜਦੋਂ ਸਾਨੂੰ ਗਰਾਊਂਡ ਤੇ ਪਤਾ ਚੱਲਦਾ ਨਾ, ਫਿਰ ਚੱਲਦਾ ਵੀ ਅਸੀਂ ਆ ਜਿਹੜਾ ਇੱਕ ਵਧੀਆ ਰਾਹ ਦੇ ਚੱਲ ਰਹੇ ਹਾਂ, ਵਧੀਆ ਇਨਫੋਰਮੇਸ਼ਨ ਅਸੀਂ ਆਪਣੇ ਸਰੋਤੇ ਤੱਕ ਲੈ ਰਹੇ ਹਾਂ। ਹਾਂ, ਕੁਝ ਕੁ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਅਸੀਂ ਮਿਸ ਕਰਦੇ ਰਹੇ, ਨਹੀਂ ਪਹੁੰਚੇ, ਬੜੀ ਜਲਦੀ ਆ ਉਹਨਾਂ ਦੇ ਨਾਲ ਵੀ ਅਸੀਂ ਇਨ ਪਰਸਨ ਆ ਜਿਹੜੀ ਮੀਟਿੰਗ ਕਰਾਂਗੇ, ਮੁਲਾਕਾਤ ਕਰਾਂਗੇ। ਇਹੀ ਪਿਆਰ ਹੈ ਭਾਜੀ, ਹੋਰ ਕੀ ਹੈ। ਖਬਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਆਹ ਜਿਹੜਾ ਆਵਾਜ਼ ਦੇ ਨਾਲ ਰਿਸ਼ਤਾ ਕਾਇਮ ਹੋਇਆ। ਕੁਲਵਿੰਦਰ ਭਾਜੀ ਸਾਹਿਬ ਮਿਲੇ, ਖਾਸ ਉਹਨਾਂ ਨੇ ਫੋਨ ਕੀਤਾ। ਸਤਿੰਦਰ ਭਾਜੀ ਹੋਣੀ ਹੈ, ਖਾਸ ਉਹਨਾਂ ਨੇ ਫੋਨ ਕੀਤਾ, ਕਹਿੰਦੇ ਭਾਜੀ ਮੈਂ ਆਇਆ ਮਿਲਣਾ ਹੈ ਜੀ। ਮੈਂ ਬਹੁਤ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ, ਇੰਨਾ ਤੁਸੀਂ ਪਿਆਰ ਦਿੰਦੇ ਹੋ ਤੇ ਉੱਥੇ ਮਿਲੇ, ਮੈਨੂੰ ਬਹੁਤ ਮਜ਼ਾ ਆਇਆ ਸਾਰਿਆਂ ਨਾਲ ਮਿਲ ਕੇ। ਜਿੰਨੇ ਵੀ ਮਿਲੇ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਦੋਸਤੋ, ਤੁਸੀਂ ਇੰਨਾ ਮੈਨੂੰ ਪਿਆਰ ਦਿੰਦੇ ਹੋ।
5: ਸ਼ਮੀ ਭਾਜੀ ਇਹਨਾਂ ਦੇ ਦੋ ਕਲੈਨਾਂ ਲਾ ਦਿਓ, ਪਹਿਲੀ ਮੁਲਾਕਾਤ।
1: ਹਾਂ,
5: ਉਹ ਪਹਿਲੀ ਮੁਲਾਕਾਤ ਵਿੱਚ ਇਹਨਾਂ ਲਈ ਆਪਾਂ ਦੋ ਕਲੈਨਾਂ
1: ਲਾਈ। ਅਰਸ਼ੀ ਸਾਹਿਬ ਦੀ, ਅਰਸ਼ੀ ਸਾਹਿਬ ਦੀ
5: ਨਹੀਂ, ਉਹ ਆਪਣਾ
1: ਕਿੰਨਾ ਦਾ ਜੀ
5: ਪਹਿਲੀ ਮੁਲਾਕਾਤ ਵਿੱਚ ਸੋਣਿਆ।
1: ਪਹਿਲੀ ਮੁਲਾਕਾਤ ਆ, ਉਹ ਗਾਇਆ ਤਾਂ ਅਰਸ਼ੀ ਸਾਹਿਬ ਨੇ, ਬਾਅਦ ਵਿੱਚ ਆਇਆ ਉਹ ਵਾਲਾ,
5: ਬਾਅਦ ਵਿੱਚ
1: ਕਿਉਂ ਮਿਲਾਨਾ। ਕੁਲਦੀਪ ਭਾਜੀ ਉਹਨਾਂ ਨੂੰ ਕਿੱਦਾਂ ਭੁੱਲ ਸਕਦੇ ਆ, ਹਾਂਜੀ ਉਹ ਸਾਡੇ ਕਿਚਨਰ ਤੋਂ ਆਏ ਆ, ਉਹ ਮੋਹਤ ਭਰਨੇ ਉੱਥੇ ਟ੍ਰਾਈ ਸਿਟੀ ਦੇ,
5: ਪਹਿਲੀ ਮੁਲਾਕਾਤ ਪ੍ਰਮੋਟ ਹੀ ਉਹਨਾਂ ਲਈ ਕਰ
1: ਦਿੰਦੇ ਆ। ਕੀ ਬਾਤ ਹੈ। ਇਹ ਮੁਲਤਾਨੀ ਸਾਹਿਬ ਆ ਗਏ ਸਾਡੇ, ਮੁਲਤਾਨੀ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਲਖਵਿੰਦਰ ਭਾਜੀ
6: ਸਤਿ ਸ਼੍ਰੀ ਅਕਾਲ ਭਾਜੀ,
1: ਕਿੱਦਾਂ ਹਾਲ ਚਾਲ ਮਹਾਰਾਜ?
6: ਅਰਮੇਸ਼ਪੁਰੀ ਨੂੰ ਲੈ ਕੇ ਆਏ ਹੋ, ਬੜਾ ਵਧੀਆ ਰਿਪੋਰਟਰ ਨੇ ਭਾਜੀ ਇਹ, ਤੇ ਤੁਸੀਂ ਤਾਂ ਬਹੁਤ ਵਧੀਆ ਕਿਸਾਨ ਪ੍ਰਾਈਜ਼ ਦਿੱਤਾ, ਨੰਬਰ ਲੈ ਗਏ ਤੁਸੀਂ
1: ਜੀ, ਇਹ ਨੰਬਰ ਭਾਜੀ ਤੁਹਾਡੇ ਕਰਕੇ ਹੀ ਆ ਸਾਰਿਆਂ ਦੇ। ਸਤਨਾਮ ਭਾਜੀ ਦਾ ਬਹੁਤ ਧੰਨਵਾਦ,
6: ਸਾਡੇ ਕਰਕੇ ਨੀ ਹੈ ਤੇ ਵੈਸੇ ਤੁਹਾਡਾ ਤੁਸੀਂ ਬਹੁਤ ਸਰਪ੍ਰਾਈਜ਼ ਦਿੱਤਾ ਸਾਰੇ ਸਰੋਤਿਆਂ ਨੂੰ ਅੱਜ
1: ਜੀ,
6: ਤੇ ਮੈਂ ਵੀ ਹੈਰਾਨ ਪਹਿਚਾਣ ਹੋ ਗਿਆ, ਮੈਂ ਕਾਲ ਲਾਉਣੀ ਬਣਦੀ ਹੈ
1: ਤੇ
6: ਮੈਂ ਭਾਜੀ ਇੱਥੇ ਨੀ ਹੈਗਾ, ਮੈਂ ਇੱਕ ਦੇ ਇੱਕ ਦੋ ਦਿਨ ਨੂੰ ਆ ਜਾਣਾ ਇੱਥੇ, ਤੇ ਮੈਂ ਨਾ ਤੁਹਾਡਾ ਐਪਰੀਸ਼ੀਏਟ ਕਰਨਾ ਚਾਹੁੰਦਾ, ਤੁਸੀਂ ਮੈਨੂੰ ਮਿਸ ਕੀਤਾ ਉਦਣ, ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਸ਼ਮੀ ਭਾਜੀ, ਤੁਸੀਂ ਮੈਨੂੰ ਕਾਲ ਕੀਤੀ ਸਪੈਸ਼ਲ ਇਸ ਗੱਲ ਵਾਸਤੇ ਵੀ ਮਿਲਣਾ
1: ਜੀ ਜੀ
6: ਭਾਜੀ, ਮੈਂ ਕੋਈ ਸੰਭਵ ਨਹੀਂ ਆ ਸਕਿਆ ਐਤਕੀ ਜਸ਼ਨ ਭਾਜੀ ਦੇ ਪ੍ਰੋਗਰਾਮ ਤੇ, ਨਹੀਂ ਤੇ ਮੈਂ ਉੱਥੇ ਪੱਕਾ ਆਉਣਾ ਸੀਗਾ, ਕਿਉਂਕਿ ਮੈਂ ਕੋਈ ਅਮੈਰੀਕਾ ਜਾਣ ਕਰਕੇ ਮੇਰਾ ਸਾਰਾ ਸ਼ਡਿਊਲ ਨਾ ਗਲਤ ਹੋ ਗਿਆ, ਪਹਿਲਾਂ ਤਾਂ ਮੈਂ ਜਸ਼ਨ ਭਾਜੀ ਨੂੰ ਵਾਅਦਾ ਕਰ ਲਿਆ, ਤੇ ਮੇਰਾ ਫਿਰ ਬਾਅਦ ਵਿੱਚ ਮੇਰੀ ਸਿਸਟਰ ਨੇ ਕੋਈ ਇਹੋ ਜਿਹੀ ਮੇਰੀ ਜ਼ਿੰਮੇਵਾਰੀ ਲਾ ਦਿੱਤੀ ਜਿੱਥੋਂ ਮੈਂ ਇਨਕਾਰ ਨਹੀਂ ਸੀ ਕਰ ਸਕਦਾ।
1: ਨਹੀਂ ਉਹ ਜ਼ਰੂਰੀ ਹੈ ਭਾਜੀ, ਉਹ ਵੀ ਜ਼ਰੂਰੀ ਆ।
6: ਹਾਂਜੀ ਹਾਂਜੀ, ਤੇ ਮੈਂ ਤੁਹਾਡਾ ਦਿਲੋਂ ਥੈਂਕ ਯੂ ਕਰਦਾ, ਤੁਸੀਂ ਮੈਨੂੰ ਯਾਦ ਕੀਤਾ, ਮੈਂ ਭਾਜੀ ਰੀਅਲੀ ਐਪਰੀਸ਼ੀਏਟ ਕਰ ਰਿਹਾ, ਤੇ ਬਾਕੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ, ਤੇ ਬਾਕੀ ਸਾਰੇ ਸਰੋਤੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣ, ਤੁਹਾਨੂੰ ਮੈਂ ਬ੍ਰੇਕਫਾਸਟ ਭੇਜਿਆ ਹੀ, ਖਾ ਲਿਓ ਜੇ।
1: ਅੱਛਾ ਭੇਜ ਤਾਂ ਠੀਕ ਹੈ ਜੀ, ਮੈਂ ਬਾਕੀਆਂ ਨਾਲ ਵੀ ਸ਼ੇਅਰ ਕਰ ਦਿੰਦਾ ਬ੍ਰੇਕਫਾਸਟ, ਆਪਾਂ ਗਰੁੱਪ ਹੀ ਬਣਾ ਲੈਣਾ ਭਾਜੀ ਲਖਵਿੰਦਰ ਭਾਜੀ, ਠੀਕ ਹੈ ਨਾ ਜੀ? ਹਾਂ ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਦੋਸਤੋ, ਲਖਵਿੰਦਰ ਭਾਜੀ ਜਿੱਦਾਂ ਮਤਲਬ ਅਪਡੇਟ ਕਰਦੇ ਆ ਕੀ ਖਾਣ ਪੀਣ ਦੀਆਂ ਚੀਜ਼ਾਂ, ਬੜੇ ਪੌਸ਼ਟਿਕ ਆਹਾਰ ਹੁੰਦੇ ਇਹਨਾਂ ਦਾ, ਬਹੁਤ ਵਧੀਆ ਡਾਇਟ ਹੈ, ਤੇ ਮੈਂ ਆਪ ਪਰਸਨਲੀ ਹਜੇ ਭਾਜੀ ਨੂੰ ਮਿਲਿਆ ਨਹੀਂ, ਮੈਂ ਮੇਰੀ ਚਾਹ ਹੈ ਮਿਲਣ ਦੀ, ਮੈਂ ਫੋਟੋ ਹੀ ਦੇਖੀ ਹੈ ਇਹਨਾਂ ਦੀ। ਸੋ ਇੱਕ ਹੁੰਦੀ ਹੈ ਵੀ ਭਾਈ ਡਾਇਟ ਪਲਾਨ, ਸੋ ਜੋ ਤੁਸੀਂ ਚਾਹੁੰਦੇ ਹੋ, ਮੈਂ ਤੁਹਾਨੂੰ ਆ ਜਿਹੜਾ ਜਿੰਨੇ ਵੀ ਇਸ ਟਾਈਮ ਸਾਡੇ ਲਿਸਨਰ ਸੁਣ ਰਹੇ ਨੇ, ਤੁਸੀਂ ਮੈਨੂੰ ਆ ਜਿਹੜਾ ਗਰੁੱਪ ਗਰੁੱਪ ਕਰਕੇ ਟੈਕਸਟ ਮੈਸੇਜ ਜਾਂ ਵਟਸਐਪ ਕਰ ਦਿਓ, ਮੈਂ ਫਿਰ ਉਹ ਸਾਰਿਆਂ ਦਾ ਇੱਕ ਗਰੁੱਪ ਬਣਾ ਦਿੰਦਾ ਜਿਹਦੇ ਵਿੱਚ ਲਖਵਿੰਦਰ ਭਾਜੀ ਆਪਣੇ ਡਾਇਟ ਸ਼ੇਅਰ ਕਰਨਗੇ, ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਹੈਲਥ ਇਜ਼ ਵੈਲਥ। ਸੋ ਨੰਬਰ 416-900-17-63-416-917-7763 ਤੇ ਤੁਸੀਂ ਆ ਜਿਹੜਾ ਮੈਨੂੰ ਟੈਕਸਟ ਮੈਸੇਜ ਜਾਂ ਵਟਸਐਪ ਕਰ ਸਕਦੇ ਹੋ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੋ ਜੀ।
6: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡਾ ਭਾਈ ਸੁੱਤਿਆਂ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਭਾਜੀ,
6: ਨਹੀਂ ਚੜ੍ਹਦੀ ਕਲਾ ਜੀ, ਤੇ ਹੈਪੀ ਟਿਊਜ਼ਡੇ
1: ਜੀ।
6: ਪਹਿਲੀ ਗੱਲ ਤਾਂ ਬਹੁਤ ਧੰਨਵਾਦ ਜੰਜੂਆ ਸਾਹਿਬ ਦਾ ਵੀ, ਤੁਹਾਡੀ ਸਾਰੀ ਟੀਮ ਦਾ, ਤੁਹਾਡੀ ਸਿਫਤ ਹੈ ਮੈਂ ਸ਼ਮੀ ਜੀ, ਤੁਸੀਂ ਆਪ ਹੀ ਆ ਕੇ ਮਿਲ ਲੈਂਦੇ ਹੋ, ਮੈਨੂੰ ਵੀ ਲੱਭ ਲਿਆ ਤੁਸੀਂ, ਕੋਈ ਕੁਐਸਚਨ ਨੀ ਹੈਗਾ। ਤੇ ਬਾਕੀ ਮੇਰਾ ਖਿਆਲ ਜਿਹੜਾ ਗਰੁੱਪ ਬਣਾਓਗੇ ਜਦੋਂ ਨਾ ਆਪਣੇ ਲਖਵਿੰਦਰ ਭਾਜੀ ਉਰਫ ਹੈਲਥ ਕੌਨਸ਼ੀਅਸ,
1: ਹਾਂ ਸਹੀ ਗੱਲ ਹੈ, ਇਹੀ ਲਿਖਾਂਗਾ ਜੀ। ਕੀ ਬਾਤ ਹੈ,
6: ਕਲਾਮ
1: ਬਿਲਕੁਲ ਆਊਗਾ ਜੀ
3: ਬਾਈ ਜੀ ਨੂੰ ਠੀਕ ਆ ਚਲੋ ਪਰਿਵਾਰਾਂ ਚ ਕੋਈ ਵੀ ਲਾਸਟ ਮਿੰਟ ਤੇ ਜਾਂ ਕੋਈ ਐਮਰਜੈਂਸੀ ਕੰਮ ਜਰੂਰੀ ਪੈ ਜਾਂਦਾ ਮੰਨਦੇ ਆ
1: ਜੀ ਜੀ ਜੀ
3: ਪਰ ਜਿਹੜੀ ਗੈਰ ਹਾਜ਼ਰੀ ਆ ਉਹ ਲਾਲ ਪਿੰਨ ਨਾਲ ਲੱਗ ਚੁੱਕੀ ਹੈ
1: ਹਾਂਜੀ ਲੱਗ
3: ਥੈਂਕ ਯੂ ਭਾਜੀ
1: ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਆਪਣੇ ਕੁਲਦੀਪ ਭਾਜੀ ਤੇ ਇਹਨਾਂ ਦੀ ਸਿਫਤ ਹੈ ਭਾਜੀ
5: ਜੀ ਜੀ
1: ਤੇ ਮਤਲਬ ਜਦੋਂ ਵੀ ਮਿਲਦੇ ਆ ਰੂਹ ਖੁਸ਼ ਹੋ ਜਾਂਦੀ ਹੈ ਉਹੀ ਹਾਸਾ ਚਿਹੜਾ ਦਗ ਦਗ ਚਿਹਰਾ ਹਾਂਜੀ ਜਿੱਦਾਂ ਗੁਰਦੇਵ ਭਾਜੀ ਤੁਹਾਡਾ ਇਸ ਟਾਈਮ ਸਾਨੂੰ ਦੇਖਣ
5: ਮਹਾਰਾਜ ਜਿਹੜੀ ਮੋਟੀਵੇਸ਼ਨ ਬਣਾਈ ਰੱਖੇ ਕਈਆਂ ਦਾ ਹੁੰਦਾ ਵੀ ਨਾ ਔਰਾ ਹੀ ਏਦਾਂ ਦਾ ਹੁੰਦਾ ਉਹਨਾਂ ਆਪਣਾ ਮਾਹੌਲ ਹੀ ਚੇਂਜ ਹੋ ਜਾਂਦਾ
1: ਜੀ ਬਿਲਕੁਲ
5: ਆਸ ਕਰਦੇ ਕਿਤੇ ਅਸੀਂ ਵੀ ਇਹਨਾਂ ਦੇ ਦਰਸ਼ਨ ਕਰੀਏ
1: ਜੀ ਜ਼ਰੂਰ ਜ਼ਰੂਰ ਕਰਾਂਗੇ ਆਪਾਂ ਕਰਾਂਗੇ ਗੈਟ ਟੂਗੈਦਰ ਤਾਂ ਕਰਾਂਗੇ ਜ਼ਰੂਰ ਇਹ ਹੋ ਗਿਆ ਰੂਪਨ ਮੈਡਮ ਹੋ ਗਏ ਭੈਣ ਜੀ ਹੋਣੀ ਬਹੁਤ ਮਤਲਬ ਟ੍ਰਾਈ ਸਿਟੀ ਦੇ ਵਿੱਚ ਕੋਈ ਵੀ ਹੈਲਪ ਦੀ ਲੋੜ ਹੋਵੇ ਜੇ ਮੈਨੂੰ ਕੋਈ ਕਾਲ ਆਵੇ ਤਾਂ ਮੈਂ ਹਮੇਸ਼ਾ ਇਹਨਾਂ ਨੂੰ ਹੀ ਰੈਫਰ ਕਰਦਾ ਤੇ ਇਹਨਾਂ ਨੇ ਵੀ ਖੇੜੇ ਮੱਥੇ ਉਹਨਾਂ ਦੀ ਬਾਂਹ ਫੜੀ ਹੈ ਮੈਂ ਇਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹੈ ਸਤਨਾਮ ਭਾਜੀ ਹੈਗੇ ਸਤਨਾਮ ਭਾਜੀ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਸਾਡਾ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦੇ ਨਾਲ ਰਾਬਤਾ ਕਰਾਇਆ ਭਾਜੀ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਸਰੋਤਿਆਂ ਨੂੰ
1: ਜੀ ਜੀ ਸਤਿ ਸ਼੍ਰੀ ਅਕਾਲ ਜੀ
7: ਨੰਬਰ 2 ਤੇ ਜੀ ਇਹ ਚਮਕੀਲਾ ਜੀ ਦਾ ਗੀਤ ਹੈ ਜੀ ਆਪਣਾ ਕੀ ਨਾਮ
1: ਅੱਛਾ ਪਹਿਲੀ ਮੁਲਾਕਾਤ ਹੈ ਜੀ
7: ਪਹਿਲਾ ਮੁਲਾਕਾਤ ਦਾ ਸੁਣਿਆ
1: ਅੱਛਾ
7: ਪਰ ਇੱਕ ਗਾਣਾ ਹੋਰ ਵੀ ਹੈ ਜੀ ਤੈਨੂੰ ਯਾਦ ਤਾਂ ਕਰਾਂ ਜੇ ਕਿਤੇ ਭੁੱਲਿਆ ਹੋਵਾਂ
1: ਅੱਛਾ ਇਹ ਲਾਵਾਂ ਦੱਸੋ ਫਿਰ ਕਿਹੜਾ ਲਾਈ
7: ਨਹੀਂ ਕੋਈ ਭੁੱਲੇ ਨੀ ਸੀਗੇ ਰਮੇਸ਼ ਹੁਸ਼ਿਆਰ ਬੰਦਾ ਭੁੱਲੇ ਨੀ ਸੀ ਮੈਂ ਯਾਦ ਤਾਂ ਕਰਕੇ ਭੁੱਲੇ ਨੀ ਸੀਗੇ
1: ਜੀ ਜੀ ਸਹੀ ਗੱਲ
7: ਹਾਂਜੀ ਹਾਂਜੀ ਬਹੁਤ ਸੋਹਣਾ ਪ੍ਰੋਗਰਾਮ ਭੱਠਲ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਆਊਗਾ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ ਜੀ
1: ਜੀ ਥੈਂਕ ਯੂ ਭਾਜੀ ਥੈਂਕ ਯੂ
7: ਮੈਨੂੰ ਕਿਸੇ ਨੇ ਮੇਲੇ ਤੇ ਮਿਲਣਾ ਹੋਵੇ ਤਾਂ ਜੀ ਜਹਾਜ਼ ਤੇ ਜਾਣਾ ਪੈਂਦਾ ਜਾਂ ਸਾਈਕਲ ਤੇ ਜਾਂ ਟ੍ਰੇਨ ਤੇ ਜੀ
1: ਅੱਛਾ ਜੀ
7: ਮੇਰੇ ਸ਼ੌਕ ਲੈਦਾ ਜੀ ਥੋੜੇ
1: ਕੀ ਬਾਤ
7: ਮੈਂ ਗੱਡੀਆਂ ਤੇ ਨਹੀਂ ਜਾਂਦਾ ਜੀ ਜਿਹੜੇ ਮੇਲੇ ਤੇ ਜਾਣਾ
1: ਅੱਛਾ ਅੱਛਾ ਅੱਛਾ ਨਹੀਂ ਮਿਲਾਂਗੇ ਸਤਿ ਸ਼੍ਰੀ ਅਕਾਲ ਥੈਂਕ ਯੂ ਭਾਜੀ
7: ਸਤਿ ਸ਼੍ਰੀ ਅਕਾਲ ਜੀ ਲਾਜ਼ਮੀ ਮਿਲਾਂਗੇ
1: ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ ਇੰਨਾ ਤੁਸੀਂ ਪਿਆਰ ਦਿੱਤਾ ਇੱਕ ਥੋੜੀ ਜਿਹੀ ਅਪਡੇਟ ਤੁਸੀਂ ਇਹ ਸਕੂਲ ਦੀ ਗੱਲ ਕੀਤੀ ਭਾਜੀ ਤੋਂ ਸਕੂਲ ਸ਼ੁਰੂ ਹੋ ਰਿਹਾ ਤੇ ਅੱਧੀ ਰਾਤ ਤੋਂ ਟੈਰਿਫ ਵੀ ਲਾਗੂ ਆ ਜਿਹੜੇ ਕੈਨੇਡਾ ਵੱਲੋਂ ਲਾਗੂ ਹੋ ਚੁੱਕੇ ਹੁਣ ਪਤਾ ਨੀ ਖੁਸ਼ੀ ਮਨਾਈਏ ਜਾਂ ਪਤਾ ਨੀ ਹੁਣ ਕੀ ਹੋਊਗਾ ਹੁਣ ਪਤਾ ਚੱਲੂਗਾ ਪਰ ਟਰੰਪ ਸਾਹਿਬ ਆ ਜਿਹੜੇ ਜ਼ਰੂਰ ਥੋੜੇ ਜਿਹੇ ਹਿੱਲ ਗਏ ਨੇ ਤੁਸੀਂ ਦੇਖ ਲਓ ਉਹਨਾਂ ਦੇ ਬਿਆਨ ਹਾਂਜੀ ਸ਼ਨੀਵਾਰ ਨੂੰ ਬਿਆਨ ਆਇਆ ਵੀ ਕੈਨੇਡਾ ਤੇ ਅਮਰੀਕਾ ਦੇ ਐਕਸਚੇਂਜ ਰੇਟ ਚ ਇੰਨਾ ਫਰਕ ਕਿਉਂ ਹੈ ਇਹ ਨਹੀਂ ਇਹ ਬਰਦਾਸ਼ਤ ਨੀ ਹੈਗਾ ਅੱਛਾ ਕੱਲ ਨੂੰ ਆ ਜਿਹੜਾ ਸਵੇਰੇ ਉਹਨਾਂ ਨੇ ਆ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਫੋਟੋ ਪਾ ਦਿੱਤੀ ਆ ਜਿਹੜਾ ਨਾਰਥ ਅਮਰੀਕਾ ਸਾਊਥ ਅਮਰੀਕਾ ਸਾਰਾ ਹੀ ਆ ਜਿਹੜਾ ਉਹਨਾਂ ਨੇ USA ਦੇ ਝੰਡੇ ਦੇ ਵਿੱਚ ਲਪੇਟ ਦਿੱਤਾ ਵੀ ਅਸੀਂ ਇੱਥੋਂ ਤੱਕ ਆ ਜਿਹੜਾ ਆਪਣਾ ਮਤਲਬ ਕਹਿ ਲਓ ਵੀ ਫਲਾਹ ਕਰ ਦੇਵਾਂਗੇ ਹਾਂਜੀ ਅੱਛਾ ਫਿਰ ਸ਼ਾਮ ਨੂੰ ਆ ਜਿਹੜਾ ਉਹਨਾਂ ਨੇ ਫਿਰ ਬੰਬਾਰਡੀਅਰ ਦੁਆਲੇ ਹੋ ਗਏ ਕਿਊਬਿਕ ਜਿਹੜੀ ਸਾਡੀ ਇੱਥੇ ਦੀ ਲੋਕਲ
5: ਇੱਥੇ ਕੰਪਨੀ ਨਾਲ ਹੀ ਹੈ
1: ਹਾਂਜੀ ਇੱਥੇ ਵੀ ਇਹ ਬਣਾ ਬਣ ਗਈ ਹੁੰਦਾ ਬ੍ਰੈਮਲੀ ਤੇ ਹਾਂਜੀ ਏਅਰਪੋਰਟ ਦੇ ਬਿਲਕੁਲ ਨਾਲ ਪਰ ਮੇਨ ਜਿਹੜੀ ਹੈ ਕਿਊਬਿਕ ਬੇਸਡ ਕੰਪਨੀ ਹੈ ਜੀ ਸੋ ਉਹਨਾਂ ਦੇ ਦੁਆਲੇ ਹੋਵੇ ਕਿ ਬੰਬਾਰਡੀਅਰ ਨੂੰ ਹੁਣ ਅਮਰੀਕਾ ਦੇ ਵਿੱਚ ਅਸੀਂ ਜਹਾਜ਼ ਨਹੀਂ ਵੇਚਣ ਦੇਵਾਂਗੇ ਜਦੋਂ ਤੱਕ ਉਹ ਆਪਣੇ ਪਲਾਂਟ ਉੱਥੇ ਨਹੀਂ ਬਣਾਉਂਦੇ ਹਾਂਜੀ ਪਲਾਂਟ ਉੱਥੇ ਨਹੀਂ ਲੈ ਕੇ ਆਉਂਦੇ ਤੇ ਬੰਬਾਰਡੀਅਰ ਵਾਲਿਆਂ ਦੀ ਵੀ ਤੇ ਕਿਊਬਿਕ ਦੇ ਜਿਹੜੇ ਇਸ ਟਾਈਮ ਪ੍ਰੀਮੀਅਰ ਹੈ ਬੀਬੀ ਉਹਨਾਂ ਦਾ ਵੀ ਬਿਆਨ ਆ ਗਿਆ ਬੰਬਾਰਡੀਅਰ ਨੇ ਕਿਹਾ ਜੀ ਸਾਡੇ ਤਾਂ ਆਲਰੇਡੀ ਉੱਥੇ ਪਲਾਂਟ ਹੈਗੇ ਨੇ ਵੱਖ ਵੱਖ ਸਟੇਟਸ ਦੇ ਵਿੱਚ ਤੇ ਅਸੀਂ ਆ ਜਿਹੜਾ ਹਜ਼ਾਰਾਂ ਹੀ ਲੋਕਾਂ ਨੂੰ ਉੱਥੇ ਇੰਪਲੋਏ ਕੀਤਾ ਹੋਇਆ ਤੇ 47 ਸਟੇਟਸ ਤੋਂ ਅਸੀਂ ਆ ਜਿਹੜਾ ਇਸ ਟਾਈਮ ਬਿਜ਼ਨਸ ਕਰ ਰਹੇ ਹਾਂ ਉੱਥੋਂ ਦੀਆਂ ਕੰਪਨੀਆਂ ਤੋਂ ਵੱਖ ਵੱਖ ਤਰ੍ਹਾਂ ਦੇ ਪਾਰਟਸ ਅਸੀਂ ਲੈ ਰਹੇ ਹਾਂ ਤੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਇੱਥੇ ਲੈ ਕੇ ਆਓ ਪਲਾਂਟ ਸਾਡੇ ਤਾਂ ਆਲਰੇਡੀ ਉੱਥੇ ਨੇ ਸੋ ਇਸ ਟਾਈਮ ਆ ਜਿਹੜਾ ਟਰੰਪ ਸਾਹਿਬ ਦੇ ਜੋ ਜਿੱਦਾਂ ਦੇ ਬਿਆਨਬਾਜ਼ੀ ਆ ਰਹੀ ਹੈ ਦੇਖੋ ਪੂਰਾ ਸੰਸਾਰ ਵੀ ਦੇਖ ਰਿਹਾ ਇੱਕ ਐਡੀ ਵੱਡੀ ਜ਼ਿੰਮੇਵਾਰ ਪੋਜੀਸ਼ਨ ਤੇ ਤੁਸੀਂ ਬੈਠੇ ਹੋ ਕਦੇ ਸਟੇਟ ਆਫ ਹਾਰਮੋਨਸ ਨੂੰ ਕਹਿ ਦਿੰਦੇ ਆ ਵੀ ਭਾਈ ਇਹਨੂੰ ਅਸੀਂ ਸਟੇਟ ਆਫ ਅਮਰੀਕਾ ਬਣਾ ਦੇਣਾ ਆ ਸੋ ਏਦਾਂ ਦੀਆਂ ਕਈ ਗੱਲਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਸ਼ਾਇਦ ਹੌਲੀ ਹੌਲੀ ਆ ਜਿਹੜਾ ਤਾਂ ਹੀ ਜਿਹੜੇ ਵੱਖ ਵੱਖ ਦੇਸ਼ ਆ ਅਮਰੀਕਾ ਨੂੰ ਆ ਜਿਹੜਾ ਉਹਨਾਂ ਨੇ ਸੀਰੀਅਸ ਲੈਣਾ ਵੀ ਉਹ ਛੱਡ ਦਿੱਤਾ ਸੋ ਦੋਸਤੋ ਪਰ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਦੋਨਾਂ ਦੇਸ਼ਾਂ ਦੇ ਵਿਚਕਾਰ ਪਿਆਰ ਹੈ
5: ਪਿਆਰ ਬਣਿਆ ਰਹੇ
1: ਉਹ ਬਣਿਆ ਰਹੇ ਪੋਲੀਟੀਸ਼ੀਅਨ ਆਉਂਦੇ ਨੇ ਜਾਂਦੇ
5: ਨੇ ਰਹਿੰਦੇ ਨੇ
1: ਹਨਾ ਭਾਜੀ ਤੇ ਗੁਰਦੇਵ ਭਾਜੀ ਲੇਬਰ ਡੇ ਵੀਕਐਂਡ ਕਿੱਦਾਂ ਦਾ ਰਿਹਾ
5: ਤੁਹਾਡਾ ਲੇਬਰ ਡੇ ਵੀਕਐਂਡ ਵਧੀਆ ਰਿਹਾ ਜੀ ਤੇ ਮੈਂ ਇਹ ਚਲੋ ਜਾਣਕਾਰੀ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਆਪਾਂ ਜਨਰਲ ਲੇਬਰ ਦੇ ਵਿੱਚ ਇੱਥੇ ਮੇਨ ਜਦੋਂ ਆਪਾਂ ਹਾਇਰ ਹੁੰਦੇ ਜਨਰਲ ਲੇਬਰ
1: ਜੀ ਜੀ ਜੀ
5: ਉਹ ਇੰਡੀਆ ਵੀ ਆਪਾਂ ਤਰਾਸ ਦੀ ਭੋਗਦੇ ਸੀਗੇ ਇੱਥੇ ਵੀ ਉਹੀ ਸਕੈਜੂਲ ਚੱਲਦਾ ਮੇਰੇ ਫਰੈਂਡ ਨਾਲ ਵਿਸ਼ੇ ਹੋਈ ਆ ਉਹ ਟਰੱਕਿੰਗ 80 ਦੇ ਵਿੱਚ ਆ ਉਹ ਹਾਈਵੇ ਤੋਂ ਆਉਂਦੇ ਸੀ ਤੇ ਹਾਈਵੇ ਤੇ ਟ੍ਰੇਲਰ ਬ੍ਰੇਕ ਡਾਊਨ ਹੋ ਗਿਆ ਬ੍ਰੇਕ ਡਾਊਨ ਹੋਣ ਤੋਂ ਬਾਅਦ ਵਿੱਚ ਤੁਸੀਂ ਹਾਈਵੇ ਤੇ ਉਤਰਨਾ ਬਹੁਤ ਡੇਂਜਰਸ ਆ ਤੇ ਪਿੱਛੇ OPP ਵਾਲੇ ਆ ਗਏ ਉਹਨਾਂ ਨੇ ਇੱਕ ਲਾਈਨ ਬਲੌਕ ਕਰਤੀ ਟਰੱਕ ਆਪਣੇ ਆਪਣੀ ਲਾਈਨ ਚ ਸੀਗਾ ਤੇ ਉਹ ਕੰਪਨੀ ਦਾ ਸੇਫਟੀ ਵਾਲਾ ਉਹਨੂੰ ਕਹਿ ਰਿਹਾ ਉੱਤਰ ਕੇ ਦੇਖ ਕੇ ਦੱਸੋ ਡਰਾਈਵਰ ਨੂੰ ਵੀ ਕੀ ਪ੍ਰੋਬਲਮ ਹੋਈ ਆ। ਤੇ ਹੁਣ ਡਰਾਈਵਰ ਨੇ ਤਾਂ ਇਹੀ ਦੇਖਣਾ ਵੀ ਟ੍ਰੇਲਰ ਦੀਆਂ ਏਅਰਲਾਈਨਾਂ ਹੋਈਆਂ ਕੀ ਹੋਈਆਂ, ਤੇ ਉਹਨੇ ਕਿਹਾ ਵੀ ਟ੍ਰੇਲਰ ਬ੍ਰੇਕਡਾਊਨ ਹੋਇਆ ਤੇ ਬ੍ਰੇਕਡਾਊਨ ਹੋਣ ਤੋਂ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਦੇਖ ਕੇ ਦੱਸੋ। ਹੁਣ ਉਹ ਉਹਨੇ ਕਿਹਾ ਵੀ ਬ੍ਰੇਕਡਾਊਨ ਹੋਇਆ ਤੇ ਜਿਹੜਾ ਮਕੈਨਿਕ ਆਇਆ ਕਹਿੰਦਾ ਉਹਦਾ ਚੈਂਬਰ ਬ੍ਰੇਕਡਾਊਨ ਆ, ਉਹ ਮਕੈਨਿਕ ਦੇ ਕੋਲ ਚੈਂਬਰ ਹੀ ਹੈ ਨੀ,
1: ਠੀਕ ਆ,
5: ਉਹ ਚੈਂਬਰ ਹੀ ਹੈ ਨੀ, ਉਹ ਮੁੜ ਕੇ ਉਹ ਸਾਰਾ ਸਾਰਾ ਕੁਛ ਡਰਾਈਵਰ ਤੇ ਪਾਤਾ।
1: ਅੱਛਾ,
5: ਤੇ ਐਡੀ ਮਿਸਟੇਕ
1: ਆ, ਮਤਲਬ ਗਲਤੀ ਆ ਜਿਹੜੀ, ਜਾਂ ਸਾਰਾ ਮਤਲਬ ਹਰਜਾਨਾ ਜਿਹੜਾ ਉਹ ਸਾਰਾ ਕਹਿੰਦੇ ਵੀ ਡਰਾਈਵਰ ਦੀ ਮਿਸਟੇਕ ਆ,
5: ਡਰਾਈਵਰ ਦੀ ਮਿਸਟੇਕ ਆ, ਜੇ ਹੁਣ ਟ੍ਰੇਲਰ ਚੱਲਦਾ ਰੁਕ ਜਾਏ। ਇਸ ਕਰਕੇ ਮੈਂ ਇਹ ਸਰੋਤਿਆਂ ਦਾ ਆਪਾਂ ਕੌਲਾਂ ਲੈਣੀਆਂ ਚਾਹੁੰਦੇ ਹਾਂ ਵੀ ਕੀ ਇਹ ਜਿਹੜੀ ਤਰਾਸਦੀ ਸਾਡੀ ਏਦਾਂ ਚੱਲੀ ਜਾਊਗੀ, ਕਿਤੇ ਸਾਨੂੰ ਇਹਦਾ ਕੋਈ ਨਾ ਕੋਈ ਵਧੀਆ ਸੋਲੂਸ਼ਨ ਕੱਢਣਾ ਚਾਹੀਦਾ। ਹਾਈਵੇ ਦੇ ਉੱਤੇ ਟ੍ਰੇਲਰ ਰੁਕਣਾ ਤੇ ਟਰੱਕ ਰੋਕਣਾ ਬਹੁਤ ਔਖਾ, ਜੇ 100 ਦੀ ਸਪੀਡ ਤੇ ਚੱਲਦੇ ਟ੍ਰੇਲਰ ਇੱਕਦਮ ਸਟੋਪ ਹੋ ਗਿਆ, ਤੁਹਾਨੂੰ ਕੰਟਰੋਲ ਕਰਨਾ ਬੜਾ ਹਾਰਡ ਆ, ਮੁੜ ਕੇ ਬਲੇਮਿੰਗ ਉਹਨੂੰ ਹੋ ਰਹੀ ਆ। ਤੇ ਸਾਨੂੰ ਤਾਂ ਕਾਲ ਕਰਕੇ ਦੱਸਿਓ ਆਪਾਂ ਇਹਦਾ ਕੀ ਹੱਲ ਕੱਢ ਸਕਦੇ ਹਾਂ।
1: ਬਿਲਕੁਲ ਜੀ, ਜਿਹੜੇ ਸਾਡੇ ਜਿੰਨੇ ਵੀ ਲੋਜਿਸਟਿਕ ਟਰਾਂਸਪੋਰਟੇਸ਼ਨ ਦੇ ਨਾਲ ਸੰਬੰਧਿਤ ਸਾਡੇ ਵੀਰ ਭੈਣ ਕੰਮ ਕਰਦੇ ਆ ਉਹਨਾਂ ਨੂੰ ਸਲੂਟ ਕਰਦੇ ਆ। ਇਸ ਟਾਈਮ ਆ ਜਿਹੜੀ 12 ਸਪਤੰਬਰ ਨੂੰ ਭਾਜੀ ਇੱਕ ਰੈਲੀ ਵੀ ਹੋ ਰਹੀ ਹੈ ਸੁਖਰਾਜ ਸੰਧੂ ਹੋਣੀ ਭਾਜੀ, ਉਹਨਾਂ ਨੂੰ ਵੀ ਅਸੀਂ ਜਲਦੀ ਆ ਜਿਹੜਾ ਇਸ ਹਫ਼ਤੇ ਲੈ ਕੇ ਆਵਾਂਗੇ, ਗੱਲਬਾਤ ਕਰਾਂਗੇ। ਸੋ ਵੀ ਇਹ ਰੈਲੀ ਕਾਹਦੇ ਵਾਸਤੇ ਹੈ, ਜਾਗਰੂਕ ਕਰਨ ਵਾਸਤੇ ਹੈ, ਤੇ ਇੱਕ ਸਰਕਾਰਾਂ ਨੂੰ ਹਲੂਣਾ ਦੇਣ ਵਾਸਤੇ ਇਹ ਰੈਲੀ ਕਰਾਈ ਜਾ ਰਹੀ ਹੈ ਸਾਰਿਆਂ ਵਾਸਤੇ। ਸੋ ਉਹਦੇ ਬਾਬਤ ਵੀ ਆਪਾਂ ਅੱਗੇ ਜਾ ਕੇ ਗੱਲ ਕਰ।
5: ਨਵੀਂ ਭਾਜੀ ਆਪਾਂ ਕੀਤੀ ਹੈ ਟਰੱਕ ਟ੍ਰੇਲਰ ਬ੍ਰੇਕਡਾਊਨ ਦੀ ਗੱਲ, ਇਹਦੇ ਬਾਬਤ ਕੀ ਜਿਹੜੇ ਸੈਲਫ ਇੰਪਲਾਈਜ ਆ, ਮੈਂ ਨਾਲ ਨਾਲ ਆਪਣੀ ਗੱਲ ਵੀ ਕਰ ਲੈਣਾ, ਸੈਲਫ ਇੰਪਲਾਈਜ ਦੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਆ, ਸੈਲਫ ਆਪਣੇ ਕੰਸਟਰਕਸ਼ਨ ਲੇਬਰ ਆ, ਤੇ ਪੀਜ਼ਾ ਸਟੋਰ ਆ, ਗਲੋਸਰੀ ਸਟੋਰ ਆ, ਬਿਜ਼ਨਸ ਕੋਈ ਵੀ ਤੁਹਾਡਾ ਪ੍ਰਾਈਵੇਟ ਆ, ਉਹਦੇ ਵਿੱਚ ਤੁਹਾਨੂੰ ਕੋਈ ਇੰਜਰੀ ਹੁੰਦੀ ਆ, ਤੁਹਾਨੂੰ 2-4 ਮਹੀਨੇ ਘਰ ਬੈਠਣਾ ਪੈਂਦਾ, ਤੁਹਾਡੀ ਮੰਥਲੀ ਇਨਕਮ ਜਿਹੜੀ ਸਟੋਪ ਹੋ ਜਾਂਦੀ ਆ, ਉਹਦਾ ਆਪਸ਼ਨ ਹੈ ਡਿਸਬਿਲਟੀ ਪਲਾਨ। ਤੁਸੀਂ ਉਹ ਆਪਣੇ ਜਿੰਨੀ ਕੁ ਤੁਹਾਡੀ ਮੰਥਲੀ ਇਨਕਮ ਹੈ, ਜੇ ਉਹਨੂੰ ਤੁਸੀਂ ਪ੍ਰੋਟੈਕਟ ਕਰਨਾ ਚਾਹੁੰਦੇ ਆ, ਜੇ ਆਊਟ ਆਫ ਅੰਟੇਰੀਓ ਜਾਂਦੇ ਹੋ, ਅਮੈਰੀਕਾ ਜਾਂਦੇ ਹੋ, ਤਾਂ ਉਹਦੇ ਵਿੱਚ ਟਰੈਵਲ ਰਾਈਡਰ ਐਡ ਕਰ ਸਕਦੇ ਹੋ ਜਿਹੜਾ ਤੁਹਾਡਾ ਇੱਕ ਹੈਲਥ ਕਾਰਡ ਆ।
1: ਬਿਲਕੁਲ,
5: ਤੇ ਉਹਦੇ ਬਾਰੇ ਕੋਈ ਵੀ ਤੁਸੀਂ ਡਿਸਬਿਲਟੀ ਬਾਰੇ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ 416-843-56 ਤੇ, ਤਾਂ ਕਿ ਤੁਹਾਡਾ ਜਿਹੜਾ ਮੰਥਲੀ ਖਰਚਾ ਹੈ ਉਹ ਚੱਲਦਾ ਰਹੇ। ਇੱਕ ਬੰਦਾ ਬੈੱਡ ਤੇ ਹੋ ਗਿਆ, ਉਹਦੇ ਫ੍ਰੈਕਚਰ ਹੋ ਗਿਆ, ਤਾਂ ਮੰਥਲੀ ਇਨਕਮ ਰੁਕ ਗਈ, ਤੁਹਾਡੀ ਇੰਸ਼ੋਰੈਂਸ, ਮੋਰਗੇਜ, ਬਿੱਲ, ਬੱਤੀਆਂ ਸਾਰੇ ਚੱਲੀ ਜਾਣੇ ਆ, ਉਹਨੂੰ ਕਵਰ ਕਰਨ ਦੇ ਲਈ ਇੱਕ ਇੱਕ ਪਲਾਨ ਆ, ਡਿਸਬਿਲਟੀ ਪਲਾਨ, ਉਹਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਮੈਨੂੰ ਕਾਲ ਕਰ ਸਕਦੇ ਹੋ 416-843-56 ਤੇ ਹੀ। ਗੁਰਦੇਵ ਸੱਜਣ, ਥੈਂਕ ਯੂ।
1: ਬਿਲਕੁਲ ਜੀ ਦੋਸਤੋ, ਤੇ ਉੱਥੇ ਹੀ ਦੰਦਾਂ ਦੀ ਓਰਲ ਹੈਲਥ ਦੀ ਸੰਭਾਲ ਕਰਨੀ ਹੈ ਤਾਂ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ ਤੁਸੀਂ ਗੂਗਲ ਵੀ ਕਰ ਸਕਦੇ ਹੋ, ਅਪੁਆਇੰਟਮੈਂਟ ਵਾਸਤੇ 6479690008 6479690008 ਤੇ ਬਲਬੀਰ ਕੌਰ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੇ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਸਿਰਫ ਤੁਸੀਂ ਇੱਕ ਕਾਲ ਕਰਨੀ ਹੈ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਲੈ ਕੇ ਤੁਹਾਡੇ ਡਰਾਈਵ ਤੇ ਆ ਜਾਣਾ, ਫਿਰ ਇੱਕ ਇੱਕ ਪਰਿਵਾਰ ਕਰਕੇ ਆਪਣੀ ਓਰਲ ਹੈਲਥ ਸਰਵਿਸਿਜ਼ ਹੈ ਇਹਨਾਂ ਤੋਂ ਲੈ ਸਕਦਾ। ਭੰਗੜੇ ਗਿੱਧੇ ਬਾਬਤ ਹੈ ਜਿਹੜਾ ਤੁਸੀਂ ਦਾ ਭੰਗੜਾ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ, ਕਾਫੀ ਵਧੀਆ ਇਹ ਟੀਮ ਹੈ। ਸੋ ਜਿੱਥੇ ਬੱਚਿਆਂ ਦਾ ਕਹਿ ਲਓ ਫਿਜ਼ੀਕਲ ਐਕਟੀਵਿਟੀ ਦੇ ਨਾਲ ਦੀ ਨਾਲ ਉਹਨਾਂ ਦੀ ਮੈਂਟਲ ਗਰੋਥ ਤੇ ਉਹਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਦੇ ਨੇ। ਸੋ ਹਰਜੋਤ ਹੋਣਾ ਦਾ ਨੰਬਰ ਹੈ 647-5076-7272, 6475077672 ਤੇ ਸੰਪਰਕ ਕੀਤਾ ਜਾ ਸਕਦਾ। ਹੋਮ ਆਟੋ ਇੰਸ਼ੋਰੈਂਸ ਰਿਨਿਊਅਲ ਆ ਰਹੀ ਹੈ ਦੋਸਤੋ, ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਲਓ, ਇੱਕ ਵਾਰ ਸ਼ੋਪ ਰਾਊਂਡ ਕਰ ਲਓ, ਤਸੱਲੀ ਕਰ ਲਓ, ਫਿਰ ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਕਰ ਲਓ, ਤੁਸੀਂ ਆਪ ਹੈ ਜਿਹੜਾ ਡਿਫਰੈਂਸ ਹੈ ਮਹਿਸੂਸ ਕਰੋਗੇ। ਸੋ ਨੰਬਰ 647-219-2870, 6472-19-2870, ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਘਰ ਦੇ ਵਿੱਚ IPTV ਲਵਾਉਣਾ ਆਲਰੇਡੀ ਲੱਗਾ ਹੋਇਆ ਸਰਵਿਸ ਤੋਂ ਆਪਾਂ ਖੁਸ਼ ਨਹੀਂ ਹੁੰਦੇ, ਬਫਰਿੰਗ ਬਹੁਤ ਜ਼ਿਆਦਾ ਕਈ ਵਾਰ ਹੁੰਦੀ ਭਾਜੀ, ਚੱਲਦਾ ਹੀ ਨਹੀਂ, ਕਈ ਵਾਰ ਅਪਡੇਟ ਹੀ ਨਹੀਂ ਕਰਦੇ ਕੰਟੈਂਟ, ਤਾਂ ਫਿਰ ਉੱਧਰ IPTV ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 437-236-4700 ਤੇ ਸੰਪਰਕ ਕੀਤਾ ਜਾ ਸਕਦਾ। ਉੱਥੇ ਹੀ ਦੋਸਤੋ ਸਾਡੇ ਤੁਸੀਂ ਇਹ ਜਿਹੜਾ ਸੋਸ਼ਲ ਮੀਡੀਆ ਪੇਜ ਦੇ ਨਾਲ ਵੀ ਜੁੜ ਸਕਦੇ ਹੋ, ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਟਿਕਟੋਕ ਹੋ ਗਿਆ, ਅਸੀਂ ਵੱਖ ਵੱਖ ਤਰ੍ਹਾਂ ਦੀਆਂ ਬਹੁਤ ਇਨਫੋਰਮੇਟਿਵ, ਇੱਦਾਂ ਨਹੀਂ ਕੋਈ ਇੱਧਰ ਉੱਧਰ ਦੀ, ਅਸੀਂ ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਇੰਨੇ ਸਾਲਾਂ ਤੋਂ ਤੁਸੀਂ ਜੁੜੇ ਹੋ, ਮੈਂ ਹਮੇਸ਼ਾ ਇੱਕ ਇਨਫੋਰਮੇਟਿਵ ਕੰਟੈਂਟ ਹੀ ਹੈ ਜਿਹੜਾ ਉਹ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਅਤੇ ਕਰਦਾ ਰਹਾਂਗਾ। ਤੁਸੀਂ ਮੇਰੇ ਨਾਲ ਸੋਸ਼ਲ ਮੀਡੀਆ 'ਤੇ ਵੀ ਜੁੜ ਸਕਦੇ ਹੋ, ਸ਼ੰਮੀ ਪੱਠਲ ਕਰਕੇ, SHAMMI ਸਪੇਸ ਫਿਰ ਪੱਠਲ BHA THAL ਸ਼ੰਮੀ ਪੱਠਲ ਕਰਕੇ ਤੁਸੀਂ ਆ ਜਿਹੜਾ ਮੈਨੂੰ ਗੂਗਲ ਕਰ ਸਕਦੇ ਹੋ ਤੇ ਇੰਸਟਾਗ੍ਰਾਮ ਟਿਕਟੋਕ ਤੇ ਫੇਸਬੁੱਕ ਤੇ ਆ ਜਿਹੜਾ ਮੇਰੇ ਨਾਲ ਜੁੜ ਸਕਦੇ ਹੋ। ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਤਾਂ ਵੀ ਜ਼ਰੂਰ ਹੈ ਜਿਹੜਾ ਫੀਡਬੈਕ ਦਿਓ। ਜੇ ਮਾੜਾ ਵੀ ਲੱਗੇ ਨਾ, ਮੈਂ ਕਹਿੰਦਾ ਓਪਨ ਪਲੈਟਫਾਰਮ ਹੈ ਉਹ, ਪਬਲਿਕ ਸਪੇਸ ਹੈ, ਉਹਦੇ 'ਤੇ ਤੁਸੀਂ ਆਪਣੇ ਫੀਡਬੈਕ ਦਿਓ ਤਾਂ ਕਿ ਮੈਨੂੰ ਪਤਾ ਚੱਲੇ ਵੀ ਭਾਈ ਕੀ ਆਪਾਂ ਨੂੰ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਹੈ। ਮੈਂ ਹਮੇਸ਼ਾ ਨੈਗੇਟਿਵ ਜਿਹੜੇ ਮੇਰੇ 'ਤੇ ਕ੍ਰਿਟਿਕਸ ਆਉਂਦੇ ਆ ਮੈਂ ਉਹਨਾਂ ਨੂੰ ਵੀ ਖਿੜੇ ਮੱਥੇ ਲੈਂਦਾ, ਕਿਉਂਕਿ ਹਰ ਇੱਕ 'ਚ ਜਿਹੜੀ ਸੁਧਾਰ ਦੀ ਗੁੰਜਾਇਸ਼ ਹੈ ਜਿਹੜੀ ਹੁੰਦੀ ਹੈ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਜੁੜੇ ਹੋਏ ਆ। ਕੁਝ ਕੁ ਜਿਹੜੀਆਂ ਭਾਜੀ ਆਪਾਂ ਖਾਸ ਖਬਰਾਂ ਜਿਹੜੀਆਂ ਨੇ ਉਹ ਆਪਾਂ ਨਾਲ ਦੀ ਨਾਲ ਸ਼ੇਅਰ ਕਰੀ ਜਾਂਦੇ ਹਾਂ। ਅਤੇ ਉੱਥੇ ਹੀ ਆ ਜਿਹੜਾ ਇੱਕ ਆਪਣੇ ਜਿਹੜੀਆਂ ਮਿਊਂਸੀਪਲ ਇਲੈਕਸ਼ਨ ਹੋ ਰਹੀਆਂ ਨੇ ਇਸ ਟਾਈਮ, ਜੇ ਮੇਅਰ ਦੀ ਇਲੈਕਸ਼ਨ ਦੀ ਗੱਲ ਕਰੀਏ ਆਪਾਂ ਇਹੀ ਦੇਖਦੇ ਹਾਂ ਵੀ ਇਸ ਟਾਈਮ ਪੈਟਰਿਕ ਬਰਾਊਨ ਦੇ ਸਾਹਮਣੇ ਆ ਜਿਹੜਾ ਕੋਈ ਇੱਕ ਤਕੜਾ ਬੰਦਾ ਚਾਹੀਦਾ ਆ। ਮੈਂ ਕੁਛ ਕੁ ਦਿਨਾਂ ਤੋਂ ਆ ਜਿਹੜਾ ਨੋਟ ਕਰ ਰਿਹਾ ਪ੍ਰਭ ਗਿੱਲ ਹੋਣੀ, ਉਹਨਾਂ ਨੇ ਪਿੱਛੇ ਜੇ ਕਈਆਂ ਜਿਹੜੀਆਂ ਮੈਂ ਕਹਿੰਦਾ ਵੀ ਕਮਿਊਨਿਟੀ ਦੇ ਨਾਲ ਵਾਰਤਾ ਵੀ ਕੀਤੇ ਹੈ, ਗੈਟ ਟੂਗੈਦਰਸ ਵੀ ਕੀਤੇ ਹੈ, ਉਹਦੇ 'ਤੇ ਥੋੜ੍ਹਾ ਜਿਹਾ ਮੈਨੂੰ ਇਹਨਾਂ ਦੇ ਜਿਹੜੇ ਆ, ਬਾਕੀ ਦੇਖੋ ਤੁਹਾਡਾ ਸਾਰਿਆਂ ਦਾ ਆਪਣਾ ਆਪਣਾ ਓਪੀਨੀਅਨ ਹੋ ਸਕਦਾ ਵੀ ਸ਼ਾਇਦ ਇਹ ਆ ਜਿਹੜੇ ਪੈਟਰਿਕ ਬਰਾਊਨ ਸਾਹਿਬ ਨੂੰ ਆ ਜਿਹੜਾ ਟੱਕਰ ਦੇ ਸਕਦੇ ਆ, ਕਿਉਂਕਿ ਇੱਕ ਵਿਜ਼ਨ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਨਾ ਰੇਸ ਦੇਖੀਏ, ਨਾ ਕਾਸਟ ਦੇਖੀਏ, ਨਾ ਦਿੱਖ ਦੇਖੀਏ, ਆਪਾਂ ਇਹ ਦੇਖੀਏ ਵੀ ਅਗਲੇ ਦੀ ਨੀਤੀ ਕੀ ਹੈ, ਅਗਲਾ ਕਿਸ ਤਰ੍ਹਾਂ ਜਿਹੜੀ ਹੈ ਇਸ ਟਾਈਮ ਸਾਡੀ ਸਿਟੀ ਨੂੰ ਹੋਰ ਬਿਹਤਰ ਬਣਾ ਸਕਦਾ। ਸੋ ਇਹਨਾਂ ਨੇ ਜਿਹੜੀ ਗੱਲਾਂ ਕੀਤੀਆਂ, ਇਹਨਾਂ ਨੇ ਕਰਪਸ਼ਨ 'ਤੇ ਵੀ ਗੱਲਾਂ ਕੀਤੀਆਂ, ਇਹਨਾਂ ਨੇ ਕਮਰਸ਼ੀਅਲ ਡਿਵੈਲਪਮੈਂਟ 'ਤੇ ਵੀ ਗੱਲਾਂ ਕੀਤੀਆਂ ਭਾਜੀ, ਅਤੇ ਇਹਨਾਂ ਨੇ ਇਹ ਵੀ ਕਿਹਾ ਵੀ ਜੋ ਵੇਸਟਫੁੱਲ ਸਪੈਂਡਿੰਗ ਹੋ ਰਹੀ ਹੈ ਜੇ ਉਸ ਨੂੰ ਸਹੀ ਤਰ੍ਹਾਂ ਦੇ ਨਾਲ ਘਟਾ ਦਿੱਤਾ ਜਾਵੇ ਤਾਂ ਖਰਚੇ ਕੰਟਰੋਲ ਕਰ ਦਿੱਤੇ ਜਾਣ ਤਾਂ ਸਭ ਕੁਝ ਪੋਸੀਬਲ ਹੈਗੇ ਆ। ਈਵਨ ਟੈਕਸਿਸ ਹੈ ਜਿਹੜੇ ਉਹਨਾਂ ਨੂੰ ਵੀ ਆ ਜਿਹੜਾ ਫਰੀਜ਼ ਕੀਤਾ ਜਾ ਸਕਦਾ, ਬਸ ਇੱਕ ਵਿਜ਼ਨ ਚਾਹੀਦਾ। ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭ ਗਿੱਲ ਹੋਣਾ ਦੇ ਨਾਲ ਵੀ ਇੱਕ ਮੁਲਾਕਾਤ ਹੋਵੇ ਤੇ ਉਹਨਾਂ ਤੋਂ ਆ ਜਿਹੜਾ ਵਿਜ਼ਨ ਲਈਏ ਤੇ ਨਾਲੇ ਸਾਡੇ ਸਰੋਤੇ ਆ ਜਿਹੜੇ ਉਹਦੇ ਤੇ ਆਪਣੀਆਂ ਜਿਹੜੇ ਸਵਾਲ ਆ ਜਿਹੜੇ ਪੁੱਛ ਸਕਣ। ਪਰ ਸਾਰਿਆਂ ਦਾ ਆਪੋ ਆਪਣਾ ਓਪੀਨੀਅਨ ਹੈ ਦੋਸਤੋ, ਹਮੇਸ਼ਾ ਜੋ ਵੀ ਕਹਿ ਰਿਹਾ ਆ ਉਹਨਾਂ ਦਾ ਇਹ ਦੇਖੋ ਵੀ ਵਿਜ਼ਨ ਕੀ ਹੈ, ਉਹ ਤੁਹਾਡੇ ਨਾਲ ਕੀ ਪ੍ਰੋਮਿਸ ਕਰਦੇ ਆ, ਜਾਂ ਆਲਰੇਡੀ ਜਿਹੜੇ ਇਸ ਟਾਈਮ ਕੁਰਸੀਆਂ ਤੇ ਬਿਰਾਜਮਾਨ ਹੈ ਕਿ ਉਹਨਾਂ ਨੇ ਆਪਣੇ ਪ੍ਰੋਮਿਸ ਡਿਲੀਵਰ ਕੀਤੇ ਜਾਂ ਨਹੀਂ ਕੀਤੇ। ਜੀ ਭਾਜੀ,
5: ਜੀ ਹਾਂ, ਇਹੀ ਮੈਨੇਜ ਕਰਨਾ ਦੇਖਣਾ ਚਾਹੀਦਾ ਵੀ ਜੋ ਵੀ ਸਾਡੇ ਇਸ ਵੇਲੇ ਲੀਡਰ ਆ ਉਹਨਾਂ ਨੇ ਪਿਛਲੇ ਟਾਈਮ 'ਚ ਕੀ ਕੀਤਾ, ਆਉਣ ਵਾਲੇ ਕੀ ਕਰਨਗੇ। ਤੇ ਵਿਜ਼ਨ ਜਿਹੜੀ ਆ ਤੁਸੀਂ ਵਧੀਆ ਗੱਲ ਕੀਤੀ ਆ, ਉਹਨਾਂ ਨੂੰ ਪ੍ਰਭ ਗਿੱਲ ਜੀ ਨੂੰ ਕਿਸੇ ਦਿਨ ਇੱਥੇ ਕਾਲ 'ਤੇ ਲੈ ਕੇ ਆਵਾਂਗੇ, ਜਾਂ ਮੈਂ ਫਿਜ਼ੀਕਲੀ ਆਏ ਤਾਂ ਵੀ ਆਪਾਂ ਸਰੋਤਿਆਂ ਦੇ ਉਹਨਾਂ ਨੂੰ ਰੂਬਰੂ ਕਰਾਂਗੇ।
1: ਬਿਲਕੁਲ,
5: ਕੋਈ ਵੀ ਤੁਸੀਂ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ ਤਾਂ ਸਾਡਾ ਆਫਿਸ ਹੈ ਜੀ ਟੋਪ ਚੋਇਸ ਦਾ ਮਕਵੀਨ ਮੇਫੀਲਡ ਦੇ ਕਾਰਨਰ ਤੇ, ਪੈਟਰੋ ਗੈਸ ਸਟੇਸ਼ਨ ਦੇ ਐਨ ਕਾਰਨਰ ਤੇ ਆ। ਤੁਸੀਂ ਆਓ, ਵਿਜ਼ਿਟ ਕਰੋ ਆਫਿਸ, ਸਾਡੇ ਨਾਲ ਵੀ ਮੁਲਾਕਾਤ ਕਰ ਸਕਦੇ ਹੋ। ਫ੍ਰੀ ਡਿਟੇਲ ਆ, ਕੋਈ ਪਲਾਨ ਰਿਵਿਊ ਕਰਨੇ ਆ ਤਾਂ ਮੈਨੂੰ ਕਾਲ ਕਰ ਸਕਦੇ ਆ 416-843-56 ਤੇ ਹੀ। ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ ਤਾਂ ਕਾਲ ਕਰ ਸਕਦੇ ਆ ਟੋਪ ਚੋਇਸ ਗੁਰਦੀਪ ਸਿੰਘ ਸੱਜਣ 416-843-56 ਤੇ। ਥੈਂਕ ਯੂ ਜੀ।
1: ਜੀ ਬਿਲਕੁਲ ਜੀ, ਤੇ ਉੱਥੇ ਹੀ ਘਰ ਦੀਆਂ ਦਰਵਾਜ਼ੇ ਖਿੜਕੀਆਂ ਜਿਹੜੀਆਂ, ਇਹਨਾਂ ਦਾ ਇੱਕ ਸਮਾਂ ਹੁੰਦਾ, ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਯਸ਼ ਵਿੰਡੋਜ਼ ਐਂਡ ਡੋਰਸ ਫੈਕਟਰੀ ਆਊਟਲੈਟ ਹੈ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਗੋਰ ਐਬਨੀਜ਼ਰ ਦੇ ਏਰੀਆ ਦੇ ਵਿੱਚ ਇਹ ਵਾਕਿਆ ਨੇ। ਸੋ 8917 ਦਾ ਗੋਰ ਰੋਡ ਯੂਨਿਟ ਨੰਬਰ 2, 8917 ਦਾ ਗੋਰ ਰੋਡ ਯੂਨਿਟ ਨੰਬਰ 2 ਬ੍ਰੈਂਪਟਨ ਵਿਖੇ ਇਹ ਵਾਕਿਆ ਨੇ। ਸੋ ਯਸ਼ ਵਿੰਡੋਜ਼ ਐਂਡ ਡੋਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਦੇਖੋਗੇ ਉੱਥੇ ਮਾਡਰਨ ਡਿਜ਼ਾਈਨ ਤੇ ਕੁਆਲਿਟੀ ਆ ਜਿਹੜੀ ਬੜੀ ਲਾਜਵਾਬ ਹੈ, ਹਮੇਸ਼ਾ ਕੁਆਲਿਟੀ ਤੇ ਬਾਕੀ ਭਾਜੀ ਇਹਨਾਂ ਦੀ ਪ੍ਰਾਈਸਿਸ ਹੈ ਜਿਹੜੀਆਂ ਬਹੁਤ ਰੀਜ਼ਨੇਬਲ ਹੈ। ਸ਼ੋਪ ਰਾਊਂਡ ਕਰ ਲਓ ਇੱਕ ਵਾਰ, ਯਸ਼ ਵਿੰਡੋਜ਼ ਐਂਡ ਡੋਰਸ ਤੇ ਇੱਕ ਵਾਰ ਘੁੰਮੇ ਆਈਓ, ਪ੍ਰੋਗਰਾਮ ਦਾ ਰੈਫਰੈਂਸ ਦਿਓ, ਤੁਹਾਨੂੰ ਜਿਹੜਾ ਡਿਸਕਾਊਂਟ ਹੈ ਜਿਹੜਾ ਉਹ ਇੱਦਾਂ ਦਾ ਮਿਲੂਗਾ, ਤੁਸੀਂ ਆ ਜਿਹੜਾ ਜੀ ਟੀ ਏ 'ਚ ਘੁੰਮ ਲਿਓ ਤੁਹਾਨੂੰ ਉਹ ਪ੍ਰਾਈਸਿਸ ਨਹੀਂ ਮਿਲੂਗੀ। ਆ ਯਸ਼ ਵਿੰਡੋਜ਼ ਐਂਡ ਡੋਰਸ ਤੇ ਆ ਜਿਹੜਾ ਜ਼ਰੂਰ ਘੁੰਮ ਲਿਓ। ਸੋ ਦੋਸਤੋ, ਇੱਕ ਮਿਊਜ਼ੀਕਲ ਬ੍ਰੇਕ ਭਾਜੀ ਆਪਾਂ ਲੈ ਲਈਏ,
5: ਬ੍ਰੇਕ ਲੈ ਲਈਏ,
1: ਪਹਿਲੀ ਮੁਲਾਕਾਤ ਲਾ ਦਈਏ ਫਿਰ।
5: ਹਾਂ ਜੀ,
1: ਲਾ ਦਈਏ ਜੀ,
5: ਲਾ ਦਿਓ ਜੀ,
1: ਲਾ ਦਈਏ ਜੀ,
5: ਚੱਕ ਦਿਓ ਕੰਮ ਨੂੰ।
1: ਚਲੋ ਜੀ, ਲਓ ਜੀ, ਤੁਸੀਂ ਕਹਿ ਤਾਂ ਚੱਕ ਦਿਓ ਤੇ ਲਓ ਜੀ, ਫਿਰ ਆ ਗਿਆ ਜੀ ਪਹਿਲੀ ਮੁਲਾਕਾਤ।

0: ਜਾਂ ਦੋਸਤੋ ਇਸ ਵਾਰ ਜਾਂਦੇ ਜਾਂਦੇ ਇੱਕ ਖਬਰ ਕਰ ਲੈਂਦੇ ਹਾਂ। ਐਲ ਨੀਨੋ, ਸ਼ਾਇਦ ਕਈਆਂ ਨੂੰ ਪਤਾ ਹੋਵੇ, ਬਹੁਤਿਆਂ ਨੂੰ ਨਾ ਪਤਾ ਹੋਵੇ, ਐਲ ਨੀਨੋ ਇੱਕ ਕਹਿ ਲਓ ਵੀ ਮੌਸਮ ਤਬਦੀਲੀ ਹੈ ਭਾਅ ਜੀ। ਕਹਿੰਦੇ ਵੀ ਇਸ ਵਾਰ ਜਿਹੜੀਆਂ ਵਿੰਟਰਸ ਆ ਜਿਹੜੀਆਂ ਇਹ ਛੋਟੀਆਂ ਹੋਣਗੀਆਂ। ਕੁਛ ਕੁ ਜਿਹੜੇ ਵਿਗਿਆਨੀ ਆ ਜਿਹੜੇ ਉਹ ਕਹਿ ਰਹੇ ਨੇ ਵੀ ਕੈਨੇਡਾ ਦੀਆਂ ਵਿੰਟਰਸ ਆ ਜਿਹੜੀਆਂ ਉਹ ਇੱਦਾਂ ਲੱਗੇਗਾ ਵੀ ਸ਼ਾਇਦ ਉਹ ਛੁੱਟੀਆਂ 'ਤੇ ਚਲੇ ਗਈਆਂ, ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਕਿੰਨੀਆਂ ਹਾਰਸ਼ ਵਿੰਟਰ ਸੀਗੀਆਂ। ਪਰ ਇਸ ਸਾਲ ਆ ਜਿਹੜਾ ਇਹ, ਕਿਉਂਕਿ ਐਲ ਨੀਨੋ ਇਹ ਹੈ, ਕਿਉਂਕਿ ਭਾਅ ਜੀ ਇੱਕ ਪਾਸੇ ਸਾਡੇ ਆਪਣੇ ਅਟਲਾਂਟਿਕ ਦੇ ਦੂਸਰੇ ਪਾਸੇ ਆਪਣੇ ਆ ਜਾਂਦਾ ਪੈਸੀਫਿਕ ਓਸ਼ਨ। ਸੋ ਪੈਸੀਫਿਕ ਓਸ਼ਨ ਦਾ ਕਹਿੰਦੇ ਇਸ ਵਕਤ ਪਾਣੀ ਆ ਜਿਹੜਾ ਜ਼ਿਆਦਾ ਗਰਮ ਹੈ। ਸੋ ਉੱਥੋਂ ਦੀਆਂ ਜਿਹੜੀਆਂ ਹਵਾਵਾਂ, ਗਰਮ ਹਵਾਵਾਂ ਨੇ, ਉਹ ਜਿਹੜੀਆਂ ਸਰਦ ਹਵਾਵਾਂ ਆਉਂਦੀਆਂ ਨੇ ਨੌਰਥ ਤੋਂ, ਉਹਨਾਂ ਨੂੰ ਧੱਕ ਦੇਣਗੀਆਂ। ਸੋ ਗਰਮ ਹਵਾਵਾਂ ਜਿਹੜੀਆਂ ਨੇ ਕੈਨੇਡਾ ਦੇ ਜ਼ਿਆਦਾਤਰ ਹਿੱਸੇ ਦੇ ਉੱਤੇ ਜਿਹੜੀਆਂ ਕਾਬਜ ਰਹਿਣਗੀਆਂ। ਸੋ ਜਿਸ ਕਰਕੇ ਜਿਹੜੀਆਂ ਵਿੰਟਰਸ ਹੈ ਜਿਹੜੀਆਂ ਇਸ ਵਾਰ ਬਹੁਤ ਛੋਟੀਆਂ ਨਜ਼ਰ ਆਉਣਗੀਆਂ। ਸੋ ਇਹ ਐਲ ਨੀਨੋ ਦਾ ਪ੍ਰਭਾਵ ਹੈ ਜਿਹੜੇ ਵੱਖ ਵੱਖ ਦੱਸ ਰਹੇ ਨੇ। ਸੋ ਦੋਸਤੋ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਰੀਅਲ ਸਟੇਟ ਬਾਬਤ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ। ਮੈਂ ਇੱਕ ਵਾਰ ਇਹੀ ਕਹਿੰਦਾ, ਇੱਕ ਵਾਰ ਫਾਈਲ ਫੜ ਲਈਏ, ਮੌਰਗੇਜ ਦੀ ਜ਼ਿੰਮੇਵਾਰੀ ਅਸੀਂ ਆਪ ਚੱਕਦੇ ਹਾਂ, ਵਨ ਸਟੋਪ ਸ਼ੋਪ ਦੀ ਤਰ੍ਹਾਂ ਕੰਮ ਕਰਦੇ ਹਾਂ। ਨੰਬਰ ਮੇਰਾ 416-916-7773-416-9177763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਗੁਰਦੇਵ ਭਾਜੀ,
1: ਹਾਂਜੀ, ਅਤੇ ਹੁਣ ਆਪਾਂ ਇੱਕ ਵਾਰੀ ਰੈਪ ਅਪ ਕਰੀਏ ਜੀ। ਕੋਈ ਵੀ ਤੁਸੀਂ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ, ਸੁਪਰਵਿਜ਼ਰ ਟਰੈਵਲ ਵਿਜ਼ਟਰ ਪਲੈਨ ਆ, ਕ੍ਰਿਟੀਕਲ ਇਲਨੈਸ ਆ, ਲਾਈਫ ਜਾਂ ਡਿਸੇਬਿਲਟੀ ਆ, ਤਾਂ ਮੈਨੂੰ ਕਾਲ ਕਰ ਸਕਦੇ ਆ 416-800-4756 'ਤੇ ਹੀ। ਸਾਡਾ ਆਫਿਸ ਟੋਪ ਚੁਆਇਸ ਇੰਸ਼ੋਰੈਂਸ ਦਾ ਮੇਫੀਲਡ ਮਕਵੀਨ ਦੇ ਕੋਰਨਰ 'ਤੇ ਆ। ਅਤੇ ਮੈਂ ਧੰਨਵਾਦ ਕਰਦਾ ਸਾਰੇ ਸਰੋਤਿਆਂ ਦਾ, ਕਿਉਂਕਿ ਖਾਸ ਕਰਕੇ ਸ਼ੰਮੀ ਭਾਈ ਦਾ, ਜਿਹੜੀ ਮੇਰੀ ਆਵਾਜ਼ ਆ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਸਬਰ ਕਰੀਦਾ ਕਿੱਦਾਂ, ਸਵੈ ਮਾਨ ਲਈ ਹਨੇਰੀ ਬਣ ਵਗੀਦਾ ਕਿੱਦਾਂ, ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ ਕਿੱਦਾਂ, ਸੱਚ ਲਈ ਸਿਰ ਤਲੀ ਤੇ ਧਰੀਦਾ।
5: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ, ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, CHLO 530 AM ਡਾਇਲ 'ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਸਵੇਰ ਤੋਂ ਸ਼ਾਮ 24 ਘੰਟੇ 7 ਦਿਨ। ਅਤੇ ਹੁਣ ਸਾਡੀ ਵਾਰੀ ਆ ਗਈ ਹੈ, 6 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਗਰਾਮ ਹੁੰਦਾ ਵਿਰਾਸਤ ਰੇਡੀਓ ਮੰਡੇ ਟੂ ਫਰਾਈਡੇ, ਇਸ ਹੀ ਚੱਲਦੇ 530 AM ਡਾਇਲ 'ਤੇ, 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ। ਵਿਰਾਸਤ ਮੀਡੀਆ ਕੈਨੇਡਾ ਸਾਡਾ ਇੱਕ ਮੀਡੀਆ ਹੱਬ ਹੈਗਾ, ਸੋਸ਼ਲ ਮੀਡੀਆ, ਫੇਸਬੁੱਕ ਹੋ ਗਿਆ, ਯੂਟਿਊਬ ਹੋਵੇ, ਇੰਸਟਾਗ੍ਰਾਮ 'ਤੇ ਵੱਖ ਵੱਖ ਖਬਰਾਂ ਆਪਾਂ ਪਾ ਦੇਈਦੀਆਂ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ 'ਤੇ ਵਿਰਾਸਤ ਟੀਵੀ, ਜੀ ਆਇਆਂ ਨੂੰ ਸੋਸ਼ਲ ਮੀਡੀਆ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਸਾਨੂੰ ਵੀ ਚੰਗਾ ਲੱਗਾ, ਤੁਹਾਨੂੰ ਖਬਰਾਂ ਰਾਈਟ ਵੇ ਮਿਲ ਜਾਂਦੀ ਹੈਗੀ ਆ। ਜੇ ਤੁਸੀਂ ਨਾ ਉਹ ਬੈਲ ਜੀ ਵਜਾ ਦੋਗੇ ਤਾਂ ਪਤਾ ਲੱਗ ਜਾਂਦਾ ਨਵੀਂ ਵੀਡੀਓ ਪਾ ਦਿੱਤੀ ਆ ਜਾਂ ਨਵੀਂ ਖਬਰ ਆ ਗਈ ਆ। ਖਬਰਾਂ ਲੈ ਕੇ ਆਵਾਂਗੇ, ਇੱਕ ਹੋਰ ਦਿਨ ਸ਼ੁਰੂ ਹੋ ਗਿਆ, ਕੱਲ੍ਹ ਆਪਾਂ ਲਾਈਵ ਸੀਗੇ, ਕੱਲ੍ਹ ਭਾਵੇਂ ਲੇਬਰ ਡੇ ਵੀਕਐਂਡ ਸੀਗਾ, ਬਿਲਕੁਲ ਲਾਈਵ ਸੀਗੇ ਕਿਉਂਕਿ ਵੀਕਐਂਡ ਦੇ ਬਹੁਤ ਸਾਰੇ ਪ੍ਰੋਗਰਾਮ ਸੀ। ਫਿਰ ਵੀ ਜਦੋਂ ਆਪਾਂ ਇੱਥੇ ਹੋਈ ਤਾਂ ਟੋਰਾਂਟੋ ਵਿੱਚ ਤਾਂ ਲਾਈਵ ਹੋਣ ਦੀ ਕੋਸ਼ਿਸ਼ ਕਰੀਦੀ, ਹਾਂ ਜੇ ਆਊਟ ਆਫ ਟਾਊਨ ਹੋ ਗਏ ਫਿਰ ਸ਼ੰਮੀ ਭੱਟਰ ਸਾਹਿਬ ਦੇ ਦਿੰਦੇ ਹਨ, ਕਈ ਵਾਰੀ ਐਸੀ ਇੰਟਰਵਿਊ ਲਾ ਦੇ ਦੀ ਹੈ ਜਿਹਦੇ ਵਿੱਚ ਕਾਫੀ ਸਾਰੇ ਲੋਕਾਂ ਦਾ ਫਾਇਦਾ ਵੀ ਹੋ ਜਾਂਦਾ ਹੈਗਾ। ਸੋ ਕੱਲ੍ਹ ਲਾਈਵ ਬੈਠੇ ਸੀਗੇ, ਅੱਜ ਫਿਰ ਆਪਾਂ ਲਾਈਵ ਹੋ ਗਏ ਤੁਹਾਡੇ ਵਾਸਤੇ। ਮੰਗਲਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 8 ਤਰੀਕ, ਜਿੱਥੇ ਤੁਹਾਡੇ ਵਾਸਤੇ ਇੱਕ ਨਵਾਂ ਦਿਨ ਚੜ੍ਹਿਆ ਲੇਬੜੇ ਵੀਕਐਂਡ ਤੋਂ ਬਾਅਦ, ਬੱਚਿਆਂ ਵਾਸਤੇ, ਕਈਆਂ ਵਾਸਤੇ ਚੰਗਾ ਕੜੀ ਰੋਹ ਪਿੱਟ ਰਹੇ ਹੋਣੇ ਆ, ਕਈਆਂ ਨੇ ਤੇਲ ਲਾ ਕੇ ਗੁੱਟੀ ਸਜਾ ਕੇ ਪਹਿਲੇ ਦਿਨ ਸਕੂਲ ਜਾਣਾ ਹੁੰਦਾ। ਰੱਬ ਰਾਜ਼ੀ ਖੁਸ਼ੀ ਰੱਖ, ਬੱਚਿਆਂ ਨੂੰ ਚੜ੍ਹਦੀ ਕਲ ਵਿੱਚ ਰੱਖੀ, ਇਹੀ ਸਾਡਾ ਭਵਿੱਖ ਹਨ। ਐਜੂਕੇਸ਼ਨ ਵਿੱਚ ਰੱਖੋ, ਜਿਹੜੀ ਆ ਪੜ੍ਹਾਈ ਲਿਖਾਈ ਆਉਣੀ ਬੜੀ ਜ਼ਰੂਰੀ ਹੁੰਦੀ ਆ, ਮਲਟੀਪਲ ਲੈਂਗੁਏਜ ਆ ਜਾਣ ਤਾਂ ਬੜਾ ਫਾਇਦਾ ਹੁੰਦਾ ਹੈ। ਵੱਖ ਵੱਖ ਜਿਹੜੀਆਂ ਵੱਡੀਆਂ ਕੰਪਨੀ ਹਨ, ਕਈ ਵਾਰੀ ਮਲਟੀਪਲ ਲੈਂਗੁਏਜ ਦੇਖ ਕੇ ਬੰਦੇ ਨੂੰ ਹਾਇਰ ਕਰ ਲੈਂਦੇ ਹਨ, ਕਹਿੰਦੇ ਸਾਨੂੰ ਮਲਟੀਪਲ ਲੈਂਗੁਏਜ ਵਾਲਾ ਬੰਦਾ ਚਾਹੀਦਾ। ਕੈਨੇਡਾ ਵਿੱਚ ਦੇਖ ਲਵੋ, ਅਮੈਰੀਕਾ ਵਿੱਚ ਦੇਖ ਲਓ, ਦੁਨੀਆ ਭਰ ਵਿੱਚ ਦੇਖ ਲਓ, ਵੱਖ ਵੱਖ ਲੈਂਗੁਏਜ ਨਾਲ ਇਹ ਦੇਸ਼ ਅਤੇ ਕੰਟਰੀਜ਼ ਦੇ ਕੰਮ ਚੱਲਦੇ ਹਨ। ਅਤੇ ਬੱਚੇ ਨੂੰ ਵੱਖਰੀਆਂ ਲੈਂਗੁਏਜ ਆਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਹਨ। ਅੱਜ ਸਕੂਲ ਦਾ ਇਹਨਾਂ ਦਾ ਸਮਰ ਹੋਲੀਡੇਜ਼ ਤੋਂ ਬਾਅਦ ਪਹਿਲਾ ਦਿਨ ਹੋਣਾ ਆ, ਸੋ ਜਸਟ ਬੀ ਕੇਅਰਫੁਲ, ਫਾਲੋ ਦਾ ਰੂਲਸ, 15 ਮਿੰਟ ਪਹਿਲਾਂ ਤੁਰ ਪਿਓ, ਪਹਿਲਾਂ ਪਹੁੰਚਣ ਨਾਲ ਕਾਫੀ ਫਾਇਦਾ ਹੋ ਜਾਂਦਾ, ਕੋਈ ਨੁਕਸਾਨ ਨਹੀਂ ਹੁੰਦਾ। ਜਸਟ ਡਰਾਈਵ ਕੇਅਰਫੁਲੀ, ਦਿਆ ਸਲਾਮ ਕਹਿਣਾ ਸੀ। ਥੋੜ੍ਹੇ ਠਹਿਰ ਕੇ ਗੁਰਮਤ ਸਿੰਘ ਬਾਰੀ ਸਾਹਿਬ ਵੀ ਗੱਲਬਾਤ ਕਰੇ, ਖਬਰਾਂ ਲੈ ਕੇ ਆਉਣਗੇ। ਅਤੇ ਨਾਲ ਦੀ ਨਾਲ ਸਟੂਡੀਓ ਨੰਬਰ 416-837-1515 ਬੂਟਾ ਧਾਲੀਵਾਲ ਸਾਹਿਬ ਜੀ ਆਇਆਂ ਨੂੰ ਵੈਲਕਮ ਕਰਦੇ, ਤੁਹਾਡਾ ਜਿੰਨੇ ਮੈਂ ਟੈਕਸਟ ਮੈਸੇਜ ਭੇਜ ਰਹੇ ਹਨ। ਅਤੇ ਥੋੜ੍ਹੇ ਠਹਿਰ ਕੇ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰੇ ਕਰਾਂਗੇ, ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ। 16 ਡਿਗਰੀ ਟੈਂਪਰੇਚਰ ਹੈਗਾ ਇਸ ਵੇਲੇ, 119 ਡਿਗਰੀ ਲੱਗ ਰਿਹਾ ਵੀ ਫੀਲ ਕਰ ਰਿਹਾ ਹੈਗਾ ਆ, ਅਤੇ 25 ਡਿਗਰੀ ਤੱਕ ਪਹੁੰਚ ਜਾਵੇਗਾ। ਰਾਤ ਨੂੰ ਸ਼ਾਇਦ ਥੋੜ੍ਹਾ ਬਹੁਤ ਮੀਂਹ ਪਵੇ, ਬਟ ਇਟ ਇਜ਼ ਗੁੱਡ ਵੈਦਰ। ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ 416-837-1515 ਜੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਜੇ ਕੋਈ ਕਾਲ ਨਾ ਕਰਿਓ, ਠਹਿਰ ਕੇ ਗੱਲਬਾਤ ਕਰ ਲਵਾਂਗੇ। ਅਤੇ ਗੁਰਮਤ ਸਿੰਘ ਬਾਰੀ ਸਾਹਿਬ ਨਾਲ ਵੀ ਆਪਾਂ ਗੱਲਬਾਤ ਕਰਨੀ ਆ, ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰ ਆਪਣਾ ਦਾ ਬਹੁਤ ਬਹੁਤ ਧੰਨਵਾਦ। ਇੰਡੀਆ ਬਾਜ਼ਾਰ ਵਾਲੇ ਦੀਆਂ ਦੋ ਲੋਕੇਸ਼ਨ ਹਨ, ਇੱਕ ਰੈਕਸਟਲ ਚੌੜਾ ਬਾਜ਼ਾਰ ਦੇ ਵਿੱਚ, ਇੱਕ ਬ੍ਰਹਮਟਰ ਦੇ ਵਿੱਚ, ਕਾਫੀ ਵੱਡੀ ਲੋਕੇਸ਼ਨ ਹੈ। ਸੋ ਚੈਨ ਸਿੰਘ ਹੱਬੋਲਾ ਨੇ ਕਾਫੀ ਮਿਹਨਤ ਕੀਤੀ ਆ, 25-30 ਸਾਲ ਲੱਗ ਜਾਂਦੇ ਹਨ ਇਹਨਾਂ ਬਿਜ਼ਨਸ ਨੂੰ ਖੜ੍ਹਾ ਕਰਨ ਵਾਸਤੇ, ਅਤੇ ਫਿਰ ਤੁਸੀਂ ਰਿਸਪੋਂਸ ਦਿੰਦੇ ਹੋ ਅਤੇ ਵਧੀਆ ਗਰੋਸਰੀ ਲੈ ਕੇ ਆਉਂਦੇ ਹਨ ਤੁਹਾਡੇ ਵਾਸਤੇ, ਤਾਂ ਪਹੁੰਚੋ ਰੈਕਸਟਲ ਵਿੱਚ ਜਾਂ ਬ੍ਰਹਮਟਰ ਵਿੱਚ। ਬ੍ਰਹਮਟਰ ਦੇ ਵਿੱਚ ਡਾਈਨਿੰਗ ਰੈਸਟੋਰੈਂਟ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਫਰੈਸ਼ ਫਰੂਟਸ ਐਂਡ ਵੈਜੀਟੇਬਲ ਅਤੇ ਇੰਡੀਅਨ ਭਾਰਤੀ ਗਰੋਸਰੀ ਤੁਹਾਨੂੰ ਮਿਲਦੀ ਹੈਗੀ ਆ। ਅਵੀ ਧਾਲੀਵਾਲ ਜੀ ਆਪਾਂ ਸਪੋਂਸਰ ਕੀਤਾ ਫਰੀ ਵੇਰੀਅਲ ਸਟੇਟ ਤੋਂ। ਐਂਡੀ ਕੂਨਰ, ਰਾਜ ਮੱਲੀ, ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, 416-451-22 ਵਜੇ ਅਤੇ ਮੇਰੇ ਨਾਲ ਵੀ ਬਾਅਦ ਵਿੱਚ ਸੰਪਰਕ ਕਰੋ। ਸਾਡੇ ਕੋਲ ਕਾਫੀ ਸਾਰੀਆਂ ਕਮਰਸ਼ੀਅਲਸ ਪ੍ਰੋਪਰਟੀਜ਼ ਹਨ। ਜਸਵੀਰ ਸਿੰਘ ਫਰੋਮ ਫਿਲਡਲਫੀਆ ਪ੍ਰੋਗਰਾਮ ਨੂੰ ਸੁਣ ਰਹੇ ਹਨ ਅਤੇ ਦੇਖ ਰਹੇ ਹਨ, ਧੰਨਵਾਦ ਤੁਹਾਡਾ। ਨਿਊ ਬੈਸਟ ਟਰੱਕ ਰਿਪੇਅਰ ਟਰੈਸ ਸੈਂਟਰ ਦੇ ਸੁਰਜੀਤ ਜੀ ਕਹਿੰਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਤੁਹਾਨੂੰ ਟਰੱਕ ਪਾਰਟਸ ਚਾਹੀਦੇ ਹਨ ਤਾਂ ਡਾਇਮੰਡ ਟਰੱਕ ਪਾਰਟਸ ਦੀ ਬਿਜ਼ਨਸ ਖੋਲ੍ਹੀ ਹੈ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ ਲੈਣੇ, ਗੀਅਰ, ਰੇਡੀਏਟਰ, ਸਟੈਕ ਕਿੱਟ, ਬਲਕਾਰ ਜਾਂ ਸੁਰਜੀਤ ਦਾ 905-212-9900 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਕੱਲ੍ਹ ਵੀ ਜਿੱਦਾਂ ਮੈਂ ਦੱਸਿਆ ਸੀ, ਅੱਜ ਮੈਂ ਦੱਸਦਾ, ਜੰਜੂਆ ਸਾਹਿਬ ਵੱਲੋਂ ਪਿਕਨਿਕ ਰੱਖੀ ਗਈ ਸੀ। ਸੋ ਪਿਕਨਿਕ ਨੂੰ ਕਈ ਵਾਰ ਮੇਲਾ ਕਹਿਣ ਲੱਗ ਪਈਦਾ, ਪਰ ਪਿਕਨਿਕ ਰੱਖੀ ਗਈ ਸੀ, ਤੁਸੀਂ ਮੇਲੇ ਦਾ ਮਾਹੌਲ ਬਣਾ ਦਿੱਤਾ, ਉੱਥੇ ਖੂਬ ਇੰਜੋਏ ਕੀਤਾ, ਤੁਸੀਂ ਇੰਜੋਏ ਵੀ ਕਰਨਾ ਚਾਹੀਦਾ ਹੁੰਦਾ ਆ। ਇਹ ਕੰਮ ਕਰਨੇ ਇੰਨੇ ਸੌਖੇ ਨਹੀਂ ਹੁੰਦੇ, ਪਰ ਰਲ ਮਿਲ ਕੇ ਜਦੋਂ ਕਰਦੇ ਹਨ ਸੌਖੇ ਹੋ ਜਾਂਦੇ ਹਨ। ਜਿਹੜੀ ਮੇਰੀ ਡਿਊਟੀ ਲੱਗੀ ਸੀਗੀ, ਆਪਾਂ ਇਹਨਾਂ ਦੇ ਪਹੁੰਚੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ, ਕਿਉਂਕਿ ਸਾਡੀ ਡਿਊਟੀ ਸੀ ਸਕਰੀਨ ਦੀ, ਸਕਰੀਨ ਲਾਈ, ਸਕਰੀਨ ਚਲਾਈ,
ਤੇ ਬਾਅਦ ਵਿੱਚ ਆਪਾਂ ਚਲ ਗਏ ਮੁੜ ਕੇ, ਫਿਰ ਆ ਕੇ ਮੇਲੇ ਨੂੰ ਜੋਏ ਕੀਤਾ। ਤੋ ਅਸੀਂ ਆਪਣਾ ਪਾਰਟ ਪੂਰਾ ਪਲੇਅ ਕੀਤਾ, ਸਕਰੀਨ ਚੱਲਦੀ ਰਹੀ। ਮੈਂ ਐਸੀ ਸਕਰੀਨ ਚੱਕੀ ਜਾ ਕੇ ਮੰਗਲਵਾਰ ਸਵੇਰੇ ਪ੍ਰੋਗਰਾਮ ਕਰਨ ਤੋਂ, ਸੋਮਵਾਰ ਸਵੇਰੇ ਪ੍ਰੋਗਰਾਮ ਕਰਨ ਤੋਂ ਬਾਅਦ। ਤੋ ਜਿਹਨੇ ਡਿਊਟੀਆਂ ਲੱਗੀਆਂ ਸੀਆਂ, ਕਈਆਂ ਨੇ ਪੂਰੀਆਂ ਕੀਤੀਆਂ, ਕਈ ਲੇਟ ਪਹੁੰਚੇ, ਕਈ ਪਹੁੰਚੇ ਹੀ ਨਹੀਂ। ਕਈ ਵਾਰੀ ਜ਼ਿੰਦਗੀ ਬਿਜ਼ੀ ਹੋ ਜਾਂਦੀ ਹੈਗੀ ਆ, ਸੋ ਬੰਦਾ ਪਹੁੰਚਣ ਦੀ ਕੋਸ਼ਿਸ਼ ਕਰਦਾ, ਨਹੀਂ ਪਹੁੰਚ ਸਕਦਾ, ਟਾਈਮ ਹੀ ਐਸਾ ਚੱਲ ਰਿਹਾ ਹੈਗਾ। ਉੱਧਰੋਂ ਟ੍ਰੇਡ ਵਾਰ ਸ਼ੁਰੂ ਹਨ ਅਮੈਰੀਕਾ ਦੇ ਨਾਲ, ਦੇਖਦੇ ਹਾਂ ਕੀ ਕੁਛ ਹੁੰਦਾ। ਗੈਸ ਦੀਆਂ ਪ੍ਰਾਈਸਾਂ ਕਿੱਥੇ ਕਰਨ, ਗੁਰਮਤ ਸਿੰਘ ਵਾਰੀਆ ਸਾਹਿਬ ਦੱਸਣਗੇ ਵੀ ਗੈਸ ਪ੍ਰਾਈਸਿਸ ਕਿੱਥੇ ਤੱਕ ਪਹੁੰਚ ਗਈਆਂ ਹਨ। ਇਫੈਕਟ ਬਹੁਤ ਵੱਡਾ ਪੈਣਾ, ਮੰਨੋ ਚਾਹੇ ਨਾ ਮੰਨੋ, ਇਹ ਟ੍ਰੇਡ ਵਾਰ ਦਾ ਇਫੈਕਟ ਸਾਰਿਆਂ 'ਤੇ ਹੀ ਪੈਣਾ ਹੈਗਾ ਆ। ਅਤੇ ਫਰਾਈਡੇ ਨੂੰ ਸਤੰਬਰ ਦੀ 18 ਤਰੀਕ ਨੂੰ ਹੰਸਰਾਜ ਹੰਸ ਦਾ ਸ਼ੋਅ ਆ ਰਿਹਾ ਪੰਜਾਬੀ ਵਿਰਸੇ ਤੋਂ, ਸਿੰਘ ਹਰਜੀਤ ਜੀ ਲੈ ਕੇ ਆ ਰਹੇ ਹਨ। ਟਿਕਟਾਂ ਲੈਣੀਆਂ ਹੁਣ 6474814800 'ਤੇ ਗੱਲਬਾਤ ਕਰ ਲੈਣੀਆਂ। ਅਨਾਜ ਮਾਰਟ ਗਰੋਸਰੀ ਸਟੋਰ ਖੁੱਲ੍ਹ ਗਿਆ ਹੈਗਾ ਬਰੈਂਪਟਨ ਦੇ ਵਿੱਚ, ਏਅਰਪੋਰਟ 'ਤੇ ਮੇਫੀਲਡ ਬਿਲਕੁਲ ਖੂੰਜੇ ਦੇ ਨਵੇਂ ਬਣੇ ਪਲਾਜ਼ੇ ਦੇ ਵਿੱਚ ਅਨਾਜ ਮਾਲਟ ਇੰਡੀਅਨ ਐਸੋਸੀਏਸ਼ਨ ਗਰੋਸਰੀ ਪ੍ਰੀਮੀਅਮ ਆਟਾ ਰਾਈਸ ਲੈਂਟਲਸ ਇਸ ਅਮੇਜ਼ਿੰਗ ਸਟੋਰ ਤੁਸੀਂ ਵਿਜ਼ਿਟ ਕਰਕੇ ਆਉਣਾ। ਬਹੁਤ ਤਕੜਾ ਸਟੋਰ ਬਣਾਇਆ 6141 ਮੇਫੀਲਡ ਰੋਡ 'ਤੇ, ਮੇਫੀਲਡ ਅਤੇ ਏਅਰਪੋਰਟ ਬਿਲਕੁਲ ਖੂੰਜੇ 'ਤੇ। ਅਤੇ ਇੱਕ ਜਿਹੜੀ ਗੈਦਰਿੰਗ ਮੀਟਿੰਗ ਟਰੈਕਿੰਗ ਇੰਡਸਟਰੀ ਨੂੰ ਫਿਕਸ ਕਰਨਾ ਚਾਹੁੰਦੇ ਹੋ, ਚਾਹੇ ਡਰਾਈਵਰ ਹੋ, ਚਾਹੇ ਓਨਰ ਓਪਰੇਟਰ ਹੋ, ਚਾਹੇ ਮਾਲਕ ਹੋ, ਸਾਰਿਆਂ ਵਾਸਤੇ ਗੈਦਰਿੰਗ ਰੱਖੀ ਗਈ ਹੈਗੀ। ਕਹਿੰਦੇ ਆਓ ਇਸ ਨੂੰ ਹੋਰ ਵਧੀਆ ਬਣਾਈਏ। ਸਪਤੰਬਰ ਦੀ 12 ਤਰੀਕ ਨੂੰ ਇਹ ਗੈਦਰਿੰਗ ਰੱਖੀ ਗਈ ਆ ਐਮ ਪੀ ਜਾਨ 04 ਦੇ ਆਫਿਸ ਦੇ ਸਾਹਮਣੇ 900 LB ਰੋਡ ਸਖਰਾਜ। ਸੰਧੂ ਨਾਲ ਗੱਲਬਾਤ ਕਰ ਲਿਓ, ਸੰਧੂ ਸਾਹਿਬ ਦਾ ਨੰਬਰ 416-857-6828 ਹੈਗਾ। ਅਤੇ ਅਮੈਰੀਕਾ ਵਿੱਚ ਸਾਨੂੰ ਬਹੁਤ ਸਾਰੇ ਦੇਖਦੇ ਹਨ ਅਤੇ ਸੁਣਦੇ ਵੀ ਹਨ। ਸੋ ਅਮੈਰੀਕਨ ਕਮਿਊਨਿਟੀ ਵਾਸਤੇ ਜਿਹੜੇ ਡੈਲਕੋ ਪੰਜਾਬੀ ਕਲਚਰ ਕਲੱਬ ਵਾਲੇ ਹਨ, ਇੱਕ ਤੀਆਂ ਦਾ ਮੇਲਾ ਲੈ ਕੇ ਆਏ ਹਨ ਐਤਵਾਰ ਨੂੰ ਸਪਤੰਬਰ ਦੀ 13 ਤਰੀਕ ਨੂੰ 1 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸ਼ੋਅ ਚੱਲੇਗਾ। ਕੁਆਲਿਟੀ ਇਨ ਹੋਟਲ ਵਾਸ਼ਿੰਗਟਨ ਪੈਂਸਲਵੇਨੀਆ ਦੇ ਵਿੱਚ ਆ। ਲਾਈਵ ਸਿੰਗਰਸ, ਲਾਈਵ ਡੀ ਜੇ, ਭੰਗੜਾ

0: ਮੈਥ ਅਤੇ ਸਾਇੰਸ ਵਰਗੇ ਕੋਰਸ ਜਿਹੜੇ ਆ ਕੋਰ ਸਬਜੈਕਟਸ ਆ ਫਾਈਨਲ ਐਗਜ਼ਾਮ ਜਿਹੜੇ ਹਨ 20% ਗ੍ਰੇਡ ਵਿੱਚ ਇਫੈਕਟ ਪਵੇਗਾ 20% ਹੋਣਗੇ ਅਤੇ ਗ੍ਰੇਡ 9 ਵਿੱਚ ਈ ਕਿਊ ਏ ਜਿਹੜਾ ਮੈਥਮੈਟਿਕਸ ਅਸੈਸਮੈਂਟ ਨੂੰ ਵੀ ਰਿਟਨ ਅਤੇ ਫਾਈਨਲ ਐਗਜ਼ਾਮ ਵੱਲੋਂ ਕਾਊਂਟ ਕੀਤਾ ਜਾਵੇਗਾ ਗ੍ਰੇਡ 11 ਅਤੇ ਜਿਹੜੇ ਗ੍ਰੇਡ 12 ਆ ਕੋਰ ਸਬਜੈਕਟ ਲਈ ਰਿਟਨ ਐਗਜ਼ਾਮ ਫਾਈਨਲ ਗ੍ਰੇਡ ਦਾ 25% ਜਿਹੜਾ ਹੈ ਉਹ ਮਾਰਕ ਕਾਊਂਟ ਕੀਤਾ ਜਾਵੇਗਾ ਜਿਹੜੇ ਨੋਨ ਕੋਰ ਸਬਜੈਕਟਸ ਹਨ ਫਾਈਨਲ ਐਵੈਲੂਏਸ਼ਨ ਰਿਟਨ ਐਗਜ਼ਾਮ ਅਤੇ ਕਲੋਮੀਨੇਟਿੰਗ ਪ੍ਰੋਜੈਕਟਸ ਵਿੱਚ ਡਿਵਾਈਡ ਕੀਤਾ ਜਾਵੇਗਾ ਸੋ ਅਟੈਂਡੈਂਸ ਵੀ ਹੁਣ ਜਿਹੜੀ ਅਟੈਂਡੈਂਸ ਬੱਚੇ ਦਾ ਸਕੂਲ ਪਹੁੰਚਣਾ ਹੈਗਾ ਉਹ ਵੀ ਬਹੁਤ ਜ਼ਰੂਰੀ ਹੈਗਾ ਪਹੁੰਚ ਕੇ ਹਾਜ਼ਰੀ ਲਵਾ ਕੇ ਬਾਹਰ ਘੁੰਮਣ ਫਿਰ ਨਹੀਂ ਚੱਲ ਜਾਣਾ ਜਾਂ ਸੂਟੇ ਲਾਉਣ ਚੱਲ ਜਾਣੇ ਹਨ ਬੱਚੇ ਕਰਦੇ ਹਨ ਚੈੱਕ ਕਰਿਆ ਕਰੋ ਆਪਣੇ ਜਿਹੜੇ ਪੂੰਜੀ ਵਾਲੇ ਸਟੋਰ ਹੁੰਦੇ ਆ ਕਨਵੀਨੀਅੰਸ ਸਟੋਰ ਕਹਿ ਦਿੰਦੇ ਹਨ ਉਹਨਾਂ ਵਿੱਚ ਇੱਧਰ ਬਹੁਤ ਸਮਾਨ ਮਿਲਦਾ ਹੋਰ ਸਟੋਰ ਦਾ ਵੀ ਮਿਲਦਾ ਦੇਖਿਆ ਕਰੋ ਕੌਣ ਸਵੇਰੇ ਸਵੇਰੇ ਲੈਣ ਜਾਂਦਾ ਅਤੇ ਕੌਣ ਲੈ ਕੇ ਇਹਨਾਂ ਨੂੰ ਦਿੰਦਾ ਹਨ ਇਹ ਤੁਹਾਡਾ ਫਰਜ਼ ਬਣਦਾ ਸੋ ਇਸ ਸਕੂਲ ਈਅਰ ਤੋਂ ਗ੍ਰੇਡ 9 ਅਤੇ 10 ਵਿੱਚ ਅਟੈਂਡੈਂਸ ਦੀ ਪ੍ਰਿੰਸੀਪੇਸ਼ਨ ਜਿਹੜੀ ਹੈਗੀ ਆ 15% ਹੋਵੇਗੀ ਅਟੈਂਡੈਂਸ ਬੜੀ ਜ਼ਰੂਰੀ ਆ 15% ਹੋਵੇਗੀ ਥੋੜ੍ਹੇ ਠਹਿਰ ਕੇ ਆਪਾਂ 2 ਮਿੰਟ ਕੁ ਬਾਅਦ ਗੁਮਾਉਣਾ ਮਹਿੰਗੀ ਜਿਹੀ ਨਵੀਂ ਗੱਲਬਾਤ ਕਰਨੀ ਆ ਅਤੇ ਗ੍ਰੇਡ 11 ਅਤੇ 12 ਦੇ ਵਿੱਚ ਜਿਹੜੀ ਅਟੈਂਡੈਂਸ ਹੈਗੀ ਆ ਉਹ 10% ਕਾਊਂਟ ਹੋਵੇਗੀ ਸੋ ਜੇ ਕਿਸੇ ਸਟੂਡੈਂਟ ਦੀ ਆ 2 ਤੋਂ ਬਾਅਦ ਅਨਐਕਸਕਿਊਜ਼ ਐਬਸੈਂਸ ਹਨ ਅਨਐਕਸਕਿਊਜ਼ ਜਿਹੜੀਆਂ ਹਨ ਤਾਂ ਉਸ ਸਟੂਡੈਂਟ ਨੂੰ ਅਟੈਂਡੈਂਸ ਅਤੇ ਪ੍ਰਿੰਸੀਪੇਸ਼ਨ ਵਾਲੇ ਪੂਰੀ 10% ਜਾਂ 15% ਮਾਰਕ ਨਹੀਂ ਮਿਲਣਗੇ ਸੋ ਜੇ ਤੁਸੀਂ ਛੁੱਟੀਆਂ ਮਾਰਨ ਲੱਗ ਪਏ ਤਾਂ 10 ਤੋਂ 15% ਮਾਰਕ ਲੂਜ਼ ਕਰ ਸਕਦੇ ਹੋ ਸੋ ਐਜੂਕੇਸ਼ਨ ਮਿਨਿਸਟਰ ਪਾਲ ਨੇ ਕਿਹਾ ਇਹਨਾਂ ਨੂੰ ਕਹਿੰਦੇ ਮੇਰੀ ਪੇਰੈਂਟਸ ਨੂੰ ਇਹੀ ਐਡਵਾਈਸ ਹੈਗੀ ਹੈ ਬੱਚਿਆਂ ਨੂੰ ਸਕੂਲ ਵਿੱਚ ਰੱਖੋ ਐਜੂਕੇਸ਼ਨ ਉਹਨਾਂ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਪਰ ਜੇ ਸਟੂਡੈਂਟ ਬਿਮਾਰ ਹੋ ਜਾਂਦਾ ਕੋਈ ਰਿਲੀਜੀਅਸ ਹੋਲੀਡੇਜ਼ ਹਨ ਤਾਂ ਸਕੂਲ ਨਹੀਂ ਆ ਸਕਦੇ ਤਾਂ ਇਹ ਐਕਸਕਿਊਜ਼ ਐਬਸੈਂਸ ਨਹੀਂ ਮੰਨੀ ਜਾਵੇਗੀ ਇਸ ਨਾਲ ਗ੍ਰੇਡ ਉੱਤੇ ਕੋਈ ਇਫੈਕਟ ਨਹੀਂ ਪਵੇਗਾ ਲਓ ਜੀ ਜਿੰਨੇ ਆਪਣੀਆਂ ਸੈਲੀਬ੍ਰੇਸ਼ਨ ਹੁੰਦੀਆਂ ਬਾਬੇ ਹੀ ਬਾਬੇ ਹਨ ਫਿਰ ਤਾਂ ਛੁੱਟੀਆਂ ਹੀ ਛੁੱਟੀਆਂ ਹਨ ਅਤੇ ਕੋਸ਼ਿਸ਼ ਕਰੋ ਬੱਚਿਆਂ ਨੂੰ ਸਕੂਲ ਵਿੱਚ ਹੀ ਰੱਖੋ ਕਨੇਡੀਅਨ ਕਾਊਂਟਰ ਟੈਰਿਫ ਅਗੇਂਸਟ USA ਅੱਜ ਸ਼ੁਰੂ ਹੋ ਗਏ ਹਨ ਦੇਖੀਏ ਕੀ ਕੁਛ ਹੁੰਦਾ ਪਹਿਲਾਂ ਮੋਨਾ ਮਹਿੰਗੀ ਜੀ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ ਮੋਨਾ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
1: ਥੈਂਕ ਯੂ ਸੋ ਮਚ ਬਲਜਿੰਦਰ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਐਂਡ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ
0: ਵੈਰੀ ਗੁੱਡ ਮਾਰਨਿੰਗ ਜੀ ਆਇਆਂ ਨੂੰ ਕਈ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਜਿੱਦਾਂ ਮੈਂ ਦੱਸਿਆ ਬੱਚਿਆਂ ਦੀ ਜਿਹੜੀ ਅਟੈਂਡੈਂਸ ਬੜੀ ਇੰਪੋਰਟੈਂਟ ਹੁੰਦੀ ਆ ਅਤੇ ਪੜ੍ਹਨਾ ਅਤੇ ਸਿੱਖਣਾ ਅਤੇ ਲਿਖਣਾ ਬੜਾ ਜ਼ਰੂਰੀ ਹੁੰਦਾ ਮਲਟੀਪਲ ਲੈਂਗੁਏਜ ਦਾ ਆਉਣਾ ਬੜਾ ਜ਼ਰੂਰੀ ਹੁੰਦਾ ਇਸ ਦੇ ਨਾਲ ਨਾਲ ਲਾਈਫ ਦੇ ਵਿੱਚ ਕਈ ਚੀਜ਼ਾਂ ਐਸੀਆਂ ਜ਼ਰੂਰੀ ਹੁੰਦੀਆਂ ਹਨ ਸਾਨੂੰ ਸਾਹਮਣੇ ਨਹੀਂ ਦਿਸਦੀਆਂ ਪਰ ਜਦੋਂ ਲੋੜ ਪੈਂਦੀ ਹੈ ਉਹ ਕੰਮ ਆ ਜਾਂਦੀ ਹੈ ਉਹਦੇ ਵਿੱਚ ਇੱਕ ਇੰਸ਼ੋਰੈਂਸ ਆ
1: ਬਿਲਕੁਲ ਬਿਲਕੁਲ ਮੈਨੂੰ ਲੱਗਦਾ ਇੰਸ਼ੋਰੈਂਸ ਸਭ ਨਾਲੋਂ ਵੱਡੀ ਪ੍ਰਾਇਓਰਿਟੀ ਦੇ ਵਿੱਚ ਆ ਜਾਂਦੀ ਹੈ
0: ਜੀ
1: ਬਿਲਕੁਲ ਤੁਸੀਂ ਹੁਣ ਟ੍ਰੈਕਿੰਗ ਪ੍ਰੋਫੈਸ਼ਨ ਦੀ ਵੀ ਗੱਲ ਕਰ ਰਹੇ ਸੀਗੇ ਕਿਉਂਕਿ ਇਹ ਚੀਜ਼ ਮੈਂ ਜ਼ਰੂਰ ਗੱਲ ਕਰਾਂਗੀ ਕਿਉਂਕਿ ਲਾਈਫ ਦੀ ਜਦੋਂ ਗੱਲ ਕਰਦੇ ਹਾਂ ਤਾਂ ਲਾਈਫ ਇੰਸ਼ੋਰੈਂਸ ਦੀ ਸਭ ਸਪੈਸ਼ਲੀ ਗੱਲ ਹੋ ਜਾਂਦੀ ਹੈਗੀ ਹੈ ਕਿ ਸਾਡੀ ਲਾਈਫ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹੈ ਪਰ ਜਿਹੜੇ ਲਿਵਿੰਗ ਬੈਨੀਫਿਟਸ ਹੈਗੇ ਆ ਉਹ ਵੀ ਓਨੇ ਹੀ ਜ਼ਿਆਦਾ ਰਿਕੁਆਇਰਡ ਨੇ ਸਾਡੇ ਲਈ ਕਿਉਂਕਿ ਅਸੀਂ ਅਕਸਰ ਦੇਖਦੇ ਹੈਗੇ ਹਾਂ ਜਦੋਂ ਵੀ ਕੋਈ ਕਲੇਮਸ ਆਉਂਦੇ ਨੇ ਜਦੋਂ ਵੀ ਕੋਈ ਕਿਸੇ ਨੂੰ ਕੋਈ ਇੰਜਰੀ ਦੇ ਕਰਕੇ ਘਰ ਰਹਿਣਾ ਪੈ ਗਿਆ ਕੋਈ ਸਿਕਨੈਸ ਕਰਕੇ ਘਰ ਰਹਿਣਾ ਪੈ ਗਿਆ ਤਾਂ ਉਸ ਟਾਈਮ ਤੇ ਸਿਰਫ ਇੱਕ ਡਿਸੇਬਿਲਿਟੀ ਇੰਸ਼ੋਰੈਂਸ ਹੀ ਹੁੰਦੀ ਹੈਗੀ ਹੈ ਜਿਹੜੀ ਚ ਉਹਨਾਂ ਦੇ ਕੰਮ ਆਉਂਦੀ ਹੈ ਸੋ ਇਸੇ ਕਰਕੇ ਬਾਰ ਬਾਰ ਰਿਮਾਇੰਡਰ ਜ਼ਰੂਰ ਦਿੰਦੇ ਹੈਗੇ ਆ ਬਹੁਤ ਵਾਰ ਆਪਾਂ ਦੇਖਦੇ ਹਾਂ ਕਿ ਅਸੀਂ ਅਕਸਰ ਆਪਣਾ ਪ੍ਰੋਫੈਸ਼ਨ ਚੇਂਜ ਕਰ ਲੈਂਦੇ ਹਾਂ ਕਦੇ ਕੋਈ ਪਰਸਨ ਪਹਿਲਾਂ ਕਦੇ ਜੋਬ ਬੇਸ ਤੇ ਕਰ ਰਹੇ ਸੀਗੇ ਪੇ ਚੈੱਕ ਤੇ ਸੀਗੇ ਹੁਣ ਕੰਟਰੈਕਟ ਬੇਸ ਤੇ ਨੇ ਤਾਂ ਉਸ ਟਾਈਮ ਤੇ ਮੇਕ ਸ਼ੋਰ ਜ਼ਰੂਰ ਕਰੋ ਕਿ ਤੁਹਾਡੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਹੋਵੇ ਕਿਉਂਕਿ ਕਾਫੀ ਵਾਰ ਮੈਂ ਦੇਖਦੀ ਹੈਗੀ ਕਿ ਪਰਸਨ ਨੂੰ ਲੱਗਦਾ ਕਿ ਜੇ ਇੰਪਲੋਇਰ ਪੁੱਛੂਗੇ ਕਿ ਹਾਂ ਤੁਹਾਡੇ ਕੋਲ ਡਿਸੇਬਿਲਟੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤਾਂ ਹੀ ਕਰਵਾਵਾਂਗੇ ਨਹੀਂ ਤਾਂ ਕਈ ਵਾਰ ਉਹ ਇਗਨੋਰ ਕਰ ਜਾਂਦੇ ਨੇ ਕਿ ਕੋਈ ਗੱਲ ਨਹੀਂ ਕੋਈ ਜ਼ਰੂਰਤ ਨਹੀਂ ਹੈਗੀ ਹੈ ਪਰ ਬੇਸਿਕਲੀ ਦੇਖਿਆ ਜਾਵੇ ਇਹ ਇੰਪਲੋਇਰ ਨਾਲੋਂ ਜ਼ਿਆਦਾ ਤੁਹਾਡੇ ਲਈ ਆਪਣੇ ਲਈ ਇਹ ਵੱਡੀ ਜ਼ਰੂਰਤ ਹੁੰਦੀ ਹੈ ਕਿਉਂਕਿ ਜਦੋਂ ਤੱਕ ਤਾਂ ਕੰਮ ਕਰ ਰਹੇ ਹਾਂ ਤਦੋਂ ਤੱਕ ਤਾਂ ਇਨਕਮ ਆ ਰਹੀ ਹੈ ਕੋਈ ਇੰਜਰੀ ਕੋਈ ਸਿਕਨੈਸ ਹੋ ਜਾਂਦੀ ਹੈ ਉਸ ਟਾਈਮ ਤੇ ਇਨਕਮ ਨੇ ਤਾਂ ਰੁਕ ਜਾਣਾ ਪਰ ਉਸ ਟਾਈਮ ਸਿਰਫ ਡਿਸੇਬਿਲਟੀ ਇੰਸ਼ੋਰੈਂਸ ਹੀ ਹੈਗੀ ਜਿਹੜੀ ਮੰਥਲੀ ਬੈਨੀਫਿਟ ਤੁਹਾਨੂੰ ਪ੍ਰੋਵਾਈਡ ਕਰ ਸਕਦੀ ਹੈ ਐਂਡ ਸਭ ਨਾਲੋਂ ਜ਼ਿਆਦਾ ਜ਼ਰੂਰੀ ਇੱਕ ਹੋਰ ਚੀਜ਼ ਹੈਗੀ ਹੈ ਕਿ ਡਿਸੇਬਿਲਟੀ ਇੰਸ਼ੋਰੈਂਸ ਕਈ ਵਾਰ ਕਰਵਾਈ ਹੁੰਦੀ ਹੈ ਤੁਸੀਂ ਲੋਕਲ ਕੰਮ ਕਰ ਰਹੇ ਹੁੰਦੇ ਹੋ ਪਰ ਕਾਫੀ ਵਾਰ ਦੇਖਦੇ ਹਾਂ ਕਿ ਚੇਂਜਿਸ ਆ ਜਾਂਦੀਆਂ ਆਊਟ ਆਫ ਪ੍ਰੋਵਿੰਸ ਜਾਣਾ ਸ਼ੁਰੂ ਕਰ ਦਿੱਤਾ ਕਈ ਵਾਰ ਉਹਦੇ ਵਿੱਚ ਹੀ ਵੀ ਥੋੜ੍ਹੀ ਕਾਲ ਕਰ ਜਾਂਦੇ ਪਰਸਨ ਕਿ ਹਾਂ ਕੋਈ ਨਾ ਅੱਜ ਜਾਂ ਕੱਲ੍ਹ ਫਿਰ ਕਦੇ ਕਰਵਾ ਲਵਾਂਗੇ ਐਡ ਆਊਟ ਆਫ ਪ੍ਰੋਵਿੰਸ ਕਵਰੇਜ ਬੇਸਿਕਲੀ ਦੇਖਿਆ ਜਾਵੇ ਆਊਟ ਆਫ ਪ੍ਰੋਵਿੰਸ ਕਵਰੇਜ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਜੇ ਕੱਲ੍ਹ ਨੂੰ ਕਿਤੇ ਵੀ ਰੱਬ ਨਾ ਕਰੇ ਕਿਸੇ ਪਰਸਨ ਨੂੰ US ਕਰਨੀ ਜਾਂ ਕਿਤੇ ਵੀ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਮੈਡੀਕਲ ਐਮਰਜੈਂਸੀ ਦੀ ਤਾਂ ਉਸ ਟਾਈਮ ਤੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਕਲੇਮਸ ਆਉਂਦੇ ਨੇ
0: ਜੀ
1: ਸੋ ਮੇਕ ਸ਼ੋਰ ਕਰੋ ਕਿ ਜੇ ਓਨਲੀ ਡਿਸੇਬਿਲਟੀ ਇੰਸ਼ੋਰੈਂਸ ਚੱਲ ਰਹੀ ਹੈ ਤੁਸੀਂ ਆਊਟ ਆਫ ਪ੍ਰੋਵਿੰਸ ਚਾਹੁੰਦੇ ਹੋ ਤਾਂ ਉਹਦੀ ਕਵਰੇਜ ਜ਼ਰੂਰ ਐਡ ਆਨ ਕੀਤੀ ਜਾ ਸਕੇ ਐਂਡ ਇਹ ਸਾਰੀਆਂ ਚੀਜ਼ਾਂ

0: ਹੁਣ ਬਲਜਿੰਦਰ ਜੀ ਸਭ ਨਾਲੋਂ ਜ਼ਿਆਦਾ ਵੱਡਾ ਫਾਇਦਾ ਇਹ ਹੈਗਾ ਕਿ ਆਨਲਾਈਨ ਹੋ ਜਾਂਦੀਆਂ ਨੇ। ਤੁਸੀਂ ਜੇ ਨਹੀਂ ਜੇ ਤੁਹਾਡੇ ਕੋਲ ਟਾਈਮ ਹੈਗਾ, ਤੁਸੀਂ ਕਹਿ ਰਹੇ ਹੋ ਕਿ ਅਸੀਂ ਬਿਜ਼ੀ ਸਕੈਡਿਊਲ ਹੈ, ਤੁਸੀਂ ਓਵਰ ਦਾ ਫੋਨ ਆਪਣੀ ਇਨਫੋਰਮੇਸ਼ਨ ਭੇਜ ਸਕਦੇ ਹੁੰਦੇ ਹੈਗੇ ਹੋ, ਐਂਡ ਤੁਹਾਨੂੰ ਆਨਲਾਈਨ ਸਿਗਨੇਚਰਸ ਆ ਜਾਂਦੇ ਨੇ। ਆਫਿਸ ਵੀ ਵਿਜ਼ਿਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਚਾਹੇ ਤੁਸੀਂ ਇਕੱਲੀ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਫਿਰ ਉਹਦੇ ਵਿੱਚ ਆਊਟ ਆਫ ਪ੍ਰੋਵਿੰਸ ਕਵਰੇਜ ਐਡ ਕਰਵਾਉਣੀ ਹੈ, ਇਹ ਸਿਗਨੇਚਰਸ ਹੋ ਜਾਂਦੇ ਨੇ ਸਾਰੀਆਂ ਹੀ ਐਪਲੀਕੇਸ਼ਨ ਦੇ ਵਿੱਚ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜਿੱਦਾਂ ਕਿ ਡਿਸੇਬਿਲਿਟੀ ਇੰਸ਼ੋਰੈਂਸ ਜਸਟ $31 ਪਰ ਮੰਥ ਤੋਂ, ਮਤਲਬ ਕਿ $1 a day ਤੋਂ ਪਾਲਿਸੀ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਵਿੱਚ ਕਿ $2,000 ਪਰ ਮੰਥ ਦਾ ਬੈਨੀਫਿਟ ਹੁੰਦਾ ਹੈ। ਕੋਈ ਵੀ ਤੁਹਾਨੂੰ ਡਿਟੇਲ ਚਾਹੀਦੀ ਹੈ ਜਾਂ ਆਲਰੇਡੀ ਕੋਈ ਡਿਸੇਬਿਲਿਟੀ ਇੰਸ਼ੋਰੈਂਸ ਚੱਲ ਰਹੀ ਹੈ, ਉਹਦੀ ਕਵਰੇਜ ਇਨਕਰੀਜ ਕਰਨਾ ਚਾਹੁੰਦੇ ਹੈਗੇ ਹੋ, ਤਾਂ ਵੀ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509। ਈਵਨ ਕਿ ਮੈਂ ਉਹਨਾਂ ਨੂੰ ਵੀ ਜ਼ਰੂਰ ਮੈਸੇਜ ਦੇਣਾ ਚਾਹੂੰਗੀ ਜਿਹਨਾਂ ਦੀ ਆਪਣੀਆਂ ਕੰਪਨੀਜ਼ ਹੈਗੀਆਂ, ਤੁਹਾਡੇ ਨਾਲ ਕੰਟਰੈਕਟ ਬੇਸ ਤੇ ਪਰਸਨ ਕੰਮ ਕਰ ਰਹੇ ਨੇ, ਇਸ ਟਾਈਮ ਤੇ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਆਲਰੇਡੀ ਪਲਾਨਸ ਚੱਲ ਰਹੇ ਨੇ, ਜਾਂ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਚੱਲ ਰਹੇ ਨੇ, ਮੇਕ ਸ਼ੋਰ ਕਰੋ ਐਨੂਅਲੀ ਜ਼ਰੂਰ ਰਿਵਿਊ ਕਰੋ। ਕਾਫੀ ਵਾਰ ਰੇਟਸ ਇਨਕਰੀਜ਼ ਹੁੰਦੇ ਨੇ, ਤਾਂ ਵਰਕਿੰਗ ਐਜ਼ ਅ ਬ੍ਰੋਕਰ ਤੁਹਾਨੂੰ ਸੇਮ ਕਵਰੇਜ ਲੋਐਸਟ ਰੇਟ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਬਸ ਇਹ ਹੈਗਾ ਕਿ ਪਾਲਿਸੀ ਰਿਵਿਊ ਕਰੋਗੇ ਤਾਂ ਹੀ ਕੰਪੈਰੀਜ਼ਨਸ ਪ੍ਰੋਵਾਈਡ ਕੀਤੇ ਜਾ ਸਕਣਗੇ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ, ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜਾਂ ਬੱਚਿਆਂ ਦੇ ਲਈ RESP, ਜਾਂ ਫਿਰ ਆਪਣੇ ਲਈ RRSP, TFSA, FHSA ਬਾਰੇ ਕੋਈ ਵੀ ਇਨਵੈਸਟਮੈਂਟ ਜਾਂ ਇੰਸ਼ੋਰੈਂਸ ਦੇ ਰਿਲੇਟਿਡ ਕੋਈ ਕੰਸਰਨ ਹੈ, ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ, ਜਾਂ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ
1: ਜੀ, ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਜੀ।
0: ਯੂ ਟੂ ਜੀ, ਥੈਂਕ ਯੂ ਜੀ।
1: ਮੋਨਾ ਮਹਿੰਗੀ 416-509-1509 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਬੜੀ ਜਲਦੀ ਆਪਾਂ ਗੁਰਮਤ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਖਬਰਾਂ ਹੀ ਖਬਰਾਂ ਲੈ ਕੇ ਆਉਣਗੇ, ਅਮਰੀਕਾ ਕੈਨੇਡਾ ਦਾ ਟ੍ਰੇਡ ਵਾਰ ਕੀ ਕੁਛ ਹੋ ਰਿਹਾ ਉਹਦੀ ਆਪਾਂ ਗੱਲਬਾਤ ਕਰਾਂਗੇ।
2: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰ ਐਂਡ ਟ੍ਰੈਵਲ 905-678-1200-905-678-1200। ਕਟਾਰੀਆ ਟੂਰ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
3: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
2: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ, ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666।
3: PTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
2: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ drivers, team driver ate owner operator, vadhiya pay package ate 12 mahine kam te maan satkar vi pura karde ne।
3: Aaj hi sampark karo Lakhi Saini nu 905-799-1525, 905-799-1525, ya visit karo 105 East Drive, Brampton।
4: CWC Immigration is one of the largest immigration companies and there are 4 offices in Canada and 12 in India। Main Mr. Kiran personally janda, main unade office vi gaya। ਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
1: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ ਸੀਡਬਲਯੂਸੀ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪੌਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ ਸੀਡਬਲਯੂਸੀ ਇਮੀਗ੍ਰੇਸ਼ਨ 905-670-4444 ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕੈਨੇਡਾ ਤੇ ਅਮਰੀਕਾ ਵਿੱਚ ਰੇਡ ਵਾਰ ਹੋਰ ਤੇਜ਼ ਨਾਲ ਨਜ਼ਰ ਆ ਰਹੀ ਹੈਗੀ ਆ ਜੇ ਦੇਖਿਆ ਜਾਵੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਖਿਲਾਫ ਸੋਸ਼ਲ ਮੀਡੀਆ ਉੱਤੇ ਫਿਰ ਸਖਤ ਕਮੈਂਟ ਕੀਤੇ ਹਨ ਕਿਆ ਬਾਤ ਆ ਇਹ ਕਮੈਂਟਸ ਉੱਤੇ ਉਸ ਕਿਉਂਕਿ ਬਈ ਹੈਰਾਨ ਹੋ ਜਾਂਦੇ ਬੰਦੇ ਕਿੱਦਾਂ ਦੀਆਂ ਗੱਲਾਂ ਕਰ ਰਹੇ ਹਨ ਇਹ ਕਮੈਂਟਸ ਉਸ ਵੇਲੇ ਆਏ ਜਦੋਂ ਕੈਨੇਡਾ ਦੇ ਨਵੇਂ ਕਾਊਂਟਰ ਟੈਰਿਫ ਲਾਗੂ ਹੋਣ ਵਾਲੇ ਸਨ ਸੋ ਹੋ ਗਏ ਹਨ ਇਸ ਵੇਲੇ ਸਭ ਤੋਂ ਵੱਡੀ ਗੱਲ ਬੰਬਾਰਡੀਅਰ ਦੀ ਟਰੰਪ ਨੇ ਕੀਤੀ ਹੈਗੀ ਉਹਨਾਂ ਨੇ ਕਿਹਾ ਨੋ ਮੋਰ ਸੈਲਿੰਗ ਬੰਬਾਰਡੀਅਰ ਇਨ ਯੂਨਾਈਟਿਡ ਸਟੇਟਸ ਟਰੰਪ ਦਾ ਕਹਿਣਾ ਹੈ ਕਿ ਕੈਨੇਡੀਅਨ ਕੰਪਨੀ ਬੰਬਾਰਡੀਅਰ ਨੇ ਅਮੈਰੀਕਨ ਮਾਰਕੀਟ ਵਿੱਚ ਆਪਣੇ ਪਲੇਨ ਵੇਚਣੇ ਹਨ ਅਤੇ ਵੇਚ ਨਹੀਂ ਸਕਦਾ ਕਿਆ ਬਾਤ ਆ ਤਾਂ ਕੰਪਨੀ ਨੇ ਅਮੈਰੀਕਾ ਵਿੱਚ ਮੈਨੂਫੈਕਚਰਿੰਗ ਕਰਨੀ ਚਾਹੀਦੀ ਹੈਗੀ ਆ ਪਰ ਉਹ ਵੀ ਕਹਿ ਰਹੇ ਹਨ ਕਿ ਸਾਡੇ ਬਹੁਤ ਸਾਰੇ ਪਾਰਟਸ ਅਮੈਰੀਕਾ ਵਿੱਚ ਹੀ ਬਣਦੇ ਹਨ ਪਰ ਸਿਰਫ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਨਾਲ ਬੰਬਾਰਡੀਅਰ ਦੇ ਪਲੇਨ ਆਟੋਮੈਟਿਕਲੀ ਬੈਨ ਨਹੀਂ ਹੋ ਜਾਂਦੇ ਬਹੁਤ ਕੁਝ ਦੇਖਣਾ ਪੈਂਦਾ ਬੰਬਾਰਡੀਅਰ ਏਅਰਕ੍ਰਾਫਟ ਅਜੇ ਵੀ US ਵਿੱਚ ਸਰਟੀਫਾਈਡ ਹਨ ਸੋ ਇਸ ਸਰਟੀਫਾਈਡ ਕੰਪਨੀ ਸਰਟੀਫਾਈਡ ਪਾਰਟਸ ਕੈਨੇਡੀਅਨ ਡਾਲਰ ਨੂੰ ਵੀ ਟਰੰਪ ਨੇ ਨਿਸ਼ਾਨੇ 'ਤੇ ਲਿਆ ਹੈ ਕਹਿੰਦੇ ਜਿਹੜਾ ਕੈਨੇਡੀਅਨ ਡਾਲਰ ਆ US ਦੇ ਡਾਲਰ ਵਿੱਚ ਡਿਫਰੈਂਸ ਜਿਹੜਾ ਹੈਗਾ ਅਨਅਕਸੈਪਟੇਬਲ ਹੈਗਾ ਕਹਿੰਦੇ ਤੁਸੀਂ ਨੀਵੇਂ ਹੀ ਰਹੋ ਉੱਚੇ ਨਹੀਂ ਹੋ ਸਕਦੇ ਨੀਵੇਂ ਹੀ ਰਹੋ ਕਿਆ ਬਾਤ ਆ ਕੀ ਕਹੇ ਹੁਣ ਇਹਨਾਂ ਨੂੰ ਕੈਨੇਡਾ ਵੀ ਕਿੱਦਾਂ ਜਵਾਬ ਦੇਵੇਗਾ ਅੱਜ ਤੋਂ ਸਤੰਬਰ 8 ਤੋਂ 27.6 billion ਅਮੈਰੀਕਨ ਇੰਪੋਰਟਸ ਉੱਤੇ 15% ਤੋਂ ਲੈ ਕੇ 25% ਅਤੇ 50% ਦਾ ਕਾਊਂਟਰ ਟੈਰਿਫ ਲਗਾਉਣੇ ਜਿਹੜੇ ਹੈਗੇ ਸ਼ੁਰੂ ਕੀਤੇ ਗਏ ਹਨ ਹੁਣ ਕੀ ਇਫੈਕਟ ਪੈਂਦਾ ਦੁਪਹਿਰ ਤੀਕਰ ਸ਼ਾਮ ਤੀਕਰ ਕੀ ਕੁਝ ਹੋਵੇਗਾ ਇਹ ਟਾਈਮ ਦੱਸੇਗਾ ਗੈਸ ਪ੍ਰਾਈਸ ਡੀਜ਼ਲ ਪ੍ਰਾਈਸ ਕਿੱਧਰ ਨੂੰ ਜਾ ਰਹੀਆਂ ਹਨ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਗੱਲਬਾਤ ਕਰਦੇ ਆ ਲਾਈਨ ਜੁੜੀ ਹੋਈ ਹੈਗੀ ਆ ਬਾਰੀਆ ਸਾਹਿਬ ਨੂੰ ਵੈਲਕਮ ਕਰਦੇ ਆ ਮੰਗਲਵਾਰ ਦੀ ਸਵੇਰ ਦੇ ਵਿੱਚ ਬਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
5: ਤਮੜ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵੇਰ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਤਾਂ ਬਿਲਕੁਲ ਤੁਸੀਂ ਕੁਝ ਗੱਲਾਂ ਕੀਤੀਆਂ ਸੀ ਸ਼ੁਰੂ ਚ ਕਿ ਆਪਾਂ ਲੇਬਰ ਡੇ ਦੇ ਉੱਤੇ ਬਿਜੀ ਸੀਗੇ ਕੱਲ ਆਪਾਂ ਕਰਮ ਧਰਮ ਦੀਆਂ ਗੱਲਾਂ ਕੀਤੀਆਂ ਐਜ਼ ਕੰਪੇਅਰ ਟੂ ਇੱਕ ਬੰਦੇ ਹੋਰ ਪ੍ਰੋਮੀਨੈਂਟ ਅਮਰੀਕਾ ਦੇ ਉਹ ਵੀ ਬਿਜੀ ਸੀਗੇ ਕੱਲ ਉਹਨਾਂ ਵੀ ਛੁੱਟੀ ਨਹੀਂ ਕੀਤੀ ਉਹ ਹੈਗੇ ਨੇ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜ਼ੀਡੈਂਟ ਤਾਂ ਉਹ ਲੇਬਰ ਡੇ ਦੇ ਉੱਪਰ ਸਮੇਂ ਸਮੇਂ ਦੇ ਉੱਪਰ ਕੱਲ ਸਾਰਾ ਦਿਨ ਆਪਣਾ ਸੋਸ਼ਲ ਮੀਡੀਆ ਤੇ ਐਕਟਿਵ ਰਹੇ ਜੀ ਕੈਨੇਡਾ ਖਿਲਾਫ ਟਵੀਟ ਕਰਦੇ ਰਹੇ ਦੂਜੇ ਪਾਸੇ ਕੁਛ ਘੰਟੇ ਜਿਹੜੇ ਸੀਗੇ ਟੈਰਿਫ ਲੱਗਣ ਦੇ ਬਾਕੀ ਸੀਗੇ ਆਪਾਂ ਇਸ ਚੀਜ਼ ਨੂੰ ਕੰਪੇਅਰ ਕਰ ਸਕਦੇ ਹਾਂ ਕਿ ਉਧਰੋਂ ਲਾਈਕ ਲਾਸਟ ਡੇ ਸੀਗਾ ਕੈਨੇਡਾ ਦਾ ਵੀ ਉਸ ਤੋਂ ਬਾਅਦ ਅੱਜ ਹੁਣ ਟੈਰਿਫ ਜਿਹੜੇ ਲੱਗ ਗਏ ਹੈਗੇ ਆ ਤੁਸੀਂ ਦੱਸਿਆ ਹਨਾ
1: ਜੀ
5: ਤਾਂ ਟਰੰਪ ਸਾਹਿਬ ਲਗਾਤਾਰ ਜਿਹੜੇ ਤੁਸੀਂ ਇਸ਼ੂ ਦੱਸਿਆ ਇੱਕ ਉਹਨਾਂ ਨੇ ਮੈਪ ਵੀ ਜਾਰੀ ਕਰ ਦਿੱਤਾ ਜੀ ਕੱਲ ਦੁਬਾਰਾ ਉਹ ਮੈਪ ਇੱਕ ਦਾ ਮੈਪ ਜਾਰੀ ਕਰਦੇ ਆ ਦਿਨ ਦੇ ਵਿੱਚ ਜਾਂ ਹਫਤੇ ਦਾ ਜਿਹਦੇ ਵਿੱਚ ਉਹ ਕਈ ਕੁਝ ਦੱਸਦੇ ਆ ਠੀਕ ਹੈ ਜੀ ਲੇਕ ਅੰਟਾਰੀਓ ਤੋਂ ਬਾਅਦ ਹੁਣ ਉਹਨਾਂ ਨੇ ਸਾਰੇ ਨੌਰਥ ਅਮਰੀਕਾ ਦਾ ਵਿੱਚੇ ਗ੍ਰੀਨਲੈਂਡ ਵਿੱਚੇ ਕੈਨੇਡਾ ਮੈਕਸੀਕੋ ਠੀਕ ਹੈ ਜੀ ਤਾਂ ਇੱਕ ਮੈਪ ਜਾਰੀ ਕੀਤਾ ਜੀ ਕਹਿੰਦੇ ਵੀ ਇਹ ਗ੍ਰੇਟ ਅਮਰੀਕਾ ਹੈਗਾ ਠੀਕ ਆ ਤਾਂ ਉਹ ਮੇਰੇ ਕਹਿਣ ਦਾ ਭਾਵ ਹੈ ਕਿ 10:43 ਪੌਣੇ 11 ਅਖਬਾਰਾਂ ਨੇ ਇਹ ਕੋਟ ਕੀਤਾ ਹੈਗਾ ਕਿ ਪੌਣੇ 11 ਵਜੇ ਇਹਨਾਂ ਇਹ ਟਵੀਟ ਕੀਤਾ ਪਹਿਲਾਂ ਮੈਪ ਪਾਇਆ ਤੇ ਮੈਪ ਦੇ ਵਿੱਚ ਉਹਨੇ 4-5 ਦੇਸ਼ ਇਕੱਠੇ ਕਰਕੇ ਤੇ ਅਮਰੀਕਾ ਦਾ ਝੰਡਾ ਲਾ ਦਿੱਤਾ ਉੱਪਰ ਉਹਨਾਂ ਕਹਿੰਦੇ ਵੀ ਇਹ ਗ੍ਰੇਟ ਅਮਰੀਕਾ ਹੈਗਾ ਸੋ ਲੌਜੀਕਲੀ ਆਪਾਂ ਕੱਲ ਵੀ ਇਹ ਗੱਲ ਕੀਤੀ ਸੀ ਵੀ ਉਹ ਮੈਪ ਦੇ ਵਿੱਚੋਂ ਜਾਂ ਫਿਰ ਲੇਖਾਂ ਨੂੰ ਅਦਲ ਬਦਲ ਕਰਕੇ ਨਾ ਅਦਲ ਬਦਲ ਕਰਕੇ ਇਹਦੇ ਵਿੱਚ ਅਮੈਰੀਕਨ ਲੋਕਾਂ ਨੂੰ ਡਿਲੀਵਰ ਕਰਨ ਦੀ ਇੱਕ ਨੀਤੀ ਰੱਖ ਰਹੇ ਆ ਵਰਸੋ ਆਵਰ ਅਮੈਰੀਕਨ ਲੋਕ ਸੋਚਦੇ ਹੋਣਗੇ ਕੀ ਸੋਚਦੇ ਆ ਇਹ ਤਾਂ ਮਿਡ ਟਰਮ ਚ ਪਤਾ ਚੱਲੂਗਾ ਠੀਕ ਹੈ ਜੀ ਲੇਕਿਨ ਇੱਕ ਜਿਹੜੀ ਵੱਡੀ ਉਹਨਾਂ ਨੇ ਕੱਲ ਫਿਰ ਜਿੱਦਾਂ ਤੁਸੀਂ ਦੱਸਿਆ ਕਿ ਮੌਂਟਰੀਅਲ ਦੀ ਇੱਕ ਪ੍ਰੋਮੀਨੈਂਟ ਕੰਪਨੀ ਹੈਗੀ ਹੈ ਠੀਕ ਹੈ ਆਪਣੀ ਬੰਬਾਰਡੀਅਰ ਉਹਨੂੰ ਕਹਿੰਦੇ ਵੀ ਜਾਂ ਤਾਂ ਅਮਰੀਕਾ ਚ ਇੱਥੇ ਆ ਕੇ ਬਿਲਡ ਕਰੋ ਸਾਰਾ ਕੁਛ ਤੇ ਜਾਂ ਫਿਰ ਅਸੀਂ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇਣੀ ਤੁਸੀਂ ਬਥੇਰਾ ਚਿਰ ਸਾਡਾ ਫਾਇਦਾ ਉਠਾ ਲਿਆ ਉਹ ਤਾਂ ਉਦਣ ਇੱਕੋ ਹੀ ਟੋਨ ਤੇ ਕੈਨੇਡਾ ਨੂੰ ਇਹ ਕਹਿ ਰਹੇ ਕਿ ਤੁਸੀਂ ਬੜਾ ਚਿਰ ਸਾਡਾ ਫਾਇਦਾ ਉਠਾ ਲਿਆ ਉਹ ਇੱਕ ਵਿਕਟਮ ਦੇ ਤੌਰ ਤੇ ਆਪਣੇ ਆਪ ਨੂੰ ਅਮਰੀਕਾ ਨੂੰ ਵਿਕਟਮ ਦੇ ਤੌਰ ਤੇ ਅਮਰੀਕਨ ਲੋਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਕਿ ਅਮਰੀਕਾ ਇਜ਼ ਵਿਕਟਮ ਇਨ ਟ੍ਰੇਡ ਡੀਲ ਅਮਰੀਕਾ ਜਿਹੜਾ ਨਾ ਉਹ ਲੁੱਟਿਆ ਜਾ ਰਿਹਾ ਏਦਾਂ ਬਹੁਤ ਕੁਛ ਹੈਗਾ ਸੋ ਇਹਦੇ ਇਫੈਕਟ ਦੀਆਂ ਗੱਲਾਂ ਵੀ ਆਈਆਂ ਹੁਣ ਜਿਹੜੀ ਬੰਬਾਰਡੀਅਰ ਜਿਹੜੇ ਕਿਊਬੈਕ ਦੇ ਪ੍ਰੀਮੀਅਰ ਹੈਗੇ ਆ ਜੀ ਉਹਨਾਂ ਦਾ ਬਿਆਨ ਵੀ ਆ ਗਿਆ ਉਹ ਕਹਿੰਦੇ ਵੀ ਮੈਂ ਟਰੰਪ ਦੇ ਖਿਲਾਫ਼ ਕੁਛ ਨੀ ਕਹਿਣਾ ਬੰਬਾਰਡੀਅਰ ਦੀ ਗੱਲ ਕਰਦਾ ਉਹਨਾਂ ਨੇ ਐਗਜੈਕਟਿਵ ਦੇ ਨਾਲ ਮੀਟਿੰਗ ਵੀ ਕੀਤੀ ਹੈਗੀ ਆ ਵੀ ਸਾਨੂੰ ਪ੍ਰਾਊਡ ਹੈਗਾ ਆਪਣੀ ਕੰਪਨੀ ਤੇ। ਤੇ ਜਿਹੜੇ ਬੰਬਾਰਡੀਅਰ ਆ ਉਹਨਾਂ ਦਾ ਵੀ ਜਿਹੜਾ ਵਰਜ਼ਨ ਆਇਆ ਉਹ ਕਹਿੰਦੇ ਵੀ ਅਸੀਂ ਤਾਂ ਪਹਿਲਾਂ ਹੀ ਇੰਨੇ ਲੋਕਾਂ ਨੂੰ 3500 ਡਾਇਰੈਕਟ ਜੋਬਾਂ ਜਿਹੜੀਆਂ ਨੇ ਅਮਰੀਕਨ ਲੋਕਾਂ ਨੂੰ ਦਿੱਤੀਆਂ ਹੋਈਆਂ ਨੇ
1: ਜੀ।
5: ਦੂਜੇ ਪਾਸੇ ਅਸੀਂ ਉੱਥੇ ਬਿਲਡ ਕਰ ਰਹੇ ਹਾਂ, ਜੋ ਟਰਮਾਂ ਨੇ ਯੂ ਐਸ ਏ ਦੀਆਂ ਸਾਡੇ ਤੇ ਲਾਈਆਂ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ। ਸੋ ਇਹ ਕੋਈ ਸੁੱਤੇ ਸਿੱਤ ਨੀ ਹੈਗਾ ਕਿ ਜਿਹੜੀ ਬੰਬਾਰਡੀਅਰ ਆ ਉਹ ਡਿਲੀਵਰ ਕਰੀ ਜਾ ਰਹੀ ਆ ਤੇ ਅਮਰੀਕਾ ਨੂੰ ਪਤਾ ਹੀ ਨੀ ਸੀਗਾ।
1: ਮੇਰੇ
5: ਕਹਿਣ ਤੋਂ ਭਾਵ ਹੈਗਾ ਜੋ ਵੀ ਐਗਰੀਮੈਂਟ ਓਵਰਆਲ ਜੇ ਮੈਂ ਕਰਨਾ ਹੋਵੇ ਤਾਂ ਜਿਹੜੇ ਵੀ ਟ੍ਰੇਡ ਡੀਲਾਂ, ਇੱਕ ਤੇ ਆਪਾਂ ਉਸਮਾ ਹੈਗਾ, ਸੁਸਮਾ ਵੀ ਕਹਿ ਦਿੰਦੇ ਆ, ਉਹ ਤੇ ਹੈਗਾ ਹੀ ਹੈਗਾ, ਠੀਕ ਹੈ ਜੀ। ਇਹ ਤੋਂ ਇਲਾਵਾ ਜਿੰਨਾ ਵੀ ਇੰਟੀਗ੍ਰੇਟ ਵਪਾਰ ਹੈਗਾ ਉਹ ਸਾਰਾ ਕੁਛ ਟਰਮਾਂ ਦੇ ਤਹਿਤ ਆ, ਕੁਛ ਵੀ ਟਰਮਾਂ ਤੋਂ ਬਾਹਰ ਨੀ ਹੈਗਾ ਮੇਰੇ ਕਹਿਣ ਤੋਂ ਭਾਵ ਹੈਗਾ। ਤਾਂ ਇੱਕ ਮੱਚ ਨੀਡਡ ਜਿਹੜਾ ਇਹ ਵਪਾਰ ਸੀਗਾ ਤਾਂ ਉਹਦਾ ਹੁਣ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਮੇਨ ਦੇ ਰਿਪਬਲਿਕਨ ਸੈਨੇਟਰ ਹੈਗੇ ਆ ਸੁਸਨ ਕੋਲਿੰਸ ਤਾਂ ਹੋਰ ਵੀ ਬਹੁਤ ਸਾਰੇ ਜਿਹੜੀਆਂ ਉਹ ਬੋਲੇ ਆ ਜੀ, ਉਹ ਕਹਿੰਦੇ ਕਿ ਇਹ ਕਿੱਧਰ ਨੂੰ ਟ੍ਰੈਂਡ ਚੱਲ ਪਿਆ ਹੈਗਾ ਜੇ ਕੈਨੇਡਾ ਸਾਡਾ ਫਰੈਂਡ ਸੀਗਾ, ਸਾਡਾ ਕਲੋਜ਼ ਅਲਾਈ ਸੀਗਾ, ਬਿਗੇਸਟ ਟ੍ਰੇਡਿੰਗ ਪਾਰਟਨਰ ਸੀਗਾ ਵਰਲਡ ਦੇ ਵਿੱਚ, ਟਰਸਟੀ ਸੀਗਾ, ਇਹ ਚਾਈਨਾ ਨੀ ਹੈਗਾ। ਉਹ ਕਹਿੰਦੇ ਕੈਨੇਡਾ ਚਾਈਨਾ ਨੀ ਹੈਗਾ, ਠੀਕ ਹੈ। ਇਹਦੇ ਤੇ ਜਿਹੜੇ ਪ੍ਰੈਜ਼ੀਡੈਂਟ ਕਰ ਰਹੇ ਹੈਗੇ ਜਿਸ ਤਰ੍ਹਾਂ ਦਾ ਵਤੀਰਾ ਕਰ ਰਹੇ ਹੈਗਾ ਦੈਟਸ ਨਾਟ ਏ ਗੁੱਡ, ਵੀ ਇਹ ਕੋਈ ਚੰਗੀ ਗੱਲ ਨੀ ਹੈਗੀ ਵੀ ਸਾਨੂੰ ਅਮਰੀਕਾ ਨੂੰ ਇਹਦੇ ਚੋਂ ਗੇਨ ਹੋਣ ਵਾਲਾ ਨਹੀਂ ਹੈਗਾ। ਇੱਕ ਖਬਰ ਆਪਾਂ ਕੱਲ ਕੀਤੀ ਸੀ ਕਿ
1: ਇੱਕ ਮਿੰਟ ਹੋਲਡ ਕਰਿਓ ਮੜੀਆ ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਕਾਫੀ ਲੰਬੇ ਸਮੇਂ ਤੋਂ ਹੋਲਡ ਹਨ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ, ਇਹਨੂੰ ਮਾਫ ਕਰਨਾ ਬਾਰੀ ਸਾਹਿਬ ਦੁਆਰਾ ਡਾਇਲ ਕਰ ਲੈਣਾ ਜੀ। ਸਤਿ ਸ੍ਰੀ ਅਕਾਲ ਜੀ
6: ਬਾਰੀ ਸਾਹਿਬ ਨੂੰ, ਤੁਹਾਨੂੰ ਤੰਬੜ ਸਾਹਿਬ
1: ਜੀ,
6: ਇੱਕ ਨਾ ਖਾਣ ਹੁੰਦਾ ਸੀ ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ, ਉਹ ਟਰੰਪ ਸਾਹਿਬ ਨੇ ਬਹੁਤ ਸਿੱਧ ਕਰਤਾ ਜੀ
1: ਜੀ।
6: ਤੇ ਮੈਨੂੰ ਲੱਗਦਾ ਚਲੋ ਗਵਾਂਢੀ ਹਮੇਸ਼ਾ ਤੁਹਾਡੇ ਚੰਗੇ ਚਾਹੀਦੇ, ਕਿਉਂਕਿ ਕਹਿੰਦੇ ਆ ਕਿ ਰਿਸ਼ਤੇਦਾਰਾਂ ਨਾਲੋਂ ਜਿਹੜਾ ਗਵਾਂਢ ਆ ਤੁਹਾਡੇ ਖੇਤੀ ਪਹੁੰਚਦਾ, ਕਦੀ ਗਵਾਂਢ ਨੇ ਵਿਗਾੜਨੀ ਨਹੀਂ ਚਾਹੀਦੀ। ਪਰ ਮੈਨੂੰ ਲੱਗਦਾ ਵੀ ਟਰੰਪ ਸਾਹਿਬ ਜਿਹੜੇ ਆ ਉਹ ਕੁਛ ਜ਼ਿਆਦਾ ਹੀ ਕਰ ਰਹੇ ਆ, ਤੇ ਜਿਹੜਾ ਹੁਣ ਦੁਨੀਆ ਇੱਕ ਹੋ ਚੁੱਕੀ ਆ, ਵਰਲਡ ਇੱਕ ਆ, ਹੁਣ ਜੇ ਅਮਰੀਕਾ ਨੂੰ ਸਾਡੀ ਲੋੜ ਆ ਸਾਨੂੰ ਵੀ ਅਮਰੀਕਾ ਦੀ ਲੋੜ ਆ, ਏਦਾਂ ਹੀ ਹਰ ਕੰਟਰੀ ਦੀ ਕੋਈ ਕਿਸੇ ਚੀਜ਼ ਦੀ ਸਪੈਸ਼ਲਾਈਜੇਸ਼ਨ ਆ, ਕੋਈ ਕਿਸੇ ਦੀ ਆ, ਤੇ ਸਾਨੂੰ ਲੱਗਦਾ ਕਿ ਰਲ ਮਿਲ ਕੇ ਰਹਿਣਾ ਚਾਹੀਦਾ। ਬਾਕੀ ਤੁਸੀਂ ਕੱਲ ਆਏ ਮਿਲੇ ਪਰਸੋਂ ਤੇ ਬਹੁਤ ਚੰਗਾ ਲੱਗਾ, ਥੈਂਕ ਯੂ ਤੁਹਾਡਾ ਜੀ ਸਮਾਂ ਦੇਣ ਲਈ ਜੀ, ਬਹੁਤ ਧੰਨਵਾਦ,
1: ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਪਹੁੰਚੇ, ਬੜੀਆਂ ਰੌਣਕਾਂ ਲਾਈਆਂ। ਗੁਰਮੁਖ ਸਿੰਘ ਬਾਰੇ ਸਾਹਿਬ ਦੁਆਰਾ ਡਾਇਲ ਕਰ ਲੈਣਾ, ਮੇਰੇ ਕੋਲ ਲਾਈਨ ਹੋਲਡ ਤੇ ਪਣ ਜੀ ਕੱਟ ਹੋ ਗਈ ਸੀਗੀ, ਤੋ ਦੁਆਰਾ ਡਾਇਲ ਕਰ ਲਵਾਂ। ਉੱਥੇ ਖਬਰਾਂ ਵੱਲ ਫਿਰ ਚੱਲਦੇ ਹੈਗੇ ਆ, ਤੋ ਜੰਜੂਆਰੀ ਪੈਕਰੇ ਦੀ ਗੱਲਬਾਤ ਕਰਦੇ ਸੀਗੇ ਜਿੱਥੇ ਨਵ ਏਅਰ ਕੰਫਰਟ ਸੰਧੂ ਜੀ, ਸੰਧੂ ਸਾਹਿਬ ਜੀ ਪਹੁੰਚੇ ਸੀਗੇ ਨਵ ਏਅਰ ਕੰਫਰਟ ਤੋਂ, ਬੜੀਆਂ ਰੌਣਕਾਂ ਇਹਨਾਂ ਨੇ ਵੀ ਲਾਈਆਂ। ਬਾਰੀ ਸਾਹਿਬ ਦੀ ਲਾਈਨ ਮੇਰੇ ਕੋਲ ਡਰੋਪ ਹੋ ਗਈ, ਦੁਬਾਰਾ ਕਾਲ ਕਰ ਲੈਣਗੇ ਤਾਂ ਉਹਨਾਂ ਨੂੰ ਦੁਬਾਰਾ ਫਿਰ ਜੋੜ ਲਵਾਂਗੇ ਜ਼ਰੂਰ। ਪ੍ਰੋਗਰਾਮ ਸਪੋਂਸਰ ਕੀਤਾ ਗਿਆ ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਜਿਹੜੇ ਤੁਸੀਂ ਖਿੜਕੀਆਂ ਦਰਵਾਜ਼ੇ ਚਾਹੀਦੇ ਹਨ ਖੁਦ ਮੈਨੂਫੈਕਚਰ ਕਰਦੇ ਹਨ, ਡੋਰਸ ਐਂਡ ਵਿੰਡੋਜ਼ ਸਪੈਸ਼ਲੀ ਵਿੰਡੋਜ਼ ਹੀ ਚੇਂਜ ਕਰਵਾਉਣੀਆਂ ਹੁਣ ਕਰਵਾ ਸਕਦੇ ਹੋ। ਜਿਹੜੀਆਂ ਵਿੰਡੋ ਆ ਇਹਨਾਂ ਨੂੰ ਕਦੇ ਸੈਂਡਿੰਗ ਦੀ ਲੋੜ ਨਹੀਂ ਪੈਂਦੀ, ਪੇਂਟਿੰਗ ਦੀ ਲੋੜ ਨਹੀਂ ਪੈਂਦੀ, ਵਾਰਨਿਸ਼ ਕਰਨ ਦੀ ਲੋੜ ਨਹੀਂ ਪੈਂਦੀ, ਫੁੱਲੀ ਕੁਆਲਿਟੀ ਵਿੰਡੋਜ਼ ਇੰਸਟਾਲ ਕਰਕੇ ਦਿੰਦੇ ਹਨ। ਬਹੁਤ ਵੱਡੇ ਵੱਡੇ ਕੌਂਟਰੈਕਟਸ ਇਹਨਾਂ ਕੋਲ ਹਨ, ਕਾਫੀ ਲੰਬੇ ਸਮੇਂ ਤੋਂ ਇਸੇ ਹੀ ਬਿਜ਼ਨਸ ਵਿੱਚ ਹਨ। ਸੋ ਤੁਸੀਂ ਸੰਪਰਕ ਕਰ ਲੈਣਾ 416-674-6550 'ਤੇ। ਵਿੰਡੋਜ਼ ਬਾਏ ਬੰਗਾ, ਡੋਰਸ ਐਂਡ ਵਿੰਡੋਜ਼ ਬਾਏ ਬੰਗਾ ਨੇ ਸਾਨੂੰ ਸਪੋਂਸਰ ਕੀਤਾ, ਧੰਨਵਾਦ। ਅਤੇ ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਡਰਾਈਵਰ ਪੁਜੀਸ਼ਨਸ $28 ਘੰਟੇ ਤੋਂ ਲੈ ਕੇ $40 ਤੱਕ ਮਿਲ ਸਕਦੇ ਹੈਗੇ, ਆਫਿਸ ਦੀਆਂ ਜੋਬਸ ਵੀ ਅਵੇਲੇਬਲ ਹਨ ਅਤੇ ਨਾਲ ਦੀ ਨਾਲ ਮਿਲ ਰਾਈਡ ਪੁਜੀਸ਼ਨਸ ਵੀ ਅਵੇਲੇਬਲ ਹਨ। 437-242-3158 'ਤੇ ਗੱਲਬਾਤ ਕਰੇ। ਲਓ ਜੀ ਦੁਬਾਰਾ ਲਾਈਨ ਜੁੜ ਗਈ ਹੈਗੀ ਆ, ਮਾਫ਼ ਕਰ ਦੇਣਾ ਜੰਦਾ ਨਹੀਂ ਲਾਇਆ ਸਾਹਿਬ, ਜਦੋਂ ਦੂਸਰੀ ਲਾਈਨ ਲਾ ਜੋੜਦੇ ਹਾਂ ਤਾਂ ਟੁੱਟਣੀ ਨਹੀਂ ਚਾਹੀਦੀ, ਟੁੱਟ ਗਈ ਸੀ। ਗੁਰਮੁਖ ਸਿੰਘ ਇੱਕ ਵਾਰੀ ਫਿਰ ਜੀ ਆਇਆਂ ਨੂੰ ਪਰੋਂ ਦੇ ਵਿੱਚ ਲੱਗਦਾ ਫਿਰ ਬਿਜ਼ੀ ਚੱਲ ਗਈ ਤੁਹਾਡੀ, ਮੈਂ ਤੁਹਾਨੂੰ ਹੋਲਡ 'ਤੇ ਪਾਇਆ, ਦੁਬਾਰਾ ਡਾਇਲ ਕਰ ਲਵੋ। ਇਹਦਾ ਤਾਂ 416-837-1515 ਦੁਬਾਰਾ ਡਾਇਲ ਪਲੀਜ਼ ਕਰ ਲਵੋ। ਮੈਂ ਪਤਾ ਨਹੀਂ ਕੱਲ੍ਹ ਲਾਈਨ ਜਿਹੜੀ ਆ ਟੁੱਟ ਗਈ ਸੀਗੀ, ਮੈਂ ਦੁਬਾਰਾ ਹੋਲਡ ਕਰਨ ਦੀ ਕੋਸ਼ਿਸ਼ ਕੀਤੀ ਆ। 416-837-1515 ਥੋੜ੍ਹੇ ਠੇਰ ਕੇ ਗੁਰਮੁਖ ਸਿੰਘ ਜੀ ਦੁਬਾਰਾ ਫਿਰ ਲਾਈਨ ਆਈ। ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਹੈਲੋ ਹੈਲੋ ਅਨਲੋਕ ਕਰੀਏ। ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ, ਹੈਲੋ ਲਾਈਨ ਹੋਲਡ 'ਤੇ, ਪਤਾ ਨਹੀਂ ਕਿਸ ਕਾਰਨ ਜਾ ਰਹੀ ਹੈਗੀ ਆ, ਕੋਈ ਮੁਸ਼ਕਿਲ ਤਾਂ ਆਉਣੀ ਨਹੀਂ ਚਾਹੀਦੀ। ਮੈਂ ਦੱਸ ਦੇਵਾਂ ਸਮੋਸਾ ਸਵੀਟ ਫੈਕਟਰੀ ਵਾਲਿਆਂ ਨੇ ਪ੍ਰੋਗਰਾਮ ਸਪੋਂਸਰ ਕੀਤਾ, ਮੈਂ ਜਿਹਦਾ ਲਾਈਨਾਂ ਚੈੱਕ ਕਰਾਂ ਜਦ ਤੱਕ ਤੁਸੀਂ ਫਿਰ ਇੱਕ ਦੋ ਕਮਰਸ਼ੀਅਲ ਸੁਣ ਲਵੋ।
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
1: ਲਓ ਜੀ ਦੁਬਾਰਾ ਲਾਈਨ ਜੁੜ ਗਏ ਗੁਰਮੁਖ ਸਿੰਘ ਬਾਜਵਾ ਸਾਹਿਬ। ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ।
5: ਸਤਿ ਸ੍ਰੀ ਅਕਾਲ ਤੰਬੜ ਸਾਹਿਬ, ਕਿਸੇ ਕਾਰਨ ਕਰਕੇ ਲਾਈਨ ਜਿਹੜੀ ਕੱਟੀ ਸੀਗੀ, ਗੱਲਬਾਤ ਪਈ ਸੀ,
1: ਲੌਕ ਨਹੀਂ ਲੱਗਾ ਸਰ ਲਾਈਨ ਉੱਪਰ, ਲੌਕ ਲਾਉਂਦੇ ਅਗਲੀ ਕਾਲ ਤੇ ਚੱਲ ਸਕਦੇ ਸੀਗੇ। ਤੁਹਾਡੀ ਲਾਈਨ ਤੇ ਲੌਕ ਨਹੀਂ ਲੱਗਾ, ਉਹ ਲਾਈਨਾਂ ਦੋਨੇ ਡਿੱਗ ਪਈਆਂ ਸੀਗੀਆਂ। ਸੋ ਇੱਕ ਵਾਰੀ ਫਿਰ ਜੀ ਐਨ ਇੱਕ ਲਾਈਨ ਮੈਂ ਹੋਰ ਕਲੀਅਰ ਕਰ ਦਿੰਦਾ, ਨਾਲੇ ਫੋਨ ਟੈਸਟ ਹੋ ਜਾਗੇ। 7603 ਆ ਜਾਓ ਤੇ ਸਤਿ ਸ੍ਰੀ ਅਕਾਲ ਜੀ।
9: ਹਾਂਜੀ ਤੁਮ ਰਹੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
9: ਦਲਵੀਰ ਜੀ ਹਾਂ ਠੀਕ ਹੈ, ਬਹੁਤ ਵਧੀਆ। ਸ਼ੋਰੀ ਤੁਹਾਡੇ ਦਰਸ਼ਨ ਵੀ ਪਕੜ ਲੈ ਬਸ ਜੀ, ਮੈਂ ਚਲ ਗਿਆ ਜੀ, ਮੈਂ ਨਹੀਂ ਦੇ ਰਹੇ
1: ਜੀ
5: ਬਿਲਕੁਲ। ਇਹ ਵੇਖੋ ਇਹ ਫੈਕਟ ਤਾਂ ਹੋਣਾ ਸੀ, ਹਾਲਾਂਕਿ ਅਖਬਾਰਾਂ ਇਹ ਕੋਟ ਕਰ ਰਹੀਆਂ ਅੱਜ ਵੀ, ਇੱਕਦਮ ਫੈਕਟ ਦਿਖਾਈ ਨਹੀਂ ਦਊਗਾ। ਪਰ ਮੇਰੇ ਕਹਿਣ ਤੋਂ ਭਾਵ ਹੁੰਦਾ ਕਿ ਜਦੋਂ ਵੀ ਸਪਲਾਈ ਚੇਨ ਪ੍ਰਭਾਵਿਤ ਹੋਊਗੀ ਤਾਂ ਪਰਸਪਰ ਇਹ ਮੈਂ ਦੋ ਚਾਰ ਦਿਨ ਨੋਟ ਕਰ ਰਿਹਾ ਸੀਗਾ ਕਿ ਕਾਫੀ ਤੇਜ਼ੀ ਸੀਗੀ ਕੰਮ ਦੇ ਵਿੱਚ ਹਫ਼ਤਾ ਭਰ। ਕਈ ਕੰਪਨੀਆਂ ਨੇ ਸਪੈਸ਼ਲ ਲੋਡ ਮੰਗਾਇਆ, ਟਰੰਪ ਸਾਹਿਬ ਆਪਣਾ ਤੰਬੜ
1: ਸਾਹਿਬ
5: ਵੀ ਉਹਨੂੰ ਲੈ ਕੇ ਆਏ ਆ ਇਹ ਸਪੈਸ਼ਲ ਆਰਡਰ ਤੇ। ਮੈਨੂੰ ਕੁਛ ਕਾਲਾਂ ਆਈਆਂ ਆਫ ਦੀ ਡਰਾਈਵਰਸ ਦੀਆਂ, ਕਹਿੰਦੇ ਕਿ ਸਾਨੂੰ ਭਾਜੀ ਸਪੈਸ਼ਲ ਕਾਲਾਂ ਆਈਆਂ ਕਿ ਫਲਾਣੇ ਥਾਂ ਲੋਡ ਲੈ ਕੇ ਆਓ ਵੀ ਮੁੜ ਕੇ ਟੈਰਫ ਲੱਗ ਜਾਣਾ ਕੈਨੇਡਾ ਦਾ, ਠੀਕ ਹੈ। ਸੋ ਗੈਸ ਪ੍ਰਾਈਸ ਜਿਹੜੀਆਂ ਸੀਗੀਆਂ ਜਿਹੜੀਆਂ ਆਲਮੋਸਟ ਗੋਕੇ ਦੀ ਕੈਲਕੂਲੇਸ਼ਨ ਇੱਧਰ ਲੀਟਰਸ ਹੈਗੀ ਆ, ਉਧਰ ਹੈਗੀ ਆ ਆਪਣਾ ਗੈਲਨ ਹੈਗੀ ਆ, ਤਾਂ ਸਟੇਟ ਵਾਈਜ਼ ਟੈਕਸ ਦੇ ਹਿਸਾਬ ਦੇ ਨਾਲ ਅਪ ਡਾਊਨ ਹੈਗੀ ਆ। ਇਲੀਨੋਇਸ ਦੇ ਵਿੱਚ ਲਗਭਗ 4.5 ਜਿਹੜੀ ਆ ਯੂ ਐਸ ਡਾਲਰ ਨੂੰ ਗੈਲਨ ਹੈਗੀ ਆ। ਇੱਧਰ ਸਾਡੇ ਜਿਹੜੀਆਂ ਅੱਜ ਦੀ ਪ੍ਰਾਈਸ ਹੈਗੀ 81 ਮੈਂ ਕਿਤੇ ਦੇਖੀ ਹੈਗੀ ਆ, 176-81 ਸੋ ਮੇਰੇ ਲੀਟਰ। ਸੋ ਜਿਹੜਾ ਇਹ ਦੋਵੇਂ ਪਰਸਪਰ ਪ੍ਰਭਾਵ ਹੈਗਾ, ਪ੍ਰਭਾਵ ਤਾਂ ਪੈਣਾ ਵੀ ਇਕੱਲਾ ਜਦੋਂ ਵੀ ਕਿਤੇ ਟੈਰਫ ਦੀ ਜੰਗ ਪਹਿਲਾਂ ਵੱਧਦੀ ਆ, ਫਿਊਲ ਪ੍ਰਾਈਜ਼ ਦੇ ਪ੍ਰਭਾਵ ਪਹਿਲਾਂ ਸਭ ਤੋਂ ਵੱਧ ਪੈਂਦਾ, ਤੇ ਫਿਊਲ ਪ੍ਰਾਈਜ਼ ਦੇ ਪ੍ਰਭਾਵ ਪਿਆ ਤੇ ਸਮਝ ਲਓ ਵੀ ਸਭ ਤੋਂ ਵੱਡੀ ਇਹ ਪਾਕਟ ਦੇ ਵਿੱਚੋਂ ਇੱਕ ਇੱਦਾਂ ਦੀ ਡਾਇਰੈਕਟ ਮਨੀ ਆ ਵੀ ਇੱਦਾਂ ਦੀ ਇਹ ਇਨਵੈਸਟਮੈਂਟ ਆ ਵੀ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਈਵਨ ਫੂਡ 'ਚ ਵਾਧਾ ਘਾਟਾ ਬੰਦਾ ਕਰ ਲਊਗਾ, ਹਾਂ ਥੋੜ੍ਹਾ ਬਹੁਤਾ ਕੀ ਕਰੂਗਾ ਬੰਦਾ, ਕਾਰ ਘੱਟ ਕੱਢੂਗਾ ਪਰ ਜਾਣਾ ਤਾਂ ਪੈਣਾ ਹੀ ਹੈ, ਇਹ ਤੇ ਕਾਰ ਤੋਂ ਬਗੈਰ ਕਹਿੰਦੇ। ਸੋ ਕੁੱਲ ਮਿਲਾ ਕੇ ਓਵਰਆਲ ਜਿਹੜਾ ਹੁਣ ਤੱਕ ਦੀ ਗੱਲ ਹੈਗੀ ਹੈ ਜੀ, ਮੈਨੂੰ ਇਹ ਲੱਗਦਾ ਹੈਗਾ ਕਿ ਦੋਵੇਂ ਦੇਸ਼ਾਂ ਦੇ ਜਿਹੜੇ ਆਮ ਨਾਗਰਿਕ ਹੈਗਾ ਉਹਨਾਂ ਦੇ ਤੰਗ ਤੇ ਹੋਣਾ ਹੀ ਹੈ ਜੀ। ਇਹ ਤਾਂ ਆਪਾਂ ਪਹਿਲਾਂ ਹੀ ਇਹ ਗੱਲ ਕਹੀ ਸੀਗੀ ਇਹਦੇ ਵਿੱਚ ਵੀ ਇਹ ਕਦੀ ਹੋ ਨਹੀਂ ਸਕਦਾ, ਹਨਾ। ਪਰ ਇਹ ਹੁਣ ਵੇਟ ਐਂਡ ਵਾਚ ਵਾਲੀ ਗੱਲ ਕੁਛ ਹਫ਼ਤੇ ਹੋਊਗੀ। ਜਿਹੜੇ ਪੀਅਰ ਪੋਲੀਏਵ ਸਾਹਿਬ ਹੈ ਉਹਨਾਂ ਨੇ ਅੱਜ ਦੁਬਾਰਾ ਜਿਹੜੀ ਫੈਡਰਲ ਗਵਰਨਮੈਂਟ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਨੂੰ ਸੰਬੋਧਨ ਹੁੰਦਿਆਂ ਇਹ ਗੱਲ ਕਹੀ ਹੈਗੀ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਦੱਸਣ ਕਿ ਜਿਹੜੇ ਟੈਰਿਫ ਹੈਗੇ ਆ ਉਹਨਾਂ ਦੀ ਗਵਰਨਮੈਂਟ ਦੀ ਸਟ੍ਰੈਟਜੀ ਕੀ ਆ ਤੇ ਜਿਹੜੇ ਆਮ ਇਹਦੀ ਕੋਸਟ ਕਿੰਨੀ ਪੈਣੀ ਆ ਆਮ ਲੋਕਾਂ ਨੂੰ ਤੇ ਗਵਰਨਮੈਂਟ ਇਹਦੇ ਤੇ ਕੀ ਕਰਨ ਜਾ ਰਹੀ ਆ। ਪੂਰਾ ਕਲੀਅਰ ਇਹਦੇ ਤੇ ਆਪਣਾ ਵਿਜ਼ਨ ਦੁਬਾਰਾ ਪ੍ਰਧਾਨ ਮੰਤਰੀ ਕੋਲੋਂ ਉਹਨਾਂ ਨੇ ਮੰਗਿਆ ਹੈਗਾ ਜੀ। ਮੰਗਣਾ ਵੀ ਚਾਹੀਦਾ, ਵਿਰੋਧੀ ਪਾਰਟੀਆਂ ਦਾ ਇਹੀ ਕੰਮ ਹੁੰਦਾ, ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਉਹੀ ਕਹੀ ਜਾਣ ਕਿ ਸਾਨੂੰ ਤੁਹਾਡਾ ਸਾਥ ਹੈ, ਸਾਨੂੰ ਤੁਹਾਡਾ ਸਾਥ ਹੈ। ਸੋ ਕਲੀਅਰ ਵਿਜ਼ਨ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਸੋ ਫਾਰ ਗੁੱਡ, ਆਪਾਂ ਇਹ ਅੱਜ ਵੀ ਸਮਝਦੇ ਹੈਗੇ ਹਾਂ ਕਿ ਦੋਵੇਂ ਦੇਸ਼ ਵਰਲਡ ਭਰ 'ਚ ਵੱਡੇ ਅਲਾਈ ਹੈਗੇ ਆ ਜੀ। ਐਗਜ਼ਾਮਪਲ ਦਿੱਤੀ ਜਾਂਦੀ ਸੀ ਕੈਨੇਡਾ ਅਮਰੀਕਾ ਦੇ। ਸੋ ਗੁਆਂਢੀ ਮੁਲਕ ਦੇ ਵਿੱਚ ਕੀ ਕੁਛ ਚੇਂਜ ਆਵੇ ਤਾਂ ਇਸ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਦੇਸ਼ਾਂ ਦਾ ਵਪਾਰ ਖੁੱਲ ਕੇ ਚੱਲੇ ਤੇ ਆਮ ਲੋਕਾਂ ਦਾ ਜਨ ਜੀਵਨ ਜਿਹੜਾ ਉਹ ਖੁਸ਼ ਹੋਣਾ ਚਾਹੀਦਾ ਜੀ।
1: ਬਾਰੀ ਸਾਹਿਬ ਜੀ, ਦੇਖਿਆ ਜਾਵੇ ਨਾ, ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ, ਤੁਸੀਂ ਸਵੇਰੇ ਉੱਠ ਕੇ ਮੈਪ ਚੱਕਦੇ ਆ, ਪੈਨਸਲਾਂ ਚੱਕਦੇ ਆ, ਡਰਾ ਕਰਨ ਲੱਗ ਪੈਂਦੇ ਹਨ, ਲੱਗਦਾ ਮੁੜ ਕੇ ਬਚਪਨ ਵਿੱਚ ਨਹੀਂ ਚੱਲ ਗਏ ਡੋਨਲਡ ਟਰੰਪ ਜੀ। ਆਪਾਂ ਜਿਹਨੂੰ ਰੈਸਟੋਰੈਂਟ ਜਾਈਦਾ ਹੁੰਦਾ ਸਾਂ, ਜਦੋਂ ਬੈਠੀ ਦਾ ਹੁੰਦਾ ਸਾਂ, ਮੰਮੀ ਡੈਡੀ ਕਹਿੰਦੇ ਸੀ ਬੱਚਿਆਂ ਨੂੰ ਚਲੋ ਜੀ ਕਰੇਅਨਸ ਦੇ ਦਿਓ ਕਲਰ ਕਰਨ ਵਾਸਤੇ, ਇੱਕ ਕਲਰ ਭਰਨ ਵਾਸਤੇ ਕਾਰਟੂਨ ਜਿਹਾ ਦੇ ਦਿਓ। ਇੱਕ ਇਹ ਦੁਨੀਆ ਨੂੰ ਕਾਰਟੂਨ ਸਮਝਦਾ ਕਿ ਖੁਦ ਆਪ ਕਾਰਟੂਨ ਬਣਿਆ ਹੋਇਆ ਹੈਗਾ। ਆਈ ਸੋਰੀ ਟੂ ਸੇ ਰਿਸਪੈਕਟਡ ਪਰਸਨ ਆ, ਪਰ ਜਿਸ ਹਿਸਾਬ ਨਾਲ ਜੇ ਆਪਾਂ ਦੇਖਿਆ ਜਾਵੇ ਆਪਣੀ ਪੇਸ਼ੀ ਕਰ ਰਹੇ ਹਨ, ਪੈਨਸਲ ਪੇਪਰ ਚੱਕ ਕੇ ਡਰਾ ਕਰਨ ਲੱਗ ਪੈਂਦੇ, ਆਹ ਵੀ ਸਾਡਾ, ਆਹ ਵੀ ਸਾਡਾ, ਆਹ ਵੀ ਸਾਡਾ, ਫਿਰ ਸੈਂਸੀਬਲ ਗੱਲ ਨਹੀਂ
5: ਜੀ,
1: ਸੈਂਸੀਬਲ ਗੱਲ ਨਹੀਂ ਹੈਗੀ ਇਹ।
5: ਬਿਲਕੁਲ ਬਿਲਕੁਲ। ਸੋ ਕੁੱਲ ਮਿਲਾ ਕੇ ਦੇਖੋ ਗੱਲਾਂ ਇਹ ਹੋਣੀ ਚਾਹੀਦੀ, ਤੁਸੀਂ ਨੈਗੋਸ਼ੀਏਟ ਕਰਨਾ ਚਾਹੁੰਦੇ ਹੋ ਕਿਸੇ, ਤੁਹਾਨੂੰ ਕਿਸੇ ਗੱਲ ਦਾ ਲੱਗ ਰਿਹਾ ਹੈਗਾ ਕਿ ਸਾਡੇ ਦੇਸ਼ ਦੇ ਇੰਟਰਸਟ ਹੈ, ਕਿ ਪ੍ਰੈਜ਼ੀਡੈਂਟ ਨੂੰ ਹੱਕ ਹੈ ਗੱਲ ਕਰਨ ਦਾ, ਉਹ ਕਰ ਵੀ ਸਕਦਾ, ਠੀਕ ਹੈ। ਲੇਕਿਨ ਮੈਂ ਕਹਿੰਦਾ ਇੱਕ ਪੱਧਰ ਹੁੰਦਾ ਜੀ, ਇੱਕ ਲੈਵਲ ਹੁੰਦਾ ਵਾ ਇੱਕ ਗਰੀਮਾ ਹੁੰਦੀ ਹੈ, ਕ੍ਰੈਡੀਬਲ ਹੁੰਦਾ ਇੱਕ ਸਟੇਟਮੈਂਟ ਦਾ। ਅਮਰੀਕਾ ਦਾ ਪ੍ਰੈਜ਼ੀਡੈਂਟ ਜਦੋਂ ਕੋਈ ਗੱਲ ਕਰਦਾ ਤਾਂ ਉਹਦੀ ਕ੍ਰੈਡੀਬਿਲਟੀ ਇੰਨੀ ਹੁੰਦੀ ਸੀ ਕਿ ਇਹ ਸਮਝਿਆ ਜਾਂਦਾ ਸੀ ਕਿ ਪੱਥਰ ਤੇ ਲਕੀਰ ਹੈ ਵੀ ਇਹ ਗੱਲ ਹੋਊਗੀ ਹੁਣ, ਠੀਕ ਹੈ। ਸੋ ਲੇਕਿਨ ਇਹ ਗੱਲ ਜਿਹੜੀ ਅਮਰੀਕਾ ਅੱਜ ਫਰਜ਼ ਕਰੋ ਦੋ ਪਰਸਪਰ ਦੇਸ਼ ਹੈਗੇ ਆ, ਵੀ ਆਪਾਂ ਇਹ ਤੋਂ ਗੱਲ ਫਿਰ ਮੈਂ ਬ੍ਰਮਟਨ ਸਿਟੀ ਵੱਲ ਆਊਂਗਾ, ਤਾਂ ਜਿਹੜੀ ਦੋ ਪਰਸਪਰ ਅਮਰੀਕਾ ਨਾਲ ਕੋਈ ਵੀ ਡੀਲ ਹੈਗੀ ਆ ਵਰਲਡ ਭਰ ਚੋਂ ਕੋਈ ਵੀ ਦੇਸ਼ ਆਉਂਦਾ, ਕੈਨੇਡਾ ਦਾ ਟਰਸਟਡ ਅੰਪਲਾਈ ਜਿਹੜਾ ਅਲਾਈ ਸੀਗਾ, ਤਾਂ ਉਹਨਾਂ ਹਾਲਤਾਂ ਦੇ ਵਿੱਚ ਜੋ ਅੱਜ ਪ੍ਰੈਜ਼ੀਡੈਂਟ ਨੇ ਕੀਤਾ ਕਿ ਮੈਂ ਆਹ ਵੀ ਸਮਝੌਤਾ ਰੱਦ ਕਰ ਦੇਣਾ, ਮੈਂ ਆਹ ਵੀ ਕਰ ਦੇਣਾ, ਮੈਂ ਆਹ ਵੀ ਕਰ ਦੇਣਾ, ਫਿਰ ਇਹਦਾ ਮਤਲਬ ਇਹ ਹੋਊਗਾ ਕਿ ਕੋਈ ਵੀ ਦੇਸ਼ ਜਦੋਂ ਅਮਰੀਕਾ ਦੇ ਨਾਲ ਨੈਗੋਸ਼ੀਏਟ ਕਰੂਗਾ ਤਾਂ ਐਟਲੀਸਟ ਇਹ ਕਹੂਗਾ ਵੀ ਭਰਾਵਾ ਤੁਹਾਡਾ ਤਾਂ ਪ੍ਰੈਜ਼ੀਡੈਂਟ ਬਲ ਜਾਂਦਾ, ਕੱਲ੍ਹ ਨੂੰ ਤੁਸੀਂ ਸਾਰੇ ਕੋਈ ਸਮਝੌਤੇ ਰੱਦ ਕਰ ਸਕਦੇ ਹੋ, ਵੀ ਜਿਹੜਾ ਵੀ ਸਮਝੌਤਾ ਕਰਨਾ ਪਹਿਲਾਂ ਸਾਡੇ ਦਾ ਬਹਿ ਕੇ ਤੈਅ ਕਰੋ ਤੇ ਫਿਰ ਉਹਨੂੰ ਪਾਰਲੀਮੈਂਟ 'ਚ ਪਾਸ ਵੀ ਕਰਾਓ। ਉਹਦੇ 'ਚ ਇਹ ਸ਼ਰਤ ਲਾਓ ਕਿ ਕੋਈ ਵੀ ਪ੍ਰੈਜ਼ੀਡੈਂਟ ਜਿਹੜਾ ਆ ਐਟਲੀਸਟ ਜੇ 8 ਸਾਲਾਂ ਦਾ ਸਮਝੌਤਾ ਤਾਂ ਉਹਨੂੰ ਰੱਦ ਨਹੀਂ ਕਰੂਗਾ ਕਿਸੇ ਹਾਲਤਾਂ ਦੇ ਵਿੱਚ, ਕੋਈ ਖਾਸ ਹਾਲਤਾਂ 'ਚ ਗੱਲ ਹੈਗੀ ਆ, ਪਰ ਐਵੇਂ ਨਹੀਂ ਆ ਕੇ ਹਰ ਸਮਝੌਤੇ ਨੂੰ ਰੱਦ ਕਰ ਦੂਗਾ। ਕ੍ਰੈਡੀਬਿਲਟੀ ਜਿਹੜੀ ਹੈ ਘਟੀ ਹੈਗੀ ਆ ਜੀ, ਇਹ ਬਿਲਕੁਲ ਗੱਲ ਸਹੀ ਹੈਗੀ ਆ। ਤਾਂ ਤੰਬਰ ਸਾਹਿਬ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਆਪਣੀ ਗੱਲਬਾਤ ਦਾ ਦੂਜਾ ਹਿੱਸਾ ਸੀਗਾ ਅੱਜ ਅਹਿਮ ਮੈਂ ਰੱਖਿਆ ਵੀ ਬ੍ਰੈਂਪਟਨ ਸਿਟੀ ਉਹਦੇ ਮੁੱਦੇ, ਉਹਦੇ ਵਿੱਚ ਗੱਲਾਂ ਬਾਤਾਂ ਕੁਛ ਆਪਾਂ ਇਹ ਵੀ ਕਰਨੀ ਹੈਗੀ ਕਿ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਬ੍ਰੈਂਪਟਨ ਸਿਟੀ ਦੇ ਲੋਕਾਂ ਕੋਲ ਕੋਈ ਬਦਲ ਹੋਣਾ ਚਾਹੀਦਾ ਇਲੈਕਸ਼ਨਾਂ ਦੇ ਵਿੱਚ ਹੈਗਾ ਆ, ਤਾਂ ਫੈਕਟ ਬੇਸ ਦੇ ਉੱਪਰ ਸੋਚਣ ਦੀ ਗੱਲ ਹੈ ਐਜ ਏ ਬ੍ਰੈਂਪਟੋਰੀਅਨ। ਮੈਂ ਇੱਕ ਗੱਲ ਤੇ ਫੋਕਸ ਰੱਖੂੰਗਾ ਆਉਣ ਵਾਲਾ ਸਮੇਂ ਚ ਆਪਣੀਆਂ ਬ੍ਰੈਂਪਟਨ ਜਿਹੜੀਆਂ ਇਲੈਕਸ਼ਨ, ਜਦੋਂ ਵੀ ਆਪਾਂ ਸਿਟੀ ਦੀਆਂ ਇਲੈਕਸ਼ਨਾਂ ਦੀ ਗੱਲ ਕਰਨੀ ਆ, ਐਜ ਏ ਬ੍ਰੈਂਪਟੋਰੀਅਨ ਅਸੀਂ ਗੱਲ ਕਰਨੀ ਹੈਗੀ ਆ, ਫੈਕਟ ਦੇ ਬੇਸ ਦੇ ਮੁੱਦਿਆਂ ਦੇ ਆਧਾਰ ਤੇ ਆਪਾਂ ਗੱਲ ਕਰਨੀ ਹੈ, ਤਾਂ ਉਹਦੇ ਵਿੱਚੋਂ ਸਾਡੇ ਸਰੋਤੇ ਵੀ ਇਹ ਗੱਲ ਕਰ ਸਕਦੇ ਆ ਕਿ ਜਿਹੜੇ ਸਾਡੇ ਬ੍ਰੈਂਪਟਨ ਦੇ ਮੁੱਦੇ ਹੈਗੇ ਆ ਉਹਦੇ ਤੇ ਫੋਕਸ ਕਰਦਿਆਂ ਹੋਇਆਂ ਕੀ ਸਾਡੇ ਕੋਲ ਅੱਜ ਬਦਲ ਹੈਗੇ ਆ, ਜੇ ਹੈਗੇ ਆ ਤੇ ਕਿਹੜਾ ਕੀ ਕਹਿ ਰਿਹਾ ਹੈਗਾ। ਮੈਂ 2-4 ਦਿਨਾਂ ਤੋਂ ਜਿਹੜੀ ਸੀਗੀਆਂ ਕੁਛ ਇੱਕ ਮੀਟਿੰਗ ਵੀ ਅਟੈਂਡ ਕੀਤੀਆਂ ਜੀ, ਕੋਈ ਵਿਜ਼ਨ ਦੇਖਣ ਦੀ ਕੋਸ਼ਿਸ਼ ਕੀਤੀ ਆ ਵੱਖ ਵੱਖ ਕੈਂਡੀਡੇਟਾਂ ਦੇ, ਠੀਕ ਹੈ। ਤੇ ਉਹਦੇ ਵਿੱਚੋਂ ਮੈਨੂੰ ਇਹ ਗੱਲ ਲੱਗੀ ਹੈਗੀ ਆ ਕਿ ਕੁਛ ਕੈਂਡੀਡੇਟ ਸਾਡੀ ਕਮਿਊਨਿਟੀ 'ਚ ਵੀ ਹੈਗੇ ਆ ਜਿਹੜੇ ਇੱਥੋਂ ਦੇ ਗਰਾਊਨ ਅਪ ਹੈਗੇ ਆ, ਪੜ੍ਹੇ ਲਿਖੇ ਆ, ਪੜ੍ਹਾਈ ਆ, ਉਹਨਾਂ ਦਾ ਐਕਸਪੀਰੀਅੰਸ ਹੈਗਾ, ਤਾਂ ਜਿਹੜਾ ਲੈਂਗੁਏਜ ਆਪਾਂ ਕਿਸੇ ਦਾ ਐਕਸੈਂਟ ਹੈਗਾ ਉਹ ਵੀ ਪ੍ਰੋਪਰ ਇੱਥੋਂ ਦਾ, ਤਾਂ ਪ੍ਰਭ ਗਿੱਲ ਹੁਣਾਂ ਨੂੰ ਮੈਂ ਸੁਣਿਆ ਥੋੜ੍ਹਾ ਬਹੁਤਾ, ਉਹਦੇ ਵਿੱਚੋਂ ਮੈਂ ਕੁਛ ਮੁੱਦਿਆਂ ਨੂੰ ਚੂਜ਼ ਆਊਟ ਕੀਤਾ, ਉਹਨਾਂ ਦੇ ਵਿਜ਼ਨ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣੀ ਨੌਲੇਜ ਨੂੰ ਮੈਚ ਕੀਤਾ, ਤਾਂ ਮੈਨੂੰ ਉਹਨਾਂ ਦਾ ਦਾਅਵਾ ਆਇਆ ਇਹ ਗੱਲ ਕਿ ਜਿਹੜਾ ਉਹਨਾਂ ਨੇ ਦਾਅਵੇ ਕੀਤੇ ਹੈਗੇ ਆ ਉਹਦੇ ਉੱਪਰ ਵੀ ਮੈਨੂੰ ਬ੍ਰੈਂਪਟਨ ਦੇ ਲੋਕਾਂ ਨੂੰ ਆਪਣੀ ਚੋਇਸ ਨੂੰ ਰੱਖ ਕੇ ਵੇਖਣਾ ਚਾਹੀਦਾ ਹੈ ਕਿ ਕੀ ਵਾਕਈ ਉਹ ਲੋਕਾਂ ਦੇ ਸਾਹਮਣੇ ਪੂਰੇ ਉਤਰ ਸਕਦੇ ਉਹਨਾਂ ਦੀਆਂ ਉਮੀਦਾਂ ਦੇ ਉੱਪਰ, ਪਰ ਬਦਲ ਇਹ ਨਾ ਹੋਵੇ 5 ਸਾਲ ਅਸੀਂ 4 ਸਾਲ ਰੇਡੀਓ ਦੇ ਉੱਪਰ ਹਰ ਗੱਲ ਕਰੀਏ, ਆ ਕੇ ਕੰਪਲੇਂਟਾਂ ਕਰੀਏ, ਚਾਹੇ ਉਹ ਪ੍ਰੋਪਰਟੀ ਟੈਕਸ ਦੀ ਗੱਲ ਹੋਵੇ, ਹੋਸਪਿਟਲ ਦੀ ਗੱਲ ਹੋਵੇ, ਯੂਨੀਵਰਸਿਟੀ ਦੀ ਗੱਲ ਹੋਵੇ, ਟ੍ਰੈਫਿਕ ਦੀ ਗੱਲ ਹੋਵੇ, ਟ੍ਰਾਂਜਿਟ ਦੀ ਗੱਲ ਹੋਵੇ, ਠੀਕ ਹੈ ਜੀ, ਜਿਹੜੇ ਸਾਡੇ ਕਾਨੂੰਨੀ ਅੜਚਣਾਂ ਹੈਗੀਆਂ ਨੇ ਉਹਦੀ ਗੱਲਬਾਤ ਹੋਵੇ, ਜਿਹੜੀਆਂ ਜ਼ੋਨਿੰਗ ਦੀ ਗੱਲਬਾਤ ਹੈਗੀ ਆ, ਕਮਰਸ਼ੀਅਲ ਜ਼ੋਨਿੰਗ, ਦੂਜੀਆਂ ਜ਼ੋਨਿੰਗ, ਰੈਜ਼ੀਡੈਂਸ ਜ਼ੋਨਿੰਗ, ਜਦੋਂ ਇਹਦੇ ਤੇ ਸਵਾਲ ਹੈਗੇ ਤਾਂ ਅੱਜ ਉਹਨਾਂ ਨੂੰ ਐਡਰੈਸ ਕਰ ਲਈ ਤੁਹਾਡਾ ਕਿਹੜਾ ਕੈਂਡੀਡੇਟ ਕੀ ਕਹਿ ਰਿਹਾ ਇਹ ਸੁਣਨਾ ਜ਼ਰੂਰੀ ਹੈਗਾ, ਤੇ ਮੈਂ ਉਹਨਾਂ ਨੂੰ ਸੁਣਿਆ ਹੈਗਾ ਤਾਂ ਉਹਨਾਂ ਦੀਆਂ ਕੁਛ ਗੱਲਾਂ ਆਉਣ ਵਾਲੇ ਟਾਈਮ 'ਚ ਮੈਂ ਰੱਖੂੰਗਾ ਸਰੋਤਾਂ ਦੇ ਸਾਹਮਣੇ ਐਜ ਏ ਵਿਜ਼ਨ, ਤੇ ਉਹਦੇ ਤੇ ਉਹ ਕੀ ਸੋਚਦੇ ਹੈਗੇ ਆ ਇਹ ਜ਼ਰੂਰ ਦੱਸਣ ਜੀ।
1: ਸਾਨੂੰ ਵੀ ਮਿਲਦਾ ਮੌਕਾ ਮਿਲਿਆ, ਕਈ ਵਾਰ ਲੋਕੀ ਚਾਹੁੰਦੇ ਕਿ ਬ੍ਰੈਂਪਟਨ 'ਚ ਕੋਈ ਬਦਲਾਅ ਹੈ ਨਹੀਂ, ਵੀ ਆਪਾਂ ਕਿਹਨੂੰ ਲੈ ਕੇ ਆਈਏ, ਅਭੀ ਧਾਲੀਵਾਲ ਜੀ ਖੜ੍ਹੇ ਸਨ ਉਹ ਬੈਠ ਗਏ ਸਨ, ਕਿਹਨਾਂ ਲਈ ਬੈਠੇ ਆ, ਬੈਠੇ ਨਹੀਂ ਉਹਨਾਂ ਦੇ ਨਾਲ ਹੀ ਹਨ ਪ੍ਰਭ ਗਿੱਲ ਦੇ, ਕਹਿੰਦੇ ਮੈਂ ਨਾਲ ਹੈਗਾ ਕਿਉਂਕਿ ਜਿਹੜੀ ਵਿਜ਼ਨ ਹੈਗੀ ਆ ਵਧੀਆ ਵਿਜ਼ਨ ਲੈ ਕੇ ਆਏ ਹਨ, ਮੇਰੇ ਤੋਂ ਵੀ ਕਹਿੰਦੇ ਵਧੀਆ ਕੰਮ ਕਰ ਸਕਦੇ ਹਨ। ਤੋ ਬੈਠਣਾ ਨੌਂ ਭਰਨਾ ਅਤੇ ਬੈਠਣਾ ਬੜਾ ਔਖਾ ਹੁੰਦਾ, ਇਹਨਾਂ ਸੌਖਾ ਨਹੀਂ ਹੁੰਦਾ, ਪਰ ਕਿਸੇ ਲਈ ਸਪੋਰਟ ਕਰਨੀ ਉਹ ਵੀ ਇੰਨੀ ਸੌਖੀ ਹੁੰਦੀ ਆਪ ਬੈਠ ਕੇ। ਤੋ ਪ੍ਰਭ ਗਿੱਲ ਨੂੰ ਮੌਕਾ ਮਿਲਿਆ ਇਹਨਾਂ ਨੂੰ ਵੱਖ ਵੱਖ ਇਵੈਂਟਸ 'ਤੇ ਮਿਲਣ ਦਾ, ਇਹਨਾਂ ਦੀ ਜਾਣਕਾਰੀ ਆਪਾਂ ਲਈ ਹੈਗੀ ਆ, ਅਤੇ ਮੈਂ ਦੱਸ ਸਕਦਾ ਵੀ ਜੋ ਆਪਾਂ ਚਾਹੁੰਦੇ ਸੀ ਮੈਨੂੰ ਲੱਗਦਾ ਉਹ ਸਾਨੂੰ ਮਿਲ ਗਏ ਹਨ, ਲੱਭ ਗਏ ਹਨ। ਬਾਕੀ ਤੁਸੀਂ ਖੋਜਣਾ ਜ਼ਰੂਰ, ਇਹ ਕਹਿੰਦੇ ਮੈਂ ਹਰ ਇੱਕ ਵਿਸ਼ੇ ਦੀ ਮਦਦ ਕਰਾਂਗਾ, ਫਾਈਟ ਕਰਾਂਗਾ, ਹਰ ਇੱਕ ਮੁੱਦੇ 'ਤੇ ਗੱਲਬਾਤ ਕਰਾਂਗਾ, ਸਪੈਸ਼ਲੀ ਆ ਪ੍ਰੋਫਿਟ ਟੈਕਸ ਹੈਗਾ, ਮਾਈਨਰ ਵੇਰੀਅੰਸ ਜਿਹੜੀ ਫੀ ਹੈਗੀ ਆ $900 ਹੁੰਦੀ ਸੀ, $1,000 ਤੋਂ ਘੱਟ ਹੁੰਦੀ ਸੀਗੀ, ਉਹ ਹਜ਼ਾਰਾਂ ਵਿੱਚ ਚਲ ਗਈ, 10-11 ਹਜ਼ਾਰ ਲੱਗ ਜਾਂਦੇ ਹਨ। ਕਹਿੰਦੇ ਇੰਨੇ ਦੀ ਰਿਪੇਅਰ ਟੇਅਰ ਨਹੀਂ ਹੁੰਦੀ ਜਿੰਨੇ ਦੀ ਉਹ ਫੀਸ ਲੱਗ ਜਾਂਦੀ ਹੈ ਪੇਪਰ ਭਰਨ ਵਾਲੇ। ਕਹਿੰਦੇ ਇੱਕਦਮ 'ਚ ਕੱਲ੍ਹੇ ਇੰਨਾ ਬਦਲਾਓ ਲਿਆਂਦਾ ਗਿਆ, ਆਪਾਂ ਕਹਿੰਦੇ ਉਹਦੀ ਗੱਲਬਾਤ ਕਰਾਂਗੇ ਜ਼ਰੂਰ। ਅਤੇ ਪ੍ਰੋਪਰਟੀ ਟੈਕਸ ਘਟਾਉਣ ਦੀ, ਪ੍ਰੋਪਰਟੀ ਟੈਕਸ ਕਹਿੰਦੇ ਤਾਂ ਘੱਟ ਸਕਦਾ ਜੇ ਵੇਸਟਫੁਲ ਸਪੈਂਡਿੰਗ ਘੱਟ ਜਾਵੇ, ਜੇ ਵੇਸਟਫੁਲ ਸਪੈਂਡਿੰਗ ਘੱਟ ਗਈ ਤਾਂ ਪ੍ਰੋਪਰਟੀ ਟੈਕਸ ਘੱਟ ਸਕਦਾ ਹੈਗਾ ਆ। ਪਰ ਸਾਨੂੰ ਕਹਿੰਦੇ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨੇ ਪੈਣੇ ਆ। ਵੀਕਐਂਡ ਦੇ ਉੱਪਰ ਬਹੁਤ ਲੋਕਾਂ ਨਾਲ ਗੱਲਬਾਤ ਹੋਈ, ਕਹਿੰਦੇ ਔਖਾ ਲੱਗਦਾ ਵੀ ਵੋਟ ਪਾਉਣਾ ਸਾਨੂੰ ਕਈ ਵਾਰੀ ਕਹਿੰਦੇ ਕਦੇ ਕਦੇ ਪਾ ਦੇਦੀ ਹੈਗੀ ਯਾਰ ਪਾਇਆ ਕਰੋ। ਮੈਂ ਤਾਂ ਕਹਿੰਦਾ $100 ਦਾ ਬੋਨਸ ਮਿਲਣਾ ਚਾਹੀਦਾ ਜਿਹੜਾ ਬੰਦਾ ਵੋਟ ਪਾ ਕੇ ਆਉਂਦਾ, ਪ੍ਰੋਪਰਟੀ ਟੈਕਸ ਵੀ $100 ਘੱਟ ਜਾਣਾ ਚਾਹੀਦਾ ਸਾਲ ਦਾ ਜੇ ਕੋਈ ਵੋਟ ਪਾ ਕੇ ਆਵੇ ਉਸ ਪ੍ਰੋਪਰਟੀ ਦਾ, ਜੇ ਸਾਰੇ ਜਣੇ ਵੋਟ ਪਾ ਕੇ ਆਉਣ। ਸਾਡੇ ਕੋਲ ਅਰਲੀ ਵੋਟਾਂ ਪਾ ਸਕਦੇ ਹੋ, ਲੇਟ ਪਾ ਸਕਦੇ ਹੋ, ਐਡਵਾਂਸ ਪਾ ਸਕਦੇ ਹੋ, ਔਨ ਦਾ ਡੇ ਪਾ ਸਕਦੇ ਹੋ, ਹੋਰ ਕੀ ਚਾਹੀਦਾ ਹੈਗਾ। ਆਪਣੀ ਸਿਟੀ, ਆਪਣੇ ਪਿੰਡ, ਆਪਣੇ ਸ਼ਹਿਰ ਬਾਰੇ ਤੁਸੀਂ ਜਿਹੜਾ ਭਵਿੱਖ ਚੇਂਜ ਕਰਨਾ ਹੈਗਾ ਆ, ਵੋਟ ਜਿਹੜੀ ਆਪਣੀ ਪਾ ਕੇ ਜ਼ਰੂਰ ਹੈ। ਮੈਂ ਸਦਾ ਕਹਿੰਦਾ ਹੁੰਦਾ ਆ ਵੀ ਜੇ ਕੋਈ ਬੋਨਸ ਮਿਲ ਜਾਵੇ ਜਿਹਨੇ ਵੋਟ ਪਾਈ ਆ, ਪ੍ਰੋਪਰਟੀ ਟੈਕਸ ਵਿੱਚੋਂ ਪ੍ਰੋਪਰਟੀ ਟੈਕਸ ਘੱਟ ਜਾਵੇ $100, ਜਿਹਨੇ ਨਹੀਂ ਪਾਈ ਉਹਨਾਂ ਦਾ ਉੱਥੇ ਰਹੇ ਜਾਂ ਵਧਾ ਦਿਓ $100, ਇਹੀ ਹੋ ਸਕਦਾ ਹੈਗਾ। ਭਾਵੇਂ ਤੁਸੀਂ ਵੇਸਟ ਕਰਕੇ ਆਏ ਹੋ ਵੋਟ, ਪਰ ਪਾ ਕੇ ਆਇਓ ਜ਼ਰੂਰ, ਬਾਹਰ ਨਿਕਲਿਓ ਜ਼ਰੂਰ ਵੀ ਦੁਨੀਆ ਕਿਸ ਤਰ੍ਹਾਂ ਚੱਲਦੀ ਹੈ। ਬਹੁਤ ਸਾਰੇ ਪੇਰੈਂਟਸ, ਬਹੁਤ ਸਾਰੇ ਮੈਨੂੰ ਫੋਨ ਕਰਦੇ ਕਹਿੰਦੇ ਬੱਚੇ ਘਰ ਵਿਹਲੇ ਬੈਠੇ, ਕੋਈ ਜੋਬ ਲੱਭ, ਜੋਬਾਂ ਨਹੀਂ ਮਿਲ ਰਹੀਆਂ ਹੈਗੀਆਂ, ਜੋਬਸ ਕਹਿੰਦੇ ਇਨਫ ਨਹੀਂ ਹੈਗੀਆਂ। ਵੈਲ, ਬਹੁਤ ਸਾਰੇ ਕੈਂਡੀਡੇਟ ਦੇ ਜਿਹੜੇ ਆਫਿਸ ਹੈ ਨਾ ਵੋਲੰਟੀਅਰ ਲੱਭ ਰਹੇ ਹਨ, ਬਹੁਤ ਕੁਛ ਸਿੱਖਣ ਨੂੰ ਮਿਲਦਾ ਵੀ ਇਹ ਕੰਟਰੀ, ਇਹ ਸ਼ਹਿਰ ਕਿਸ ਤਰ੍ਹਾਂ ਚੱਲਦੇ ਹਨ। ਤੁਸੀਂ ਵੋਲੰਟੀਅਰ ਵੀ ਕਰ ਸਕਦੇ ਹੋ, ਕਿਤੇ ਕਰਨਾ ਚਾਹੁੰਦੇ ਮੈਨੂੰ ਕਾਲ ਕਰ ਲਿਓ, ਮੈਂ ਤੁਹਾਨੂੰ ਵੱਖ ਵੱਖ ਕੈਂਪੇਨ 'ਤੇ ਭੇਜ ਦੇਵਾਂਗਾ ਜੇ ਤੁਸੀਂ ਪਸੰਦ ਕਰੋਗੇ। ਜਾਇਆ ਕਰੋ ਸਵੇਰ ਤੋਂ ਸ਼ਾਮ, ਵੋਲੰਟੀਅਰ ਕਰ ਲਿਆ ਕਰੋ, ਨਾਲੇ ਦਿਲ ਲੱਗਿਆ ਰਹੇਗਾ, ਨਾਲੇ ਉੱਥੇ ਬਿਜ਼ਨਸਮੈਨ ਬਹੁਤ ਆਏ, ਸ਼ਾਇਦ ਤੁਹਾਨੂੰ ਜੋਬ ਵੀ ਮਿਲ ਜਾਵੇ। ਮੇਰਾ ਨੰਬਰ 416-451-2222, ਸਟੂਡੀਓ ਨੰਬਰ 416-837-1515। ਬਾਜੀ ਸਾਹਿਬ, ਮੈਂ ਤੁਹਾਨੂੰ ਇੱਕ ਮਿੰਟ ਹੋਰ ਦਿੰਦਾ, ਇੱਕ ਦੋ ਖਬਰਾਂ ਦੇ ਹੋਰ ਆਪਾਂ ਗੱਲਬਾਤ ਕਰਦੇ ਹਾਂ। ਢਿੱਲੋ ਵੀਡੀਓ ਸਾਨੂੰ ਪੁਰਾਣਾ ਸੁਣ ਸਕਦੇ, ਢਿੱਲੋ ਵੀਡੀਓ ਸੈਮੀ ਢਿੱਲੋ ਨੇ ਪੁਰਾਣਾ ਸਪੋਂਸਰ ਕੀਤਾ, 905-204-1313 IPTV ਬਾਕਸ ਗੁਰਬਾਣੀ ਰੇਡੀਓ ਅਤੇ 4K ਵਾਲੇ IPTV ਬਾਕਸ ਤੁਸੀਂ ਲੈ ਸਕਦੇ ਹੋ। ਪਹੁੰਚਣਾ ਪੈਣਾ ਹੈ ਅਵਨੀਜ਼ਰ ਡਰਾਈਵ 'ਤੇ, ਅਵਨੀਜ਼ਰ ਰੋਡ 'ਤੇ, 4525 ਅਵਨੀਜ਼ਰ ਰੋਡ ਬ੍ਰੈਂਪਟਨ ਵਿੱਚ। ਬੈਸਟ ਗਿਫਟ ਹੈ ਵਾ ਕਿਸੇ ਨੂੰ ਲੈ ਕੇ ਦੇਣਾ ਹੋਵੇ, IPTV ਬਾਕਸ ਅਤੇ ਗੁਰਬਾਣੀ ਰੇਡੀਓ। ਇਸ ਦੇ ਨਾਲ ਨਾਲ ਮਜੈਸਟਿਕ ਕਿਚਨ ਕੈਬਨ ਦਾ ਬਹੁਤ ਬਹੁਤ ਧੰਨਵਾਦ, ਕਟਾਰੀਆ ਟੂਰਸ ਐਂਡ ਟਰੈਵਲ, ਆਲਫਾ ਟਰਾਂਸੇ, ਲੱਕੀ ਸੁੱਕੀ ਸੈਣੀ ਸਾਹਿਬ, ਕਹਿੰਦਾ ਕਸੂਮਰ ਕਰੈਡੇ, ਸਿਸੋ ਜਸਵੀਰ ਸਿੰਘ ਹੁੰਡਲਾ, ਧੰਨਵਾਦ। 416-500-2-3100, ਔਖਾ ਟਾਈਮ ਆ ਰਿਹਾ, ਸੌਖਾ ਕਰ ਦਿੰਦੇ ਹਨ, ਕਰਜ਼ਾ ਮਾਫ ਕਰਕੇ ਦਿੰਦੇ ਹਨ ਅਪ ਟੂ 70%, 416-500-2-3100। ਇੱਕ ਲਾਈਨ ਲੈ ਲਵਾਂ, 4146 ਜੀ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ।
10: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
10: ਬਾਦਸ਼ਾਹ ਜੀ ਨੇ ਕਿਹਾ ਸੀਗਾ ਕਿ ਉਹ ਕਸੂਮਰ ਸੇ ਵੀ ਵਧੀਆ ਡੀਲ ਲੈ ਕੇ ਆਵਾਂਗੇ, ਇਹ ਤਾਂ ਰੋਜ਼ ਕੀ ਰੋਜ਼ ਵਰਸਟ ਕੀ ਵਰਸਟ ਹੋਏ ਜਾ ਰਹੀ ਹੈਗੀ। ਪੂਰੀ ਤਬਾਹੀ ਹੋ ਜਾਏਗੀ।
1: ਤੁਸੀਂ ਕਿਸ ਨੂੰ ਬਲੀਵ ਕਰ ਰਹੇ, ਟਰੰਪ ਨੂੰ ਬਲੀਵ ਕਰ ਰਹੇ, ਕਾਰਨੀ ਨੂੰ ਬਲੀਵ ਕਰਦੇ ਆ?
10: ਹੁਣ ਜੋ ਜਿਸਮੇ ਦਮ ਤੋਂ 150 ਪਾਉਂਡ ਕਾ ਬੰਦਾ ਉਹ 650 ਪਾਉਂਡ ਕੇ ਸਾਥ ਲੜ ਰਿਹਾ ਹੈਗਾ,
1: ਮਾਫ ਕਰਨਾ ਲਾਈਨਾਂ ਮੇਰੇ ਕੋਲ ਸਾਰੀਆਂ ਡ੍ਰੌਪ ਹੋ ਗਏ, ਪਤਾ ਨੀ ਫੋਨ ਵਿੱਚ ਕੀ ਗੱਲ ਹੈਗੀ ਆ। ਰੋਮੀ ਦੋਗਰਾ ਜੀ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ।
11: ਹੈਲੋ ਜੀ, ਗੁੱਡ ਮਾਰਨਿੰਗ।
1: ਗੁੱਡ ਮਾਰਨਿੰਗ, ਹਾਊ ਆਰ ਯੂ?
11: I'm good. Good doing the show, Tamar Saab, love the show. I just wanted to agree with you that some kind of incentive should be there for voting. I'm running also for city council, and I think that if somebody believes in a democracy in any country, they should go out and exercise the right to vote, simply put.
1: Well said. ਨੌਜਵਾਨ ਬੱਚਾ ਖੜਾ ਹੈ ਸੀਟ ਵਾਸਤੇ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਰੋਮੀ ਦੋਗਰਾ ਜੀ, ਇਹਨਾਂ ਵੀ ਆਪਾਂ ਗੱਲਬਾਤ ਕਰਾਂਗੇ। ਈਮੇਲ ਭੇਜੀ ਸੀ, ਕਹਿੰਦੇ ਆਪਾਂ ਇੰਟਰਵਿਊ ਵਾਸਤੇ ਆਵਾਂਗੇ, ਮੇਰਾ ਸਕੇਜੂਲ ਬਿਜ਼ੀ ਹੋ ਗਿਆ, ਪਰ ਇਸ ਬੱਚੇ ਨੇ ਆਵਾਜ਼ ਉਠਾਈ ਆ ਵੀ ਇਨਸੈਂਟਿਵ ਹੋਣਾ ਚਾਹੀਦਾ ਵੋਟ ਪਾਉਣ ਵਾਸਤੇ, ਵੋਟ ਪਾਉਣੀ ਬੜੀ ਜ਼ਰੂਰੀ ਹੁੰਦੀ ਆ। ਮੈਂ ਤਾਂ ਕਹਿੰਦਾ ਭਾਵੇਂ ਵੇਸਟ ਕਰਕੇ ਆ ਜਾਓ, ਪਤਾ ਹੈਗਾ ਵੀ ਤੁਸੀਂ ਬਾਹਰ ਨਿਕਲਿਆ, ਤੁਸੀਂ ਕਿਸੇ ਨੂੰ ਵੀ ਨਹੀਂ ਪਸੰਦ ਕਰਦੇ, ਐਟਲੀਸਟ ਤੁਸੀਂ ਪਹੁੰਚੋਗੇ ਤਾਂ ਸਹੀ ਉੱਥੇ ਵੋਟ ਪਾਉਣ ਵਾਸਤੇ। ਤੁਹਾਡੇ ਹੱਕ ਲਈ ਬਹੁਤ ਸਾਰੀਆਂ ਜਾਨਾਂ ਗਵਾਉਣੀਆਂ ਪਈਆਂ, ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪਈਆਂ ਵੋਟ ਪਾਉਣ ਵਾਸਤੇ, ਵੋਟ ਪਾਓ ਜ਼ਰੂਰ। ਤੁਸੀਂ ਕੀ ਸੋਚ ਰਹੇ ਹੋ ਬ੍ਰੈਂਟਨ ਵਿੱਚ ਕਿਹੜੀ ਕਿਹੜੀ ਮੁਸ਼ਕਿਲਾਂ ਜਿਹੜਾ ਤੁਸੀਂ ਆਪਣਾ ਨਾਂ ਅੱਗੇ ਲੈ ਕੇ ਆਉਂਦਾ? ਯੂ ਪੁੱਛ ਨੇਮ ਫੋਰਵਰਡ ਵਾਏ?
11: I put my name forward because I don't want to sit back and watch and see the city that I grew up in go to waste. I was born here, raised here, and I want to put my neck on the line for the residents who don't have a voice. So I'm willing to do that for everybody else.
1: Very well said. Kere ward vich tusi khade ho?
11: I am running in wards 2 and 6. So Mississauga Road West, Beauvert North, Steele South, and near Mount Pleasant.
1: ਬਹੁਤ ਬੈਸਟ ਬਲੱਕ ਹੈ। ਤੁਸੀਂ ਕੀ ਸੋਚਦੇ ਕਿਹੜੀ ਕਿਹੜੀਆਂ ਮੁਸ਼ਕਿਲਾਂ ਹਨ ਬ੍ਰੈਂਪਟਨ ਦੇ ਵਿੱਚ ਜਾਂ ਤੁਹਾਡੇ ਵਾਰਡ ਦੇ ਵਿੱਚ?
11: ਮੇਨ ਥਿੰਗ ਸਰ ਇਜ਼ ਦ ਕ੍ਰਾਈਮ, ਪ੍ਰਾਪਰਟੀ ਟੈਕਸ ਐਂਡ ਬਾਈ ਲਾ ਇਨਫੋਰਸਮੈਂਟ। ਇਟਸ ਨਾਟ ਸੇਫ ਐਨੀ ਮੋਰ, ਵੀ ਡੋਨਟ ਗੈਟ ਦ ਵੈਲਿਊ ਫਾਰ ਦ ਮਨੀ। ਇਫ ਵੀ ਆਰ ਪੇਇੰਗ ਅ ਸਰਟਨ ਅਮਾਊਂਟ ਆਫ ਡਾਲਰਸ, ਡੂ ਵੀ ਸੀ ਦੈਟ ਵੈਲਿਊ ਬੈਕ? and the by law enforcement. When you have the, you know, parties till 2, 3 a.m., wrong parking, you call the city, they come back in 3 days, ask you what the problem is not right. So we need right enforcement, the right team, and the right tactics yesterday.
1: Wow, Romini, well said, and I will definitely speak to you in the studio.
11: Thank you, sir.
1: ਬਹੁਤ ਧੰਨਵਾਦ ਬਾਰੀ ਸਾਹਿਬ ਦੀ ਲਾਈਨ ਪਤਾ ਨਹੀਂ ਬਾਰ ਬਾਰ ਕਰੀ ਬਾਰੀ ਸਾਹਿਬ ਸਤਿ ਸ੍ਰੀ ਅਕਾਲ ਫਿਰ ਜੀ ਆਇਆਂ ਨੂੰ ਰੋਮੀ ਦੋਗਰਾ ਜੀ ਵਾਰਡ 2 ਐਂਡ 6 ਵਿੱਚ ਖੜੇ ਹਨ ਕਹਿੰਦੇ ਬੜੀ ਵਧੀਆ ਬੱਚੇ ਨੇ ਵਾਰਡ 28 ਕਹਿੰਦਾ ਅਕਾਊਂਟੇਬਿਲਟੀ ਬੜੀ ਜ਼ਰੂਰੀ ਹੋਣੀ ਚਾਹੀਦੀ ਆ ਵੈਲਿਊ ਫਾਰ ਮਨੀ ਜਿਹੜੀ ਹੈਗੀ ਉਹ ਮਿਲਣੀ ਚਾਹੀਦੀ ਆ
5: ਬਿਲਕੁਲ ਜੀ ਵੈਲਿਊ ਫਾਰ ਮਨੀ ਮਿਲਣੀ ਚਾਹੀਦੀ ਹੈ ਵੈਲਿਊ ਫਾਰ ਵਰਕ ਮਿਲਣਾ ਚਾਹੀਦਾ ਹੈ ਕਿ ਬੰਦੇ ਨੂੰ ਜਿਹੜਾ ਬੰਦਾ ਕੰਮ ਕਰਦਾ ਹੈ ਜਿਹੜਾ ਬੰਦੇ ਦਾ ਪੈਸੇ ਦਾ ਮੁੱਲ ਹੈ ਉਹ ਮਿਲਣਾ ਚਾਹੀਦਾ ਹੈ
1: ਜੀ
5: ਤਾਂ ਦੂਜੇ ਪਾਸੇ ਜਿਹੜੀ ਕੈਨੇਡੀਅਨ ਆਪਾਂ ਕਹਿ ਸਕਦੇ ਕਿ ਮੇਜਰ ਇੰਪਲਾਈ ਗਰੁੱਪ ਹੈਗਾ ਜੀ ਆਟਵਾ ਦਾ ਉਹਨਾਂ ਨੇ ਕੈਨੇਡਾ ਲੇਬਰ ਡੇ ਦੇ ਉੱਪਰ ਇੱਕ ਮੰਗ ਕੀਤੀ ਹੈ ਜੀ ਉਹ ਕਹਿੰਦੇ ਵੀ ਅਸੀਂ ਤੰਗ ਹੁੰਦੇ ਆ ਜਿਹੜੀ ਫੈਡਰਲ ਰੈਗੂਲੇਟਰ ਇੰਪਲਾਇਰ ਹੈਗੀ ਆ ਫੈਡਕੋ ਉਹ ਕਹਿੰਦੀ ਹੈ ਕਿ ਜਿਹੜੇ ਜਿੰਨੀਆਂ ਵੀ ਵੱਡੀਆਂ ਯੂਨੀਅਨਸ ਹੈਗੀਆਂ ਨੇ ਖਾਸ ਤੌਰ ਤੇ ਆਪਾਂ ਕਹਿ ਲਈਏ ਕਿ ਕ੍ਰਿਟੀਕਲ ਇੰਡਸਟਰੀਜ਼ ਹੈਗੀਆਂ ਨੇ ਰੇਲਵੇ ਹੈਗਾ ਆ ਜਾਂ ਹੋਰ ਉਹਦੇ ਵਿੱਚ ਜਿਹੜੇ ਵਰਕਰ ਕਰਦੇ ਹੈਗੇ ਆ ਸਟ੍ਰਾਈਕ ਕਰਦੇ ਆ ਵੀ ਇਹਦੇ ਨਾਲ ਸਾਡਾ ਕੰਮ ਕਾਜ ਬਹੁਤ ਪ੍ਰਭਾਵਿਤ ਹੁੰਦਾ ਤਾਂ ਇਹਨੂੰ ਕੁਛ ਲਿਆਓ ਤੁਸੀਂ ਕੁਛ ਸਿਕਸ਼ਨ ਚ ਲਿਆਓ ਵੀ ਤਾਂ ਜੋ ਸਾਡਾ ਕੰਮ ਕਾਜ ਪ੍ਰਭਾਵਿਤ ਨਾ ਹੋਵੇ ਕੱਲ ਲੇਬਰ ਡੇ ਉੱਤੇ ਫੈਡਰਲ ਗਵਰਨਮੈਂਟ ਨੂੰ ਇਹ ਗੱਲ ਲਿਖੀ ਹੈਗੀ ਆ ਪਰ ਆਪਾਂ ਇਹ ਗੱਲ ਕਹਿ ਦਿੰਦੇ ਕਿ ਜਿਹੜਾ ਕੈਨੇਡਾ ਮੁਲਕ ਹੈ ਜਾਂ ਆਪਾਂ ਕੁਛ ਪ੍ਰੋਮੀਨੈਂਟ ਮੁਲਕਾਂ ਦੇ ਵਿੱਚ ਕੈਨੇਡਾ ਆਉਂਦਾ ਜਿੱਥੇ ਲੇਬਰ ਦੇ ਜਿਹੜੇ ਕਾਨੂੰਨ ਹੈਗੇ ਨੇ ਪਰ ਇਫੈਕਟਿਵ ਨਹੀਂ ਹੈਗੇ ਜਾਂ ਉਹਨਾਂ ਦਾ ਲੂਜ ਪੋਲ ਲੱਭਿਆ ਹੋਇਆ ਬਹੁਤ ਸਾਰੇ ਲੋਕਾਂ ਨੇ ਪਰ ਲੇਬਰ ਦੇ ਕਾਨੂੰਨ ਕੰਮ ਕਰਦੇ ਆ ਜੇ ਅਸੀਂ ਲੇਬਰ ਦੇ ਸਟੈਂਡਰਡ ਦੇ ਵਿੱਚ ਕੰਮ ਕਰਦੇ ਹਾਂ ਤੰਬੜ ਸਾਹਿਬ ਮੇਰੇ ਕਹਿਣ ਤੋਂ ਭਾਵ ਹੈ ਕਿ ਅੱਜ ਬਹੁਤ ਸਾਰੇ ਟਰੈਕਿੰਗ ਇੰਡਸਟਰੀ ਦੇ ਵਿੱਚ ਜਦੋਂ ਕਾਰਪੋਰੇਸ਼ਨ ਵਾਲਾ ਡਰਾਈਵਰ ਕੰਮ ਕਰਦਾ ਉਹ ਲੇਬਰ ਦੇ ਸਟੈਂਡਰਡ ਤੋਂ ਬਾਹਰ ਤੇ ਪੈਸਾ ਕਿੰਨਾ ਮਾਰ ਰਿਹਾ ਠੀਕ ਹੈ ਲੇਕਿਨ ਜੇ ਲੇਬਰ ਸਟੈਂਡਰਡ ਚ ਬੰਦਾ ਕੰਮ ਕਰ ਰਿਹਾ ਆ ਤਾਂ ਫਿਰ ਤੁਸੀਂ ਦੇਖਦੇ ਹੋ ਕਿ ਜਿਹੜੀ ਵੱਡੀਆਂ ਯੂਨੀਅਨਸ ਹੈਗੀਆਂ ਆਪਣੀ ਗੱਲ ਮਨਵਾਉਂਦੀਆਂ ਵੀ ਹੈਗੀਆਂ ਨੇ ਜਿੰਨੀਆਂ ਏਅਰਲਾਈਨਸ ਹੈਗੀਆਂ ਨੇ ਜਾਂ ਰੇਲਵੇ ਟੈਲੀਕਮਿਊਨੀਕੇਸ਼ਨ ਫਰਮਸ ਹੈਗੀਆਂ ਨੇ ਉਹਦੇ ਜਿਹੜੇ ਇੰਪਲਾਈ ਕੰਮ ਕਰਦੇ ਆ ਇਹਦੇ ਨਾਲ ਸੰਬੰਧਿਤ ਜਿਹੜੀ ਇੰਪਲਾਇਰ ਯੂਨੀਅਨ ਹੈ ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਅਰਜ਼ ਕੀਤਾ ਕਿ ਸਾਡਾ ਕਿਸੇ ਤਰ੍ਹਾਂ ਇਹ ਤੋਂ ਖਹਿੜਾ ਛਡਾਓ ਜਿਹੜਾ ਕੋਈ ਛੁੱਟਣ ਦੀ ਸੰਭਾਵਨਾ ਕਦੇ ਵੀ ਨਹੀਂ ਹੈਗੀ ਤੰਬੜ ਸਾਹਿਬ
1: ਤੁਸੀਂ ਕਾਰਪੋਰੇਸ਼ਨ ਦੀ ਗੱਲਬਾਤ ਕੀਤੀ ਹੈਗੀ ਆ ਇਹਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਸੋ ਇਸੇ ਲਈ ਉਹ ਮੀਟਿੰਗ ਰੱਖੀ ਗਈ ਆ ਫਿਕਸ ਟਰੱਕਿੰਗ ਤੋ ਸਰਕਾਰ ਨੂੰ ਵੀ ਲੱਗਦਾ ਵੀ ਤੁਹਾਡੇ ਕੋਲ ਇੱਕ ਟਰੱਕ ਆ ਤੁਸੀਂ ਕਾਰਪੋਰੇਸ਼ਨ ਦੇ ਉੱਪਰ ਪੈਸਾ ਲੈ ਰਹੇ ਹੋ ਸਾਰਾ ਕੰਮ ਦੂਸਰੀ ਕੰਪਨੀ ਕਰ ਰਹੀ ਹੈਗੀ ਆ ਜਿੰਨਾ ਤੁਸੀਂ ਜਿਹਦਾ ਤੁਸੀਂ ਲੋਡ ਚਾਹੋ ਉਹੀ ਲੋਡ ਲੱਭਦੀ ਆ ਉਹੀ ਲੋਡ ਦੱਸਦੀ ਕਿੱਥੇ ਲੈ ਕੇ ਜਾਣਾ ਉਹੀ ਤੁਹਾਡੇ ਵਾਸਤੇ ਦੱਸਦੀ ਕਿੱਥੇ ਕਦੋਂ ਤੁਰਨਾ ਕਦੋਂ ਵਾਪਸ ਆਉਣਾ ਕਿੰਨੇ ਕੁ ਪੈਸੇ ਉਹਨਾਂ ਨੇ ਚਾਰਜ ਕੀਤੇ ਵੀ ਤੁਸੀਂ ਤਾਂ ਸਿਰਫ ਆਪਣੀ ਕਾਰਪੋਰੇਸ਼ਨ ਖੋਲ੍ਹ ਕੇ ਟੈਕਸ ਬਚਾਉਣਾ ਚਾਹੁੰਦੇ ਹੋ ਅਤੇ ਨਾਲ ਦੀ ਨਾਲ ਜਦੋਂ ਫਸ ਜਾਂਦੇ ਹੋ ਫਿਰ ਆਪਾਂ ਉਸ ਵੇਲੇ ਕੁਝ ਨਹੀਂ ਕਰ ਸਕਦੇ ਤੋ ਇਸ ਨੂੰ ਬੈਟਰ ਕਿਸ ਤਰ੍ਹਾਂ ਚਲਾਇਆ ਜਾਵੇ ਕੰਪਨੀ ਤੁਹਾਨੂੰ ਪੈਸੇ ਕਿਸ ਤਰ੍ਹਾਂ ਬੈਟਰ ਦੇ ਸਕਣ ਅਤੇ ਉੱਧਰੋਂ ਤੁਹਾਡੇ ਪੈਸੇ ਕਿਸ ਤਰ੍ਹਾਂ ਬੈਟਰ ਬਣ ਸਕਣ ਕੰਪਨੀ ਦੇ ਵੀ ਪੈਸੇ ਬਣ ਤੁਹਾਡੇ ਵੀ ਪੈਸੇ ਬਣਨ ਪਰ ਇਸ ਵੇਲੇ ਟਰੱਕਿੰਗ ਦੇ ਵਿੱਚ ਦੇਖਿਆ ਜਾਵੇ ਜਿਹਦੇ ਨਾਲ ਵੀ ਗੱਲ ਕਰੋ ਚਾਹੇ ਆ ਡੰਪ ਟਰੱਕਿੰਗ ਦੀ ਗੱਲ ਕਰ ਲਵੋ ਚਾਹੇ ਗਾਰਬੇਜ ਟਰੱਕ ਦੀ ਗੱਲ ਕਰ ਲਵੋ ਚਾਹੇ ਰਿਫਰੀਜਰੇਟਰ ਟਰੱਕਸ ਹੋਣ ਜਾਂ ਡਰਾਈਵ ਵੈਨਾਂ ਹੋਣ ਕਹਿੰਦੇ ਲੋਡ ਸਿੱਟੇ ਪਏ ਹਨ ਵੀ ਕਹਿੰਦੇ ਵੀ ਟਰੱਕ ਚੱਲਦਾ ਰਹੇ ਬਸ ਤੇ ਟਰੱਕ ਹੀ ਚੱਲਦਾ ਰਹੇ ਪੈਸੇ ਭਾਵੇਂ ਬਣ ਨਾ ਬਣ
5: ਬਿਲਕੁਲ ਇਹ ਚੀਜ਼ਾਂ ਇਹ ਤਾਂ ਫਿਰ ਇੱਕ ਹਿਊਮਨ ਦੀ ਜਿਹੜੀ ਇੱਕ ਵਰਕ ਕਰਨ ਦੀ ਕਪੈਸਿਟੀ ਉਹਦੀ ਜੀ ਇਨਸਲਟ ਹੈਗੀ ਆ ਵੀ ਤੁਸੀਂ ਜਿਹੜਾ ਵਰਕਰ ਆ ਉਹ ਕੰਮ ਕਰਦਾ ਰਹੇ ਇੰਡਸਟਰੀ ਕੰਮ ਕਰਦੀ ਰਹੀ ਇਹਦੇ ਵਿੱਚੋਂ ਪਾਣੀ ਚ ਵਧਾਉਣੀ ਵਾਲੀ ਗੱਲ ਹੈਗੀ ਆ
1: ਜੀ
5: ਤਾਂ ਇਹਨੂੰ ਰੀਸੈਟ ਕਰਨ ਦੀ ਲੋੜ ਤਾਂ ਹੈ ਗਵਰਨਮੈਂਟ ਸਿਰਫ ਇਸੇ ਕਰਕੇ ਬਾਹਰ ਹੋ ਗਈ ਹੋਈ ਆ ਉਹਨੇ ਮੈਂ ਇੱਕ ਗੱਲ ਦੱਸ ਦਿੰਦਾ ਕਿ ਤੁਹਾਨੂੰ ਵੱਖਰਾ ਵਿਸ਼ਾ ਛੱਡਾਂਗੇ 1980 ਦੇ ਅਮੈਰੀਕਾ ਚ 1980 ਚ ਤੇ ਕੈਨੇਡਾ ਚ 1986 ਚ ਇੱਕ ਪੈਟਰਨ ਲਿਆਂਦਾ ਗਿਆ ਜੀ ਇਹ ਤੋਂ ਪਹਿਲਾਂ ਟਰੱਕਿੰਗ ਇੰਡਸਟਰੀ ਦਾ ਗੋਲਡਨ ਪੀਰੀਅਡ ਸੀਗਾ ਜੀ ਬਹੁਤ ਜ਼ਿਆਦਾ ਈਵਨ ਫੁੱਲੀ ਤੌਰ ਤੇ ਫੈਡਰਲ ਰੈਗੂਲੇਟਰ ਇੰਡਸਟਰੀ ਸੀਗੀ ਇਹਦੇ ਰੇਟ ਇਹਦੇ ਰੂਟ ਇਹਦੇ ਪ੍ਰੋਪਰ ਸਾਰਾ ਕੁਛ ਤੈਅ ਹੁੰਦਾ ਸੀਗਾ ਜਿਹੜੀ ਮਾਰਕੀਟ ਦੇ ਵਿੱਚ ਟਰੱਕਿੰਗ ਇੰਡਸਟਰੀ ਸੀਗੀ ਇਹ ਥੋੜੀ ਸੀਗੀ ਉਹਦੀ ਸਪਲਾਈ ਘੱਟ ਸੀਗੀ ਡਿਮਾਂਡ ਵੱਧ ਸੀਗੀ ਪੂਰੇ ਪ੍ਰੋਪਰ ਰੇਟ ਸੀਗੇ ਤੇ ਬੜਾ ਹੈਲਦੀ ਬਿਜ਼ਨਸ ਸੀਗਾ ਪ੍ਰੋਬਲਮ ਉਦੋਂ ਬਣੀ ਜਦੋਂ ਇਹਨੂੰ ਇਹਨਾਂ ਨੇ ਕੋਰਟ ਚੋਂ ਕੱਢ ਕੇ ਗਵਰਨਮੈਂਟ ਨੇ ਕੀ ਕੀਤਾ ਇੱਕ ਮਹਿੰਗਾਈ ਘਟਾਉਣ ਦਾ ਸਿੱਧਾ ਰਾਹ ਲੱਭਾ ਕੇ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਵੱਡੀ ਕਮਾਈ ਉਹਨੂੰ ਸ਼ੇਅਰ ਕਰੋ ਉਹਨਾਂ ਨੇ ਇਸ ਇੰਡਸਟਰੀ ਨੂੰ ਕੱਢ ਕੇ ਓਪਨ ਮਾਰਕੀਟ ਚ ਲੈਣ ਦਿੱਤਾ ਓਪਨ ਮਾਰਕੀਟ ਤੋਂ ਭਾਵ ਆ ਵੀ ਜਿਹੜਾ ਜਿਹਦੇ ਨਾਲ ਮਰਜ਼ੀ ਸਮਝੌਤਾ ਕਰੇ ਕਾਰਪੋਰੇਸ਼ਨਾਂ ਦੇ ਤਹਿਤ ਜਿਹੜਾ ਮਰਜ਼ੀ ਜਿੰਨੇ ਦਾ ਮਰਜ਼ੀ ਲੋਡ ਚੱਕੇ ਬ੍ਰੋਕਰ ਵਿੱਚ ਲੈਣ ਦੇ ਬ੍ਰੋਕਰ ਲੋਡ ਜਿਹੜਾ ਬ੍ਰੋਕਰੇਜ ਆ ਗਈ ਤੇ ਉਹਨਾਂ ਨੇ ਫਿਰ ਲੋਡ ਸੁੱਟ ਸੁੱਟ ਕੇ ਵੇਚਣੇ ਸ਼ੁਰੂ ਕਰਤੇ ਜਿਹੜੇ ਲੈਣ ਵਾਲੇ ਸੀਗੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲੈਣੇ ਸ਼ੁਰੂ ਕਰਤੇ ਉਹ ਚ ਕੋਈ ਰੈਗੂਲੇਸ਼ਨ ਨਹੀਂ ਰਹੀ ਉਹਦਾ ਹੀ ਇਫੈਕਟ ਜਿਹੜਾ ਗਾਂ ਵਰਕਰਾਂ ਤੇ ਵੀ ਪਿਆ, ਇਨ ਕਾਰਪੋਰੇਸ਼ਨ ਡਰਾਈਵਰਾਂ ਚ ਆ ਗਈ, ਜਿਹੜਾ ਕਿ ਉਹਦੇ ਚ ਕੈਟਾਗਰੀ ਚ ਨਹੀਂ ਸੀ ਆਉਂਦਾ। ਲੰਮਾ ਵਿਸ਼ਾ ਹੈ ਸ਼ਾਇਦ, ਪਰ ਕੁੱਲ ਮਿਲਾ ਕੇ ਕੈਨੇਡਾ ਦੇ ਵਿੱਚ ਅੱਜ, ਕੱਲ ਲੇਬਰ ਡੇ ਦੀ ਗੱਲਬਾਤ ਸੀ, ਕੱਲ ਅੱਜ ਵੀ ਥੋੜੀ ਬਹੁਤੀ ਹੈ, ਤੇ ਜੇ ਇੱਕ ਕਿਰਤੀ ਦੀ ਲੁੱਟ ਹੋ ਰਹੀ ਆ ਤਾਂ ਉਹ ਹੋ ਰਹੀ ਹੈ ਜੀ ਲੂਜ਼ ਪੋਲ ਕਰਕੇ, ਵੀ ਉਹ ਬੰਦ ਹੋਣੇ ਚਾਹੀਦੇ ਆ। ਲੇਬਰ ਮਿਨਿਸਟਰੀ ਇਕੱਲਾ ਇਹ ਨਹੀਂ ਕਹਿ ਸਕਦੀ ਕਿ ਸਾਡੇ ਅੰਦਰ ਨਹੀਂ ਆਉਂਦਾ, ਇਹ ਲੋਕ ਹਿੱਤਾਂ ਦੀ ਖਾਤਰ ਗਵਰਨਮੈਂਟ ਨੂੰ ਸਟੈਪ ਅਪ ਕਰਨਾ ਪੈਂਦਾ ਜੀ, ਬਿਲਕੁਲ ਕਰਨਾ ਪੈਂਦਾ ਕਈ ਚੀਜ਼ਾਂ ਨੂੰ, ਸੋ ਇਹਦੇ ਉੱਤੇ ਹੋਣਾ ਚਾਹੀਦਾ। ਤੇ ਤਮਰ ਸਾਹਿਬ ਮਿੰਟ ਦੱਸ ਰਹਿ ਗਿਆ, ਕਹਿੰਦੇ ਤਾਂ ਮੈਂ ਇਜਾਜ਼ਤ ਕਰਦਾ, ਮੈਂ ਇਜਾਜ਼ਤ ਤਾਂ ਤੁਸੀਂ ਫਿਰ ਕੋਸ਼ਿਸ਼
1: ਇੱਕ ਕਾਲ ਲੈ ਲਈਏ, ਸ਼ਾਇਦ ਤੁਹਾਨੂੰ ਕੋਈ ਸਵਾਲ, ਫਿਰ ਆਪਾਂ ਗੁੱਡ ਬਾਏ ਕਰਦੇ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਭੱਟੀ ਸਾਹਿਬ।
12: ਹਾਂਜੀ ਤੰਬਰ ਸਾਹਿਬ, ਪਹਿਲਾਂ ਤੁਹਾਡੇ ਕੈਂਡੀਡੇਟ ਆ ਗਏ ਬੈਠੇ ਸੀ, ਮੇਰੀ ਕਾਲ ਡ੍ਰੌਪ ਕਰ ਦਿੱਤੀ, ਧੰਨਵਾਦ ਤੁਹਾਡਾ ਸਮਾਂ ਦੇਣ
1: ਦਾ। ਡ੍ਰੌਪ ਨਹੀਂ ਕੀਤੀ ਮੈਂ, ਅੱਜ ਲਾਈਨਾਂ ਵਿੱਚ ਪ੍ਰੋਬਲਮ ਆ ਗਈ, ਗੁਰਮੁਖ ਸਿੰਘ ਬਾਰੀਆ ਸਾਹਿਬ ਦੀ ਬਹੁਤ ਵਾਰੀ ਲਾਈਨ
5: ਡ੍ਰੌਪ ਹੋਈ, ਮੇਰੀ ਵੀ ਚਾਰ ਵਾਰੀ ਡ੍ਰੌਪ ਹੋਈ ਜੀ, ਮੈਂ ਚਾਰ ਵਾਰੀ ਬੋਲ
1: ਪਤਾ ਨਹੀਂ ਕੀ ਰੀਜ਼ਨ ਸਾ, ਬਹੁਤ ਸਾਰੇ ਕਾਲਾਂ ਦੀ ਡ੍ਰੌਪ ਹੋ ਗਈਆਂ, ਸੋ ਮੈਂ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਕੀ ਕਹਿਣਾ ਚਾਹੁੰਦੇ?
12: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੇ ਆ ਤੁਹਾਡੇ ਦਸ ਕੁ ਸਕਿੰਟ ਲਾਊਂਗਾ। ਪਹਿਲਾਂ ਤਾਂ ਵੋਟਾਂ ਬਾਰੇ, ਜਿਹੜਾ ਤੁਸੀਂ ਕਿਹਾ ਵੀ ਵੋਟ ਪਾਉਣੀ ਚਾਹੀਦੀ ਆ, ਤੇ ਯੂਰਪ ਦੇ ਸ਼ਾਇਦ ਕਈਆਂ ਕੰਟਰੀਆਂ ਚ ਹੈਗਾ ਵੀ ਜਿਹੜਾ ਵੋਟ ਨਹੀਂ ਪਾਉਂਦਾ, ਇੱਥੇ ਵੀ ਹੋਣਾ ਚਾਹੀਦਾ, ਨਹੀਂ ਤਾਂ ਓਦਾਂ ਵੋਟ ਨਹੀਂ ਕੋਈ ਪਾਉਂਦਾ। ਮੇਰੇ ਵੀ ਆਲੇ ਦੁਆਲੇ ਕਾਫੀ ਹੈਗੇ ਆ ਜਿਹਨਾਂ ਨੂੰ ਕਹੀਦਾ ਵੋਟ ਪਾ ਦਿਓ, ਉਹ ਛੱਡ ਪਰੇ ਉੱਥੇ ਕੀ ਕਰਨਾ, ਉਹਨਾਂ ਨੇ ਕੀ ਕਰ ਦੇਣਾ, ਇਹਨੇ ਕੀ ਕਰਤਾ, ਪਹਿਲਿਆਂ ਨੇ ਕੀ ਕਰਤਾ, ਪਰ ਉਹਦੇ ਵਿੱਚ ਫਿਰ ਜੇ ਆਪਾਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੇ ਜੇ ਆਪਾਂ ਕਿਸੇ ਨੂੰ ਵੋਟ ਪਾਉਂਦੇ ਤਾਂ, ਵੀ ਭਾਈ ਇਹਨਾਂ ਨੇ ਨੀ ਕੀਤਾ ਜਾਂ ਉਹਨਾਂ ਨੇ ਨੀ ਕੀਤਾ। ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਆ, ਭਾਵੇਂ ਉਹ ਫਾਈਨ ਰੱਖਿਆ ਹੋਵੇ ਗੌਰਮੈਂਟ ਵੱਲੋਂ $100-200
1: ਜੀ
12: ਫਾਈਨ ਹੋਵੇ ਜਿਹੜੀ ਨਹੀਂ ਵੋਟ। ਤੇ ਨੰਬਰ 2 ਆ ਟਰੈਕਿੰਗ ਇੰਡਸਟਰੀ ਦਾ, 12 ਤਰੀਕ ਨੂੰ ਮਿੱਤਰ ਪਿਆਰੇ ਕਰ ਰਹੇ ਇਕੱਠ, ਜਿਹੜਾ ਉਹਦੇ ਵਿੱਚ ਹੁੰਮ ਹੁਮਾ ਕੇ ਪਹੁੰਚਣਾ ਚਾਹੀਦਾ ਸਾਰਿਆਂ ਨੂੰ, ਕਿਉਂਕਿ ਤੰਬੜ ਸਾਹਿਬ ਇਹ ਬੜਾ ਲੂਪ ਉਹ ਲੱਭ ਲਿਆ ਗੌਰਮੈਂਟ ਨੇ, ਆ ਕਾਰਪੋਰੇਸ਼ਨ ਵਾਲਾ ਤੇ ਇਹ ਦੂਜਾ, ਤੋਂ ਜਿਹੜੇ T4 ਦੇ ਮਗਰ ਏ ਲਾ ਕੇ ਇਹ ਕੰਪਨੀਆਂ ਵੀ ਬਚ ਗਈਆਂ, ਤੇ ਜਿਹੜੀ ਗੌਰਮੈਂਟ ਹੈ ਰੈਵਨਿਊ ਵੀ ਵਾਲੇ ਇਹ ਵੀ ਬਚ ਗਏ ਆ, ਤੇ ਫਸ ਗਏ ਉਹਦੇ ਵਿੱਚ ਡਰਾਈਵਰ ਸਾਡੇ ਵਰਗੇ, ਉਹਨਾਂ ਦੇ ਹੁਣ 30-35 ਹਜ਼ਾਰ ਜਿਹੜਾ ਉਹਨਾਂ ਵੱਲੋਂ ਪਿਛਲਾ 100 ਸਾਲ 2-2 ਸਾਲਾਂ ਦਾ ਗੌਰਮੈਂਟ ਭੂਰੀਆਂ ਚਿੱਠੀਆਂ ਪਾ ਰਹੀ ਆ, ਤੇ ਉਹਦੇ ਕਾਰਨ ਹੁਣ ਮੈਂ ਜਿਸ ਕੰਪਨੀ ਚਲੋ ਮੈਂ ਤਾਂ ਨਾਂ ਨਹੀਂ ਲੈਂਦਾ, ਉਹਨੂੰ ਮੈਂ ਰੌਲਾ ਪਾਉਣਾ, ਮੈਨੂੰ ਕਾਰਪੋਰੇਸ਼ਨ ਤੇ ਕਰਦੇ, ਕਹਿੰਦਾ ਨਹੀਂ ਜੀ ਬਾਕੀ ਦੇ ਡਰਾਈਵਰ ਹੈ ਨੀ, ਅਸੀਂ ਤੈਨੂੰ ਇਕੱਲੇ ਨੂੰ ਕਿੱਦਾਂ ਕਰ ਦਈਏ
1: ਜੀ।
12: ਹੁਣ ਉਹਨਾਂ ਦਾ ਕਿਆ ਕੀਤਾ ਜਾਵੇ, ਇਹ ਜ਼ਰੂਰ ਇੱਕ ਬੜਾ ਭੱਖ ਦਾ ਵਿਸ਼ਾ ਆ ਕਿ ਗੌਰਮੈਂਟ ਨੂੰ ਪੈਸੇ ਮਿਲਣ ਲੱਗ ਪਏ, ਕੰਪਨੀਆਂ ਨੇ ਆਪਣਾ ਸੱਜਾ ਖੱਬਾ ਲੱਭ ਲਿਆ ਵੀ ਨਾ ਸਾਨੂੰ ਵਕੇਸ਼ਨ ਪੇ ਦੇਣੀ ਪੈਣੀ, ਨਾ ਸਾਨੂੰ ਸਿਕਨੈਸ ਦੇਣੀ ਪੈਣੀ, ਨਾ ਸਾਨੂੰ ਓਵਰ ਟਾਈਮ ਦੇਣਾ ਪੈਣਾ, $19-19 ਤੇ ਅਸੀਂ ਕੰਮ ਕਰਾਈ ਜਾਣਾ, ਜਿਹੜਾ ਕਿ ਘੱਟ ਤੋਂ ਘੱਟ $28-30 ਤੋਂ ਘੱਟ SM ਡਰਾਈਵਰ ਨੂੰ 12 ਨਹੀਂ ਖਾਂਦਾ, ਤੇ ਨਾ ਕਰਨਾ ਹੀ ਚਾਹੀਦਾ। ਇਹਦੇ ਬਾਰੇ ਜ਼ਰੂਰ ਆ 12 ਤਰੀਕ ਨੂੰ ਜਿਹੜੇ ਇਕੱਠ ਕਰ ਰਹੇ ਮਿੱਤਰ ਪਿਆਰੇ, ਉਹਨਾਂ ਦਾ ਜ਼ਰੂਰ ਸਹਿਯੋਗ ਦਿਓ, ਜਿਹੜੀ ਕੈਨੇਡਾ ਵਾਈਡ ਸਾਡੀ ਵੀ ਯੂਨੀਅਨ ਬਣੇ, ਤੇ ਜਿਹੜਾ ਸਾਡੇ ਵੀ ਲੋਕਾਂ ਦੀ ਸੁਣਵਾਈ ਹੋਵੇ। ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਬਹੁਤ ਬਹੁਤ
1: ਧੰਨਵਾਦ ਸਾਡਾ। ਲਓ ਜੀ ਆਪਾਂ ਤੁਹਾਡੀ ਸੁਣ ਲਿਆ, ਕਾਲ ਲਈ ਮੈਂ ਕੱਢੀ ਸੀ ਜਸਵੀਰ ਸਿੰਘ, ਫਿਰ ਮਨਸੀਬ ਜੀ ਹਨ। ਜਸਵੀਰ ਸਿੰਘ ਜੀ ਤੁਸੀਂ ਆ ਜਾਓ ਜੀ।
13: ਤੰਬੜ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ, ਵਾਰੀਆ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
13: ਤੰਬੜ ਸਾਹਿਬ, ਪਿਛਲੀ ਵੀਕ ਦੀ ਇੱਕ ਨਿਊਜ਼ ਬਹੁਤ ਹਾਈਲਾਈਟ ਹੋ ਰਹੀ ਆ, 5 ਚਹੇਤੇ ਆ ਸਾਡੇ MPP ਜਿਹੜੇ ਕਹਿੰਦੇ ਇਹਨਾਂ ਦੇ ਖਰਚੇ ਜਿਹੜੇ ਬਹੁਤ ਜ਼ਿਆਦਾ ਆ, ਅੱਜ ਦਾ ਟੈਕਸ ਪੇਅਰ ਦੀ ਮਨੀ ਇਹ ਨਹੀਂ ਮੈਸੇਜ ਯੂਜ਼ ਕੀਤੇ ਆ, ਉਹਨਾਂ ਦੇ ਵਿੱਚ ਇੱਕ ਜੇ ਮਤਲਬ ਇਹ ਆ ਵੀ ਸਾਨੂੰ ਜਦੋਂ ਵੋਟਾਂ ਅਸੀਂ ਪਾਉਂਦੇ ਹਾਂ ਦੇਖ ਕੇ ਪਾਈਏ, ਤਾਂ ਜਿਹੜੇ ਆਪਣੇ ਤੰਬਰ ਸਾਹਿਬ ਕਹਿੰਦੇ ਹੁੰਦੇ ਹੁਣ ਸਿਟੀ ਦੀਆਂ ਇਲੈਕਸ਼ਨ ਹੈਗੀਆਂ ਆਪਣੇ ਬ੍ਰਾਂਟਨ ਦੀਆਂ, ਆ ਪੁਰਾਣਿਆਂ ਨੂੰ ਕਿਸੇ ਨੂੰ ਵੋਟ ਨਾ ਪਾਓ, ਨਵੇਂ ਕੋਈ ਚੇਤੇ ਬਾਰੀਆ ਸਾਹਿਬ ਵਰਗੇ ਸਾਡੇ ਭਰਾ ਕੋਈ ਮੋਹਰੇ ਜਿਹੜੇ ਆਉਂਦੇ ਆ ਇਹਨਾਂ ਨੂੰ ਵੋਟਾਂ ਪਾਓ, ਇਹ ਤਾਂ ਲੁੱਟ ਕੇ ਖਾ ਗਿਆ ਬ੍ਰਾਂਟਨ ਸਿਟੀ ਨੂੰ ਸਮਾਂ ਦੇਣ ਦਾ, ਬਹੁਤ ਧੰਨਵਾਦ ਤੁਹਾਡਾ।
1: ਤੁਹਾਡੇ ਵਿਚਾਰ ਤੁਹਾਡੇ ਆਪਣੇ ਇਹ ਤੇ ਚੱਲ ਗਏ ਹਨ, ਪਰ ਕਈ ਵਾਰੀ ਗਲਤੀ ਹੋ ਜਾਂਦੀ ਹੈਗੀ ਆ, ਗਲਤੀ ਉਹਨਾਂ ਨੇ ਮੰਨ ਲਈ ਹੈਗੀ ਆ ਤੇ ਪੈਸੇ ਵਾਪਸ ਕਰਦੇ। ਇੰਨਾ ਮੈਂ ਕਹਿੰਦਾ ਮਨ ਸਾਹਿਬ ਜੀ ਤੁਸੀਂ ਆ ਜਾਓ ਜੀ।
14: ਸਤਿ ਸ੍ਰੀ ਅਕਾਲ ਜੀ ਤੰਬੜ ਸਾਹਿਬ, ਮੈਂ ਬੋਬੀ ਪਨੇਰ ਬੋਲਦਾ ਜੀ।
1: ਬੋਬੀ ਪਨੇਰ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
14: ਬੜਾ ਵਧੀਆ ਜੀ, ਬੜਾ ਵਧੀਆ। ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ
1: ਜੀ, ਸਤਿ ਸ੍ਰੀ ਅਕਾਲ।
14: ਤੇ ਤੁਹਾਡੇ ਦਰਸ਼ਨ ਕੀਤੇ ਸੀਗੇ ਆਪਣੇ ਜੰਜੂਆ ਜੀ ਦੀ ਪਿਕਨਿਕ ਤੇ ਪਹਿਲੀ ਵਾਰੀ
1: ਜੀ,
14: ਬੜੀ ਹੋਈ ਤੁਹਾਨੂੰ ਮਿਲ ਕੇ, ਤੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਕਈ ਗੱਲਾਂ ਕਰਨ ਨੂੰ ਨੇ ਪਰ ਸਮਾਂ ਥੋੜਾ। ਪਹਿਲਾਂ ਤਾਂ ਟਰੰਪ ਸਾਹਿਬ ਨੂੰ ਸਮਝਾ ਦਿਓ ਜੀ, ਮਾੜਾ ਮੋਟਾ ਗੁਆਂਢੀ ਨਾਲ ਨਹੀਂ ਵਿਗਾੜੀ ਦੇ ਹੁੰਦੇ, ਬੜੇ ਸਿਆਣੇ ਨੇ ਵੈਸੇ ਤਾਂ
1: ਜੀ।
14: ਤੇ ਦੂਜਾ ਵੋਟਾਂ ਦੇ ਵਿੱਚ ਵੀ ਸਾਰਿਆਂ ਨੂੰ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਚਾਹੀਦਾ, ਇਹ ਵੀ ਗੱਲ ਆ ਵੀ ਵੋਟ ਪਾਉਣੀ ਚਾਹੀਦੀ ਆ। ਤੇ ਤੀਸਰਾ ਜਿਹੜਾ ਸੁਖਰਾਜ ਸੰਧੂ ਬਾਈ ਹੋਣੀ 12 ਤਰੀਕ ਨੂੰ ਜਿਹੜਾ ਟਰੱਕਾਂ ਵਾਲੇ ਭਰਾਵਾਂ ਨੂੰ ਇਕੱਠੇ ਕਰਕੇ ਉਹ ਕਰ ਰਹੇ ਨੇ, ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ। ਕਿਉਂਕਿ ਸਾਰਿਆਂ ਦਾ ਹੀ ਉਹਦੇ ਵਿੱਚ ਬਣਦਾ ਹੱਕ ਆਪਣਾ ਅਦਾ ਕਰਨਾ ਚਾਹੀਦਾ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਧੰਨਵਾਦ ਗੁਰਮੁਖ ਸਿੰਘ, ਤੁਸੀਂ ਕੁਝ ਕਹਿਣਾ ਚਾਹੁੰਦੇ ਫਿਰ ਆਪਾਂ ਗੁੱਡ ਬਾਏ ਕਰੀਏ।
5: ਗੁੱਡ ਬਾਏ ਹੈ ਜੀ, 2022 ਦੇ ਵਿੱਚ ਸਿਟੀ ਕੌਂਸਲ ਨੇ 5000 ਦੇ ਬਹੁਮਤ ਦੇ ਨਾਲ ਜਿਹੜੇ ਖਰਚਿਆਂ ਦੇ ਵੇਰਵੇ ਸੀਗੇ ਉਹਨਾਂ ਦੀ ਜਾਂਚ ਕਰ ਲਈਆਂ ਸੀਗੀਆਂ ਏਜੰਸੀਆਂ ਨੂੰ ਰੋਕ ਦਿੱਤਾ ਸੀਗਾ ਜੀ। ਸਾਡੇ ਸਰੋਤੇ ਵੀ ਸਵਾਲ ਕਰਨ ਕਿ ਜਿਹੜਾ ਖਰਚਿਆਂ ਦੀ ਗੱਲ ਕਰਦੇ ਵਾਧ ਘਾਟ ਦੀ, ਏ ਜੀ ਜਨਰਲ ਦੀ ਇੱਕ ਇੰਡੀਪੈਂਡੈਂਟ ਪੋਸਟ ਜਿਹੜੀ ਇਹਦੇ ਚ ਕ੍ਰੀਏਟ ਹੋਣੀ ਚਾਹੀਦੀ ਬ੍ਰਮਟਨ ਸਿਟੀ ਦੇ ਵਿੱਚ, ਜਿਹੜੀ ਪਾਰਦਰਸ਼ਤਾ ਲਿਆਵੇ, ਤਾਂ ਇਹਨਾਂ ਮੁੱਦਿਆਂ ਦੀ ਗੱਲ ਕਰਾਂਗੇ। ਧੰਨਵਾਦ। ਫਿਰ 53 ਹੋ ਗਿਆ, ਤੁਸੀਂ ਕੁਛ ਕਮਰਸ਼ੀਅਲ ਵੀ ਲੈਣੇ ਹੋਣੇ ਆ, ਆਪਾਂ ਕੱਲ ਜੁੜਦੇ ਹਾਂ। ਸਤਿ
1: ਸ਼੍ਰੀ ਅਕਾਲ ਗੁਰਮੁਖ ਸਿੰਘ ਬਾਜੀ ਸਾਹਿਬ, ਤੇ ਮੇਰੇ ਵੀਰ ਨੇ ਕਾਲ ਕੀਤੀ ਆ ਭੜੇਰ ਸਾਹਿਬ ਨੇ, ਤੁਹਾਡਾ ਧੰਨਵਾਦ। ਕਿਉਂਕਿ ਸਾਰੇ ਹੀ ਚਾਹੁੰਦੇ ਹਨ ਬਦਲਾਅ ਆਵੇ, ਉਹ ਤੁਹਾਡੇ ਤੇ ਛੱਡ ਦਿੰਦੇ ਹੈਗੇ ਆ, ਮੇਰੇ ਵਾਸਤੇ ਸਾਰੇ ਹੀ ਚੰਗੇ, ਸਾਰੇ ਆਪਣੇ ਹਨ। ਜਿਹੜੇ ਪੁਰਾਣੇ ਸੀਗੇ ਇੱਥੇ ਸੀਟ ਅਵੇਲੇਬਲ ਹੈਗੀ ਆ, ਜਵਾਬ ਦੇਣੇ ਦੇ ਦੇਵੋ। ਹੌਸਪੀਟਲ ਕਿੱਥੇ ਆ, ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਆ, ਕਈ ਸੁਪਨ ਵਿੱਚ ਨਰਸਾਂ ਬਾਹਰ ਤੁਰਦੀਆਂ ਫਿਰਦੀਆਂ ਸੀ, ਥੱਲੇ ਹੌਸਪੀਟਲ ਲੱਭੇ, ਹੌਸਪੀਟਲ ਮਿਲਿਆ ਨਹੀਂ ਹਜੇ। ਕਿੰਨੇ ਸਾਲ ਹੋ ਗਏ ਅਜੇ ਤੱਕ ਬਣੇ ਨਹੀਂ। ਇਹਨਾਂ ਨੇ ਫਿਰ ਕੁਝ ਨਾ ਕੁਝ ਕਹਿ ਦੇਣਾ, ਆਪਣੀ ਆਵਾਜ਼ ਉਠਾਇਓ ਜ਼ਰੂਰ। ਦੁਆਬਾ ਸੀਸ ਐਂਡ ਰੈਸਟੋਰੈਂਟ ਬਹੁਤ ਬਹੁਤ ਧੰਨਵਾਦ। ਟੌਪ ਆਟੋ ਕਲੀਜਨ, ਸੀ ਡਬਲਯੂ ਇਮੀਗ੍ਰੇਸ਼ਨ, ਟਾਰਗੇਟ ਲੋਜਿਸਟਿਕਸ, ਤੇ ਮਨਜੀਤ ਚੀਮਾ ਜੀ ਕੋਲ 2-3 ਪ੍ਰੋਪਰਟੀਆਂ ਹੋ ਰਹੀਆਂ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਤੁਸੀਂ ਕੋਈ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ, ਮਨਜੀਤ ਚੀਮਾ ਜੀ ਦਾ ਮੈਂ ਡਾਇਰੈਕਟ ਨੰਬਰ ਦੇ ਦਿੰਦਾ, 416-357-9965 ਹੈਗਾ ਆ। ਐਲੀ ਟਰੱਕ ਤੋਂ ਰਾਜਾ ਬਾਈ ਦਾ ਧੰਨਵਾਦ, ਇੰਡੀਅਨ ਪੰਜਾਬੀ ਬਾਜ਼ਾਰ ਦਾ ਧੰਨਵਾਦ, ਤੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ, ਇਹਨਾਂ ਸਾਨੂੰ ਸਪੋਂਸਰ ਕੀਤਾ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਬਾਰੇ, DPF ਕਲੀਨਿੰਗ ਐਂਡ ਰਿਪੇਅਰ ਕਰਕੇ ਦਿੰਦੇ ਆ ਤੁਹਾਡੇ ਵਾਸਤੇ। ਦਵਿੰਦਰ ਸਿੰਘ ਪਵਾਰ, ਅਕਾਲ ਮੋਰਗੇਜ ਤੋਂ ਪਰਸਨਲਾਈ ਮੋਰਗੇਜ ਸਲੂਸ਼ਨ ਲੈ ਕੇ ਆਉਂਦੇ। ਮੋਰਗੇਜ ਚਾਹੀਦੀ, ਫਸਟ ਸੈਕਿੰਡ ਥਰਡ ਮੋਰਗੇਜ, ਪੈਸਾ ਦੇਣਾ ਚਾਹੀਦਾ 6479888731। ਸੋ ਪਿਕਨਿਕ ਤਾਂ ਜਿੰਨੇ ਪਹੁੰਚੇ ਧੰਨਵਾਦ, ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਤੁਹਾਡਾ ਧੰਨਵਾਦ। ਮੇਰੀ ਡਿਊਟੀ ਲੱਗੀ ਸੀ, ਮੈਂ ਜੰਜੂਆ ਤੋਂ ਪਹਿਲਾਂ ਪਹੁੰਚਿਆ ਸੀਗਾ, ਸੋ 8 ਵਜੇ ਤੋਂ ਪਹਿਲਾਂ ਪਹੁੰਚ ਗਏ ਸੀਗੇ। 5 ਵਜੇ ਉੱਠ ਕੇ ਪਹਿਲਾਂ ਐਡਾ ਬਣਾਈਆਂ, ਫਿਰ ਸਕਰੀਨ ਲਾਈ, ਫਿਰ ਸਕਰੀਨ ਚਲਾਈ, ਫਿਰ ਆਪਾਂ ਆਪਣੇ ਹੋਰ ਕੰਮਾਂ 'ਤੇ ਚਲ ਗਏ, ਕਾਫੀ ਸਾਰੇ ਕੰਮ 'ਤੇ ਦੁਬਾਰਾ ਫਿਰ ਵਾਪਸ ਆਏ, ਅਤੇ ਸਕਰੀਨ ਵੀ ਮੈਂ ਕੱਲ੍ਹ ਹੀ ਚੱਕੀ ਸੀ ਰੇਡੀਓ ਪ੍ਰੋਗਰਾਮ ਕਰਨ ਤੋਂ ਬਾਅਦ। ਸੋ ਧੰਨਵਾਦ ਤੁਹਾਡਾ। ਸਟਾਰ ਲੈਣੇ ਪੇਂਟਿੰਗ, ਹੋਟਲ ਮੋਟਲ, ਬਿਜ਼ਨਸ ਪੇਂਟ ਕਰਵਾਉਣੀ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟ ਕਰਵਾਉਣਾ ਹੋਵੇ, 416-230-4000। ਜਸਪਾਲ ਗੋਹਣੀਆ ਸਾਹਿਬ ਦਾ ਧੰਨਵਾਦ, BK ਟੈਕਸ ਐਂਡ ਅਕਾਊਂਟਿੰਗ, ਜਸ ਭੋਲਾ ਸਾਹਿਬ ਮੋਰਗੇਜ ਚਾਹੀਦੀ ਫਸਟ ਸੈਕਿੰਡ ਥਰਡ ਮੋਰਗੇਜ, ਜਸ ਭੋਲਾ ਸਾਹਿਬ ਦਾ ਨੰਬਰ 416-732-2611, ਅਤੇ ਨਾਲ ਦੀ ਨਾਲ ਨਿਊ ਬੈਸਟ ਕੰਪਿਊਟਰ ਸੁਰਜੀਤ ਅਤੇ ਬਲਕਾਰ ਦਾ ਧੰਨਵਾਦ, 1136 ਮੈਸਨ ਬੁਲਾਵਾਰ 'ਤੇ ਹਨ, ਡਰਾਈਵ ਥਰੂ ਹੋਲ 'ਚ ਬ੍ਰੇਕ ਰਿਪੇਅਰ ਐਂਡ ਸਰਵਿਸ, ਅਤੇ ਤੁਸੀਂ ਨਿਊ ਬੈਸਟ ਰਿਪੇਅਰ 'ਤੇ ਗੱਲਬਾਤ ਕਰ ਸਕਦੇ ਹੋ। ਟਰੱਕਾਂ ਦੇ ਪਾਰਟ ਚਾਹੀਦੇ, ਡਾਇਮੰਡ ਟਰੱਕ ਪਾਰਟ ਤੁਹਾਡੇ ਵਾਸਤੇ ਖੁੱਲ੍ਹੇ ਹਨ, 905-212-9100 ਇਹਨਾਂ ਦਾ ਨੰਬਰ ਹੈਗਾ ਆ, ਅਤੇ ਅਵੀ ਧਾਲੀਵਾਲ, ਇੰਡੀਆ ਬਾਜ਼ਾਰ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਭ ਗਿੱਲ ਨੂੰ ਮਿਲਣ ਦਾ ਮੌਕਾ ਮਿਲਿਆ, ਸੋ ਤੁਸੀਂ ਕਿਸੇ ਨੂੰ ਲੱਭਦੇ ਸੀ ਨਾ, ਮੈਨੂੰ ਲੱਗਦਾ ਮਿਲ ਗਏ ਹਨ, ਮੈਨੂੰ ਲੱਗਦਾ, ਇਹ ਮੇਰੇ ਆਪਣੇ ਵਿਚਾਰ ਹਨ, ਪਰ ਜੇ ਤੁਹਾਨੂੰ ਲੱਗਦਾ ਵੀ ਸਹੀ ਬੰਦਾ ਮਿਲ ਗਿਆ, ਵੀ ਮੇਅਰ ਦੀ ਸੀਟ ਲਈ ਖੜ੍ਹੇ ਹਨ, ਤੁਸੀਂ ਇਹਨਾਂ ਨੂੰ ਖੁਦ ਪੁੱਛ ਲਿਓ। 905-872-7000 ਹੈਗਾ ਕੈਂਪੇਨ ਆਫਿਸ ਦਾ ਨੰਬਰ, ਮੈਂ ਇੱਕ ਨੰਬਰ ਲੈ ਕੇ ਆਵਾਂਗਾ, ਤੁਹਾਡੇ ਉਹਨਾਂ ਨੂੰ ਕਾਲ ਕਰਕੇ ਪਤਾ ਕਰ ਲਿਓ ਵੀ ਜੇ ਤੁਸੀਂ ਮਿਲਣਾ ਚਾਹੁੰਦੇ ਤੁਹਾਨੂੰ ਮਿਲ ਵੀ ਸਕਦੇ ਹਨ, ਅਤੇ ਮੈਨੂੰ ਮਿਲਣ ਦਾ ਮੌਕਾ ਮਿਲਿਆ। ਪੜ੍ਹੇ ਲਿਖੇ ਹਨ ਅਤੇ ਕਹਿੰਦੇ ਵੀ ਆਪਾਂ ਤੁਹਾਡੇ ਲਈ ਖੜ੍ਹੇ ਹਾਂ, ਤੁਹਾਡੇ ਵਾਸਤੇ ਹੀ ਕੰਮ ਕਰਾਂਗੇ। ਪ੍ਰੋਪਰਟੀ ਟੈਕਸ ਦੀ ਗੱਲਬਾਤ ਕੀਤੀ ਹੈ, ਹੌਸਪੀਟਲ ਦੀ ਗੱਲਬਾਤ ਕੀਤੀ ਹੈ, ਜਿਹੜਾ ਗਾਰਬੇਜ ਪਲਾਂਟ ਜਿਹਨੂੰ ਗਾਰਬੇਜ ਬਰਨ ਕਰਦੇ ਉਹ ਆ ਰਿਹਾ ਉਹਦੀ ਗੱਲਬਾਤ ਕੀਤੀ ਆ, ਅਤੇ ਅੱਜ ਸਾਡੀ ਗੱਲਬਾਤ ਰੂਬੀ ਸਹੋਤਾ ਜੀ ਨਾਲ ਹੋਵੇਗੀ, ਜਿਹੜੇ MP ਹਨ, ਅਤੇ ਉਹਨਾਂ ਨਾਲ ਵੀ ਗੱਲਬਾਤ ਹੋਵੇ, ਕਾਫੀ ਲੰਬੀ ਚੌੜੀ ਇੰਟਰਵਿਊ ਕਰਾਂਗੇ ਉਹਨਾਂ ਦੇ ਨਾਲ, ਅਤੇ ਤੁਹਾਡਾ ਕੋਈ ਸਵਾਲ ਹੋਵੇ ਮੈਨੂੰ ਟੈਕਸਟ ਕਰ ਦੇਣਾ, ਮੈਂ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਜਿਨ੍ਹਾਂ ਨੇ ਫੋਨ ਕੀਤਾ, ਅੱਜ ਬਹੁਤ ਸਾਰੀਆਂ ਲਾਈਨਾਂ ਮੇਰੇ ਕੋਲ ਡਰੋਪ ਹੋ ਗਈਆਂ, ਮਾਫ਼ ਕਰਦਾ, ਮੈਂ ਨਹੀਂ ਡਰੋਪ ਕਰਨਾ ਚਾਹੁੰਦਾ ਸੀਗਾ, ਪਰ ਜਦੋਂ ਬਟਨ ਦੱਬਦਾ ਸੀਗਾ ਉਹ ਡਿੱਗ ਪੈਂਦੀਆਂ ਸੀਗੀਆਂ, ਸੋ ਇਸ ਕਰਕੇ ਲਾਈਨ ਅਗਲੀ ਨਹੀਂ ਲੈ ਸਕਿਆ। ਸੋ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਬੱਚਿਆਂ ਨੇ ਸਕੂਲ ਜਾਣਾ, ਨੰਨੇ ਮੁੰਨੇ ਪਿਆਰੇ ਬੱਚੇ, ਰੋਣਾ ਵੀ ਆ, ਲਿਟਣਾ ਵੀ ਆ, ਕੱਪੜੇ ਵੀ ਗੰਦੇ ਕਰਕੇ ਲੈ ਕੇ ਆਉਂਦੇ ਆ, ਬੱਚੇ ਆ ਨਾ, ਦੁੰਦੀਆਂ ਵੀ ਵੱਢਣੀ ਆ, ਉਹ ਤਾਂ ਵੱਡੇ ਵੱਢਦੇ ਹੁੰਦੇ ਆ, ਵੱਢ ਲੈਂਦੇ ਹੋ, ਕਰ ਲੈਂਦਾ ਲਾਈਫ ਇੰਜੋਏ, ਲੈਟ ਦਮ ਹੈਵ ਸਮ ਫਨ, ਇਸ ਦਿਸ ਇਜ਼ ਵਾਟ ਲਾਈਫ ਇਜ਼ ਆਲ ਅਬਾਊਟ। ਇੱਕ ਲਾਈਫ ਅਬਾਊਟ ਹੈਗੀ ਆ ਮਾਂ ਪੇ ਵਾਸਤੇ, ਮਾਂ ਪੇ ਕਰ ਲਓ ਸੇਵਾ, ਰੱਬ ਦੀ ਸੇਵਾ ਕਰਨੀ ਤਾਂ ਮਾਂ ਪੇ ਦੀ ਸੇਵਾ ਕਰ ਲਵੋ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ ਤੇ ਗੁੱਡ ਬਾਏ।
15: Hiring. Work for one of the fastest growing companies, Stargate Logistics.
16: Jekar tuhanu vi hai kam di pal, ta aaj hi sampark karo Stargate Logistics de naal 905-564-9292.
17: Indian Punjabi Bazaar, 115 Father Tobin Road, Brampton Vich, Bharti Grocery da Pandar, Indian Punjabi Bazaar, jithe taze phal te sabziyan, daala masale te aata, gal ki tuhadi grocery diyan sariyan lodan ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
18: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp.
19: मेरी बेटी की क्लास में 33 बच्चे हैं। वो बताती है कि किसी भी चीज की मिकदार काफी नहीं है। तलवा से भरी हुई क्लास, शोर, इस सब बहुत ज्यादा भोजन महसूस होता है। इसकी वजह यह है कि डग फोर्ड ने 2018 से हमारे सरकारी स्कूलों के बजट में 6.5 बिलियन डॉलर की कटौती की है। हमारे बच्चे बेहतर सलूक के मुस्तैक हैं। हुकूमत से कहें हमारे बच्चों में सरमायाकारी करें, क्लास साइज दुरुस्त करें। एलिमेंट्री टीचर्स फेडरेशन ऑफ ऑन्टेरियो की जानिब से एक पैगाम।

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਤੇ ਮੰਡੇ ਟੂ ਫਰਾਈਡੇ 7 to 8 ਤੁਸੀਂ ਇਸ ਪ੍ਰੋਗਰਾਮ ਨਾਲ ਜੁੜਦੇ ਹੋ ਤੇ ਸਟੂਡੀਓ 'ਚ ਗੱਲਬਾਤ ਕਰਨ ਲਈ ਸਟੂਡੀਓ ਨੰਬਰ 1416-233-63-68 416-233-63-68 416-233-7368 ਤੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਨਿਊਜ਼ ਸੈਗਮੈਂਟ ਅਰਵਿੰਦਰ ਸਿੰਘ ਭੱਟੀ ਜੀ ਲੈ ਕੇ ਹਾਜ਼ਰ ਹੁੰਦੇ ਨੇ, ਜਿਨ੍ਹਾਂ ਨੇ ਦੂਰਦਰਸ਼ਨ 'ਤੇ ਤਕਰੀਬਨ 30-35 ਸਾਲ ਖਬਰਾਂ ਪੜ੍ਹੀਆਂ ਨੇ। ਉੱਗੇ ਨਿਊਜ਼ ਰੀਡਰ ਨੇ, ਜਰਨਲਿਸਟ ਨੇ, ਐਂਡ ਉਹ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਤੇ ਆ ਕੇ ਖਬਰਾਂ ਦਾ ਸੈਗਮੈਂਟ ਕਰਦੇ ਨੇ ਅਤੇ ਤੁਹਾਡੇ ਸਵਾਲ ਜਵਾਬ ਵੀ ਭੱਟੀ ਸਾਹਿਬ ਨਾਲ ਹੁੰਦੇ ਆ, ਅਤੇ ਉਹਦੇ ਲਈ ਨੰਬਰ 1416-233-73-68। ਇਸ ਤੋਂ ਬਾਅਦ ਖੁੰਡ ਚਰਚਾ ਦੇ ਵਿੱਚ ਕੋਈ ਨਾ ਕੋਈ ਟੋਪਿਕ ਜਿਸ ਦੇ ਉੱਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਜੋ ਅੱਜ ਦੇ ਦਿਨ ਦੇ ਵਿੱਚ ਖੁੰਡ ਚਰਚਾ ਹੋ ਰਹੀ ਆ, ਜਿਸ ਦੀ ਗੱਲਬਾਤ ਹੋ ਰਹੀ ਆ, ਉਹ ਨਿੱਜੀ ਜ਼ਿੰਦਗੀ ਨਾਲ ਰਿਲੇਟਡ ਟੋਪਿਕ 'ਤੇ ਗੱਲਬਾਤਾਂ ਹੁੰਦੀਆਂ ਨੇ। ਐਂਡ ਅਗੇਨ ਨੰਬਰ 1-1, ਚਾਹੇ ਤੁਸੀਂ ਟ੍ਰੈਫਿਕ ਦੀ ਅਪਡੇਟ ਦੇਣੀ ਹੋਵੇ, ਚਾਹੇ ਤੁਹਾਨੂੰ ਕੋਈ ਗੀਤ ਦੀ ਫਰਮਾਇਸ਼ ਹੋਵੇ, ਜਾਂ ਚੱਲਦੇ ਟੋਪਿਕ 'ਚ ਕੋਈ ਸਾਂਝ ਪਾਉਣੀ ਹੋਵੇ, ਰਿਪੋਰਟਰ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ, ਤਾਂ ਨੰਬਰ ਸਟੂਡੀਓ ਦਾ ਸੇਵ ਕਰ ਲਓ ਜੀ, 416-233-73-68 416-233-73-68। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਸਾਡੇ ਨਾਨਕ ਪ੍ਰੋਡਕਟਸ, ਨਾਨਕ ਪਨੀਰ, ਨਾਨਕ ਘਿਓ। ਜਦੋਂ ਵੀ ਗਰੋਸਰੀ ਲੈਣ ਜਾਂਦੇ ਹਾਂ ਤਾਂ ਨਾਨਕ ਪ੍ਰੋਡਕਟਸ 'ਤੇ ਸਾਡਾ ਵਿਸ਼ਵਾਸ ਹੁੰਦਾ, ਕਿਉਂਕਿ ਉਹ ਵਿਸ਼ਵਾਸ ਇਹਨਾਂ ਨੇ ਖੁਦ ਕਮਾਇਆ ਗਾ ਆਪਣੀ ਕੁਆਲਿਟੀ ਦੇ ਨਾਲ। ਇਸ ਦੇ ਨਾਲ ਨਾਲ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ। ਅਪਲਾਇੰਸ ਬਾਏ ਕਰਨੇ ਤਾਂ ਜ਼ਰੂਰ ਤੁਸੀਂ ਵਿਜ਼ਿਟ ਕਰੋ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, ਬਵੇਡ ਐਂਡ ਚਿੰਗੂਜ਼ੀ ਦੀ ਇੰਟਰਸੈਕਸ਼ਨ 'ਤੇ। ਐਂਡ ਨਾਲ ਦੇ ਨਾਲ SG ਅਪਲਾਇੰਸ ਰਿਪੇਅਰ, ਜੇ ਤੁਸੀਂ ਦੋਸਤੋ ਅਪਲਾਇੰਸ ਰਿਪੇਅਰ ਕਰਵਾਉਣੇ ਨੇ, ਬਾਏ ਕਰਨੇ ਨੇ ਨਵੇਂ, ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ, ਅਤੇ ਜੇ ਤੁਸੀਂ ਰਿਪੇਅਰ ਕਰਨੇ ਨੇ SG ਅਪਲਾਇੰਸ ਰਿਪੇਅਰ ਦਾ ਅਸੀਂ ਨੰਬਰ ਸਾਂਝਾ ਕਰਨ ਲੱਗੇ ਹਾਂ। ਇਹਨਾਂ ਨੂੰ 10 ਸਾਲ ਦਾ ਤਜਰਬਾ, SG ਅਪਲਾਇੰਸ ਰਿਪੇਅਰ ਤੁਹਾਡੇ ਘਰ ਆਉਂਦੇ ਨੇ। ਐਂਡ ਪਹਿਲੀ ਵਿਜਿਟ ਦੇ ਵਿੱਚ ਹੀ ਇਹ ਨਹੀਂ ਹੈਗਾ ਕਿ ਇੱਕ ਵਾਰੀ ਆਉਣਗੇ ਕਿ ਜੀ ਇਹਦੇ ਵਿੱਚ ਪਾਰਟ ਪਊਗਾ ਫਿਰ ਪਾਰਟ ਲੈਣ ਜਾਣਗੇ। ਪਹਿਲੀ ਇਹਨਾਂ ਕੋਲ ਆਲਰੇਡੀ ਸਾਰੇ ਪਾਰਟ, ਮੇਜਰ ਪਾਰਟਸ ਜਿਹੜੇ ਹੁੰਦੇ ਹੀ ਨੇ, 90% ਕਹਿੰਦੇ ਅਸੀਂ ਜੋ ਜਾਂਦੇ ਹਾਂ ਨਾਲ ਦੀ ਨਾਲ ਹੀ ਉਹ ਫਿਕਸ ਹੋ ਜਾਂਦਾ। ਕਈ ਵਾਰ ਤੁਹਾਡੀ ਕੋਈ ਟੈਨੈਂਟ ਰੈਂਟਲ ਪ੍ਰੋਪਰਟੀ ਆ, ਟੈਨੈਂਟ ਫੋਨ ਕਰ ਰਹੇ ਨੇ, ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਅਪਲਾਇੰਸ ਪਿਆ ਹੈਗਾ, ਚਾਹੇ ਉਹਨੂੰ ਚੱਲਦਾ ਕਰਕੇ ਵੇਚ ਹੀ ਦਿਓ, ਪਰ ਉਹਦੇ ਨਾਲ 50, 100, 200, $150 ਡਿਪੈਂਡ ਪਾਉਣ ਕੀ ਉਹਦੇ 'ਚ ਨੁਕਸ ਆ, ਫਰਿੱਜ ਦੀ ਗੈਸ ਖਤਮ ਹੋਈ ਆ, ਲਾਂਡਰੀ ਕੰਬੀ ਜਾਂਦੀ ਆ, ਡਰਾਇਰ ਕੱਪੜੇ ਨਹੀਂ ਸੁਕਾਉਂਦਾ, ਬਰਨ ਜਿਹੜੇ ਕੁੱਕਟੋਪ ਦੇ ਬਰਨਰ ਹੁੰਦੇ ਆ 1-2 ਚੱਲਦੇ ਹੁੰਦੇ ਆ, ਕਈ ਵਾਰ 1 ਡਿਮ ਚੱਲਦਾ ਹੁੰਦਾ ਜਾਂ ਚੱਲਦਾ ਹੀ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਰਿਪੇਅਰ ਹੋ ਸਕਦੀਆਂ ਨੇ ਘੱਟ ਖਰਚੇ 'ਚ, ਵਿਦ ਵਾਰੰਟੀ ਰਿਪੇਅਰ ਕਰਨਗੇ SG ਅਪਲਾਇੰਸ ਰਿਪੇਅਰ। ਨੰਬਰ ਟੂ ਕਾਲ 647-946-0042 647-946-0042 647-946-0042 647-946-0042 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਤੁਹਾਨੂੰ ਫਿਜ਼ੀਓ ਕੈਂਪ ਬਾਰੇ ਦੱਸਦੇ ਆ ਰਹੇ ਹਾਂ, ਜਿਹਦੇ ਵਿੱਚ ਤਕਰੀਬਨ 15% ਸੀਟਾਂ ਬਚੀਆਂ ਨੇ, ਕਿਉਂਕਿ ਅੱਜ 8 ਤਰੀਕ ਹੋ ਗਈ, 13 ਤਰੀਕ ਨੂੰ ਇਹ ਕੈਂਪ ਸਟਾਰਟ ਹੋਣਾ ਗਾ ਫਿਜ਼ੀਓਥੈਰੇਪੀ ਦਾ, ਜਿਹਦੇ ਵਿੱਚ ਤੁਹਾਡੇ ਗਿੱਟੇ ਗੋਡੇ ਮੋਢੇ 'ਚ ਦਰਦ ਆ, ਨੈੱਕ ਪੇਨ ਆ, ਬੈਕ ਪੇਨ ਆ, ਫੁੱਲ ਬਾਡੀ ਪੇਨ ਆ, ਉਹਦਾ ਫ੍ਰੀ ਇਲਾਜ ਕੀਤਾ ਜਾਊਗਾ ਜੀ, ਮੁਫਤ ਇਲਾਜ ਕੀਤਾ ਜਾਣਾ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ। ਹੁਣ ਕੁਝ ਕੁ ਸਲੋਟ ਪਏ ਨੇ ਕਿ 14 ਦੇ ਵਿੱਚ ਇੱਕ ਦੁਪਹਿਰ ਦਾ ਸਲੋਟ ਪਿਆ, ਕੋਈ 15 ਨੂੰ ਸ਼ਾਮ ਦਾ ਪਿਆ ਹੈਗਾ, ਇੱਦਾਂ ਦੇ ਹੁਣ ਸਲੋਟ ਰਹਿ ਗਏ ਨੇ। ਤੁਸੀਂ ਜੇ ਫ੍ਰੀ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਇਹ ਨੰਬਰ 'ਤੇ ਨੋਟ ਕਰ ਲਓ, ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਊਗੀ। ਅਤੇ ਜੇ ਸਰਵਾਈਕਲ ਪੇਨ ਆ, ਲੰਮੇ ਟਾਈਮ ਤੋਂ ਕੋਈ ਪੇਨ ਆ, ਉਹਦੇ ਲਈ ਤੁਹਾਨੂੰ ਫਰਦਰ, ਹੁਣ ਜਿਹੜਾ ਪੇਨ ਹੀ 10 ਸਾਲਾਂ ਤੋਂ ਆ, ਉਹ ਕਈ ਵਾਰ 1 ਸੈਸ਼ਨ ਨਾਲ ਨਹੀਂ ਠੀਕ ਹੁੰਦਾ, ਉਹਦੇ ਲਈ ਤੁਹਾਨੂੰ ਫਰਦਰ ਸੈਸ਼ਨ ਲੈਣੇ ਪੈਂਦੇ ਨੇ, ਉਹਨਾਂ ਦੇ 'ਤੇ ਵੀ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ। ਇਕੱਲੀ ਇਹ ਕਹਿੰਦੇ ਫਿਜ਼ੀਓਥੈਰੇਪਿਸਟ ਦੀ ਜੋ ਪੇ ਆ ਇਸ ਕੈਂਪ ਦੇ ਵਿੱਚ, ਉਹ ਫਿਜ਼ੀਓਥੈਰੇਪਿਸਟ ਨੇ ਜੋ ਕੰਮ ਕਰਨਾ ਉਹਦੀ ਪੇ ਅਸੀਂ ਆਪਦੀ ਪੋਕਟ ਤੋਂ ਉਹਨਾਂ ਨੂੰ ਦੇ ਰਹੇ ਹਾਂ, ਕਿਉਂਕਿ ਉਹਨਾਂ ਨੇ ਤਾਂ ਆਪਦੀ ਸੈਲਰੀ ਲੈਣੀ ਆ। ਐਂਡ ਜਿਹੜੀ ਇਸ ਤੋਂ ਅੱਗੇ ਵੀ ਜੇ ਲੋੜ ਪੈਂਦੀ ਆ, ਉਹ ਇਹ ਉਹ ਤੁਸੀਂ $50 ਜੋ ਥੈਰੇਪਿਸਟ 1 ਘੰਟੇ ਦੇ ਚਾਰਜ ਕਰਦਾ ਉਹਨੂੰ ਦੇਣੇ ਹੋਣਗੇ, ਬਾਕੀ 100-150 ਸੈਸ਼ਨ ਦੇਣ ਦੀ ਲੋੜ ਨਹੀਂ। ਸੋ ਮੁਫਤ ਇਲਾਜ ਕੈਂਪ, ਨੰਬਰ 2 ਕਾਲ ਡੰਡਾਸ ਐਂਡ ਵਿੰਸਰ ਚਰਚ ਦੇ ਲੋਕੇਸ਼ਨ ਆ ਜੀ, ਅਲਫਾ ਫਿਜ਼ੀਓਥੈਰੇਪੀ ਵਾਲੇ ਇਸ ਨੂੰ ਜਿਹੜੇ ਔਰਗਨਾਈਜ਼ ਕਰ ਰਹੇ ਨੇ। ਨੰਬਰ 905-226-0043
9052260043 9052260043 905-226-0043

0: ਦੋਸਤੋ ਸਾਨਾ ਜੁੜ ਚੁੱਕੇ ਨੇ ਰਵਿੰਦਰ ਸਿੰਘ ਪੱਟੀ ਜੀ ਤੇ ਨਿਊਜ਼ ਸੈਗਮੈਂਟ ਲੈ ਕੇ। ਸੋ ਅਗਲੀ ਆਵਾਜ਼ ਪੱਟੀ ਸਾਹਿਬ ਦੀ ਤੇ ਨਿਊਜ਼ ਸੈਗਮੈਂਟ ਹਾਜ਼ਰ ਹੈ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ, ਗੋ ਅਹੈਡ ਪਲੀਜ਼।
1: ਖਬਰਾਂ ਦੇ ਹਸਪੀਟਲ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਚੰਡੀਗੜ੍ਹ ਕਿਸਾਨ ਮੋਰਚਾ ਫਤਿਹ, ਪੰਜਾਬ ਸਰਕਾਰ ਨੇ ਮੰਗਾਂ ਮੰਨਣ ਦਾ ਦਿੱਤਾ ਲਿਖਤੀ ਭਰੋਸਾ। ਹਾਈ ਕੋਰਟ ਦੇ ਚੀਫ ਜਸਟਿਸ ਨੇ ਪੰਜਾਬ ਸਰਕਾਰ ਦੇ ਦਬਾਅ ਹੇਠ ਨਾ ਆਉਣ ਦੀ ਆਖੀ ਗੱਲ। ਸਰਕਾਰੀ ਮੁਲਾਜ਼ਮ ਅੱਜ ਮੁੱਖ ਮੁੜ ਕਰਨਗੇ ਹੜਤਾਲ। ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਦਿੱਤਾ ਸੱਦਾ ਤੇ 70 ਰੁਪਏ ਕਿਲੋ ਤੱਕ ਖੰਡ ਪਹੁੰਚੀ, ਵਾਪਸ ਆਈ 47 ਰੁਪਏ ਕਿਲੋ ਤੱਕ। ਤੇ ਨਸ਼ਿਆਂ ਤੇ ਸਵਾਲ ਕਰਨ ਵਾਲੇ ਇੱਕ ਵਿਅਕਤੀ ਨੇ ਸਰਕਾਰ ਦੀ ਹਸਪਤਾਲ ਵਿੱਚ ਹਾਲਤ ਗੰਭੀਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੋਹਾਲੀ ਚੰਡੀਗੜ੍ਹ ਬਾਰਡਰ ਤੇ ਬੀਤੇ 7 ਦਿਨਾਂ ਤੋਂ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ, ਸਰਕਾਰ ਵੱਲੋਂ ਮੰਗਾਂ ਮੰਨਣ ਸੰਬੰਧੀ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਖਤਮ ਹੋ ਗਿਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੜੀਆ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਕਿਸਾਨ ਆਗੂਆਂ ਨੂੰ ਲਿਖਤੀ ਪੱਤਰ ਸੌਂਪਿਆ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ। ਕਿਸਾਨ ਮੋਰਚਾ ਫਤਿਹ ਹੋਣ ਦਾ ਐਲਾਨ ਹੁੰਦਿਆਂ ਹੀ ਮੌਕੇ ਤੇ ਮੌਜੂਦ ਮੈਦਾਨ ਖਾਰੀ ਭੰਗੜਾ ਪਾਉਣ ਲੱਗੇ ਤੇ ਖੁਸ਼ੀ ਖੁਸ਼ੀ ਟਰੈਕਟਰਾਂ ਟਰਾਲੀਆਂ ਤੇ ਸਵਾਰ ਹੋ ਕੇ ਘਰਾਂ ਨੂੰ ਪਰਤ ਗਏ। ਕਿਸਾਨ ਹੁਣ ਕੇਂਦਰ ਸਰਕਾਰ ਦੇ ਵਿਰੁੱਧ ਆਪਣੇ ਹੱਕਾਂ ਦੀ ਲੜਾਈ ਲੜ ਗਏ। ਐਤਵਾਰ ਦੇਰ ਸ਼ਾਮ ਚੰਡੀਗੜ੍ਹ ਦੇ ਪੰਜਾਬ ਭਵਨ ਚ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੜੀਆ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਿਚਕਾਰ 3 ਘੰਟੇ ਲੰਮੀ ਬੈਠਕ ਹੋਈ। ਬੈਠਕ ਵਿੱਚ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਪੁਰਾਣੇ ਸਮਝੌਤੇ ਰੱਦ ਕਰਨ, ਕਰਜ਼ਾ ਮਾਫ਼ੀ, MSP ਸਮੇਤ ਕਈ ਮੰਗਾਂ ਤੇ ਸਹਿਮਤੀ ਬਣ ਗਈ।

0: ਪੰਜਾਬ ਸਰਕਾਰ ਵੱਲੋਂ ਵਿਰੋਧ ਦਰਜ ਕਰਵਾਏ ਜਾਣ ਦੇ ਬਾਵਜੂਦ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਕੁੱਲ ਵਕਤੀ ਚੀਫ ਜਸਟਿਸ ਮਿਲ ਗਿਆ। 1 ਜੂਨ ਤੋਂ ਕਾਰਜਕਾਰੀ ਚੀਫ ਜਸਟਿਸ ਦੀ ਜ਼ਿੰਮੇਵਾਰੀ ਸੰਭਾਲ ਰਹੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਹੁਣ ਸਥਾਈ ਚੀਫ ਜਸਟਿਸ ਵਜੋਂ ਅਹੁਦਾ ਸੰਭਾਲ ਲਿਆ। ਲੋਕ ਭਵਨ ਵਿੱਚ ਹੋਏ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨੇ ਉਹਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਤੇ ਨਾ ਹੀ ਕੋਈ ਮੰਤਰੀ ਸ਼ਾਮਿਲ ਹੋਇਆ। ਸਹੁੰ ਚੁੱਕਣ ਤੋਂ ਬਾਅਦ ਜਸਟਿਸ ਮਿਸ਼ਰਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਪੈਂਡਿੰਗ ਡੀਏ ਦੀ ਸੁਣਵਾਈ ਦੌਰਾਨ ਬਿਨਾਂ ਕਿਸੇ ਦਾ ਨਾਂ ਲਏ ਜਸਟਿਸ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਕਿਸੇ ਵੀ ਦਬਾਅ ਵਿੱਚ ਨਹੀਂ ਆਵੇਗੀ ਤੇ ਕਾਨੂੰਨ ਮੁਤਾਬਕ ਹੀ ਫੈਸਲਾ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਉਸ ਨੂੰ ਨਿਭਾਉਣਾ ਤੇ ਉਸਦੀ ਰੱਖਿਆ ਕਰਨਾ ਉਹ ਜਾਣਦੇ ਨੇ। ਪੰਜਾਬ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ ਦੇ ਨਿਵੇਸ਼ਕਾਂ ਨੂੰ ਸੂਬੇ 'ਚ ਨਿਵੇਸ਼ ਲਈ ਸੱਦਾ ਦਿੱਤਾ ਹੈ। ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੁਬਈ ਵਿੱਚ UAE ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ ਦੇ ਸਕੱਤਰ ਜਨਰਲ ਅਬਦੁੱਲਾ ਅਹਿਮਦ ਅਲ ਸਵੈਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਨਿਵੇਸ਼ ਲਈ ਢੁਕਵਾਂ ਕਾਰੋਬਾਰੀ ਮਾਹੌਲ ਤਿਆਰ ਕੀਤਾ ਗਿਆ ਹੈ। ਉਹਨਾਂ UAE ਦੇ ਨਿਵੇਸ਼ਕਾਂ ਨੂੰ ਸਰਕਾਰੀ, ਨੀਮ ਸਰਕਾਰੀ ਤੇ ਨਿੱਜੀ ਖੇਤਰ ਦੀ ਭਾਈਵਾਲੀ ਦੇ ਜ਼ਰੀਏ ਸੂਬੇ ਦੇ ਵੱਖ ਵੱਖ ਉੱਚ ਵਿਕਾਸ ਵਾਲੇ ਇਲਾਕਿਆਂ ਦੇ ਨਿਵੇਸ਼ ਦਾ ਸੱਦਾ ਦਿੱਤਾ। ਉਹਨਾਂ ਭਰੋਸਾ ਦਿੱਤਾ ਕਿ ਪੰਜਾਬ 'ਚ ਕਾਰੋਬਾਰ ਸਥਾਪਿਤ ਕਰਨ ਜਾਂ ਵਿਸਥਾਰ ਕਰਨ ਵਾਲੇ ਨਿਵੇਸ਼ਕਾਂ ਨੂੰ ਸਰਕਾਰ ਵੱਲੋਂ ਪ੍ਰਸ਼ਾਸਨਿਕ ਸਹਿਯੋਗ, ਮਾਰਗ ਦਰਸ਼ਨ ਤੇ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮਿਨਿਸਟਰ ਸਟਾਫ ਐਸੋਸੀਏਸ਼ਨ ਤੇ ਹੋਰ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਮੁੜ ਸਮੂਹਿਕ ਛੁੱਟੀ ਲੈ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਕਿ ਸਰਕਾਰ ਨੇ ਅਜੇ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ, ਇਸ ਲਈ ਮੰਗਲਵਾਰ ਨੂੰ ਸਰਕਾਰ ਦਾ ਕੋਈ ਵੀ ਕੰਮਕਾਜ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਿਨਿਸਟਰ ਸਟਾਫ ਐਸੋਸੀਏਸ਼ਨ ਤੇ ਹੋਰ ਮੁਲਾਜ਼ਮ ਆਗੂਆਂ ਨੇ ਸੂਬਾ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨ ਦੇ ਡੀਏ ਦਾ ਭੁਗਤਾਨ ਕਰਨ, ਸਮੂਹਿਕ ਛੁੱਟੀ ਲੈ ਕੇ ਹੜਤਾਲ 'ਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਨੇ 7 ਸਤੰਬਰ ਤੱਕ ਨੋਟਿਸ ਵਾਪਸ ਨਾ ਲਏ ਤਾਂ 8 ਸਤੰਬਰ ਨੂੰ ਹੜਤਾਲ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿੰਡ ਸੇਰੋਂ ਵਿੱਚ ਲੋਕ ਮੇਲੇ ਦੌਰਾਨ ਕਾਲੇ ਝੰਡੇ ਵਿਖਾਉਣ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਹੋਇਆ ਤੇ ਵਿਧਾਨ ਸਭਾ ਹਲਕਾ ਦਿਲਵਾ ਦੇ ਪਿੰਡ ਪੂਰ ਬੰਦਜਾਰਾ ਵਿੱਚ ਨਸ਼ਿਆਂ ਦੇ ਮੁੱਦੇ ਤੇ ਸਵਾਲ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਸੁਲਫਾਰ ਖਾਨ ਦਾ ਮਾਮਲਾ ਸਾਹਮਣੇ ਆਇਆ। ਗੰਭੀਰ ਹਾਲਤ ਵਿੱਚ ਪਹਿਲਾਂ ਉਸਨੂੰ ਸੰਗਰੂਰ ਸਿਵਲ ਹਸਪਤਾਲ ਤੇ ਫਿਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਪਿੰਡ ਵਿੱਚ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੁੱਜੇ ਸਨ। ਗੁਲਜ਼ਾਰ ਸਿੰਘ ਨੇ ਨਸ਼ਿਆਂ ਦੇ ਮੁੱਦੇ ਤੇ ਵਿੱਤ ਮੰਤਰੀ ਨੂੰ ਸਵਾਲ ਕੀਤੇ। ਗੁਲਜ਼ਾਰ ਦੇ ਪਰਿਵਾਰਕ ਮੈਂਬਰ ਅਨੁਸਾਰ ਸੋਮਵਾਰ ਸਵੇਰੇ ਪਿੰਡ ਦੇ ਸਰਪੰਚ ਦੇ ਪਤੀ ਗੁਲਜ਼ਾਰ ਸਿੰਘ ਦੇ ਘਰ ਆਏ। ਉਹਨਾਂ ਨੇ ਉਸਨੂੰ ਤੇ ਉਸਦੇ ਪੁੱਤਰਾਂ ਖਿਲਾਫ਼ ਪਰਚਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਤੇ ਪੰਚਾਇਤ ਵਿੱਚ ਆ ਕੇ ਮਾਫ਼ੀ ਮੰਗਣ ਲਈ ਕਿਹਾ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਦੁਖੀ ਹੋ ਕੇ ਗੁਲਜ਼ਾਰ ਸਿੰਘ ਨੇ ਸੁਲਫਾਰ ਖਾਨ ਲਈ
1: ਜੀ ਬਹੁਤ
0: ਨੇਪਾਲ ਵਿੱਚ ਤਬਾਹਕੁਨ ਹਾਦਸੇ ਹੈਲੋ
1: ਜੀ ਜੀ ਗੋ ਅਹੈਡ ਪਲੀਜ਼।
0: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਆਪਣੇ ਫੈਸਲਿਆਂ ਨਾਲ ਹੈਰਾਨ ਕਰਦੇ ਰਹਿੰਦੇ ਨੇ। ਉਹਨਾਂ ਨੇ ਐਤਵਾਰ ਨੂੰ ਅਮਰੀਕਾ ਦੇ ਇੱਕ ਸੂਬੇ ਨਿਊ ਮੈਕਸੀਕੋ ਦਾ ਨਾਂ ਨਿਊ ਅਮਰੀਕਾ ਕਰਨ ਦੇ ਸੰਕੇਤ ਦਿੱਤੇ। ਉਹਨਾਂ ਨਿਊ ਮੈਕਸੀਕੋ ਦੇ ਨਾਂ ਵਾਲਾ ਨਕਸ਼ਾ ਸਾਂਝਾ ਕੀਤਾ। ਇਸ ਨਕਸ਼ੇ 'ਚ ਮੈਕਸੀਕੋ ਨੂੰ ਕੱਟ ਕੇ ਉਸਦੀ ਥਾਂ ਤੇ ਅਮਰੀਕਾ ਲਿਖਿਆ ਗਿਆ। ਇਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮਰੀਕਾ ਕਰਨ ਲਈ ਕਾਰਜਕਾਰੀ ਹੁਕਮ ਦੇ ਦਸਤਖਤ ਕੀਤੇ ਸਨ। ਟਰੰਪ ਨੇ ਨਿਊ ਮੈਕਸੀਕੋ ਦਾ ਨਕਸ਼ਾ ਟਰੁਥ ਸੋਸ਼ਲ ਤੇ ਪੋਸਟ ਕੀਤਾ। ਇਸ ਨੂੰ ਵਾਈਟ ਹਾਊਸ ਨੇ ਵੀ ਐਕਸ ਤੇ ਸਾਂਝਾ ਕੀਤਾ। ਨਕਸ਼ੇ 'ਚ ਸੂਬੇ ਦੀ ਆਊਟਲਾਈਨ ਦਿਖਾਈ ਗਈ ਹੈ। ਇਸ ਵਿੱਚ ਮੈਕਸੀਕੋ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸਦੀ ਥਾਂ ਅਮਰੀਕਾ ਲਿਖਿਆ ਗਿਆ। ਤੇ ਆਖਰੀ ਖ਼ਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਗੁਰੂਗ੍ਰਾਮ ਦੀ ਫੋਰਟ ਸਿੰਘ ਜ਼ਿਲ੍ਹਾ ਜੇਲ੍ਹ ਪਹੁੰਚੇ, ਜਿੱਥੇ ਉਹਨਾਂ ਨੇ ED ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਉਹਨਾਂ ਦੇ ਨਾਲ ਰਹੇ। ਸੰਜੀਵ ਅਰੋੜਾ ਨੂੰ ਇਨਵੈਸਟਮੈਂਟ ਡਾਇਰੈਕਟੋਰੇਟ ਨੇ ਇਸ ਸਾਲ 9 ਮਈ ਨੂੰ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹਨਾਂ ਤੇ ਮਨੀ ਲਾਂਡਰਿੰਗ ਤੇ ਕਰੀਬ 100 ਕਰੋੜ ਰੁਪਏ ਦੇ ਫਰਜ਼ੀ GST ਬਿਲਿੰਗ ਕਪੜੇ ਨਾਲ ਜੁੜੇ ਹੋਏ ਦੋਸ਼ ਨੇ। ਇਸ ਮਾਮਲੇ ਦੀ ਜਾਂਚ ED ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਕੱਲ੍ਹ ਨੂੰ ਫਿਰ ਨਵੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਵਿੰਦਰ ਸਿੰਘ ਪੱਟੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਇਜਾਜ਼ਤ 10 ਮਿੰਟ ਹੋਰ ਤੁਸੀਂ ਸਾਡੇ ਨਾਲ ਲਾ ਕੇ ਜਾਓ, ਕਿਉਂਕਿ ਸਾਡੇ ਸਰੋਤਿਆਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਜੋ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਬਿਲਕੁਲ ਜੀ ਬਿਲਕੁਲ, ਮੈਨੂੰ ਪਤਾ, ਮੈਂ ਤਾਂ ਹੀ ਉਹ ਸਾਰਕਾਸਟਿਕ ਤਰੀਕੇ ਨਾਲ ਕਹਿ ਰਿਹਾ ਸੀ। ਤੇ ਭੱਟੀ ਸਾਹਿਬ ਸਟੂਡੀਓ ਦਾ ਨੰਬਰ ਹੈ ਦੋਸਤੋ, ਤੁਸੀਂ ਭੱਟੀ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨੰਬਰ 416-233-7368 ਸਟੂਡੀਓ ਦਾ ਨੰਬਰ ਆ। ਆਓ ਭੱਟੀ ਸਾਹਿਬ ਨਾਲ ਗੱਲਬਾਤ ਕਰੀਏ, ਖਬਰਾਂ ਦੇ ਉੱਤੇ ਝਾਤ, ਕੋਈ ਵੀ ਤੁਸੀਂ ਖਬਰ ਪੁੱਛਣੀ ਹੋਵੇ ਤਾਂ ਰਾਈਟ ਟਾਈਮ ਹੈ ਜੀ, 10 ਮਿੰਟ ਦਾ ਸਮਾਂ ਆਪਣੇ ਨਾਲ ਨੇ। 416-233-7368 ਸਟੂਡੀਓ ਦਾ ਨੰਬਰ ਹੈ। ਭੱਟੀ ਸਾਹਿਬ ਪਹਿਲਾਂ ਤਾਂ ਇਹ ਜਿਹੜਾ ਸੁਸਾਈਡ ਹੋਇਆ ਇਹ ਇੱਕ ਕਾਫੀ ਜ਼ਿਆਦਾ ਪੋਲੀਟੀਕਲ ਚੀਜ਼ ਬਣ ਗਈ ਆ, ਇਹਦੇ ਬਾਰੇ ਜ਼ਰੂਰ ਵਿਸਥਾਰ ਨਾਲ ਦੱਸੋ ਜੀ।
0: ਦੇਖੋ ਭਾਜੀ, ਜਿੱਦਾਂ ਖਬਰਾਂ 'ਚ ਵੀ ਆਪਾਂ ਪਹਿਲਾਂ ਬੋਲਿਆ, ਜਿਹੜੀ ਪਹਿਲੀ ਖਬਰ ਸੀਗੀ ਮੋਹਨਜੀਤ ਵਾਲੀ, ਉਹ ਹਾਲੇ ਤੱਕ ਬੰਦਾ ਹਸਪਤਾਲ 'ਚ ਦਾਖਲ ਹੈ, ਉਹਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਤੇ ਉਸ ਤੋਂ ਬਾਅਦ ਇੱਕ ਨਵਾਂ ਚੰਨ ਚੜ ਗਿਆ, ਹਰਪਾਲ ਚੀਮਾ ਇੱਕ ਪਿੰਡ 'ਚ ਮੀਟਿੰਗ ਕਰ ਰਿਹਾ ਸੀ ਤੇ ਉੱਥੇ ਇੱਕ ਵਿਅਕਤੀ ਗੁਰਦਾਸ ਸਿੰਘ ਨੇ ਖੜੇ ਹੋ ਕੇ ਕਿਹਾ ਕਿ ਨਸ਼ਿਆਂ ਦੀ ਹਾਲਤ ਬਹੁਤ ਮਾੜੀ ਹੈ। ਉਹਨੇ ਇਹ ਵੀ ਜ਼ਿਕਰ ਕੀਤਾ ਕਿ ਉਹਦੇ ਆਪਣੇ ਪੁੱਤਰ ਦੀ ਵੀ ਨਸ਼ਿਆਂ ਨਾਲ ਮੌਤ ਹੋ ਚੁੱਕੀ ਹੈ ਤੇ ਸਰਕਾਰ ਨੂੰ ਇੱਥੇ ਕਾਬੂ ਪਾਉਣਾ ਚਾਹੀਦਾ। ਉਸ ਤੋਂ ਬਾਅਦ ਗੱਲ ਖਤਮ ਹੋ ਗਈ, ਉਹ ਆਪਣੇ ਘਰ ਚਲਾ ਗਿਆ। ਉਸ ਤੋਂ ਬਾਅਦ ਸ਼ਾਮ ਨੂੰ ਉਹਦੇ ਪਿੰਡ ਜਿਹੜਾ ਸਰਪੰਚ ਸੀ, ਜਿਹੜੇ ਉੱਥੇ ਪਿੰਡ ਦੀ ਲੇਡੀ ਸਰਪੰਚ ਹੈ, ਉਹਦਾ ਪਤੀ ਤੇ ਹੋਰ ਨਾਲ ਪੰਚ ਉਹਦੇ ਘਰ ਗਏ ਤੇ ਉਹਨੂੰ ਥੋੜਾ ਦਬਕਾਇਆ ਤੇ ਕਿਹਾ ਕਿ ਪੰਚਾਇਤ ਜਾ ਕੇ ਮਾਫ਼ੀ ਮੰਗ, ਕਿਉਂਕਿ ਤੂੰ ਮੰਤਰੀ ਸਾਹਿਬ ਦੇ ਅੱਗੇ ਬੋਲਿਆ। ਉਸ ਨਾਲ ਤੋਂ ਹੀ ਸ਼ਾਇਦ ਉਹ ਖਫਾ ਹੋ ਗਿਆ, ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤੇ ਉਹਨੇ ਸੁਰਖਾਤ ਕਰ ਲਈ। ਸੋ ਬੜੀਆਂ ਮੰਦਭਾਗੀਆਂ ਘਟਨਾਵਾਂ ਨੇ।
1: ਹਰਵਿੰਦਰ ਜੀ ਨੇ, ਸਤਿ ਸ੍ਰੀ ਅਕਾਲ ਭਾਈ ਜੀ।
2: ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ
2: ਭਾਜੀ। ਹੁਣ ਤੁਸੀਂ ਕਿੱਥੋਂ ਕਰਦੇ ਹੋ? 2 ਦਿਨ ਤੋਂ ਬਹੁਤ ਸੋਹਣੀ ਆਵਾਜ਼ ਆ ਰਹੀ ਹੈ।
1: ਓਕੇ ਜੀ,
2: ਖਬਰਾਂ ਤੇ
1: ਠੀਕ ਹੈ ਜੀ,
2: ਇੱਥੋਂ ਹੀ ਲਿਆ ਕਰੋ।
1: ਅੱਛਾ
2: ਹਾਂਜੀ, ਭੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਭੱਟੀ ਸਾਹਿਬ ਦੇਖੋ, 3 ਬੰਦੇ ਮਰ ਗਏ, 2 ਬੰਦੇ ਇੱਕ ਲੇਡੀਜ਼, ਆ ਮੰਤਰੀਆਂ ਕਰਕੇ ਹੈ ਨਾ ਜੀ। ਤੇ ਹੁਣ ਤੁਸੀਂ ਦੱਸੋ ਜੇ 4.5 ਸਾਲ 'ਚ 2 ਬੰਦੇ 3 ਬੰਦੇ ਮਰ ਗਏ, 4 ਮਹੀਨੇ ਹਾਲੇ 5 ਇਹਨਾਂ ਦੇ ਰਹਿੰਦੇ ਆ, ਦੇਖੋ ਤੁਸੀਂ ਵੀ ਹੁਣ ਅਗਲੀ ਵਾਰੀ ਜੇ ਸਰਕਾਰ ਆਜੂ ਇਹਨਾਂ ਦੀ ਤਾਂ ਹੋਰ ਬਹੁਤ ਪਾਵਰਾਂ ਹੋ ਜਾਣੀਆਂ, ਜਿਵੇਂ ਹੁਣ ਇਹ ਕਿਸੇ ਦੀ ਸੁਣਦਾ ਹੀ ਨਹੀਂ ਕੋਈ ਗੱਲ। ਬੰਦਾ ਦੇਖੋ, ਇੱਕ ਨੇ ਤਾਂ ਕਾਲਾ ਝੰਡਾ ਲਹਿਰਾਇਆ, ਇੱਕ ਨੇ ਸੰਭਾਲ ਪੁੱਛਿਆ, ਜਦਕਿ ਉਹਦਾ ਬੇਟਾ ਵਿਚਾਰੇ ਗਰੀਬ ਦਾ ਨਸ਼ਿਆਂ 'ਚ ਫਸ ਗਿਆ, ਮੈਨੂੰ ਚੜਾ ਉਹਦੇ ਨਾਲ ਐਂ ਕੀਤਾ। ਹੁਣ ਇਹ ਅਗਲੀ ਵਾਰੀ ਇਹੋ ਜਿਹੀ ਸਰਕਾਰਾਂ ਆਉਂਦਾ ਅਸੀਂ ਕੀ ਕਰਾਂਗੇ ਆਸ, ਵੀ ਇਹ ਸਰਕਾਰ ਆਉਣੀ ਚਾਹੀਦੀ ਹੈ ਨਹੀਂ ਆਉਣੀ ਚਾਹੀਦੀ? ਥੈਂਕ ਯੂ ਸਰ, ਮੈਂ ਆਪਦੀ ਹੱਥ ਸੁਣੂ।
0: ਪਹਿਲਾਂ ਵੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਬੜੀਆਂ ਮੰਦਭਾਗੀ ਘਟਨਾਵਾਂ ਤੇ ਇਹਨਾਂ ਨੂੰ ਨਹੀਂ ਵਾਪਰਨਾ ਚਾਹੀਦਾ, ਸਰਕਾਰ ਨੂੰ ਕੰਟਰੋਲ ਕਰਨਾ ਚਾਹੀਦਾ, ਨਹੀਂ ਤੇ ਬੜਾ ਔਖਾ ਸਮਾਂ ਸਰਕਾਰ ਵਾਸਤੇ ਆ ਸਕਦਾ।
1: ਸਟੂਡੀਓ ਨੰਬਰ 416-233-7368 416-233-7368 ਤੇ ਮੋਹਨਜੀਤ ਦੀ ਸਿਹਤ ਕਿਵੇਂ ਆ ਜੀ? ਹੁਣ ਉਹਨਾਂ ਨੂੰ ਕੱਲ ਤੁਸੀਂ ਦੱਸਿਆ ਸੀ ਕਿ ਰੈਫਰ ਕਰ ਦਿੱਤਾ ਗਿਆ ਸੀ।
0: ਹਾਲਤ ਉਹਦੀ ਸਥਿਰ ਹੈ ਜੀ, ਇਸ ਵੇਲੇ ਪਟਿਆਲਾ ਰਜਿੰਦਰਾ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ। ਜਿੱਦਾਂ ਕੱਲ ਹਾਲਤ ਜ਼ਿਆਦਾ ਮਾੜੀ ਸੀ, ਉੱਥੋਂ ਹੁਣ ਬੈਟਰ ਹੈ ਜੀ।
1: ਤੇ ਨਾਲ ਦੇ ਨਾਲ ਕੋਈ ਹੋਰ ਜਿਹੜਾ ਲਗਾਤਾਰ ਬਦਲਾਅ ਆ ਰਹੇ ਸੀ ਤੇ ਕਾਫੀ ਜਾਣਿਆਂ ਦਾ ਇੱਦਾਂ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੀ ਤਰਸੱਲੀ ਮੱਚੀ ਹੋਈ ਆ, ਤੇ ਉਹਦੇ ਵਿੱਚ ਕੋਈ ਹੋਰ ਅਪਡੇਟ ਆਈ ਹੋਵੇ ਜੀ?
0: ਨਹੀਂ ਜੀ, ਹਾਲੇ ਅਫਵਾਹਾਂ ਦਾ ਅੰਮ੍ਰਿਤਸਰ ਦਾ ਸਵਾਲ ਹੈ, ਅੰਮ੍ਰਿਤਸਰ ਦੀਆਂ ਕੋਈ ਘੱਟੋ ਘੱਟ 4 ਸੀਟਾਂ ਤੇ ਰਾਹ ਪੈ ਰਿਹਾ ਕਿ ਨਵੇਂ ਜਿਹੜੇ ਨਜ਼ਰ ਆਉਣਗੇ ਪੁਰਾਣੇ ਜਿਹੜੇ ਹੈਗੇ ਆ ਐਮ ਐਲ ਏ, ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ। ਸੋ ਆਉਣ ਵਾਲਾ 1 ਹਫ਼ਤਾ ਜਾਂ ਸਮਝ ਲਓ 10 ਦਿਨ ਬੜੇ ਕ੍ਰੂਸ਼ਲ ਨੇ ਇਹਨਾਂ ਨੇਤਾਵਾਂ ਵਾਸਤੇ ਵੀ, ਕਿਉਂਕਿ ਸਾਰੇ ਹੁਣ ਕੱਲ੍ਹ ਤੋਰ ਰਹੇ ਆ ਕਿ ਸਾਡੀ ਟਿਕਟ ਨਾ ਕੱਟੀ ਜਾਵੇ, ਪਰ ਜੋ ਫੈਸਲਾ ਹੋਣਾ ਪਾਰਟੀ ਵੱਲੋਂ ਉਸ ਅਨੁਸਾਰ ਲੱਗਦਾ ਕਿ ਕੋਈ ਨਾ ਕੋਈ ਚੈਨ ਵਿਚਾਰ ਕੇ ਰਹਿਣਗੇ।
1: ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਉੱਗੇ ਨਿਊਜ਼ ਰਿਪੋਰਟਰ ਜਰਨਲਿਸਟ ਅਰਵਿੰਦਰ ਸਿੰਘ ਭੱਟੀ ਜੀ, ਜੋ ਕਿ ਅਗਲੇ 5-7 ਮਿੰਟ ਸਾਡੇ ਨਾਲ ਨੇ। ਸੋ ਤੁਹਾਡਾ ਕੋਈ ਵੀ ਸਵਾਲ, ਕੋਈ ਵੀ ਕੁਐਸਚਨ ਆ ਤਾਂ ਜ਼ਰੂਰ ਕਾਲ ਕਰਕੇ ਤੁਸੀਂ ਉਹਨੂੰ ਪੁੱਛ ਸਕਦੇ ਹੋ। 416-233-7368 ਸਟੂਡੀਓ ਦਾ ਨੰਬਰ ਆ। ਅਗਲੀ ਕਾਲ 1568 ਨੰਬਰ। ਸਤਿ ਸ਼੍ਰੀ ਅਕਾਲ ਜੀ। 1568 ਨੰਬਰ। ਸਤਿ ਸ੍ਰੀ ਅਕਾਲ ਕਾਲਰ, ਆਉਣੇ ਰਹੋ ਤੁਸੀਂ 1568। ਸਤਿ ਸ੍ਰੀ ਅਕਾਲ ਬਾਈ ਜੀ। ਭਾਜੀ ਤੁਹਾਡੀ ਆਵਾਜ਼ 1568 ਨੰਬਰ ਨਹੀਂ ਆ ਰਹੀ ਜੀ, ਤੁਸੀਂ ਦੁਬਾਰਾ ਕਾਲ ਕਰ ਲਓ ਤੇ ਸਟੂਡੀਓ ਨੰਬਰ 416-233-7868 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੇ ਨਾਲ ਦੇ ਨਾਲ ਜੀ ਰਾਘਵ ਚੱਡਾ ਜੀ ਨੂੰ ਲੈ ਕੇ ਕੀ ਅਪਡੇਟ ਆ ਤੇ ਉਹ ਪੰਜਾਬ ਦੀ ਇਲੈਕਸ਼ਨ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕਦੇ ਨੇ?
0: ਇਹ ਦੋ ਜਿਹੜੇ ਖਾਸ ਜਿਹੜੇ ਨੇੜੇ ਰਾਜ ਸਭਾ ਚ ਗਏ ਆ
1: ਜੀ,
0: ਇੱਕ ਰਾਘਵ ਚੱਡਾ ਤੇ ਦੂਜੇ ਦੋਵੇਂ ਜਿਹੜੇ ਰਾਘਵ ਚੱਡਾ ਜੀ ਤੇ ਦੂਸਰੇ ਸੰਗਠਨ ਨੂੰ ਮਜ਼ਬੂਤ ਕਰਨ ਵਾਲੇ ਸੀਗੇ। ਇਹ ਦੋਵਾਂ ਦਾ ਜਿਹੜਾ ਬੀਜੇਪੀ ਜਾਣਾ ਉਦੋਂ ਬਹੁਤ ਵੱਡਾ ਝਟਕਾ ਮੰਨਿਆ ਗਿਆ ਸੀ ਆਮ ਆਦਮੀ ਪਾਰਟੀ ਵਾਸਤੇ, ਪਰ ਹੌਲੀ ਹੌਲੀ ਹੁਣ ਰਾਘਵ ਚੱਡਾ ਕਿਉਂਕਿ ਇੱਧਰ ਅਕਾਲੀ ਭਾਜਪਾ ਗੱਠਜੋੜ ਦੀ ਵੀ ਕਨਫਰਮ ਮਿਲ ਰਹੀ ਹੈ, ਜੇ ਉਹ ਵੀ ਗੱਲ ਚੱਲਦੀ ਹੈ ਤੇ ਬੀਬੀ ਹਰਸਿਮਰਤ ਬਾਦਲ ਉਹਨਾਂ ਨੂੰ ਵੀ ਕੈਬਨਿਟ ਮਿਲ ਸਕਦੀ ਹੈ ਕੇਂਦਰ ਸਰਕਾਰ ਤੇ ਇੱਧਰੋਂ ਰਾਘਵ ਚੱਡਾ ਆਉਣ ਵਾਲੇ ਕੁਛ ਦਿਨਾਂ ਚ ਕਿਹਾ ਵੀ ਜਾ ਰਿਹਾ ਕੰਸੋਆਂ ਉੱਡ ਰਹੀਆਂ ਤੇ ਮੰਤਰੀ ਮੰਡਲ ਚ ਰਲਾਅ ਹੋ ਰਿਹਾ, ਕੁਛ ਮੰਤਰੀਆਂ ਨੂੰ ਕੇਂਦਰੀ ਮੰਤਰੀਆਂ ਨੂੰ ਲੰਬੇ ਕੀਤਾ ਜਾ ਰਿਹਾ ਤੇ ਕੁਛ ਨਵੇਂ ਚਿਹਰੇ ਸ਼ਾਮਿਲ ਕੀਤੇ ਜਾ ਰਹੇ।
1: ਅਗਲੀ ਕਾਲ ਨਵ ਵੈਜ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ, ਆਪਣਾ ਨਾ ਤੁਸੀਂ ਕਾਲ ਲੈਂਦੇ ਹੋ ਤੇ ਵੀਰ ਜੀ ਦੀ ਆਵਾਜ਼ ਨਹੀਂ ਸੁਣ ਰਹੀ ਤੇ ਮੇਰਾ ਕੁਐਸਚਨ ਆ ਵੀਰ ਜੀ ਹੁਣ ਪੱਤਰਕਾਰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ, ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਤੁਹਾਨੂੰ ਤੇ ਮੇਰਾ ਸਵਾਲ ਇਹ ਆ ਕਿ ਕਿਹੇ ਆਮ ਬੰਦਾ ਸਰਕਾਰ ਨੂੰ ਕੁਐਸਚਨ ਪੁੱਛਣਾ ਔਰ ਸਰਕਾਰਾਂ ਦਾ ਉਹਨੂੰ ਜਲੀਲ ਕਰਨਾ ਔਰ ਬੰਦੇ ਦਾ ਸੂਸਾਈਡ ਕਰ ਜਾਣਾ ਕਿ ਇਹ ਆਪਣੇ ਸਭਿਕ ਸਮਾਜ ਚ ਲੋਕਤੰਤਰ ਚ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ, ਲੋਕਾਂ ਦੁਆਰਾ ਚਲਾਈਆਂ ਜਾਂਦੀਆਂ, ਲੋਕਾਂ ਲਈ ਕੰਮ ਕਰਦੀਆਂ ਔਰ ਭਾਵੇਂ ਸੈਂਟਰ ਦੀ ਸਰਕਾਰ ਦੇ ਕੋਈ ਕੁਐਸਚਨ ਪੁੱਛਦਾ ਵਾ ਚਾਹੇ ਪੰਜਾਬ ਸਰਕਾਰ ਆ, ਵੀਰ ਜੀ ਜ਼ਰੂਰ ਕਲੀਅਰਲੀ ਜਵਾਬ ਦੇਗਾ, ਮੈਂ ਤੁਹਾਨੂੰ ਸੁਣ ਰਿਹਾ। ਸਤਿ ਸ੍ਰੀ ਅਕਾਲ।
1: ਥੈਂਕ ਯੂ ਜੀ, ਤੇ ਅਗਲਾ ਕੁਐਸਚਨ ਵੀ ਨਾਲ ਹੀ ਲੈ ਰਹੇ ਨੇ 1568 ਨੰਬਰ। ਸਤਿ ਸ੍ਰੀ ਅਕਾਲ ਜੀ।
4: ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਆਵਾਜ਼ ਆਉਂਦੀ ਹੈ ਤੁਹਾਨੂੰ?
1: ਹਾਂਜੀ ਹੁਣ ਆ ਰਹੀ ਹੈ ਜੀ।
4: ਧੂਲੀ ਸੀਟ ਤੋਂ ਪੁੱਛਣਾ ਜੀ ਵੀ ਇਸ ਟਾਈਮ ਕੌਣ ਆ ਜੀ ਉੱਥੇ, ਮਤਲਬ ਐਮ ਪੀ ਆਪਣਾ ਐਮ ਐਲ ਏ ਕਿਹੜਾ ਜੀ
1: ਧੂਰੀ ਤੋਂ? ਠੀਕ ਹੈ ਜੀ, ਸੋ ਦੋਨੇ ਸਵਾਲ ਪੱਟੀ ਸਾਹਿਬ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ
0: ਜੀ। ਸਰ ਸਰ ਪਹਿਲਾ ਸਵਾਲ ਨਾ ਮੈਨੂੰ ਸੁਣਿਆ ਨੀ ਜਿਆਦਾ ਸੀ ਮਿੱਤਰਾਂ।
1: ਧੂਰੀ ਵਾਲਾ ਦੱਸ ਦੋ ਜੀ, ਦੂਜਾ ਮੇਰੇ ਕੋਲ ਵੀ ਗੈਸਟ ਆਏ ਹੋਏ ਨੇ, ਮੈਂ ਉਹਨਾਂ ਨੂੰ ਅਟੈਂਡ ਕਰ ਰਿਹਾ ਸੀ ਤੇ ਜੋ ਤੁਸੀਂ ਕਲੋਜ਼ ਅਪ ਵਾਈਂਡ ਅਪ ਕਰਨਾ ਉਹਨੂੰ ਜ਼ਰੂਰ ਕਰ ਦਿਓ।
0: ਸਰ ਧੂਰੀ ਵਾਲਾ ਵੀ ਕੀ ਕਿਹਾ ਸੀ ਇਹਨਾਂ
1: ਨੇ? ਧੂਰੀ ਸੀਟ ਬਾਰੇ ਕੀ ਅਪਡੇਟ ਆ ਕਿ ਕੌਣ ਉੱਥੋਂ ਇਲੈਕਸ਼ਨ ਲੜ ਸਕਦਾ, ਕੌਣ ਸਟਰੋਂਗ ਆ?
0: ਦੇਖੋ ਜੀ, ਧੂਰੀ ਸਾਰਿਆਂ ਨੂੰ ਹੀ ਪਤਾ ਜੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਸੀਟ ਹੈ ਤੇ ਆਮ ਇਹੀ ਕਿਹਾ ਜਾ ਰਿਹਾ ਕਿ ਜਿਹੜੇ ਅਕਾਲੀ ਦਲ ਵਾਲ ਪੰਜਾਬ ਦੇ ਮੁਖੀ ਨੇ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਵੇਲੇ ਜੇਲ੍ਹ 'ਚ ਬੰਦ ਹੈ, ਉਹਨਾਂ ਦਾ ਇਹ ਸੁਣ ਰਹੇ ਹਾਂ ਕਿ ਧੂਰੀ ਤੋਂ ਇਲੈਕਸ਼ਨ ਲੜਨਗੇ ਤੇ ਭਗਵੰਤ ਮਾਨ ਨੂੰ ਤਗੜੀ ਟੱਕਰ ਦੇਣਗੇ। ਸੋ ਆਉਣ ਵਾਲਾ ਸਮਾਂ ਹੁਣ ਦੱਸੇਗਾ ਕਿ ਵਾਕਈ ਇਹ ਜਿਹੜੀ ਅਫਵਾਹ ਇਹ ਇੱਕ ਖ਼ਬਰ 'ਚ ਬਦਲਦੀ ਹੈ ਤੇ ਜੇ ਉਹ ਖੜੇ ਹੋ ਜਾਂਦੇ ਆ ਤਾਂ ਧੂਰੀ ਤੋਂ ਇੱਕ ਬੜਾ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
1: ਬਹੁਤ ਸ਼ੁਕਰੀਆ ਪੱਟੀ ਸਾਹਿਬ, ਥੈਂਕ ਯੂ ਵੈਰੀ ਮੱਚ, ਕੱਲ੍ਹ ਨੂੰ ਜੁੜਦੇ ਹਾਂ ਸਹੀ 7 ਵਜੇ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਸਟੂਡੀਓ ਨੰਬਰ 416-233-7368 ਨਵ ਬਾਈ ਜੀ, ਸੋਰੀ ਮਾਫ਼ੀ ਚਾਹੁੰਦੇ ਹਾਂ, ਤੁਹਾਡਾ ਕੁਐਸਚਨ ਮੈਂ ਵੀ ਮਿਸ ਕਰ ਗਿਆ ਤੇ ਸਾਡੇ ਰਿਪੋਰਟਰ ਸਾਹਿਬ ਵੀ ਮਿਸ ਕਰ ਗਏ ਤੇ ਆਪਾਂ ਜ਼ਰੂਰ ਕੱਲ੍ਹ ਦੇ ਪ੍ਰੋਗਰਾਮ 'ਚ ਤੁਸੀਂ ਦੁਬਾਰਾ ਜੁੜਿਓ। ਹੁਣ ਇੱਕ ਖੁੰਡ ਚਰਚਾ ਤੇ ਖਾਸ ਟੋਪਿਕ ਆ ਤੇ ਅੱਜ ਸਾਡੇ ਨਾਲ ਸਟੂਡੀਓ 'ਚ ਖਾਸ ਗੈਸਟ ਵੀ ਪਹੁੰਚੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੁੰਦਰ ਉਹ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ।

0: ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਦੋਸਤੋ ਇਲੈਕਸ਼ਨ ਤੁਹਾਨੂੰ ਦੱਸਿਆ ਸੀ ਕਿ ਜਿੱਥੇ ਪੰਜਾਬ ਦੇ ਵਿੱਚ ਸਰਗਰਮਾ ਉੱਥੇ ਹੀ ਹੁਣ ਸ਼ਹਿਰ ਬ੍ਰੈਂਪਟਨ ਦੇ ਵਿੱਚ ਇਲੈਕਸ਼ਨ ਪੂਰੇ ਸਰਗਰਮਾ ਅਤੇ ਕੱਲ੍ਹ ਮੈਂ ਨੰਬਰ ਅਨਾਊਂਸ ਕੀਤਾ ਸੀ ਕਿ ਜੋ ਜੋ ਸਾਡੇ ਕੈਂਡੀਡੇਟ ਨੇ ਸਾਡੇ ਪਲੈਟਫਾਰਮ ਨੂੰ ਯੂਜ਼ ਕਰਨਾ ਚਾਹੁੰਦੇ ਨੇ ਤੁਸੀਂ ਆ ਕੇ ਆਪਣੀ ਗੱਲ ਸਾਡੇ ਪਰਿਵਾਰਾਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਅਸੀਂ ਖੁੱਲ੍ਹਾ ਸੱਦਾ ਦੇ ਰਹੇ ਹਾਂ ਸਾਰੇ ਕੈਂਡੀਡੇਟਸ ਨੂੰ ਨੰਬਰ ਮੇਰਾ ਮੈਨੂੰ ਕਾਲ ਕਰ ਸਕਦੇ ਹੋ ਇਹ ਅਪਾਇੰਟਮੈਂਟ ਦੇ ਲਈ ਆਪਣੀ ਇੰਟਰਵਿਊ ਦਾ ਸਲੋਟ ਰਾਖਵਾਂ ਕਰਨ ਦੇ ਲਈ ਮੇਰਾ ਨੰਬਰ ਆ 647-921-2032 647-921-2032 ਅੱਜ ਦੀ ਖੁੱਟ ਚਰਚਾ ਬੈਕ ਟੂ ਸਕੂਲ ਦੇ ਤੇ ਜ਼ਰੂਰ ਕਰਾਂਗੇ ਕਿਉਂਕਿ ਨਾ ਇਸ ਵਾਰੀ ਜੋ ਜ਼ਿਆਦਾਤਰ ਪਰਿਵਾਰਾਂ ਨੇ ਕਿਹਾ ਕਹਿੰਦੇ ਜਿਵੇਂ ਪਹਿਲਾਂ ਬੈਕ ਟੂ ਸਕੂਲ ਦੇ ਵਿੱਚ ਜਿੰਨੀਆਂ ਔਫਰ ਲੱਗਦੀਆਂ ਹੁੰਦੀਆਂ ਸੀ ਇਸ ਵਾਰੀ ਉਹਨਾਂ ਫੀਲ ਨਹੀਂ ਹੋਇਆ ਇਸ ਵਾਰੀ ਮਹਿੰਗਾਈ ਜ਼ਿਆਦਾ ਫੀਲ ਹੋਈ ਆ ਕਿ ਤੁਹਾਨੂੰ ਵੀ ਇੱਦਾਂ ਲੱਗਿਆ ਕਿ ਇਸ ਵਾਰੀ ਤਾਂ ਯਾਰ ਮਹਿੰਗਾਈ ਜ਼ਿਆਦਾ ਆ ਅਸੀਂ ਸਟੈਪਲ ਵੀ ਜਾ ਕੇ ਦੇਖਿਆ ਅਸੀਂ ਵਾਲਮਾਰਟ ਵੀ ਜਾ ਕੇ ਦੇਖਿਆ ਅਸੀਂ ਇੱਧਰ ਵੀ ਜਾ ਕੇ ਦੇਖਿਆ ਅਸੀਂ ਹਰ ਸੁਪਰ ਮਾਰਕੀਟ ਦੇ ਵਿੱਚ ਗਏ ਹਾਂ ਅਤੇ ਸਾਨੂੰ ਤਾਂ ਇੱਦਾਂ ਲੱਗ ਰਿਹਾ ਕਿ ਔਫਰ ਹੈਗੇ ਜ਼ਰੂਰ ਆ 50-50% ਪਰਸੈਂਟ ਔਫ ਦਿਖ ਜ਼ਰੂਰ ਰਿਹਾ ਪਰ ਉਹ ਐਕਚੁਅਲ ਦੇ ਵਿੱਚ ਫਿਰ ਵੀ ਮਹਿੰਗਾਈ ਫੀਲ ਹੋ ਰਹੀ ਆ ਕਿ ਤੁਹਾਨੂੰ ਵੀ ਹੋਈ ਆ ਤਾਂ ਕਾਲ ਕਰਿਓ 416-233-7368 416-233-7368 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਆ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਰਸ਼ਮੀਤ ਜੀ ਅਕਾਲ ਮੋਰਗੇ ਤੋਂ ਰਸ਼ਮੀਤ ਜੀ ਸਾਡੇ ਨਾਲ ਜੁੜੇ ਨੇ ਅਤੇ ਸਾਡਾ ਹਮੇਸ਼ਾ ਬਹੁਤ ਸ਼ੁਰੂ ਤੋਂ ਹੀ ਸਾਥ ਦਿੰਦੇ ਆਏ ਨੇ ਰਸ਼ਮੀਤ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਚ ਸਵਾਗਤ ਹੈ ਜੀ ਤੁਹਾਡਾ
1: ਬਹੁਤ ਬਹੁਤ ਧੰਨਵਾਦ ਹੈਰੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
0: ਸਤਿ ਸ਼੍ਰੀ ਅਕਾਲ ਰਸ਼ਮੀਤ ਜੀ ਸਵੇਰ ਦਾ ਟਾਈਮ ਆ ਅੱਜ ਬਹੁਤ ਸਾਰਾ ਟ੍ਰੈਫਿਕ ਰੋਡ ਦੇ ਉੱਤੇ ਆ ਕਿਉਂਕਿ ਘਰਾਂ ਦੇ ਵਿੱਚ ਤਾਂ ਉਹੀ ਮਾਹੌਲ ਆ ਬੱਚੇ ਦਾ ਟਿਫਨ ਬੱਚੇ ਦਾ ਲੰਚ ਬੈਗ ਪੈਕ ਕਰ ਲਓ ਕਿਤੇ ਪਾਣੀ ਵਾਲੀ ਬੋਤਲ ਨਾ ਭੁੱਲ ਜੇ ਹਾਂਜੀ ਤੇ ਦੱਸੋ ਫਿਰ ਅੱਜ ਨਾਲ ਦੇ ਨਾਲ ਸਾਨੂੰ ਮੋਰਗੇਜ ਬਾਰੇ ਦੱਸੋ ਅੱਜ ਇੱਕ ਇੰਟਰੋਡਕਸ਼ਨ ਹੀ ਆ ਤੇ ਕਿਵੇਂ ਤੁਸੀਂ ਹੈਲਪ ਕਰੋਗੇ ਸਾਡੇ ਪਰਿਵਾਰਾਂ ਦੀ ਕਿਉਂਕਿ ਹੁਣ ਪੂਰਾ ਮਾਹੌਲ ਗਰਮ ਆ
1: ਬਿਲਕੁਲ ਜੀ ਹੈਰੀ ਜੀ ਜਿਵੇਂ ਤੁਸੀਂ ਕਿਹਾ ਕਿ ਮੈਂ ਮੋਰਗੇਜ ਕਰਦੀ ਹੈਗੀ ਆ ਸੋ ਮੋਰਗੇਜ ਬਾਰੇ ਜਿਵੇਂ ਗੱਲ ਕਰੀਏ ਕਿ ਮੋਰਗੇਜ ਰਿਲੇਟਿਡ ਕੋਈ ਵੀ ਇਨਕੁਆਇਰੀ ਹੈ ਕਲਾਇੰਟ ਦੀ ਤੁਸੀਂ ਘਰ ਬਾਏ ਕਰ ਰਹੇ ਹੋ ਫਸਟ ਟਾਈਮ ਹੋਮ ਬਾਇਰ ਹੈਗੇ ਹੋ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈਗੀ ਹੈ ਕਿਸੇ ਤਰ੍ਹਾਂ ਦਾ ਕਰਜ਼ਾ ਹੈਗਾ ਕੰਸੋਲੀਡੇਟ ਕਰਨਾ ਮਤਲਬ ਕਿ ਡੈਟ ਕੰਸੋਲੀਡੇਸ਼ਨ ਕਰਨੀ ਹੈਗੀ ਹੈ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਘਰ ਪਿੱਛੇ ਘਰ 'ਚੋਂ ਐਕੁਇਟੀ ਕੱਢਣੀ ਹੈਗੀ ਹੈ ਰਿਨਿਊਅਲ ਆ ਗਿਆ ਹੈਗਾ ਕੋਈ ਰੇਟ ਨੈਗੋਸ਼ੀਏਟ ਕਰਨੇ ਹੈਗੇ ਨੇ ਬਾਕੀ ਮੋਰਗੇਜ ਰਿਲੇਟਿਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 647-539-4499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਬਾਕੀ ਇੱਥੇ ਦੱਸਣਾ ਚਾਹਵਾਂਗੀ ਆਪਣੇ ਲਿਸਨਰਸ ਨੂੰ ਕਿ ਮੈਂ ਪ੍ਰਿੰਸੀਪਲ ਬ੍ਰੋਕਰ ਹੈਗੀ ਹਾਂ ਅਕਾਲ ਮੋਰਗੇਜਸ ਦੀ ਪ੍ਰਿੰਸੀਪਲ ਮਤਲਬ ਅਗਰ ਕਰੀਏ ਕਿ ਜਿੱਦਾਂ ਸਕੂਲ ਦਾ ਪ੍ਰਿੰਸੀਪਲ ਹੁੰਦਾ ਹੈਗਾ ਉੱਦਾਂ ਹੀ ਹਰ ਬ੍ਰੋਕਰੇਜ ਦਾ ਇੱਕ ਪ੍ਰਿੰਸੀਪਲ ਹੋਣਾ ਜ਼ਰੂਰੀ ਹੈਗਾ ਉਹਦੇ ਅੰਡਰ ਸਾਰੇ ਜਿਹੜੇ ਏਜੰਟ ਆਉਂਦੇ ਹੈਗੇ ਨੇ ਇਹਦੇ ਕਰਕੇ ਕੀ ਹੁੰਦਾ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੁੰਦਾ ਐਕਸਪੀਰੀਅੰਸ ਦੇ ਨਾਲ ਕੀ ਤੁਸੀਂ ਡਿਫਰੈਂਟ ਸਿਨੈਰੀਓਜ਼ ਦੇਖਦੇ ਹੈਗੇ ਹੋ ਤੁਹਾਡੇ ਕੋਲ ਡਿਫਰੈਂਟ ਸੋਲਿਊਸ਼ਨਸ ਅਵੇਲੇਬਲ ਹੁੰਦੇ ਨੇ ਬਹੁਤ ਸਾਰੇ ਸਾਡੇ ਕਨੈਕਸ਼ਨ ਹੁੰਦੇ ਨੇ ਕਿ ਕਈ ਵਾਰ ਕਲਾਇੰਟ ਸੋਚਦਾ ਕਿ ਬ੍ਰੋਕਰ ਕੋਲ ਕਿਉਂ ਜਾਣਾ ਹੈਗਾ ਕਿਉਂ ਕਿਉਂਕਿ ਸਾਡੇ ਕੋਲ ਇੱਕ ਵਨ ਸਟੋਪ ਸ਼ੋਪ ਹੈ ਕਿ ਤੁਸੀਂ ਇੱਕ ਵਾਰ ਆਏ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਮੈਂ ਕਿਸੇ ਵੀ ਲੈਂਡਰ ਕੋਲ ਤੁਹਾਡੀ ਫਾਈਲ ਪਾ ਸਕਦੀ ਹਾਂ ਇੱਕੋ ਵਾਰ ਤੁਸੀਂ ਮੈਨੂੰ ਡਾਕੂਮੈਂਟਸ ਦੇਣੇ ਤੇ ਇੱਕੋ ਵਾਰ ਕ੍ਰੈਡਿਟ ਪੁੱਲ ਕਰਨਾ ਹੈਗਾ ਸੋ ਬੈਸਟ ਜਿਹੜਾ ਸੋਲਿਊਸ਼ਨ ਲਿਆ ਕੇ ਦਿੰਦੇ ਹੈਗੇ ਆ ਹਮੇਸ਼ਾ ਐਮਫਸਾਈਜ਼ ਕਰਦੇ ਹਾਂ ਜੀ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 647-539-4499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਸੋ ਦੋਸਤੋ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਘਰ ਦੇਖਣ ਤੋਂ ਪਹਿਲਾਂ ਇੱਕ ਵਾਰੀ ਮੋਰਗੇਜ ਬ੍ਰੋਕਰ ਨਾਲ ਗੱਲ ਕਰਨਾ ਬੜਾ ਜ਼ਰੂਰੀ ਹੈ ਪਹਿਲਾਂ ਦੇਖੋ ਤੁਹਾਡਾ ਬਜਟ ਕੀ ਆ ਅਤੇ ਕਿੰਨੀ ਕੁ ਪ੍ਰੀ ਅਪਰੂਵਲ ਕਰਵਾ ਲਓ ਉਹਦੇ ਵਿੱਚ ਤੁਹਾਨੂੰ ਹੋਰ ਕਲੈਰਟੀ ਹੋ ਜਾਏਗੀ ਸੋ ਕਾਲ ਕਰ ਲਓ ਡਿਟੇਲ ਦੇ ਲਈ 647-549-4499 647-549-4499 647-539-4499 ਤੇ ਗੱਲ ਕੀਤੀ ਜਾ ਸਕਦੀ ਬਹੁਤ ਸ਼ੁਕਰੀਆ ਜੀ ਧੰਨਵਾਦ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਜਿਵੇਂ ਬੈਕ ਟੂ ਸਕੂਲ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਜਿੱਥੇ ਬੱਚੇ ਸਕੂਲ ਜਾਣ ਲਈ ਕਈ ਐਕਸਾਈਟਡ ਨੇ, ਉੱਥੇ ਹੀ ਮਾਪਿਆਂ ਨੂੰ ਵੀ ਟੈਨਸ਼ਨ ਪਈ ਹੋਈ ਹੈ, ਪੇਰੈਂਟਸ ਨੂੰ ਵੱਧ ਟੈਨਸ਼ਨ ਹੁੰਦੀ ਹੈ ਕਿ ਭਾਈ ਸਾਡੇ ਬੱਚੇ ਦਾ ਇਹ ਨਾ ਰਹਿ ਜੇ। ਐਂਡ ਜਿਵੇਂ ਦੱਸਿਆ ਕਿ ਕੱਲ੍ਹ ਜਦੋਂ ਸਾਡੀ ਸ਼ਾਮ ਨੂੰ ਗੱਲ ਹੋ ਰਹੀ ਸੀ, ਜ਼ਿਆਦਾਤਰ ਪਰਿਵਾਰਾਂ ਦਾ ਇਹ ਕਹਿਣਾ ਸੀ ਖੁੰਡ ਚਰਚਾ ਦੇ ਵਿੱਚ ਕਿ ਭਾਈ ਸਾਨੂੰ ਇਸ ਵਾਰੀ ਇੰਨੇ ਔਫਰ ਲੱਗੇ ਹੋਣ ਦੇ ਬਾਵਜੂਦ ਮਹਿੰਗਾਈ ਬਹੁਤ ਫੀਲ ਹੋਈ। ਅਤੇ ਦੂਜਾ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਫਿਰ ਪੁਰਾਣੀ ਬੈਗ ਨਵੇਂ ਲੈਣ ਦੀ ਕੀ ਲੋੜ ਆ, ਸ਼ੂ ਵੀ ਚੱਲ ਸਕਦੇ ਆ, ਹਰ ਵਾਰੀ ਹਰ ਸੀਜ਼ਨ 'ਤੇ ਆਪਾਂ ਵਿੱਚ ਵਿਚਾਲ ਵੀ ਤਾਂ ਲੈਂਦੇ ਰਹਿੰਦੇ ਹਾਂ ਕਿ ਬੈਕ ਟੂ ਸਕੂਲ ਆ ਗਿਆ, ਅਤੇ ਇੱਕੇ ਦਮ ਇਹ ਸਾਰਾ ਖਰਚਾ ਹੈਗਾ ਜਿਹੜਾ ਉਹ ਚਾਹੇ ਬੈਗ ਨੇ, ਬੈਕਪੈਕ ਨੇ, ਚਾਹੇ ਕੋਈ ਲੰਚ ਬੋਕ ਨੇ, ਚਾਹੇ ਕੋਈ ਸ਼ੂਜ਼ ਨੇ, ਉਹ ਨਵੀਂ ਕਿਉਂ ਲੈਣੇ, ਆਪਾਂ ਪੁਰਾਣੇ ਕਿਉਂ ਨਹੀਂ ਯੂਜ਼ ਕਰ ਸਕਦੇ। ਉਹ ਕਹਿੰਦੇ ਫਿਰ ਬੱਚੇ ਇੱਦਾਂ ਫੀਲ ਕਰਦੇ ਨੇ ਸਕੂਲ ਦੇ ਵਿੱਚ ਕਿ ਦੇਖੋ ਜੀ ਸਾਰੇ ਸਾਡੇ ਸਕੂਲ ਦੇ ਜਿਹੜੇ ਬੱਚੇ ਨੇ ਉਹ ਨਵੇਂ ਬੈਗ ਲੈ ਕੇ ਆਏ ਨੇ, ਨਵੇਂ ਕੱਪੜੇ ਪਾ ਕੇ ਆਏ ਨੇ, ਨਵੇਂ ਸ਼ੂ ਪਾ ਕੇ ਆਏ ਨੇ, ਨਵੇਂ ਲੰਚ ਬੋਕਸ ਨੇ, ਅਤੇ ਅਸੀਂ ਉਹਦੇ ਵਿੱਚ ਫਿਰ ਕੌਨਫੀਡੈਂਟ ਫੀਲ ਨਹੀਂ ਕਰਦੇ ਕਿ ਸਾਡਾ ਬੱਚਾ ਇੱਦਾਂ ਨਾ ਹੋਵੇ, ਨਵੇਂ ਲੈਣੇ ਵੀ ਜ਼ਰੂਰੀ ਹੈ। ਕੀ ਤੁਹਾਨੂੰ ਲੱਗਦਾ ਕਿ ਇਹ ਇੱਕ ਪ੍ਰੈਸ਼ਰ ਐਡ ਔਨ ਪ੍ਰੈਸ਼ਰ ਆ? ਤਾਂ ਜ਼ਰੂਰ ਕਾਲ ਕਰਕੇ ਆਪਣੀ ਟਿੱਪਣੀ ਸਾਂਝਾ ਕਰ ਸਕਦੇ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਗ੍ਰੈਂਡ ਹੋਮ ਫਰਨੀਚਰ। ਤੁਸੀਂ ਫਰਨੀਚਰ ਲੈਣਾ ਗਾ ਤਾਂ ਗ੍ਰੈਂਡ ਹੋਮ ਫਰਨੀਚਰ 6085 ਡੈਰੀ ਟੌਮਕਨ ਲੋਕੇਸ਼ਨ ਨੂੰ ਜ਼ਰੂਰ ਯਾਦ ਰੱਖੋ ਜੀ। ਨਾਲ ਦੇ ਨਾਲ ਟਿਕਟਾਂ ਬਾਏ ਕਰਨੀਆਂ ਨੇ ਤਾਂ ਕਟਾਰੀਆ ਟੂਰਸ ਐਂਡ ਟਰੈਵਲ, ਸੋ ਅਵਤਾਰ ਕਟਾਰੀਆ ਸਾਡੇ ਬੜੇ ਅਜੀਜ਼ ਨੇ। ਇੱਥੇ ਜਾ ਕੇ ਤਾਂ ਇਹੀ ਹੁੰਦਾ ਕਿ ਜਿੱਥੇ ਚੱਲੇਗਾ ਚੱਲੂਗੇ ਨਾਲ ਤੇਰੇ ਟਿਕਟਾਂ ਦੋ ਲੈ ਲਈ, ਕਿਉਂਕਿ ਇੱਕ ਟਿਕਟ ਦੇ ਭਾਅ 'ਚ ਕਈ ਵਾਰ ਦੋ ਟਿਕਟਾਂ ਮਿਲ ਜਾਂਦੀਆਂ ਨੇ, ਕਈ ਵਾਰ ਤਾਂ $1,200 ਦੇ ਵਿੱਚ ਅਪ ਡਾਊਨ ਵੀ ਕਰਵਾਇਆ ਹੋਇਆ। ਪਰ ਹੁਣ ਸੀਜ਼ਨ ਹੌਟ ਆ, ਦਿਵਾਲੀ ਦਾ ਸੀਜ਼ਨ ਆ, ਅੱਗੇ ਚੱਲ ਕੇ ਵਿੰਟਰ ਸੀਜ਼ਨ ਆ ਜਿਹਦੇ ਵਿੱਚ ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਵਿਆਹ ਸ਼ਾਦੀਆਂ 'ਤੇ ਜਾਣਾ ਹੁੰਦਾ, ਉਹ ਸਾਰੀਆਂ ਟਿਕਟਾਂ ਅੱਜ ਬੁੱਕ ਕਰੋਗੇ ਤਾਂ ਤੁਹਾਨੂੰ ਫਾਇਦਾ। ਸੋ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਕਾਲ ਕਰ ਲਓ 905-678-1200। ਸਾਡੇ ਪ੍ਰੋਗਰਾਮ ਸਪੋਂਸਰ ਕਰਦੇ ਨੇ ਢਿੱਲੋਂ ਵੀਡੀਓ। ਆਈ ਪੀ ਟੀ ਵੀ ਸਰਵਿਸ ਬਾਏ ਕਰਨੀਆਂ ਨੇ ਤਾਂ ਢਿੱਲੋਂ ਵੀਡੀਓ ਆਈ ਪੀ ਟੀ ਵੀ ਨੂੰ ਜ਼ਰੂਰ ਤੁਸੀਂ ਨੇੜੇ ਤੋਂ ਜਾਣਦੇ ਹੋ, ਲੰਮੇ ਟਾਈਮ ਤੋਂ ਜਾਣਦੇ ਹੋ, ਕਈ ਦਹਾਕਿਆਂ ਤੋਂ ਜਾਣਦੇ ਹੋ। ਸੋ 905-204-1313, 905-204-1313। ਅਤੇ ਫੈਸ਼ਨ ਆਈ ਕਿਊ ਦਾ ਚੇਚੇ ਤੌਰ 'ਤੇ ਗੁਰਪ੍ਰੀਤ ਦਾ ਧੰਨਵਾਦ। ਫੈਸ਼ਨ ਆਈ ਕਿਊ ਇੱਕ ਅਜਿਹਾ ਬ੍ਰਾਂਡ ਆ ਜਿੱਥੇ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ, ਵਿਆਹ ਸ਼ਾਦੀ ਦੇ ਵਿੱਚ ਚਾਹੇ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਨੇ, ਚਾਹੇ ਬਰਾਈਡਸ ਮੇਡ ਗਰੂਮਸਮੈਨ ਦੇ ਐਡਰੈਸਿਸ ਨੇ, ਬਰਾਤੀਆਂ ਦੇ ਐਡਰੈਸਿਸ ਨੇ, ਕਿਸੇ ਬੱਚਿਆਂ ਦੇ ਬੱਚਿਆਂ ਦੇ ਕੁੜਤੇ ਪਜਾਮੇ, ਬੱਚਿਆਂ ਦੇ ਕੋਟ ਪੈਂਟ ਨੇ, ਜਾਗੋ ਲਈ ਸਪੈਸ਼ਲ ਡਰੈਸ ਨੇ, ਸੂਟ ਨੇ, ਅਤੇ ਹਰ ਇੱਕ ਕਲੋਥਿੰਗ ਤੁਹਾਨੂੰ ਮਿਲ ਜਾਂਦੀ ਆ ਫੈਸ਼ਨ ਆਈ ਕਿਊ। ਇਹਦੇ ਲਈ ਤੁਸੀਂ ਵਿਜਿਟ ਕਰ ਸਕਦੇ ਹੋ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਨੰਬਰ 416-233-7368, 416-233-7368। ਅਤੇ ਬੜਾ ਜਲਦੀ ਸਾਡੇ ਨਾਲ ਸਟੂਡੀਓ ਦੇ ਵਿੱਚ ਵਾਰਡ 9 ਅਤੇ 10 ਤੋਂ ਇਲੈਕਸ਼ਨ ਕੈਂਡੀਡੇਟ ਜੋ ਲੜ ਰਹੇ ਨੇ, ਰੀਜਨਲ ਕੌਂਸਲਰ ਅਤੇ ਸਿਟੀ ਕੌਂਸਲਰ ਦੀ ਬਲਜਿੰਦਰ ਨੇਹਲ ਜੀ ਅਤੇ ਹਰਸਿਮਰਨ ਜੀ ਸਾਡੇ ਨਾਲ ਬੜਾ ਜਲਦੀ ਸਟੂਡੀਓ ਦੇ ਵਿੱਚ ਪਹੁੰਚ ਰਹੇ ਨੇ, ਅਤੇ ਉਹਨਾਂ ਦੇ ਨਾਲ ਵੀ ਅੱਜ ਵਿਸ਼ੇਸ਼ ਗੱਲਬਾਤ ਕਰਾਂਗੇ ਕਿ ਵਾਰਡ 9 ਅਤੇ 10 ਤੋਂ ਉਹਨਾਂ ਨੇ ਕਿਉਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ, ਇਹ ਵਾਰਡ ਨੂੰ ਕਿਉਂ ਸਿਲੈਕਟ ਕੀਤਾ, ਐਂਡ ਕਿਉਂ ਇਹਨਾਂ ਨੂੰ ਇਹ ਇਲੈਕਸ਼ਨ ਲੜਨੀ ਪੈ ਰਹੀ ਹੈ, ਅਤੇ ਆਪਾਂ ਉਹਨਾਂ ਦਾ ਸਾਥ ਕਿਉਂ ਸਾਥ ਦੇਣਾ, ਉਹਨਾਂ ਨੂੰ ਜਿਤਾਉਣਾ ਕਿਉਂ, ਇਹ ਸਾਰੇ ਸਵਾਲ ਜਵਾਬ ਕਰਾਂਗੇ। ਐਂਡ ਦੇਖਦੇ ਹਾਂ ਕਦ ਤੱਕ ਆਉਂਦੇ ਨੇ, ਰਾਹ ਦੇ ਵਿੱਚ ਹੀ ਸੀਗੇ। ਐਂਡ ਜੇ ਤਾਂ ਟਾਈਮ ਨਾਲ ਆ ਗਏ ਤਾਂ ਅਸੀਂ ਫੋਨ ਲਾਈਨ ਵੀ ਓਪਨ ਜ਼ਰੂਰ ਕਰਾਂਗੇ। ਸਟੂਡੀਓ ਦਾ ਨੰਬਰ ਆ 416-233-7368, ਅਤੇ ਸਮੇਂ ਸਮੇਂ 'ਤੇ ਗੱਲਬਾਤ ਕਰਦੇ ਰਹਾਂਗੇ। ਅਤੇ ਤੁਸੀਂ ਵੀ, ਅਸੀਂ ਇੱਕ ਵਾਰ ਦੁਬਾਰਾ ਨੰਬਰ ਅਨਾਊਂਸ ਕਰ ਰਿਹਾ ਮੈਂ ਆਪਣਾ, ਤੁਸੀਂ ਕਿਸੇ ਵੀ ਵਾਰਡ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹੋ, ਸਾਡੇ ਪਲੇਟਫਾਰਮ 'ਤੇ ਆਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ 1-1-647-921-2032, 647-921-2032।

0: ਦੋਸਤੋ ਦੀਵਾਲੀ ਅਸੀਂ ਨੌਂ ਨਾਲਾ ਤੇ ਇਹ ਸੀਜ਼ਨ ਜਿਹੜਾ ਹੈਗਾ ਨਾ ਵਿੱਚ ਸਾਫ ਸਫਾਈਆਂ ਦਾ ਸੀਜ਼ਨ ਆ ਜਿੱਥੇ ਅਸੀਂ ਘਰ ਦੀ ਕਲੀਨਿੰਗ ਲਈ ਦਾ ਮੈਪਲ ਕਲੀਨਿੰਗ ਦਾ ਨੰਬਰ ਸਾਂਝਾ ਕਰਦੇ ਹੁੰਦੇ ਆ ਉੱਥੇ ਹੀ ਇੱਕ ਵਾਰ ਪਰਿਵਾਰ ਇਹ ਕਲੀਨਿੰਗ ਕਰਕੇ ਗਏ ਪਰਿਵਾਰਾਂ ਦਾ ਨਾ ਚੌਥੇ ਪੰਜਵੇਂ ਦਿਨ ਫੋਨ ਆ ਗਿਆ ਕਹਿੰਦੇ ਜੀ ਕਈ ਵਾਰ ਡਸਟ ਦੁਆਰਾ ਦਿਖਣ ਲੱਗ ਜਾਂਦੇ ਆ ਕਲੀਨਿੰਗ ਕਹਿੰਦੇ ਅਸੀਂ ਆਪ ਖੁਦ ਹੰਭ ਜਾਂਦੇ ਹਾਂ ਕਿਚਨ ਕਲੀਨ ਕਰਕੇ ਜਿਹੜੇ LCDਆਂ ਕਲੀਨ ਕਰਕੇ ਕੌਫੀ ਟੇਬਲ ਕਲੀਨ ਕਰਕੇ ਪਰ ਜਦੋਂ ਘਰ ਵਾਪਸ ਆਈਦਾ ਤਾਂ ਸਾਨੂੰ ਡਸਟ ਦਿੰਦੀ ਆ ਉਦੋਂ ਕੀ ਹੁੰਦੀ ਆ ਉਹ ਹੁੰਦੀ ਆ ਜੀ ਤੁਹਾਡੇ ਡਕਟਾਂ ਦੇ ਵਿੱਚ ਪਈ ਹੋਈ ਡਸਟ ਜਦੋਂ AC ਚੱਲਦੇ ਨੇ ਉਹ ਉੱਡ ਉੱਡ ਕੇ ਜਿਹੜੀ ਡਸਟ ਅੰਦਰ ਆਉਂਦੀ ਆ ਉਹ ਬੱਚਿਆਂ ਨੂੰ ਬਿਮਾਰ ਕਰਦੀ ਆ ਉਹ ਬਜ਼ੁਰਗਾਂ ਨੂੰ ਬਿਮਾਰ ਕਰਦੀ ਆ ਉਹ ਡਸਟ ਅਲਰਜੀਆਂ ਉਹ ਸਕਿਨ ਅਲਰਜੀਆਂ ਉਹ ਸਾਹ ਦੀਆਂ ਪ੍ਰੋਬਲਮਾਂ ਬਹੁਤ ਸਾਰੀਆਂ ਇਹਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ ਨੇ ਸੋ ਸਾਡੇ ਨਾਲ ਬਾਈ ਜੀ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਿਮ ਜੀ ਕੀ ਹਾਲ ਚਾਲ ਨੇ
1: ਸਤਿ ਸ਼੍ਰੀ ਅਕਾਲ ਭਾਜੀ ਧੰਨਵਾਦ ਜੀ ਬਹੁਤ ਬਹੁਤ ਜੋੜਨ ਦਾ ਚੜ੍ਹਦੀ ਕਲਾ 'ਚ ਹੈ ਜੀ
0: ਸੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 'ਚ ਜੁੜੇ ਹੋ ਚੜ੍ਹਦੀ ਕਲਾ 'ਚ ਰਹੋਗੇ ਚੜ੍ਹਦੀ ਕਲਾ ਸੁਣੋਗੇ ਤੇ ਚੜ੍ਹਦੀ ਕਲਾ ਰਹੋਗੇ ਤੇ ਬਾਈ ਜੀ ਡਕਟ ਕਲੀਨਿੰਗ ਜਿਵੇਂ ਮੈਂ ਦੱਸ ਰਿਹਾ ਸੀ ਇਹਦੇ ਵਿੱਚ ਤੁਸੀਂ ਕੋਈ ਕਰੈਕਟ ਕਰਨਾ ਚਾਹੁੰਦੇ ਹੋ ਜਾਂ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ
1: ਨਹੀਂ ਨਹੀਂ ਬਿਲਕੁਲ ਜੀ ਜਦੋਂ ਆਪਣੇ ਡਕਟ ਸਿਸਟਮ ਦੇ ਵਿੱਚ ਡਸਟ ਹੁੰਦੀ ਆ ਤੇ ਆਪਾਂ ਆਪਣਾ ਜਿਹੜਾ ਫਰਨਸ ਔਨ ਕਰਦੇ ਆ ਚਾਹੇ ਉਹ ਤੁਸੀਂ AC ਲਈ ਔਨ ਕਰਦੇ ਹੋ ਜਾਂ ਤੁਸੀਂ ਆਪਣੇ ਘਰ ਦੀ ਹੀਟ ਲਈ ਔਨ ਕਰਦੇ ਹੋ ਤਾਂ ਜਿਹੜੀ ਉਹਦੇ ਵਿੱਚੋਂ ਏਅਰ ਆਣੀ ਆ ਆਪਣੇ ਘਰ ਦੇ ਵਿੱਚ ਤਾਂ ਉਹਦੇ ਨਾਲ ਛੋਟੇ ਛੋਟੇ ਡਸਟ ਪਾਰਟੀਕਲ ਨੇ ਜਿਹੜੇ ਉਹ ਆਣੇ ਨੇ ਤੇ ਜਿਹਦੇ ਕਰਕੇ ਜੀ ਆਪਾਂ ਨੂੰ ਇਹ ਪ੍ਰੋਬਲਮ ਜਿਹੜੀ ਆਮ ਦੇਖਣ ਨੂੰ ਮਿਲਦੀ ਹੈ ਕਿ ਆਪਣੇ ਜਿਹੜੇ ਬੈਡਰੂਮ ਹੁੰਦੇ ਨੇ ਬੈਡਸ ਹੁੰਦੇ ਨੇ ਆਪਣੇ ਜਾਂ ਆਪਣੇ ਕਾਊਂਟਰ ਹੋ ਗਏ ਜਾਂ ਆਪਣੇ ਕੌਫੀ ਟੇਬਲ ਹੋ ਗਏ ਆਪਾਂ ਨੂੰ ਹਰ ਟਾਈਮ ਉਹਦੇ ਉੱਤੇ ਡਸਟ ਜਿਹੜੀ ਛੋਟੀ ਛੋਟੀ ਜਿਹੀ ਮਿਲਦੀ ਰਹਿੰਦੀ ਆ ਉਹਦਾ ਕਾਰਨ ਇਹੀ ਹੁੰਦਾ ਕਿ ਆਪਾਂ ਬਹੁਤ ਸਮੇਂ ਤੋਂ ਜਿਹੜੀ ਆਪਣੀ ਡਕ ਕਲੀਨਿੰਗ ਨਹੀਂ ਕਰਾਈ ਹੁੰਦੀ ਇਸ ਕਰਕੇ ਜੀ ਆਪਾਂ ਨੂੰ ਫਰਨਸ ਕਲੀਨ ਤੇ ਘਰ ਦੀ ਡਕ ਕਲੀਨਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਸ ਤੋਂ ਇਲਾਵਾ ਜਿਹੜਾ ਕਿ ਇੱਕ ਹਾਊਸ ਫਾਇਰ ਦਾ ਕਾਰਨ ਬਣਦਾ ਡਰਾਇਰ ਵੈਂਟ ਉਹ ਵੀ ਆਪਾਂ ਤੁਹਾਨੂੰ ਇਹਦੇ ਵਿੱਚ ਹੀ ਇਨਕਲੂਡ ਕਰਕੇ ਦਿੰਦੇ ਹਾਂ ਇਸ ਕਰਕੇ ਜੀ ਇਹ ਸਾਰੀਆਂ ਸਰਵਿਸਿਸ ਆਪਣੇ ਘਰ ਦੀਆਂ ਸਾਲ ਦੇ ਵਿੱਚ ਇੱਕ ਵਾਰੀ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਤੁਹਾਡਾ ਡਕ ਸਿਸਟਮ ਵੀ ਸਹੀ ਰਹੇ ਤੇ ਨਾਲ ਹੀ ਨਾਲ ਤੁਹਾਡਾ ਡਰਾਇਰ ਵੈਂਟ ਜਿਹੜਾ ਘਰ ਨੂੰ ਅੱਗ ਲੱਗਣ ਦਾ ਚਾਂਸ ਆ ਉਹ ਵੀ ਘੱਟ ਰਹੇ
0: ਤੇ ਜ਼ਿਆਦਾਤਰ ਅਸੀਂ ਕਰਵਾਉਣੀ ਤਾਂ ਹੈਗੀ ਹੈ ਚਲੋ ਮਹਿੰਗੀ ਹੋਵੇ ਸਸਤੀ ਹੋਵੇ ਪਰ ਫਿਰ ਵੀ ਤੁਸੀਂ ਸਾਨੂੰ ਪ੍ਰਾਈਸ ਦੱਸ ਸਕਦੇ ਹੋ ਕਿ ਕਿੰਨੇ ਕੁ ਚਾਰਜਸ ਹੁੰਦੇ ਨੇ ਜੀ
1: ਬਿਲਕੁਲ ਜੀ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋ ਮਿਸੀਸਾਗਾ ਦੇ ਵਿੱਚ ਰਹਿੰਦੇ ਹੋ ਜਾਂ GTA ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਜੀ ਇਹ ਜਿਹੜਾ ਪ੍ਰਾਈਸ ਮਿਲਣਾ $150 ਦਾ ਪ੍ਰਾਈਸ ਮਿਲਣਾ ਜੀ ਜਿਹਦੇ ਵਿੱਚ
0: ਆਪਾਂ $150 ਜੀ
1: ਸਿਰਫ $150 ਮਿਲਣਾ ਜੀ
0: ਕੋਈ ਇਹ ਤਾਂ ਨਹੀਂ ਵੀ ਘਰ 1500 ਸਕੁਅਰ ਫੀਟ ਉਹਦਾ 150 ਆ ਤੇ 2500 ਦਾ ਮਹਿੰਗਾ
1: ਨਹੀਂ ਨਹੀਂ ਭਾਜੀ 3000 ਸਕੁਅਰ ਫੀਟ ਤੱਕ
0: ਅੱਛਾ
1: 3000 ਸਕੁਅਰ ਫੀਟ ਤੱਕ $150 ਆ ਜੀ ਇਹ
0: ਬਾਜੀ ਬਾਤ ਇਹਦੇ ਵਿੱਚ ਕੀ ਇਨਕਲੂਡ ਹੋ ਦੁਬਾਰਾ ਸੋ ਅਸੀਂ ਹੁਣੇ ਕਾਲ ਕਰਦੇ
1: ਇਹਦੇ ਵਿੱਚ ਜੀ ਸਾਰੇ ਇਵੈਂਟ ਹੋਣਗੇ ਤੁਹਾਡੇ ਸਾਰੀਆਂ ਰਿਟਰਨਾਂ ਹੋਣਗੀਆਂ ਇਹਦੇ ਵਿੱਚ ਆਪਾਂ ਤੁਹਾਨੂੰ ਫਰਨਸ ਦੀ ਕਲੀਨਿੰਗ ਕਰਕੇ ਦਵਾਂਗੇ ਡਰਾਇਰ ਇਵੈਂਟ ਦੀ ਕਲੀਨਿੰਗ ਕਰਕੇ ਦਵਾਂਗੇ ਤੇ ਨਾਲ ਤੁਹਾਨੂੰ ਜਿਹੜਾ ਸੈਨੇਟਾਈਜ਼ ਵੀ ਹੈ ਜਿਹੜਾ ਉਹ ਵੀ ਕਰਕੇ ਦਵਾਂਗੇ ਤਾਂ ਕਿ ਤੁਹਾਡੇ ਘਰ ਦੇ ਵਿੱਚ ਅਲਰਜੀਜ਼ ਨਾ ਰਹਿਣ ਜੀ
0: $150 ਓਨਲੀ
1: $150 ਓਨਲੀ
0: ਬ੍ਰੀਜ਼ ਡਕਟ ਕਲੀਨਿੰਗ ਨੰਬਰ ਸਾਂਝਾ ਕਰ ਦਿਓ ਜੀ
1: ਨੰਬਰ ਹੈਗਾ ਜੀ 905-330-9900 905-330-8900 ਬ੍ਰੀਜ਼ ਏਅਰ ਡਕ ਕਲੀਨਿੰਗ
0: ਜੇ ਤੁਸੀਂ ਦੋਸਤੋ $150 ਦੇ ਵਿੱਚ ਡਕਟ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਬ੍ਰੈਂਪਟਨ ਚੋਂ ਮਿਸਾਗਾ ਚੋਂ ਹੀ ਕਹਿੰਦੇ ਜੇ 3000 ਸਕੁਅਰ ਫੀਟ ਤੱਕ ਵੀ ਤੁਹਾਡਾ ਘਰ ਆ ਤਾਂ ਸਿਰਫ $150 ਦੇ ਵਿੱਚ ਡਾਕਟਰ ਕਲੀਨਿੰਗ ਕੀਤੀ ਜਾਵੇਗੀ ਨੰਬਰ 1-905-330-9900 905-330-8900 905-330-8900 ਤੇ ਗੱਲਬਾਤ ਕੀਤੀ ਜਾ ਸਕਦੀ ਬਹੁਤ ਸ਼ੁਕਰੀਆ ਜੀ ਧੰਨਵਾਦ
1: ਧੰਨਵਾਦ

0: ਦੋਸਤੋ ਕੈਂਪ ਬਾਰੇ ਇੱਕ ਵਾਰ ਫਿਰ ਤੁਹਾਨੂੰ ਦੱਸਦਾ, ਥੋੜੇ ਜਿਹੇ ਸਲੋਟ ਬਾਕੀ ਨੇ। 13 ਸਤੰਬਰ ਤੋਂ 18 ਸਤੰਬਰ ਤੱਕ ਡੰਡਾਸ ਐਂਡ ਵਿੰਸਰ ਚਰਚਲ 'ਤੇ ਲੱਗਣ ਜਾ ਰਿਹਾ ਜੀ ਫ੍ਰੀ ਕੈਂਪ ਫਿਜੀਓਥੈਰੇਪੀ ਦਾ। ਤੁਸੀਂ ਫਿਜੀਓਥੈਰੇਪੀ ਕਰਵਾਉਣੀ ਆ, ਨੈਕ ਪੇਨ, ਬੈਕ ਪੇਨ, ਆਲ ਬਾਡੀ ਪੇਨ, ਸਰਵਾਈਕਲ ਪੇਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮੁਫ਼ਤ ਪਾ ਸਕਦੇ ਹੋ। ਅਲਫਾ ਫਿਜੀਓਥੈਰੇਪੀ ਐਂਡ ਰਿਹੈਬ ਇਸ ਨੂੰ ਔਰਗੇਨਾਈਜ਼ ਕਰ ਰਹੇ ਨੇ ਡੰਡਾਸ ਐਂਡ ਵਿੰਸਰ ਚਰਚਲ 'ਤੇ। ਨੰਬਰ 905-226-0043 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਜੇ ਤੁਸੀਂ ਗੱਡੀਆਂ ਰਿਪੇਅਰ ਕਰਾਉਣੀਆਂ ਨੇ, $89 ਦੇ ਵਿੱਚ ਆਇਲ ਚੇਂਜ ਕਰਾਉਣਾ, ਫੁੱਲੀ ਸਿੰਥੈਟਿਕ 5 ਲੀਟਰ ਆਇਲ ਚੇਂਜ, ਜਾਂ $80 ਦੇ ਵਿੱਚ ਸੇਫਟੀ ਕਰਾਉਣੀ ਆ, ਤਾਂ ਵੀ ਨਸਾਟੋ ਪਰਫੋਰਮੈਂਸ 416-844-86-20 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਬਲਜਿੰਦਰ ਨਹਿਲ ਜੀ। ਬਲਜਿੰਦਰ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ ਜੀ?
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਨਹਿਲ ਸਾਹਿਬ, ਸੁਬਹਾ ਸੁਬਹਾ ਇਲੈਕਸ਼ਨ ਦੇ ਵਿੱਚ ਤੁਸੀਂ ਮੈਦਾਨ 'ਚ ਕਿੰਨੇ ਵਜੇ ਉੱਠਦੇ ਹੋ ਅਤੇ ਕੀ ਦਿਨਚਰਿਆ ਰਹਿੰਦੀ ਹੈ, ਡੋਰ ਟੂ ਡੋਰ ਕਰ ਰਹੇ ਹੋ, ਕਿਵੇਂ ਦੀ ਕੈਂਪੇਨ ਚੱਲ ਰਹੀ ਹੈ ਤੁਹਾਨੂੰ?
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਸਾਰਿਆਂ ਤੋਂ ਪਹਿਲਾਂ ਗੁੱਡ ਮਾਰਨਿੰਗ
0: ਜੀ।
1: ਮੇਰਾ ਡੇਲੀ ਦਾ ਰੂਟੀਨ ਉੱਠਣ ਦਾ ਸਵੇਰੇ 5 ਵਜੇ ਦਾ, ਮੈਂ ਰੈਡੀ ਹੋ ਕੇ ਸਵੇਰੇ 6 ਵਜੇ ਲਾਈਕ ਨੀਅਰ ਬਾਏ ਆਪਣੇ ਪਾਰਕ ਦੇ ਵਿੱਚ ਜਾਂਦਾ ਆਪਣੀ ਫੈਮਿਲੀ ਦੇ ਨਾਲ, ਅਤੇ 9 ਵਜੇ ਅਸੀਂ ਡੋਰ ਟੂ ਡੋਰ ਸਟਾਰਟ ਕਰ ਦੇਈਦਾ।
0: ਅੱਛਾ,
1: ਹਾਂਜੀ।
0: ਅਤੇ ਤੁਸੀਂ ਸਿਟੀ ਕੌਂਸਲ ਲਈ ਰਨ ਕਰ ਰਹੇ ਹੋ?
1: ਹਾਂਜੀ, ਮੈਂ ਵਾਰਡ 9 ਐਂਡ 10 ਦੇ ਵਿੱਚੋਂ ਸਿਟੀ ਕੌਂਸਲਰ ਦੀ ਚੋਣ ਲੜ ਰਹੇ ਹਾਂ।
0: ਅਤੇ ਇਹਦੇ ਵਿੱਚ ਆਪਣੇ ਬਾਰੇ ਪਹਿਲੀ ਜਦੋਂ ਨਾ ਸਾਡੇ ਇਲੈਕਸ਼ਨ ਦੇ ਵਿੱਚ ਜਦੋਂ ਕੋਈ ਵੀ ਬੰਦਾ ਰਨ ਕਰਦਾ ਉਹ ਆਪਦੇ ਬਾਰੇ ਜ਼ਰੂਰ ਦੱਸਦਾ, ਅਤੇ ਸਾਡੇ ਪਰਿਵਾਰ ਸੁਣਨਾ ਚਾਹੁੰਦੇ ਨੇ ਕਿ ਅਸੀਂ ਜਾਣੀਏ ਬਲਜਿੰਦਰ ਨਹਿਲ ਕੌਣ ਨੇ, ਤੁਸੀਂ ਆਪਣੇ ਬਾਰੇ ਕੀ ਦੱਸਣਾ ਚਾਹੋਗੇ?
1: ਹਾਂਜੀ, ਮੈਂ ਆਪਣੇ ਬਾਰੇ ਲਾਈਕ ਮੇਰਾ ਸ਼ੁਰੂ ਤੋਂ ਹੀ ਪੋਲੀਟਿਕਸ ਦੇ ਵਿੱਚ ਸੀਗਾ ਇੰਟਰਸਟ, ਅਤੇ ਮੇਰਾ ਆਪਣਾ ਬਿਜ਼ਨਸ ਆ ਵੀ ਆਪਾਂ ਨੂੰ ਕੋਈ ਐਵੇਂ ਨਹੀਂ ਸੀਗਾ ਵੀ ਹਾਂ ਆਪਾਂ ਪੋਲੀਟਿਕਸ 'ਚ ਆਉਣਾ। ਆਪਣਾ ਟਰੈਕਿੰਗ ਕੰਪਨੀ ਆ,
0: ਓਕੇ,
1: ਅਤੇ ਆਪਣਾ ਰੈਸਟੋਰੈਂਟ ਆ,
0: ਵੈਰੀ ਗੁੱਡ,
1: ਅਤੇ ਆਪਣਾ ਇੱਕ ਟਰੱਕ ਸਕੂਲ ਆ।
0: ਬਹੁਤ ਅੱਛਾ। ਸੋ ਤੁਸੀਂ ਆਪਣਾ ਬਿਜ਼ਨਸ ਜਿਹੜਾ ਬਿਜ਼ਨਸ ਤਾਂ ਸੈੱਟ ਕੀਤਾ ਹੋਇਆ, ਅਤੇ ਤੁਹਾਨੂੰ ਹੁਣ ਲੱਗਦਾ ਕਿ ਲੋਕਾਂ ਦੀ ਸੇਵਾ ਕੀਤੀ ਜਾਵੇ?
1: ਹਾਂਜੀ, ਹੁਣ ਮੈਨੂੰ ਐਵੇਂ ਆ, ਦੇਖੋ ਬ੍ਰੈਂਪਟਨ ਦੇ ਮੈਂ ਦੇਖਿਆ, ਇੱਥੇ ਆਪਾਂ ਨੂੰ ਰਹਿੰਦੇ ਨੂੰ ਸਾਰਿਆਂ ਨੂੰ 15-20 ਸਾਲ ਹੋ ਗਏ ਆ। ਬ੍ਰੈਂਪਟਨ ਦਾ ਇਹੋ ਜਿਹਾ ਹਾਲਾਤ ਬਣਿਆ ਪਿਆ ਵੀ ਇੱਥੇ, ਚੱਲ ਮੈਨੂੰ ਕਹਿਣਾ ਨਹੀਂ ਚਾਹੀਦਾ, ਇਹਨਾਂ ਨੇ ਯੂਪੀ ਵਾਲੇ ਹਾਲਾਤ ਬਣਾਤੇ। ਹੁਣ ਮੇਰੇ ਆਪਣੇ ਨਾਲ ਮੇਰੇ ਸਾਰੇ ਜਿੰਨੇ ਨੋਨ ਆ ਆਪਣੇ ਫੈਮਿਲੀ ਫਰੈਂਡ ਸਰਕਲ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਫੇਸ ਕੀਤੀਆਂ ਨੇ, ਉਹਨਾਂ ਸਾਰਿਆਂ ਨੇ ਮੈਨੂੰ ਅੱਗੇ ਕੀਤਾ ਵੀ ਆਪਾਂ ਰਲ ਮਿਲ ਕੇ ਬ੍ਰੈਂਪਟਨ ਨੂੰ ਕਲੀਨ ਕਰੀਏ, ਦੁਬਾਰੇ ਫਲਾਵਰ ਸਿਟੀ ਬਣਾਈਏ। ਇੰਨਾ ਜ਼ਿਆਦਾ ਮੰਨ ਲਓ ਸਿਟੀ ਹਾਲ ਦੇ ਵਿੱਚ ਕ੍ਰਾਈਮ ਹੋਇਆ ਪਿਆ, ਕਿੰਨੀ ਕੋਈ ਸੇਫ ਨੇਬਰਹੁੱਡ ਨਹੀਂ, ਇੰਨਾ ਟੈਕਸ ਨੂੰ ਲੈ ਕੇ, ਕੋਈ ਬਿਜ਼ਨਸ ਨੂੰ ਲੈ ਕੇ, ਫੈਮਿਲੀਜ਼ ਕਿੰਨੀਆਂ ਜ਼ਿਆਦਾ ਤੰਗ ਨੇ।
0: ਸੋ ਤੁਸੀਂ ਇਹਦੇ ਲਈ ਕਮਿਊਨਿਟੀ ਤੋਂ ਨਾਲੇ ਵਾਅਦਾ ਕਰਦੇ ਹੋ ਕਿ ਤੁਸੀਂ ਜੇ ਤੁਹਾਨੂੰ ਕਮਿਊਨਿਟੀ ਇਲੈਕਟ ਕਰਦੀ ਆ ਤਾਂ ਤੁਸੀਂ ਕਮਿਊਨਿਟੀ ਲਈ ਕੰਮ ਕਰੋਗੇ?
1: ਬਿਲਕੁਲ ਜੀ, ਆਪਾਂ ਦੇਖੋ ਹਰ ਇੱਕ ਚੀਜ਼ ਨੂੰ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ, ਜਿਹੜੀਆਂ ਜਿੰਨੀਆਂ ਬ੍ਰੈਂਪਟਨ ਦੇ ਬਹੁਤ ਸਾਰੇ ਮੁੱਦੇ ਆ
0: ਜੀ
1: ਜਿਹੜੇ ਆਪਾਂ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ, ਇਕੱਠੇ ਮਿਲ ਜੁਲ ਕੇ ਉਸ 'ਤੇ ਕੰਮ ਕਰਾਂਗੇ। ਇੱਕ ਵਾਰ ਆਪਾਂ ਨੂੰ ਮੌਕਾ ਦੇ ਕੇ ਦੇਖੋ, ਦੇਖੋ ਆਪਾਂ ਉਹਨਾਂ ਨੂੰ 15-20 ਪੋਲੀਟਿਕਸ ਨੂੰ ਲੀਡਰਸ਼ਿਪ ਨੂੰ ਦੇਖਦਿਆਂ ਨੂੰ 15-20 ਸਾਲ ਹੋ ਗਏ ਆ, ਜੇ ਆਪਾਂ ਨੂੰ 4 ਸਾਲ ਇੱਕ ਮੌਕਾ ਦੇ ਕੇ ਦੇਖੋ, ਹੁਣ ਟਾਈਮ ਆ ਚੇਂਜ ਦਾ, ਆਪਾਂ ਨੂੰ ਯੰਗ ਜਨਰੇਸ਼ਨ ਨੂੰ ਇੱਕ ਟਾਈਮ ਦੇਣਾ ਚਾਹੀਦਾ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ।
0: ਸਾਡੇ ਨਾਲ ਸਟੂਡੀਓ 'ਚ ਹਰਸਿਮਰਨ ਜੀ ਵੀ ਜੁੜੇ ਨੇ ਜੋ ਕਿ ਰੀਜਨਲ ਕੌਂਸਲ ਲਈ ਰਨ ਕਰ ਰਹੇ ਨੇ ਵਾਰਡ 9 ਅਤੇ 10 ਤੋਂ। ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਆ ਪ੍ਰੋਗਰਾਮ ਦੇ ਵਿੱਚ।
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਸਿਮਰਨ ਸਿੰਘ
0: ਵਾਰਡ ਜੀ। ਤੁਸੀਂ ਵੀ ਆਪਣੇ ਬਾਰੇ ਇੱਕ ਇੰਟਰੋਡਕਸ਼ਨ ਜ਼ਰੂਰ ਦਿਓ, ਕੀ ਹੈ ਤੁਹਾਡਾ ਬੈਕਗਰਾਊਂਡ?
2: ਹਾਂਜੀ, ਸੋ ਐਜ਼ ਆ ਐਜੂਕੇਸ਼ਨ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ, ਅਤੇ ਇੱਥੇ ਰਾਈਟ ਨਾਓ ਆਈ ਐਮ ਰਨਿੰਗ ਅ ਟਰੈਕਿੰਗ ਕੰਪਨੀ, ਸੋ ਵੀ ਬੋਥ ਆਰ ਪਾਰਟਨਰ ਇਨ ਬਿਜ਼ਨਸ। ਸੋ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਮੈਂ ਰੀਜਨਲ ਕਾਊਂਸਲਰ ਦੀ ਚੋਣ ਲੜ ਰਿਹਾ। ਜਿਹੜਾ ਮੇਨ ਮੋਟਿਵ ਸੀ ਕਿ ਬ੍ਰੈਂਪਟਨ ਇੱਕ ਸਾਡਾ ਸ਼ਹਿਰ ਹੈ, ਸਾਡਾ ਪਰਿਵਾਰ ਹੈ, ਅਤੇ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਦਾ ਭਵਿੱਖ ਅਸੀਂ ਡਿਸਾਈਡ ਕਰੀਏ। I believe that our families deserve safer neighborhood, young people deserve better jobs, better opportunities, the taxpayers nu har cheez da disclosure chahida, they need value for every single dollar they pay.
0: Very good. Te bhai ji jadon hun tusi door to door janne ho tuhanu parivar milde ne, kehdiyan jehiyan main cheezan ne jehdiyan har dooja har chautha kar dasda ki yaar assi aa cheez ton bade tanga.
2: ਹਾਂਜੀ, ਸਭ ਤੋਂ ਵੱਡਾ ਮੁੱਦਾ ਤਾਂ ਚਲੋ ਪ੍ਰੋਪਰਟੀ ਟੈਕਸ ਦਾ ਹੈਗਾ ਬ੍ਰੈਂਪਟਨ ਦੇ ਵਿੱਚ, ਪਰ ਉਹਦੇ ਤੋਂ ਬਿਨਾਂ ਕ੍ਰਾਈਮ ਜਿਹੜਾ ਇੱਕ ਮੇਨ ਮੁੱਦਾ ਬਣਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ,
0: ਵਾਰਡ 9 ਤੇ 10 ਚ ਵੀ ਹੋ ਰਿਹਾ ਕ੍ਰਾਈਮ.
2: ਹਾਂਜੀ, ਇੱਕ ਸਨੈਚਿੰਗ ਤੋਂ ਲੈ ਕੇ ਐਕਸਟੋਰਸ਼ਨ ਤੱਕ ਦੇ ਬਹੁਤ ਜ਼ਿਆਦਾ ਮਸਲੇ ਸਾਨੂੰ ਦੇਖਣ ਨੂੰ ਮਿਲੇ ਪਿਛਲੇ 10 ਤੋਂ 20 ਦਿਨਾਂ ਦੇ ਵਿੱਚ ਵਿੱਚ.
0: ਅੱਛਾ, ਤੇ ਤੁਹਾਡਾ ਵੀ ਬਲਜਿੰਦਰ ਜੀ ਜਦੋਂ ਡੋਰ ਟੂ ਡੋਰ ਕਰਦੇ ਹੋ, ਪਰਿਵਾਰਾਂ ਦਾ ਕੀ ਕਹਿਣਾ ਗਾ ਕਿ ਉਹ ਚੇਂਜ ਚਾਹੁੰਦੇ ਨੇ ਜਾਂ?
1: ਹਾਂਜੀ, ਪਰਿਵਾਰ ਮਤਲਬ ਇੰਨੇ ਜ਼ਿਆਦਾ ਫਰਸਟ੍ਰੇਟ ਹੋਏ ਪਏ ਆ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ. ਪਰਿਵਾਰ ਅੱਧਾ ਅੱਧਾ ਪੌਣਾ ਪੌਣਾ ਘੰਟਾ ਲਾਈਕ ਪੂਰਾ ਦੱਸੀ ਜਾਂਦੇ ਆ ਵੀ ਅਸੀਂ ਇੰਨੀਆਂ ਜ਼ਿਆਦਾ ਪ੍ਰੋਬਲਮ ਨੇ, ਇੰਨੇ ਜ਼ਿਆਦਾ ਤੰਗ ਹਾਂ, ਅਤੇ ਉਸ ਤੋਂ ਬਾਅਦ ਅਸੀਂ ਸਟਾਰਟ ਕਰਦੇ ਹਾਂ ਵੀ ਹਾਂ ਤੁਸੀਂ ਆਪਣਾ ਦੱਸਣਾ ਸਟਾਰਟ ਕਰਦੇ ਹਾਂ ਵੀ ਸਾਨੂੰ ਮੌਕਾ ਦੇ ਕੇ ਦੇਖੋ. ਲੋਕ ਇੰਨੇ ਫਰਸਟ੍ਰੇਟ ਹੋਏ ਪਏ ਨੇ ਵੀ ਉਹ ਸੁਣਨ ਨੂੰ ਵੀ ਤਿਆਰ ਨਹੀਂ ਹੈਗੇ.
0: ਤੇ ਇਹਦਾ ਹੁਣ ਹੱਲ 26 ਅਕਤੂਬਰ ਨੂੰ ਨਿਕਲ ਸਕਦਾ?
1: ਹਾਂਜੀ, ਇਹਦੀ ਅਰਲੀ ਵੋਟਿੰਗ ਸਟਾਰਟ ਹੋਊਗੀ 9 ਅਕਤੂਬਰ ਨੂੰ.
0: ਓਕੇ,
1: ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਆਪਾਂ ਰਲ ਮਿਲ ਕੇ ਇੱਕ ਮੰਨ ਲਓ ਸਹਿਯੋਗ ਦੇਈਏ, ਇਹ ਆਪਣੀ ਸਭ ਦੀ ਜ਼ਿੰਮੇਵਾਰੀ ਆ.
0: ਤੇ ਬਾਈ ਜੀ ਤੁਸੀਂ ਦੱਸਣਾ ਚਾਹੋ ਬੈਕਗ੍ਰਾਉਂਡ, ਤੁਸੀਂ ਮਾਲਵਾ ਏਰੀਆ ਨੂੰ ਜਾਂ ਕਿਹੜੇ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਜੀ?
1: ਹਾਂਜੀ, ਮੇਰਾ ਪਿੰਡ ਹੈਗਾ ਨਮੋਲ, ਜ਼ਿਲ੍ਹਾ ਸੰਗਰੂਰ ਆ.
0: ਉਹ ਵੈਰੀ ਗੁੱਡ. ਤੁਹਾਡਾ ਬਾਈ ਜੀ?
2: ਮੇਰਾ ਪਿੰਡ ਬਖੋਰਾ ਕਲਾਂ ਜੀ, ਜ਼ਿਲ੍ਹਾ ਸੰਗਰੂਰ.
0: ਸੋ ਸੰਗਰੂਰ ਮਾਲਵਾ ਪੂਰਾ ਸਾਡੇ ਭਗਵੰਤ ਮਾਨ ਜੀ ਵਾਲਾ ਏਰੀਆ ਹੈ ਜੀ.
2: ਹਾਂਜੀ,
0: ਠੀਕ ਹੈ ਜੀ. ਸੋ ਇੱਕ ਵਾਰੀ ਨੰਬਰ ਵੀ ਸਾਂਝਾ ਕਰ ਦਿਓ ਜੀ, ਜੋ ਸਾਡੇ ਸਰੋਤੇ ਤੁਹਾਡੀ ਕੈਂਪੇਨ ਨਾਲ ਜੇ ਕਿਸੇ ਨੇ ਜੁੜਨਾ ਚਾਹੁੰਦੇ ਨੇ, ਤੁਹਾਨੂੰ ਕਿਵੇਂ ਕੰਟੈਕਟ ਕਰਨ, ਕਿੱਥੇ ਵਿਜ਼ਿਟ ਕਰਨ, ਤੁਹਾਨੂੰ ਕਿਵੇਂ ਮਿਲ ਸਕਦੇ ਨੇ?
1: ਹਾਂਜੀ, ਮੇਰਾ ਕੰਟੈਕਟ ਨੰਬਰ ਹੈਗਾ 6478060840, 647-806-0840.
0: ਤੇ ਹਰਸਿਮਰ ਜੀ ਤੁਸੀਂ ਵੀ ਦੱਸ ਦਿਓ.
2: ਹਾਂਜੀ, ਮੇਰਾ ਫੋਨ ਨੰਬਰ ਹੈਗਾ 437-224-5205, 437-224-5205.
0: ਸੋ ਦੋਸਤੋ, ਇਹਨੇ ਸਟੂਡੀਓ ਦੇ ਵਿੱਚ ਜੁੜੇ ਨੇ ਬਲਜਿੰਦਰ ਨਹਿਲ ਜੀ, ਜੋ ਕਿ ਵਾਰਡ 9 ਤੇ 10 ਚੋਂ ਸਿਟੀ ਕੌਂਸਲ ਲਈ ਰਨ ਕਰ ਰਹੇ ਨੇ ਇਸ ਵਾਰੀ ਸਿਟੀ ਇਲੈਕਸ਼ਨ ਦੇ ਵਿੱਚ, ਤੇ ਨਾਲ ਹਰਸਿਮਰਨ ਜੀ ਜੁੜੇ ਨੇ ਜੋ ਰੀਜਨਲ ਕੌਂਸਲ ਲਈ ਰਨ ਕਰ ਰਹੇ ਨੇ ਵਾਰਡ 9 ਤੇ 10 ਚੋਂ. ਸੋ ਇਹਨਾਂ ਦਾ ਕਹਿਣਾ ਗਾ ਕਿ ਜੋ ਇਹ ਨਿੱਜੀ ਇਹਨਾਂ ਨੂੰ, ਅੱਛਾ ਤੁਹਾਨੂੰ ਫੀਲ ਕਿਉਂ ਹੋਇਆ ਬਾਈ ਜੀ ਕਿ ਇਲੈਕਸ਼ਨ ਦੇ ਵਿੱਚ ਖੁਦ ਆਉਣਾ ਚਾਹੀਦਾ ਹੁਣ?
1: ਹਾਂਜੀ, ਸਾਨੂੰ ਦੇਖਦਿਆਂ ਨੂੰ ਲਾਈਕ ਆਪਾਂ ਨੂੰ ਇੱਥੇ ਦੇਖਦਿਆਂ ਨੂੰ 15-20 ਸਾਲ ਹੋ ਗਏ ਸੀ, ਜਿੰਨੇ ਆਪਾਂ ਬਹੁਤ ਸਾਰੀਆਂ ਪ੍ਰੋਬਲਮ ਫੇਸ ਕੀਤੀਆਂ ਉਹਦੇ ਲਈ, ਲਾਈਕ ਜਿੰਨੇ
0: ਜਦੋਂ ਇੱਕ ਬਿਜ਼ਨਸਮੈਨ, ਤੁਸੀਂ ਖੁਦ ਬਿਜ਼ਨਸਮੈਨ ਹੋ, ਜਦੋਂ ਇੱਕ ਬਿਜ਼ਨਸਮੈਨ ਬਿਜ਼ਨਸ ਰਨ ਕਰਦਾ, ਉਹਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਦਾ ਦੇਖਣਾ ਪੈਂਦਾ, ਕਿਉਂਕਿ ਜ਼ੋਨਿੰਗ ਵੀ ਇੱਕ ਵੱਡਾ ਇਸ਼ੂ ਆ ਜਾਂਦਾ, ਅਤੇ ਹੋਰ ਕਿਹੜੇ ਕਿਹੜੇ ਪ੍ਰੋਬਲਮ ਨੇ?
2: ਹਾਂਜੀ, ਦੇਖੋ ਬਿਜ਼ਨਸਮੈਨ, ਚਲੋ ਆਪਾਂ ਉਹ ਤਾਂ ਹਰ ਬੰਦੇ ਨੇ ਰੋਜ਼ੀ ਰੋਟੀ ਲਈ ਆਪਦਾ ਕੰਮ ਕਰਨਾ, ਪਰ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਆਪਣਾ ਫਰਜ਼ ਬਣਦਾ ਕਿ ਆਪਾਂ ਕਮਿਊਨਿਟੀ ਦਾ ਵੀ ਧਿਆਨ ਦਿੱਤਾ ਜਾਵੇ. ਜਦੋਂ ਅਸੀਂ ਨੋਰਮਲ ਕਮਿਊਨਿਟੀ 'ਚ ਕੰਮ ਕਰਦੇ ਸੀ, ਆਪਾਂ 4-5 ਸਾਲ ਤੋਂ ਕਮਿਊਨਿਟੀ ਨਾਲ ਜੁੜੇ ਹੋਏ ਹਾਂ, ਤਾਂ ਸਾਨੂੰ ਐਟ ਦਾ ਐਂਡ ਕੁਛ ਕੁ ਪ੍ਰੋਬਲਮ ਆ ਜਾਂਦੀਆਂ ਸੀ, ਜਿੱਥੇ ਇੱਦਾਂ ਫੀਲ ਹੁੰਦਾ ਸੀ ਕਿ ਜੇ ਆਪਣੇ ਕੋਲ ਉਹ ਚੀਜ਼ ਦਾ ਪਾਵਰ ਹੋਵੇ, ਅਥਾਰਟੀ ਹੋਵੇ, ਤਾਂ ਸ਼ਾਇਦ ਆਪਾਂ ਉਹ ਕੰਮ ਕਰ ਸਕਦੇ ਹਾਂ, ਉਹਦੇ ਤੋਂ ਬਿਨਾਂ ਆਪਾਂ ਉਹਦੇ ਲਈ ਸੰਭਵ ਨਹੀਂ ਹੈਗੇ ਉਹ ਚੀਜ਼ਾਂ ਕਰਨੀਆਂ.
0: ਪਰ ਜੋ ਤੁਸੀਂ ਐਜ਼ ਏ ਬਿਜ਼ਨਸ ਰਨ ਕਰਦੇ ਪ੍ਰੋਬਲਮ ਫੇਸ ਕੀਤੀਆਂ ਨੇ, ਜੋ ਹੁਣ ਸਾਡੇ ਜਦੋਂ ਤੁਸੀਂ ਤੁਹਾਨੂੰ ਇਲੈਕਟ ਕਰ ਲਿਆ, ਤੇ ਵਾਰਡ 9 ਤੇ 10 ਚੋਂ ਜਾਂ ਸਾਡੇ ਬ੍ਰੈਂਪਟਨ ਵਾਲੇ ਜਿਹੜੇ ਬਿਜ਼ਨਸ ਕਰਨਾ ਚਾਹੁੰਦੇ ਨੇ, ਤੇ ਉਹ ਮੇਕ ਸ਼ੋਰ ਕਰੋਗੇ ਕਿ ਐਟਲੀਸਟ ਉਹ ਪ੍ਰੋਬਲਮਾਂ ਦਾ ਸਾਹਮਣਾ ਨਾ ਕਰਨ ਜੋ ਤੁਸੀਂ ਕੀਤਾ?
2: ਹਾਂਜੀ, ਸਾਡੀ ਸਿਟੀ ਨੂੰ ਚਾਹੀਦਾ ਕਿ ਹਰ ਚੀਜ਼ ਕਲੀਨ ਹੋਵੇ, ਕਲੀਨ ਜ਼ੋਨਿੰਗ, ਕਲੀਨ ਇਨਫਰਾਸਟ੍ਰਕਚਰ. ਜਦੋਂ ਸਭ ਕੁਛ ਜੈਨੂਅਨ ਤਰੀਕੇ ਨਾਲ ਕੰਮ ਹੋਊਗਾ ਤਾਂ ਨਵੇਂ ਬਿਜ਼ਨਸਮੈਨ ਵੀ ਆਉਣਗੇ ਆਟੋਮੈਟਿਕਲੀ, ਤੇ ਆਟੋਮੈਟਿਕਲੀ ਸਿਟੀ ਦੀ ਗਰੋਥ ਹੋਊਗੀ.
0: ਹਾਂ, ਨਵਾਂ ਬਿਜ਼ਨਸ ਆਊਗਾ ਤਾਂ ਸਿਟੀ ਦੀ ਗਰੋਥ ਹੋਊਗੀ. ਹਾਂਜੀ, ਸੋ ਉਹਦੇ ਲਈ ਸਪੋਰਟ ਤੁਸੀਂ ਇਲੈਕਸ਼ਨ ਮੰਗ ਰਹੇ ਨੇ, ਸਪੋਰਟ ਮੰਗ ਰਹੇ ਨੇ ਤੁਹਾਡਾ. ਸੋ ਦੋਸਤੋ, ਤੁਸੀਂ ਬਲਜਿੰਦਰ ਨਹਿਲ ਅਤੇ ਜਾਂ ਫਿਰ ਬਾਈ ਹਰਸਿਮਰਨ, ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ. ਬਲਜਿੰਦਰ ਨਹਿਲ ਜੀ ਦਾ ਨੰਬਰ ਮੈਂ ਇੱਕ ਵਾਰ ਫਿਰ ਸਾਂਝਾ ਕਰ ਰਿਹਾ, 647 ਨੰਬਰ, 806-0840 ਇਹ ਨੰਬਰ ਹੈ.
1: ਹਾਂਜੀ,
0: 647-806 0840 ਤੇ ਅਗਲੇ ਸਮੇਂ ਦੇ ਵਿੱਚ ਫਿਰ ਡਿਟੇਲ ਗੱਲਬਾਤ ਹੁੰਦੀ ਰਹੇਗੀ ਤੇ ਪਬਲਿਕ ਅੱਜ ਸਮਾਂ ਘੱਟ ਸੀ ਪਰ ਅਗਲੇ ਨੈਕਸਟ ਟਾਈਮ ਆਪਾਂ ਇੱਕ ਪਬਲਿਕ ਸੈਗਮੈਂਟ ਵੀ ਰੱਖਾਂਗੇ ਇੱਥੇ ਸਾਡੇ ਲੋਕਾਂ ਦੇ ਸਵਾਲ ਸਾਡੇ ਪਬਲਿਕ ਦੇ ਸਵਾਲ ਹੋਣਗੇ ਤੁਹਾਡੇ ਜਵਾਬ ਹੋਣਗੇ ਬਹੁਤ ਸ਼ੁਕਰੀਆ ਜੀ ਧੰਨਵਾਦ
2: ਧੰਨਵਾਦ
0: ਧੰਨਵਾਦ ਥੈਂਕ ਯੂ ਵੈਰੀ ਮਚ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਮੇਰਾ ਨੰਬਰ ਆ 6479216427921203 ਤੇ ਗੱਲਬਾਤ ਕੀਤੀ ਜਾ ਸਕਦੀ ਆ
3: This is AM 530 CHLO AM serving Brampton, Mississauga, Toronto, the GTA and the world at am530.ca

0: AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।

0: ਵਾਹ ਪ੍ਰੋਗਰਾਮ ਪੰਜਾਬੀ ਲਹਿਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਬੜੀ ਪਿਆਰੀ ਬੜੀ ਮਿੱਠੀ ਮਿੱਠੀ ਸਵੇਰ ਨੂੰ ਸਵੇਰ ਦੇ ਵਿੱਚ ਵੈਲਕਮ ਪਿਆਰ ਸਤਿਕਾਰ ਹੈਪੀ ਬੈਕ ਟੂ ਸਕੂਲ ਹੈ ਕਿਆ ਬਾਤ ਹੈ ਸੋ ਹੈਪੀ ਬੈਕ ਟੂ ਸਕੂਲ ਡੇ ਸਭ ਨੂੰ ਅੱਜ ਥਾਂ ਥਾਂ 'ਤੇ ਰਸ਼ ਗੱਡੀ 'ਤੇ ਗੱਡੀ ਦਿਖ ਰਹੀ ਹੋਊਗੀ ਤੁਹਾਨੂੰ ਸਕੂਲ ਬੱਸਾਂ ਵੀ ਬਾਹਰ ਨਿਕਲੀਆਂ ਹੋਣਗੀਆਂ ਬੱਚੇ ਵੀ ਤੁਰ ਕੇ ਜਾ ਰਹੇ ਆਪਣੀ ਆਪਣੀ ਕਲਾਸਿਸ ਆਪਣੇ ਆਪਣੇ ਸਕੂਲਾਂ ਨੂੰ ਸੋ ਬੈਕ ਟੂ ਰੈਗੂਲਰ ਰੂਟੀਨ ਅੱਜ ਸਾਰੇ ਯੂ ਨੋ ਸ਼ੁਰੂ ਕਰ ਰਹੇ ਨੇ ਆਪਣਾ ਇੱਕ ਨਵਾਂ ਸਕੈਜੂਲ ਸਮਰ ਦੇ ਵਿੱਚ ਥੋੜ੍ਹਾ ਜਿਹਾ ਸੀਗਾ ਜ਼ਰੂਰ ਕਿ ਬੱਚੇ ਨੇ ਨਾ ਆਪਣਾ ਰੈਸਟ ਕਰਨੀ ਪੇਰੈਂਟਸ ਨੇ ਕਦੇ ਤੰਗ ਨਹੀਂ ਕਰਨਾ ਜਦੋਂ ਜੀ ਕੀਤਾ ਬੱਚੇ ਉੱਠ ਖੜ੍ਹੇ ਜਦੋਂ ਜੀ ਕੀਤਾ ਬੱਚੇ ਸੌਂਗੇ ਬਟ ਹੁਣ ਉਹ ਜਿਹੜਾ ਸਕੈਜੂਲ ਹੈ ਨਾ ਉਹ ਰੂਟੀਨ ਹੈ ਉਹ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਰਹੀ ਹੈ ਸਕੇ ਤਾਂ ਚੰਗੀ ਗੱਲ ਹੈ ਰੂਟੀਨਸ ਦੇ ਨਾਲ ਹੀ ਸਭ ਕੁਝ ਹੈ ਯਾਰ ਜਦੋਂ ਰੂਟੀਨ ਥੋੜ੍ਹੀ ਜਿਹੀ ਮਿਕਸਅਪ ਹੋ ਜਾਵੇ ਫਿਰ ਬੱਚਿਆਂ ਨੂੰ ਵੀ ਔਖਾ ਪੇਰੈਂਟਸ ਨੂੰ ਵੀ ਔਖਾ ਸਾਰੇ ਥੋੜ੍ਹੇ ਉਸ ਚੀਜ਼ ਨਾਲ ਸਟਰਗਲ ਕਰਦੇ ਜ਼ਰੂਰ ਨੇ ਸੋ ਬੈਕ ਟੂ ਸਕੂਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਕਈ ਬੱਚੇ ਨਵੇਂ ਨਵੇਂ ਸਕੂਲਾਂ ਨੂੰ ਜਾ ਰਹੇ ਨੇ ਕਈ ਚਲੋ ਹਾਈ ਸਕੂਲ ਨੂੰ ਜਾ ਰਹੇ ਆ ਬੜੀ ਵੱਡੀ ਟ੍ਰਾਂਜੈਕਸ਼ਨ ਹੈ ਕਈ ਹਾਈ ਸਕੂਲ ਛੱਡ ਕੇ ਕਾਲਜ ਯੂਨੀਵਰਸਿਟੀ ਜਾ ਰਹੇ ਹੋ ਉਸ ਤੋਂ ਵੀ ਵੱਡੀ ਟ੍ਰਾਂਜੈਕਸ਼ਨ ਹੈ ਅਤੇ ਕੁਝ ਕੁ ਗ੍ਰੈਜੂਏਟ ਹੋ ਗਏ ਅਤੇ ਹੁਣ ਕੰਮਾਂ ਕਾਰਾਂ 'ਤੇ ਲੱਗੇ ਹੋਏ ਨੇ ਸੋ ਜੋ ਵੀ ਤੁਹਾਡੇ ਬੱਚੇ ਕਰ ਰਹੇ ਨੇ ਜਿੱਥੇ ਵੀ ਹਨ ਅਸੀਂ ਉਹਨਾਂ ਦੀਆਂ ਬੈਸਟ ਵਿਸ਼ਿਜ਼ ਦੇ ਲਈ ਇੱਕ ਤਾਂ ਅਰਦਾਸ ਕਰਦੇ ਹਾਂ ਕਿ ਸਾਰੇ ਵਧੀਆ ਆਪਣੇ ਕਰੀਅਰਸ ਦੇ ਵਿੱਚ ਸਕਸੈਸਫੁਲ ਹੋਣ ਮਿਹਨਤ ਤਾਂ ਕਰਨ ਦੱਬ ਕੇ ਮੈਨੂੰ ਇੱਕ ਗੱਲ ਦੀ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਜਦੋਂ ਨਾ ਸਕੂਲ ਸ਼ੁਰੂ ਹੋ ਜਾਂਦੇ ਆ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਉਹ ਲਿਸਨਰਸ ਵਾਪਸ ਆ ਜਾਂਦੇ ਆ ਜਿਹੜੇ ਸਵੇਰੇ ਸਵੇਰੇ ਬੱਚੇ ਨੂੰ ਛੱਡਣ ਜਾ ਰਹੇ ਹੁੰਦੇ ਆ ਨਹੀਂ ਤਾਂ ਹੁਣ 2 ਮਹੀਨੇ ਬਹੁਤ ਸਾਰੇ ਸਾਡੇ ਲਿਸਨਰ ਸੁਣ ਨਹੀਂ ਪਾਉਂਦੇ ਗੱਡੀਆਂ 'ਚ ਨਹੀਂ ਹੁੰਦੇ ਘਰੇ ਹੁੰਦੇ ਆ ਜਾਂ ਬੱਚਿਆਂ ਨਾਲ ਬਿਜ਼ੀ ਹੁੰਦੇ ਆ ਹੁਣ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਵਾਂ ਜਿਹੜੀਆਂ ਨੇ ਛੱਡ ਕੇ ਬੱਚਿਆਂ ਨੂੰ ਜਾ ਰਹੀਆਂ ਨੇ ਸਕੂਲ ਜਾਂ ਕੁਝ ਕੁ ਫਾਦਰਸ ਨੇ ਉਹ ਛੱਡ ਰਹੇ ਨੇ ਸੋ ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਰਹੇ ਹੋ ਸੋ ਜੇ ਕੋਈ ਪੇਰੈਂਟਸ ਹੈਗੇ ਨੇ ਜਿਹੜੇ ਸਾਨੂੰ ਅੱਜ ਕਾਫੀ ਲੰਬੇ ਸਮੇਂ ਬਾਅਦ ਸੁਣ ਰਹੇ ਨੇ 2 ਮੰਥਸ ਦੀਆਂ ਸਮਰ ਦੀਆਂ ਛੁੱਟੀਆਂ ਤੋਂ ਬਾਅਦ ਸੁਣ ਰਹੇ ਆ ਤਾਂ ਜ਼ਰੂਰ ਯਾਰ ਤੁਸੀਂ ਸਾਡੇ ਨਾਲ ਹੈਲੋ ਹਾਈ ਕਰੋ ਤੁਹਾਡੇ ਨਾਲ ਇੱਕ ਤਾਂ ਗੱਲਬਾਤ ਹੋਵੇ ਤੁਹਾਨੂੰ ਵੈਲਕਮ ਬੈਕ ਕਹੀਏ ਅਤੇ ਤੁਸੀਂ ਵੀ ਥੋੜ੍ਹੇ ਸਾਨੂੰ ਦੱਸ ਸਕਦੇ ਹੋ ਕਿ ਨਵੀਂ ਯਾਰ ਵਾਕਈ ਅਸੀਂ ਤੁਹਾਨੂੰ ਹੁਣ ਇੰਨੇ ਚਿਰ ਬਾਅਦ ਟਿਊਨ ਇਨ ਕਰ ਰਹੇ ਹਾਂ ਅਤੇ ਸੁਣ ਰਹੇ ਹਾਂ 2 ਮਹੀਨਿਆਂ ਦੀਆਂ ਹੋਲੀਡੇਜ਼ ਤੋਂ ਬਾਅਦ ਸੋ ਵੈਲਕਮ ਬੈਕ ਐਵਰੀਬਡੀ ਐਂਡ ਸ਼ੁਰੂ ਕਰਦੇ ਇਸ ਨਵੇਂ ਸਕੂਲ ਈਅਰ ਨੂੰ ਨੰਬਰ ਹੈ ਸਟੂਡੀਓ ਦਾ 9056739057 9057 3333 ਆਪਣਾ ਨੰਬਰ ਹੈ ਜੀ 3690 ਹੈਲੋ
1: Hi, good morning, Nabi.
0: Good morning, ji. Good morning, Kiala.
1: Yeah, very good, buddy. So just got my daughter in the car, and same thing, we haven't listened all summer.
0: Oh, wow.
1: It's our first day of school, and we're back listening to the program.
0: Hello, how are you?
2: I'm good. How are you?
0: Good. What grade are you going to this year?
2: I'm going to grade 7.
0: Grade 7. Wow, are you excited?
2: Yeah.
0: Okay, I hope you have a great...
2: I'm a bit nervous.
0: Oh, you're nervous? That's okay. You're going to be fine.

0: hope you have a great day. I hope you make some new friends, and I'm wishing you the best this school year.
1: Thank you. Okay. I hope you have a great day.
0: Thank you. Thank you, brother. Thank you so much for your call. Welcome back. And, you know, we'll talk about it. 100%. Thank you, brother. Thank you. Means a lot. Thank you so much. 2023. Hello.
2: Hello.
0: Sat Sri Akal. Sat Sri Akal. Wow. Welcome back. Back to school, back to Navi. Thank you. Te thode bachche kede grades ve ja rahe hai?
2: Grade
0: 7 and 12. 12th a poverty milestone. It's her last year.
2: Yeah, she told me, Mom, this is my first time going to be, last time going to school with a first.
0: ਪੇਰੈਂਟਸ ਲਈ ਬੜੀ ਵੱਡੀ ਚੇਂਜ ਹੈ ਇਟਸ ਜਿੱਥੇ ਕਿ ਤੁਸੀਂ ਪ੍ਰਾਊਡ ਵੀ ਹੋ ਤੁਹਾਡੇ ਲਈ ਬੜਾ ਇਮੋਸ਼ਨਲ ਟਾਈਮ ਵੀ ਹੈ ਬਟ ਇੰਜੋਏ ਦਿਸ ਮੂਮੈਂਟ ਹੁਣ ਤੁਸੀਂ ਆਫਟਰ ਗ੍ਰੇਡ 12 ਐਂਡ ਯੂ ਨੋ ਤੁਸੀਂ ਵੀ ਥੋੜ੍ਹਾ ਜਿਹਾ ਰਿਲੈਕਸ ਕਰ ਸਕਦੇ ਹੋ ਫਿਰ
2: ਤੁਹਾਡੇ
0: ਬੱਚਿਆਂ ਨੂੰ ਵੀ ਬੈਸਟ ਵਿਸ਼ਸ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਕਰਾਉਣਾ ਕੋਈ ਵੀ ਓਇਲ ਚੇਂਜ ਬ੍ਰੇਕਸ ਸਸਪੈਂਸ਼ਨ ਐਨੀਥਿੰਗ ਨੰਬਰ ਹੈ 905-460-1111 ਓਨੈਸਟ ਅਫੋਰਡੇਬਲ ਤੇ ਵੈਰੀ ਰਿਲਾਇਬਲ ਮਕੈਨਿਕ ਲੱਭ ਰਹੇ ਹੋ 905-460-1111 ਜਿਵੇਂ ਇੱਕ ਵਧੀਆ ਡਾਕਟਰ ਦੀ ਲੋੜ ਹੈ ਨਾ ਤੁਹਾਡੀ ਗੱਡੀਆਂ ਨੂੰ ਵੀ ਇੱਕ ਵਧੀਆ ਮਕੈਨਿਕ ਦੀ ਲੋੜ ਹੈ ਸੋ ਜ਼ਰੂਰ ਭਾਜੀ ਹੁਣ ਨੂੰ ਕਾਲ ਕਰੋ 9258 ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਕਿਆ ਬਾਤ ਹੈ ਤੁਹਾਡਾ ਵੀ ਫਿਰ ਤੁਹਾਡਾ ਵੀ ਸਮਰ ਵੈਕੇਸ਼ਨ ਰਿਹਾ ਨਾ 2 ਮਹੀਨੇ ਵੈਰੀ ਗੁੱਡ ਸੋ ਬੱਚਿਆਂ ਨੂੰ ਫਿਰ ਤੁਸੀਂ ਛੱਡ ਆਏ ਸਕੂਲੇ ਤੇ ਫਿਰ ਅੱਜ ਬੱਚੇ ਕਿਵੇਂ ਸਾਰੇ ਖੁਸ਼ ਸੀਗੇ ਉਦਾਸ ਸੀ ਕਿ ਸਕੂਲਾਂ ਨੂੰ ਜਾ ਰਹੇ ਆ ਅੱਛਾ ਹਾਈ ਸਕੂਲ ਦੇ ਨੇ ਨਹੀਂ ਹਾਈ ਸਕੂਲ ਦੇ ਉਹ ਇੱਕ ਹੁੰਦੇ ਐਕਸਾਈਟਿਡ ਉਹ ਫਿਰ ਥੋੜ੍ਹਾ ਜਿਹਾ ਉਹ ਸਮਾਂ ਹੁੰਦਾ ਨਾ ਵੀ ਬਸ ਅਸੀਂ ਆਪਣੇ ਯਾਰਾਂ ਦੋਸਤਾਂ ਨਾਲ ਟਾਈਮ ਸਪੈਂਡ ਕਰਨਾ ਚਲੋ ਥੈਂਕ ਯੂ ਜੀ ਤੁਹਾਡਾ ਵੀ ਵੈਲਕਮ ਬੈਕ ਥੈਂਕ ਯੂ ਕਿਆ ਬਾਤ ਹੈ ਸੋ ਪ੍ਰੋਗਰਾਮ ਪੰਜਾਬੀ ਦਾ ਸਾਡੇ ਨਾਲ ਵਕਾਰ ਜੀ ਜੁੜਿਆ ਫਿਰ ਸੌਰਵ ਜੀ ਜੁੜੇ ਨੇ ਵਕਾਰ ਜੀ ਵੈਲਕਮ
3: ਥੈਂਕ ਯੂ ਸੋ ਮਚ ਨਵੀ ਜੀ ਸਭ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਸ ਸੈਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ ਨੰਬਰ ਅਗੇਨ 6478648000
0: ਸਰ ਬਹੁਤ ਸ਼ੁਕਰੀਆ ਸੋ ਪ੍ਰੋਗਰਾਮ ਹੈ ਪੰਜਾਬੀ ਦਾ ਐਂਡ ਸੌਰਵ ਰਤਨ ਜੀ ਵੀ ਸਾਡੇ ਨਾਲ ਨੇ ਸੌਰਵ ਜੀ ਗੁੱਡ ਮਾਰਨਿੰਗ ਸਰ ਵੈਲਕਮ
4: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਔਰ ਸਾਰੇ ਸਟੂਡੈਂਟਸ ਨੂੰ ਮੇਰੀ ਬੈਸਟ ਵਿਸ਼ਿਸ ਆਈ ਨੋ ਐਂਡ ਟੂ ਆਲ ਦਾ ਡਰਾਈਵਰਸ ਕਾਈਂਡਲੀ ਡਰਾਈਵ ਸੇਫ ਕਿਉਂਕਿ ਹੁਣ ਬੱਚੇ ਰੋਡ ਦੇ ਉੱਪਰ ਹੈਗੇ ਨੇ ਐਂਡ ਐਂਡ ਆਈ ਵਿਸ਼ ਐਵਰੀ ਵਨ ਦ ਬੈਸਟ ਸਕੂਲ ਈਅਰ ਐਂਡ ਈਵਨ ਦ ਯੂਨੀਵਰਸਿਟੀ ਈਅਰ ਐਜ਼ ਵੈਲ
0: ਤੁਹਾਨੂੰ ਵੀ ਯਾਦ ਹੋਊਗਾ ਵੀ ਜਦੋਂ ਤੁਸੀਂ ਬੱਚਿਆਂ ਨੂੰ ਯੂ ਨੋ ਫਰਸਟ ਡੇ ਆਫ ਸਕੂਲ ਪਹਿਲੀ ਵਾਰ ਲੈ ਕੇ ਗਏ ਤੇ ਹੁਣ ਤੁਹਾਡੇ ਵੀ ਬੱਚੇ ਸੁੱਖ ਨਾਲ ਚਲੋ ਯੂ ਨੋ ਦੇ ਗ੍ਰੋਨ ਅਪ
4: Yeah, we really cherish those moments. Mere wife ka khaas karke bahut zyada, she gets emotional as well. Aur you know, kyunki bachiyan naal jo jo bade hunde ne, unna di commitments, unna di apniyan jehde interests jehde hage ne, oh ban jande ne. Obviously, fir bachche apne apne ho jande ne, matlab apne, you know, based on their interests, they spend more time with friends. Lekin I think jinna samay ho sakda unna guzaro, family time is the best time in life. Never sacrifice.
0: ਸਾਰੀ ਰਿਸਪੋਂਸਿਬਿਲਿਟੀ ਮਦਰਸ ਦੇ ਸਿਰ ਤੇ ਸੀਗੀ ਫਾਦਰ ਜਿਹੜੇ ਨੇ ਉਹ ਕੰਮਾਂ ਕਾਰਾਂ ਚ ਬਿਜ਼ੀ ਯੂ ਨੋ ਬ੍ਰੈਡ ਵਿਨਰ ਹੁੰਦੇ ਸੀ ਉਹਨਾਂ ਨੂੰ ਇਹ ਸੀ ਕਿ ਅਸੀਂ ਤਾਂ ਬਈ ਸਾਰਾ ਸਾਰਾ ਦਿਨ ਬਾਹਰ ਉਹਨਾਂ ਨੂੰ ਪਤਾ ਨਹੀਂ ਸੀ ਬੱਚੇ ਨਾਲ ਕੀ ਹੋ ਰਿਹਾ ਬਟ ਹੁਣ ਦੇਖੋ ਮੇਰਾ ਵੀ ਜਿਹੜਾ ਫਰੈਂਡ ਸਰਕਲ ਹੈ ਜਿਹੜੇ ਹੁਣ ਮੇਰੇ ਦੋਸਤ ਨੇ ਉਹ ਇੰਨੇ ਇਨਵੋਲਵ ਨੇ ਨਾ ਆਪਣੇ ਬੱਚਿਆਂ ਨਾਲ ਕਿ ਇੱਕ ਇੱਕ ਚੀਜ਼ ਦਾ ਪਤਾ ਸਾਰੇ ਹੁਣ ਪਿਕਚਰਸ ਭੇਜ ਰਹੇ ਬੱਚੇ ਸਕੂਲੇ ਚੱਲੇ ਨੇ ਹੁਣ ਆਈ ਥਿੰਕ ਡਾਇਨਾਮਿਕ ਥੋੜ੍ਹਾ ਜਿਹਾ ਚੇਂਜ ਹੋਇਆ
4: ਡੈਫੀਨੇਟਲੀ ਨਵੀ ਡੈਫੀਨੇਟਲੀ ਇਹ ਚੀਜ਼ ਮੈਂ ਵੀ ਫੀਲ ਕੀਤੀ ਹੈਗੀ ਹੈ ਔਰ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਈਵਨ ਜਿਹੜੇ ਲੋਕ ਪਿਛਲੇ ਕੁਛ ਸਾਲਾਂ ਦੇ ਵਿੱਚ ਵੀ ਆਏ ਹੈਗੇ ਨੇ ਔਰ ਇਹ ਅੱਛੀ ਗੱਲ ਹੈ family de prati jehdi hagi apni zimmedariyan aur the more and love and affection we inculcate in young years ohna zyada fir tusi you know down years de vich enjoy kar
0: sakde nahi nal eh sama dekho mud ke nahi hunda bacche they're only young you know thode chir layi bacche hunde hai fir jivein tusi kiya vadde ho jange fir ohna ne kehna ki mom dad tusi ghare baitho is taan ape hi jana so enjoy these moments sare jinne vi parents ne have a great great time te bachcha nu vi best wishes so naal di naal school year ਸ਼ੁਰੂ ਹੈ ਤੇ ਹੁਣ ਥੋੜੇ ਆ ਫਾਈਨੈਂਸਿਸ ਵੱਲ ਧਿਆਨ ਦੇਣਾ ਵੀ ਆਪਾਂ ਸਾਰੇ ਸ਼ੁਰੂ ਕਰੀਏ ਸਰ ਵੀ ਅੱਜ ਕੀ ਫਿਰ ਅੱਜ ਦਾ ਮੈਸੇਜ ਕੀ ਆਪਣਾ
4: ਨਵੀ ਬੇਸਿਕਲੀ ਕੀ ਹੈਗਾ ਕਿ ਜਿਹੜੇ ਟੈਰਿਫ ਵਾਰ ਹੈ ਜਿਹਦੇ ਉੱਪਰ ਕਾਫੀ ਆਪਣੇ ਲਿਸਨਰਸ ਥੋੜੇ ਵਰਿਡ ਵੀ ਨੇ ਇੰਡਸਟਰੀ ਟੂ ਇੰਡਸਟਰੀ ਇਹ ਚੀਜ਼ਾਂ ਕਾਫੀ ਇੰਪੈਕਟ ਹੋਣਗੀਆਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਦੇਖੋ ਇਹ ਦੋ ਕੁਆਟਰ ਤੱਕ ਇਹ ਵਾਰ ਰਹਿ ਸਕਦੀ ਹੈ ਜਿੰਨਾ ਕੁ ਮੈਂ ਰੀਡ ਕੀਤਾ ਔਰ ਜਿੰਨੀ ਕੁ ਅਸੈਸਮੈਂਟ ਮੈਂ ਕਰ ਪਾਇਆ ਹੈਗਾ up to two quarters the war can tariff war means canada or us da jada vyapar hai oh takriban 880 billion dollars aayega so ida impact long term nahi ho sakda so kyunki ida impact jada hai society te bhi aana hai economy te bhi aana hai in the form of inflation and jobs and manufacturing everything lekin eh thoda ja jada hai vad sakda hai dusri gall eh hai ki je aap global di gall kariye globally you know hun us federal reserve ਇਨਫਲੇਸ਼ਨ ਰਿਪੋਰਟ ਦੇਖੇਗਾ ਔਰ 65% ਦੇ ਕਰੀਬ ਚਾਂਸ ਹੈਗੇ ਆ ਕਿ ਇੰਟਰਸਟ ਰੇਟ ਵੱਧ ਸਕਦਾ ਵੈਸੇ ਇੰਟਰਸਟ ਰੇਟ ਹੁਣ ਵਧਣ ਦੇ ਚਾਂਸਿਸ ਘਟਦੇ ਜਾ ਰਹੇ ਆ ਤੇ ਉਹਦਾ ਕਾਰਨ ਕੀ ਹੈਗਾ ਕਿ US ਵਾਰ ਜਿਹੜੀ ਹੈਗੀ ਆ ਇਰਾਨ ਦੇ ਨਾਲ ਇਹ ਖਿੱਚ ਸਕਦੀ ਹੈ ਆਇਲ ਤਕਰੀਬਨ $93 ਜਿਹੜਾ ਹੈਗਾ ਉਹ ਚਲਾ ਗਿਆ ਹੈਗਾ ਔਰ $120 ਮੀਨਸ ਕਿ 120 ਜਾ ਸਕਦਾ ਹੈਗਾ ਗੋਲਡਮੈਨ ਸੈਕ ਨੇ ਉਹਨੇ ਅਨਾਊਂਸ ਕੀਤਾ ਹੈਗਾ ਸੋ ਕੁੱਲ ਮਿਲਾ ਕੇ ਚਾਈਨਾ ਦੀ ਜਿਹੜੀ ਜਿਹੜੀ ਜਿਹੜੀ ਸਲੋਨੈਸ ਹੈਗੀ ਹੈ ਈਵਨ ਦੋ ਉਹਨਾਂ ਦੀ ਰੀਅਲ ਸਟੇਟ ਮਾਰਕੀਟ ਹੀਲ ਕਰ ਰਹੀ ਹੈਗੀ ਹੈ ਬਟ ਓਵਰਆਲ ਜਿਹੜਾ ਇੰਪੈਕਟ ਹੈਗਾ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਹੁਣ ਇੱਕ ਫਾਈਨੈਂਸ਼ੀਅਲ ਡਿਪ ਆਏਗਾ ਸੋ ਆਈ ਸੀ ਦੈਟ ਡਿਪ ਕਮਿੰਗ ਆਈ ਐਮ ਪ੍ਰੀਪੇਅਰਡ ਫਾਰ ਦੈਟ ਰੀਜ਼ਨ ਫਾਰ ਦੈਟ ਇਜ਼ ਵੀ ਨਿਊ ਇਟ ਬਿਫੋਰ ਹੈਂਡ ਸੋ ਅਸੀਂ ਹੁਣ ਪੈਸੇ ਜਿਹੜੇ ਹੈਗੇ ਆ ਉਹ ਸਟੈਕ ਅਪ ਕਰ ਰਹੇ ਹੈਗੇ ਆ ਕਿਉਂਕਿ ਇੱਦਾਂ ਦੇ ਡਿਪ ਜਿਹੜੇ ਹੈਗੇ ਤੁਹਾਨੂੰ ਕਾਫੀ ਅੱਛੀ ਰਿਟਰਨ ਵਿਦ ਇਨ ਸ਼ਾਰਟ ਟਰਮ ਦੇ ਦਿੰਦੇ ਹੈਗੇ ਆ ਸੋ ਇਸ ਤੋਂ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਲੋਕਾਂ ਨੇ ਐਕਸੈਸਿਵ ਰਿਸਕ ਲਿੱਤਾ ਹੈਗਾ ਉਹਨਾਂ ਨੂੰ ਦੇਖਣਾ ਪਏਗਾ ਲੇਕਿਨ ਜਿਹੜੇ ਲੋਕ ਮੋਡਰੇਟ ਰਿਸਕ ਦੇ ਨਾਲ ਚੱਲ ਰਹੇ ਨੇ means they know what they are doing ਉਹਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਰਾਦਰ ਆ ਜਿਹੜਾ ਅਗਲਾ ਮਹੀਨਾ ਹੈਗਾ ਇਹ ਮਹੀਨਾ ਪੈਸੇ ਨੂੰ ਇਨਵੈਸਟ ਕਰਨ ਦਾ ਮਾਰਕੀਟ ਦੇ ਵਿੱਚ ਬਿਕੋਜ਼ ਆਈ ਸੀ ਦੈਟ ਵੋਲੇਟਿਲਿਟੀ ਬਿਕੋਜ਼ ਆਫ US ਇਲੈਕਸ਼ਨ ਐਜ਼ ਵੈਲ ਐਜ਼ ਦ ਵਾਰ ਐਂਡ ਇਨਫਲੇਸ਼ਨ ਐਂਡ ਆਈ ਥਿੰਕ ਇਟ ਵਿਲ ਬੀ ਅ ਗੁੱਡ ਕੇਸ ਟੂ ਇਨਵੈਸਟ ਨਿਊ ਮਨੀ ਹਾਂ ਪੁਰਾਣੇ ਪੈਸੇ ਆ ਉਹਦੀ ਚਿੰਤਾ ਨਾ ਕਰੋ ਉਹਦੇ ਉੱਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਵੇਂ ਪੈਸੇ ਦੇ ਲਈ ਤਿਆਰੀ ਕਰੋ ਐਂਡ ਯੂ ਵਿਲ ਮੇਕ ਗੁੱਡ ਮਨੀ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ 416-833-8533 416-833-8533
0: ਜ਼ਰੂਰ ਮੈਸੇਜ ਜਿਹੜਾ ਚਾਹੁੰਦਾ ਕਿ ਯਾਰ ਬੱਚਿਆਂ ਨੂੰ ਤੁਸੀਂ ਜਿਹੜੇ ਵੱਡੇ ਬੱਚੇ ਨੇ ਖਾਸ ਤੌਰ 'ਤੇ ਜਾਂ ਚਲੋ ਮਿਡਲ ਸਕੂਲ ਵਾਲੇ ਵੀ ਨੇ, ਬੱਚਿਆਂ ਨੂੰ ਜ਼ਰੂਰ ਆਪਾਂ ਯਾਰ ਇਹ ਚੀਜ਼ਾਂ ਬਾਰੇ ਨੌਲੇਜ ਦਵਾਈਏ ਕਿ ਬੁੱਲੀ ਨਹੀਂ ਕਰਨਾ ਕਿਸੇ ਨੂੰ, ਕਿਸੇ ਬੱਚੇ ਬਾਰੇ ਮੰਦਾ ਚੰਗਾ ਨਹੀਂ ਬੋਲਣਾ। ਜੇ ਕੋਈ ਬੱਚੇ ਨੇ ਅਤੇ ਤੁਸੀਂ ਨੋਟਿਸ ਕਰ ਰਹੇ ਹੋ ਕਿ ਉਹ ਇਕੱਲੇ ਨੇ, ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਇਹ ਮੈਸੇਜ ਦਿਓ ਕਿ ਉਹਨਾਂ ਬੱਚਿਆਂ ਨਾਲ ਯੂਨੋ ਗੱਲਬਾਤ ਕਰੋ, ਉਹਨਾਂ ਬੱਚਿਆਂ ਨੂੰ ਵੀ ਆਪਣੇ ਸਰਕਲਸ ਵਿੱਚ ਵੈਲਕਮ ਕਰੋ। ਬੁਲੀਇੰਗ ਸਾਡੇ ਸਮੇਂ 'ਚ ਵੀ ਹੁੰਦੀ ਸੀਗੀ, ਉਸ ਤੋਂ ਪਹਿਲਾਂ ਵੀ ਹੁੰਦੀ ਸੀਗੀ, ਹੁਣ ਵੀ ਹੁੰਦੀ ਰਹੂਗੀ। ਇਹ ਚੀਜ਼ਾਂ ਨੂੰ ਚਲੋ ਆਪਾਂ ਕਦੇ ਰੋਕ ਤਾਂ ਸਕਦੇ ਨਹੀਂ, ਇੰਨਾ ਕੁ ਜ਼ਰੂਰ ਹੈ ਕਿ ਆਪਾਂ ਜੇ ਬੱਚਿਆਂ ਨੂੰ ਅਵੇਅਰ ਕਰਾਂਗੇ ਕਿ ਡੋਂਟ ਪਿਕ ਔਨ ਐਨੀਬਡੀ, ਕਿਸੇ ਬੱਚੇ ਦੇ ਕੱਪੜੇ ਨਹੀਂ ਚੰਗੇ, ਕਿਸੇ ਬੱਚੇ ਦੀ ਅਪੀਅਰੈਂਸ ਨਹੀਂ ਸਾਨੂੰ ਚੰਗੀ ਲੱਗਦੀ, ਤੁਸੀਂ ਨਹੀਂ ਉਹਨਾਂ ਨੂੰ ਕੁਛ ਕਹਿ ਸਕਦੇ ਯਾਰ। ਇਟਸ ਹਰੇਕ ਬੰਦਾ ਦੇਖੋ ਅਲੱਗ ਅਲੱਗ, ਹਰੇਕ ਡਿਫਰੈਂਟ ਹੈ, ਜ਼ਰੂਰੀ ਨਹੀਂ ਵੀ ਕੋਈ ਤੁਹਾਡੇ ਵਾਂਗ ਹੀ ਹੋਵੇ। ਸੋ ਪਲੀਜ਼ ਆਪਣੇ ਬੱਚੇ ਨੂੰ ਇਹਨਾਂ ਚੀਜ਼ਾਂ ਬਾਰੇ ਐਜੂਕੇਟ ਕਰੋ ਤਾਂ ਕਿ ਉਹ ਸਕੂਲੇ ਜਾਣ ਅਤੇ ਉਹ ਸਾਰਿਆਂ ਨੂੰ ਯਾਰ ਪਿਆਰ ਨਾਲ ਬੁਲਾਉਣ, ਪਿਆਰ ਨਾਲ ਗੱਲਾਂ ਬਾਤਾਂ ਕਰਨ। ਪਤਾ ਨਹੀਂ ਕਿੰਨੇ ਕਿੰਨੇ ਬੱਚੇ ਯਾਰ ਯੰਗ ਏਜ ਵਿੱਚ ਡਿਪਰੈਸਡ ਨੇ, ਐਂਗਜ਼ਾਇਟੀ ਹੈ, ਸਕੂਲੇ ਨਹੀਂ ਜਾਣਾ ਚਾਹੁੰਦੇ ਯਾਰ ਕਿ ਸਾਨੂੰ ਕੋਈ ਤੰਗ ਕਰਦਾ, ਸਾਨੂੰ ਕੋਈ ਯੂਨੋ ਮਾਰਦਾ, ਸਾਨੂੰ ਕੋਈ ਗਾਲਾਂ ਕੱਢਦਾ। ਉਹਨਾਂ ਬਾਰੇ, ਬੱਚਿਆਂ ਬਾਰੇ ਪਲੀਜ਼ ਥੋੜ੍ਹਾ ਸੋਚੋ ਜ਼ਰੂਰ। 1568 ਹੈਲੋ।
5: ਹੈਲੋ, ਹਾਂਜੀ ਰਵੀ। ਹੈਲੋ,
0: ਹਾਂਜੀ ਹਾਂਜੀ
5: ਹਾਂਜੀ, ਬੜੇ ਸੋਹਣੇ ਬੋਲ ਬੋਲੇ ਜੀ, ਦਿਲ ਨੂੰ ਸੋ ਗਏ। ਆਹ ਗੱਲ ਕਹੀ ਆ ਜਿਹੜੀਆਂ ਤੁਸੀਂ, ਬੜੇ ਸੋਹਣੇ ਬੋਲ ਬੋਲੇ ਨੇ
0: ਜੀ ਜੀ
5: ਤੁਹਾਡੇ ਮੂੰਹ ਦੇ ਵਿੱਚੋਂ, ਬਹੁਤ ਸੋਹਣੇ ਬੋਲ ਨੇ ਵੀ ਕਿਸੇ ਦਾ ਦਿਲ ਨਾ ਤੋੜੋ ਬੱਚੇ ਦਾ, ਬਹੁਤ ਵਧੀਆ ਗੱਲ। ਬਾਕੀ ਦਾ ਵੀ ਜਿਹੜਾ ਆਪਣਾ ਦੂਜਾ ਆਪਣੀ ਪ੍ਰੋਗਰਾਮ
0: ਜ਼ਰੂਰ ਨੇ ਤੇ ਹੋਰ ਵੀ ਇੰਪਰੂਵਮੈਂਟ ਕਰਦੇ ਰਹਾਂਗੇ। ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਅੱਜ ਨਾ ਥੋੜੀ ਜਿਹੀ ਗੱਲਬਾਤ ਆਪਾਂ ਸਕੂਲ ਬਾਰੇ ਹੀ ਕਰੀਏ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਜਦੋਂ ਸਕੂਲ ਸ਼ੁਰੂ ਹੋਣ, ਥੋੜੇ ਜਿਹੜੀਆਂ ਕੁਐਸਚਨਸ ਅਸੀਂ ਯਾਰ ਦੋਸਤ ਇਕੱਠੇ ਕਰਦੇ ਹਾਂ ਇੱਕ ਦੂਜੇ ਨੂੰ, ਜਾਂ ਬਾਹਰੋਂ ਵੀ ਕਿਤੇ ਨਾ ਕਿਤੇ ਲੋਕਾਂ ਦੀ ਕਨਫਿਊਜ਼ਨ ਸੁਣਨ ਨੂੰ ਮਿਲਦੀ ਹੈ, ਹੁੰਦਾ ਥੋੜ੍ਹਾ ਜਿਹਾ ਕਿ ਉਹਦੇ ਬਾਰੇ ਗੱਲਬਾਤ ਕਰੀਏ ਅਤੇ ਕਲੀਅਰ ਅਪ ਤੁਹਾਡੀਆਂ ਵਿਊਜ਼ ਦੇ ਨਾਲ ਗੱਲਾਂ ਬਹੁਤ ਹੋ ਜਾਂਦੀਆਂ ਨੇ। ਪਬਲਿਕ ਅਤੇ ਪ੍ਰਾਈਵੇਟ ਸਕੂਲਸ ਦਾ ਸਭ ਤੋਂ ਜ਼ਿਆਦਾ ਡਿਸਕਸਡ ਟੋਪਿਕ ਹੈ ਯੰਗ ਪੇਰੈਂਟਸ ਦੇ ਵਿੱਚ, ਜਿਹੜੇ ਬੱਚਿਆਂ ਨੂੰ ਮੇ ਬੀ ਕਿੰਡਰਗਾਰਟਨ ਗ੍ਰੇਡ 1 ਜਾਂ ਯੂਨੋ ਕਈ ਮਿਡਲ ਸਕੂਲ ਬਾਰੇ ਸੋਚਦੇ ਆ, ਕਿ ਹਾਈ ਸਕੂਲ ਬਾਰੇ ਵੀ, ਇੰਨਾ ਪੈਸਾ ਲਾਉਣ ਦਾ ਕੀ ਫਾਇਦਾ ਹੈ। ਮੇਰੀ ਕੱਲ੍ਹ ਪਰਸੋਂ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਨਵੀਂ ਯਾਰ ਇਨਵੈਸਟ ਕਰ ਦਿਓ ਬੱਚਿਆਂ 'ਤੇ। ਅੱਜ ਕੱਲ੍ਹ ਸਕੂਲਸ ਦਾ ਜਿਹੜਾ ਇੱਕ ਐਟਮੋਸਫੀਅਰ ਹੈ, ਇਨਵਾਇਰਮੈਂਟ ਹੈ, ਬਹੁਤ ਖਰਾਬ ਹੈ ਕਿ ਬੱਚਿਆਂ ਨੂੰ ਜ਼ਰੂਰ ਤੁਸੀਂ ਪ੍ਰਾਈਵੇਟ 'ਚ ਪਾਓਗੇ, ਤੁਹਾਨੂੰ ਥੋੜ੍ਹਿਆ ਕਿਤੇ ਨਾ ਕਿਤੇ ਯੂਨੋ ਜਿਹੜੀ ਤੁਹਾਡੀ ਇੱਕ ਵਰੀ ਆ ਉਹ ਘਟੇਗੀ। ਹੁਣ ਮੈਂ ਕਿਹਾ ਯਾਰ ਜਿਹੜੇ ਹੁਣ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ, ਜ਼ਰੂਰੀ ਥੋੜ੍ਹਾ ਹੈ ਵੀ ਉਹ ਗਲਤ ਕੰਮ ਨਹੀਂ ਕਰਦੇ, ਜ਼ਰੂਰੀ ਥੋੜ੍ਹਾ ਵੀ ਇੱਕ ਦੂਜੇ ਨੂੰ ਤੰਗ ਨਹੀਂ ਕਰਦੇ, ਡਰੱਗਸ ਨਹੀਂ ਹੋ ਰਹੇ। ਜੇ ਕਿਸੇ ਬੱਚੇ ਨੇ ਕੋਈ ਗਲਤ ਕੰਮ ਕਰਨਾ, ਉਹਨੇ ਪਬਲਿਕ 'ਚ ਵੀ ਕਰ ਲੈਣਾ, ਪ੍ਰਾਈਵੇਟ 'ਚ ਵੀ ਕਰ ਲੈਣਾ, ਪਰ ਕਈ ਕਹਿੰਦੇ ਨਹੀਂ ਯਾਰ ਨਵੀਂ ਉੱਥੇ ਡਿਸਪਲਿਨ ਹੈ, ਉੱਥੇ ਕਰਿਕੁਲਮ ਐਸਾ, ਉੱਥੇ ਸਟਰਕਚਰ ਐਸਾ। ਸੋ ਤੁਹਾਡਾ ਕੀ ਖਿਆਲ ਹੈ, ਪ੍ਰਾਈਵੇਟ ਅਤੇ ਪਬਲਿਕ ਸਕੂਲ ਬਾਰੇ ਤੁਹਾਡਾ ਕੀ ਕਹਿਣਾ? ਡੂ ਯੂ ਥਿੰਕ ਵੀ ਜਿਹੜਾ ਹੁਣ ਕੋਈ ਪੇਰੈਂਟ ਸੋਚ ਰਿਹਾ ਯਾਰ ਕਿ ਅਗਲੇ ਸਾਲ ਲਈ ਕੀ ਬੱਚਿਆਂ ਨੂੰ ਇਨਰੋਲ ਕਰੀਏ, ਆਉਣ ਵਾਲੀ ਜਨਵਰੀ ਲਈ ਬੱਚਿਆਂ ਨੂੰ ਇਨਰੋਲ ਕਰ ਦਈਏ, ਹੁਣੇ ਬੱਚਿਆਂ ਨੂੰ ਚੇਂਜ ਕਰ ਦਈਏ, ਕੀ ਇੰਨਾ ਫਾਇਦਾ ਹੈ ਪ੍ਰਾਈਵੇਟ ਸਕੂਲ 'ਚ ਪੈਸੇ ਲਾਉਣ ਦਾ? ਕਿਉਂਕਿ ਪ੍ਰਾਈਵੇਟ ਸਕੂਲਸ ਟਿਊਸ਼ਨ ਯਾਰ ਕੋਈ ਨਿੱਕੀ ਮੋਟੀ ਅਮਾਊਂਟ ਦੀ ਨਹੀਂ ਹੁੰਦੀ। ਹੁਣ ਜੇ ਤੁਸੀਂ ਕਿਸੇ ਬੱਚੇ ਨੂੰ ਪਾ ਰਹੇ ਹੋ, ਘੱਟੋ ਘੱਟ ਨਹੀਂ ਤਾਂ 10,000 ਪਲੱਸ ਆਈ ਥਿੰਕ ਹੈ ਐਵਰੇਜ। ਜੇ ਕਰੋ ਤਾਂ ਸਾਲ ਦਾ ਔਨ ਐਵਰੇਜ ਸਕੂਲਾਂ ਦਾ 20-25,000 ਡਾਲਰ ਲੱਗਦਾ। ਹੁਣ 20-25,000 ਯਾਰ ਕਮਾਉਣ ਨੂੰ ਕਿੰਨਾ ਸਮਾਂ ਲੱਗਦਾ? ਇਟਸ ਨਾਟ ਈਜ਼ੀ। ਸੋ ਤੁਸੀਂ ਕੀ ਸਲਾਹ ਦਿਓਗੇ ਉਹਨਾਂ ਪੇਰੈਂਟਸ ਨੂੰ ਜਿਹੜੇ ਸੋਚ ਰਹੇ ਆ ਯਾਰ ਕਿ ਕੀ ਅਸੀਂ ਇੰਨਾ ਪੈਸਾ ਇਨਵੈਸਟ ਕਰੀਏ ਬੱਚਿਆਂ 'ਤੇ ਜਾਂ ਨਹੀਂ? ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ। ਅਤੇ ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। ਅਤੇ ਵਟਸ ਯੋਰ ਓਪੀਨੀਅਨ? 905-673-3337 ਆਪਣਾ ਇੱਕ ਫੋਨ ਨੰਬਰ ਹੈ। ਅਤੇ ਇਸ ਵੀਕ ਅਸੀਂ ਫਰਾਈਡੇ ਨੂੰ ਏਅਰਪੋਰਟ ਕੁਈਨ ਦੇ ਬਿਲਕੁਲ ਨਾਲ 294 ਵਾਕਰ ਡਰਾਈਵ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਐਟ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਅਤੇ ਸੁੱਖ ਜੀ ਸਾਡੇ ਨਾਲ ਨੇ। ਸੁੱਖ ਭਾਅ ਜੀ ਵੈਲਕਮ ਸਰ।
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਲੋਕੇਸ਼ਨ ਹੋ ਗਿਆ ਫਰਾਈਡੇ ਵਾਲੇ ਦਿਨ, ਕਿਉਂਕਿ ਨਵੀ ਬਾਈ ਜੀ ਨੈਕਸਟ ਵੀਕ ਤੋਂ ਜਿਹੜਾ ਟੈਰਿਫ ਲੱਗਣ ਜਾ ਰਿਹਾ 25-30% ਜਿਹੜੀਆਂ ਪ੍ਰਾਈਸ ਦੀਆਂ ਫਰਨੀਚਰ ਦੇ ਉੱਪਰ ਜਿਹੜੀਆਂ ਤੁਹਾਡੀ ਪ੍ਰਾਈਸ ਵਧਣ ਜਾ ਰਹੀਆਂ। ਸੋ ਜਿੰਨੇ ਵੀ ਪਰਿਵਾਰ ਫਰਨੀਚਰ ਦੇ ਵਾਲੇ ਸੋਚ ਰਹੇ ਸੀ, ਪੁਰਾਣੀ ਇਨਵੈਂਟਰੀ ਜਿਹੜੀ ਸਾਡੇ ਕੋਲ ਹਾਲੇ ਪਿਛਲੇ ਸਟਾਕ ਦੀ ਇਨਵੈਂਟਰੀ ਜਿਹੜੀ ਪਈ ਹੋਈ ਹੈ, ਇਸ ਵੀਕਐਂਡ ਦੇ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਲੈ ਕੇ ਜਾਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੋਫੀ ਟੇਬਲ, ਤਾਂ ਤੁਸੀਂ ਇਸ ਵੀਕਐਂਡ ਤੱਕ ਜਿਹੜਾ ਤੁਸੀਂ ਆਪਣੇ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕਿਉਂਕਿ ਨੈਕਸਟ ਵੀਕ ਦੇ 25-30% ਜਿਹੜੀਆਂ ਪ੍ਰਾਈਸ ਉੱਪਰ ਜਾ ਰਹੀਆਂ, ਕਿਉਂਕਿ ਫਰੇਟ ਵੀ ਵੱਧ ਗਿਆ ਤੇ ਪਲੱਸ ਟੈਰਿਫ ਜਿਹੜਾ ਫਰਨੀਚਰ ਦੇ ਉੱਪਰ ਲੱਗਣ ਜਾ ਰਿਹਾ। ਸੋ ਪ੍ਰਾਈਜ਼ਾਂ 25-30% ਵਧਣ ਜਾ ਰਹੀਆਂ। ਤੁਸੀਂ ਬੈੱਡ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੋਫੀ ਟੇਬਲ, ਤੇ 30% ਤੁਸੀਂ ਜਿਹੜਾ ਮਿਨੀਮਮ ਘੱਟ ਫਰਨੀਚਰ ਤੁਸੀਂ ਆਪਣੇ ਘਰ ਲੈ 30% ਘੱਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਨਵੀ ਬਾਜੀ।
0: ਥੈਂਕ ਯੂ ਸਰ। ਸੋ ਜ਼ਰੂਰ ਤੁਸੀਂ ਗ੍ਰੈਂਡ ਹੋਮ ਫਰਨੀਚਰ ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 294 ਵਾਕਰ ਡਰਾਈਵ 'ਤੇ ਪਹੁੰਚਣਾ ਜ਼ਰੂਰ ਹੈ। ਸੋ ਆਪਣਾ ਨੰਬਰ ਹੈ ਸਟੂਡੀਓ ਦਾ 905-673-3337 905-673-3337 905-673-3337 905-673-3337 ਅਤੇ ਪ੍ਰਾਈਵੇਟ ਸਕੂਲ, ਪਬਲਿਕ ਸਕੂਲ, ਜੇ ਤੁਹਾਡਾ ਐਕਸਪੀਰੀਅੰਸ ਜ਼ਰੂਰ ਹੈ ਤੁਸੀਂ ਸ਼ੇਅਰ ਕਰੋ। 7114 ਹੈਲੋ।
7: ਹਾਂਜੀ ਨਵੀ ਜੀ, ਮੈਨੂੰ ਡਰੱਗਸ ਤੇ ਉਹਦਾ ਤਾਂ ਇੰਨਾ ਪਤਾ ਨਹੀਂ। ਮਾਈ ਸਨ ਇਜ਼ 5 ਇਅਰਸ ਓਲਡ ਤੇ ਅਸੀਂ ਉਹਨੂੰ ਪਹਿਲਾਂ ਪਬਲਿਕ ਸਕੂਲ ਚ ਪਾਇਆ ਸੀ ਤੇ ਹੁਣ ਉਹਨੂੰ ਪ੍ਰਾਈਵੇਟ ਸਕੂਲ ਚ ਪਾਇਆ। ਬੇਸਿਕਲੀ ਕੇਅਰ ਜ਼ਿਆਦਾ ਬੱਚੇ ਦੀ ਉੱਥੇ, ਇਨ ਦਾ ਸੈਂਸ ਦੈਟ ਯੂ ਨੋ ਦੇ ਹੈਲਪ ਦ ਕਿਡ ਆਊਟ, ਤੇ ਉਸ ਪੱਖੋਂ ਵੀ ਆਰ ਵੈਰੀ ਮੱਚ ਸੈਟਿਸਫਾਈਡ। ਯਾ ਇਟਸ ਅ ਹਿੱਟ ਔਨ ਦਾ ਪਾਕਿਟ, ਬਟ 5 ਸਾਲ ਦਾ ਮੁੰਡਾ ਮੇਰਾ, ਉਹਦੀ ਕੇਅਰ ਬੈਟਰ ਹੈ ਤੇ ਅਸੀਂ ਇਹੀ ਸੋਚਿਆ ਕਿ ਉਹਨੂੰ 8-9 ਸਾਲ ਦੀ ਉਮਰ ਤੱਕ 3rd-4th ਤੱਕ ਪ੍ਰਾਈਵੇਟ ਚ ਰੱਖਾਂਗੇ। ਇਨ ਦਾ ਸੈਂਸ ਕਿ ਯੂ ਨੋ ਵਾਸ਼ਰੂਮ ਐਕਟੀਵਿਟੀਜ਼, ਐਂਡ ਇਫ ਈਵਨ ਇਫ ਹੀ ਖਾਂਦੇ ਹੋਏ ਕੁਝ ਦੇਖ ਲੈਂਦਾ ਜਾਂ ਪਾਣੀ ਗਿੱਲਾ ਕਰ ਲੈਂਦਾ, ਉਹਦੇ ਕੱਪੜੇ ਚੇਂਜ ਕਰ ਦਿੰਦੇ ਨੇ ਐਂਡ ਸਟਫ ਲਾਈਕ ਦੈਟ, ਬਟ ਨਾਟ ਫਰੋਮ ਦਾ ਪਰਸਪੈਕਟਿਵ ਆਫ ਕਿ ਯੂ ਨੋ ਵਟ ਕਾਇੰਡ ਆਫ ਐਕਟੀਵਿਟੀਜ਼ ਹੀ ਇਜ਼ ਗੋਨਾ ਗੈਟ ਇਨਟੂ। ਬਟ ਵੈਸੇ ਛੋਟੇ ਬੱਚੇ ਦੀ ਕੇਅਰ ਦੇ ਹਿਸਾਬ ਨਾਲ ਦੇ ਪੱਖੋਂ ਅਸੀਂ ਵੇਖੀਏ, ਜਿੱਥੋਂ ਵੀ ਨੈਗੇਟਿਵਿਟੀ, ਜਿੱਥੋਂ ਵੀ ਕੋਈ ਗਲਤ ਆਦਤ ਉਹਨੇ ਖਿੱਚਣੀ ਹੈ। ਅਸੀਂ ਵੀ ਸਰਕਾਰੀ ਸਕੂਲਾਂ ਚ ਪੜ੍ਹੇ ਹਾਂ ਪੰਜਾਬ ਚ, ਠੀਕ ਹੈ ਜੀ, ਉਹ ਕੋਈ ਉਹ ਕੁਛ ਨੀ ਹੈ, ਉਹ ਆਈ ਡੋਂਟ ਥਿੰਕ ਕਿ ਉਹ ਦੈਟ ਮੈਟਰਸ। ਤੇ ਉਹ ਇਨਪੁਟ ਜੇ ਪੜ੍ਹਾਈ ਨੀ ਹੁੰਦੀ ਸਕੂਲ, ਥੋੜਾ ਪੇਰੈਂਟਸ ਇਨਪੁਟ ਦੇ ਦੇਣ ਘਰੇ, ਤੁਸੀਂ ਆਪ ਇਨਪੁਟ ਦੇ ਦੋ, ਪ੍ਰਾਈਵੇਟ ਸਕੂਲ ਚ ਵੀ ਆਪ ਵੀ ਇਨਪੁਟ ਦੇਣਾ ਪੈਣਾ। ਤੇ ਉਹ ਬਟ ਉਹਨੂੰ 3rd ਤੋਂ ਬਾਅਦ ਅਸੀਂ ਮਿਡਲ ਸਕੂਲ ਨਾਰਮਲ ਚ ਪਾ ਦਾਂਗੇ ਜੀ, ਪਬਲਿਕ ਸਕੂਲ ਚ।
0: ਦੇਖੋ ਹੁਣ ਬੜੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨੂੰ ਅਸੀਂ ਪਾ ਰਹੇ ਹਾਂ ਤਾਂ ਉੱਥੇ ਕਲਾਸ ਸਾਈਜ਼ ਘੱਟ ਹੈ, ਬੱਚਿਆਂ ਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਅਟੈਂਸ਼ਨ ਜ਼ਿਆਦਾ ਦਿੱਤੀ ਜਾਂਦੀ ਹੈ। ਪ੍ਰਾਈਵੇਟ ਦੇ ਵਿੱਚ 10-15 ਬੱਚੇ ਹੁੰਦੇ ਆ, ਇੱਥੇ ਹੁਣ ਪਬਲਿਕ 'ਚ ਜਦੋਂ ਅਸੀਂ ਵੀ ਇੱਥੇ ਪੜ੍ਹੇ, ਮਤਲਬ ਸਾਡੀ ਕਲਾਸ ਵਿੱਚ 28 ਤੋਂ ਲੈ ਕੇ 30 ਬੱਚੇ ਤਾਂ ਹੁੰਦੇ ਸੀਗੇ, ਕਰਿਕੂਲਮ ਜਿਹੜਾ ਹੈਗਾ ਕਹਿੰਦੇ ਕਿ ਪ੍ਰਾਈਵੇਟ ਦਾ ਕਾਫੀ ਯੂਨੀਕ ਹੁੰਦਾ, ਸਪੈਸ਼ਲਾਈਜ਼ਡ ਹੁੰਦਾ, ਐਂਡ ਯੂ ਨੋ ਥੋੜ੍ਹਾ ਜਿਹਾ ਹੋਰ ਬੱਚੇ ਨੂੰ ਕੇਟਰ ਕੀਤਾ ਜਾਂਦਾ। ਖੈਰ ਮੈਂ ਤਾਂ ਕਦੇ ਪ੍ਰਾਈਵੇਟ ਸਕੂਲ 'ਚ ਪੜ੍ਹਿਆ ਨਹੀਂ, ਆਈ ਡੋਂਟ ਨੋ, ਤਾਂ ਹੀ ਮੈਂ ਤੁਹਾਡਾ ਓਪੀਨੀਅਨ ਸਾਰਿਆਂ ਦਾ ਲੈਣਾ ਚਾਹੁੰਦਾ। ਹੁਣ ਬਹੁਤ ਸਾਰੇ ਲੋਕ ਅਗੇਂਸਟ ਨੇ ਕਿ ਨਹੀਂ ਯਾਰ ਉੱਥੇ ਤਾਂ ਜਿਹੜੇ ਪ੍ਰਿਵਲੇਜਡ ਬੱਚੇ ਨੇ, ਜਿਹੜੇ ਪੈਸੇ ਵਾਲੇ ਘਰੋਂ ਆਉਂਦੇ ਆ, ਉਹ ਜਾਂਦੇ ਆ, ਉਹ ਤਾਂ ਸਗਾਂ 'ਤੇ ਹੋਰ ਵੀ ਥੋੜ੍ਹੇ ਜਿਹੇ ਉਹਨਾਂ ਜਿਹੜਾ ਸੁਭਾਅ ਹੈ ਉਹ ਥੋੜ੍ਹਾ ਜਿਹਾ ਹੰਕਾਰੀ ਟਾਈਪ ਜਿਹਦਾ ਹੁੰਦਾ। ਮੈਂ ਨਹੀਂ ਕਹਿ ਰਿਹਾ ਕਿ ਗੱਲਾਂ ਸੱਚ ਨੇ, ਜਸਟ ਜੋ ਚੀਜ਼ਾਂ ਲੋਕ ਕਹਿੰਦੇ ਨੇ। ਨੰਬਰ ਹੈ ਆਪਣਾ 9056733337, 9056733337। ਜ਼ਰੂਰ ਸ਼ੇਅਰ ਕਰੋ ਯਾਰ, ਜੇ ਤੁਹਾਡੇ ਬੱਚੇ ਜਾਂਦੇ ਆ ਪ੍ਰਾਈਵੇਟ ਦੇ ਵਿੱਚ ਤਾਂ ਤੁਹਾਨੂੰ ਕੀ ਫਾਇਦਾ ਲੱਗਿਆ, ਕੀ ਤੁਹਾਨੂੰ ਯੂ ਨੋ ਤੁਸੀਂ ਨੋਟਿਸ ਕੀਤਾ ਕਿ ਯਾਰ ਸਾਨੂੰ ਤਾਂ ਬਹੁਤ ਬੈਨੀਫਿਟ ਐਕਡੈਮਿਕਲੀ ਵੀ ਲੱਗ ਰਿਹਾ, ਬੱਚਾ ਬੜਾ ਐਡਵਾਂਸਡ ਹੋ ਰਿਹਾ, ਸਿੱਖ ਬੜੀਆਂ ਚੀਜ਼ਾਂ ਰਿਹਾ, ਉਹਨੂੰ ਅਟੈਂਸ਼ਨ ਬਹੁਤ ਦਿੱਤੀ ਜਾ ਰਹੀ ਹੈ। ਆਈ ਨੋ ਕਿ ਬੜੇ ਲਿਮਿਟਿਡ ਮੇ ਬੀ ਲੋਕ ਹੋਣਗੇ ਜਿਹੜੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ 'ਚ ਪਾਉਂਦੇ ਆ, ਬਟ ਜ਼ਰੂਰ ਤੁਸੀਂ ਥੋੜ੍ਹਾ ਜਿਹਾ ਚਾਨਣ ਪਾਓ ਇਸ ਚੀਜ਼ 'ਤੇ ਕਿ ਵਟਸ ਦਾ ਬੈਨੀਫਿਟ। ਜਾਂ ਜੇ ਤੁਸੀਂ ਸਿਰਫ ਬੱਚੇ ਨੂੰ ਪਬਲਿਕ ਦੇ ਵਿੱਚ ਹੀ ਪਾਇਆ ਸਾਰੀ ਉਮਰ, ਅਤੇ ਉਹ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ, ਆਰ ਯੂ ਸੈਟਿਸਫਾਈਡ ਵੀ ਆਰ ਤੁਹਾਡਾ ਬੱਚਾ, ਯੂ ਨੋ ਕੀ ਉਸ ਦੀ ਪਰਸਨੈਲਿਟੀ ਹੈ, ਕੀ ਉਹਦੀ ਐਜੂਕੇਸ਼ਨ ਹੈ, ਤੁਸੀਂ ਉਹ ਸਾਰੀਆਂ ਸਾਰੀਆਂ ਚੀਜ਼ਾਂ ਦੇ ਨਾਲ ਸੈਟਿਸਫਾਈਡ ਹੋ, ਤੁਹਾਨੂੰ ਕਿਤੇ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਕਿ ਯਾਰ ਬੱਚੇ ਨੂੰ ਅਸੀਂ ਜੇ ਪਾ ਦਿੰਦੇ ਪ੍ਰਾਈਵੇਟ ਦੇ ਵਿੱਚ ਮੇ ਬੀ ਹੋਰ ਗਰੋਥ ਹੋਣੀ ਸੀਗੀ। ਸੋ ਨੰਬਰ ਹੈ ਆਪਣਾ 9056733337, 9056733337, 905-673-3337 ਆਪਣਾ ਨੰਬਰ ਹੈ, 9056733337, ਅਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ 905-673-3337 ਆਪਣਾ ਨੰਬਰ ਹੈ। ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੋਪ ਦੀ ਮੂਵਿੰਗ ਕੰਪਨੀ, ਤੁਸੀਂ ਮੂਵ ਹੋ ਰਹੇ ਹੋ ਐਚ ਕੇ ਮੂਵਰਸ, ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ, 30 ਈਅਰਸ, ਕਾਲ ਕਰ ਲਓ ਅਗਰ ਮੂਵ ਹੋ ਰਹੇ ਹੋ, ਅਤੇ ਨੰਬਰ ਹੈ ਐਚ ਕੇ ਮੂਵਰਸ ਦਾ 416-524-6704, 416-524-6704, ਅਤੇ ਐਚ ਕੇ ਮੂਵਰਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ, ਅਤੇ ਤੁਹਾਡੇ ਲਈ ਹਾਜ਼ਰ ਨੇ, ਬੜੀ ਟੌਪ ਦੀ ਟੀਮ ਹੈ। ਐਂਡ ਦੂਰ ਵੀ ਮੂਵ ਹੋ ਰਹੇ ਹੋ, ਤੁਸੀਂ ਬਰੈਂਪਟਨ ਛੱਡ ਕੇ ਕੈਲਗਰੀ ਵੈਨਕੂਵਰ ਜਾ ਰਹੇ ਹੋ, ਜਾਂ ਤੁਸੀਂ ਕੋਈ ਗੱਡੀਆਂ ਵੀ ਮੂਵ ਕਰਨੀਆਂ ਨੇ, ਦੇ ਡੂ ਇਟ ਆਲ। ਨੰਬਰ ਹੈ 416-524-6704, ਐਚ ਕੇ ਮੂਵਰਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੁਹਾਡੇ ਲਈ ਅਵੇਲੇਬਲ ਨੇ। ਇੱਕ ਮੈਂ ਅਕਸਰ ਹੀ ਸਾਨੂੰ ਮੈਸੇਜ ਦਿੰਦਾ ਹੁੰਦਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ, ਟਰੱਕ ਦੀ ਕੋਈ ਵੀ ਏ ਟੂ ਜ਼ੈਡ ਰਿਪੇਅਰ ਹੋਵੇ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। 6472-34-6293-6472-34-6293 ਦੇ ਉੱਤੇ ਤੁਸੀਂ ਗੱਲਬਾਤ ਕਰੋ, ਅਤੇ ਈਗਲ ਟਰੱਕ ਟਾਇਰ ਅਲਾਈਨਮੈਂਟ ਸੈਂਟਰ ਇਨ ਮਿਲਟਨ ਤੁਹਾਡੇ ਲਈ ਅਵੇਲੇਬਲ ਨੇ। ਮਿਲਟਨ ਦੇ ਵਿੱਚ ਜੇਮਸ ਨੋ ਪਾਰਕਵੇ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਨੇ, ਡੂ ਵਿਜ਼ਿਟ। ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਅੱਜ ਦੀ ਡਿਸਕਸ਼ਨ ਅਸੀਂ ਕਰ ਰਹੇ ਹਾਂ ਪਬਲਿਕ ਸਕੂਲ ਅਤੇ ਪ੍ਰਾਈਵੇਟ ਸਕੂਲ ਦੀ, ਵੀ ਤੁਹਾਡਾ ਕੀ ਖਿਆਲ ਹੈ, ਇੰਨਾ ਪੈਸਾ ਇਨਵੈਸਟ ਕਰਨਾ ਬੱਚੇ ਦੀ ਐਜੂਕੇਸ਼ਨ 'ਤੇ ਕੀ ਉਹਦਾ ਕੋਈ ਬੈਨੀਫਿਟ ਹੈ? ਜੇ ਤੁਸੀਂ $20,000-25,000 ਲਾ ਰਹੇ ਹੋ, ਕੀ ਉਹਦੀ ਰਿਟਰਨ ਤੁਹਾਨੂੰ ਲੱਗਦਾ ਕਿ ਮਿਲ ਸਕਦੀ ਹੈ ਜਾਂ ਨਹੀਂ? ਜੇ ਤੁਸੀਂ ਲਾਇਆ ਤਾਂ ਵੀ ਸ਼ੇਅਰ ਕਰੋ, ਜੇ ਤੁਸੀਂ ਸੋਚਿਆ ਬਟ ਨਹੀਂ ਲਾਇਆ ਤਾਂ ਵੀ ਸ਼ੇਅਰ ਕਰੋ, ਜੇ ਤੁਹਾਡੇ ਕੋਈ ਫੈਮਿਲੀ ਫਰੈਂਡਸ ਨੇ ਜਿਹਨਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਇਆ, ਉਹਨਾਂ ਦਾ ਕੀ ਓਪੀਨੀਅਨ, ਉਹਨਾਂ ਦੀ ਕੀ ਰਾਏ ਰਹੀ ਹੈ, ਤਾਂ ਵੀ ਸ਼ੇਅਰ ਕਰ ਸਕਦੇ ਹੋ। 905-673-3337, 905-673-3337, ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਭਾਜੀ ਨੇ ਜਿਹਨਾਂ ਨੇ ਸ਼ੇਅਰ ਕੀਤਾ, ਉਹਨਾਂ ਨੇ ਤਾਂ ਚਲੋ ਥੋੜ੍ਹਾ ਜਿਹਾ ਇੱਕ ਚਾਇਲਡ ਕੇਅਰ ਪਰਸਪੈਕਟਿਵ ਤੋਂ ਗੱਲ ਸ਼ੇਅਰ ਕੀਤੀ, ਉਹ ਥੋੜ੍ਹਾ ਜਿਹਾ ਡਿਫਰੈਂਟ ਹੈ, ਚਲੋ ਥੋੜ੍ਹਾ ਜਿਹਾ ਧਿਆਨ ਵੱਧ ਚਾਹੀਦਾ ਹੁੰਦਾ ਬੱਚੇ ਨੂੰ, ਬਟ ਮੈਂ ਗੱਲ ਕਰ ਰਿਹਾ ਐਜੂਕੇਸ਼ਨ ਨੂੰ ਲੈ ਕੇ, ਜਾਂ ਯੂ ਨੋ ਡਿਸਪਲਿਨ ਨੂੰ ਲੈ ਕੇ ਵੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸਾਡੇ ਬੱਚੇ ਨਸ਼ਿਆਂ ਤੋਂ ਜਾਂ ਗਲਤ ਕੰਮਾਂ ਤੋਂ ਦੂਰ ਰਹਿਣਗੇ, ਉਸ ਪੁਆਇੰਟ ਆਫ ਵਿਊ ਤੋਂ ਲੈ ਕੇ ਮੈਂ ਪੁੱਛ ਰਿਹਾ ਤੁਹਾਨੂੰ। ਅਤੇ ਥੋੜ੍ਹਾ ਜਿਹਾ ਕੀ ਇਹਨੂੰ ਹੁੰਦਾ ਯਾਰ ਕਿ ਪਬਲਿਕ ਦੇ ਵਿੱਚ ਤਾਂ ਸਾਡੇ ਬੱਚਿਆਂ ਨੂੰ ਬੁਲੀ ਕੀਤਾ ਜਾਂਦਾ ਜਾਂ ਉਹਨਾਂ ਨੂੰ ਗਲਤ ਚੀਜ਼ਾਂ ਕਹੀਆਂ ਜਾਂਦੀਆਂ ਨੇ, ਜੇ ਉਹ ਪ੍ਰਾਈਵੇਟ ਦੇ ਵਿੱਚ ਹੋਣਗੇ ਥੋੜ੍ਹੀ ਜਿਹੀ ਨਿਗਾਹ ਹੋਰ ਉਹਨਾਂ 'ਤੇ ਹੋਵੇਗੀ ਅਤੇ ਬੁਲੀਇੰਗ ਤੋਂ ਵੀ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਉਹ ਦੂਰ ਰਹਿਣਗੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜ੍ਹਾ ਜਿਹਾ ਓਪੀਨੀਅਨ ਹੁੰਦਾ ਯਾਰ ਕਿ ਅਸੀਂ ਪੈਸੇ ਲਾਈਏ, ਨਹੀਂ ਤਾਂ ਯਾਰ ਇੰਨਾ ਇਨਵੈਸਟ ਕਰਨਾ ਬਹੁਤ ਔਖਾ। 2494 ਹੈਲੋ ਹੈਲੋ ਜੀ
8: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
8: ਨਵੀਂ ਅਸੀਂ ਬੱਚਿਆਂ ਦੇ ਐਟੀਟਿਊਡ ਦੀ ਗੱਲ ਕਰਦੇ ਹਾਂ, ਅਸੀਂ ਤਾਂ ਪੇਰੈਂਟਸਾਂ ਦੇ ਐਟੀਟਿਊਡ ਬਦਲਦੇ ਵੇਖੇ ਆ ਜਿਨ੍ਹਾਂ ਨੇ ਆਪਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਇਆ।
0: ਕਿਵੇਂ ਮਤਲਬ?
8: ਮਤਲਬ ਕਿ ਉਹ ਆਪਦੇ ਆਪ ਨੂੰ ਇੰਨਾ ਸੁਪੀਰੀਅਰ ਸਮਝਦੇ ਆ, ਪੇਰੈਂਟਸ ਸਮਝਦੇ ਆ ਬੱਚਿਆਂ ਦੀ, ਤਾਂ ਤੁਸੀਂ ਇੱਕ ਪਾਸੇ ਗੱਲ ਛੱਡੋ ਵੀ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ, ਅਸੀਂ ਇੰਨੇ ਸਟਰੈਂਥ ਵਾਲੇ, ਅਸੀਂ ਇੰਨੇ ਪਾਵਰਫੁੱਲ ਵਾਲੇ, ਸਕਸੈਸ ਦਾ ਪਤਾ ਨੀ ਉਹ ਗਾਹ ਕਿਸ ਤਰ੍ਹਾਂ ਦੇ ਹੁੰਦੇ ਜਾਂ ਕਿਸ ਤਰ੍ਹਾਂ ਦੇ ਨਹੀਂ ਹੁੰਦੇ, ਕਿਉਂਕਿ ਸਾਡੇ ਆਪਦੇ ਬੱਚੇ ਤਾਂ ਪਬਲਿਕ ਸਕੂਲਾਂ 'ਚ ਪੜ੍ਹ ਕੇ ਬਹੁਤ ਵਧੀਆ ਜੋਬ ਪਾਉਂਦੇ ਆ।
0: ਅੱਛਾ, ਜਿਹੜੇ ਪੇਰੈਂਟਸ ਨੇ ਆਪਣੇ ਬੱਚੇ ਨੂੰ ਪ੍ਰਾਈਵੇਟਾਂ 'ਚ ਪਾਇਆ, ਉਹਨਾਂ 'ਚ ਹੰਕਾਰ ਆ ਗਿਆ ਵੀ ਅਸੀਂ ਤਾਂ ਵੀ ਪ੍ਰਾਈਵੇਟ 'ਚ ਪਾਇਆ ਹੋਇਆ ਬੱਚਿਆਂ ਨੂੰ,
8: ਸਾਡੇ ਬੱਚੇ ਤਾਂ ਅਸੀਂ ਤਾਂ ਬੜੇ ਸਟਰੈਂਥ ਵਾਲੇ ਆ, ਬੜੇ ਪਾਵਰਫੁੱਲ ਆ, ਬੜੇ ਮੈਨਰਸ ਵਾਲੇ ਕਿ ਸਾਡੇ ਬੱਚੇ ਤਾਂ ਪਬਲਿਕ ਸਕੂਲ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ।
0: ਅੱਛਾ, ਚਲੋ ਨਹੀਂ ਬੱਚਿਆਂ ਨੂੰ ਚੇਂਜ ਹੁੰਦੇ ਦੇਖਿਆ, ਥੈਂਕ ਯੂ ਜੀ। ਅੱਛਾ, ਪੇਰੈਂਟਸ ਦੇ ਵਿੱਚ ਵੀ ਕਿਤੇ ਨਾ ਕਿਤੇ ਈਗੋ ਆ ਜਾਂਦਾ ਹੈ ਕਿ ਅਸੀਂ ਤਾਂ ਵੀ ਪੈਸਾ ਲਾ ਕੇ ਬੱਚਿਆਂ ਨੂੰ ਪੜ੍ਹਾਇਆ, ਬਟ ਉਹੀ ਤਾਂ ਪਰ ਮੈਂ ਗੱਲ ਕਰ ਰਿਹਾ ਵੀ ਉਹਦਾ ਫਾਇਦਾ ਕੋਈ ਹੈ? ਜੇ ਤੁਸੀਂ ਇੱਕ ਸਟੇਟਸ ਕਰਕੇ ਪਾ ਰਹੇ ਹੋ ਵੀ ਹਾਂ ਵੀ ਸਾਡੇ ਤਾਂ $50,000 ਲੱਗਦਾ ਬੱਚੇ ਨੂੰ ਪੜ੍ਹਾਉਣ ਦਾ, ਜੇ ਸਿਰਫ ਤੁਸੀਂ ਉਹਨਾਂ ਗੱਲਾਂ ਕਰਕੇ ਕਹਿ ਰਹੇ ਹੋ ਕਿ ਅਸੀਂ ਤਾਂ ਵੀ ਤਾਂ ਹੀ ਪਾਉਣਾ, ਫਿਰ ਤਾਂ ਕੀ ਫਾਇਦਾ? ਉਹਦੇ ਨਾਲ ਤਾਂ ਤੁਹਾਡੇ ਬੱਚਿਆਂ ਦਾ ਵੀ ਸੁਭਾਅ ਉਦਾਂ ਦਾ ਹੋਵੇਗਾ, ਥੋੜ੍ਹਾ ਤਾਂ ਚਲੋ ਇਹਨਾਂ ਨੇ ਜਿਵੇਂ ਕਿਹਾ ਕਿ ਬਦਲ ਗਿਆ ਹੀ ਗਿਆ ਹੈ, ਥੋੜ੍ਹਾ ਜਿਹਾ ਯੂ ਨੋ ਉਹਨਾਂ ਬਾਰੇ ਸੋਚੋ ਨਾ ਕਿ ਸਟੇਟਸ, ਬਟ ਕੀ ਹੈਗੇ ਆ ਲੋਕ ਫਿਰ ਵੀ ਨਹੀਂ ਯਾਰ ਜੇ ਅਸੀਂ ਪਬਲਿਕ 'ਚ ਪਾਤਾ ਲੋਕਾਂ ਨੇ ਕਹਿਣਾ ਤੇਰੇ ਕੋਲ ਤਾਂ ਇੰਨਾ ਪੈਸਾ ਬਈ ਤੇਰਾ ਬੱਚਾ ਹਜੇ ਪਬਲਿਕ ਸਕੂਲਾਂ ਦੇ ਵਿੱਚ ਹੀ ਪੜ੍ਹ ਰਿਹਾ। ਸੋ ਖੈਰ ਤੁਹਾਡਾ ਓਪੀਨੀਅਨ ਸੁਣ ਰਹੇ ਹਾਂ ਅਤੇ ਇੱਕ ਮੈਂ ਜ਼ਰੂਰ ਤੁਹਾਨੂੰ ਮੈਸੇਜ ਦੇਵਾਂ ਬਿਓਂਡ ਆਈਵਰ ਦਾ। ਹੁਣ ਐਨਕਾਂ ਚਾਹੀਦੀਆਂ ਨੇ, ਬੈਕ ਟੂ ਸਕੂਲ ਹੈ, ਬਿਓਂਡ ਆਈਵਰ ਨੇ ਬੜੀਆਂ ਟੌਪ ਦੀਆਂ ਡੀਲਾਂ ਲਾਈਆਂ ਹੋਈਆਂ ਨੇ, ਬਾਏ ਵਨ ਗੇਟ ਵਨ ਫਰੀ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨਗਲਾਸਿਸ ਇੱਕ ਲਓ ਦੂਜੀ ਤੁਹਾਨੂੰ ਫਰੀ ਮਿਲ ਰਹੀ ਹੈ, ਸਿੰਗਲ ਵਿਜ਼ਨ ਦੀਆਂ ਐਨਕਾਂ ਰੈਗੂਲਰ 400 ਵਾਲੀਆਂ ਸਿਰਫ 99 ਚ ਮਿਲ ਰਹੀਆਂ ਨੇ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ ਸਿਰਫ 249 ਚ ਮਿਲ ਰਹੀਆਂ ਨੇ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਓਂਡ ਆਈਵਰ 905-793-3937 ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਦੇ ਉੱਤੇ ਹੈ ਬਿਓਂਡ ਆਈਵਰ, ਰੋਮੀ ਨੂੰ ਤੁਸੀਂ ਜਾ ਕੇ ਮਿਲਣਾ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਰੋਮੀ ਹੁਣੇ ਕਰਦੇ ਨੇ। ਸੋ ਤੁਸੀਂ ਪੱਕਾ ਪੱਕਾ ਪੱਕਾ ਇਹਨਾਂ ਨੂੰ ਕਾਲ ਕਰੋ ਅਤੇ ਤੁਹਾਡਾ ਵੀ ਐਕਸਪੀਰੀਅੰਸ ਕਾਫੀ ਅੱਛਾ ਹੋਊਗਾ, ਤੁਸੀਂ ਖੁਦ ਕਹੋਗੇ ਕਿ ਨਵੀਂ ਯਾਰ ਵਾਕਈ ਅਸੀਂ ਰੋਮੀ ਕੋਲ ਗਏ ਅਤੇ ਕਿਆ ਸਰਵਿਸ ਮਿਲੀ, ਕਿਆ ਸਾਨੂੰ ਡੀਲ ਮਿਲੀ ਅਤੇ ਕੁਆਲਿਟੀ ਦਾ ਸਮਾਨ ਮਿਲਿਆ। ਡਾਇਰੈਕਟ ਬਿਲਿੰਗ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਹਾਡੀਆਂ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨੂੰ ਇਹ ਕਰ ਰਹੇ ਨੇ ਅਤੇ 905-793-3937 ਦੇ ਉੱਤੇ ਤੁਸੀਂ ਰੋਮੀ ਉਹਨਾਂ ਦੇ ਨਾਲ ਗੱਲਬਾਤ ਕਰੋ। ਡੇਅਰੀ ਅਤੇ ਹਰਨ ਡੇਅਰੀ ਉੱਤੇ ਨਾ ਕੁਝ ਇੱਕ ਬਹੁਤ ਹੀ ਸ਼ਾਨਦਾਰ ਘਰ ਆ ਰਹੇ ਆ, ਉਹਦੀ ਜਾਣਕਾਰੀ ਤੁਹਾਨੂੰ ਇੱਕ ਵਾਰ ਫਿਰ ਤੋਂ ਦਿੰਦੇ ਹਾਂ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਅਰੀ ਲੇਨ ਟਾਊਨਸ ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ballymorehomes.com ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ ਬੱਲੀ ਮੋਰ। ਸੋ ਬੱਲੀ ਵਾਲਿਆਂ ਨੂੰ ਕਾਲ ਕਰ ਲਓ ਤੇ ਵਧੀਆ ਟੌਪ ਟੌਪ ਟੌਪ ਦੇ ਘਰ ਤੁਹਾਨੂੰ ਮਿਲ ਰਹੇ ਨੇ। ਡੇਅਰੀ ਐਂਡ ਹਰਨ ਡੇਅਰੀ ਯਾਰ ਕਿੰਨੀ ਪ੍ਰਾਈਮ ਕਿੰਨੀ ਟੌਪ ਦੀ ਲੋਕੇਸ਼ਨ ਹੈ, ਤੁਸੀਂ ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ ਅਤੇ ਫਰੈਸ਼ ਫੂਡ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਸੋ ਤੁਹਾਡੇ ਨਾਲ ਗੱਲਬਾਤ ਅੱਜ ਹੋ ਰਹੀ ਹੈ, ਤੁਹਾਡੀਆਂ ਕਾਲਸ ਅਸੀਂ ਲੈ ਰਹੇ ਹਾਂ ਸਕੂਲਸ ਬਾਰੇ ਵੀ, ਕੀ ਬੱਚੇ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪਾਉਣ ਦਾ ਕੋਈ ਫਾਇਦਾ ਹੈ, ਕੀ ਇੰਨਾ ਪੈਸਾ ਖਰਚਣ ਦਾ ਕੋਈ ਬੈਨੀਫਿਟ ਹੈ ਜਾਂ ਬਸ ਵੇਸਟ ਆਫ ਮਨੀ ਹੈ। ਪੈਸਾ ਉਡਾਉਣਾ ਤਾਂ ਲਾ ਦਿਓ, ਜੇ ਤੁਹਾਨੂੰ ਕਹਿੰਦੇ ਹੁੰਦੇ ਨਾ ਕਿ ਵਾਧੂ ਦਾ ਪੈਸਾ ਪਿਆ ਤਾਂ ਜਿੱਥੇ ਮਰਜ਼ੀ ਲਾਈ ਜਾਓ। ਸੋ ਤੁਹਾਡਾ ਕੀ ਖਿਆਲ ਹੈ, ਜਿਹੜੇ ਸੋਚ ਰਹੇ ਆ ਯਾਰ ਕਿ ਅਸੀਂ ਕੀ ਕਰੀਏ, ਹੁਣ ਮੇਰੇ ਫਰੈਂਡ ਸਰਕਲ ਦੇ ਵਿੱਚ ਵੀ ਤਕਰੀਬਨ ਯਾਰ ਸਾਰੇ ਸੋਚ ਰਹੇ ਆ ਕਿ ਅਸੀਂ ਕੀ ਕਰੀਏ ਯਾਰ, ਬੱਚਿਆਂ ਨੂੰ ਪਬਲਿਕ 'ਚ ਪਾਈਏ, ਬੱਚਿਆਂ ਨੂੰ ਪ੍ਰਾਈਵੇਟ 'ਚ ਪਾਈਏ। ਬੜੀ ਇੱਕ ਟੈਨਸ਼ਨ ਵਾਲਾ ਅੱਜ ਕੱਲ੍ਹ ਸਿਚੁਏਸ਼ਨ ਬਣ ਰਿਹਾ ਅਤੇ ਪਤਾ ਨਹੀਂ ਲੱਗਦਾ ਲੋਕਾਂ ਨੂੰ ਵੀ ਕੀ ਕਰਨਾ। ਸੋ ਤਾਂ ਕਈ ਵਾਰ ਤੁਹਾਨੂੰ ਪੁੱਛ ਲਈਦਾ ਕਿ ਤੁਹਾਡਾ ਕੀ ਖਿਆਲ ਹੈ, 15,000-20,000 ਡਾਲਰ ਪੂਰੇ ਸਾਲ ਦਾ ਲੋਨ ਦਾ ਕੋਈ ਫਾਇਦਾ ਹੈ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾਉਣ ਦਾ? ਅਤੇ ਤੁਸੀਂ ਵੀ ਆਪਣੀ ਰਾਏ ਦੇਣੀ ਆ, ਤੁਸੀਂ ਆਪਣਾ ਓਪੀਨੀਅਨ ਸ਼ੇਅਰ ਕਰਨਾ ਤਾਂ ਸਟੂਡੀਓ ਦੇ ਵਿੱਚ ਫੋਨ ਕਰਨ ਦੇ ਲਈ ਨੰਬਰ ਆਪਣਾ ਇੱਕੋ ਇੱਕ ਹੈ, 905-673-3337, 905-673-3337 ਆਪਣਾ ਨੰਬਰ ਹੈ, 905-673-3337 'ਤੇ ਤੁਹਾਡੀ ਕਾਲ ਆ ਸਕਦੀ ਹੈ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਫੈਸ਼ਨ ਆਈਕਿਊ ਨੂੰ ਤੁਸੀਂ ਸਾਰੇ ਜ਼ਰੂਰ ਯਾਦ ਰੱਖੋ, ਕਿਸੇ ਨੂੰ ਵੀ ਅਗਰ ਕੱਪੜੇ ਚਾਹੀਦੇ ਆ, ਫੈਸ਼ਨ ਆਈਕਿਊ 'ਤੇ ਬੜੀਆਂ ਜ਼ਬਰਦਸਤ ਡੀਲਾਂ ਲੱਗੀਆਂ ਹੋਈਆਂ, ਖਾਸ ਤੌਰ 'ਤੇ ਲੇਡੀਜ਼ ਲਈ। ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਅਤੇ ਹੁਣ ਇੰਡੀਆ ਦੀਆਂ ਵੀ ਤਿਆਰੀਆਂ ਬਹੁਤ ਹੋ ਰਹੀਆਂ ਨੇ, ਸੋ 3 ਪੀਸ ਟੈਚੀ ਦਾ ਲਗੇਜ ਦਾ ਸੈੱਟ ਸਿਰਫ 149 ਦਾ ਲਾਇਆ ਹੋਇਆ ਯਾਰ। ਸੋ ਇੰਡੀਆ ਲਈ ਟੈਚੀ ਵੀ ਲੈਣੇ ਆ, ਫੈਸ਼ਨ ਆਈਕਿਊ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ, ਕੁਈਨ ਐਂਡ ਕੈਨੇਡੀ ਜਾਂ ਏਅਰਪੋਰਟ ਡੇਰੀ, ਮਕਵੀਨ ਐਂਡ ਮੇਫੀਲਡ ਅਤੇ ਨਾਲ ਕਿਚਨਰ, ਚਾਰ ਲੋਕੇਸ਼ਨ ਆ ਲੋਕਲ। ਨੰਬਰ ਹੈ 905-453-2225 ਫੈਸ਼ਨ ਆਈਕਿਊ, 905-453-2225 ਫੈਸ਼ਨ ਆਈਕਿਊ, 905-453-2225 ਦੇ ਉੱਤੇ ਤੁਸੀਂ ਫੈਸ਼ਨ ਫੈਸ਼ਨ ਫੈਸ਼ਨ ਆਈਕਿਊ ਦੀ ਟੀਮ ਦੇ ਨਾਲ ਜ਼ਰੂਰ ਗੱਲਬਾਤ ਕਰੋ ਅਤੇ ਤੁਹਾਡੇ ਲਈ ਆਲਵੇਜ ਅਵੇਲੇਬਲ ਨੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

0: ਵਾਹ ਵਾਹ ਰਣਜੀਤ ਬਾਵਿਆ, ਨਹੀਂ ਰੀਸਾਂ ਕਿਆ ਯਾਰ ਗੀਤ ਹੈ, ਹੈ ਬਾਕੀ ਜ਼ਿੰਦਗੀ ਦੇ ਵਿੱਚ ਉਹੀ ਹੈ ਜਿਹੜੇ ਤੁਹਾਡੇ ਮਾਂ ਬਾਪ ਨੇ, ਭੈਣ ਭਰਾ ਨੇ, ਜਿਹੜੇ ਤੁਹਾਡੇ ਲਈ ਜਾਨ ਵਾਰਦੇ ਆ ਯਾਰ, ਕਿ ਉਸ ਤੋਂ ਵੱਧ ਕੀ ਉਸ ਦਾ। ਇੱਕ ਨਾ ਆਰਟੀਕਲ ਆਇਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਕੈਨੇਡੀਅਨ ਜਿਹੜੇ ਟੀਨੇਜਰਸ ਨੇ ਉਹ ਦੁਨੀਆ ਭਰ ਦੇ ਵਿੱਚ ਟੌਪ 'ਤੇ ਆ ਰਹੇ ਆ ਰੀਡਿੰਗ, ਮੈਥ, ਸਾਇੰਸ ਵਿੱਚ, ਬਟ ਫਿਰ ਵੀ ਕਿਤੇ ਨਾ ਕਿਤੇ ਸਕੋਰ ਜਿਹੜੇ ਨੇ ਉਹ ਸਲਿਪ ਹੋ ਰਹੇ ਨੇ। ਸੋ ਕੈਨੇਡਾ ਇਜ਼ ਸਟਰੋਂਗ, ਫਿਲਹਾਲ ਸਟਰੋਂਗ ਹੈ, ਸਾਇੰਸ ਦੇ ਵਿੱਚ 9ਵੇਂ ਨੰਬਰ 'ਤੇ ਹੈ, ਮੈਥ ਦੇ ਵਿੱਚ 11ਵੇਂ 'ਤੇ, ਰੀਡਿੰਗ ਦੇ ਵਿੱਚ 12ਵੇਂ 'ਤੇ, ਬਟ ਹੁਣ ਜਿਹੜੇ ਸਕੋਰ ਨੇ ਉਹ ਲੋਇਸਟ ਲੈਵਲ 'ਤੇ ਨੇ। ਕਹਿੰਦੇ ਨੇ ਕਿ ਪੇਰੈਂਟਸ ਬਹੁਤ ਘੱਟ ਚੈੱਕ ਇਨ ਕਰ ਰਹੇ ਆ, ਪੁੱਛ ਹੀ ਨਹੀਂ ਰਹੇ ਬੱਚਿਆਂ ਨੂੰ, ਵੀਕਲੀ ਕਨਵਰਸੇਸ਼ਨ ਹੀ ਨਹੀਂ ਹੋ ਰਹੇ ਕਿ ਸਕੂਲ ਦੀਆਂ ਕੀ ਕੀ ਪ੍ਰੋਬਲਮਸ ਨੇ, ਕੀ ਹੋ ਰਿਹਾ। ਪਹਿਲਾਂ 78% ਪੇਰੈਂਟਸ ਪੁੱਛਦੇ ਸੀ, ਫਿਰ 69%, ਅਤੇ ਹੁਣ ਕਹਿੰਦੇ ਸਿਰਫ 40-55% ਪੁੱਛਦੇ ਆ। ਸੋ ਪੇਰੈਂਟਸ ਦਾ ਜਿਹੜਾ ਇੰਟਰਸਟ ਹੈ ਉਹ ਬਹੁਤ ਫਾਇਦੇਮੰਦ ਹੈ, ਬੜਾ ਮੈਟਰ ਕਰਦਾ। ਸੋ ਬੱਚਿਆਂ ਨੂੰ ਜੇ ਪਤਾ ਹੋਵੇ ਨਾ ਕਿ ਸਾਡੇ ਪੇਰੈਂਟਸ ਲਈ ਸਾਡੀ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਦੇ ਇੱਕ ਵਰਕ ਐਥਿਕ 'ਤੇ ਵੀ ਯੂਨੋ ਉਹ ਫਾਇਦਾ ਹੁੰਦਾ। ਰੀਡਿੰਗ ਬਹੁਤ ਘੱਟ ਰਹੀ ਹੈ, ਕਹਿੰਦੇ ਕਿ ਡੀਪ ਰੀਡਿੰਗ ਹੁੰਦੀ ਹੋਈ ਨਹੀਂ, ਅਤੇ ਛੇਤੀ ਛੇਤੀ ਹੈ ਕਿ ਜਿੰਨਾ ਛੇਤੀ ਪੜ੍ਹ ਸਕਦੇ ਹਾਂ ਪੜ੍ਹ ਲਓ, ਟੈਨਸ਼ਨ ਹੀ ਨਹੀਂ ਉਨੀ ਰਹੀ। ਟੈਕਨੋਲੋਜੀ ਜਿਹੜੀ ਆ ਉਹ ਬੜੀ ਪੈਸਿਵ ਹੈ, ਹੁਣ ਬੱਚੇ ਬਸ ਕੰਟੈਂਟ ਦੇਖ ਰਹੇ ਆ, ਨਾ ਕੋਈ ਸੋਲਵਿੰਗ ਹੋ ਰਹੀ ਹੈ, ਨਾ ਪ੍ਰੋਬਲਮ ਸੋਲਵਿੰਗ, ਨਾ ਕੋਈ ਚੀਜ਼ਾਂ ਆਪਾਂ ਕ੍ਰੀਏਟ ਕਰ ਰਹੇ ਹਾਂ, ਬਸ ਡਿਸਟਰੈਕਸ਼ਨ ਹੀ ਜ਼ਿਆਦਾ ਆ। ਅਤੇ ਨਾਲੇ ਭਾਵੇਂ ਆਪਾਂ ਕਹਿੰਦੇ AI ਬਹੁਤ ਇੰਪੋਰਟੈਂਟ ਹੈਗੀ ਵੀ ਆ, ਬਟ AI ਨੂੰ ਲੈ ਕੇ ਵੀ ਕਹਿੰਦੇ ਕਿ ਲੋਅਰ ਸਕੋਰਸ ਦੇ ਉੱਤੇ ਕਾਫੀ ਅਸਰ ਹੈ। ਟੀਨੇਜਰਸ ਚੈਟ ਬੋਟ ਜਿਹੜੇ ਨੇ ਉਹ ਵਰਤ ਰਹੇ ਨੇ ਸਕੂਲ ਵਰਕ ਲਈ, ਔਨਲਾਈਨ ਜਾ ਕੇ ਪਾਤਾ, ਹਾਂ ਵੀ ਆ ਮੇਰੀ ਮੇਰਾ ਐਸੇ ਆ, ਇਹਨੂੰ ਤੂੰ ਪੂਰਾ ਕਰ ਦੇ, ਆਹ ਮੈਥ ਪ੍ਰੋਬਲਮ ਹੈ ਇਹਨੂੰ ਇਹਦਾ ਐਂਸਰ ਦੇ ਦੇ। ਨਾਲੇ ਕਹਿੰਦੇ ਕਿ ਅੱਜ ਕੱਲ੍ਹ ਐਕਸਪੈਕਟੇਸ਼ਨ ਬਹੁਤ ਘੱਟ ਨੇ, ਕੈਨੇਡੀਅਨ ਸਕੋਰਸ ਡਿੱਗ ਰਹੇ ਨੇ ਕਿਉਂਕਿ ਉਮੀਦਾਂ ਹੀ ਨਹੀਂ ਉਨੀਆਂ ਹੈਗੀਆਂ ਨੇ। ਸੋ ਥੋੜ੍ਹੇ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਪਾਈਏ ਇੱਕ ਚਾਨਣ, ਤਾਂ ਆਈ ਥਿੰਕ ਫਾਇਦਾ ਹੋ ਸਕਦਾ ਹੈ। 8300 ਹੈਲੋ
1: ਹੈਲੋ
0: ਹੈਲੋ ਜੀ
1: ਹੈਲੋ, ਸਤਿ ਸ਼੍ਰੀ ਅਕਾਲ ਨਵੀਂ ਬੱਚੇ,
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਅੱਜ ਪਹਿਲੀ ਵਾਰੀ ਫੋਨ ਕੀਤਾ ਤੁਹਾਨੂੰ, ਮੈਂ ਸੁਣਦੀ ਹੁੰਦੀ ਆ ਪ੍ਰੋਗਰਾਮ ਤੁਹਾਡਾ। ਜਿਹੜਾ ਤੁਸੀਂ ਪ੍ਰਾਈਵੇਟ ਸਕੂਲ ਦੀ ਗੱਲ ਕੀਤੀ ਆ ਔਰ ਪਬਲਿਕ ਸਕੂਲ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਦੀ ਆ। ਮੇਰੀ ਗ੍ਰੈਂਡ ਡੌਟਰ ਹੈ, ਸ਼ੀ ਇਜ਼ 9 years old। ਅਸੀਂ ਉਹਨੂੰ ਪਬਲਿਕ ਸਕੂਲ ਦੇ ਵਿੱਚੋਂ ਕੱਢ ਕੇ ਪ੍ਰਾਈਵੇਟ ਚ ਪਾਇਆ ਆ। ਰੀਜ਼ਨ, ਉੱਥੇ ਸਕੂਲ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਪੜ੍ਹਾ ਕੇ ਰਹੇ ਆ ਪਬਲਿਕ ਸਕੂਲ ਦੇ ਵਿੱਚ। ਆ ਜਿਹੜਾ ਹੀ ਸ਼ੀ ਦੇ ਦੀ ਦਾ ਜਿਹੜਾ ਮਤਲਬ ਆ, ਉੱਥੇ ਤੁਸੀਂ ਸਮਝੋ ਕਿ ਬੱਚਿਆਂ ਦੇ ਉੱਤੇ ਕੀ ਇਫੈਕਟ ਕਰ ਰਿਹਾ ਹੈ। ਮੇਰੇ ਬੱਚੇ ਪਹਿਲਾਂ ਵੱਡੇ ਹੋਏ ਸੀ, ਉਹ ਇੱਥੇ ਗਏ, ਮੈਂ 45 ਸਾਲ ਤੋਂ ਇੱਥੇ ਰਹਿ ਰਹੀ ਹਾਂ, ਰਾਈਟ। ਆਹ ਸਿਚੁਏਸ਼ਨ ਨਹੀਂ ਸੀਗੀ ਜੋ ਇਸ ਵੇਲੇ ਸਕੂਲਾਂ ਦੇ ਵਿੱਚ ਪਬਲਿਕ ਸਕੂਲਾਂ 'ਚ ਹੋਈ ਵੀ ਆ। ਕਿਸੇ ਦਾ ਵੀ, ਕਿਸੇ ਦੇ ਕੋਲ ਵੀ ਐਕਸੈਸ ਮਨੀ ਨਹੀਂ ਹੁੰਦੀ ਕਿ ਬੱਚੇ ਨੂੰ 20-22 ਹਜ਼ਾਰ ਲਗਾ ਕੇ ਸਕੂਲ ਦੇ ਵਿੱਚ ਤੁਸੀਂ ਪ੍ਰਾਈਵੇਟ ਸਕੂਲ 'ਚ ਪੜ੍ਹਾਓ। ਇਸੇ ਗੱਲ ਕਰਕੇ ਅਸੀਂ ਆਪਣੀ ਗ੍ਰੈਂਡ ਡੌਟਰ ਨੂੰ ਪ੍ਰਾਈਵੇਟ ਸਕੂਲ 'ਚ ਪਾਇਆ। ਜਦੋਂ ਜਾਂਦੀ ਸੀ ਸਾਨੂੰ ਘਰ ਆ ਕੇ ਸਾਰਾ ਦੱਸਦੀ ਸੀ, ਲਿਟਰ ਬਾਕਸ ਰੱਖੇ ਹੋਏ ਉੱਤੇ, ਦੇਖੋ ਬੱਚਿਆਂ ਦੇ ਲਈ ਕੀ ਸਿਚੁਏਸ਼ਨ ਇਸ ਕੈਨੇਡਾ 'ਚ ਹੋਈ ਪਈ ਆ।
0: ਦੇਖੋ ਕੰਸਰਨ ਬਹੁਤ ਹੈ ਲੋਕਾਂ ਨੂੰ, ਬਹੁਤ ਧੰਨਵਾਦ ਤੁਹਾਡਾ ਵੀ, ਜੋ ਚੀਜ਼ਾਂ ਵੀ ਸਿਖਾਈਆਂ ਜਾ ਰਹੀਆਂ ਨੇ ਉਹ ਵੀ ਇੱਕ ਬੜਾ ਵੱਡਾ ਪੁਆਇੰਟ ਹੈ ਵੀ, ਤਾਂ ਲੋਕ ਕਹਿੰਦੇ ਯਾਰ ਅਸੀਂ ਤਾਂ ਕਰਿਕੁਲਮ ਨੂੰ ਲੈ ਕੇ ਜਾਂ ਜੋ ਉੱਥੇ ਕਿਤਾਬਾਂ ਨੇ ਜਾਂ ਜੋ ਸਿਖਾਇਆ ਜਾ ਰਿਹਾ ਸੀ ਉਹਨਾਂ ਨਾਲ ਨਹੀਂ ਸਹਿਮਤ, ਤਾਂ ਫਿਰ ਬੱਚਿਆਂ ਲਈ ਪੇਰੈਂਟਸ ਉੱਦਾਂ ਦਾ ਇੱਕ ਯੂਨੋ ਐਜੂਕੇਸ਼ਨ ਸਿਸਟਮ ਲੱਭ ਰਿਹਾ ਜਿੱਥੇ ਉਹ ਚੀਜ਼ਾਂ ਨਹੀਂ ਨਾ ਹੋਣ। ਸੋ ਇਹ ਵੀ ਇੱਕ ਜ਼ਰੂਰ ਪੁਆਇੰਟ ਹੈ। ਇੱਕ ਮੈਸੇਜ ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਦਾ, ਆਪਣੀ ਡਰੀਮ ਸੁਪਨਿਆਂ ਦੀ ਕਿਚਨ ਰੈਡੀ ਕਰਾਉਣੀ ਹੈ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਹੁਣੇ ਨੇ, ਬਹੁਤ ਹੀ ਸੋਹਣਾ ਕੰਮ ਕਰਦੇ। ਇਹਨਾਂ ਦਾ ਕੰਮ ਦੇਖ ਕੇ ਤੁਸੀਂ ਕਹੋਗੇ ਭਾਜੀ ਕਿਚਨ ਤਾਂ ਸਾਨੂੰ ਯਾਰ ਚਾਹੀਦੀ, ਤਾਂ ਤੁਹਾਡੇ ਵਰਗੀ ਚਾਹੀਦੀ ਆ। ਸੋ ਜਸਪਾਲ ਜੀ 416-859-1920 416-859-1920 ਇਹਨਾਂ ਦਾ ਨੰਬਰ ਹੈ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
3: 530. Saver no, Fajri Saver Bano Di Awaaz. ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 to 10 AM ਤੱਕ ਰੇਡੀਓ ਆਵਾਜ਼।
4: All advertisements are paid. Awaaz the Voice does not take any responsibility for any paid advertisements during this program.

0: कि तुसी भी इन्वेस्टमेंट दे इस दौर च प्रॉपर्टी च इन्वेस्ट करना चाहुंदे हो कि तुसी भी प्रॉफिटेबल आउटकम ले प्रॉपर्टी लब रहे हो फिर फेयर डील रियल्टी रिप्रेजेंट्स आउटस्टैंडिंग फार्म हाउस 28 एकर लैंड विद टू रोड फ्रंटेजेस डबल कार गैराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट्स कॉल द बेस्ट टीम फेयर डील रियल्टी ब्रोकर ऑफ रैकेट हरदीप पंदेर एंड 905-671-2000
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ and rear brake change at $750 and AC recharge is at just $180 so reach out to them call at 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬ੍ਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ਼ 905-452-9955
3: रियल एस्टेट दी दुनिया विचाओ अपने सुपनेयां नूं सच कर विखाओ फेयरडील रियलिटी इंक ब्रोकरेज नाल हाथ मिलाओ
4: रियल एस्टेट दीआं बारीकियां सिखो ते कंपनी वल्लों क्लाइंट्स लीड्स वी पाओ
3: फेयरडील रियलिटी इंक ब्रोकरेज नवे एजेंट हायर कर रहे ने
4: अज ही कॉल करो फेयरडील दे ब्रोकर ऑफ रिकॉर्ड हरदीप पंदेर नूं
3: 905-671-2000
4: फेयरडील नाल हाथ मिलाओ अपने सुपनेयां नूं सच कर विखाओ
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ ਜੀ ਹਾਂ ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ ਲੈਦਰ ਸੋਫਾ ਸੋਫੇ ਡਬਲ ਬੈਡ ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ ਉਹ ਵੀ ਵਾਜਿਬ ਰੇਟਾਂ ਤੇ ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ 120 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ Sofa Mart, 24 Regan Road, Brampton. Zyada jaankari liye call karo Paranjit Horanu 905-803-8056 905-803-8056
6: Canada Revenue Agency yani ki CRA bina kisi court judgment to tode bank account nu seize ya freeze kar sakte ha tusi CRA de karze nu legally maaf karwa sakte ho for more information call DCAF
7: 905-908-2499 905-908-2499 or visit 411debt.ca some conditions apply
8: ऑटो ओनर्स क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है अगर आपके पास जी या जी टू लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए
9: ऑल स्टेट इंश्योरेंस के दीक्षा गुलेरिया को आज ही कॉल करें जो आपको अच्छा प्रीमियम ऑनेस्ट एडवाइस और ग्रेट सर्विस भी देंगे अपनी होम और ऑटो इंश्योरेंस का पैकेज बनवाएं और अप टू 30% तक बचाएं ऑल स्टेट इंश्योरेंस के दीक्षा गुलेरिया 6476562810 That is 647-656-2810.
10: ड्राइव कर रहे हो शो नो एंजॉय कर रहे हो कुछ भूल रहे हो
11: ड्राइविंग लाइसेंस
10: नो
11: पुलिस ऑफिसर
10: नो नो
11: ट्रैफिक लाइट्स
10: नो
11: देन
12: डायमंड इंश्योरेंस दे पवन कौर गिल दा ए मैसेज मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक करने लिए आज ही कॉल करो 30 तो वध कंपनीज नाल काम कर रहे पवन कौर गिल 3 मिनट दे विच 300 तो लेके 1500 तक साल दी इंश्योरेंस कर सकती है ऑटो होम और इन्वेस्टमेंट प्रॉपर्टीज दी 647-325-9900 647-325-9100 पवन कौर गिल फ्रॉम डायमंड इंश्योरेंस
13: जिंदगी एक सफर है सुहाना
14: भाई ये ट्रक ता हुन मैं चंगी तरह चलाउण लग पिया हुन सोचदा वे कोई यूज्ड ट्रक ही ले लवां पर समझ नहीं आउंदी वी कित्थों लवां
15: ओ एदे च सोचण वाली केड़ी गल आ ईगल ट्रक सेल्स वाले बिल सेखो नु कॉल कर ओए ओदे तो वधिया कोई नहीं
16: जी हां जे तुहानू यूज्ड ट्रक दी लोड़ है ते तुहाडी पसंद दा मेक एंड मॉडल दा ट्रक ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਵਿਲ ਸੇਖੋ 416-819-6000
17: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨੀ ਆਉਣਾ ਅੱਜ?
9: ਮੈਂ ਸੇਵਿੰਗ ਕਰ ਰਿਹਾ, ਨਾਲੇ ਗ੍ਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
17: ਝੂਠ ਬੋਲਣ ਦੀ ਆਦਤ ਨੀ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗ੍ਰੋਸਰੀ ਸਟੋਰ ਖੁੱਲਾ ਹੋਇਆ?
9: ਫਰੈਸ਼ ਗ੍ਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗ੍ਰੋਸਰੀ ਡਿਪੂ 905-458-1300।
18: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
12: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
19: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।
20: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।
21: ਹਾਂ ਵੀਰ, ਕਿੱਧਰ ਫਾਈਲਾਂ ਚੱਕੀ?

0: ਇਹ ਤੁਹਾਡਾ ਸਾਰਿਆਂ ਦਾ ਮੈਂ ਇੱਕ ਵਾਰ ਹੋਰ ਸਵਾਗਤ ਕਰਦੀ ਹਾਂ ਰੇਡੀਓ ਆਵਾਜ਼ 'ਤੇ ਤੁਹਾਡਾ ਅਤੇ ਸਾਡਾ ਸਾਥ ਜਿਹੜਾ ਹੈ ਸਵੇਰ ਦੇ 10 ਵਜੇ ਤੱਕ ਬਣਾ ਰਹੇਗਾ ਅਤੇ ਮੰਡੇ ਟੂ ਫਰਾਈਡੇ ਤੁਸੀਂ ਸਾਨੂੰ ਸੁਣ ਸਕਦੇ ਹੋ 9 ਤੋਂ 10 ਸਵੇਰੇ ਅਤੇ ਸ਼ਨੀਵਾਰ ਨੂੰ ਅਸੀਂ ਤੁਹਾਡੇ ਨਾਲ ਪੂਰੇ 3 ਘੰਟਿਆਂ ਲਈ ਆਉਂਦੇ ਹਾਂ ਔਰ ਸ਼ੋਅ ਦਾ ਟਾਈਮਿੰਗ ਹੈਗਾ ਸ਼ਨੀਵਾਰ ਲਈ ਸਵੇਰੇ 10 ਤੋਂ 1 ਵਜੇ ਤੱਕ ਅਤੇ ਤੁਹਾਡਾ ਅਤੇ ਸਾਡਾ ਸਾਥ ਹਮੇਸ਼ਾ ਇੰਝ ਹੀ ਬਣਿਆ ਰਹੇਗਾ ਅੱਜ ਬੜੀ ਪਿਆਰੀ ਜੀ ਸਵੇਰ ਹੈ ਔਰ ਮੈਂ ਸਾਰਿਆਂ ਨਾਲ ਗੱਲ ਕਰਨਾ ਚਾਹਾਂਗੀ ਜਦੋਂ ਅੱਜ ਅਸੀਂ ਆ ਰਹੇ ਸੀ ਬੜੀ ਕਾਹਲੀ ਕਾਹਲੀ 'ਚ ਸਾਰੇ ਜਾਣੇ ਅੱਜ ਆਪਣੇ ਕੰਮਾਂ 'ਤੇ ਪਹੁੰਚ ਰਹੇ ਆ ਮੈਂ ਜਿੰਨਿਆਂ ਨੂੰ ਵੀ ਕਾਲ ਕਰਦੀ ਹਾਂ ਸਾਰੇ ਕਹਿ ਰਹੇ ਬਸ ਸਾਨੂੰ 5 ਮਿੰਟ ਦਿਓ ਅਸੀਂ ਤੁਹਾਨੂੰ ਕਾਲ ਬੈਕ ਕਰਦੇ ਹਾਂ ਕਿ ਅੱਜ ਤੁਹਾਡੇ ਸਾਰਿਆਂ ਨਾਲ ਵੀ ਇੰਝ ਹੀ ਹੋ ਰਿਹਾ ਤੁਹਾਡੇ ਸਾਰਿਆਂ ਦੇ ਬੱਚੇ ਅੱਜ ਬੈਕ ਟੂ ਸਕੂਲ ਹੈਗੇ ਆ ਕਈਆਂ ਦੇ ਬੱਚਿਆਂ ਨੇ ਅੱਜ ਆਪਣੀ ਜ਼ਿੰਦਗੀ ਦਾ ਪਹਿਲਾ ਸਾਲ ਸ਼ੁਰੂ ਕੀਤਾ ਹੈ ਔਰ ਕਈਆਂ ਦੇ ਸੈਕੰਡਰੀ ਸਕੂਲ ਦਾ ਪਹਿਲਾ ਸਾਲ ਹੈ ਔਰ ਕਈਆਂ ਦੇ ਸੈਕਿੰਡ ਗ੍ਰੇਡ ਕੋਈ ਫਿਫਥ ਗ੍ਰੇਡ ਹਰ ਇੱਕ ਬੱਚੇ ਦੀ ਅੱਜ ਬੈਕ ਟੂ ਸਕੂਲ ਜਰਨੀ ਸਟਾਰਟ ਹੋ ਗਈ ਹੈ ਔਰ ਤੁਸੀਂ ਦੱਸੋ ਤੁਸੀਂ ਸਾਰੇ ਅੱਜ ਕਿੱਥੇ ਕਿੱਥੇ ਹੋ ਅੱਜ ਤੁਸੀਂ ਵੀ ਬਹੁਤ ਜ਼ਿਆਦਾ ਰਾਸ਼ਟਰੀ ਹੋ ਗਏ ਬਟ ਹੁਣ ਇਹ ਨਾ ਕਹਿਣਾ ਕਿ ਤੁਸੀਂ ਸਾਡਾ ਸ਼ੋਅ ਭੁੱਲ ਰਹੇ ਹੋ ਰਾਸ਼ਟਰੀ ਸੋ ਸਾਡੇ ਸਟੂਡੀਓ ਦਾ ਨੰਬਰ ਹੈਗਾ 905-673-3337 905-673-3337 'ਤੇ ਕਾਲ ਕਰਕੇ ਤੁਸੀਂ ਵੀ ਦੱਸੋ ਹੁਣ ਤੁਸੀਂ ਕੰਮਾਂ 'ਤੇ ਪਹੁੰਚ ਕੇ ਹੋ ਜਾਂ ਅੱਜ ਲੇਟ ਹੋ ਰਹੇ ਹੋ ਮੈਸੇਜਸ ਕਰਕੇ ਸਾਰੇ ਦੱਸ ਰਹੇ ਹੋ ਆਪਣੇ ਕੰਮਾਂ 'ਤੇ ਕਿ ਲੇਟ ਹੋ ਰਹੇ ਹੋ ਸੋ ਕਿੱਦਾਂ ਦੀ ਅੱਜ ਦੀ ਫੀਲਿੰਗ ਹੈ ਤੁਹਾਡੀ ਮੇਰੇ ਨਾਲ ਸ਼ੇਅਰ ਜ਼ਰੂਰ ਕਰੋ ਦੱਸੋ ਕਿ ਅੱਜ ਬੈਕ ਟੂ ਸਕੂਲ 'ਚ ਪੇਰੈਂਟਸ ਜਿਹੜੇ ਹੈਗੇ ਆ ਖੁਸ਼ ਆ ਜਾਂ ਥੋੜ੍ਹੇ ਜਿਹੇ ਇਮੋਸ਼ਨਲ ਆ ਹੁਣੇ ਮੈਂ ਸਕੂਲ ਗਈ ਸੀ ਮੈਂ ਵੀ ਆਪਣੀ ਡੋਟਰ ਨੂੰ ਸਕੂਲ ਡਰੋਪ ਕਰਕੇ ਆਈ ਹਾਂ ਜੋ ਉਹਦਾ ਵੀ ਪਹਿਲਾ ਸਾਲ ਆ ਸਕੂਲ ਦਾ ਔਰ ਸਾਰਿਆਂ ਨੂੰ ਉੱਥੇ ਮੈਂ ਦੇਖਿਆ ਕਾਫੀ ਬੱਚੇ ਐਕਸਾਈਟਿਡ ਵੀ ਸੀਗੇ ਕੁਛ ਬੱਚੇ ਨਰਵਸ ਸੀਗੇ ਕਈਆਂ ਦੇ ਪੇਰੈਂਟਸ ਵੀ ਥੋੜ੍ਹੇ ਇਮੋਸ਼ਨਲ ਸੀਗੇ ਨੋ ਡਾਊਟ ਇਮੋਸ਼ਨਲ ਅਸੀਂ ਸਾਰੇ ਹੋ ਜਾਂਦੇ ਹਾਂ ਲੇਕਿਨ ਇਹ ਵੀ ਇੱਕ ਮਾਈਲਸਟੋਨ ਆ ਸਾਡੇ ਬੱਚਿਆਂ ਨੇ ਅਚੀਵ ਕੀਤਾ ਹੈ ਔਰ ਸਾਨੂੰ ਸਾਰਿਆਂ ਨੂੰ ਅੱਜ ਸਟਰੋਂਗ ਰਹਿਣਾ ਹੈ ਅਗਰ ਤੁਸੀਂ ਇਮੋਸ਼ਨਲੀ ਥੋੜ੍ਹਾ ਵੀਕ ਡਾਊਨ ਫੀਲ ਕਰ ਰਹੇ ਹੋ ਤਾਂ ਸਾਰਿਆਂ ਨੇ ਇੰਜੋਏ ਕਰਨਾ ਹੈ ਔਰ ਲੈਟ ਦੈਮ ਇੰਜੋਏ ਦੇਅਰ ਜਰਨੀ ਐਜ਼ ਵੈਲ ਸੋ ਤੁਸੀਂ ਹੁਣ ਕਾਲ ਕਰਕੇ ਇੱਕ ਵਾਰ ਮੈਨੂੰ ਦੱਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਆਵਾਜ਼ ਆ ਵੀ ਰਹੀ ਹੈ ਜਾਂ ਨਹੀਂ ਆ ਰਹੀ ਹੈ ਔਰ ਨੰਬਰ ਕੀ ਹੈਗਾ ਤੁਹਾਡੇ ਸਟੂਡੀਓ ਦਾ ਸੋ ਨੰਬਰ ਹੈਗਾ 905-673-3337 905-673-3337 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਪਿਆਰਾ ਸ਼ੋਅ ਰੇਡੀਓ ਆਵਾਜ਼ CHLO AM 530 'ਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਲੈ ਕੇ US ਅਤੇ ਦੁਨੀਆ ਦੇ ਵੱਖ ਵੱਖ ਕੋਨਿਆਂ ਤੱਕ ਸਾਡੇ ਲਿਸਨਰ ਸਾਡੇ ਨਾਲ ਜੁੜੇ ਹੁੰਦੇ ਆ ਐਂਡ ਅਸੀਂ ਬਹੁਤ ਹੀ ਪ੍ਰਾਊਡ ਫੀਲ ਕਰਦੇ ਹਾਂ ਕਿ ਤੁਸੀਂ ਸਾਡੇ ਸਾਰੇ ਪਿਆਰੇ ਜੋ ਲਿਸਨਰ ਸਾਨੂੰ ਇੰਨਾ ਸਾਥ ਦਿੰਦੇ ਹੋ ਅਤੇ ਅੱਜ ਉਮੀਦ ਕਰਦੀ ਹਾਂ ਪਿਆਰੀ ਜੀ ਸਵੇਰ ਦੇ ਵਿੱਚ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਇੱਕ ਵਾਰੀ ਅਟੈਂਡੈਂਸ ਸ਼ੁਰੂ ਕਰੀਏ ਦੇਖਦੇ ਹਾਂ ਸਭ ਤੋਂ ਨੰਬਰ 1 ਤੇ ਅੱਜ ਸਾਨੂੰ ਕੌਣ ਕਾਲ ਕਰਦਾ ਹੈ ਸੋ ਸਟੂਡੀਓ ਦੇ ਨੰਬਰ ਹੈਗੇ 905-673-3337 905-673-3337 'ਤੇ ਤੁਸੀਂ ਸਾਨੂੰ ਸਾਰਿਆਂ ਨੇ ਕਾਲ ਕਰਕੇ ਦੱਸਣੀ ਹੈ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ ਅਤੇ ਕਿਹੜੇ ਕਿਹੜੇ ਪੇਰੈਂਟਸ ਹੈਗੇ ਅੱਜ ਬਹੁਤ ਖੁਸ਼ ਹੈ ਕਿ ਬੱਚੇ ਸਕੂਲ ਵਾਪਸ ਗਏ ਔਰ ਕਿਹੜੇ ਕਿਹੜੇ ਅੱਜ ਥੋੜ੍ਹੇ ਜਿਹੇ ਇਮੋਸ਼ਨਲ ਹੈ ਕਿ ਸੋਚ ਰਿਹਾ ਕਿ ਥੋੜ੍ਹਾ ਜਿਹਾ ਹੋਰ ਟਾਈਮ ਮਿਲਣਾ ਚਾਹੀਦਾ ਸੀਗਾ ਸੋ ਸਾਰਿਆਂ ਦੇ ਆਪਣਾ ਆਪਣਾ ਮਾਇੰਡਸੈਟ ਹੈਗਾ ਆ ਸਾਰਿਆਂ ਦੀ ਆਪਣੀ ਆਪਣੀ ਲਾਈਫ 'ਚ ਚੀਜ਼ਾਂ ਦਾ ਇੰਪੋਰਟੈਂਸ ਹੈਗੀ ਆ ਸੋ ਸਾਡੇ ਨਾਲ ਸਾਡੇ ਪਹਿਲੇ ਲਿਸਨਰ ਕਾਲਰ ਹੈਗੇ ਆ ਨੰਬਰ ਹੈਗਾ 8248 ਤੁਸੀਂ ਔਨ ਏਅਰ ਹੋ ਜੀ
1: ਹਾਂਜੀ ਸੰਤੋਸ਼ ਜੀ ਸਤਿ ਸ਼੍ਰੀ ਅਕਾਲ ਮੈਂ ਲਵਾਟਾ ਤੋਂ ਬੋਲਦਾ ਜੀ
0: ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਤੁਹਾਡੀ ਆਵਾਜ਼ ਸਭ ਕੋ ਬਿਲਕੁਲ ਬਹੁਤ ਵਧੀਆ ਜੀ ਠੀਕ ਆ ਬਟ ਮੈਂ ਇੱਕ ਕੁਐਸਚਨ ਸੀਗਾ ਜਿਹੜਾ ਕੱਲ ਤੁਸੀਂ ਇੱਕ ਟੈਸਟ ਕਰ ਰਹੇ ਸੀਗੇ
0: ਜੀ ਜੀ ਉਹਦਾ ਸਾਡਾ ਸਾਥ ਨਿਭਾਉਣ ਵਾਸਤੇ ਔਨ ਏਅਰ ਕੌਣ ਕੌਣ ਆਉਂਦਾ ਹੈ ਔਰ ਹਰ ਇੱਕ ਪਰਸਨ ਜੋ ਵੀ ਸਾਨੂੰ ਕਾਲ ਕਰਦੇ ਆ ਉਹ ਸਾਡੇ ਲਈ ਵਿਨਰ ਹੁੰਦੇ ਆ ਜਿਵੇਂ ਕਿ ਅੱਜ ਦੇ ਵਿਨਰ ਤੁਸੀਂ ਮੇਰੇ ਲਈ ਹੈਗੇ ਹੋ ਕਿਉਂਕਿ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਕਾਲ ਕੀਤ ਅਸੀਂ ਆਨਸਰ ਦੱਸਦਾ ਨਾ ਫਿਰ ਸਾਰਿਆਂ ਨੇ ਸਾਨੂੰ ਆਨਸਰ ਦੱਸਣੇ ਸ਼ੁਰੂ ਕਰ ਦੇਣੇ। ਆਨਸਰ ਮੈਨੂੰ ਖੁਦ ਨੂੰ ਨਹੀਂ ਪਤਾ ਸੀ, ਤੁਸੀਂ ਨਾਮ ਦੱਸੋਗੇ ਆਪਣਾ ਪਿਆਰਾ ਜਿਹਾ? ਦਲਜੀਤ ਸਿੰਘ ਦਿਓਲ ਜੀ, ਥੈਂਕ ਯੂ ਸੋ ਮਚ। ਸਾਡੇ ਫਸਟ ਕਾਲਰ ਆਫ ਦਾ ਸ਼ੋ ਇਜ਼ ਦਲਜੀਤ ਸਿੰਘ ਦਿਓਲ ਜੀ, ਜੋ ਕਿ ਹਮੇਸ਼ਾ ਸਾਡਾ ਸਾਥ ਨਿਭਾਉਣ ਨੂੰ ਰੈਡੀ ਹੁੰਦੇ ਆ। ਥੈਂਕ ਯੂ ਸੋ ਮਚ ਦਲਜੀਤ ਜੀ।
1: ਥੈਂਕ ਯੂ।
0: ਥੈਂਕ ਯੂ ਸੋ ਸਾਡੇ ਨਾਲ

0: ਸਾਡੇ ਨੈਕਸਟ ਕਾਲਰ ਹੈਗੇ ਆ ਗੁਰਚਰਨ ਸਿੰਘ ਜੀ. ਗੁਰਚਰਨ ਸਿੰਘ ਜੀ ਸਤਿ ਸ਼੍ਰੀ ਅਕਾਲ.
1: ਸਤਿ ਸ਼੍ਰੀ ਅਕਾਲ ਭੈਣ ਜੀ. ਆਪਾਂ ਨੀ ਲੇਟ, ਆਪਾਂ 6 ਵਜੇ ਤੋਂ ਪਹਿਲੇ ਸਟਾਰਟ ਕਰਦੇ ਆ. ਮੈਂ ਨੀ ਕਦੀ ਲੇਟ ਹੋਇਆ ਕਿਤੇ, ਮਮਾ ਲੇਟ ਹੋਇਆ ਨਹੀਂ ਆਪਾਂ ਲੇਟ ਹੋਇਆ ਹੀ ਨੀ ਕਦੀ.
0: ਵਾਓ ਦੈਟਸ ਵੈਰੀ ਨਾਈਸ.
1: ਬਹੁਤ ਆਪਣੇ 10 ਮਿੰਟ ਲੱਗਦੇ ਇੱਥੇ ਆਪਣੇ ਘਰ ਦੇ ਕੋਲ ਹੀ. ਆਪਣਾ ਕੰਮ ਆ ਬਹੁਤ ਵਧੀਆ, ਛੇਤੀ ਪਹੁੰਚ ਜਾਈਦਾ ਆਪਾਂ ਤਾਂ.
0: ਅੱਛਾ ਜੀ, ਸੋ ਤੁਸੀਂ ਟਾਈਮ ਦੇ ਬਹੁਤ ਪੱਕੇ ਇਨਸਾਨ ਹੋ. ਔਰ
1: ਹਾਂਜੀ ਹਾਂਜੀ,
0: ਤੁਸੀਂ ਮੈਨੂੰ ਦੱਸੋ ਤੁਸੀਂ ਟਾਈਮ ਤੇ ਪੱਕੇ ਆਪਣੇ ਕੰਮ ਤੇ ਟਾਈਮ ਨਾਲ ਪਹੁੰਚਣ ਲਈ ਜਾਂ ਹਰ ਚੀਜ਼ ਨੂੰ ਟਾਈਮ ਲਈ ਕਿਵੇਂ ਮੈਨੇਜ ਕਰਦੇ ਹੋ? ਥੋੜਾ ਜਿਹਾ ਸਾਨੂੰ ਵੀ ਸੁਜੈਸ਼ਨ ਦੇ ਦਿਓ.
1: ਮੈਂ ਤਾਂ ਕੋਈ ਨਹੀਂ ਕਰਦਾ, ਬਸ ਕੰਮ ਤੋਂ ਬਸ ਘਰ ਜਾ ਕੇ ਬਸ ਬੈਠੀ ਰਹੀ, ਜਾ ਕੇ ਹੋਰ ਖਾ ਪੀ ਕੇ ਨਾ ਬਸ ਟੀਵੀ ਰੂਈ ਦੇਖੀ ਦਾ, ਬਸ ਹੋਰ ਨਹੀਂ ਕਾਫੀ ਕਰੀਦਾ
0: ਜੀ. ਬਹੁਤ ਵਧੀਆ ਜੀ, ਰੱਬ ਤੁਹਾਨੂੰ ਹਮੇਸ਼ਾ ਇੰਜ ਦੀ ਹੀ ਜ਼ਿੰਦਗੀ ਦੇਵੇ ਔਰ ਤੁਸੀਂ ਹਮੇਸ਼ਾ ਖੁਸ਼ ਰਹੋ. ਸੋ ਥੈਂਕ ਯੂ ਸੋ ਮੱਚ.
1: ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਆ, ਬਾਕੀ ਤੁਸੀਂ ਹਮੇਸ਼ਾ ਹੀ ਤੁਸੀਂ ਟਾਈਮ ਦਿੰਦੇ ਆ, ਬਾਕੀ ਤੁਹਾਡਾ ਧੰਨਵਾਦ ਕਰਦਾ. ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸ ਭੈਣਾਂ ਦੇ ਬਿਜ਼ਨਸ ਕਰਦੇ ਆ, ਰੇਡੀਓ ਆਵਾਜ਼ ਤੇ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ. ਮਾੜਾ ਤਰੱਕੀਆਂ ਚੜ੍ਹਦੀਆਂ ਬਹੁਤ ਪ੍ਰੋਗਰਾਮ ਜੀ.
0: ਜੀ ਜੀ, ਬਹੁਤ ਬਹੁਤ ਧੰਨਵਾਦ ਗੁਰਚਰਨ ਜੀ, ਤੁਸੀਂ ਟਾਈਮ ਕੱਢ ਕੇ ਸਾਨੂੰ ਇੰਨਾ ਸੋਹਣਾ ਜਿਹਾ ਮੈਸੇਜ ਦਿੱਤਾ. ਉਮੀਦ ਕਰਦੀ ਹਾਂ ਅੱਜ ਤੁਹਾਡਾ ਦਿਨ ਬਹੁਤ ਹੀ ਪਿਆਰਾ ਹੋਏਗਾ. ਸੋ ਹੁਣ ਸਾਨੂੰ 2 ਅਟੈਂਡੈਂਸ ਤਾਂ ਲੱਗ ਗਈ ਹੋਈ ਆ, ਸੋ ਬਾਕੀ ਜਾਣੇ ਕਿੱਥੇ ਹੋ? ਤੁਸੀਂ ਇੰਨਾ ਬਿਜ਼ੀ ਨਹੀਂ ਰੱਖਣਾ ਆਪਣੇ ਆਪ ਨੂੰ. ਬੱਚੇ ਚਲੇ ਗਏ ਸਕੂਲ, ਹੁਣ ਤੁਸੀਂ ਪਹੁੰਚ ਰਹੇ ਹੋ ਜੋਬ ਤੇ, ਲੇਕਿਨ ਤੁਸੀਂ ਕਾਲ ਕਰਕੇ ਦੱਸਣਾ ਹੈ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ. ਔਰ ਮੇਰਾ ਇੱਕ ਕੁਐਸਚਨ ਸੀਗਾ, ਤੁਸੀਂ ਮੈਨੂੰ ਕਿਸੇ ਨੇ ਵੀ ਉਸ ਚੀਜ਼ ਦਾ ਆਨਸਰ ਨਹੀਂ ਦਿੱਤਾ. ਮੇਰਾ ਕੁਐਸਚਨ ਹੈਗਾ ਹੈ ਅੱਜ ਲਈ ਕਿ ਤੁਸੀਂ ਅੱਜ ਖੁਸ਼ ਹੋ ਕਿ ਬੱਚੇ ਸਕੂਲ ਗਏ ਆ, ਜਾਂ ਤੁਸੀਂ ਵੀ ਇਮੋਸ਼ਨਲੀ ਥੋੜ੍ਹਾ ਜਿਹਾ ਹੋ ਰਹੇ ਹੋ ਕਿ ਨਹੀਂ ਥੋੜ੍ਹਾ ਜਿਹਾ ਟਾਈਮ ਹੋਰ ਮਿਲਣਾ ਚਾਹੀਦਾ ਸੀਗਾ? ਮੈਨੂੰ ਕਾਲ ਕਰਕੇ ਤੁਸੀਂ ਜ਼ਰੂਰ ਦੱਸੋ, ਕਿਉਂਕਿ ਅੱਜ ਕਾਫੀ ਪੇਰੈਂਟਸ ਹੈਗੇ ਆ ਜਿਹੜੇ ਕਾਫੀ ਖੁਸ਼ ਵੀ ਹੈਗੇ ਆ, ਕਾਫੀ ਇਮੋਸ਼ਨਲੀ ਵੀ ਥੋੜ੍ਹਾ ਜਿਹਾ ਇਮੋਸ਼ਨਲੀ ਬ੍ਰੇਕਡਾਊਨ ਕਰ ਰਹੇ ਸੀ. ਸੋ ਹੋ ਸਕਦਾ ਕਿ ਜਿਹੜੇ ਇਮੋਸ਼ਨਲੀ ਬ੍ਰੇਕਡਾਊਨ ਕਰ ਰਹੇ ਹੋਣ ਪੇਰੈਂਟਸ, ਉਹ ਵੀ ਸ਼ੋਅ ਸੁਣ ਰਹੇ ਆ. ਸੋ ਜਿਹੜੇ ਪੇਰੈਂਟਸ ਬਿਲਕੁਲ ਸਟਰੋਂਗ ਹੈ ਅੱਜ ਲਈ, ਉਹ ਸਾਨੂੰ ਮੋਟੀਵੇਸ਼ਨ ਚਾਹੀਦੀ ਹੈ. ਸਾਨੂੰ ਕਾਲ ਕਰਕੇ ਸਾਨੂੰ ਮੋਟੀਵੇਸ਼ਨ ਤੇ ਜ਼ਰੂਰ ਦਿਓ ਅੱਜ. ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ, ਨੰਬਰ ਹੈਗਾ ਜੀ 8248. ਜੀ ਜੀ, ਪਰਮਾਤਮਾ ਜੀ ਨੇ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਿਆ. ਬਹੁਤ ਹੀ ਜਲਦੀ ਉਹ ਸਾਡੇ ਕੋਲ ਦਲਜੀਤ ਜੀ ਵਾਪਸ ਆ ਰਹੇ ਆ, ਔਰ ਉਨੀ ਦੇਰ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ. ਥੈਂਕ ਯੂ ਜੀ, ਥੈਂਕ ਯੂ ਸੋ ਮਚ. ਸਾਨੂੰ ਕਾਫੀ ਮੈਸੇਜਸ ਆ ਰਹੇ ਆ, ਸਾਰੇ ਅਮਨਦੀਪ ਸਿੰਘ ਜੀ ਬਾਰੇ ਪੁੱਛ ਰਹੇ ਆ. ਸੋ ਉਹ ਬਹੁਤ ਵਧੀਆ ਹੈਗੇ ਆ, ਚੜ੍ਹਦੀ ਕਲਾ ਚ ਹੈਗੇ ਆ, ਔਰ ਤੁਹਾਨੂੰ ਸਾਰਿਆਂ ਨੂੰ ਸੁਣ ਵੀ ਰਹੇ ਆ, ਔਰ ਬਹੁਤ ਜਲਦੀ ਉਹ ਆ ਕੇ ਸਟੂਡੀਓ ਜੁਆਇਨ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਮੈਸੇਜ ਔਰ ਗੱਲਾਂ ਕਰਨਗੇ. ਔਰ ਜਿਨ੍ਹਾਂ ਨੇ ਵੀ ਉਹਨਾਂ ਨੂੰ ਮੈਸੇਜਸ ਛੱਡੇ ਹੋਏ ਆ, ਪਲੀਜ਼ ਤੁਸੀਂ ਵੇਟ ਕਰੋ, ਤੁਹਾਨੂੰ ਰਿਪਲਾਈ ਜ਼ਰੂਰ ਕਰਨਗੇ. ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 6140, ਤੁਸੀਂ ਔਨ ਏਅਰ ਹੋ.
2: ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ,
2: ਅਸੀਂ ਕਿਚਨਰ ਤੋਂ ਬੋਲਦੇ ਪਏ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਤੇ ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਤੁਹਾਡੀ.
0: ਓ ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਕਾਲ ਕੀਤੀ. ਪਹਿਲੀ ਵਾਰ ਤੁਸੀਂ ਸੁਣਿਆ ਸਾਡਾ ਸ਼ੋ?
2: ਬੈਨੀਪਾਲ ਜੀ ਜਦੋਂ ਸ਼ੋ ਕਰਦੇ ਹੁੰਦੇ ਉਦੋਂ ਜਦੋਂ ਕਨੈਕਟੀਵਿਟੀ ਹੋ ਜਾਂਦੀ ਸੀ ਤੇ ਅਸੀਂ ਕਾਰ ਵਿੱਚ ਹੁੰਦੇ ਸੀ ਤੇ ਸੁਣ ਲਈਦਾ.
0: ਅੱਛਾ ਜੀ, ਵੈਰੀ ਨਾਈਸ. ਤੁਸੀਂ ਮੈਨੂੰ ਆਪਣਾ ਪਿਆਰਾ ਜਿਹਾ ਨਾਮ ਦੱਸੋ.
2: ਮੇਰਾ ਨਾਮ ਰਮਨਜੋਤ ਸਿੰਘ ਹੈ.
0: ਰਮਨਜੋਤ ਜੀ, ਥੈਂਕ ਯੂ ਸੋ ਮਚ ਰਮਨਜੋਤ ਜੀ, ਤੁਸੀਂ ਸਾਨੂੰ ਕਾਲ ਕੀਤੀ. ਤੇ ਰਮਨਜੋਤ ਜੀ, ਤੁਸੀਂ ਦੱਸੋ ਅੱਜ ਬੈਕ ਟੂ ਸਕੂਲ, ਤੁਸੀਂ ਤੁਹਾਡੇ ਸਕੂਲ ਵਿੱਚ ਕੁਝ ਬੱਚੇ ਹੈਗੇ, ਤੁਹਾਡੇ ਰਿਲੇਟਿਵਸ ਜਾਂ ਤੁਹਾਡੇ ਆਪ ਦੇ ਘਰੇ?
2: ਹਾਂਜੀ, ਮੇਰੇ 2 ਬੇਟੇ ਨੇ, ਇੱਕ 8th ਗ੍ਰੇਡ ਵਿੱਚ, ਇੱਕ 2nd ਗ੍ਰੇਡ ਵਿੱਚ, ਤੇ ਮੈਂ ਹੁਣੇ-ਹੁਣੇ ਉਹਨਾਂ ਨੂੰ ਸਕੂਲ ਡ੍ਰੌਪ ਕਰਕੇ ਆਇਆ ਤੇ ਬਹੁਤ ਐਕਸਾਈਟਿਡ ਸੀਗੇ ਉਹ.
0: ਵਾਓ.
2: ਤੇ ਅਸੀਂ ਉੱਥੇ ਕਾਫੀ, ਮਤਲਬ ਕਿ ਜਿਸ ਤਰ੍ਹਾਂ ਹੁੰਦਾ ਨਾ, ਇਹ ਬੱਚੇ ਸਾਰੇ ਇੱਕ ਦੂਜੇ ਨੂੰ ਮਿਲ ਕੇ ਕਾਫੀ ਖੁਸ਼ ਹੁੰਦੇ ਨੇ ਤੇ ਕਾਫੀ ਬੱਚੇ ਖੁਸ਼ ਨੇ ਉੱਥੇ. ਜੀ, ਮੈਂ ਹੁਣੇ ਡ੍ਰੌਪ ਕਰਕੇ ਆਇਆ ਤੇ ਹੁਣ ਕੰਮ ਨੂੰ ਜਾ ਰਹੇ.
0: ਜੀ, ਮੈਂ ਵੀ ਹੁਣੇ-ਹੁਣੇ ਆਪਣੇ ਬੇਟੇ ਨੂੰ ਡ੍ਰੌਪ ਕਰਕੇ ਆਈ ਹਾਂ, ਉਹ ਵੀ ਗ੍ਰੇਡ 2nd ਤੇ ਆ, ਐਂਡ ਬਹੁਤ ਐਕਸਾਈਟਿਡ ਸੀਗਾ ਉਹ. ਅੱਜ ਜਾਣ ਵਾਸਤੇ ਸਾਰੀ ਰਾਤ ਨਹੀਂ ਸੁੱਤਾ ਕਿ ਸਵੇਰ ਕਦੋਂ ਹੋਏਗੀ. ਸੋ ਥੈਂਕ ਯੂ ਸੋ ਮਚ ਰਮਨ ਜੀ, ਤੁਸੀਂ ਸਾਨੂੰ ਕਾਲ ਕੀਤੀ. ਐਂਡ ਹੋਪ, ਉਮੀਦ ਕਰਦੀ ਹਾਂ ਅੱਜ ਤੁਹਾਡੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਆਪਦਾ ਲੰਚ ਸਾਰਾ ਕੁਝ ਫਿਨਿਸ਼ ਕਰਕੇ ਵਧੀਆ ਵਧੀਆ ਸਟੋਰੀਜ਼ ਸ਼ੇਅਰ ਕਰਨਗੇ ਤੁਹਾਡੇ ਨਾਲ ਘਰੇ ਆ ਕੇ. ਥੈਂਕ ਯੂ. ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ, ਨੰਬਰ ਹੈਗਾ ਆ 5400. ਹੈਲੋ 5400, ਤੁਸੀਂ ਔਨ ਏਅਰ ਹੋ ਜੀ. ਹੈਲੋ ਨੰਬਰ 5400, ਤੁਸੀਂ ਔਨ ਏਅਰ ਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਦੁਬਾਰਾ ਕਾਲ ਡਿਸਕਨੈਕਟ ਕਰਕੇ ਸਾਨੂੰ ਦੁਬਾਰਾ ਡਾਇਲ ਕਰ ਲਓ ਪਲੀਜ਼. ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ, ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ ਮੈਨੂੰ ਕਾਲਸ ਕਰਦੇ, ਮੈਂ ਕੋਈ ਕੁਐਸਚਨ ਟ੍ਰਿਕ ਹੀ ਨਹੀਂ ਪੁੱਛਿਆ, ਬਟ ਸਾਰੇ ਕਿੰਨਾ ਸਾਥ ਨਿਭਾ ਰਿਹਾ. ਸੋ ਨੰਬਰ ਹੈਗਾ 8981, ਤੁਸੀਂ ਔਨ ਏਅਰ ਹੋ.
3: ਹੈਲੋ ਹਾਂਜੀ ਗੁੱਡ ਮਾਰਨਿੰਗ ਸੰਦੀਪ ਜੀ
0: ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਬੱਚਿਆਂ ਨੂੰ ਅੱਜ ਜਿਹੜੇ ਆ ਖੁਸ਼ ਹੈ ਬਹੁਤ ਅੱਜ ਬੱਚੇ ਜਿਹੜੇ ਤੇ ਮੇਰੀ ਬੇਟੀ ਵੀ ਜਾਂਦੀ ਹੈਗੀ ਉਹ 10th ਦੇ ਵਿੱਚ ਹੈਗੀ ਆ ਤੇ ਬੇਟਾ ਹੈਗਾ ਆ 7th ਗ੍ਰੇਡ ਚ
0: ਵਾਓ ਵੈਰੀ ਨਾਈਸ
3: ਹਾਂਜੀ ਹਾਂਜੀ ਅਦਰਵਾਈਜ਼ ਉਹ ਸਵੇਰੇ 9 ਵਜੇ ਉੱਠਦੇ ਹੁੰਦੇ ਆ ਅੱਜ ਸਵੇਰੇ 7 ਵਜੇ ਉੱਠ ਗਏ
0: ਸ਼ੁਕਰ ਕਰੋ ਤੁਹਾਡੇ ਬੱਚੇ 7 ਵਜੇ ਉੱਠੇ ਮੇਰਾ ਬੇਟਾ ਰਾਤ ਨੂੰ ਹਰ 2 ਘੰਟੇ ਬਾਅਦ ਮੰਮਾ ਮਾਰਨਿੰਗ ਟਾਈਮ ਕਦੋਂ ਹੋਣਾ ਹੈ ਕਦੋਂ ਹੋਣਾ ਹੈ ਉਹਨੇ ਮੈਨੂੰ ਸਾਰੀ ਰਾਤ ਨਹੀਂ ਸੌਣ ਦਿੱਤਾ ਸੋ ਉਮੀਦ ਕਰਦੀ ਹਾਂ ਤੁਹਾਡੇ ਬੱਚੇ ਵੀ ਅੱਜ ਬਹੁਤ ਵਧੀਆ ਇੰਜੋਏ ਕਰਕੇ ਆਉਣਗੇ ਔਰ ਤੁਹਾਡੇ ਨਾਲ ਬਹੁਤ ਵਧੀਆ ਵਧੀਆ ਸਟੋਰੀ ਸ਼ੇਅਰ ਕਰਨਗੇ ਔਰ ਤੁਸੀਂ ਵੀ ਸਾਡੇ ਨਾਲ ਕੱਲ੍ਹ ਕਾਲ ਕਰਕੇ ਸ਼ੇਅਰ ਜ਼ਰੂਰ ਕਰਨਾ ਕਿ ਅੱਜ ਉਹਨਾਂ ਦਾ ਸਕੂਲ 'ਚ ਦਿਨ ਕਿਵੇਂ ਦਾ ਸੀਗਾ
3: ਠੀਕ ਹੈ ਜੀ
0: ਥੈਂਕ ਯੂ ਸੋ ਮੱਚ ਜੀ ਸਾਡੇ ਨਾਲ ਸਾਡੇ ਨੈਕਸਟ ਕਾਲਰ 9100 ਸਾਰੇ ਅੱਜ ਲੇਟ ਸੀਗੇ ਔਰ ਮੈਂ ਵੀ ਲੇਟ ਸੀਗੀ 5 ਮਿੰਟ ਸੋ ਸਾਡੇ ਨਾਲ ਹੈਗੇ ਆ ਪਵਨ ਜੀ ਪਵਨ ਜੀ ਬਾਰੇ ਮੈਂ ਜਿੰਨਾ ਦੱਸਾਂ ਓਨਾ ਹੀ ਘੱਟ ਹੈ ਕਿਉਂਕਿ ਇਹ ਸਾਡੀ ਸੇਵਿੰਗ ਕਰਾਉਣ ਵਿੱਚ ਆਲਵੇਜ਼ ਸਾਡੀ ਹੈਲਪ ਕਰਦੇ ਆ ਸੋ ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਜਿੰਨੀ ਵਧੀਆ ਪਰਸਨੈਲਿਟੀ ਓਨਾ ਹੀ ਵਧੀਆ ਇਹਨਾਂ ਦਾ ਕੰਮ ਹੈਗਾ ਆ ਇਹ ਹੈਲਪ ਕਰਦੇ ਆ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਰੀਸੈਂਟਲੀ ਇਹਨਾਂ ਨੇ ਕਾਫੀ ਸਾਡੇ ਫਰੈਂਡਸ ਐਂਡ ਸਾਡੇ ਰੇਡੀਓ ਲਿਸਨਰਸ ਸੀ ਉਹਨਾਂ ਨੂੰ ਕਾਲ ਕਰਕੇ ਸਾਨੂੰ ਫੀਡਬੈਕ ਦਿੰਦੇ ਆ ਆਲਵੇਜ਼ ਕਿ ਪਵਨ ਜੀ ਨੇ ਬਹੁਤ ਸੋਹਣਾ ਸਾਨੂੰ ਸਮਝਾਇਆ ਔਰ ਬਹੁਤ ਹੀ ਵਧੀਆ ਸਾਡੇ ਪੈਸੇ ਬਚਾ ਕੇ ਦਿੱਤੇ ਸੋ ਪਵਨ ਜੀ ਮੈਨੂੰ ਤੁਸੀਂ ਰੀਸੈਂਟਲੀ 2 ਕਲਾਇੰਟਸ ਦੱਸੋ ਕਲਾਇੰਟਸ ਮੈਨੂੰ ਪਤਾ ਤੁਹਾਡੇ ਕੋਲ ਕਾਫੀ ਆਉਂਦੇ ਆ ਤੇ ਬਟ ਤੁਸੀਂ ਮੈਨੂੰ ਰੀਸੈਂਟ ਕੋਈ ਵੀ 2 ਦੱਸੋ ਜਿਨ੍ਹਾਂ ਦੀ ਤੁਸੀਂ ਸੇਵਿੰਗ ਕਰਾ ਕੇ ਦਿੱਤੀ ਸੀ
4: ਹਾਂਜੀ ਸੰਤੋਸ਼ ਜੀ ਮੇਰੇ ਕੋਲ ਇੱਕ ਲਾਸਟ ਕਲਾਇੰਟ ਆਏ ਸੀ ਜੀ ਉਹਨਾਂ ਦੇ ਕੋਲ ਹੋਮ ਸੀ ਕੱਲੀ ਪ੍ਰੋਪਰਟੀ ਇੱਕ ਲੈ ਕੇ ਆਏ ਸੀ ਆਟੋਸ ਨੀ ਹਜੇ ਲੈ ਕੇ ਆਏ ਤੇ ਜੀ ਉਹਨਾਂ ਦੀ ਕੱਲੀ ਪ੍ਰੋਪਰਟੀ ਇੱਕ ਉਹਨਾਂ ਦਾ ਆਪਣਾ ਪ੍ਰਾਇਮਰੀ ਘਰ ਦੇ ਵਿੱਚੋਂ ਹੀ ਮੈਂ 650 ਉਹਨਾਂ ਦਾ ਸੇਵ ਕੀਤਾ ਸਾਲ ਦਾ ਤੇ ਜੀ ਹੋਰ ਸੰਤੋਸ਼ ਜੀ ਇੱਕ ਮੇਰੇ ਕੋਲ ਕਲਾਇੰਟ ਆਏ ਸੀਗੇ ਉਹਨਾਂ ਦੀਆਂ 2 ਗੱਡੀਆਂ ਸੀ ਤੇ ਇੱਕ ਉਹਨਾਂ ਦੀ ਪ੍ਰੋਪਰਟੀ ਸੀਗੀ 3 ਆਲ ਟੂਗੈਦਰ ਜੀ ਉਹਨਾਂ ਦਾ ਮੈਂ 900 ਸੇਵ ਕੀਤਾ ਸੀਗਾ ਆਲ ਟੂਗੈਦਰ
0: ਸੋ 900 ਐਂਡ 600 ਇਜ਼ ਅ ਬਿਗ ਅਮਾਊਂਟ ਕਈ ਵਾਰ ਕੀ ਹੁੰਦਾ ਕਿ ਅਸੀਂ ਇੰਸ਼ੋਰੈਂਸਿਸ ਜਿਵੇਂ ਸਾਡੀਆਂ ਡਿਡਕਟ ਹੋ ਰਹੀਆਂ ਪਰ ਮੰਥ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਅਸੀਂ ਚੈੱਕ ਕਰੀਏ ਕਿ ਸਾਨੂੰ ਉਹਦੇ ਤੋਂ ਪਹਿਲਾਂ ਬੈਟਰ ਕੋਈ ਡੀਲ ਮਿਲ ਸਕਦੀ ਹੈ ਜਾਂ ਨਹੀਂ ਤੇ ਅਸੀਂ ਉਹੀ ਬਸ ਚੱਲੀ ਜਾਣ ਦਿੰਦੇ ਹਾਂ ਬਟ ਮੈਂ ਹਮੇਸ਼ਾ ਸੁਜੈਸਟ ਕਰਾਂਗੀ ਤੁਹਾਨੂੰ ਇੱਕ ਵਾਰੀ ਤੁਸੀਂ ਪਵਨ ਜੀ ਨੂੰ ਕਾਲ ਜ਼ਰੂਰ ਕਰਿਓ ਜੇ ਤੁਹਾਡੀ ਰਿਨਿਊਅਲਸ ਆ ਰਹੇ ਆ ਜਾਂ ਤੁਸੀਂ ਕੋਈ ਗੱਡੀ ਬਾਏ ਕੀਤੀ ਹੈ ਜਾਂ ਕਾਰ ਬਾਏ ਕੀਤਾ ਸੋ ਤੁਸੀਂ ਇੱਕ ਵਾਰ ਪਵਨ ਜੀ ਤੋਂ ਕੋਂਟੈਕਟ ਕਰਕੇ ਕੋਈ ਵਧੀਆ ਜਿਹੀ ਡੀਲ ਜ਼ਰੂਰ ਬਣਾਉਣਾ ਔਰ ਇਹ ਨਹੀਂ ਆ ਕਿ ਪਵਨ ਜੀ ਤੁਹਾਨੂੰ ਕੋਈ ਕਲੋਜ਼ ਘੱਟ ਪਾ ਕੇ ਤੁਹਾਡੀ ਜਿਹੜੀ ਇੰਸ਼ੋਰੈਂਸ ਦੀ ਅਮਾਊਂਟ ਘੱਟ ਕਰਨਗੇ ਤੁਹਾਨੂੰ ਸਾਰਾ ਕਵਰੇਜ ਦੇ ਨਾਲ ਤੁਹਾਨੂੰ ਪੂਰਾ ਸਮਝਾਉਣਗੇ ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਪੈਸੇ ਘਟਾਉਣ ਦੇ ਚੱਕਰਾਂ ਦੇ ਵਿੱਚ ਉਹਦੇ ਕੁਝ ਪੁਆਇੰਟਸ ਐਡ ਹੀ ਨਹੀਂ ਕਰਾਉਂਦੇ ਕੁਝ ਕਵਰ ਹੀ ਨਹੀਂ ਕਰਾਉਂਦੇ ਵਿੱਚ ਇੰਪੋਰਟੈਂਟ ਚੀਜ਼ਾਂ ਸੋ ਜਿਵੇਂ ਅਮਨ ਜੀ ਨੇ ਇੱਕ ਆਪਣੇ ਹੀ ਦੱਸਿਆ ਸੀ ਔਰ ਉਸ ਤੋਂ ਬਾਅਦ ਸਾਨੂੰ ਕਾਫੀਆਂ ਨੂੰ ਨੌਲੇਜ ਮਿਲ ਗਿਆ ਕਿ ਉਹਨਾਂ ਦੀ ਇੱਕ ਵਾਰ ਰੇਂਜ ਰੋਵਰ ਚੱਕੀ ਗਈ ਤੇ ਉਹਨਾਂ ਦੇ ਗਵਾਂਢੀਆਂ ਦੇ ਵੀ ਚੱਕੀ ਗਈ ਉਹਨਾਂ ਦੇ ਨੇਬਰਸ ਸੋ ਨੇਬਰਸ ਦਾ ਦੇ ਪੈਸੇ ਵਾਪਸ ਨਹੀਂ ਹੋਏ ਕਿਉਂਕਿ ਉਹਨਾਂ ਦੇ ਵਿੱਚ ਕੋਈ ਇੰਪੋਰਟੈਂਟ ਕਲੋਜ਼ ਹੁੰਦਾ ਜੋ ਕਿ ਅਮਨ ਜੀ ਦੀ ਇੰਸ਼ੋਰੈਂਸ ਦੇ ਵਿੱਚ ਸੀਗਾ ਸੋ ਆਲਵੇਜ਼ ਆਲਵੇਜ਼ ਆਲਵੇਜ਼ ਮੇਕ ਸ਼ਿਓਰ ਕਿਉਂਕਿ ਰੱਬ ਨਾ ਕਰੇ ਕਦੀ ਵੀ ਇੱਦਾਂ ਕੁਛ ਹੁੰਦਾ ਆ ਤੇ ਤੁਹਾਡੀ ਸਾਰੀਆਂ ਚੀਜ਼ਾਂ ਕਵਰ ਹੋਣ ਸਾਰੇ ਕਲੋਜ਼ਸ ਵਗੈਰਾ ਐਡ ਹੋਣ ਤੁਸੀਂ ਮੰਨਦੇ ਹੋ ਪਵਨ ਜੀ ਇੱਦਾਂ ਦੀ ਚੀਜ਼ਾਂ ਤੁਹਾਡੇ ਨਾਲ ਕਦੀ ਹੋਈਆਂ ਕੋਈ ਕਿਤੋਂ ਆਇਆ ਹੋਵੇ ਔਰ ਕੋਈ ਕਲੇਮ ਆਇਆ ਬਟ ਉਹ ਪਾਸ ਨਹੀਂ ਹੋਇਆ ਕਿਉਂਕਿ ਇੰਪੋਰਟੈਂਟ ਚੀਜ਼ਾਂ ਹੀ ਮਿਸ ਸੀ ਵਿੱਚ
4: ਬਿਲਕੁਲ ਸੰਤੋਸ਼ ਜੀ ਬਹੁਤ ਸਾਰੇ ਬ੍ਰੋਕਰਸ ਨੇ ਨੌਲੇਜ ਨਹੀਂ ਦਿੰਦੇ ਹੈਗੇ ਕਲਾਇੰਟਸ ਨੂੰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ ਜਿਵੇਂ ਘਰ ਦੇ ਵਿੱਚ ਅਗਰ ਕੋਈ ਯੰਗ ਡਰਾਈਵਰ ਆ ਉਹਨਾਂ ਨੂੰ ਆਪਾਂ ਐਡ ਨਹੀਂ ਕਰਦੇ ਬਟ ਉਹ ਗੱਡੀ ਚਲਾ ਰਿਹਾ ਵਾ ਇੰਸ਼ੋਰੈਂਸ ਨੂੰ ਪਤਾ ਲੱਗਦਾ ਜੀ ਕਲੇਮ ਡਿਕਲਾਈਨ ਹੋ ਜਾਂਦਾ ਕਿ ਤੁਸੀਂ ਕਿਉਂ ਨਹੀਂ ਐਡ ਕਰਾਇਆ ਜਦ ਘਰ ਚ ਇੱਕ ਹੋਰ ਡਰਾਈਵਰ ਸੀਗਾ ਤੇ ਇਹ ਚੀਜ਼ਾਂ ਜੀ ਬਹੁਤ ਸਾਰੀਆਂ ਚੀਜ਼ਾਂ ਇੰਪੋਰਟੈਂਟ ਚੀਜ਼ਾਂ ਦੱਸਣ ਵਾਲੀਆਂ ਹੁੰਦੀਆਂ ਵਾ ਇਹ ਛੋਟੀ ਛੋਟੀ ਚੀਜ਼ਾਂ ਬਹੁਤ ਬਿਗ ਡਿਫਰੈਂਸ ਕ੍ਰੀਏਟ ਕਰ ਦਿੰਦੀਆਂ ਜੀ ਤੇ ਬਾਕੀ ਮੈਂ ਜਿਨ੍ਹਾਂ ਨੇ ਵੀ ਮੇਰੇ ਨਾਲ ਕਾਲ ਕਰਨੀ ਹੈ ਕੁਛ ਵੀ ਡਿਸਕਸ ਕਰਨਾ ਹੈ ਐਨੀ ਟਾਈਮ ਮੇਰੇ ਨਾਲ ਕਾਲ ਕਰ ਸਕਦੇ ਆ ਜੀ ਮੈਂ ਆਟੋ ਹੋਮ ਕਮਰਸ਼ੀਅਲ ਹਰੇਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੀ ਹਾਂ
0: ਜੀ ਸੋ ਸਾਰਿਆਂ ਨੇ ਕੰਟੈਕਟ ਕਰਨੀ ਹੈ ਡਾਇਮੰਡ ਇੰਸ਼ੋਰੈਂਸ ਤੋਂ ਪਵਨ ਕੌਰ ਗਿੱਲ ਜੀ ਨੂੰ ਐਂਡ ਇਹਨਾਂ ਦਾ ਨੰਬਰ ਨੋਟ ਕਰ ਲਓ ਜਲਦੀ ਜਲਦੀ ਤੁਸੀਂ ਸੋ ਨੰਬਰ ਹੈਗਾ 6473529100 647 325 9100 ਸੋ ਕਾਲ ਕਰਨੀ ਹੈ ਪਵਨ ਜੀ ਨੂੰ ਥੈਂਕ ਯੂ ਸੋ ਮਚ ਪਵਨ ਜੀ ਐਂਡ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਿਨ ਬਹੁਤ ਹੀ ਵਧੀਆ ਹੋਏਗਾ ਜਿੱਦਾਂ ਦੇ ਇਨਸਾਨ ਤੁਸੀਂ ਹੋ ਉੱਦਾਂ ਦਾ ਦਿਨ ਹੋਏਗਾ ਅੱਜ
4: थैंक यू संतोष जी,
0: थैंक यू जी। सो कितना वधिया लग्या मैनू, सारिया ने कॉल की और सारिया ने अपने अज दे दिन की शुरुआत ते मैनू आपका एक्सपीरियंस दसा, किसी के बच्चे 9th ग्रेड च, किसी के 7th च। सो मैनू कुड़ियां दी कॉल्स नहीं आई, सो वेलकम परनीत जी, तुसी शो ते आ गए हो, साडे लई साडा बैकअप सिस्टम आ गया होया। सो परनीत जी हैगी आ नजारा टीम तो, और अज उन्होंने ज्वाइन किया स्टूडियो। सो परनीत जी वेलकम।
5: थैंक यू सो मच संतोष जी। तुसी किद्दां हो पहलां तां इदां दस्सो।
0: मैं तां चढ़दी कला च,
5: बस मैं भी चढ़दी कला दे विच। और फिर तुसी सारे ने क्वेश्चन पुछया, थोनू किसी ने क्वेश्चन नहीं पुछया?
0: जी, चलो मैनू किसी ने नहीं क्वेश्चन पुछया।
5: हां जी हां जी, चलो मैं पुछनी आ फिर। तुहाडी बेटी दा अज पहला दिन सी स्कूल दा, थोनू किद्दां फील हो रहा?
0: मेरी बेटी दा पहला दिन सी और मेरे बेटे दा ग्रेड सेकंड आ, ते बेटी लई मैं बहुत इमोशनल सीगी अज। सो बट फिर मैं हिम्मत जुटाई और मैं रेडियो ते पहुंच गई, क्योंकि मैनू सी कि सारिया दी मैनू कॉल्स आन गईआं और सारे मैनू दसणगे कि संतोष इमोशनल नहीं होना। लेकिन मैनू किसी ने एक कॉल करके नहीं कहा कि इमोशनल नहीं होना। सो पहला साल जिहड़ा हुंदा है कई पेरेंट्स लई अपने बच्चिआं नाल ओह ज़्यादा औखा हुंदा है। सारी रात मैं भी नहीं सुती, लेबलिंग करनी हुंदी उहनां दे बैग्स दी, ये वो बहुत ज़्यादा काम हुंदे आ। सो सारा करके उहनूं छड्ड के आई हाँ। एक्साइटिड लग रही सी क्योंकि मैनू काफ़ी दिनों तो फस्ट डे ऑफ स्कूल दीआं वीडियोज़ एंड सारा कुछ काउंसल कर रही सी। सो लेट्स सी अज दा दिन किवें हुंदा है, मैं भी तुहाडे सारे नाल शेयर करांगी। बट तुसी भी दसो जे तुहाडे बच्चे भी स्कूल स्टार्ट कर रहे, जे तुसी भी मेरे वर्गो थोड़े जे इमोशनल होए ते कॉल करके जरूर शेयर करो। हैजीटेट नहीं करना तुसी रेडियो ते कॉल करने लई, वी ऑल आर लाइक अ फैमिली एंड तुसी सानू कॉल करके आपके एक्सपीरियंसिस शेयर करना है। की हुंदा जदों असीं अपने लाइफ दे एक्सपीरियंसिस शेयर करदे आ ना, तुहानू नहीं पता तुहाडी गल सुन के किहड़ा बंदा खुश हो जाए। सो ऑलवेज ऑलवेज ऑलवेज पॉजिटिविटी शेयर करनी है ताकि अगला बंदा भी चढ़दी कला च रहे। सो स्टूडियो दे नंबर्स सारे वेट कर रहे हो, मैं नंबर काफ़ी टाइम तो ब्रेक ते लगाया होया। सो नंबर हैगा 905-673-3337 905-673-3337। जे किसी ने अपने फोन ते सुनना है साडा शो, ते नंबर हैगा 416-477-2040 416-477-2040। मैनू व्हाट्सएप ते ये टेक्स्ट मैसेज करके आप दे एक्सपीरियंस शेयर कर रहे हो। तुसी कॉल कर लो 905-673-3337 ते, ते नाल दे नाल ही गल करांगे असी अज कुछ वधिया जी, खान पीन दी गल, पार्टी शार्टी दी गल। बच्चे गए स्कूल, हुण असी पार्टीज देखनी है कि जे साडी कोई कॉर्पोरेट इवेंट हैगा आ या किसी दा बर्थडे हैगा ते किवें करना। बट उस तो पहला असी लखवीर जी नाल गल करांगे। सो लखवीर सिंह जी तुसी ऑन एयर हो।
6: हेलो जी, सत श्री अकाल
0: लखवीर जी।
6: और जी की हाल चाल है जी?
0: बहुत वधिया चढ़दी कला लखवीर जी, मेरा साथ निभाने वास्ते कॉल कर रहे।
6: सत श्री अकाल परनीत जी।
5: सत श्री अकाल लखवीर जी।
6: मैं जी अज ही अपने जवाक ने स्कूल छड़ के आया, थोड़ा टाइम पहला ही
0: जी,
6: ते मैं भी बड़ा इमोशनल सीगा। मेरा दिल नहीं कर रहा सीगा मैं उन्होंने उत्थे छड़ना स्कूल, बट मेरी मजबूरी सी उन्होंने छड़ना।
0: Oh my God, औखा हुंदा। सो तुहाडी तुहाडी डॉटर या सन?
6: मेरी डॉटर है जी, मेरी अडॉप्टेड डॉटर है जी।
0: अच्छा जी, और केड़ी ग्रेड च जा रहे हो?
6: ओ जी 6th ग्रेड च ने।
0: वाओ, वेरी नाइस। सो उम्मीद करदी हां लखवीर जी अज तुहाडी डॉटर इंजॉय करे स्कूल च और आके तुहाडे नाल अपनियां सक्सेस स्टोरीज शेयर करे और अज टीचर बारे वधिया वधिया दसे। तुसी भी कल कॉल करके साडे नाल शेयर करियो।
6: ਮੇਰਾ ਤਾਂ ਦਿਲ ਕਰ ਰਿਹਾ ਜੀ ਮੈਂ ਹੁਣੇ ਜਾਵਾਂ ਤੇ ਉਹਨੂੰ ਸਕੂਲ ਚ ਚੱਕ ਲਿਆਵਾਂ।
0: ਤੁਹਾਡਾ ਦਿਲ ਕਰ ਰਿਹਾ ਕੀ? ਉਹਦਾ ਦਿਲ ਕਰ ਰਿਹਾ? ਲਖਵੀਰ ਜੀ ਤੁਸੀਂ ਤੁਸੀਂ ਸ਼ੋਅ ਨੂੰ ਤੇ ਕਾਲ ਕਰਕੇ ਨਾ ਸਾਨੂੰ ਹਸਾ ਰਹੇ ਹੋ ਮੈਨੂੰ ਲੱਗ ਰਿਹਾ। ਜੀ ਜੀ ਬਿਲਕੁਲ ਬਿਲਕੁਲ। ਸੋ ਸਕੂਲ ਨਾ ਜਾਇਓ ਪਲੀਜ਼, ਤੁਹਾਨੂੰ ਥੋੜੇ 2-4 ਘੰਟੇ ਲਗਾ ਲੈਣ ਦੋ ਤੇ ਥੋੜੇ ਟਾਈਮ ਬਾਅਦ 2 ਵਜੇ ਚਲੇ ਜਾਇਓ, ਕੋਈ ਪ੍ਰੋਬਲਮ ਨਹੀਂ ਹੈ, ਇੰਜੋਏ ਕਰੂਗੀ ਅੱਜ।
6: ਹਾਂਜੀ,
0: ਥੈਂਕ ਯੂ ਸੋ ਮਚ।
6: ਥੈਂਕ ਯੂ ਸੋ ਮਚ ਸੰਦੋ ਜੀ, ਥੈਂਕ ਯੂ ਸੋ ਮਚ ਪ੍ਰਨੀਤ ਜੀ।
0: ਇੰਜੋਏ ਕਰੋ ਲਖਵੀਰ ਜੀ ਅੱਜ ਦਾ ਦਿਨ ਤੇ ਥੈਂਕ ਯੂ ਸਾਨੂੰ ਹਸਾਨ ਲਈ ਕਿਉਂਕਿ ਅੱਜ ਮੈਨੂੰ ਹਾਸੇ ਦੀ ਬਹੁਤ ਜ਼ਰੂਰਤ ਸੀਗੀ
6: ਕੋਈ ਗੱਲ ਨਹੀਂ ਮੈਂ ਦੁਬਾਰਾ ਕਾਲ ਕਰ ਲਵਾਂਗਾ
0: ਥੈਂਕ ਯੂ ਸੋ ਦੇਖੋ ਜੀ ਕਈ ਪੇਰੈਂਟਸ ਹੁੰਦੇ ਆ ਪੰਡਿਤ ਐਕਚੁਅਲ ਚ ਕਿ ਉਹ ਕਹਿੰਦੇ ਆ ਕਿ ਅਸੀਂ ਆਪਦੇ ਬੱਚਿਆਂ ਨੂੰ ਜਲਦੀ ਪਿਕ ਕਰ ਲੈਣਾ ਕਈ ਕਹਿੰਦੇ ਨੋ ਉਹਨਾਂ ਨੂੰ ਆਪਣੇ ਸਕੇਜੂਲ ਦੇ ਅਕੋਰਡਿੰਗ ਸੈੱਟ ਹੋਣ ਦੋ ਸੋ ਮੈਂ ਉਹਨਾਂ ਪੇਰੈਂਟਸ ਵਿੱਚੋਂ ਇੱਕ ਹੈਗੀ ਆ ਜੋ ਕਹਿਣਗੇ ਕਿ ਪੂਰਾ ਸਕੇਜੂਲ ਉਹਨਾਂ ਨੂੰ ਸੈੱਟ ਕਰ ਲੈਣ ਦੋ ਕਿਉਂਕਿ ਜੇ ਅਸੀਂ ਉਹਨਾਂ ਨੂੰ ਪਹਿਲਾਂ ਪਿਕ ਕਰ ਲਿਆ ਉਹਨਾਂ ਦੀ ਆਦਤ ਬਣ ਜਾਣੀ ਆ ਬਟ ਔਨ ਦਾ ਅਦਰ ਹੈਂਡ ਸਾਈਡ ਮੇਰੇ ਹਸਬੈਂਡ ਵਰਗੇ ਜਿਹੜੇ ਪੇਰੈਂਟਸ ਆ ਉਹ ਕਹਿਣਗੇ ਉਹ ਥੋੜੇ ਸੈਂਸਿਟਿਵ ਹੁੰਦੇ ਆ ਇਮੋਸ਼ਨਲ
5: ਅਟੈਚਮੈਂਟ ਜ਼ਿਆਦਾ ਹੁੰਦੇ
0: ਨਹੀਂ ਅਟੈਚਮੈਂਟ ਤਾਂ ਮੇਰੀ ਵੀ ਬਹੁਤ ਆ ਲੇਕਿਨ ਫਿਰ ਜੇ ਅਸੀਂ ਰੋਜ਼ ਰੋਜ਼ ਪਿਕ ਕਰ ਲਾਂਗੇ ਨਾ ਉਹਨਾਂ ਨੂੰ ਆਦਤ ਪੈ ਜਾਂਦੀ ਆ ਸੋ ਮੇਰੇ ਹਸਬੈਂਡ ਕਹਿੰਦੇ ਆ ਪਿਕ ਕਰਨਾ ਮੈਂ ਕਿਹਾ ਨਹੀਂ ਪਿਕ ਕਰਨਾ ਸੋ ਪਿਕ ਕਰਦੇ ਕਰਾਉਂਦੇ ਸਾਡਾ ਸਾਥ ਸਾਰਿਆਂ ਦਾ ਇੰਝ ਹੀ ਬਣਿਆ ਰਹੇ ਐਂਡ ਅੱਜ ਸਾਰੇ ਜਾਣੇ ਇੰਝ ਹੀ ਇੰਜੋਏ ਕਰੋ ਤੇ ਕਾਲ ਕਰੋ ਸਾਨੂੰ ਦੇਖੋ ਸਾਨੂੰ ਹੁਣੇ ਕਾਲ ਕੀਤੀ ਲਖਵੀਰ ਜੀ ਨੇ ਕਿੰਨੀ ਸੋਹਣੀਆਂ ਗੱਲਾਂ ਕੀਤੀਆਂ ਸੋ ਤੁਸੀਂ ਵੀ ਦੱਸੋ ਕੀ ਕੋਈ ਇੱਦਾਂ ਦੇ ਪੇਰੈਂਟਸ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਆਪਦੇ ਬੱਚਿਆਂ ਨੂੰ ਅੱਜ ਜਲਦੀ ਪਿਕ ਕਰ ਲਈਏ ਕਾਲ ਕਰਕੇ ਦੱਸੋ ਜ਼ਰੂਰੀ ਨਹੀਂ ਹੈ ਕਿ ਸੰਤੋਸ਼ ਜਾਂ ਪ੍ਰਨੀਤ ਕੋਈ ਟ੍ਰਿਕੀ ਕੁਐਸਚਨ ਲੈ ਕੇ ਆਏਗੀ ਫਿਰ ਹੀ ਤੁਸੀਂ ਸ਼ੇਅਰ ਕਰਨਾ ਆ ਸਾਥੀ ਦੱਸੋ ਕਿ ਕੌਣ ਕੌਣ ਚਾਹੁੰਦਾ ਕਿ ਅਸੀਂ ਜਲਦੀ ਜਾ ਕੇ ਪਿਕ ਕਰੀਏ ਔਰ ਕੌਣ ਕੌਣ ਕਹਿੰਦਾ ਕਿ ਨੋ ਜਲਦੀ ਪਿਕ ਨਹੀਂ ਕਰਨਾ ਅਸੀਂ ਸੋ ਕਾਲ ਕਰਨੀ ਹੈ ਤੁਸੀਂ ਸਾਡੇ ਸਟੂਡੀਓ ਦੇ ਨੰਬਰ ਤੇ 905-673-3337 9056733337 ਤੇ ਕਾਲ ਕਰਕੇ ਆਪਦੇ ਐਕਸਪੀਰੀਅੰਸ ਸ਼ੇਅਰ ਕਰੋ।

0: ਸੋ ਸ਼ੇਅਰ ਸਾਰਿਆਂ ਨੇ ਕੀਤੀਆਂ ਆਪਣੀਆਂ ਗੱਲਾਂ ਸਾਡੇ ਨਾਲ, ਬਹੁਤ ਹੀ ਵਧੀਆ ਲੱਗਿਆ ਸਾਰਿਆਂ ਦੀਆਂ ਗੱਲਾਂ ਸੁਣ ਕੇ। ਨਾਲ ਹੀ ਹੁਣ ਗੱਲ ਕਰਦੇ ਹਾਂ ਅਸੀਂ ਇੰਸ਼ੋਰੈਂਸਿਸ ਦੀ ਤਾਂ ਹੋ ਗਈ, ਹੁਣ ਗੱਲ ਕਰਦੇ ਹਾਂ ਪੂਰੀਆਂ ਚਿੱਠੀਆਂ ਜਿਹੜੀਆਂ ਸਾਨੂੰ ਸਰਕਾਰ ਵੱਲੋਂ ਆਉਂਦੀਆਂ। ਸੋ ਜੇ ਤੁਹਾਨੂੰ ਪੂਰੀਆਂ ਚਿੱਠੀਆਂ ਤੋਂ ਸਟ੍ਰੈਸ ਫੀਲ ਹੁੰਦੀ ਹੈ ਤਾਂ ਤੁਸੀਂ ਕੋਂਟੈਕਟ ਕਰਨਾ ਹੈ ਪੰਜਾਬ ਠਿਕ ਸੋਲਿਊਸ਼ਨ ਜਗਜੀਤ ਸਾਚਾ ਜੀ ਨੂੰ, ਅਤੇ ਨੰਬਰ ਨੋਟ ਕਰ ਲਓ, ਇਹਨਾਂ ਦੀ ਟੀਮ ਹਰ ਹੀ ਪਾਸੇ ਤੁਹਾਨੂੰ ਮਿਲੇਗੀ, ਕੇਮਬ੍ਰਿਜ, ਬ੍ਰੈਂਡਫੋਰਡ, ਮਿਸਿਸਾਗਾ, ਗੋਲਫ, ਕਿਚਨਰ, ਵਾਟਰਲੂ, ਲੰਡਨ। ਸੋ ਤੁਸੀਂ ਕਾਲ ਕਰਨੀ ਹੈ 416-720-3642 'ਤੇ, 416-720-3642 'ਤੇ ਕਾਲ ਕਰਨੀ ਹੈ ਜਗਜੀਤ ਸਾਚਾ ਜੀ ਦੀ ਟੀਮ ਨੂੰ। ਅਤੇ ਪਰਨੀਤ ਜੀ ਮੈਨੂੰ ਦੱਸੋ ਅੱਜ ਕੀ ਸਪੈਸ਼ਲ ਲੈ ਕੇ ਆ ਰਹੇ ਹੋ ਤੁਸੀਂ ਨਜ਼ਾਰਾ ਦੀ ਟੀਮ ਵੱਲੋਂ ਸਾਰਿਆਂ ਲਈ?
1: ਹਾਂਜੀ ਹਾਂਜੀ, ਸੋ ਬੈਕ ਟੂ ਸਕੂਲ ਦੇ ਵਿੱਚ ਸਾਰੇ ਪੇਰੈਂਟਸ ਹੁਣ ਫ੍ਰੀ ਹੋਣਗੇ ਅਤੇ ਆ ਜਾਓ ਫਿਰ ਆਪਾਂ ਪਾਰਟੀਜ਼ ਔਰਗਨਾਈਜ਼ ਕਰਵਾਉਣੇ ਆ ਨਜ਼ਾਰਾ 'ਤੇ ਇੱਕ ਵਾਰ ਫਿਰ ਤੋਂ। ਅਤੇ ਤੁਹਾਨੂੰ ਪਤਾ ਕਿ ਸਾਡੇ ਵੀਕਡੇਜ਼ ਆਫਰ ਚੱਲ ਰਹੇ ਨੇ ਰਾਈਟ ਨਾਓ, 30 ਪੀਪਲ ਦੀ ਗੈਦਰਿੰਗ 'ਤੇ $900 ਦੇ ਵਿੱਚ। ਅਤੇ ਸਾਡੇ ਕੋਲ ਜਿਹੜੇ ਸਾਡੇ ਪਲੈਟਫਾਰਮਸ ਨੇ, ਸਾਡੇ ਜਿਹੜੇ ਸਲੋਟ ਨੇ, ਉਹ ਬਹੁਤ ਹੀ ਜਲਦੀ ਬੁੱਕ ਹੋ ਰਹੇ ਨੇ, ਅਤੇ ਤੁਸੀਂ ਜਲਦੀ ਜਲਦੀ ਕਾਲ ਕਰੋ ਅਤੇ ਸਾਡੇ ਨਾਲ ਬੁਕਿੰਗ ਕਰਵਾਓ ਤਾਂ ਕਿ ਆਪਾਂ ਤੁਹਾਡੀਆਂ ਵੀ ਫੈਮਿਲੀ ਗੈਦਰਿੰਗਸ ਕਰਵਾ ਸਕੀਏ, ਤੁਹਾਡੇ ਬਰਥਡੇ ਪਾਰਟੀਜ਼, ਤੁਹਾਡੇ ਬੇਬੀ ਸ਼ਾਵਰਸ, ਤੁਹਾਡੇ ਰਿਸੈਪਸ਼ਨਸ, ਈਵਨ ਤੁਹਾਡੇ ਵਿਆਹ ਦੀਆਂ ਜਾਗੋਆਂ ਵੀ ਅਸੀਂ ਉੱਥੇ ਔਰਗਨਾਈਜ਼ ਕਰਵਾ ਕੇ ਦਿੰਦੇ ਹਾਂ ਤੁਹਾਨੂੰ। ਪੂਰਾ ਇਵੈਂਟ ਤੁਹਾਨੂੰ ਮੈਨੇਜ ਕਰਕੇ ਦਿੰਦੇ ਹਾਂ, ਫੂਡ ਤੋਂ ਲੈ ਕੇ ਤੁਹਾਡੇ ਇੰਟਰਟੇਨਮੈਂਟ ਤੋਂ ਲੈ ਕੇ, ਫਿਰ ਤੁਹਾਡੀ ਕਸਟਮਰ ਸਰਵਿਸ ਤੋਂ ਲੈ ਕੇ, ਤੁਹਾਡੇ ਗੈਸਟ ਦੀ ਟੇਕ ਕੇਅਰ ਤੋਂ ਲੈ ਕੇ, ਫਿਰ ਤੁਹਾਡੀਆਂ ਆਪਦੀਆਂ ਗੇਮਸ ਤੋਂ ਲੈ ਕੇ, ਤੁਹਾਨੂੰ ਪੂਰਾ ਹੀ ਸਾਰਾ ਅਸੀਂ ਈਵਨ ਤੁਹਾਨੂੰ ਡੀਜੇ ਸਿਸਟਮ, ਡਿਸਕੋ ਲਾਈਟਸ ਪੂਰਾ ਨਚਾ ਕੇ ਹਸਾ ਕੇ ਭੇਜਦੇ ਹਾਂ ਤੁਹਾਨੂੰ ਉੱਥੋਂ, ਤੁਹਾਨੂੰ ਪੂਰੀਆਂ ਮੈਮਰੀਜ਼ ਕ੍ਰੀਏਟ ਕਰਵਾ ਕੇ ਭੇਜਦੇ ਹਾਂ। ਅਤੇ ਤੁਸੀਂ ਵੀ ਆਓ ਸਾਡੇ ਕੋਲ $900 ਦੇ ਵਿੱਚ 30 ਪੀਪਲ ਦੀ ਗੈਦਰਿੰਗ ਲਈ
0: ਜੀ।
1: ਜਲਦੀ ਜਲਦੀ ਸਾਨੂੰ ਕਾਲ ਕਰੋ, ਮੈਨੂੰ ਕਾਲ ਕਰੋ ਅਤੇ ਸਾਨੂੰ ਬੁਕਿੰਗ ਦਿਓ, ਅਤੇ ਮੈਂ ਤੁਹਾਨੂੰ ਨੰਬਰ ਦੱਸਦੀ ਹਾਂ, ਤੁਸੀਂ ਉਹ ਨੰਬਰ 'ਤੇ ਕਾਲ ਕਰੋ
0: ਜੀ,
1: ਅਤੇ ਕਾਲ ਕਰਕੇ ਸਾਡੇ ਕੋਲ ਸਲੋਟ ਬੁੱਕ ਕਰਾਓ ਜਲਦੀ ਜਲਦੀ, ਕਿਉਂਕਿ ਸਾਡੇ ਜਿਹੜੇ ਸਲੋਟਸ ਨੇ ਉਹ ਬਹੁਤ ਹੀ ਜਲਦੀ ਸੋਲਡ ਆਊਟ ਹੋ ਰਹੇ ਨੇ, ਅਤੇ ਫਿਰ ਤੁਹਾਨੂੰ ਬਾਅਦ 'ਚ ਡੇਟਸ ਨਹੀਂ ਮਿਲਦੀਆਂ। ਅਤੇ ਸਾਡਾ ਨੰਬਰ ਹੈ 905-451-2600, 905-451-2600, 905-451-2600।
0: ਦੁਬਾਰਾ ਰਿਪੀਟ ਕਰ ਦਿਓ ਪਰਨੀਤ ਜੀ ਤੁਸੀਂ ਨੰਬਰ ਐਂਡ ਐਡਰੈਸ ਕੀ ਹੈਗਾ ਤੁਹਾਡੀ ਲੋਕੇਸ਼ਨ ਦਾ, ਸਾਰੇ ਕਿੱਥੇ ਪਹੁੰਚਣ, ਐਂਡ ਹੋਰ ਤੁਸੀਂ ਜੇ ਪਾਰਟੀਜ਼ ਕੋਈ ਕਰ ਰਿਹਾ ਹੈ ਤਾਂ ਕੀ ਤੁਹਾਡੇ ਵਿੱਚ ਫਰਕ ਹੈ ਕਿ ਸਾਰੇ ਤੁਹਾਡੇ ਕੋਲ ਆਉਣ, ਕੀ ਸਪੈਸ਼ਲ ਚੀਜ਼ ਹੈਗੀ ਹੈ ਜਿਹੜੇ ਕਰਕੇ ਤੁਸੀਂ ਸੋਚਦੇ ਹੋ ਕਿ ਸਾਰੇ ਤੁਹਾਨੂੰ ਹੀ ਚੂਜ਼ ਕਰਨ?
1: ਹਾਂਜੀ ਹਾਂਜੀ,
0: ਮੇਰਾ ਤਾਂ ਹਮੇਸ਼ਾ ਇਹੀ ਹੁੰਦਾ ਜਦੋਂ ਮੈਂ ਕਿਸੇ ਨੂੰ ਚੂਜ਼ ਕਰਨਾ, ਮੈਂ ਦੇਖਣਾ ਹੁੰਦਾ ਕਿ ਇਹ ਬਾਕੀਆਂ ਨਾਲੋਂ ਡਿਫਰੈਂਟ ਕਿਵੇਂ ਹੈ। ਸੋ ਤੁਸੀਂ ਵੀ ਦੱਸੋ ਕਿਵੇਂ ਡਿਫਰੈਂਟ ਹੋ ਤੁਸੀਂ?
1: ਹਾਂਜੀ ਹਾਂਜੀ, ਸੋ ਬੇਸਿਕਲੀ ਪਹਿਲਾਂ ਤਾਂ ਸਾਡਾ ਫੂਡ ਬਹੁਤ ਬੈਸਟ ਹੁੰਦਾ ਸੀ, ਓਵਰ ਮਸਾਲੇ ਨਹੀਂ, ਸਪਾਈਸਿਸ ਓਵਰ ਐਡ ਨਹੀਂ ਹੁੰਦੇ ਸਾਡੇ
0: ਜੀ।
1: ਅਤੇ ਐਂਡ ਆਫਟਰ ਦੈਟ ਸਾਡੀ ਕਸਟਮਰ ਸਰਵਿਸ, ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਅਸੀਂ ਤੁਹਾਨੂੰ ਬਿਲਕੁਲ ਘਰ ਵਰਗਾ ਫੀਲ ਕਰਾਉਂਦੇ ਹਾਂ, ਤੁਹਾਨੂੰ ਬਹੁਤ ਵੈਲਕਮਿੰਗ ਫੀਲ ਹੁੰਦਾ, ਤੁਹਾਡੇ ਕੋਲ ਹਰ 10 ਮਿੰਟ ਦੇ ਬਾਅਦ ਕੋਈ ਨਾ ਕੋਈ ਸਰਵਰ ਅਪਰੋਚ ਕਰਦਾ, ਈਵਨ ਦੋ ਅਸੀਂ ਤੁਹਾਨੂੰ ਸਰਵ ਕਰ ਦਿੰਦੇ ਹਾਂ ਉਦੋਂ ਬਾਅਦ ਵੀ ਤੁਹਾਨੂੰ ਪੁੱਛਦੇ ਰਹਿੰਦੇ ਹਾਂ ਕਿ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ ਜਾਂ ਨਹੀਂ। ਤਾਂ ਜੇ ਤੁਸੀਂ ਸਾਡੇ ਕੋਲ ਪਾਰਟੀਜ਼ ਔਰਗਨਾਈਜ਼ ਕਰਵਾ ਰਹੇ ਹੋ ਤਾਂ ਅਸੀਂ ਤੁਹਾਡੀ ਪਾਰਟੀ ਦੇ ਵਿੱਚ ਪਾਰਟੀਸਪੇਟ ਕਰਦੇ ਹਾਂ ਤਾਂ ਕਿ ਤੁਸੀਂ ਖੁਦ ਵੀ ਪਾਰਟੀਸਪੇਟ ਕਰ ਸਕੋ।
0: ਵੈਰੀ ਨਾਈਸ,
1: ਅਸੀਂ ਤੁਹਾਨੂੰ ਗੇਮਸ ਕਰਵਾਉਂਦੇ ਹਾਂ, ਤੁਹਾਨੂੰ ਲਾਈਕ ਐਪੇਟਾਈਜ਼ਰਸ ਤੋਂ ਬਾਅਦ ਯੂਜੂਅਲੀ ਹੁੰਦਾ ਕਿ ਸਾਰੇ ਬੈਠ ਜਾਂਦੇ ਆ
0: ਜੀ,
1: ਨੀਂਦ ਆਉਣ ਲੱਗ ਜਾਂਦੀ ਹੈ ਸਾਰਿਆਂ ਨੂੰ, ਗੱਲਾਂ 'ਚ ਬਿਜ਼ੀ ਹੋ ਜਾਂਦੇ ਆ, ਤੇ ਉਹ ਮੈਮਰੀਜ਼ ਨਹੀਂ ਕ੍ਰੀਏਟ ਹੁੰਦੀਆਂ
0: ਬਿਲਕੁਲ।
1: ਤੇ ਫਿਰ ਅਸੀਂ ਉਹਨਾਂ ਨੂੰ ਡਾਂਸ ਫਲੋਰ ਤੇ ਲੈ ਕੇ ਆਉਂਦੇ
0: ਆ,
1: ਅਸੀਂ ਉਹਨਾਂ ਦੀਆਂ ਗੇਮਸ ਕਰਵਾਉਂਦੇ ਆ, ਅਸੀਂ ਸਾਰਿਆਂ ਨੂੰ ਪਾਰਟੀਸਪੇਟ ਕਰਵਾਉਂਦੇ ਆ, ਫਿਰ ਉਹ ਤੁਹਾਡੀਆਂ ਮੈਮਰੀਜ਼ ਅਸੀਂ ਤੁਹਾਨੂੰ ਕ੍ਰੀਏਟ ਕਰਕੇ ਭੇਜਦੇ ਆ।
0: ਵੈਰੀ ਨਾਈਸ, ਸੋ ਸਾਰਿਆਂ ਨੇ ਕੰਟੈਕਟ ਕਰਨਾ ਹੈ ਨਜ਼ਾਰਾ ਦੀ ਟੀਮ ਨੂੰ, ਕਿਉਂਕਿ ਇਹਨਾਂ ਦੀ ਬੁਕਿੰਗਸ ਬਹੁਤ ਜਲਦੀ ਫੁੱਲ ਹੋ ਜਾਂਦੀਆਂ। ਸੋ ਪੈਕੇਜ ਕੁਛ ਲਿਮਿਟਿਡ ਟਾਈਮ ਲਈ $900 ਵਿੱਚ 30 ਬੰਦਿਆਂ ਦੀ ਕੇਟਰਿੰਗ ਜਾਂ ਐਂਡ ਸਾਰੀ ਪਾਰਟੀ ਔਰਗਨਾਈਜ਼ ਕਰਨ ਦਾ ਸਾਰਾ ਕੁਛ ਵਿੱਚ ਇਨਕਲੂਡ ਹੈਗਾ ਹੈ ਵੀਕਡੇਜ਼ ਦੇ ਵਿੱਚ। ਸੋ ਤੁਸੀਂ ਕਾਲ ਕਰਨੀ ਹੈ ਨਜ਼ਾਰਾ ਦੀ ਟੀਮ ਨੂੰ ਅਤੇ ਆਪਣੀ ਪਾਰਟੀ ਜਲਦੀ ਜਲਦੀ ਬੁੱਕ ਕਰਨੀ ਹੈ, ਕਿਉਂਕਿ ਆਉਣ ਵਾਲਾ ਟਾਈਮ ਹੁਣ ਠੰਡਾ ਠੰਡਾ ਸੀਜ਼ਨ ਸ਼ੁਰੂ ਹੋ ਗਿਆ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਾਹਰ ਹੀ ਹੌਲ 'ਚ ਕਰੀਏ, ਐਂਡ ਘਰੇ ਵੀ ਜਦੋਂ ਕਰੋ ਤਾਂ ਇਸ ਤੋਂ ਡਬਲ ਹੀ ਪੈਸੇ ਲੱਗ ਜਾਂਦੇ ਆ, ਉਸ ਤੋਂ ਉੱਪਰ ਸਟ੍ਰੈਸ ਅਲੱਗ ਕਿ ਖਾਣਾ ਨਾ ਖਤਮ ਹੋ ਜਾਏ, ਕੋਈ ਨਾਰਾਜ਼ ਨਾ ਹੋ ਜਾਏ, ਕੋਈ ਕੁਛ ਖਾ ਕੇ ਨਹੀਂ ਗਿਆ, ਸਾਰਿਆਂ ਨੂੰ ਪੁੱਛੋ ਤੁਸੀਂ ਖਾਣਾ ਖਾ ਲਿਆ, ਤੁਸੀਂ ਖਾਣਾ ਖਾ ਲਿਆ। ਸੋ ਤੁਸੀਂ ਇਹ ਟੈਂਸ਼ਨ ਛੱਡ ਕੇ ਟੈਂਸ਼ਨ ਦੇਣੀ ਹੈ ਪਰਨੀਤ ਨੂੰ, ਕਿਉਂਕਿ ਇਹ ਸਾਰਿਆਂ ਨੂੰ ਬਹੁਤ ਵਧੀਆ ਪੁੱਛਦੀ ਹੈ। ਸੋ ਕੰਟੈਕਟ ਕਰਨੇ ਆ ਤੁਸੀਂ ਨਜ਼ਾਰਾ ਦੀ ਟੀਮ ਨੂੰ, ਅਤੇ ਐਡਰੈਸ ਕਿੱਥੇ ਹੈਗਾ ਇਹ? ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ, 30 ਰੈਮਲਰ ਡਰਾਈਵ, ਯੂਨਿਟ 1E। ਇਹਨਾਂ ਦਾ ਫੂਡ ਤੁਸੀਂ ਟਰਾਈ ਕਰਕੇ ਦੇਖਿਓ, ਇਹਨਾਂ ਦੇ ਸ਼ੈੱਫ ਨੇ ਅਕਰੋਸ ਆਲ ਓਵਰ ਦਾ ਕੰਟਰੀ ਕੰਮ ਕੀਤਾ ਹੋਇਆ। ਸੋ ਤੁਸੀਂ ਉੱਦਾਂ ਦਾ ਟੇਸਟ ਕਿਤੇ ਵੀ ਨਹੀਂ ਪਾ ਸਕੋਗੇ ਜੋ ਕਿ ਤੁਹਾਨੂੰ ਨਜ਼ਾਰਾ ਦੀ ਟੀਮ ਦੇ ਰਹੀ ਹੈ। ਸੋ ਤੁਸੀਂ ਕੋਂਟੈਕਟ ਕਰਨਾ ਹੈ 905-451-2600, 905-451-2600। 2600 ਤੇ ਪ੍ਰਨੀਤ ਇੱਕ ਕੁਐਸਚਨ ਲੈ ਕੇ ਆਈ ਹਾਂ ਮੈਂ ਕਿਸੇ ਨੂੰ ਪੁੱਛਿਆ ਸੀ ਆਉਂਦੇ ਆਉਂਦੇ ਰਸਤੇ 'ਚ ਕਿ ਇਹ ਕੁਐਸਚਨ ਅੱਜ ਮੈਂ ਪੁੱਛਾਂ ਬਟ ਮੇਰੀ ਫਰੈਂਡ ਨੂੰ ਆਨਸਰ ਤਾਂ ਨਹੀਂ ਆਇਆ ਬਟ ਉਹਨੇ ਮੈਨੂੰ ਇਹ ਕਹਿਤਾ ਸੰਤੋਸ਼ ਇਹ ਬਹੁਤ ਸੌਖਾ ਕੁਐਸਚਨ ਹੈ ਆਨਸਰ ਤਾਂ ਸਾਰਿਆਂ ਨੇ ਬਹੁਤ ਜਲਦੀ ਦੇ ਦੇਣਾ ਬਟ ਉਹ ਆਨਸਰ ਦੇ ਨਹੀਂ ਸਕੇ ਸੀਗੀ ਮੈਨੂੰ ਸੋ ਲੈਟ ਸੀ ਮੇਰੇ ਇਸ ਕੁਐਸਚਨ ਕਾ ਆਨਸਰ ਕੌਣ ਦੇਤਾ ਹੈ
1: ਦੇਖੋ ਜੀ ਦੇਖੋ ਕੱਲ ਫਿਰ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ ਫਿਰ ਸਾਨੂੰ ਤੰਗ ਕਰਨ ਵਾਸਤੇ ਕੁਐਸਚਨ ਲੈ ਕੇ ਆ ਗਏ
0: ਮੈਂ ਮੈਥਸ ਵਿੱਚ ਮੇਰਾ ਕੰਮ ਬਹੁਤ ਔਖਾ ਆ ਸੋ ਇਹ ਕੁਐਸਚਨ ਦਾ ਆਨਸਰ ਮੈਨੂੰ ਆਉਂਦਾ ਹੈ ਸੋ ਤੁਸੀਂ ਧਿਆਨ ਨਾਲ ਸੁਣਿਓ
1: ਹਾਂਜੀ
0: ਤੇ ਕੱਲ ਹਰਿੰਦਰ ਜੀ ਤੁਸੀਂ ਆਪਦੇ ਛੋਲੇ ਭਟੂਰੇ ਆਈ ਡੋਂਟ ਨੋ ਤੁਸੀਂ ਕਿਤੇ ਪਿਕ ਨਹੀਂ ਕੀਤੇ ਬਟ ਜੇ ਕੀਤੇ ਆ ਤਾਂ ਤੁਸੀਂ ਇੰਜੋਏ ਕੀਤੇ ਹੋਣਗੇ ਸੋ ਅੱਜ ਅਸੀਂ ਦੇਵਾਂਗੇ ਨਿਊਟਰੀ ਕੁਲਚਾ ਔਰ ਦੇਵਾਂਗੇ ਅਸੀਂ ਤਵਾ ਕਿਚਨ ਤੋਂ ਬਟ ਪਿਕਅਪ ਅੱਜ ਹੀ ਕਰਨੀ ਪਏਗੀ ਔਰ ਚਾਹੇ ਆਨਸਰ ਸਹੀ ਹੈ ਚਾਹੇ ਜੋ ਮਰਜ਼ੀ ਆਨਸਰ ਹੈ ਅਸੀਂ ਕੋਈ ਵੀ ਲੱਕੀ ਵਿਨਰ ਨੂੰ ਵਿੱਚੋਂ ਚੂਜ਼ ਕਰਾਂਗੇ ਸੋ ਅੱਜ ਦਾ ਸਵਾਲ ਸ਼ੁਰੂ ਹੁੰਦਾ ਹੈ ਉਹ ਕਿਹੜੀ ਚੀਜ਼ ਆ ਜੋ ਫਲ ਵੀ ਆ ਫੁੱਲ ਵੀ ਆ ਫਲਾਰ ਐਂਡ ਮਿਠਾਈ ਵੀ ਆ ਫਲ ਵੀ ਆ ਯਾਨੀ ਫਰੂਟ ਫੁੱਲ ਵੀ ਆ ਯਾਨੀ ਫਲਾਰ ਮਿਠਾਈ ਵੀ ਆ ਅਤੇ ਸਵੀਟਸ ਸੋ ਉਹ ਕੌਣ ਸੀ ਚੀਜ਼ ਹੈ ਜੋ ਫਲ ਵੀ ਹੈ ਫੁੱਲ ਵੀ ਹੈ ਔਰ ਮਿਠਾਈ ਵੀ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਫਲ ਵੀ ਆ ਫੁੱਲ ਵੀ ਆ ਅਤੇ ਮਿਠਾਈ ਵੀ ਆ ਸੋ ਕਾਲ ਕਿੱਥੇ ਕਰਨੀ ਆ ਤੁਸੀਂ ਕਾਲ ਕਰਨ ਲਈ ਇੱਕੋ ਇੱਕ ਨੰਬਰ ਹੈਗਾ ਹੈ ਤੁਸੀਂ ਕਾਲ ਕਰਨੀ ਹੈ 905-673-3337 905-673-3337 ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸਣਾ ਹੈ ਇਹਦਾ ਆਨਸਰ ਕੀ ਹੈਗਾ ਅਤੇ ਜਿਹੜੇ ਲੱਕੀ ਵਿਨਰ ਹੋਣਗੇ ਉਹਨਾਂ ਨੂੰ ਮਿਲੇਗਾ ਅੱਜ ਇੱਕ ਨਿਊਟਰੀ ਕੁਲਚੇ ਯਾਨੀ ਕਿ ਕਿੱਥੇ ਵਾਲਾ ਕੁਲਚਾ ਹੈਗਾ ਨਿਊਟਰੀ ਕੁਲਚਾ ਕੋਈ ਆਮ ਨਹੀਂ ਹੈਗਾ ਇਹ ਹੈਗਾ ਆ ਚੌੜੇ ਬਾਜ਼ਾਰ ਵਾਲਾ ਲੁਧਿਆਣੇ 'ਚ ਚੌੜਾ ਬਾਜ਼ਾਰ ਹੈਗਾ ਹੈ ਉੱਥੇ ਦਾ ਸਪੈਸ਼ਲ ਨਿਊਟਰੀ ਕੁਲਚਾ ਐਂਡ ਲੁਧਿਆਣੇ ਵਾਲਿਆਂ ਨੂੰ ਚੌੜੇ ਬਾਜ਼ਾਰ ਦਾ ਪਤਾ ਹੋਏਗਾ ਹੁਣ ਆਈ ਐਮ ਫਰੋਮ ਅੰਮ੍ਰਿਤਸਰ ਸੋ ਸਾਡੇ ਅੰਮ੍ਰਿਤਸਰ DAV ਕਾਲਜ ਦੇ ਬਾਹਰ ਇੱਦਾਂ ਦੀ ਨਿਊਟਰੀ ਕੁਲਚੇ ਦੀ ਇੱਕ ਰੇਹੜੀ ਲੱਗਦੀ ਆ ਸੋ ਤੁਸੀਂ ਕਾਲ ਕਰਨੀ ਹੈ 905-673-3337 905-673-3337 ਤੇ ਕਾਲ ਕਰ ਦਿਉ ਅਤੇ ਅਸੀਂ ਫਿਰ ਇੱਕ ਲੱਕੀ ਵਿਨਰ ਵੀ ਚੂਜ਼ ਕਰਾਂਗੇ 10 ਵਜੇ ਤੋਂ ਪਹਿਲਾਂ ਸੋ ਕੁਐਸਚਨ ਰਿਪੀਟ ਕਰਦੀ ਹਾਂ ਮੈਂ ਇੱਕ ਵਾਰੀ ਵੋ ਕਿਆ ਹੈ ਜੋ ਫਲ ਵੀ ਹੈ ਫੁੱਲ ਵੀ ਹੈ ਔਰ ਮਿਠਾਈ ਵੀ ਹੈ ਉਹ ਕੀ ਹੈ ਜੋ ਫਲ ਵੀ ਆ ਫੁੱਲ ਵੀ ਆ ਅਤੇ ਮਿਠਾਈ ਵੀ ਹੈ ਅਤੇ ਤੁਸੀਂ ਸਾਰਿਆਂ ਨੇ ਕਾਲ ਕਿੱਥੇ ਕਰਨੀ ਆ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਇੱਕੋ ਇੱਕ ਨੰਬਰ 905-673-3337 ਅਤੇ ਸਾਡੀ ਕਾਲ ਵਿਜੇ ਕੁਮਾਰ ਜੀ ਆਪ ਔਨ ਏਅਰ ਹੋ
2: ਹੈਲੋ
0: ਜੀ ਗੁਲਾਬ ਜਾਮੁਨ ਦੇਖਤੇ ਹੈ ਗੁਲਾਬ ਜਾਮੁਨ ਹੈ ਯਾ ਨਹੀਂ ਆਪ ਖਾਤੇ ਹੋ ਵੈਸੇ ਗੁਲਾਬ ਜਾਮੁਨ ਆਪਕੀ ਫੇਵਰੇਟ ਹੈ ਗੁਲਾਬ ਜਾਮੁਨ
2: ਜੀ ਹਾਂ
0: ਔਰ ਆਪ ਕਹਾਂ ਸੇ ਬੋਲ ਰਹੇ ਹੋ
2: ਮੈਂ ਸਟੋਨੀ ਕ੍ਰੀਕ ਸੇ ਬੋਲ ਰਹਾ ਹੂੰ
0: ਸਟੋਨੀ ਕ੍ਰੀਕ ਸੇ ਔਰ ਆਪਨੇ ਪਹਿਲੀ ਵਾਰ ਕਾਲ ਕੀਆ ਹਮਾਰੇ ਸ਼ੋ ਮੈਂ
2: ਪਹਿਲੀ ਵਾਰ
0: ਬਹੁਤ ਅੱਛਾ ਲਗਾ ਵਿਜੇ ਕੁਮਾਰ ਜੀ ਆਪਨੇ ਹਮੇ ਕਾਲ ਕੀਆ ਐਂਡ ਲੈਟ ਸੀ ਕਿ ਇਸਕਾ ਆਨਸਰ ਕਿਆ ਹੋਤਾ ਹੈ ਆਰ ਯੂ ਸ਼ੋਰ ਕਿਉਂਕਿ ਕੁਛ ਐਸੀ ਵੀ ਔਰ ਮੇਰੇ ਪਾਸ ਨੇਮ ਕੇ ਲਿਸਟ ਹੈ ਜਿਸਪੇ ਹੈ ਲੈਟ ਸੀ ਬਾਕੀ ਕਿਆ ਕਹਿਤੇ ਹੈ ਥੈਂਕ ਯੂ ਸੋ ਮਚ
2: ਥੈਂਕ ਯੂ
0: ਥੈਂਕ ਯੂ ਜੀ ਜੋਤੀ ਜੀ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਤੁਸੀਂ ਕਾਲ ਕਰ ਸਕਦੇ ਦੁਬਾਰਾ ਸਟੂਡੀਓ ਤੇ 905-673-3337 905-673-3337 ਤੇ ਤੁਸੀਂ ਸਾਰੇ ਕਾਲ ਕਰਕੇ ਸਾਨੂੰ ਕੁਐਸਚਨ ਦਾ ਆਨਸਰ ਦੇ ਸਕਦੇ ਹੋ ਸੋ ਪ੍ਰਨੀਤ ਜੀ ਕੁਐਸਚਨ ਕੀ ਹੈਗਾ ਤੁਹਾਨੂੰ ਸਮਝ ਆਇਆ ਦੱਸਿਓ
1: ਹਾਂਜੀ ਹਾਂਜੀ ਸੰਤੋਸ਼ ਜੀ ਪਰ ਜਿਸ ਹਿਸਾਬ ਨਾਲ ਤੁਸੀਂ ਸਾਰਿਆਂ ਨੂੰ ਚੱਕਰਾਂ 'ਚ ਪਾਉਂਦੇ ਹੋ ਨਾ
0: ਜੀ
1: ਸੀਰੀਅਸਲੀ ਅਸੀਂ ਕਿਸੇ ਦਿਨ ਤੁਹਾਡੇ ਵਾਸਤੇ ਇੱਦਾਂ ਦਾ ਸਵਾਲ ਲੈ ਕੇ ਆਉਣਾ ਨਾ ਵੀ ਤੁਹਾਨੂੰ ਅਸੀਂ ਬੈਠਣ ਤੇ ਬੈਠ ਕੇ ਸੋਚਣ ਤੇ ਮਜਬੂਰ ਹੀ ਕਰ ਦੇਣਾ ਆ ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਂ ਕੁਐਸਚਨ ਰਿਪੀਟ
0: ਕੱਲ ਤੋਂ ਤੁਸੀਂ ਅੱਜ ਦਾ ਦਿਨ ਤੁਹਾਡੇ ਕੋਲ ਹੈਗਾ ਆ ਕੱਲ ਦੇਖਦੀ ਹਾਂ ਤੁਸੀਂ ਮੇਰੇ ਲਈ ਕਿਹੜਾ ਕੁਐਸਚਨ ਲੈ ਕੇ ਆਉਂਦੇ ਹੋ ਸੋ ਉਸ ਤੋਂ ਪਹਿਲਾਂ ਅਸੀਂ ਮਨਜਿੰਦਰ ਜੀ ਦੀ ਕਾਲ ਪਿੱਕ ਕਰੀਏ ਸੋ ਮਨਜਿੰਦਰ ਸਿੱਧੂ ਜੀ ਤੁਸੀਂ ਔਨ ਏਅਰ ਹੋ ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਮਨਜਿੰਦਰ ਜੀ ਤੁਸੀਂ ਔਨ ਏਅਰ ਹੋ ਮਨਜਿੰਦਰ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਨੂੰ ਤੁਸੀਂ ਦੁਬਾਰਾ ਕਾਲ ਕਰ ਲਿਓ 905-673-3337 ਤੇ 905-673-3337 ਤੇ ਤੁਸੀਂ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਕਿ ਸਾਡੇ ਕੁਐਸਚਨ ਦਾ ਆਨਸਰ ਕੀ ਹੈ

0: ਬਿਲਕੁਲ ਸਹੀ ਪਰਨੀਤ ਜੀ, ਮਸਤ ਮੌਲਾ ਬਣ ਕੇ ਆਪਣੀ ਜ਼ਿੰਦਗੀ ਨੂੰ ਜੀਣਾ ਚਾਹੀਦਾ ਆ, ਸਟ੍ਰੈਸ ਟੈਨਸ਼ਨ ਸਾਰਾ ਕੁਛ ਦੂਰ ਰੱਖਣਾ ਚਾਹੀਦਾ। ਅਗਰ ਸਟ੍ਰੈਸ ਲੈ ਕੇ ਪ੍ਰੋਬਲਮ ਸੋਲਵ ਹੁੰਦੀ ਹੈ ਫਿਰ ਲਓ ਤੁਸੀਂ ਸਟ੍ਰੈਸ, ਬਟ ਸਟ੍ਰੈਸ ਲੈ ਕੇ ਪ੍ਰੋਬਲਮ ਹੁੰਦੀ ਹੈ ਡਬਲ। ਔਰ ਡਬਲ ਦੇ ਨਾਲ ਹੀ ਮਨਜਿੰਦਰ ਜੀ ਦੀ ਕਾਲ ਆ ਗਈ ਹੈ। ਸੋ ਮਨਜਿੰਦਰ ਸਿੱਧੂ ਜੀ, ਤੁਸੀਂ ਔਨ ਏਅਰ ਹੋ। ਗੁਲਾਬ ਜਾਮੁਨ ਜੀ, ਵਾਓ ਮਨਜਿੰਦਰ ਜੀ, ਤੁਸੀਂ ਪਹਿਲਾਂ ਮੈਨੂੰ ਦੱਸੋ ਤੁਸੀਂ ਸਵੇਰੇ ਸਵੇਰੇ ਗੁਲਾਬ ਜਾਮੁਨ ਖਾਧਾ ਜਾਂ ਕੜਕ ਜੀ ਚਾਹ ਪੀਤੀ ਆ?
1: ਨਹੀਂ, ਚਾਹ ਹੀ ਪੀਤੀ ਹੈ, ਗੁਲਾਬ ਜਾਮੁਨ ਤਾਂ ਕਦੇ ਕਦੇ ਖਾਈਦੀ ਆ ਸਵੇਰੇ।
2: ਇਹ ਤਾਂ ਚਾਹ ਦਾ ਹੀ ਅਸਰ ਹੈ ਜਿਸ ਹਿਸਾਬ
0: ਨਾਲ। ਸੋ ਤੁਹਾਡੀ ਆਵਾਜ਼ ਇੰਨੀ ਦਮਦਾਰ, ਇੰਨੀ ਵਧੀਆ ਸਵੇਰੇ ਸਵੇਰੇ ਸੁਣ ਕੇ ਮਜ਼ਾ ਆ ਗਿਆ। ਸੋ ਅਸੀਂ ਮਨਜਿੰਦਰ ਜੀ ਦਾ ਵੀ ਨਾਮ ਨੋਟ ਕਰਦੇ ਹਾਂ। ਸੋ ਲੈਟਸ ਸੀ, ਕੋਈ ਹੋਰ ਲਿਸਟ 'ਚ ਵੀ ਮੈਨੂੰ ਨਾਮ ਆਏ ਹੋਏ ਆ, ਮੇਰੀ ਫਰੈਂਡ ਨੇ ਭੇਜਿਆ ਆਨਲਾਈਨ ਸਰਚ ਕਰਕੇ। ਜੇ ਤੁਹਾਨੂੰ ਕਿਸੇ ਨੂੰ ਪਤਾ ਆ ਹੋਰ ਕਿਹੜਾ ਇੱਦਾਂ ਦਾ ਹੋ ਸਕਦਾ ਜੋ ਕਿ ਫਲ ਵੀ ਹੈ, ਫਰੂਟ ਵੀ ਹੈ ਤੇ ਮਿਠਾਈ ਵੀ ਹੈ, ਤੁਸੀਂ ਸਾਨੂੰ ਕਾਲ ਕਰਕੇ ਦੱਸਣਾ। ਥੈਂਕ ਯੂ ਸੋ ਮਚ ਮਨਜਿੰਦਰ ਜੀ ਸਾਨੂੰ ਕਾਲ ਕਰਨ ਲਈ। ਸੋ 905-673-3337 ਤੇ ਤੁਸੀਂ ਸਾਨੂੰ ਕਾਲ ਕਰਨੀ ਹੈ। ਔਰ ਪਰਨੀਤ ਜੀ, ਸਭ ਤੋਂ ਇੰਪੋਰਟੈਂਟ ਇੱਕ ਅਨਾਊਂਸਮੈਂਟ ਕਰਨੀ ਸੀ। ਸੋ ਸਾਰਿਆਂ ਨੂੰ ਮੈਂ ਦੱਸਣਾ ਚਾਹਾਂਗੀ, ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਸੰਡੇ ਦਾ ਟਾਈਮ ਕੱਢ ਕੇ ਰੱਖਿਓ, ਕਿਉਂਕਿ ਸੰਡੇ ਮਾਲਟਨ ਗੁਰੂ ਘਰ ਦੇ ਸਾਹਿਬ ਦੇ ਵਿੱਚ ਨਗਰ ਕੀਰਤਨ ਹੈਗਾ 13 ਸਪਤੰਬਰ, ਦਿਨ ਕਿਹੜਾ? ਐਤਵਾਰ।
2: ਐਤਵਾਰ,
0: ਸੋ 13 ਸਪਤੰਬਰ ਦਿਨ ਐਤਵਾਰ ਸੰਡੇ ਮਾਲਟਨ ਗੁਰੂ ਘਰ ਸਾਰੀ ਸੰਗਤ ਨੇ ਆਪਣੀ ਹਾਜ਼ਰੀ ਲਗਾਉਣੀ ਹੈ। ਐਂਡ ਪਰਮਾਤਮਾ ਦਾ ਹਮੇਸ਼ਾ ਪਰਮਾਤਮਾ ਸਾਡੇ ਅੰਗ ਸੰਗ ਸਹਾਈ ਰਹਿੰਦੇ ਆ, ਲੇਕਿਨ ਉੱਥੇ ਜਾ ਕੇ ਵੀ ਅਸੀਂ ਆਪਣੀ ਪਾਰਟੀਸਿਪੇਸ਼ਨ ਮੈਕਸੀਮਮ ਕਰਨੀ ਹੈ। ਐਂਡ ਪਹੁੰਚਣਾ ਕਿੱਥੇ ਅਸੀਂ ਸਾਰੇ ਨੇ? ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਨਗਰ ਕੀਰਤਨ 13 ਸਪਤੰਬਰ ਸੰਡੇ। ਆਪਣੇ ਪਲਾਨਸ ਬਾਕੀ ਸਾਰੇ ਕਰ ਦਿਓ ਕੈਂਸਲ, ਕਿਉਂਕਿ ਸਾਰਿਆਂ ਨੇ ਪਹੁੰਚਣਾ ਅਸੀਂ ਗੁਰੂ ਘਰ ਮਾਲਟਨ। ਤੇ ਹੁਣ ਸਾਡੇ ਕੁਐਸਚਨ ਦਾ ਆਨਸਰ, ਅਜੇ ਤੱਕ ਤੇ ਗੁਲਾਬ ਜਾਮੁਨ ਮਿਲਿਆ, ਸਾਡੀਆਂ ਅੱਜ ਕੁੜੀਆਂ ਕਿੱਥੇ ਗਈਆਂ ਪਰਨੀਤ?
2: ਦੇਖੋ ਦੇਖੋ, ਅੱਜ ਬੈਕ ਟੂ ਸਕੂਲ ਨੇ ਸਾਰੇ ਜਵਾਕ, ਤੇ ਫਿਰ ਮਾਵਾਂ ਨਾ ਆਪਣੇ ਜਵਾਕਾਂ ਨੂੰ ਸਕੂਲ ਛੱਡਣ ਗਈਆਂ ਹੋਈਆਂ ਨੇ।
0: ਬਟ ਮੈਂ ਵੀ ਮਾਂ ਆ, ਮੈਂ ਤਾਂ ਪਹੁੰਚ ਗਈ ਸੀਗੀ ਕੰਮ ਤੇ, ਬਾਕੀਆਂ ਮਾਵਾਂ ਕਿੱਥੇ ਆ? ਸਾਰੇ ਸਾਨੂੰ ਕਾਲ ਕਰੋ, ਜਾਂ ਤੁਸੀਂ ਕਾਲ ਕਰਨਾ ਨਹੀਂ ਚਾਹ ਰਹੇ ਹੋ, ਤੁਹਾਡਾ ਨੰਬਰ ਨਹੀਂ ਲੱਗ ਰਿਹਾ। ਕਾਲ ਕਰਨੀ ਹੈ 905-673-3337। ਨੋ ਪ੍ਰੋਬਲਮ ਜੇ ਤੁਹਾਨੂੰ ਆਨਸਰ ਨਹੀਂ ਵੀ ਪਤਾ ਹੈ, ਬਟ ਆਪਦਾ ਅੱਜ ਦਾ ਦਿਨ ਤਾਂ ਸ਼ੇਅਰ ਕਰੋ। ਤੁਸੀਂ ਬੱਚਿਆਂ ਨੂੰ ਸਕੂਲ ਛੱਡ ਕੇ ਆਏ ਹੋ, ਸਭ ਤੋਂ ਜ਼ਿਆਦਾ ਹਾਰਡਵਰਕ ਮਦਰਸ ਦੀ ਵੀ ਹੋ ਰਹੀ ਹੈ, ਕਿਉਂਕਿ ਅੱਜ ਕਿਚਨ 'ਚ ਬੈਠ ਕੇ ਅਸੀਂ ਸੋਚ ਰਹੇ ਹਾਂ ਕਿ ਟਿਫਨ ਦੇ ਵਿੱਚ ਅਸੀਂ ਕੀ ਦਈਏ ਬੱਚਿਆਂ ਨੂੰ। ਸੋ ਸਾਰਿਆਂ ਨੇ ਕਾਲ ਕਰਨੀ ਹੈ 905-673-3337 'ਤੇ। ਅਤੇ ਅਗਰ ਪਰਨੀਤ ਜੀ ਕੋਈ ਘੁੰਮਣ ਫਿਰਨ ਦਾ ਸੋਚ ਰਿਹਾ ਤੇ ਜੇ ਇੰਡੀਆ ਜਾਣਾ ਆ, ਤੇ ਕੋਮਲ ਫਰੋਮ ਆਲ ਲਿੰਕ ਟਰੈਵਲ ਬਹੁਤ ਵਧੀਆ ਡੀਲਸ ਲੈ ਕੇ ਆ। ਸੋ ਤੁਸੀਂ ਨੋਟ ਕਰ ਲਓ, ਨੋਟ ਕਰੋ ਤੁਸੀਂ ਟੋਰੋਂਟੋ ਟੂ ਦਿੱਲੀ ਅਕਤੂਬਰ ਤੇ ਨਵੰਬਰ ਵਿੱਚ ਅਗਰ ਤੁਸੀਂ ਜਾਣ ਦਾ ਸੋਚ ਰਹੇ ਹੋ, ਦੀਵਾਲੀ ਮਨਾਉਣੀ ਹੈ ਇੰਡੀਆ ਆਪਣੇ ਰਿਸ਼ਤੇਦਾਰਾਂ ਨਾਲ, ਤੇ 1490 ਵਿਥ 2 ਪੀਸ ਲਗੇਜ। ਬਾਕੀ ਵੀ ਡੀਲ ਦੱਸ ਰਿਹਾ, ਧਿਆਨ ਨਾਲ ਔਨ ਏਅਰ ਰਿਹੋ, ਹੁਣ ਸਾਰੇ ਸੁਣਿਓ। ਉਨ ਤੋਂ ਪਹਿਲਾਂ ਮੈਂ ਇੱਕ ਕਾਲ ਲੈ ਲਾਂ, ਫਿਰ ਮੈਂ ਬਾਕੀ ਡੀਲ ਵੀ ਦੱਸਦੀ ਹਾਂ ਤੁਹਾਨੂੰ। ਸੋ ਸਾਡੇ ਨਾਲ ਔਨ ਏਅਰ ਹੈ ਗਿਆ ਗੁਰਦੀਪ ਸਿੰਘ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਗੁਰਦੀਪ ਜੀ।
1: ਮੈਮ ਆਨਸਰ ਹੈ ਗੁਲਾਬ ਜਾਮੁਨ।
0: ਅੱਛਾ ਜੀ, ਸਾਰੇ ਹੀ ਗੁਲਾਬ ਜਾਮੁਨ, ਅੱਜ ਮੈਨੂੰ ਕੁਝ ਡਿਫਰੈਂਟ ਜਿਹਾ ਆਨਸਰ ਨਹੀਂ ਮਿਲਿਆ, ਬਟ ਬਹੁਤ ਵਧੀਆ ਲੱਗਿਆ ਗੁਰਦੀਪ ਜੀ ਤੁਸੀਂ ਸਾਨੂੰ ਕਾਲ ਕੀਤੀ। ਸੋ ਲੈਟਸ ਸੀ ਬਾਕੀ ਕੀ ਕਹਿੰਦੇ ਆ, ਤੁਸੀਂ ਸੁਣਦੇ ਰਹੋ ਸ਼ੋ, ਅਸੀਂ 10 ਵਜੇ ਤੋਂ ਪਹਿਲਾਂ ਕਿਸੇ ਇੱਕ ਲੱਕੀ ਵਿਨਰ ਦਾ ਨਾਮ ਅਨਾਊਂਸ ਕਰਾਂਗੇ।
1: ਓਕੇ ਜੀ,
0: ਥੈਂਕ ਯੂ ਜੀ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ 5451 ਨੰਬਰ ਹੈਗਾ ਲਾਸਟ ਤੇ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕਾਲ ਜੀ।
0: ਥੋੜੇ ਜੇ ਇਮੋਸ਼ਨਲ ਹੋ ਜਾਂ ਤੁਹਾਡਾ ਕੰਮ ਥੋੜਾ ਵਧਿਆ ਜਾਂ ਘਟਿਆ?
3: ਮੈਂ ਉਹਦੇ ਨਾਲੋਂ ਵੀ ਵੱਧ ਐਕਸਾਈਟਡ ਨਹੀਂ
0: ਹਾਂ। ਆਈ ਨੋ, ਕਿਉਂਕਿ ਬੱਚੇ ਜਦੋਂ ਜਾਂਦੇ ਆ ਤੇ ਫਿਰ ਅਸੀਂ ਥੋੜਾ ਜਿਹਾ ਆਪਦੇ ਕੰਮ ਤੇ ਵੀ ਫੋਕਸ ਕਰ ਸਕਦੇ, ਨਾਲੇ ਬੱਚੇ ਬਾਹਰ ਜਾ ਕੇ ਬਹੁਤ ਚੀਜ਼ਾਂ ਸਿੱਖ ਕੇ ਆਉਂਦੇ ਜੋ ਅਸੀਂ ਘਰੇ ਨਹੀਂ ਸਿਖਾ ਸਕਦੇ ਉਹਨਾਂ ਨੂੰ। ਸੋ ਤੁਹਾਡਾ ਨਾਮ ਨਹੀਂ ਦੱਸਿਆ ਮੈਨੂੰ?
3: ਮੇਰਾ ਨਾਮ ਸਵਰਨਜੀਤ ਕੌਰ।
0: ਹਾਂਜੀ,
3: ਸਵਰਨਜੀਤ ਕੌਰ।
0: ਸਵਰਨਜੀਤ ਜੀ, ਸਵਰਨਜੀਤ ਜੀ, ਤੁਸੀਂ ਸਾਡੇ ਸ਼ੋਅ 'ਚ ਸਾਡੇ ਸਾਰੇ ਨੰਬਰ 1 ਤੇ ਫੀਮੇਲ ਦੀ ਸਾਈਡ ਤੋਂ ਤੁਸੀਂ ਪਹਿਲੇ ਕਾਲਰ ਹੋ, ਬਾਕੀ ਸਾਰੇ ਸਾਡੇ ਮੇਲ ਪਰਸਨਸ ਹੈਗੇ ਆ। ਸਾਡਾ ਦੇਖੋ ਕਿੰਨਾ ਸਾਥ ਨਿਭਾ ਰਹੇ ਕਿ ਅੱਜ ਸੰਤੋਸ਼ ਤੇ ਪਰਨੀਤ ਆ, ਅਸੀਂ ਸਾਰਿਆਂ ਨੂੰ ਕਾਲ ਕਰਨਾ।
3: ਐਂਡ ਮੈਂ ਫਰਸਟ ਟਾਈਮ ਕਾਲ ਕਰੀ ਆ, ਕਿਉਂਕਿ ਮੇਰਾ ਵਰਕ
0: रेडियो आवाज आवाज सुनाओगे दिवाली मनानी आ इंडिया जाना आ ते बहुत वधिया डील्स लेके आया कोमल फ्रॉम ऑल लिंक ट्रैवल्स टोरोंटो टू दिल्ली अक्टूबर ते नवंबर दे विच तुसी 1490 विद टू पीस ऑफ लगेज वन वे ते टोरोंटो टू दिल्ली Only for October month, $1,150 with two piece of luggages. Toronto to Bombay, Bombay wale bhi sun lo tusi. Toronto to Bombay, October to November de vich, $1,500 de vich. So Toronto to Amritsar, one way, October to November. 1380 ਮੈਂ ਵੀ ਲੈ ਲਵਾਂ ਆਹ ਵਾਲੀ ਸੋ ਬਹੁਤ ਵਧੀਆ ਡੀਲਸ ਹੈਗੀਆਂ ਤੁਸੀਂ ਕੋਮਲ ਆਲ ਲਿੰਕ ਟਰੈਵਲ ਤੇ ਕੋਮਲ ਜੀ ਨੂੰ ਕਾਲ ਕਰਨੀ ਹੈ ਸੋ ਨੰਬਰ ਨੋਟ ਕਰ ਲਓ ਇਹਨਾਂ ਦਾ 905-239-7711-905-239-7711-711 ਤੇ ਤੁਸੀਂ ਕਾਲ ਕਰਨੀ ਹੈ ਕੋਮਲ ਆਲ ਲਿੰਕ ਟਰੈਵਲ ਸੋ ਕਿੰਨਾ ਵਧੀਆ ਲੱਗਦਾ ਸਾਰੇ ਸਾਡਾ ਸਾਥ ਨਿਭਾਉਂਦੇ ਆ ਔਰ ਕਾਲਸ ਕਰਦੇ ਆ ਹੁਣ ਅਸੀਂ ਗੱਲ ਕਰਦੇ ਹਾਂ ਤਵਾ ਕਿਚਨ ਦੀ ਪਰਨੀਤ ਜੀ ਤਵਾ ਕਿਚਨ ਦੀ ਟੀਮ ਬਹੁਤ ਬਿਜ਼ੀ ਲੱਗ ਰਹੀ ਹੈ ਸੋ ਅਸੀਂ ਤਵਾ ਕਿਚਨ ਬਾਰੇ ਦੱਸਦੇ ਹਾਂ ਕਿ ਤਵਾ ਕਿਚਨ ਤੇ ਜ਼ਰੂਰ ਜਾਓ ਇਹਨਾਂ ਦੀਆਂ ਡੀਲਸ $13 ਦੇ ਦੋ ਛੋਲੇ ਭਟੂਰੇ ਦੋ ਨਿਊਟਰੀ ਕੁਲਚੇ ਔਰ ਕੋਈ ਆਮ ਜੇ ਛੋਲੇ ਭਟੂਰੇ ਜਾਂ ਨਿਊਟਰੀ ਕੁਲਚੇ ਨਹੀਂ ਹੈਗੇ ਸੋ ਜੋ ਛੋਲੇ ਭਟੂਰੇ ਹੈਗੇ ਆ ਉਹ ਹੈਗੇ ਆ ਪਹਾੜਗੰਜ ਕੇ ਛੋਲੇ ਭਟੂਰੇ ਤੇ ਜਦੋਂ ਤੁਸੀਂ ਪਹਾੜਗੰਜ ਕੇ ਛੋਲੇ ਭਟੂਰੇ ਖਾਂਦੇ ਹੋ ਕੋਈ ਵੀ ਹੈਵੀਨੈਸ ਨਹੀਂ ਹੁੰਦੀ ਔਰ ਤੁਸੀਂ ਖੁਦ ਖਾਓਗੇ ਤੁਹਾਡੇ ਬੱਚੇ ਵੀ ਬਹੁਤ ਲਾਈਕ ਕਰਨਗੇ ਇੱਥੇ ਦੇ ਖਾ ਕੇ ਤੁਹਾਨੂੰ ਬਿਲਕੁਲ ਵੀ ਜਲਨ ਕੁਛ ਵੀ ਨਹੀਂ ਇੱਦਾਂ ਦੀ ਹੁੰਦੀ ਕਿਉਂਕਿ ਕਈ ਜਾਣੇ ਕਹਿੰਦੇ ਕਿ ਸਾਨੂੰ ਖਾ ਕੇ ਅਜੀਬ ਜੀ ਚੈਸਟ 'ਚ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਸੋ ਤੁਸੀਂ ਕਾਲ ਕਰਨੀ ਹੈ ਤਵਾ ਕਿਚਨ ਦੀ ਟੀਮ ਨੂੰ ਅਤੇ ਤਵਾ ਕਿਚਨ ਦਾ ਨੰਬਰ ਹੈਗਾ ਆ 905-452-2600 905-451-2600 ਥੋੜ੍ਹਾ ਜਿਹਾ ਇਹਨਾਂ ਨੂੰ ਟਾਈਮ ਦਿਆ ਕਰੋ ਕਿਉਂਕਿ ਤਵਾ ਕਿਚਨ ਦੀ ਟੀਮ ਤੁਹਾਨੂੰ ਫਰੈਸ਼ ਫੂਡ ਸਰਵ ਕਰਦੀ ਆ ਇਹ ਨਹੀਂ ਹੈਗਾ ਕਿ ਉਹਨਾਂ ਨੇ ਫਰੀਜ਼ਰ ਦੇ ਵਿੱਚ ਲਗਾ ਲਗਾ ਕੇ ਫਰੀਜ਼ ਕੀਤੀਆਂ ਹੋਈਆਂ ਔਰ ਤੁਹਾਨੂੰ ਉਹੀ ਹੀਟ ਕਰ ਕਰਕੇ ਚੀਜ਼ਾਂ ਦੇ ਰਹੇ ਆ ਸੋ ਤੁਸੀਂ ਤਵਾ ਕਿਚਨ 'ਤੇ ਪਹੁੰਚੋਗੇ ਐਂਡ ਤੁਹਾਨੂੰ ਉਹਨਾਂ ਦੀ ਫਰੈਸ਼ਨੈਸ ਔਫ ਫੂਡ ਐਂਡ ਸਰਵਿਸ ਕੁਆਲਿਟੀ ਪਲੱਸ ਦਾ ਪ੍ਰਾਈਸ ਅਨਬੀਟੇਬਲ ਤੇ ਤੁਸੀਂ ਪਹੁੰਚਣਾ ਕਿੱਥੇ ਤੁਸੀਂ ਪਹੁੰਚਣਾ ਸਾਰਿਆਂ ਨੇ ਤਵਾ ਕਿਚਨ ਦਾ ਫੂਡ ਪ੍ਰੈਪਰੇਸ਼ਨ ਘਰ ਵਰਗੀ ਤੇ ਟੇਸਟ ਢਾਬੇ ਵਰਗਾ ਸੋ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਵਾ ਕਿਚਨ ਤੇ ਤਵਾ ਕਿਚਨ ਤੋਂ ਕੇਟਰਿੰਗ ਵੀ ਕਰਵਾ ਸਕਦੇ ਹੋ ਸੋ ਕੀ ਕਹਿੰਦੇ ਆ ਲੋਕੀ ਤਵਾ ਕਿਚਨ ਬਾਰੇ ਤੁਸੀਂ
4: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸਿਸ ਆਗਾ ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੇਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
6: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਟਨ ਮਾਊਂਟਨੈਸ਼ ਐਂਡ ਬਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699
0: ਸੋ ਸੁਣ ਲਿਆ ਤੁਸੀਂ ਲੋਕੀ ਕੀ ਕਹਿੰਦੇ ਆ ਤਵਾ ਕਿਚਨ ਬਾਰੇ ਕਿ ਇਹਨਾਂ ਦਾ ਜਿਹੜਾ ਫੂਡ ਹੈਗਾ ਆ ਉਹਦੀ ਕੋਈ ਵੀ ਰੀਸ ਨਹੀਂ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਚਨਪ੍ਰੀਤ ਜੀ ਤੁਹਾਡੀ ਨੈਕਸਟ ਟਰਨ ਨੇ ਬਸ ਇੱਕ ਕਾਲ ਪਿੱਕ ਕਰ ਲਈ ਅਸੀਂ ਸੋ ਸਾਡੇ ਨੈਕਸਟ ਕਾਲਰ ਹੈਗੇ 3631 ਤੁਸੀਂ ਔਨ ਏਅਰ ਹੋ ਪ੍ਰਨੀਤ ਜੀ ਮੇਰਾ ਕੋ ਪਾਇਲਟ ਅੱਜ ਜਿਹੜਾ ਪੰਕਜ ਪੰਜਾਬੀ ਆ ਉਹ ਸਕੂਲ ਚ ਬਿਜ਼ੀ ਹੈਗੇ ਆਪਣੇ ਬੱਚਿਆਂ ਨਾਲ ਓਰੀਐਂਟੇਸ਼ਨ ਹੈ ਸੋ ਮੇਰੇ ਨਾਲ ਮੇਰੀ ਕੋ ਪਾਇਲਟ ਪ੍ਰਨੀਤ ਜੀ ਹੈ ਤੁਸੀਂ ਦੱਸੋ ਉਹ ਕਿਹੜੀ ਚੀਜ਼ ਹੈ ਜੋ ਫੁੱਲ ਵੀ ਹੈ ਫਰੂਟ ਵੀ ਹੈ ਯਾਨੀ ਫੁੱਲ ਵੀ ਹੈ ਫਲ ਵੀ ਹੈ ਤੇ ਮਿਠਾਈ ਵੀ ਹੈ
1: ਸੰਤੋਸ਼ ਜੀ ਇਹਦਾ ਆਂਸਰ ਹੈਗਾ ਗੁਲਾਬ ਜਾਮੁਨ ਜਿਹੜੇ ਵਿੱਚ ਚਿੱਟੀ ਚਿੱਟੀ ਚੀਜ਼ ਭਰੀ ਹੁੰਦੀ ਆ।
0: ਵੈਰੀ ਨਾਈਸ, ਮਤਲਬ ਤੁਸੀਂ ਕੁਐਸਚਨ ਸੁਣਿਆ ਨਹੀਂ, ਤੁਸੀਂ ਰੇਡੀਓ ਸੁਣਿਆ ਨਹੀਂ, ਬਟ ਤੁਸੀਂ ਆਂਸਰ ਦਿੱਤਾ। ਬਟ ਮੈਂ ਕੁਛ ਹੋਰ ਵੀ ਸੋਚ ਰਹੀ ਸੀਗੀ, ਹੋ ਸਕਦਾ ਗੁਲਾਬ ਜਾਮੁਨ ਤੇ ਠੀਕ ਹੈ, ਬਿਲਕੁਲ ਸਹੀ ਬੋਲਿਆ ਸਾਰਿਆਂ ਨੇ, ਲੇਕਿਨ ਇਸ ਤੋਂ ਇਲਾਵਾ ਵੀ ਕੁਛ ਸੀਗਾ, ਬਟ ਮੈਨੂੰ ਪਤਾ ਨਹੀਂ ਕੀ ਹੈ। ਮੇਰੀ ਫਰੈਂਡ ਨੇ ਅੱਗੋਂ ਲਿਖਿਆ ਇਸ ਤੋਂ ਇਲਾਵਾ ਵੀ ਹੈਗਾ, ਪੁੱਛੋ ਆਪਣੇ ਰੇਡੀਓ ਲਿਸਨਰਸ ਨੂੰ। ਆ ਦੇਖੋ ਮੈਸੇਜ ਲਿਖ ਕੇ ਭੇਜਿਆ ਹੋਇਆ, ਸੋ ਉਹ ਮੈਨੂੰ ਚੱਕਰਾਂ ਚ ਪਾ ਰਹੀ ਹੈ।
1: ਅਮਰਜੀਤ ਜੀ
0: ਤੁਸੀਂ ਸਾਨੂੰ ਕਾਲ ਕੀਤੀ। ਸੋ ਹੁਣ ਗੱਲ ਕਰਦੇ ਆ ਖਾਣ ਪੀਣ ਦੀ, ਤੇ ਜੇ ਖਾਣ ਪੀਣ ਦੀ ਗੱਲ ਕਰੀਏ ਤੇ ਸਾਡੇ ਚੰਨ ਜੀ ਸਾਡੇ ਨਾਲ ਹੈਗੇ ਆ, ਸਾਡੇ ਤਵਾ ਕਿਚਨ ਐਂਡ ਨਜ਼ਾਰਾ ਦੇ ਸਭ ਤੋਂ ਟੌਪ ਅਸੀਂ ਕਹਿ ਸਕਦੇ ਹਾਂ ਓਨਰ, ਜੋ ਕਿ ਸਾਨੂੰ ਵਧੀਆ ਵਧੀਆ ਡੀਲਸ ਦੱਸਣਗੇ, ਚੰਨਪ੍ਰੀਤ ਜੀ। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਚੰਨਪ੍ਰੀਤ ਜੀ ਤੁਸੀਂ ਪਹਿਲਾਂ ਆਉਂਦੇ ਹੋ ਨਾ, ਤੇ ਤੁਹਾਡੇ ਲਈ ਮੈਂ ਸੌਂਗ ਕੱਲ ਲਗਾ ਕੇ ਰੱਖੂੰਗੀ। ਅਮਨ ਜੀ ਕਹਿੰਦੇ ਤੇ ਚੰਨ
2: ਕਿੱਥੇ,
0: ਸੋ ਚੰਨ ਜੀ ਰਾਤ ਗੁਜ਼ਾਰਦੇ ਆ ਜਾਂ ਤਾਂ ਤਵਾ ਕਿਚਨ ਤੇ ਜਾਂ ਨਜ਼ਾਰਾ ਤੇ। ਸੋ ਤੁਸੀਂ ਔਨ ਏਅਰ ਹੋ ਚੰਨਪ੍ਰੀਤ ਜੀ, ਮੈਸੇਜ ਦਿਓ ਆਪਣਾ ਪਲੀਜ਼।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ
1: ਜੀ। ਨਜ਼ਾਰਾ ਤੇ ਤੁਸੀਂ ਪੁੱਛਣਾ ਹੈ ਅੱਜ, ਨਜ਼ਾਰਾ ਤੇ ਤੁਹਾਨੂੰ ਸੋਹਣੀ ਸੋਹਣੀ ਡੀਲਸ ਨਾਲ ਆਪਣਾ ਲਾਇਆ ਜਾਂਦਾ ਹੈ। ਪੁੱਛਣਾ ਆ ਕੇ ਉੱਥੇ ਤੁਹਾਨੂੰ 2 BL ਲੈਣੀ ਹੈ, ਕੋਈ ਵੀ 2 BL ਲਓਗੇ ਤੁਹਾਨੂੰ ਅੰਮ੍ਰਿਤਸਰੀ ਫਿਸ਼ ਜਾਂ ਫਿਰ ਚਿਕਨ ਵਿੰਗਸ ਜਾਂ ਫਿਰ ਮਲਾਈ ਚਾਪ ਦੀ ਪਲੇਟ ਤੁਹਾਨੂੰ ਫ੍ਰੀ ਮਿਲੂਗੀ। ਕੋਈ ਵੀ ਇੱਕ ਚੀਜ਼ ਤੁਸੀਂ ਫ੍ਰੀ ਲੈ ਸਕਦੇ ਹੋ, 2 BL ਬਾਏ ਕਰੋਗੇ ਤਾਂ। ਪੁੱਛਣਾ ਤੁਸੀਂ ਨਜ਼ਾਰਾ ਤੇ ਉਸ ਤੋਂ ਇਲਾਵਾ ਕੋਈ ਵੀ ਗੈਦਰਿੰਗ ਹੈਗੀ ਹੈ ਤੁਹਾਡੀ, 20-25 ਜਣਿਆਂ ਤੋਂ ਲੈ ਕੇ ਕੋਈ 80-90-100 ਬੰਦਿਆਂ ਦੀ ਤੁਹਾਡੀ ਗੈਦਰਿੰਗ ਹੈ, ਹੁਣ ਅੱਗੇ ਵਿੰਟਰਸ ਆ ਜਾਂਦੀ ਹੈ ਤਾਂ ਘਰੀਆਂ ਟੈਂਟ ਲਾਉਣਾ ਤਾਂ ਬਹੁਤ ਔਖੀ ਗੱਲ ਹੋ ਜਾਂਦੀ ਹੈ। ਸੋ ਤੁਸੀਂ ਚਾਹੁੰਦੇ ਹੋ ਇੱਕੋ ਛੱਤ ਦੇ ਥੱਲੇ ਤੁਹਾਨੂੰ DJ ਸਿਸਟਮ, DJ ਲਾਈਟਸ, ਸਾਊਂਡ ਸਿਸਟਮ, ਆਪਣਾ ਖਾਣਾ ਖਜ਼ਾਨਾ ਤੋਂ ਲੈ ਕੇ ਵਾਸ਼ਰੂਮ ਖੁੱਲੇ ਤੇ ਅਨਲਿਮਿਟਡ ਪਾਰਕਿੰਗ, ਜਿੱਥੇ ਤੁਹਾਨੂੰ ਕੋਈ ਪਾਰਕਿੰਗ ਦਾ ਇਸ਼ੂ ਨਹੀਂ ਆਉਂਦਾ, ਵੈਲ ਡੈਕੋਰੇਟਡ ਰੈਸਟੋਰੈਂਟ, ਕੋਈ ਡੈਕੋਰੇਸ਼ਨ ਤੇ ਪੈਸਾ ਨਹੀਂ ਲਾਉਣਾ ਪੈਂਦਾ ਤੁਹਾਨੂੰ। ਇੱਕੋ ਹੀ ਜਗ੍ਹਾ ਨਜ਼ਾਰਾ, 30 Rambler Drive, ਤੁਸੀਂ ਆਓ ਇੱਕੋ ਹੀ ਜਗ੍ਹਾ ਜ਼ਰੂਰ ਦੇਖ ਕੇ ਜਾਓ ਤੇ ਇੱਕ ਵਾਰੀ ਆਓ ਤੁਸੀਂ, ਤੁਹਾਨੂੰ ਖਾਣਾ ਵੀ ਇੱਕ ਅੱਧੀ ਚੀਜ਼ ਟੇਸਟ ਕਰਾਵਾਂਗੇ, ਤੁਹਾਨੂੰ ਟੇਸਟ ਦਾ ਆਈਡੀਆ ਪਤਾ ਲੱਗੂਗਾ, ਜਗ੍ਹਾ ਦੇਖ ਕੇ ਤੁਸੀਂ ਕਹੋਗੇ ਵਾਕਈ ਨਜ਼ਾਰਾ ਆ ਗਿਆ। ਤੁਸੀਂ ਕੋਈ ਵੀ ਕੇਟਰਿੰਗ ਕਰਾਉਣੀ, ਘਰੇ ਕਰਾਉਣੀ ਆ, ਲਾਈਵ ਕੇਟਰਿੰਗ ਫੂਡ ਟਰੱਕ ਵੀ ਆ ਜਾਂਦਾ ਹੈ, ਜਾਂ ਕੋਈ ਤੁਸੀਂ ਛੋਟੀ ਮੋਟੀ 10-15-20 ਜਣੇ ਤੁਸੀਂ ਘਰੇ ਲੈ ਕੇ ਜਾਣਾ ਚਾਹੁੰਦੇ ਹੋ ਟਰੇਆਂ ਚ, ਉਹ ਵੀ ਆਪਸ਼ਨ ਹੈਗਾ। ਤੁਸੀਂ ਕੇਟਰਿੰਗ ਲਈ ਜਿਓ ਸਾਨੂੰ ਕਾਲ ਕਰਿਓ, ਕੇਟਰਿੰਗ ਚ ਟੌਪ ਦਾ ਨਾ ਟੇਸਟ ਢਾਬੇ ਵਰਗਾ ਤੇ ਪੇਸ਼ੰਸ ਘਰ ਵਰਗੀ, ਸਾਰਾ ਕੁਛ ਓਦਾਂ ਬਣਾਈਦਾ ਜਿੱਦਾਂ ਤੁਸੀਂ ਘਰੇ ਬਣਾਉਂਦੇ ਸੀਗੇ, ਘੱਟ ਮਸਾਲੇ ਪਾ ਕੇ, ਚਨੇ ਹੋ ਗਏ, ਦਾਲ ਹੋ ਗਏ, ਰਾਤ ਨੂੰ ਭਿਓ ਕੇ ਸਵੇਰੇ ਬੋਇਲ ਕਰਕੇ ਫਿਰ ਉਹਨੂੰ ਤੜਕਾ ਮਾਰੀਦਾ ਵਾ। ਕੋਈ ਪ੍ਰੀਜ਼ਰਵੇਟਿਵ ਨਹੀਂ, ਕੋਈ ਫਰੋਜ਼ਨ ਚੀਜ਼ਾਂ ਨਹੀਂ ਹੈਗੀ, ਸਭ ਕੁਛ ਫਰੈਸ਼ ਯੂਜ਼ ਕੀਤਾ। ਤਾਂ ਪੁੱਛੋ ਜੀ ਨਜ਼ਾਰਾ ਜਾਂ ਤਵਾ ਕਿਚਨ ਤੇ ਤੁਸੀਂ, ਤੁਹਾਨੂੰ ਬੈਸਟ ਤੋਂ ਬੈਸਟ ਸਰਵਿਸ ਦਿੱਤੀ ਜਾਊਗੀ। ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਤੁਹਾਡਾ ਇਵੈਂਟ ਹੈ ਆਪਣਾ ਘਰ ਦਾ ਇਵੈਂਟ ਸਮਝ ਕੇ ਕੀਤਾ ਜਾਂਦਾ ਵਾ। ਅਗਲੀ ਨਜ਼ਾਰਾ ਤੇ ਤੁਸੀਂ ਪੁੱਛਣਾ, ਕੇਟਰਿੰਗ ਕਿਸੇ ਦੇ ਵੀ ਕਰਵਾਉਣੀ ਹੈ, ਫੋਨ ਨੰਬਰ ਹੈ 6476338878, 647-633-8878, 6476338878, ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਸੋ ਮਚ ਚੰਨਪ੍ਰੀਤ ਜੀ। ਸੋ ਸਾਰਿਆਂ ਨੇ ਪਹੁੰਚਣਾ ਤਵਾ ਕਿਚਨ ਤੇ ਨਜ਼ਾਰਾ ਦੀ ਟੀਮ ਨੂੰ ਕੰਟੈਕਟ ਕਰਨਾ ਹੈ। ਤੇ ਗੱਲ ਕਰਦੇ ਹਾਂ ਅਸੀਂ, ਜੇ ਰੱਬ ਨਾ ਕਰਾਏ ਕਿਸੇ ਦੀ ਗੱਡੀ ਵੱਜ ਜਾਂਦੀ ਹੈ, ਟੈਨਸ਼ਨ ਨਹੀਂ ਲੈਣੀ। ਸਪੀਡੈਕਸ ਆਟੋ ਕੋਲੀਜਨ ਦਾ ਫੋਨ ਨੰਬਰ ਨੋਟ ਕਰਕੇ ਰੱਖੋ ਆਪਣੀ ਗੱਡੀ 'ਚ, 4162779221, 416-277-9921, 181 Rutherford Road, ਸਾਊਥ ਯੂਨਿਟ 11, ਲਾਈਫ ਟਾਈਮ ਵਾਰੰਟੀ ਔਨ ਰਿਪੇਅਰਸ ਐਂਡ ਪੇਂਟ ਜੋਬਸ, ਤੇ 24 hours and 7 days ਟੋਇੰਗ ਤੇ ਰੈਂਟਲ ਸਰਵਿਸਿਸ। ਐਂਡ ਇਹਨਾਂ ਕੋਲ ਜਾਓਗੇ ਤੁਸੀਂ ਨਿਰਾਸ਼ ਨਹੀਂ ਹੋਗੇ, ਫੈਮਿਲੀ ਬਿਜ਼ਨਸ ਹੈਗੀ ਆ, ਸੋ ਕੋਈ ਵੀ ਜਾ ਸਕਦਾ, ਟੈਨਸ਼ਨ ਨਹੀਂ ਲੈਣੀ। ਐਮ ਕੇ ਪੈਲਟਸ ਸਪੈਸ਼ਲੀ ਉਹਨਾਂ ਲਈ ਮੈਸੇਜ ਹੈਗਾ ਜਿਹੜੇ ਵੇਅਰ ਹਾਊਸ 'ਚ ਕੰਮ ਕਰਦੇ, ਮੈਨੇਜਰਸ, ਆਪਰੇਸ਼ਨ ਮੈਨੇਜਰਸ, ਸ਼ਿਪਿੰਗ ਡਿਪਾਰਟਮੈਂਟ 'ਚ ਹੋ ਜਾਂ ਪਰਚੇਜ਼ਿੰਗ ਟੀਮ ਦੇ ਵਿੱਚ ਹੋ, ਕਿਉਂਕਿ ਐਮ ਕੇ ਪੈਲਟਸ ਜੋ ਹੈਗਾ ਸਪੈਸ਼ਲਾਈਜ਼ ਕਰਦਾ ਆ ਕਸਟਮ ਸਕਿਡਸ 'ਚ ਅਤੇ ਕਸਟਮ ਪੈਲਟਸ 'ਚ, ਕਸਟਮ ਸ਼ਿਪਿੰਗ ਕਰਦੇ ਆ, ਇੰਡਸਟਰੀਅਲ ਪੈਕੇਜਿੰਗ ਕਰਦੇ ਆ, ਔਰ ਸਪੈਸ਼ਲੀ ਤੁਹਾਡੇ ਪ੍ਰੋਡਕਟ ਦੇ ਅਕੋਰਡਿੰਗ ਹੀ ਪੈਕੇਜਿੰਗ ਹੋਏਗੀ। ਔਰ ਇਹ ISPM 15 ਸਰਟੀਫਾਈਡ ਹੈਗੇ ਆ, ਅਤੇ ਇਹਨਾਂ ਕੋਲ ਜਿਹੜੀ ਮੈਨੂਫੈਕਚਰ ਹੈਗੀ ਆ ਉਹ ਹੀਟ ਟ੍ਰੀਟਡ ਪੈਲਟਸ ਹੈਗੇ ਆ। ਜੇ ਤੁਸੀਂ ਇੰਟਰਨੈਸ਼ਨਲ ਸ਼ਿਪਿੰਗ ਕਰਨੀ ਹੈ ਤਾਂ ਨੰਬਰ ਨੋਟ ਕਰੋ ਤੁਸੀਂ ਐਮ ਕੇ ਪੈਲਟਸ ਦਾ, 3658662080, 365-866-2080, 386-2080, 386-2080, ਹਾਈਲੈਂਡ ਆਟੋ ਰਿਪੇਅਰ ਸੈਂਟਰ ਦੀ 19 ਸਾਲ ਦਾ ਐਕਸਪੀਰੀਅੰਸ ਹੈਗਾ ਹੈ। ਗੈਰੀ ਗਰੇਵਾਲ ਜੀ ਦੀ ਟੀਮ ਕੋਲ ਪਹੁੰਚਣਾ ਹੈ 38 ਆਟੋਮੈਟਿਕ ਰੋਡ ਬਰੈਂਪਟਨ 905-463-6363 ਤੇ ਤੁਸੀਂ ਕਾਲ ਕਰਨਾ ਹੈ ਗੈਰੀ ਗਰੇਵਾਲ ਜੀ ਨੂੰ ਔਰ 10
7: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002, 647-919-1002 ਤੇ।

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਸਤੰਬਰ ਮਹੀਨੇ ਦੀ 8 ਤਰੀਕ ਸਾਲ 2026 ਦਾ ਅਤੇ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਜੀ। ਅਤੇ ਜੇ ਗੱਲ ਕਰੀਏ ਭਾਦੋਂ ਮਹੀਨੇ ਦੀ, ਅੱਜ ਹੋ ਗਈ ਜੀ 23 ਤਰੀਕ, 23 ਭਾਦੋਂ ਅਤੇ ਸੰਮਤ ਚੱਲ ਰਿਹਾ ਹੈ। ਨਾਨਕ ਸ਼ਾਹੀ 558 ਸਮਾਂ ਹੋ ਗਿਆ ਜੀ ਪੂਰਾ 10:10 ਅਤੇ 11 ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਤਾਂ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਨੀ ਹੈ ਜੀ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ 6478741313 ਅਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਜੀ। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਤਾਂ ਬੜਾ ਔਸਮ ਹੈ, ਬੜੀ ਸੋਹਣੀ ਧੁੱਪ ਨਜ਼ਰ ਆ ਰਹੀ ਹੈ ਜੀ ਬਾਹਰ, ਪਰ ਥੋੜ੍ਹੀ ਜਿਹੀ ਠੰਡਕ ਵੀ ਹੈਗੀ ਹੈ। 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਕਲਾਉਡੀ ਡੇ ਅੱਜ ਸ਼ੋ ਹੋ ਰਿਹਾ। ਹਾਈ ਜਾਣਾ ਜੀ 25 ਡਿਗਰੀ ਸੈਲਸੀਅਸ ਤੱਕ, ਲੋ ਜਾਣਾ 13 ਡਿਗਰੀ ਸੈਲਸੀਅਸ ਤੱਕ। ਅਤੇ ਸਾਰਾ ਦਿਨ ਅੱਜ ਬੱਦਲ ਹੀ ਨਜ਼ਰ ਆ ਰਹੇ ਵੈਸੇ ਓਵਰਆਲ। ਹਵਾ ਚੱਲ ਰਹੀ ਹੈ ਜੀ 13 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। 7:42 'ਤੇ ਸਨਸੈੱਟ ਹੋਣਾ ਅਤੇ ਰਾਤ ਦਾ ਟੈਂਪਰੇਚਰ ਵੀ ਦੱਸੀਏ ਤੁਹਾਨੂੰ, ਰਾਤ ਦਾ ਟੈਂਪਰੇਚਰ ਵੀ 21, 20, 19, 18 ਅਤੇ ਕੱਲ੍ਹ ਸਵੇਰੇ 6 ਹੋਊਗਾ ਜੀ 18 ਡਿਗਰੀ ਸੈਲਸੀਅਸ। 6:51 'ਤੇ ਸਨਰਾਈਜ਼ ਹੋਊਗਾ ਜੀ ਸਵੇਰੇ, ਅਤੇ ਕੱਲ੍ਹ ਨੂੰ ਮੀਂਹ 8 ਸ਼ੋਅ ਹੋ ਰਿਹਾ ਅਤੇ 10 ਤੱਕ ਤਾਂ ਜਿਹੜੇ ਆਪਾਂ ਨੂੰ ਇੱਥੇ ਨਜ਼ਰ ਆ ਰਿਹਾ ਅਤੇ ਮੀਂਹ ਪਵੇਗਾ ਸਵੇਰੇ। ਸੋ ਵਧੀਆ ਮੌਸਮ ਹੈ ਜੀ ਅੱਜ, ਅਤੇ ਕਰੋ ਇੰਜੋਏ ਅੱਜ ਦਾ ਦਿਨ ਅਤੇ ਵੀਕਐਂਡ ਤੋਂ ਬਾਅਦ, ਲੌਂਗ ਵੀਕਐਂਡ ਤੋਂ ਬਾਅਦ ਆਪਣੀ ਗੱਲਬਾਤ ਹੋ ਰਹੀ ਹੈ। ਸੈਟਰਡੇ, ਸੰਡੇ, ਮੰਡੇ 3 ਦਿਨ ਦੀਆਂ ਛੁੱਟੀਆਂ ਅਤੇ ਫਿਰ ਅੱਜ ਗੁਣਤਾਸ ਰੇਡੀਓ ਵਿੱਚ ਤੁਸੀਂ ਵੀ ਸ਼ਿਰਕਤ ਕਰ ਰਹੇ ਹੋ ਅਤੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਅਤੇ ਪਹਿਲਾਂ ਤਾਂ ਸੁਣਾਓ ਜੀ ਕੀ ਹਾਲ ਚਾਲ, ਕਿਵੇਂ ਤੁਹਾਡਾ ਵੀਕਐਂਡ ਲੰਘਿਆ ਅਤੇ ਕੀ ਕੁਛ ਕੀਤਾ? ਅਤੇ ਕੱਲ੍ਹ ਲੇਬਰ ਡੇ ਸੀ, ਹੈ ਨਾ? ਸੋ ਕੀਰਤ

0: ਕਿਰਤ ਜਿਹੜੀ ਆ ਉਹ ਕਰਨੀ ਬੜੀ ਇੰਪੋਰਟੈਂਟ ਆ। ਅਤੇ ਜੇ ਆਪਾਂ ਗੱਲ ਕਰੀਏ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ, ਪਹਿਲੇ ਪਾਤਸ਼ਾਹ, ਉਹਨਾਂ ਨੇ ਵੀ ਸਭ ਤੋਂ ਪਹਿਲਾਂ ਇਹੀ ਕਿਹਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿ ਕਿਰਤ ਕਰਨਾ, ਹੱਥੀਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਵਿਹਲੇ ਬਹਿ ਕੇ ਖਾਣਾ ਉਹ ਨਹੀਂ ਸਹੀ ਹੈਗਾ, ਹੈ ਨਾ। ਕਈ ਵਾਰ ਹੁੰਦਾ ਨਾ ਕਿ ਜਿਵੇਂ ਕਹਿੰਦੇ ਆ ਵੀ ਆਰਾਮ ਨਾਲ ਬੈਠੋ ਅਤੇ ਮਿਲੀ ਜਾਵੇ ਸਭ ਕੁਛ, ਜਿਹੜੀਆਂ ਸੁੱਖ ਸਹੂਲਤਾਂ ਜ਼ਿੰਦਗੀ ਦੀਆਂ, ਅਤੇ ਬਸ ਇੱਦਾਂ ਹੀ ਚੱਲੀ ਜਾਵੇ, ਕੰਮ ਨਾ ਕਰਨਾ ਪਵੇ। ਪਰ ਕਹਿੰਦੇ ਆ ਵੀ ਜੇ ਨਾ ਤੁਸੀਂ ਕਿਸੇ ਨੂੰ ਤੰਗ ਕਰਨਾ ਜਾਂ ਉਹਨੂੰ ਨਿਰਾਸ਼ ਕਰਨਾ ਅਤੇ ਜਾਂ ਲੇਜ਼ੀ ਬਣਾਉਣਾ, ਅਤੇ ਉਹਨੂੰ ਕੋਈ ਕੰਮ ਨਾ ਦਿਉ, ਉਹਨੂੰ ਕਹੋ ਤੂੰ ਆਰਾਮ ਨਾਲ ਬਹਿ ਖਾ ਪੀ, ਦੇਖੋ ਕਿੰਨਾ ਤੰਗ ਹੋਜੂਗਾ। ਕਿਉਂਕਿ ਜਦੋਂ ਤੁਸੀਂ ਕੰਮ ਕਰਦੇ ਹੋ ਨਾ, ਤੁਹਾਡਾ ਸਮਾਂ ਬਹੁਤ ਵਧੀਆ ਲੰਘਦਾ, ਸਕੈਜੂਲ ਤੁਹਾਡਾ ਇੱਕ ਪ੍ਰੋਪਰ ਬਣਿਆ ਹੁੰਦਾ, 9 ਵਜੇ ਤੁਸੀਂ ਉੱਠਣਾ, 9 ਵਜੇ ਤੁਸੀਂ ਖਾਣਾ ਪੀਣਾ, ਫਿਰ ਤੁਸੀਂ ਕੰਮ 'ਤੇ ਜਾਣਾ, ਆਹ ਕੰਮ ਕਰਨਾ, 9 ਵਜੇ ਘਰ ਵਾਪਸ ਆਉਣਾ। ਸੋ ਉਹ ਜਿਹੜਾ ਸਕੈਜੂਲ ਹੈ ਨਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ, ਤਾਂ ਹੀ ਜਿਹੜਾ ਤੁਹਾਡੀ ਲਾਈਫ ਹੈ ਨਾ ਉਹ ਬੜੀ ਆਰਾਮਦਾਇਕ ਤਰੀਕੇ ਦੇ ਨਾਲ ਚੱਲਦੀ ਹੈ। ਜੇ ਆਰਾਮ ਨਾਲ ਆਪਾਂ ਬਹਿ ਜਾਂਦੇ ਹਾਂ ਤਾਂ ਬਿਮਾਰੀਆਂ ਵੀ ਘਰ ਘਰ ਜਾਂਦੀਆਂ, ਹੈ ਨਾ, ਕਿਉਂਕਿ ਬੰਦਾ ਹਿਲਦਾ ਜੁਲਦਾ ਨਹੀਂ, ਖਾਇਆ ਪੀਆ ਸੌ ਗਿਆ, ਲੇਜ਼ੀ ਹੋ ਜਾਂਦਾ। ਅਤੇ ਇੱਕ ਜਿਹੜਾ ਸਭ ਨਾਲੋਂ ਵੱਧ ਹੈਗਾ ਸਟ੍ਰੈਸ ਜਾਂ ਸੋਚ, ਓਵਰ ਥਿੰਕਿੰਗ, ਉਹ ਬੜੀ ਕਰਦਾ ਬੰਦਾ, ਕਦੀ ਕੁਛ ਸੋਚਦਾ ਕਦੀ ਕੁਛ ਕਰਦਾ, ਹੈਗਾ ਹੀ ਨਾ ਇੱਦਾਂ। ਅਤੇ ਤੁਸੀਂ ਦੱਸ ਸਕਦੇ ਹੋ, ਕਰ ਸਕਦੇ ਹੋ ਜੀ ਗੱਲਬਾਤ, ਕਿ ਜੇ ਕੰਮ ਹੀ ਨਾ ਹੋਊਗਾ ਕਰਨ ਨੂੰ ਫਿਰ ਕੀ ਹੋਊਗਾ, ਤੁਹਾਡੇ ਵਿਚਾਰ ਦੇ ਨਾਲ। ਮੈਂ ਤਾਂ ਚਲੋ ਨਟਸ਼ੈਲ 'ਚ ਮਾੜਾ ਜਿਹਾ ਇੱਧਰ ਉੱਧਰ ਕਰਕੇ ਸਾਰਾ ਦੱਸਤਾ, ਤੁਸੀਂ ਕੀ ਸੋਚਦੇ ਹੋ? ਜੇ ਜਿਹੜਾ ਵਿਅਕਤੀ ਆ ਉਹ ਕੰਮ ਕਰਦਾ ਚੰਗਾ ਕਿ ਵਿਹਲਾ ਬੈਠਾ ਚੰਗਾ? 647-874-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ, 6478741313 'ਤੇ ਤੁਸੀਂ ਗੱਲਬਾਤ ਜਿਹੜੀ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਕਈ ਦੇਖ ਲਓ ਜਿਹੜੇ ਬਜ਼ੁਰਗ ਵੀ ਹੁੰਦੇ ਆ, ਕੰਮ ਕਰੀ ਜਾਂਦੇ ਆ, ਜਿਵੇਂ ਆਪਾਂ ਆਪਣੇ ਨਾਨੀ ਨਾਨੇ ਦਾਦੀ ਦਾਦਿਆਂ ਦੀ ਗੱਲਬਾਤ ਕਰਦੇ ਹਾਂ, ਹੈ ਨਾ, ਪਿੰਡਾਂ 'ਚ ਦੇਖਦੇ ਹਾਂ, ਅਤੇ ਉਹ ਕੋਈ ਨਾ ਕੋਈ ਕੰਮ ਉਹਨਾਂ ਨੇ ਕਰੀ ਜਾਣਾ। ਮਤਲਬ ਇਹ ਨਹੀਂ ਹੁੰਦਾ ਵੀ ਹਾਂ ਹੁਣ ਜਿਵੇਂ ਕਹਿੰਦੇ ਆ ਬੱਚੇ ਵਿਆਹੇ ਗਏ, ਉਹਨਾਂ ਦੇ ਅੱਗੇ ਪੋਤੇ ਪੋਤੀਆਂ ਵੀ ਵਿਆਹੇ ਗਏ, ਅਤੇ ਉਹਨਾਂ ਦੀਆਂ ਬਹੂਆਂ ਜਿਵੇਂ ਕਹਿੰਦੇ ਆ ਪੋਤ ਨੂੰ ਕਹਿੰਦੇ ਹੁੰਦੇ, ਸੋ ਉਹ ਆ ਗਈ ਘਰ ਦੇ ਵਿੱਚ, ਤਾਂ ਕੋਈ ਕੰਮ ਹੀ ਨਹੀਂ ਵੀ ਕਰਨਾ ਨਹੀਂ। ਪਰ ਨਹੀਂ, ਜਿਹੜੀਆਂ ਸਵਾਣੀਆਂ ਹੁੰਦੀਆਂ ਉਹ ਕੋਈ ਨਾ ਕੋਈ, ਚਾਹੇ ਕੋਨਾ ਸਾਫ਼ ਕਰੀ ਜਾਣ, ਹੈ ਨਾ, ਕੁਛ ਕਰੀ ਜਾਣ, ਕੁਛ ਨਾ ਕੁਛ ਉਹਨਾਂ ਨੇ ਕਰੀ ਜਾਣਾ। ਸੋ ਕੰਮ ਜਿਹੜਾ ਬੜਾ ਜ਼ਰੂਰੀ ਹੈ, ਚਾਹੇ ਉਹ ਆਪਾਂ ਪੈਸੇ ਲਈ ਕਰਦੇ ਹਾਂ, ਚਾਹੇ ਘਰ ਦੇ ਕੰਮ ਕਾਜ ਹੁੰਦੇ ਆ, ਕਿਉਂਕਿ ਘਰ ਦੇ ਕੰਮ ਕਾਜ ਦੀ ਤਾਂ ਕੋਈ ਆਪਾਂ ਕਹਿ ਸਕਦੇ ਹਾਂ ਲਿਮਿਟ ਹੀ ਨਹੀਂ ਹੈਗੀ। ਕੋਈ ਇਹ ਨਹੀਂ ਹੈਗਾ ਵੀ ਸਿਰਫ ਘਰ ਦਾ ਸਿਰਫ ਆਹੀ ਕੰਮ ਹੈ ਜਿਹੜਾ ਕਰਨਾ, ਬਾਕੀ ਨਹੀਂ, ਹੈ ਨਾ। ਬਾਕੀ ਤਾਂ ਜੇ ਆਪਾਂ ਕਿਤੇ ਜੋਬ ਕਰਦੇ ਹਾਂ ਉਹ ਸਾਡਾ ਇੱਕ ਪਰਟੀਕੁਲਰ ਕੰਮ ਹੁੰਦਾ ਵੀ ਆਹ ਹੀ ਤੁਸੀਂ ਕਰਨਾ, ਤੁਸੀਂ ਪੜ੍ਹਾਉਣਾ ਹੀ ਹੈ, ਤੁਸੀਂ ਮਸ਼ੀਨ ਹੀ ਚਲਾਉਣੀ ਹੈ, ਹੈ ਨਾ, ਕੁਛ ਵੀ, ਜੇ ਜਿੱਥੇ ਵੀ ਤੁਸੀਂ ਕੰਮ। ਪਰ ਜਿਹੜੀਆਂ ਸਵਾਣੀਆਂ ਹੁੰਦੀਆਂ, ਦੇਖੋ ਉਹਨਾਂ ਦਾ ਉਹ ਮਲਟੀ ਟਾਸਕਰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ। ਅਤੇ ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਜੀ?
1: ਹਾਂਜੀ ਹਾਂਜੀ, ਅਮਰਜੀਤ ਜੀ ਮੈਂ ਬੋਲ ਰਿਹਾ
0: ਜੀ। ਜੀ ਸਤਿ ਸ਼੍ਰੀ ਅਕਾਲ,
1: ਤੁਹਾਡੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਦੀ? ਤੁਹਾਡੀ ਆਵਾਜ਼ ਥੋੜੀ ਸਕ੍ਰੈਚੀ ਜੀ ਆ ਰਹੀ ਹੈ ਰੇਡੀਓ ਦੀ।
0: ਅੱਛਾ, ਸਾਫ਼ ਨਹੀਂ ਆ ਰਹੀ ਆਵਾਜ਼?
1: ਨਹੀਂ, ਵਿੱਚ ਕੱਟ ਹੁੰਦੀ, ਵਿੱਚੋਂ ਸਕ੍ਰੈਚੀ ਨਾ, ਸਕ੍ਰੈਚੀ ਜੀ।
0: ਠੀਕ ਹੈ, ਮੈਂ ਚੈੱਕ ਕਰਦੀ ਹਾਂ ਕਿ ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਸਾਫ਼। ਹੋਰ ਕੀ ਕਹਿਣਾ ਚਾਹੋਗੇ?
1: ਮੈਂ ਦੇਖਣਾ ਚਾਹੂੰਗਾ ਜੀ, ਕੰਮ ਕਰਦੇ ਰਹਿਣਾ ਚਾਹੀਦਾ। ਤੁਹਾਡੇ ਅਖੀਰ ਵੀ ਹੁੰਦੀ ਹੈ ਨਾ ਬੁਢੇਪੇ ਵਿੱਚ ਵੀ, ਤੁਹਾਨੂੰ ਕੁਛ ਨਾ ਕੁਛ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ। ਤੇ ਵਿਹਲਾ ਬੰਦਾ ਦੇਖੋ ਘਰ ਬਹਿ ਕੇ ਕੀ ਕਰੂਗਾ, ਸੋਫੇ ਤੇ ਬੈਠਾ ਟੀਵੀ ਦੇਖ ਲਿਆ, ਫੋਨ ਦੇਖ ਲਿਆ, ਖਾ ਪੀ ਲਿਆ। ਮੈਂ ਇੱਦਾਂ ਦੇ ਆਪਣੇ ਰਿਸ਼ਤੇਦਾਰ ਦੇਖੇ ਆ, 2-3 ਜਿਹੜੇ ਜਦੋਂ ਕੰਮ ਕਰਦੇ ਸੀ ਬੜੇ ਵਧੀਆ ਸੀ, ਜਦੋਂ ਰਿਟਾਇਰ ਹੋ ਗਏ ਉਹਨਾਂ ਨੇ ਆਪ ਮੈਨੂੰ ਕਹਿਣਾ ਯਾਰ ਬੜੇ ਤੰਗ ਹੋ ਗਏ, ਮੈਂ ਮੋਟੇ ਮੋਟੇ ਹੋ ਜਾਂਦੇ ਬੜੀ ਛੇਤੀ, ਫਿਰ ਕਿਉਂਕਿ ਖਾਈ ਪੀ ਜਾਣਾ ਅੰਦਰ ਬੈਠੇ ਰਹਿਣਾ ਨਾ ਸਰੀਰ ਨੂੰ ਕੋਈ। ਹਾਂ
0: ਜੀ,
1: ਤੇ ਮੇਰਾ ਮਤਲਬ ਕਿ ਕੰਮ ਕਰਦੇ ਰਹਿਣਾ ਜੀ ਅਖੀਰ ਤੱਕ।
0: ਤੁਹਾਡੀ ਲਾਈਨ ਜਿਹੜੀ ਆ ਡਰੋਪ ਹੋ ਗਈ ਆਪੇ ਤੇ। ਅੱਛਾ, ਮੈਨੂੰ ਕਾਲ ਕਰਕੇ ਵੀ ਤੁਸੀਂ ਦੱਸਿਓ। ਵੈਸੇ ਮੈਨੂੰ ਤਾਂ ਲੱਗ ਰਿਹਾ ਵੀ ਸਾਰਾ ਸਿਸਟਮ ਸੈੱਟ ਹੈ ਇੱਥੇ ਮੇਰੇ ਕੋਲ, ਪਰ ਜੇ ਆਵਾਜ਼ ਕੱਟ ਕੇ ਆ ਰਹੀ ਜਾਂ ਕਲੀਅਰ ਨਹੀਂ ਆ ਰਹੀ ਤਾਂ ਮੈਨੂੰ ਜ਼ਰੂਰ ਕਾਲ ਕਰਕੇ ਦੱਸ ਦਿਓ, ਥੋੜ੍ਹਾ ਲੱਗ ਜੂਗਾ ਪਤਾ। ਠੀਕ ਹੈ ਜੀ, ਅਤੇ ਬਾਕੀ ਤੁਸੀਂ ਇਸ ਬਾਰੇ ਵਿਚਾਰ ਦੇ ਸਕਦੇ ਹੋ ਕਿ ਕੰਮ ਕਾਜ ਕਰਦੇ ਰਹਿਣਾ ਚਾਹੀਦਾ, ਚਾਹੇ ਘਰ ਦਾ ਹੋਵੇ, ਚਾਹੇ ਤੁਰਨ ਫਿਰਨ ਵਾਲਾ ਹੋਵੇ। ਜਿਵੇਂ ਚੱਲ ਕਈ ਵਾਰ ਕਈ ਐਕਸਰਸਾਈਜ਼ ਹੀ ਕਰੀ ਜਾਂਦੇ, ਮਤਲਬ ਕਿ ਮੋਰਨਿੰਗ ਈਵਨਿੰਗ ਦੇ ਵਿੱਚ ਉਹਨਾਂ ਨੇ ਇੱਕ ਬਾਹਰ ਚੱਕਰ ਲਾ ਕੇ ਹੀ ਆਉਣਾ। ਅਤੇ ਕਈ ਜਿਹੜੇ ਆ ਬਹਿ ਜਾਂਦੇ ਆ, ਜਿਵੇਂ ਕਹਿ ਦਿੰਦੇ ਵੈਸੇ ਉਮਰ ਹੋ ਗਈ ਜੀ ਸਾਡੀ ਤਾਂ ਹੁਣ ਨਹੀਂ ਅਸੀਂ ਤੁਰਨਾ ਫਿਰਨਾ, ਅਤੇ ਫਿਰ ਉਹ ਜਾਮ ਹੀ ਹੋ ਜਾਂਦੇ, ਜਿਵੇਂ ਕਹਿੰਦੇ ਨਾ ਬੋਡੀ ਜਾਮ ਹੋ ਜਾਂਦੀ। ਜਿਵੇਂ ਮਸ਼ੀਨਾਂ ਨੂੰ ਆਪਾਂ ਕਹਿੰਦੇ ਹਾਂ ਜੇ ਨਹੀਂ ਥੋੜ੍ਹੀ ਦੇਰ ਚਲਾਓ, ਦੇਖੋ ਕਿਵੇਂ ਉਹ ਮਿੱਟੀ ਘੱਟਾ ਪੈ ਕੇ ਜੰਮ

0: ਜਾਂਦੀਆਂ ਤੇ ਉਹ ਚੱਲਦੀਆਂ ਹੀ ਨਹੀਂ ਹੈ ਨਾ। ਸੋ ਜੇ ਚੱਲਦੀਆਂ ਰਹਿਣ ਤਾਂ ਦੇਖੋ ਕਿੰਨੀ ਕਿੰਨੀ ਦੇਰ ਆਰਾਮ ਨਾਲ ਚੱਲੀ ਜਾਂਦੀਆਂ। ਤੇ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਆ ਜਿਹੜੇ ਬਿਲਕੁਲ ਪੇਸ਼ ਕਰ ਸਕਦੇ ਹੋ ਜੀ। ਬਾਕੀ ਤੁਸੀਂ ਕਾਲ ਵੀ ਕਰੋ, ਮੈਨੂੰ ਪਤਾ ਲੱਗੇ ਵੀ ਐਵਰੀਥਿੰਗ ਇਜ਼ ਓਕੇ ਔਰ ਨੋਟ। 647-874-1313 ਸਟੂਡੀਓ ਦਾ ਨੰਬਰ ਹੈ, 6478-7413-13 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ, ਨਾਲ ਦੀ ਨਾਲ ਤੁਹਾਨੂੰ ਨੰਬਰ ਵੀ ਦੇ ਦਈਏ। ਨੰਬਰ ਮੈਂ ਪਹਿਲਾਂ ਤੁਹਾਨੂੰ ਦਵਾਂ, ਜੇ ਤੁਸੀਂ ਜਾਣਾ ਚਾਹੁੰਦੇ ਹੋ ਘੁੰਮਣ ਫਿਰਨ ਵਾਸਤੇ, ਦੁਆਬਾ ਟਰੈਵਲਸ ਦਾ ਨੰਬਰ ਤੁਸੀਂ ਨੋਟ ਕਰੋ। ਦੁਆਬਾ ਟਰੈਵਲਸ ਦੇ ਦੀਪਾਂਸ਼ ਕਹਿੰਦੇ ਆ ਕਿ ਨਾ ਟਿਕਟਾਂ ਜਿਹੜੀਆਂ ਹੈਗੀਆਂ ਬੜੇ ਕਮਾਲ ਦੀਆਂ ਪਹੁੰਚੀਆਂ ਹੋਈਆਂ, ਤੁਸੀਂ ਟਿਕਟਾਂ ਲਓ, ਘੁੰਮੋ ਫਿਰੋ ਤੇ ਜਾਓ। ਕਿਉਂਕਿ ਮੈਨੂੰ ਜਿਹੜੇ ਰੇਟ ਭੇਜੇ ਹਨ, ਇਹ ਰੇਟ ਮੈਨੂੰ ਭੇਜੇ ਆ ਜੀ ਜਨਵਰੀ ਦੇ, ਜਿਹੜੇ ਜਨਵਰੀ ਦੀਆਂ ਡੀਲਸ ਦਾ ਕਹਿੰਦੇ ਵੇਟ ਕਰ ਰਹੇ ਸੀ ਨਾ, ਸਪੈਸ਼ਲ ਪ੍ਰਾਈਸ ਹੈ ਜਨਵਰੀ ਮਿਡ ਤੋਂ ਬਾਅਦ ਤੁਸੀਂ ਜਾਣਾ, ਜਨਵਰੀ ਮਿਡ ਤੋਂ ਬਾਅਦ ਜਾਣਾ ਫਰਵਰੀ 'ਚ, ਅਤੇ ਜਨਵਰੀ ਮਿਡ 'ਚ ਜਾਂ ਫਰਵਰੀ 'ਚ ਟੋਰੋਂਟੋ ਟੂ ਡੈਲੀ ਡਾਇਰੈਕਟ ਫਲਾਈਟ ਹੈ। ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਤੁਸੀਂ ਵਾਪਸ ਆਉਣਾ। 1570 ਦੀ ਤੁਹਾਨੂੰ ਇਹ ਟਿਕਟ ਹੈ ਜਿਹੜੀ ਉਹ ਮਿਲ ਜਾਣੀ ਹੈ, ਅਤੇ ਤੁਸੀਂ ਦੋ ਬੈਗ ਨਾਲ ਲੈ ਕੇ ਜਾ ਸਕਦੇ ਹੋ। ਜਨਵਰੀ ਮਿਡ ਜਾ ਕੇ ਫਰਵਰੀ ਮਾਰਚ ਅਪ੍ਰੈਲ ਮਈ ਦੇ ਵਿੱਚ ਰਿਟਰਨ ਹੈ, ਬਹੁਤ ਕਮਾਲ ਦਾ ਰੇਟ ਹੈ। ਡਾਇਰੈਕਟ ਫਲਾਈਟ ਹੈ। ਦੁਆਬਾ ਟੂਰਸ ਐਂਡ ਟਰੈਵਲਸ ਦਾ ਨੰਬਰ ਨੋਟ ਕਰ ਲਓ ਜੀ, 905-673-1400, 9056731400। ਹਾਂਜੀ ਗੁਰਦੀਪ ਭਾਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਮੈਂ ਪਹਿਲੀ ਵਾਰ ਤੁਹਾਨੂੰ ਫੋਨ ਕਰਨ ਲੱਗਾ, ਪਰ ਤੁਹਾਨੂੰ ਡੇਲੀ ਸੁਣਦਾ ਵਾਂ ਕਾਰ 'ਚ।
0: ਅੱਛਾ ਜੀ, ਥੈਂਕ ਯੂ ਤੁਹਾਡਾ।
1: ਹਾਂਜੀ ਹਾਂਜੀ, ਕੰਮ ਤਾਂ ਕਰਦੇ ਰਹਿਣਾ ਜੀ, ਚੰਗਿਆ ਹੁੰਦਾ। ਹੁਣ ਮੈਨੂੰ ਮੰਡੇ ਛੁੱਟੀ ਸੀ, ਜਾਣ ਕਰ ਲਏ ਵੱਡੇ ਸੀਗਾ, ਤੇ ਮੈਂ ਸੋਚਿਆ ਸੀ, ਮੈਂ ਕਹਿੰਦਾ ਮੈਂ ਜਮਾਂ ਫ੍ਰੀ ਰਹਿਣਾ, ਮੈਂ ਕੋਈ ਕੰਮ ਨੀ ਕਰਨਾ ਤੇ ਮੈਂ ਰੈਸਟ ਹੀ ਕਰੂੰਗਾ ਘਰੇ, ਕਿਉਂਕਿ ਹੁਣ ਲਗਾਤਾਰ ਕੰਮ ਹੁੰਦਾ ਮੇਰਾ। ਤੇ ਜਦੋਂ ਮਤਲਬ ਸੰਡੇ ਕੰਮ ਕਰਕੇ ਮੈਂ ਘਰ ਆਇਆ ਮੰਡੇ, ਮੈਂ ਕੁਛ ਕਰਨਾ ਨੀ ਹੈਗਾ, ਬਟ ਫਿਰ ਮੈਂ ਸੋਚਿਆ ਯਾਰ ਵਿਹਲੇ ਬਹਿਣਾ ਤਾਂ ਬਹੁਤ ਔਖਾ, ਘੰਟਾ ਦੋ ਘੰਟੇ ਹਨਾ ਸੌ ਗਿਆ ਮੈਂ। ਫਿਰ ਮੈਂ ਗੱਡੀ ਸਾਫ਼ ਕੀਤੀ, ਪਹਿਲਾਂ ਤਾਂ ਕਲੀਨ ਕਰਨੀ ਸ਼ੁਰੂ ਕਰਤੀ, ਢੱਕ ਕਲੀਨ ਕੀਤਾ, ਗੱਡੀ ਕਲੀਨ ਕੀਤੀ ਪ੍ਰੋਪਰ, ਗੱਡੀ ਧੋ ਕੇ ਲਿਆਇਆ ਪ੍ਰੋਪਰ। ਤੇ ਉਹ ਹੈਬਿਟ ਆ ਬਸ ਜਿਹੜੀ ਬਿਲਡ ਹੋਈ ਵੀ ਆ, ਉਹ ਬਸ ਉਹ ਹੈਬਿਟ ਹੀ ਆ ਤੁਹਾਡੀ।
0: ਵੈਰੀ ਗੁੱਡ, ਬਹੁਤ ਵਧੀਆ। ਤੇ ਕਾਲ ਕਰਦੇ ਰਹਿਣਾ ਹੁਣ ਤੁਸੀਂ, ਜੇ ਫਸਟ ਟਾਈਮ ਕਾਲ ਕੀਤੀ ਅੱਜ।
1: ਹਾਂਜੀ ਹਾਂਜੀ ਮੈਡਮ, ਜ਼ਰੂਰ
0: ਜੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਜਿਹੜਾ ਕੰਮ ਹੈ ਨਾ ਉਹ ਬੜਾ ਜ਼ਰੂਰੀ ਹੈ। ਤੇ ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੀ ਸੀਗੀ ਕਿ ਨਾ ਜਦੋਂ ਆਪਣਾ ਸਕੈਜੂਅਲ ਇੱਕ ਪ੍ਰੋਪਰ ਬਣਿਆ ਹੁੰਦਾ, ਤੁਸੀਂ ਨਾ ਬਿਜ਼ੀ ਰਹਿੰਦੇ ਹੋ, ਤੁਹਾਡਾ ਧਿਆਨ ਫਾਲਤੂ ਇੱਧਰ ਉੱਧਰ ਨਹੀਂ ਜਾਂਦਾ, ਨਹੀਂ ਆਪਾਂ ਕਦੀ ਕੁਛ ਸੋਚਦੇ ਕਦੀ ਕੁਛ, ਓਵਰ ਥਿੰਕਿੰਗ ਜਿਹੜੀ ਹੈ ਨਾ, ਕਹਿੰਦੇ ਤੁਹਾਡੀ ਬਾਡੀ ਲਈ ਬਹੁਤ ਹੀ ਘਾਤਕ ਹੈ। ਚਾਹੇ ਆਪਣਾ ਦਿਲ ਦਿਮਾਗ ਦੀ ਗੱਲ ਕਰੀਏ, ਚਾਹੇ ਆਪਣੀ ਓਵਰਆਲ ਹੈਲਥ ਦੀ ਗੱਲ ਕਰੀਏ, ਕਿਉਂਕਿ ਆਪਾਂ ਕੀ ਕਰਦੇ ਹਾਂ ਕਿ ਓਵਰ ਥਿੰਕਿੰਗ ਦੇ ਵਿੱਚ ਅਸੀਂ ਇੱਦਾਂ ਬਹੁਤ ਸੋਚਦੇ ਹਾਂ, ਆਹ ਕਿਉਂ ਹੋ ਗਿਆ, ਇਹ ਚੀਜ਼ ਕਿਉਂ ਹੋਈ, ਇਹਨੂੰ ਅਸੀਂ ਕਿਵੇਂ ਠੀਕ ਕਰੀਏ। ਉਹ ਚਲੋ ਕੋਸ਼ਿਸ਼ ਤਾਂ ਬੰਦੇ ਨੇ ਕਰਨੀ ਹੁੰਦੀ, ਪਰ ਕਈ ਵਾਰ ਕੁਛ ਹੱਥ ਵੱਸ ਨਹੀਂ ਹੁੰਦਾ। ਪਰ ਜਦੋਂ ਅਸੀਂ ਓਵਰ ਥਿੰਕਿੰਗ ਕਰੀ ਜਾਂਦੇ ਹਾਂ ਕਿਉਂਕਿ ਅਸੀਂ ਬਿਜ਼ੀ ਨਹੀਂ ਹੈਗੇ, ਹੈ ਨਾ, ਵਿਹਲੇ ਹਾਂ, ਜਾਂ ਫਿਰ ਟੀਵੀ ਦੇਖੀ ਜਾਂਦਾ ਬੰਦਾ, ਜਾਂ ਮੋਬਾਈਲ ਫੋਨ 'ਤੇ ਲੱਗਿਆ ਰਹਿੰਦਾ, ਉਹ ਵੀ ਬਹੁਤਾ ਠੀਕ ਨਹੀਂ ਹੈ। ਕਈਆਂ ਨੇ ਨਾ ਆਪਣਾ ਜਿਹੜਾ ਸਕਰੀਨ ਟਾਈਮ ਹੈ ਉਹਨੂੰ ਬੜਾ ਘੱਟ ਕਰ ਲਿਆ ਹੋਇਆ ਇਸ ਸਮੇਂ ਦੇ ਵਿੱਚ, ਕਿਉਂਕਿ ਜਦੋਂ ਚਾਹੇ ਮੋਬਾਈਲ ਫੋਨ ਹੋ ਗਏ, ਚਾਹੇ ਟੀਵੀ ਹੋ ਗਏ, ਕਿਉਂਕਿ ਉਹਨਾਂ ਦੇ ਵਿੱਚ 24 ਆਵਰ ਕੁਛ ਨਾ ਕੁਛ ਆ ਹੀ ਜਾਣਾ। ਪਰ ਤੁਸੀਂ ਆਪਣੇ ਆਪ ਨੂੰ ਵੀ ਆਪਣਾ ਟਾਈਮ ਵੇਸਟ ਨਹੀਂ ਕਰਨਾ। ਜਿਵੇਂ ਕਹਿੰਦੇ ਆ, ਇੱਕ ਜਿਹੜਾ ਸਮਾਂ ਹੁੰਦਾ ਨਾ, ਜਿਹੜਾ ਆ ਗਿਆ, ਜਿਹੜਾ ਫਿਰ ਨਿਕਲ ਗਿਆ, ਉਹਨੇ ਮੁੜ ਕੇ ਨਹੀਂ ਆਉਣਾ। ਜਿਵੇਂ ਕਹਿੰਦੇ ਆ ਵੀ ਪੁਲਾਂ ਥੱਲੋਂ ਪਾਣੀ ਜਿਹੜਾ ਇੱਕ ਵਾਰ ਲੰਘ ਗਿਆ, ਉਹਨੇ ਮੁੜ ਕੇ ਨਹੀਂ ਆਉਣਾ, ਹੈ ਨਾ। ਪੱਤਣਾਂ 'ਤੇ ਜਿਹੜੇ ਪਾਣੀ ਹੈ, ਕਹਿੰਦੇ ਉਹ ਗਏ ਤਾਂ ਗਏ। ਸੋ ਇਸ ਕਰਕੇ ਬਿਲਕੁਲ ਜੀ, ਜ਼ਰੂਰ ਰੈਸਟ ਵੀ ਜ਼ਰੂਰੀ ਹੈ। ਜਿਵੇਂ ਕਹਿੰਦੇ ਆ, ਰੈਸਟ ਇਜ਼ ਬੈਸਟ। ਉਹ ਉਦੋਂ ਹੈ ਜਦੋਂ ਅਸੀਂ ਕੰਮ ਕੀਤਾ, ਉਦੋਂ ਨੀਂਦ ਵੀ ਤੁਹਾਨੂੰ ਬੜੀ ਵਧੀਆ ਆਉਣੀ, ਨਹੀਂ ਤਾਂ ਜਿਵੇਂ ਪੰਜਾਬੀ ਦਾ ਇੱਕ ਕਹਾਵਤ ਮੈਨੂੰ ਯਾਦ ਆਉਂਦੀ, ਕਿਉਂਕਿ ਅਸੀਂ ਬੜੀਆਂ ਮੁਹਾਵਰੇ ਬੜੇ ਯਾਦ ਕਰਦੇ ਹੁੰਦੇ ਸੀ, ਉਸਲ ਵੱਟੇ ਪੌਣੇ, ਮੇਰੇ ਖਿਆਲ ਇਹੀ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ, ਅਤੇ ਕਦੀ ਇੱਧਰ ਨੂੰ ਵੱਖ ਲੈਂਦਾ ਬੰਦਾ, ਕਦੀ ਇੱਧਰ ਨੂੰ ਵੀ, ਕਹਿੰਦੇ ਲੈ ਰਾਤ ਐਡੀ ਲੰਬੀ ਹੋ ਗਈ। ਜੇ ਤੁਸੀਂ ਸਾਰਾ ਦਿਨ ਕੰਮ ਕੀਤਾ, ਜਦੋਂ ਤੁਸੀਂ ਬੈੱਡ 'ਤੇ ਜਾਣਾ, ਜਾਂਦੇ ਸਾਰ ਹੀ ਤੁਸੀਂ ਸੌ ਜਾਣਾ, ਅਤੇ ਸਵੇਰ ਕਦ ਹੁੰਦੀ ਪਤਾ ਹੀ ਨਹੀਂ ਲੱਗਦਾ। ਜਦੋਂ ਜਿਹੜੇ ਅਲਾਰਮ ਲਾ ਕੇ ਸੌਂਦੇ ਹੋ, ਕਹਿੰਦੇ ਲੈ ਅਲਾਰਮ ਵੱਜ ਗਿਆ, ਸਵੇਰ ਵੀ ਹੋ ਗਈ ਅਤੇ ਮੇਰੀ ਤਾਂ ਨੀਂਦ ਵੀ ਨਹੀਂ ਪੂਰੀ ਹੋਈ, ਹੈ ਨਾ। ਸੋ ਇਸ ਕਰਕੇ ਬਿਲਕੁਲ ਜੀ, ਕੀਰਤੀਆਂ ਦਾ ਦਿਨ ਸੀਗਾ ਕੱਲ੍ਹ। ਵੈਸੇ ਕੀਰਤੀਆਂ ਦਾ ਦਿਨ ਤਾਂ ਜਿਵੇਂ ਕਹਿੰਦੇ ਨਾ, ਬੀਬੀਆਂ ਦਾ ਦਿਨ ਰੋਜ਼ ਹੀ ਹੈ, ਕਿਉਂਕਿ ਉਹਨਾਂ ਨੂੰ ਕਿਚਨ ਤੋਂ ਵਿਹਲ ਨਹੀਂ ਮਿਲਦਾ, ਘਰ ਦੇ ਕੰਮਾਂ ਕਾਜਾਂ ਤੋਂ ਵਿਹਲ ਨਹੀਂ ਮਿਲਦਾ। ਇੱਦਾਂ ਹੀ ਜਿਹੜੇ ਕੀਰਤੀ ਹੈ, ਕੰਮ, ਯਾਨੀ ਕਿ ਕੰਮ ਨੂੰ ਤਾਂ ਆਪਾਂ ਕਦੇ ਵੀ ਇੱਦਾਂ ਨਹੀਂ ਕਹਿ ਸਕਦੇ ਵੀ ਕੋਈ ਕੰਮ ਹੀ ਨਹੀਂ ਹੈਗਾ। ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਜਦੋਂ ਸ਼ੁਰੂ ਹੁੰਦੀ ਹੈ ਜਦ ਤੱਕ ਬੰਦਾ ਮਰਦਾ ਨਹੀਂ ਕੰਮ ਚੱਲੀ ਜਾਂਦਾ ਹੈ ਨਾ। ਸੋ ਹੋਣਾ ਵੀ ਇੱਦਾਂ ਹੀ ਚਾਹੀਦਾ। ਬਿਲਕੁਲ ਜੀ, ਸਭ 'ਤੇ ਮਿਹਰ ਰਹੇ ਬਾਬਾ ਜੀ ਦੀ ਅਤੇ ਕੰਮ ਕਾਜ ਚੱਲਦੇ ਰਹਿਣ, ਕਿਰਤੀਆਂ ਦਾ ਜਿਹੜਾ ਦਿਨ ਹੈ ਉਹ ਆਪਾਂ ਮਨਾਉਂਦੇ ਰਹੀਏ, ਸਭ ਕੁਛ ਵਧੀਆ ਵਧੀਆ ਚੱਲੇ। ਸੋ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਨਾ ਬਹੁਤ ਹੀ ਵਧੀਆ ਬਾਬਾ ਜੀ ਦੀ ਸਿੱਖਿਆ ਜੀ ਕਿ ਕਿਰਤ ਕਰਨੀ, ਸਭ ਤੋਂ ਪਹਿਲਾਂ ਕੰਮ ਕਰਨਾ। ਦੇਖੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਵੀ ਹਲ ਚਲਾਏ, ਖੇਤਾਂ ਦੇ ਵਿੱਚ ਪਾਣੀ ਦਿੱਤਾ, ਖੇਤਾਂ ਨੂੰ ਹਲ ਚਲਾਏ, ਹੈ ਨਾ। ਨਹੀਂ ਤਾਂ ਉਹ ਦੇਖੋ ਉਹ ਤਾਂ ਰੱਬੀ ਰੂਪ ਸੀਗੇ, ਕੁਛ ਵੀ ਨਾ ਕਰਦੇ। ਉਹ ਉਹਨਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਤਾਂ ਕਿ ਲੋਕਾਂ ਨੂੰ ਵੀ ਹੋਵੇ ਵੀ ਹਾਂ ਕੰਮ ਕਰਨਾ ਬੜਾ ਜ਼ਰੂਰੀ ਹੈ। ਅਤੇ ਫਿਰ ਨਾਮ ਜਪਣਾ, ਰੱਬ ਦਾ ਨਾਮ ਜ਼ਰੂਰ ਜਪੋ। ਫਿਰ ਵੰਡ ਛਕੋ, ਇਹ ਵੀ ਇੱਕ ਪੁਆਇੰਟ ਬਹੁਤ ਵਧੀਆ। ਜਦੋਂ ਵੀ ਖਾਂਦੇ ਪੀਂਦੇ ਆ ਨਾ ਆਪਾਂ, ਕਿਤੇ ਵੀ ਜ਼ਰੂਰ ਦੂਜੇ ਨੂੰ ਔਫਰ ਕਰੋ। ਉਹਦਾ ਸਿਰਫ ਆਪਾਂ ਪੁੱਛਦੇ ਹੀ ਹਾਂ, ਹੈ ਨਾ, ਵੀ ਹਾਂਜੀ ਆਹ ਖਾ ਲਓ, ਉਹਨੇ ਕਹਿਣਾ ਨਹੀਂ ਬਸ, ਅਤੇ ਇੰਨੇ 'ਚ ਹੀ ਤੁਹਾਡਾ ਜਿਹੜਾ ਹੈਗਾ ਤੁਹਾਨੂੰ ਪੁੰਨ ਲੱਗ ਜਾਣਾ। ਕਿਉਂ? ਕਿਉਂਕਿ ਜਿਵੇਂ ਕਹਿੰਦੇ ਆ ਨਾ, ਇਕੱਲੇ ਖਾਈਏ ਤਾਂ ਉਹ, ਚਲੋ ਮੈਂ ਨਾਮ ਨਹੀਂ ਰੇਡੀਓ 'ਤੇ ਲੈਣਾ, ਉਹ ਹੋ ਜਾਂਦਾ। ਜੇ ਰਲ ਮਿਲ ਖਾਈਏ ਕਹਿੰਦੇ ਖੰਡ ਖਾਈਏ। ਸੋ ਇਸ ਕਰਕੇ ਬਿਲਕੁਲ ਜੀ ਜ਼ਰੂਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੰਡ ਕੇ ਛਕਣਾ ਚਾਹੀਦਾ, ਜਿਹੜਾ ਲੰਗਰ ਆ ਉਹ ਬਾਬਾ ਜੀ ਨੇ ਤਾਂ ਹੀ ਲਾਇਆ, ਹੈ ਨਾ। ਸੋ ਵੀ ਸਾਰੇ ਜਿਹੜੇ ਹਨ ਉਹ ਤ੍ਰਿਪਤ ਰਹਿਣ। ਜੇ ਮਨ, ਜੇ ਤੁਹਾਡਾ ਢਿੱਡ ਭੁੱਖਾ ਹੈ ਨਾ, ਤਾਂ ਫਿਰ ਤੁਸੀਂ ਕੰਮ ਵੀ ਨਹੀਂ ਕਰ ਸਕੋਗੇ। ਇਸ ਕਰਕੇ ਉਹ ਵੀ ਬੜਾ ਜ਼ਰੂਰੀ ਹੈ। ਅਤੇ ਲਓ ਜੀ 10:24 ਹੋ ਚੁੱਕੇ ਆ, ਅਤੇ ਗੱਲਾਂ ਬਾਤਾਂ ਇੱਦਾਂ ਹੀ ਆ ਵੀ, ਹੈ ਨਾ, ਜਦੋਂ ਕੋਈ ਵੀ ਆਪਾਂ ਟੋਪਿਕ ਸ਼ੁਰੂ ਕਰ ਲੈਂਦੇ ਹਾਂ ਅਤੇ ਫਿਰ ਆਪਣੀ ਗੱਲਬਾਤ ਉਸ ਵਿਸ਼ੇ 'ਤੇ ਚੱਲ ਪੈਂਦੀ ਹੈ। ਅਤੇ ਲਓ ਜੀ ਬਿਲਕੁਲ ਕੀਰਤੀਆਂ ਦਾ ਦਿਨ ਸੀਗਾ, ਅਤੇ ਇੱਕ ਗੀਤ ਵੀ ਹੈਗਾ, ਹੈ ਨਾ, ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ। ਸੋ ਸੂਰਜ ਮੰਗਦਾ ਰਹੇ, ਸਭ ਕੁਛ ਚੱਲਦਾ ਰਹੇ। ਅਤੇ ਲਓ ਜੀ ਸਾਡੇ ਨਾਲ ਰੀਅਲ ਅਸਟੇਟ ਬ੍ਰੋਕਰ ਪਰਮਜੀਤ ਦਿਓਲ ਜੀ ਜੁੜੇ ਆ, ਇਹਨਾਂ ਤੋਂ ਆਪਾਂ ਲਿਸਟਿੰਗ ਸੁਣਦੇ ਹਾਂ, ਉਸ ਤੋਂ ਬਾਅਦ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ। ਪਰਮਜੀਤ ਜੀ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਤ ਰੇਡੀਓ ਪ੍ਰੋਗਰਾਮ ਸੁਣ ਰਹੇ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸਾਂਝੀ ਕਰਨੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਇੱਕ ਲਿਸਟਿੰਗ ਜਿਹੜੀ ਕਿ ਰੈਸਟੋਰੈਂਟ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਡੈਨਫੋਰਸ ਦੇ ਉੱਤੇ। ਇਹ ਰੈਸਟੋਰੈਂਟ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਵਾ, ਜਿਸ ਦੇ ਵਿੱਚ 78% ਦੀ ਸੀਟਿੰਗ ਆ ਅਤੇ ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ ਅਤੇ ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ, ਜਿਸ ਦੀ ਸੇਲ $70,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,500 ਪਰ ਮੰਥ ਹੋਵੇਗਾ ਅਤੇ ਲੀਜ਼ ਜਿਹੜੀ ਆ ਤੁਹਾਨੂੰ 5+5 ਮਿਲੇਗੀ ਤੇ ਪ੍ਰਾਈਸ ਜਿਹੜੀ ਆ ਬੇਹੱਦ ਲੋ ਰੱਖੀ ਗਈ ਆ। ਆਸਕਿੰਗ ਪ੍ਰਾਈਸ $149,000 ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਲਿਸਟ ਕੀਤਾ ਹੋਇਆ ਉਹ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਡੈਕਸੀ ਐਂਡ ਇਗਲਿੰਗਟਨ ਏਰੀਏ ਦੇ ਵਿੱਚ। ਇਹ ਯੂਨਿਟ ਜਿਹੜਾ ਕਿ ਤੁਹਾਨੂੰ ਬਹੁਤ ਹੀ ਟੋਕੀ ਲੋਕੇਸ਼ਨ ਤੇ ਦੇ ਵਿੱਚ ਮਿਲ ਰਹੇ, ਜਿਸ ਦੀ ਪ੍ਰਾਈਸ ਸਿਰਫ $499,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਪੀਜ਼ਾ ਸਟੋਰ ਦਾ ਬਿਜ਼ਨਸ ਚੱਲ ਰਿਹਾ ਵਾ, ਪੀਜ਼ਾ ਸਟੋਰ ਦਾ ਜਿਹੜਾ ਬਿਜ਼ਨਸ ਆ ਉਹ ਵੀ ਫਾਰ ਸੇਲ ਲਿਆਂਦਾ ਗਿਆ ਵਾ। ਨਾਲ ਹੀ ਅਗਰ ਤੁਸੀਂ ਪੀਜ਼ਾ ਸਟੋਰ ਬਿਜ਼ਨਸ ਵਿਦ ਯੂਨਿਟ ਖਰੀਦਣਾ ਚਾਹੁੰਦੇ ਹੋ ਜਾਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ, ਦੋਵੇਂ ਹੀ ਆਪਸ਼ਨ ਹਨ। ਜਾਂ ਤੁਸੀਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਬੜੇ ਪਲਾਜ਼ੇ ਦੇ ਵਿੱਚ ਦੇਖਣਾ ਚਾਹੁੰਦੇ ਹੋ ਲਿਸਟ ਕੀਤਾ ਹੋਇਆ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਏਅਰਪੋਰਟ ਦੇ ਉੱਪਰ ਮਿਲ ਰਿਹਾ ਵਾ ਅਤੇ ਇਸ ਦੀ ਸੇਲ ਜਿਹੜੀ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ $3,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਸਿਰਫ $49,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਜਿਹੜੀਆਂ ਮੇਰੀਆਂ ਭੈਣਾਂ ਸਸਤਾ ਬਿਊਟੀ ਸਲੋਨ ਦੇਖਣਾ ਚਾਹੁੰਦੀਆਂ ਗੁੱਡ ਇਨਕਮ ਵਾਲਾ, ਤਾਂ ਉਹਨਾਂ ਦੇ ਲਈ ਇਹ ਸੁਨਹਿਰੀ ਮੌਕਾ ਵਾ। ਹੋਰ ਜਾਣਕਾਰੀ ਲੈਣ ਲਈ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378 4169-973-78। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਪਰਮਜੀਤ ਦਿਓਲ ਜੀ ਦਾ ਨੰਬਰ ਤੁਸੀਂ ਨੋਟ ਕਰੋ ਅਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਨੀ ਹੈ ਜੀ। 416-993-7073-93 ਨੰਬਰ ਹੈ, 416-993-7378। ਅਤੇ ਇੱਕ ਮੈਂ ਨੰਬਰ ਤੁਹਾਨੂੰ ਜ਼ਰੂਰ ਦੇਵਾਂ ਜੀ, ਇਹ ਹੈਗਾ PL ਪ੍ਰਾਈਮ ਲੁੱਕ ਸਟੂਡੀਓ ਦਾ। ਜੇਕਰ ਤੁਸੀਂ ਬਹੁਤ ਵਧੀਆ ਫੇਸ਼ੀਅਲ ਕਰਾਉਣਾ ਚਾਹੁੰਦੇ ਹੋ, ਕੋਈ ਹੇਅਰ ਟ੍ਰੀਟਮੈਂਟ ਤੁਸੀਂ ਕਰਾਉਣਾ, ਵੈਕਸਿੰਗ, ਥਰੈਡਿੰਗ, ਕੋਈ ਵੀ ਯਾਨੀ ਕਿ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ, ਬਿਊਟੀ ਸਲੋਨ ਦੇ ਵਿੱਚ ਜਾਣਾ ਚਾਹੁੰਦੇ ਹੋ, ਤੇ ਨਵਾਂ ਨਕੋਰ ਇਹ ਬਿਊਟੀ ਸਲੋਨ ਬਣਿਆ ਹੋਇਆ ਜੀ ਤੁਹਾਡੇ ਵਾਸਤੇ, ਬਹੁਤ ਕਮਾਲ ਦੇ ਰੇਟ ਹੈ, ਸਰਵਿਸ ਵੀ ਬੜੀ ਵਧੀਆ ਜੀ। ਤੁਸੀਂ ਨੰਬਰ ਨੋਟ ਕਰ ਲਓ ਤੇ ਚਰਨਜੀਤ ਭੈਣ ਜੀ ਨੂੰ ਤੁਸੀਂ ਕੰਟੈਕਟ ਕਰਨਾ, ਪਹਿਲਾਂ ਫੋਨ ਕਰਕੇ ਅਪੁਆਇੰਟਮੈਂਟ ਬਣਾ ਲਓ, ਕਿਉਂਕਿ ਫਿਰ ਤੁਹਾਨੂੰ ਕਈ ਵਾਰ ਵੇਟ ਕਰਨੀ ਪੈ ਸਕਦੀ ਹੈ ਨਾ, ਕਿਉਂਕਿ ਕਾਫੀ ਬੀਬੀਆਂ ਭੈਣਾਂ ਇਹਨਾਂ ਕੋਲ ਜਾਂਦੀਆਂ, ਤੇ ਮੈਨ ਵਿਮੈਨ ਦੋਨਾਂ ਵਾਸਤੇ ਹੀ ਹੈ ਇਹ, ਯੂਨੀਸੈਕਸ ਸੈਲੂਨ ਹੈਗਾ ਇਹ। ਨੰਬਰ ਤੁਸੀਂ ਨੋਟ ਕਰ ਲਓ, 416-722-4215, 416-722-4215 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਗੁਰਚਰਨ ਭਾਅ ਜੀ, ਕੀ ਹਾਲ ਚਾਲ ਜੀ?
1: ਜਿੰਨੇ ਭੈਣ ਭਰਾ ਬਜ਼ੁਰਗ ਭੈਣਾਂ ਸਾਰਿਆਂ ਦਿਲੋਂ ਮੈਂ ਧੰਨਵਾਦ ਕਰਦਾ, ਮਾਰਾ ਤਰੱਕੀਆਂ ਚੜ੍ਹ ਰਿਹਾ। ਬਾਕੀ ਹੋਰ ਵੀ ਕਿਸੇ ਭੈਣ ਭਰਾ ਨੇ ਆਪਣੀ ਭੈਣ ਜਨਮ ਵਿੱਚ 647-63-2340 ਦੇ ਫੋਨ ਕਰਕੇ ਤੁਸੀਂ ਆਪਣੇ ਐਡਾ ਵੀ ਦੇ ਸਕਦੇ, ਤੁਹਾਡਾ ਧੰਨਵਾਦ।
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ ਗੁਰਚਰਨ ਭਾਜੀ। ਤੇ ਦੇਖ ਲਓ ਗੁਰਚਰਨ ਭਾਜੀ ਨਾ ਹਮੇਸ਼ਾ ਬਹੁਤ ਵਧੀਆ ਹੈ ਨਾ, ਜਿਵੇਂ ਆਪਾਂ ਬਲੈਸਿੰਗ ਹੀ ਕਹਿ ਸਕਦੇ ਹਾਂ ਕਿ ਬਲੈਸਿੰਗ ਹੀ ਦੇ ਕੇ ਜਾਂਦੇ ਆ, ਤੇ ਪ੍ਰੋਗਰਾਮ ਬਾਰੇ ਬੜੇ ਵਧੀਆ ਫੀਡਬੈਕ ਦਿੰਦੇ ਆ, ਫਿਰ ਇੰਸ਼ੋਰੈਂਸ ਦਾ ਵੀ ਕਹਿ ਜਾਂਦੇ ਆ, ਫਿਰ ਆਪਣਾ ਐਡਸ ਦਾ ਵੀ ਕਹਿ ਦਿੰਦੇ ਆ ਵੀ ਐਡਸ ਦੋ। ਬਿਲਕੁਲ ਜੀ, ਐਡਸ ਤੁਸੀਂ ਆਪਣੇ ਦੇਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਸਾਡੇ ਪ੍ਰੋਗਰਾਮ ਦੇ ਵਿੱਚ, ਤੁਸੀਂ ਮੈਨੂੰ ਕਾਲ ਕਰ ਲੈਣੀ, ਬਹੁਤ ਵਧੀਆ ਪੈਕੇਜ ਤੁਹਾਨੂੰ ਦੇਵਾਂਗੇ। ਤੇ ਆਪਣਾ ਬਿਜ਼ਨਸ ਟਾਈਮ ਹੈ ਜੀ ਇਹ 10 ਵਜੇ, 10 ਤੋਂ 11, ਸੋ ਵਧੀਆ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਹੋਊਗੀ, ਤੇ ਆਪਾਂ ਰੇਟ ਵਗੈਰਾ ਵੀ ਐਨ ਵਧੀਆ ਹੀ ਰੱਖੇ ਹੋਏ ਆ, ਕੋਈ ਜ਼ਿਆਦਾ ਨਹੀਂ ਹੈਗੇ। ਸੋ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਮੇਰਾ ਹੈਗਾ ਜੀ 647-723-4040, 6477652340 ਤੇ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਕੋਲ, ਕਿਉਂਕਿ ਸਰਾਂਸ਼ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਆ, ਤੇ ਸਰਾਂਸ਼ ਜਾਣਕਾਰੀ ਲੈ ਕੇ ਪਹੁੰਚਦੇ ਆ ਜਿਹੜੇ ਤੁਹਾਨੂੰ ਲੋਨ ਮਿਲ ਸਕਦਾ ਫੰਡ ਦੁਆਰੇ ਆ, ਔਰ ਫੰਡ ਵੀ ਥੋੜ੍ਹਾ ਬਹੁਤਾ ਨਹੀਂ, ਐਨ ਵਧੀਆ, ਜਿਹਦੇ ਨਾਲ ਤੁਸੀਂ ਪੜ੍ਹ ਵੀ ਸਕਦੇ ਹੋ, ਖਰਚ ਪਾਣੀ ਵੀ ਤੁਹਾਡਾ ਘਰ ਬਾਰ ਦਾ ਚੱਲਣਾ, ਤੇ ਜ਼ਿਆਦਾ ਜਾਣਕਾਰੀ ਆਪਾਂ ਲੈਂਦੇ ਹਾਂ ਸਰਾਂਸ਼ ਤੋਂ। ਸਰਾਂਸ਼ ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ ਤੁਹਾਡਾ?
1: ਵਧੀਆ ਵਧੀਆ ਜੀ, ਤੁਸੀਂ ਦੱਸੋ ਜੀ।
0: ਲੌਂਗ ਵੀਕਐਂਡ ਕਿਵੇਂ ਲੰਘਿਆ?
1: ਵਧੀਆ, ਗੁੱਡ ਥਾ, ਐਂਡ ਦੈਨ ਅੱਜ ਦੀਦੀ ਕਾ ਪਹਿਲਾ ਦਿਨ ਥਾ ਸਕੂਲ ਕਾ।
0: ਅੱਛਾ, ਮੁਬਾਰਕੇ ਬਹੁਤ ਬਹੁਤ, ਆਜ ਬੱਚੇ ਗਏ ਹੈ ਸਕੂਲ, ਹੈ ਨਈ ਨਿਊ ਸੈਸ਼ਨ।
1: ਹਾਂ ਜੀ ਹਾਂ, ਜਲਦੀ ਉੱਠਣਾ ਪੜਾ। ਹਾਂ ਜੀ ਬਿਲਕੁਲ ਸਹੀ ਕਹਾ ਆਪਨੇ।
0: ਜੀ ਜੀ, ਅੱਛਾ ਉਹ ਫਸਟ ਟਾਈਮ ਗਈ ਹੈ ਸਕੂਲ ਆਜ, ਪਹਿਲੀ ਵਾਰ?
1: ਨਹੀਂ ਲੜਕਾ ਹੈ, ਹਾਂ ਫਸਟ ਟਾਈਮ ਗਿਆ ਪਹਿਲੀ ਵਾਰ।
0: ਅੱਛਾ, ਮੁਬਾਰਕੇ ਹੋਗੀ ਫਿਰ ਤਾਂ, ਬਹੁਤ ਬਹੁਤ ਹੈ
1: ਯਹਾਂ ਪੇ। ਹਾਂ ਬਿਲਕੁਲ, ਧੰਨਵਾਦ ਜੀ। ਬਾਕੀ ਇਸਮੇ ਨਾ ਯਹਾਂ ਪੇ ਮੇਰੇ ਵੀ ਸਭ ਬੱਚੇ ਰੋ ਹੀ ਰਹੇ ਥੇ, ਰਾਈਟ? ਸ਼ੁਰੂ ਸ਼ੁਰੂ ਮੇਂ ਸਭ ਕੋ ਇਤਨਾ ਅਜੀਬ ਲਗਤਾ ਜਾਤੇ ਹੈ ਸਕੂਲ, ਹੈ ਨਾ, ਉਹ ਦੇਖ ਕੇ ਬੜਾ ਅਜੀਬ ਸਾ ਲਗਾ। ਹਾਂ ਜੀ ਹਾਂ, ਮਸਲੀ ਬੜੀ ਅੱਛਾ ਅੱਛਾ।
0: ਅੱਛਾ, ਆਪਕਾ ਬੇਟਾ ਰੋ ਕੇ ਗਿਆ ਕੇ ਖੁਸ਼ ਹੋ ਕੇ?
1: ਮੇਰਾ ਤਾਂ ਵੀ ਕਮ ਰੋਇਆ, ਬਾਕੀ ਬੱਚੋ ਤਾਂ ਐਸੇ ਮਤਲਬ 50 ਬੱਚੇ ਖੜੇ ਹੋ ਕੇ ਪਿਆਰ ਤੇ ਰੋ ਹੀ ਰਹੇ ਥੇ ਵਿਚਾਰੇ। ਮਾਤਾ ਪਿਤਾ ਕੇ ਬਿਨਾਂ
0: ਨਾ ਕੋਈ, ਇਹ ਹੈ ਵੀ ਕਹਾਂ ਜਾ ਰਹੇ ਹਾਂ ਹਮ, ਪੇਰੈਂਟਸ ਸੇ ਦੂਰ।
1: ਹਾਂ ਕਿਤਨਾ ਜੀ, ਹਮਾਰਾ ਤਾਂ ਕੈਸਾ ਹੋਗਾ ਜਬ ਹਮ ਛੋਟੇ ਹੋਗੇ, ਐਂਡ ਇਨਕੋ ਦੇਖ ਕੇ ਬੜਾ ਅਲੱਗ ਸਾ ਲਗਾ ਨਾ।
0: ਜੀ ਜੀ ਜੀ ਬਿਲਕੁਲ, ਜੈਸੇ ਵੈਸੇ ਆਪ ਕਹਿ ਰਹੇ ਹੋ ਨਾ ਕਿ ਬੱਚੇ ਰੋ ਰਹੇ, ਮੈਂ ਵੀ ਸੁਬਹ ਜੈਸੇ ਮਾਰਨਿੰਗ ਵਾਕ ਪੇ ਜਾਤੀ ਹੂੰ ਨਾ, ਤੋ ਕਈ ਬੱਚੇ ਤੋਂ ਬੜੇ ਖੁਸ਼ ਥੇ, ਕਈ ਬੱਚੇ ਵਾਕਈ ਇਤਨੀ ਰੋਣੇ ਕੀ ਆਵਾਜ਼ੇ ਆ ਰਹੀ ਥੀ ਨਾ ਰੋਡਸ ਪੇ, ਕੋਈ ਬੱਸ ਮੇ ਲੈ ਕੇ ਜਾਣੇ ਕੇ ਲੀਏ ਹੈ ਨਾ, ਕੋਈ ਆਪਣੀ ਗਾੜੀ ਮੇ ਲੈ ਕੇ ਜਾ ਰਹੇ ਜੈਸੇ, ਹੈ ਨਾ, ਸੋ ਬੱਚੋਂ ਕੋ ਹੋਤੇ ਹੀ ਹੈ ਪਹਿਲੇ ਪਹਿਲੇ।
1: ਬਿਲਕੁਲ ਸਹੀ ਕਹਾ ਆਪਨੇ, ਆਜ ਹਮਨੇ ਮਹਿਸੂਸ ਕਰਾਇਆ ਇਸ ਚੀਜ਼ ਕੋ।
0: ਜੀ ਜੀ ਜੀ, ਚਲੋ ਉਨਕੇ ਸਭ ਕੇ ਲਈ ਬੈਸਟ ਵਿਸ਼ਿਜ਼ ਹੈ ਜੀ। ਬਿਲਕੁਲ ਜੀ, ਇਹ ਵੀ ਗੱਲਬਾਤ ਹੁਣ ਅੱਗੇ ਜਾ ਕੇ ਆਪਾਂ ਕਰਾਂਗੇ। ਤੇ ਸਰਾਂਸ਼ ਦੋ ਜਾਣਕਾਰੀ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, ਕਿਵੇਂ ਤੁਸੀਂ ਜਿਹੜਾ ਲੋਨ ਹੈ ਉਹ ਪ੍ਰੋਵਾਈਡ ਕਰਵਾ ਰਹੇ ਹੋ ਸਾਡੇ ਲਿਸਨਰਸ ਨੂੰ?
1: ਬਿਲਕੁਲ ਜੀ, ਹਮੇ 8 ਸਾਲ ਹੋ ਗਏ ਹੈ, ਹਮਾਰਾ ਆਫਿਸ 218 ਐਕਸਪੋਰਟ ਬੁਲੇਵਰਡ ਪੇ ਹੈ, ਹਰਨਚਾਰੀ ਡੇਰੀ ਪੇ, ਯੂਨੀ ਗਲੋਬਲ ਐਡਵਾਈਜ਼ਰੀ ਕੰਪਨੀ ਦਾ ਨਾਮ ਹੈ। ਹਮ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਮੇ ਡੀਲ ਕਰਤੇ ਹੈ, ਗਵਰਨਮੈਂਟ ਸਪੋਰਟਡ ਐਜੂਕੇਸ਼ਨ ਪ੍ਰੋਗਰਾਮਸ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਔਰ ਗਵਰਨਮੈਂਟ ਆਪਕੋ लोन देती है, आप अपना खर्चा चला पाए घर का, कहीं भी इस पैसे को आप यूज कर सकते, कोई रिस्ट्रिक्शन नहीं है। 50,000 से 1,70,000 तक की फंडिंग होती है, डायरेक्ट आपके खाते में आती, मेरे खाते में नहीं आती। तो कोई चाबी कुंडी नहीं है इसके अंदर। कॉल आप हमें अभी करें, अभी भी ऑफिस ओपन है, असेसमेंट कराएं, साफ काम है। 8 साल में हजारों को असिस्ट कर चुके, कोई भी चलाकी नहीं है। 437-264-31-75 437-264-31-75
0: बिल्कुल। अच्छा थोड़ी एग्जांपल भी हमें बता दें दे के कि फंडिंग कितनी बन जाती है अगर फैमिली ऑफ 4 है या 5 है।
1: हाँ जी, पहले तो फंडिंग है लोन के नाम से हम लोगों को डर लगता है, लगना चाहिए, मुझे भी लगता है, बट यहाँ पे कोई कागज नहीं मिल रहे पहली बात तो, कोई होम्योपैथी की दवाई, कोई साइड इफेक्ट नहीं है, साफ काम है पहली बात, है ना। दूसरी बात, 50,000 से 1,70,000 की रेंज है। अगर फैमिली ऑफ 4 है, हस्बैंड वाइफ दोनों पढ़ते हैं, तो $1.5 लाख उनके खाते में ठा करके आता है। अगर फैमिली ऑफ 5 है, हस्बैंड वाइफ के 3 बच्चे हैं, तो $1,178,000 आया अभी, लाइक लास्ट मैं ऑफिस में था अभी 2 दिन पहले, तो $178,000 उनको आया है, राइट। और 0% पे है, कहीं भी उसे यूज करें, 2.5 साल बाद पहली किस स्टार्ट है लोन की, ऐसा लोन आपको कहाँ मिलेगा, कहीं नहीं मिलेगा। कॉल करें, ऑफिस आए, असेसमेंट कराएं
0: जी। और इसमें एलिजिबिलिटी कैसे बनती है?
1: हाँ जी, जो PR है, सिटीजन है या प्रोटेक्टेड पर्सन है, कोई इसमें एज लिमिट नहीं है, कहीं भी आरियो में रहते हैं, फोन पे लैपटॉप पे क्लासेस अटेंड करें, एंड में सर्टिफिकेट भी मिल रहा है आपको अकाउंटिंग का या बिजनेस का जो आप सीखना चाहें। ऑन अदर एंड आपके पास 0% पे बिना ब्याज के 50,000 से 1,70,000 आपके खाते में आता है, और 2.5 साल बाद पहली किस्त स्टार्ट है, 2.5% ब्याज है, 2.5 साल बाद भी उसका पूरे साल का ब्याज $1,00,000 पे महीने का ब्याज सिर्फ $200। कोई चाबी की कुंडी, कोई कागज नहीं है, गवर्नमेंट बैंक को देती है पैसा 2.5% पे, बैंक आपको देता है 10% पे, यहाँ पे गवर्नमेंट आपको डायरेक्ट 2.5% पे दे रही है, 2.5% पर ईयर।
0: जी देखो जी, बिल्कुल बहुत वधिया जड़ा है, थानू लोन मिल सकता है, ये भी नहीं हैगा भी एक बार मिलना, तुसी दोबारा एक बार पढ़ाई करके एक कोर्स करके दोबारा भी कर सकते हो, ते कर सकते हैं ना इदा सराश।
1: बिल्कुल जी बिल्कुल, हमारे लाइक 30-40% क्लाइंट रिपीट करते हैं, पहले उन्होंने कहीं और से एडमिशन कराया होता है, आपका शो सुनते हैं, कॉल करते हैं, ऑफिस आते हैं, वो तो प्रोसेस से गुजरे हुए हैं ना, उनको 5 मिनट लगते रिटेन होने में, ज्यादा टाइम नहीं लगता उनको, क्योंकि हमारी फीस कितनी है, $199 काम होने के बाद तो उन्होंने पहले किसी को कमीशन दिया होता है, मीठी बात में फंसे होते हैं वो, फिर हमारे पास आते हैं, साफ तरीके से साफ काम कराते हैं, ब्लेसिंग भी देते हैं, मिठाई का डब्बा भी देते हैं और फंडिंग लेके जाते हैं।
0: ठीक है, वेरी गुड। ते बिल्कुल जी, एक बार एड्रेस ते फोन नंबर दस दो सराश।
1: हाँ जी, नंबर है जी 437-264-31-75 437-264-31-75 इस वीक बैच शुरू हो रहा है हमारा, अगला बैच 1.5 से 2 महीने बाद है, अभी एनरोल करें, अब तक आपके अकाउंट में फंडिंग गिर भी जाएगी, तो वेट ना करें, अभी एनरोल करें, 437-264-31-75 437-264-31-75 437-264-31-75 ऑफिस एड्रेस 218 एक्सपोर्ट बुलेवर्ड हरंटरी डेयरी पे, आज भी आ सकते हैं, 437-264-31-75
0: बिल्कुल जी, 437-264-31-75 437-264-31-75 ते तुसी सरांश नाल गलबात कर सकते हो। सरांश और कुछ ऐड करना चाहते हो?
1: नहीं जी, ऑलमोस्ट सब कवर हो गया, बट हाँ अब आप सब लोग अपना फंडिंग का इसको कहीं भी यूज कर सकते हैं, रीफाइनेंसिंग और चक्रों में परसेंटेज देके औरों को अमीर ना बने, वो अमीर पहले से ही है, अपना ख्याल रख के हमारे पास आए, क्योंकि मोर्चे वाले हमसे अपना काम कराते हैं और आपका काम अलग से करते हैं।
0: जी बिल्कुल, ते नंबर एक बार फिर ला लो जी, 437-264-31-75 सराज, थैंक यू।
1: थैंक यू
0: जी, बहुत बहुत धन्यवाद। बिल्कुल जी, 437-264-31-75 ते तुसी गलबात जेडी है सराज ना कर लो। ते लो जी, अपन नरदेव सिद्धू जी नाल भी गलबात करिए, ते मॉर्गेज दी लैंदे आ जी जानकारी। नरदेव जी स्वागत थोड़ा।
2: ਧੰਨਵਾਦ ਜਸਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
0: ਜੀ
2: ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੋਰਗੇਜ ਦੇ ਬਾਰੇ ਜਿਨ੍ਹਾਂ ਦੇ ਘਰ ਦੀ ਕਲੋਜ਼ਿੰਗ ਆਉਣ ਵਾਲੇ 3 ਤੋਂ 4 ਮਹੀਨੇ ਵਿੱਚ ਆ ਰਹੀ ਹੈਗੀ ਹੈ। ਬਹੁਤ ਵਾਰੀ ਦੇਖਣ ਚ ਆ ਰਹੇ ਹੈ ਜੀ, ਖਾਸ ਕਰਕੇ ਜਿਹਨਾਂ ਭੈਣ ਭਰਾਵਾਂ ਨੇ ਪ੍ਰਾਪਰਟੀ ਨਵੀਂ ਬੁੱਕ ਕਰਵਾਈ ਹੈਗੀ ਹੈ, ਤੇ ਕਈ ਕੇਸ ਦੇ ਵਿੱਚ ਉਹਦੀ ਜਿਹੜੀ ਜਦੋਂ ਅਪਰੇਜ਼ਲ ਹੁੰਦੀ ਹੈ ਵੈਲਿਊ ਘੱਟ ਆਉਂਦੀ ਹੈਗੀ ਹੈ, ਸੋ ਉਹਦੇ ਕਰਕੇ ਫਿਰ ਜਿਹੜੀ ਹੈਗੀ ਹੈ ਕਲੋਜ਼ਿੰਗ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ। ਸੋ ਜਦੋਂ ਅਸੀਂ ਤੁਹਾਡੀ ਮੋਰਗੇਜ ਪ੍ਰੋਸੈਸ ਕਰਦੇ ਹੈਗੇ ਜੀ, ਅਸੀਂ ਅਪਰੇਜ਼ਲ ਆਰਡਰ ਕਰਨੀ ਹੁੰਦੀ ਹੈ, ਪਹਿਲਾਂ ਅਪਰੇਜ਼ਲ ਦੀ ਰਿਪੋਰਟ ਸਾਡੇ ਕੋਲ ਆਉਂਦੀ ਹੈਗੀ ਹੈ, ਤੇ ਉਸ ਸਟੇਜ ਤੇ ਆਪਣੇ ਕੋਲ ਆਪਸ਼ਨ ਹੁੰਦੀ ਹੈਗੀ ਕਿ ਆਪਾਂ ਸੈਕਿੰਡ ਓਪੀਨੀਅਨ ਲੈ ਸਕਦੇ ਹੈਗੇ ਹਾਂ ਕਿਸੇ ਡਿਫਰੈਂਟ ਅਪਰੇਜ਼ਲ ਕੰਪਨੀ ਦੀ, ਜਿਹੜੀ ਅਪਰੇਜ਼ਲ ਕਰਾਈ ਜਾ ਸਕਦੀ ਹੈ। ਕਈ ਵਾਰੀ ਇਹਦੇ ਨਾਲ ਜਿਹੜੀ ਹੈਗੀ ਜੀ ਹੈਲਪ ਹੋ ਜਾਂਦੀ ਹੈ ਔਰ ਪਾਸਟ ਦੇ ਵਿੱਚ ਹੋਈ ਵੀ ਹੈਗੀ ਹੈ, ਤੇ ਨਾਲ ਦੀ ਨਾਲ ਆਪਾਂ ਜੇਕਰ ਇਹਦੇ ਕਰਕੇ ਨਹੀਂ ਗੱਲ ਬਣਦੀ ਤੇ ਨੈਕਸਟ ਸਟੈਪ ਆਪਾਂ ਇਹ ਵੀ ਜਿਹੜੀ ਹੈਗੀ ਜੀ ਜਿਹੜੀ ਦੇਖਦੇ ਹੈਗੇ ਆ ਕਿ ਕੀ ਤੁਹਾਡੇ ਕੋਲ ਕੋਈ ਐਡੀਸ਼ਨਲ ਪ੍ਰੋਪਰਟੀ ਜਾਂ ਪ੍ਰੋਪਰਟੀਜ਼ ਹੈਗੀਆਂ ਜਿਨ੍ਹਾਂ ਨੂੰ ਕਿਸੇ ਨੂੰ ਰੀਫਾਈਨੈਂਸ ਕੀਤਾ ਜਾ ਸਕਦਾ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਚੋਂ ਜਿਹੜੀ ਐਕੁਟੀ ਹੈ ਜੀ ਉਹ ਟੇਕ ਆਊਟ ਕੀਤੀ ਜਾ ਸਕਦੀ ਹੈ, ਜਿਹਦੇ ਨਾਲ ਕਿ ਤੁਹਾਡੀ ਡਾਊਨ ਪੇਮੈਂਟ ਨੂੰ ਟੋਪ ਅਪ ਕੀਤਾ ਜਾ ਸਕੇ। ਨਾਲ ਦੀ ਨਾਲ ਇਹ ਹੈ ਜੀ ਜਦੋਂ ਵੀ ਆਪਾਂ ਸਮਾਂ ਰਹਿੰਦੇ ਕੋਈ ਵੀ ਕੰਮ ਕਰਦੇ ਹੈਗੇ ਜਨਰਲੀ ਉਹਦੇ ਰਿਜ਼ਲਟ ਵਧੀਆ ਆਉਂਦੇ ਹੈਗੇ ਆ, ਤੇ ਹੋਰ ਕੋਈ ਡਾਊਨ ਪੇਮੈਂਟ ਦਾ ਇਸ਼ੂ ਹੈਗਾ, ਕੋਈ ਕ੍ਰੈਡਿਟ ਦਾ ਇਸ਼ੂ ਹੈਗਾ, ਉਹ ਵੀ ਜਿਹੜਾ ਹੈਗਾ ਜੀ ਟਾਈਮ ਰਹਿੰਦੇ ਜਿਹੜਾ ਕੋਈ ਨਾ ਕੋਈ ਜਿਹੜਾ ਹੱਲ ਹੈ ਜੀ ਉਹ ਕੱਢਿਆ ਜਾ ਸਕਦਾ ਹੁੰਦਾ, ਕਿਉਂਕਿ ਅੱਜ ਕੱਲ੍ਹ ਜਿਹੜੀ ਡਾਊਨ ਪੇਮੈਂਟ ਆ ਕਾਫ਼ੀ ਜ਼ਿਆਦਾ ਉਹ ਤੇ ਜਿਹੜੀ ਸਟ੍ਰਿਕਟਨੈਸ ਹੋਈ ਹੋਈ ਹੈ, ਖਾਸ ਕਰਕੇ ਫਿਨਟ੍ਰੈਕ ਕਰਕੇ ਜਾਂ ਐਂਟੀ ਮਨੀ ਲਾਂਡਰਿੰਗ ਦੇ ਜਿਹੜੀਆਂ ਸਟ੍ਰਿਕਟ ਰਿਕੁਆਇਰਮੈਂਟਸ ਕਰਕੇ। ਸੋ ਤੁਹਾਡੇ ਘਰ ਦੀ ਕਲੋਜ਼ਿੰਗ ਆਈ ਹੈਗੀ ਜਾਂ ਆਉਣ ਵਾਲੀ ਅਗਲੇ 3 ਤੋਂ 4 ਮਹੀਨਿਆਂ ਦੇ ਵਿੱਚ ਤੁਸੀਂ ਸਾਨੂੰ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡੀ ਫਾਈਲ ਨੂੰ ਰਿਵਿਊ ਕਰਕੇ ਅਪਰੂਵ ਕਰਾ ਕੇ ਦੇ ਸਕੀਏ, ਸਮੇਂ ਸਿਰ ਤੁਹਾਡੀ ਕਲੋਜ਼ਿੰਗ ਹੋ ਸਕੇ। ਤੁਸੀਂ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਪ੍ਰੀ ਅਸੈਸਮੈਂਟ ਕਰਵਾਉਣੀ ਚਾਹੁੰਦੇ ਹੋ, ਪ੍ਰੀ ਅਪਰੂਵਲ ਲੈਣੀ ਚਾਹੁੰਦੇ ਹੈਗੇ ਹੋ, ਤਾਂ ਵੀ ਸੰਪਰਕ ਕਰ ਸਕਦੇ ਹੋ, ਤੁਹਾਨੂੰ ਹਾਂ ਕਹਾਂਗੇ, ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਧੰਨਵਾਦ ਜੀ।
0: ਧੰਨਵਾਦ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, 647-294-5503 ਤੇ ਤੁਸੀਂ ਨਰਦੇਵ ਸਿੱਧੂ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ, ਹੁਣ ਇਲੈਕਸ਼ਨਾਂ ਵੀ ਆ ਰਹੀਆਂ ਨੇੜੇ, ਸਤੰਬਰ ਚੱਲ ਰਿਹਾ, ਅਕਤੂਬਰ ਦੇ ਮਹੀਨੇ 'ਚ ਹੈ, 26 ਅਕਤੂਬਰ ਨੂੰ ਜਿਹੜੀਆਂ ਆਪਣੀਆਂ ਮਿਊਂਸਪੈਲਿਟੀ ਦੀਆਂ ਇਲੈਕਸ਼ਨਸ ਹੈਗੀਆਂ। ਸੁਪਰੀਮ ਪਾਲ ਗਿੱਲ, ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ, ਜੇ ਕਿਸੇ ਨੇ ਵਲੰਟੀਅਰ ਕਰਨਾ ਚਾਹੁੰਦੇ ਹੈ ਨਾ, ਵਲੰਟੀਅਰ ਵਰਕ, ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ। ਔਰ ਬਾਕੀ ਤੁਹਾਡੇ ਏਰੀਏ ਦੇ ਵਿੱਚ ਕੀ ਪ੍ਰੋਬਲਮਸ ਹੈਗੀਆਂ ਇਹਨਾਂ ਨੂੰ ਦੱਸੋ ਤੇ ਇਹਨਾਂ ਨੂੰ ਜਿਤਾਓ, ਕਿਉਂਕਿ ਇਹ ਕਹਿੰਦੇ ਆ ਵੀ ਆਪਾਂ ਚੇਂਜ ਲਿਆਉਣੀ ਹੈ ਤੇ ਤੁਹਾਡੇ ਲਈ ਜੋ ਵੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸੋਲਵ ਕਰਨਾ। ਸੋਲਵ ਤਾਂ ਹੀ ਹੋਣਗੀਆਂ ਜੇ ਤੁਹਾਡੇ ਮਨ ਪਸੰਦ ਦੇ ਜਾਂ ਜਿਹੜੇ ਵਧੀਆ ਕੈਂਡੀਡੇਟ ਆ ਉਹ ਜਿੱਤ ਕੇ ਜਾਣਗੇ। ਸੁਪਰੀਮ ਪਾਲ ਗਿੱਲ, ਇਹ ਕਹਿੰਦੇ ਆ ਡੈਡੀਕੇਟਿਡ ਪਬਲਿਕ ਸਰਵੈਂਟ ਆ, ਮੈਂ ਰੀਜਨਲ ਕੌਂਸਲਰ ਵਾਸਤੇ ਇਹ ਖੜੇ ਹੋਏ ਆ ਵਾਰਡ ਨੰਬਰ 2 ਤੇ ਵਾਰਡ 6 ਦੇ ਵਿੱਚੋਂ, ਬਰੈਂਪਟਨ ਦੇ ਵਿੱਚ। ਸੋ ਇਹ ਕਹਿੰਦੇ ਆ ਕਿ ਤੁਹਾਡੀ ਆਵਾਜ਼ ਬਣ ਕੇ ਆਪਾਂ ਨੇ ਅੱਗੇ ਜਾਣਾ ਔਰ ਤੁਹਾਡੀ ਆਵਾਜ਼ ਨੂੰ ਪਹੁੰਚਾਉਣਾ, ਜੋ ਤੁਸੀਂ ਚਾਹੁੰਦੇ ਹੋ ਉਹ ਵਧੀਆ ਤਰੀਕੇ ਦੇ ਨਾਲ ਅਸੀਂ ਕਰਾਂਗੇ। ਸੋ ਇਸ ਕਰਕੇ ਤੁਸੀਂ ਇਹਨਾਂ ਨੂੰ ਵੋਟ ਪਾਉਣੀ ਹੈ, ਤੇ ਤੁਸੀਂ ਜੇ ਇਹਨਾਂ ਨਾਲ ਕੋਈ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਵੀ ਦੇ ਦਿੰਦੀ ਹਾਂ, ਜਿਵੇਂ ਕਈ ਵਲੰਟੀਅਰ ਵਰਕ ਕਰਨਾ ਚਾਹੁੰਦੇ ਆ ਜਾਂ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਹਾਂ ਅਸੀਂ ਇਹਨਾਂ ਤੋਂ ਕੋਈ ਜਿਹੜੀ ਜਾਣਕਾਰੀ ਲੈਣੀ ਹੈ ਜਾਂ ਇਹਨਾਂ ਦੀ ਕਿਸੇ ਤਰੀਕੇ ਨਾਲ ਆਪਾਂ ਨੇ ਹੈਲਪ ਕਰਨੀ ਹੈ, ਹੈ ਨਾ, ਤੇ ਤੁਸੀਂ ਨੰਬਰ ਨੋਟ ਕਰੋ ਜੀ, ਪ੍ਰੇਮਪਾਲ ਗਿੱਲ ਭਾਜੀ ਦਾ 647-604-5931 ਨੰਬਰ ਹੈ, 647-606-4931 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਆਪਾਂ ਆਉਣ ਵਾਲੇ ਸਮੇਂ 'ਚ ਨਾ ਜ਼ਰੂਰ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਪ੍ਰੇਮਪਾਲ ਗਿੱਲ ਰੀਜਨਲ ਕੌਂਸਲਰ ਵਾਸਤੇ ਖੜੇ ਹੋਏ ਆ, ਵਾਰਡ ਹੈਗਾ 2 ਤੇ 6 ਬਰੈਂਪਟਨ ਦਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ, ਤੇ ਮੈਂ ਤੁਹਾਨੂੰ ਨੰਬਰ ਇੱਕ ਹੋਰ ਦਵਾਂ, ਔਰ ਇਹ ਨੰਬਰ ਹੈਗਾ ਜੇ ਤੁਸੀਂ ਆਟੋ ਤੇ ਹੋਮ ਇੰਸ਼ੋਰੈਂਸ ਚਾਹੁੰਦੇ ਹੋ ਵਧੀਆ ਰੇਟ, ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਬਾਰੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਤੁਹਾਡੀ ਰਿਨਿਊਅਲ ਆ ਗਈ, ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਕਿਉਂਕਿ ਨਾ ਇਹ ਪ੍ਰੋਬਲਮ ਹੈਗੀ ਹੈ, ਹੈ ਨਾ। ਸੋ ਤੁਸੀਂ ਜ਼ਰੂਰ ਕੰਟੈਕਟ ਕਰੋ ਗੁਰਮੀਤ ਕੌਰ ਨੂੰ, ਨੰਬਰ ਤੁਸੀਂ ਨੋਟ ਕਰੋ, ਆਟੋ ਇੰਸ਼ੋਰੈਂਸ ਬ੍ਰੋਕਰ ਹੈਗੇ, ਬੜੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਬੜੇ ਵਧੀਆ ਤਰੀਕੇ ਦੇ ਨਾਲ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ, ਤੁਹਾਨੂੰ ਵਧੀਆ ਰੇਟ ਕੱਢ ਕੇ ਦੇਣਗੇ, ਕਰਾਉਣਾ ਨਾ ਕਰਾਉਣੀ ਇਹ ਤੁਹਾਡੇ ਹੱਥ 'ਚ ਹੈ, ਹੈ ਨਾ। ਆਟੋ ਹੋਮ ਕੋਈ ਵੀ ਇੰਸ਼ੋਰੈਂਸ ਤੁਸੀਂ ਕਰਾਉਣੀ ਹੈ, 289-952-7699 ਨੰਬਰ ਹੈ, 289-952-7699 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਇਹ ਵੀ ਤੁਹਾਨੂੰ ਇੱਕ ਵਾਰ ਵਧਾਈ ਦੇ ਦਈਏ ਜੀ, ਜਿਨ੍ਹਾਂ ਦੇ ਬੱਚੇ ਅੱਜ ਪਹਿਲੇ ਦਿਨ ਗਏ ਆ ਸਕੂਲ ਦੇ ਵਿੱਚ, ਹੈ ਜਿਵੇਂ ਸਰਾਂਸ਼ ਨੇ ਵੀ ਦੱਸਿਆ, ਇੱਦਾਂ ਹੀ ਬਹੁਤ ਸਾਰੇ ਬੱਚੇ, ਕਿਉਂਕਿ ਨਾ ਸਵੇਰੇ ਮੈਨੂੰ ਹੱਸੀ ਵੀ ਆਵੇ ਅਤੇ ਬੱਚਿਆਂ 'ਤੇ ਤਰਸ ਵੀ ਆਉਂਦਾ, ਹੈ ਨਾ, ਕਿਉਂਕਿ ਬੱਚਿਆਂ ਨੂੰ ਇਹ ਲੱਗ ਰਿਹਾ ਹੁੰਦਾ ਪਤਾ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ, ਪੇਰੈਂਟਸ ਤੋਂ ਦੂਰ, ਜਿਹੜੇ ਤਾਂ ਫਸਟ ਟਾਈਮ ਹੀ ਜਾ ਰਹੇ ਆ, ਹੈ ਨਾ, ਸਕੂਲ ਦੇ ਵਿੱਚ ਨਵੇਂ ਸੈਸ਼ਨ ਦੇ ਵਿੱਚ। ਸੋ ਮੁਬਾਰਕਾਂ ਜੀ, ਅਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿਹਨਾਂ ਦੇ ਬੱਚੇ ਅੱਜ ਪਹਿਲੇ ਦਿਨ ਗਏ ਸਕੂਲ ਅਤੇ ਕਿਵੇਂ ਦਾ ਰਿਹਾ ਮਾਹੌਲ ਘਰ ਦੇ ਵਿੱਚ ਵੀ, ਤੁਹਾਡਾ ਮੂਡ, ਬੱਚੇ ਦਾ ਮੂਡ ਹੈ। ਸੋ ਜ਼ਰੂਰ ਸ਼ੇਅਰ ਕਰੋ, ਬੜਾ ਵਧੀਆ ਲੱਗੂਗਾ। ਵੈਸੇ ਅੱਜ ਰਸ਼ ਵੀ ਬਹੁਤ ਸੀਗਾ ਬਾਹਰ, ਕਿਉਂਕਿ ਟ੍ਰੈਫਿਕ ਫਿਰ ਜ਼ਿਆਦਾ ਹੋ ਜਾਂਦੀ ਹੈ, ਸਕੂਲ ਖੁੱਲ੍ਹ ਗਏ ਹੈ ਨਾ। ਸੋ ਜ਼ਰੂਰ ਤੁਸੀਂ ਕਾਲ ਕਰਕੇ ਥੋੜ੍ਹਾ ਜਿਹਾ ਦੱਸੋ, ਅਤੇ ਮੁਬਾਰਕਾਂ ਇੱਕ ਵਾਰੀ ਜਿਹੜੇ ਅੱਜ ਫਸਟ ਟਾਈਮ ਗਏ ਸਕੂਲ ਜਾਂ ਨਵੇਂ ਸੈਸ਼ਨ 'ਚ ਗਏ ਆ, ਹੈ ਨਾ। ਸੋ ਪਰ ਜਿਨ੍ਹਾਂ ਦਾ ਪਹਿਲਾ ਕਦਮ ਹੈ, ਉਹ ਤਾਂ ਫਿਰ ਇੱਕ ਕਦਮ ਹਾਲੇ ਪੁੱਟਣਾ ਹੈ ਉਹਨਾਂ ਨੇ, ਹੈ ਨਾ। ਸੋ ਮੁਬਾਰਕਾਂ ਬਹੁਤ ਬਹੁਤ, ਅਤੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਦੱਸ ਸਕਦੇ ਹੋ, 647-874-1313 ਨੰਬਰ ਹੈ, 6478-74-1313। ਅਤੇ ਪ੍ਰੇਮ ਭਾਅ ਜੀ ਸਾਡੇ ਨਾਲ ਜੁੜ ਗਏ ਆ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਹਾਲ ਚਾਲ ਤੁਹਾਡਾ?
3: ਹਾਂਜੀ ਬਹੁਤ ਵਧੀਆ ਜੀ। ਕੱਲ ਲੇਬਰ ਡੇ ਸੀਗਾ ਜੀ, ਤੇ ਸਾਰਿਆਂ ਨੂੰ ਪਹਿਲਾਂ ਲੇਬਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
0: ਹਾਂਜੀ,
3: ਤੇ ਆਪਾਂ ਸਾਰੇ ਕੰਮੇ ਆ ਇੱਥੇ।
0: ਹਾਂ ਬਿਲਕੁਲ,
3: ਇਹ ਕੰਮਿਆਂ ਦਾ ਦੇਸ਼ ਆ, ਤੇ ਉਹਦੇ ਕਰਕੇ ਇਸ ਦੇਸ਼ ਦੀ ਬੱਲੇ ਬੱਲੇ ਆ।
0: ਹਾਂ ਬਿਲਕੁਲ, ਇਹ ਤਾਂ ਹੈ। ਪਤਾ ਕੀ ਹੈ, ਇੱਥੇ ਚਲੋ ਬੈਕ ਹੋਮ ਵੀ ਆਪਾਂ ਕੰਮ ਕਰਦੇ ਹਾਂ, ਹੈ ਨਾ, ਪਰ ਇੱਥੇ ਕਿਉਂਕਿ ਜ਼ੀਰੋ ਤੋਂ ਸਟਾਰਟ ਕਰਨਾ ਹੁੰਦਾ, ਜਿਹੜੇ ਇੱਥੇ ਆਉਂਦੇ ਆ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਦੇ ਵਿੱਚ, ਤੇ ਫਿਰ ਉਹ ਤਾਂ ਉਹ ਚੀਜ਼ ਨੂੰ ਕਈ ਕਰਨ ਲੱਗ ਜਾਂਦੇ, ਮੁੜ ਚੱਲੋ ਮੁੜ ਚੱਲੋ ਮੁੜ ਚੱਲੋ, ਕੰਮ ਤਾਂ ਕਰਨਾ ਹੀ ਹੈ, ਹੈ ਨਾ। ਸੋ ਇਸ ਕਰਕੇ ਜਿਹੜੀ ਸਰਹਾਨਾ ਪ੍ਰੇਜ਼ ਆ, ਉਹ ਕੈਨੇਡਾ ਦੀ ਕਰਨੀ ਚਾਹੀਦੀ ਆ। ਹਾਂਜੀ,
3: ਤੇ ਦੂਸਰਾ ਅੱਜ ਬੱਚੇ ਪਹਿਲੇ ਦਿਨ ਜਾ ਰਹੇ ਆ ਦੁਬਾਰਾ ਸਕੂਲ, ਹੈ ਨਾ, ਛੁੱਟੀਆਂ ਕੱਟ ਕੇ ਆਪਣੀਆਂ, ਜਿੱਦਾਂ ਤੁਸੀਂ ਕਿਹਾ ਹੀ ਹੈ ਜੀ, ਬੱਚਿਆਂ ਨੂੰ ਪਤਾ ਲੱਗਦਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਵਾਕਿਆ ਤੁਹਾਡੀ ਗੱਲ ਸਹੀ ਹੈ, ਜਿਹੜੇ ਛੋਟੇ ਬੱਚੇ ਆ, ਬੇਨਤੀ ਹੈ ਜੀ ਸਾਰਿਆਂ ਨੂੰ ਕਿ ਟ੍ਰੈਫਿਕ ਦਾ ਬਹੁਤ ਧਿਆਨ ਰੱਖੋ, ਹੈ ਨਾ, ਆਪਣੇ ਵੱਲੋਂ ਕੋਈ ਕਾਨੂੰਨ ਦੀ ਉਲੰਘਣਾ ਨਾ ਕਰੋ, ਠੀਕ ਹੈ। ਤੁਸੀਂ ਆਪਣੇ ਵੱਲੋਂ ਸਹੀ ਤਰੀਕੇ ਨਾਲ ਗੱਡੀ ਚਲਾਓ, ਹੈ ਨਾ, ਕੋਈ ਤੁਹਾਨੂੰ ਟਿਕਟ ਨੀ ਦਿੰਦਾ, ਕੁਛ ਨੀ ਹੁੰਦਾ। ਤੇ ਸਕੂਲ ਬੱਸਾਂ ਦਾ ਵੀ ਬਹੁਤ ਮੈਂ ਅੱਜ ਕੱਲ ਦੇਖਦਾ ਜੀ, ਕਈ ਵਾਰੀ ਪੈਂਦੀ ਸਕੂਲ ਬੱਸਾਂ ਨੂੰ ਵੀ ਕ੍ਰੋਸ ਕਰਕੇ ਦਿੰਦੇ ਆ ਨਾ ਕਈ ਲੋਕ, ਕਹਿ ਲੋ ਜਾਂ ਨਵੇਂ ਡਰਾਈਵਰ ਆ, ਹੈ ਨਾ, ਜਾਂ ਜਿਹੜੇ ਯੂਥ ਆ ਥੋੜਾ ਜਿਹਾ ਦੇ ਡੋਂਟ ਕੇਅਰ, ਬਹੁਤ ਧਿਆਨ ਰੱਖਣ ਦੀ ਗੱਲ ਹੈ ਜੀ। ਬਹੁਤ ਜ਼ਿਆਦਾ ਜੁਰਮਾਨਾ ਆ, ਔਰ ਪੁਆਇੰਟਸ ਵੀ ਇੰਨੇ ਜ਼ਿਆਦਾ, ਉਹਦੇ ਮਾਫ਼ ਵੀ ਨਹੀਂ ਹੁੰਦੀ ਜੀ ਟਿਕਟ, ਥੋੜਾ ਧਿਆਨ ਰੱਖਣਾ ਪੈਣਾ ਜੀ। ਤੇ ਬਾਕੀ ਗੱਲਾਂ ਬਾਤਾਂ ਤੁਸੀਂ ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਚੱਲੀ ਜਾਂਦਾ ਜੀ, ਵਧੀਆ ਲੱਗਦਾ। ਤੇ ਸਾਨੂੰ ਇਹੀ ਹੈ ਜੀ ਕਿ ਦੇਖੋ ਜਿਹੜੇ ਸਮਾਜ ਨੂੰ ਸਿਰਜਣ ਵਾਲੇ ਜਿਹੜੇ ਹੈਗੇ ਆ, ਜਿੰਨੇ ਵੀ ਰੇਡੀਓ ਚਲਾਉਣ ਵਾਲੇ ਆ, ਜਦੋਂ ਉਹ ਗੱਲਾਂ ਬਾਤਾਂ ਕਰਦੇ ਸਮਾਜ ਨੂੰ ਸਿਰਜਣ ਜਾਣਾ ਵਾ, ਸਾਰਿਆਂ ਨੂੰ ਵਧੀਆ ਲੱਗਦਾ। ਤੇ ਮੈਂ ਆਪਣੀ ਗੱਲ ਕਰਦਾ ਜੀ ਕਿ ਅਸੀਂ ਹੁਣ ਕਾਫੀ ਕਿੱਦਾਂ ਜਿੱਦਾਂ ਜਿੱਦਾਂ ਦਿਨ ਲੱਗੇ ਆਈ ਜਾਂਦੇ ਜੀ, ਸਾਨੂੰ ਐਂ ਲੱਗਦਾ ਕਿ ਇਲੈਕਸ਼ਨ ਕੱਲ ਹੈਗੇ ਆ ਨਾ, ਉਸ ਹਿਸਾਬ ਦੇ ਨਾਲ ਸਾਨੂੰ ਸਾਰੇ ਪਾਸੇ ਇਹੀ ਹੁੰਦਾ ਕਿ ਸਾਰਿਆਂ ਨੂੰ ਮਿਲ ਮੁੜ ਲਈਏ, ਹੈ ਨਾ, ਤੇ ਮਿਲੀ ਜਾਈਏ ਨਾ, ਸਾਰਿਆਂ ਨੂੰ ਮਿਲੀ ਜਾਂਦੇ ਆ, ਤੇ ਕਾਫੀ ਕੁਛ ਮਸਲੇ ਹੱਲ ਕਰਨ ਵਾਲੇ ਆ ਭੈਣ ਜੀ, ਕਾਫੀ ਅਧੂਰੇ ਹੈਗੇ ਜਾਂ ਕੁਛ ਇਹ ਕਹਿ ਲਓ ਕਿ ਲੋਕਾਂ ਦੀ ਕੰਪਲੇਂਟ ਹੈ, ਮੇਰੀ ਨੀ ਹੈਗੀ, ਮੇਰੀ ਕੰਪਲੇਂਟ ਜਿਹੜੀ ਆ ਉਹ ਵੀ ਨਾਲ ਹੀ ਆ, ਕਿਉਂਕਿ ਆਪਾਂ ਵੀ ਲੋਕਾਂ ਦੇ ਨਾਲ ਹੀ ਆ, ਤੇ ਆਪਾਂ ਇੱਕ ਇੰਪਲਾਈ ਦੀ ਤਰ੍ਹਾਂ ਹੀ ਕੰਮ ਕਰਨਾ ਜੀ। ਜਿਹੜੇ ਲੋਕ ਹੁੰਦੇ ਜੀ ਉਹ ਇੰਪਲਾਈ ਹੁੰਦੇ, ਤੇ ਅਸੀਂ ਉਹਨਾਂ ਦੇ ਇੰਪਲਾਈ ਆ ਜੀ, ਦਾਤ ਆ ਤੁਹਾਡੇ, ਕੰਮ ਕਰਨ ਲਈ ਆਏ ਆ, ਕੰਮ ਕਰਾਂਗੇ ਜੀ। ਕੰਮ ਗਰਾਊਂਡ ਲੈਵਲ ਤੇ ਜਿੰਨਾ ਕੰਮ ਕੀਤਾ ਆ, ਤੇ ਵੋਲੰਟਰਲੀ ਕਿੰਨੇ ਪ੍ਰੋਟੈਸਟ ਕੀਤੇ ਆ, ਸਿਰਫ ਆਪਣੀ ਕਮਿਊਨਿਟੀ ਜਿੰਨੇ ਵੀ ਆ ਭਾਈਚਾਰਾ ਆ ਨਾ, ਬ੍ਰੈਂਪਟਨ ਵਾਸਤੇ ਕਹਿ ਲਓ ਕੰਮ ਕੀਤੇ ਆ ਨਾ, ਚਾਹੇ ਉਹ ਆਰ ਆਰ ਐਲ ਦਾ ਮੁੱਦਾ ਹੋਵੇ, ਤੇ ਚਾਹੇ ਮਾਈਨਰ ਵੇਰੀਏਸ਼ਨ ਦਾ ਵੀ, ਤੇ ਚਾਹੇ ਵਧਦੀ ਹੋਈ ਕਰਪਸ਼ਨ ਕਹਿ ਲਓ, ਤੇ ਵਾਧਾ ਹੋਇਆ ਜਿੰਨਾ ਵੀ ਟੈਕਸ ਆ, ਹੈ ਨਾ, ਜੇ ਅਕਾਊਂਟੇਬਿਲਿਟੀ ਦਾ ਮੁੱਦਾ ਹੋਵੇ ਨਾ, ਉਹ ਸਾਰੇ ਮੁੱਦਿਆਂ ਨੂੰ ਆਪਣੀ ਚੰਗੀ ਤਰ੍ਹਾਂ ਸਿਟੀ ਹਾਲ ਦੇ ਵਿੱਚ ਉਭਾਰਿਆ ਆ। ਤੇ ਹੁਣ ਮੌਕਾ ਜੀ ਕਿ ਇਸ ਵਾਰ ਜਿੰਨੇ ਜਿਹੜੇ ਮੁੱਦੇ ਹੈਗੇ ਆ, ਅਗਰ ਇਹਨਾਂ ਨੂੰ ਅਸੀਂ ਖਤਮ ਕਰਨਾ ਹੈ ਨਾ, ਕਿ ਜਿਹੜੇ ਮੁੱਦੇ ਹੈਗੇ ਆ, ਤੇ ਜਿੰਨੀਆਂ ਵੀ ਅਲਾਮਤਾਂ ਕਹਿ ਲਓ, ਤੇ ਫਿਰ ਸਾਨੂੰ ਵੋਟ ਸਮੇਂ ਸੋਚ ਕੇ ਪਾਉਣੀ ਪੈਣੀ ਜੀ।
0: ਬਿਲਕੁਲ ਬਿਲਕੁਲ ਜੀ, ਤੁਸੀਂ ਪ੍ਰੇਮਪਾਲ ਭਾਜੀ ਨਾਲ ਗੱਲਬਾਤ ਜਿਹੜੀ ਕਰਨਾ ਚਾਹੁੰਦੇ ਹੋ, ਜੇ ਬਿਲਕੁਲ ਕਰ ਸਕਦੇ ਹੋ, ਤੇ ਮੈਂ ਨੰਬਰ ਇੱਕ ਵਾਰ ਫੇਰ ਦੇ ਦਿੰਦੀ ਹਾਂ, 647-606-3931, ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਭਾਜੀ।
3: ਬਿਲਕੁਲ ਜੀ ਬਿਲਕੁਲ ਭੈਣ ਜੀ, ਜਿੱਦਾਂ ਤੁਸੀਂ ਕਹਿ ਰਹੀ ਹੈ ਜੀ, ਵਲੰਟੀਅਰ ਦੀ ਲੋੜ ਹੈਗੀ ਹੈ ਜੀ ਬਹੁਤ ਜ਼ਿਆਦਾ, ਤੁਸੀਂ ਕਹਿ ਰਹੀ ਹੈ ਜੀ ਵਲੰਟੀਅਰ ਦੀ ਲੋੜ ਹੈਗੀ ਹੈ ਜੀ ਬਹੁਤ ਜ਼ਿਆਦਾ, ਕਿਉਂਕਿ ਕੰਮ ਇੰਨੇ ਸੌਖੇ ਨੀ ਹੁੰਦੇ, ਇਕੱਲੇ ਬੰਦੇ ਦਾ ਕੰਮ ਨੀ ਹੈਗਾ। ਆਪਾਂ ਰਲ ਮਿਲ ਕੇ ਜੀ ਇਹ ਵਧੀਆ ਸਮਾਜ ਚਰਚਣਾ, ਤੇ ਫਿਰ ਸਾਥ ਵੀ ਦੇਣਾ ਬਣਦਾ ਜੀ, ਤੇ ਇਸ ਕਰਕੇ ਬੇਨਤੀ ਹੈ ਜੀ, ਪਹਿਲਾਂ ਵੋਟਾਂ ਜ਼ਰੂਰ ਪਾਇਓ ਜੀ ਸਾਰੇ ਹੀ, ਤੇ ਵਲੰਟੀਅਰ ਦੀ ਬਹੁਤ ਜ਼ਰੂਰਤ ਹੈ, ਉਹ ਵੀ ਮੈਨੂੰ ਕੰਟੈਕਟ ਕਰ ਲਓ ਜੀ।
0: ਜਿਵੇਂ ਕਹਿੰਦੇ ਵੀ ਚੇਂਜ ਆਉਣੀ ਚਾਹੀਦੀ ਆ ਤੇ ਤੁਸੀਂ ਫਿਰ ਗੱਲਬਾਤ ਜਦੋਂ ਕਰੋਗੇ ਫਿਰ ਹੀ ਕਲੀਅਰ ਹੋਊਗਾ ਹੈ ਨਾ ਵੀ ਇਹ ਕੀ ਕਰਨਗੇ ਤੇ ਤੁਸੀਂ ਕੀ ਚਾਹੁੰਦੇ ਹੋ ਸੋ ਜ਼ਰੂਰ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਚਲੇ ਗਏ ਕਿਆ ਹੁਆ ਇਹ ਕਿਉਂ ਚੱਲ ਪੜਾ ਤੇ ਲਓ ਜੀ ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅੱਛਾ ਵੀ ਕਿਹਨਾਂ ਦੇ ਬੱਚੇ ਗਏ ਆ ਅੱਜ ਪਹਿਲੇ ਦਿਨ ਸਕੂਲ ਤੇ ਕਰੋ ਇੱਕ ਦੋ ਜਣੇ ਕਾਲ ਤਾਂ ਕਰੋ ਦੇਖੀਏ ਤਾਂ ਸਹੀ ਕੋਈ ਤਾਂ ਗਏ ਹੋਣੇ ਆ ਨਵੇਂ ਸੈਸ਼ਨ ਚ ਜਾਂ ਵੈਸੇ ਫਸਟ ਡੇ ਜਿਹੜੇ ਗਏ ਉਹ ਜਾਂ ਅੱਜ ਬੱਚੇ ਤਾਂ ਚਲੋ ਗਏ ਹੀ ਆ ਹਨਾ ਸਕੂਲਾਂ ਦੇ ਵਿੱਚ ਤੇ ਉਹਨਾਂ ਨੂੰ ਆਪਾਂ ਮੁਬਾਰਕਬਾਦ ਵੀ ਦਿੰਦੇ ਹਾਂ ਵਧੀਆ ਵਧੀਆ ਪੜ੍ਹਨ ਤੇ ਆਪਣਾ ਨਾਮ ਰੋਸ਼ਨ ਕਰਨ ਤੇ ਆਪਣੇ ਪੇਰੈਂਟਸ ਦਾ ਨਾਮ ਵੀ ਉਹ ਰੋਸ਼ਨ ਕਰਨ ਤੇ ਇਹੀ ਆਪਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਆ ਲਓ ਜੀ ਹੁਣ
4: ਜਿਵੇਂ ਕਿ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002
5: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
6: ਓ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
7: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ ਕਾਲ ਬਿੱਲ ਸੇਖੋ 416-819-6000
8: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 347-702-2023
9: लाइसेंस नंबर 10394
10: ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
11: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਨ੍ਹਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
10: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-702-2403 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਿਲਕੁਲ ਜੇ ਕੋਈ ਨੰਬਰ ਵੀ ਤੁਹਾਨੂੰ ਚਾਹੀਦਾ ਹੁੰਦਾ ਨਾ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਅੱਛਾ ਮੈਂ ਵੀ ਜ਼ਰੂਰ ਕਹਿਣਾ ਚਾਹੂੰਗੀ ਮੈਨੂੰ ਨਾ ਕੱਲ੍ਹ ਵੀ ਬੜੀਆਂ ਕਾਲਾਂ ਆਈਆਂ ਕਿਉਂਕਿ ਕੱਲ੍ਹ ਆਪਣਾ ਜਿਹੜਾ ਲਾਈਵ ਨਹੀਂ ਸੀ ਪ੍ਰੋਗਰਾਮ ਹੈ ਨਾ ਰਿਕਾਰਡਡ ਸੀਗਾ ਸੋ ਫਿਰ ਕੱਲ੍ਹ ਮੈਂ ਬਿਜ਼ੀ ਸੀਗੀ ਬਹੁਤ ਸਾਰੀਆਂ ਦੀਆਂ ਮੈਨੂੰ ਕਾਲਸ ਆਈਆਂ ਪਰ ਮੇਰੇ ਤੋਂ ਉਹ ਕਾਲਸ ਅਟੈਂਡ ਨਹੀਂ ਕਰ ਹੋਈਆਂ ਹੈ ਨਾ ਸੋਰੀ ਫੋਰ ਦੈਟ ਤੇ ਬਿਲਕੁਲ ਜੀ ਤੁਸੀਂ ਮੈਨੂੰ ਹੈਗਾ ਕਿ ਦੇਖੋ ਕਿੰਨਾ ਪਿਆਰ ਕਰਦੇ ਆ ਕਿ ਕਈ ਵਾਰ ਹੁੰਦਾ ਵੀ ਹਾਂ ਤੁਸੀਂ ਆਹ ਡੇਟ ਬੋਲਤੀ ਕਿਉਂਕਿ ਪਿਛਲੇ ਵੀਕ ਦਾ ਪ੍ਰੋਗਰਾਮ ਸੀਗਾ ਹੈ ਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਨ੍ਹਾਂ ਨੇ ਕਾਲ ਕੀਤੀ ਤੇ ਕਈ ਵਾਰ ਮੇਰੇ ਕੋਲ ਕਾਲਾਂ ਅਟੈਂਡ ਵੀ ਨਹੀਂ ਕਰ ਹੋਈਆਂ ਥੋੜੀਆਂ ਜਿਹੀਆਂ ਕੀਤੀਆਂ, ਦੋ ਚਾਰ, ਪਰ ਬਾਕੀ ਨਿਮਿਤ ਹੋਈਆਂ ਕਿਉਂਕਿ ਉਸ ਟਾਈਮ ਮੈਂ ਬਿਜ਼ੀ ਸੀਗੀ। ਤੇ ਸਾਡੇ ਨਾਲ ਗੁਰਮੀਤ ਜੁੜੇ ਆ ਜੀ, ਤੇ ਗੁਰਮੀਤ ਨਾਲ ਆਪਾਂ ਗੱਲਬਾਤ ਕਰੀਏ ਥੋੜੀ ਜੀ, ਆਟੋ ਇੰਸ਼ੋਰੈਂਸ ਬ੍ਰੋਕਰ ਆ। ਗੁਰਮੀਤ ਕੀ ਹਾਲ ਚਾਲ?
12: ਹਾਂਜੀ ਬਹੁਤ ਵਧੀਆ ਜੀ, ਗੰਦਾਸ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਜੀ
12: ਮੈਂ ਦੱਸਣਾ ਚਾਹੁੰਦੀ ਹਾਂ ਜੀ, ਜੇ ਤੁਹਾਡੀ ਆਟੋ ਇੰਸ਼ੋਰੈਂਸ, ਪ੍ਰੋਪਰਟੀ ਇੰਸ਼ੋਰੈਂਸ ਜਾਂ ਤੁਹਾਡੀ ਕਮਰਸ਼ੀਅਲ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਮਹਿੰਗਾ ਪ੍ਰਾਈਸ ਪੇ ਕਰ ਰਹੇ ਹੋ, ਜਾਂ ਤੁਸੀਂ ਆਪਣੀ ਪਾਲਿਸੀ ਦੀ ਕਵਰੇਜ ਅੰਡਰਸਟੈਂਡ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਘਰ ਦੇ ਵਿੱਚ ਯੰਗ ਬੱਚੇ ਨੇ ਜਿਨ੍ਹਾਂ ਨੂੰ ਐਡ ਕਰਕੇ ਤੁਹਾਡਾ ਪ੍ਰੀਮੀਅਮ ਵੱਧ ਗਿਆ ਹੈ, ਤੁਸੀਂ ਬੈਟਰ ਪ੍ਰਾਈਸ ਦੇਖ ਰਹੇ ਹੋ, ਤੁਸੀਂ ਡੈਫੀਨੇਟਲੀ ਮੈਨੂੰ ਕਾਲ ਕਰੋ ਜੀ। ਮੈਂ ਆਲਮੋਸਟ 11 ਸਾਲ ਤੋਂ ਵੱਧ ਦਾ ਮੈਨੂੰ ਇੰਸ਼ੋਰੈਂਸ ਦਾ ਤਜਰਬਾ ਹੈ, ਤੇ ਮੈਂ ਤੁਹਾਡੇ ਲਈ ਬੈਟਰ ਕਵਰੇਜ ਦੇਖ ਕੇ ਤੁਹਾਨੂੰ ਤੁਹਾਡੇ ਪੈਸੇ ਬਚਾ ਸਕਦੀ ਹਾਂ। ਅਸੀਂ ਮਲਟੀਪਲ ਕੰਪਨੀਜ ਨਾਲ ਕੰਮ ਕਰਦੇ ਹਾਂ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 2899527699, ਅਗੇਨ 2899527699। ਥੈਂਕ ਯੂ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਗੁਰਮੀਤ, ਥੈਂਕ ਯੂ ਤੁਹਾਡਾ। ਬਿਲਕੁਲ ਜੀ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ, ਇੱਕ ਵਾਰ ਫੇਰ ਮੈਂ ਦੁਬਾਰਾ ਤੁਹਾਨੂੰ ਨੰਬਰ ਦੇ ਦਵਾਂ, ਔਰ ਇਹ ਨੰਬਰ ਤੁਸੀਂ ਨੋਟ ਕਰੋਗੇ ਆਪਣਾ ਦੁਆਬਾ ਟੂਰਸ ਐਂਡ ਟਰੈਵਲਸ ਦਾ। ਇਹ ਕਹਿੰਦੇ ਆ ਕਿ ਬੜੇ ਵਧੀਆ ਰੇਟ ਤੇ ਟਿਕਟਾਂ ਪਹੁੰਚੀਆਂ ਹੋਈਆਂ, ਤੁਸੀਂ ਜਾਣਾ ਚਾਹੁੰਦੇ ਹੋ ਨਾ ਜਨਵਰੀ ਚ, ਤੇ ਫਿਰ ਜਨਵਰੀ ਜਿਹੜੇ ਮਿਡ ਵਿੱਚ ਜਾਂ ਫਰਵਰੀ ਚ, ਫਿਰ ਉਹ ਤੋਂ ਬਾਅਦ ਅੱਗੇ ਤੀਜੇ, ਚੌਥੇ, ਪੰਜਵੇਂ ਮਹੀਨੇ ਕਦੇ ਵੀ ਵਾਪਸ ਆ ਸਕਦੇ ਹੋ, ਹਨਾ। ਬੜੇ ਵਧੀਆ ਜਿਹੜੀ ਰੇਟ ਤੇ ਤੁਹਾਨੂੰ ਟਿਕਟ ਮਿਲ ਰਹੀ ਆ, ਤੁਸੀਂ ਕਾਲ ਕਰ ਲਓ ਦੁਆਬਾ ਟੂਰਸ ਐਂਡ ਟਰੈਵਲਸ ਨੂੰ 905-673-1400 ਤੇ ਗੱਲਬਾਤ ਹੋ ਸਕਦੀ ਹੈ। ਅੱਛਾ, ਜਿਵੇਂ ਨਾ ਆਪਾਂ ਇਹ ਬੜਾ ਦੇਖਦੇ ਹਾਂ ਕਿ ਜਿਹੜੇ ਆਪਣੇ ਡਰੱਗਸ ਹੈਗੇ ਆ ਉਹ ਬੜੇ ਇੱਧਰ ਉੱਧਰ, ਜਦਕਿ ਅਮੈਰੀਕਾ ਤੇ ਕੈਨੇਡਾ ਦਾ ਜਿਹੜਾ ਬਾਰਡਰ ਆ ਉੱਥੇ ਵੀ ਬੜੀ ਸਖਤਾਈ ਆ। ਪਤਾ ਨਹੀਂ ਤਾਂ ਕਿੱਥੇ ਕਮੀ ਰਹਿ ਜਾਂਦੀ ਆ ਕਿ ਜਿਹੜੇ ਟਰੱਕ ਡਰਾਈਵਰ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੰਪਨੀ ਜਿਹੜੀ ਹੈਗੀ ਆ ਓਨਰ ਆ ਜਿਹੜੇ, ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਚੱਕਰ ਆ। ਹੁਣ ਆ ਜਿਹੜੇ ਇੱਕ ਨਿਊਜ਼ ਆ ਜਿਹੜੀ, ਇੱਕ ਤਾਂ ਵੀਕਐਂਡ ਤੋਂ ਪਹਿਲਾਂ ਹੀ ਨਿਊਜ਼ ਜਿਹੜੀ ਉਹ ਫਲੈਸ਼ ਹੋ ਗਈ ਸੀਗੀ, ਇੱਕ ਤਾਂ ਜਿਹੜੀ ਕੈਲ ਦੁਸਾਂਝ ਜਿਹੜੇ ਵੈਨਕੂਵਰ ਕੋਪ ਹੈ, ਹੈ ਨਾ, ਨੋਨ ਫੋਰ ਐਂਟੀ ਗੈਂਗ ਵਰਕ ਚਾਰਜ ਉਹਨੂੰ ਕੀਤਾ ਗਿਆ, ਸੋ ਚਾਰਜ ਵਿਦ ਫਰੋਡ। ਸੋ ਉਹ ਬੜਾ ਸਾਰੇ ਪਰੇਸ਼ਾਨ, ਹੈਰਾਨ ਪਰੇਸ਼ਾਨ ਹੋ ਗਏ ਕਿ ਇੱਕ ਪੁਲਿਸ ਦੇ ਵਿੱਚ ਕੋਈ ਵਿਅਕਤੀ ਹੋਵੇ ਅਤੇ ਇੱਦਾਂ ਦੀ ਜਿਹੜੀ ਗੱਲਬਾਤ ਸੁਣਨ ਨੂੰ ਮਿਲੇ, ਹੈ ਨਾ। ਹੁਣ ਚਲੋ ਚਾਰਜਿਸ ਉਹਨਾਂ 'ਤੇ ਲੱਗੇ ਆ, ਚਾਰਜਿਸ ਦੇ ਵਿੱਚ ਵੀ ਕਾਫੀ ਕੁਛ ਹੈ। ਕੈਨੇਡਾ ਵਿੱਚ ਜਿਹੜੇ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਇੱਕ ਉੱਘੇ ਪੰਜਾਬੀ ਆਫਿਸਰ ਅਤੇ ਨਸ਼ਾ ਵਿਰੋਧੀ ਮੁਹਿੰਮਾਂ ਦੇ ਮੋਹਰੀ, ਕਿਉਂਕਿ ਉਹਨਾਂ ਨੇ ਮੁਹਿੰਮਾਂ ਵੀ ਬੜੀਆਂ ਚਲਾਈਆਂ, ਹੈ ਨਾ। ਇੱਕ ਤਾਂ ਬੱਚਿਆਂ ਲਈ ਉਹਨਾਂ ਨੇ ਖੋਲ੍ਹਿਆ ਹੋਇਆ ਜਿਹਦੇ ਵਿੱਚ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ, ਹੈ ਨਾ। ਇੱਕ ਨਸ਼ਾ ਵਿਰੋਧੀ ਮੁਹਿੰਮਾਂ ਉਹਨਾਂ ਨੇ ਬੜੀਆਂ ਚਲਾਈਆਂ, ਅਤੇ ਫਿਰ ਉਹ ਬੰਦਾ ਉਸੇ ਦੇ ਵਿੱਚ ਫਸ ਜਾਵੇ, ਬੜੇ ਵੈਸੇ ਨਮੋਸ਼ੀ ਵਾਲੀ ਗੱਲ ਹੈ। ਬਾਕੀ ਤਾਂ ਚਲੋ ਹੁਣ ਦੋਸ਼ ਜਦੋਂ ਲੱਗਣਗੇ, ਦੋਸ਼ ਹੁਣ ਲੱਗੇ ਆ, ਜਦੋਂ ਪ੍ਰੂਵ ਹੋਣਗੇ ਬਾਈ ਕੋਰਟ, ਹੁਣ ਕੋਰਟ 'ਚ ਕੇਸ ਚੱਲੂਗਾ, ਫਿਰ ਦੇਖਦੇ ਹਾਂ ਪ੍ਰੂਵ ਹੁੰਦੇ ਆ ਨਹੀਂ, ਕਿਵੇਂ ਹੁੰਦਾ। ਪਰ ਸਾਰੇ ਬੜੇ ਜਿਹੜੇ ਆ ਹੈਰਾਨ ਹੋ ਗਏ ਇਹ ਖਬਰ ਨੂੰ ਸੁਣ ਕੇ, ਕਿਉਂਕਿ 50 ਸਾਲ ਦੇ ਸੀਨੀਅਰ ਡਿਟੈਕਟਿਵ ਕੈਲ ਦੁਸਾਨ 'ਤੇ ਧੋਖਾਧੜੀ, ਚੋਰੀ ਅਤੇ ਆਪਣੇ ਅਹੁਦੇ ਦੀ ਗਲਤ ਵਰਤੋਂ ਨਾਲ ਜੁੜੇ ਕੁੱਲ 9 ਅਪਰਾਧਿਕ ਮਾਮਲੇ ਜਿਹੜੇ ਦਰਜ ਕੀਤੇ ਗਏ ਆ ਉਹਨਾਂ 'ਤੇ। ਔਰ ਇਹ ਇਲਜ਼ਾਮ ਕਹਿੰਦੇ ਆ 2017 ਤੋਂ 2025 ਦੇ ਵਿਚਕਾਰ ਰੀਅਲ ਅਸਟੇਟ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਨਾਲ ਲੱਖਾਂ ਡਾਲਰਾਂ ਦੀ ਕਥਿਤ ਠੱਗੀ ਮਾਰਨ ਨਾਲ ਸੰਬੰਧਿਤ ਹੈ। ਬੱਚਿਆਂ ਨੂੰ ਗੈਂਗ ਵਾਰ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਮਸ਼ਹੂਰ ਫਾਊਂਡੇਸ਼ਨ ਵੀ ਉਹ ਚਲਾਉਂਦੇ ਆ, ਜਿਹਦਾ ਨਾਮ ਹੈ ਕਿਡਸ ਪਲੇ ਫਾਊਂਡੇਸ਼ਨ, ਇਹ CEO ਹੈ। ਔਰ ਜਿਹੜੇ ਉਹਨਾਂ ਦੇ ਵਕੀਲ ਆ ਉਹਨਾਂ ਨੇ ਤਾਂ ਇਸ ਚੀਜ਼ ਨੂੰ ਨਕਾਰਿਆ ਵੀ ਨਹੀਂ, ਇਹ ਨਹੀਂ ਇੱਦਾਂ ਕਰ ਸਕਦੇ। ਪਰ ਗੱਲ ਉਹੀ ਹੈ ਵੀ ਫਿਲਹਾਲ ਜਿਹੜੇ ਉਹਨਾਂ 'ਤੇ ਇਲਜ਼ਾਮ ਲੱਗੇ ਆ, ਅਰੈਸਟ ਉਹਨਾਂ ਨੂੰ ਕੀਤਾ ਗਿਆ, ਅਤੇ ਹੁਣ ਜਿਹੜੀ ਸੁਣਵਾਈ ਹੈ ਕਹਿੰਦੇ ਕੋਰਟ ਦੇ ਵਿੱਚ ਉਹ ਹੋਣੀ 17 ਸਤੰਬਰ ਨੂੰ। ਫਿਰ ਉਹ ਤੋਂ ਬਾਅਦ ਦੇਖਦੇ ਹਾਂ ਜੀ ਅੱਗੇ ਜਾ ਕੇ ਵੀ ਕੀ ਨਿਕਲ ਕੇ ਸਾਹਮਣੇ ਆਉਂਦਾ। ਪਰ ਸਾਰੇ ਬੜੇ ਹੈਰਾਨ ਪਰੇਸ਼ਾਨ ਹੋ ਗਏ। ਅਤੇ ਇੱਦਾਂ ਹੀ ਮੈਂ ਇੱਕ ਹੋਰ ਖਬਰ ਦੇਖ ਰਹੀ ਹਾਂ, ਇਹ ਇੱਕ ਵਿਅਕਤੀ ਜਿਹੜਾ ਹੈਗਾ, $38 ਲੱਖ ਦੀ ਕੋਕੀਨ ਬਰਾਮਦ ਹੋਈ ਆ ਉਹਦੇ ਕੋਲੋਂ, ਪੁਟਨੈਮ ਕਾਉਂਟੀ ਦੇ ਵਿੱਚ ਇੱਕ ਟ੍ਰੇਲਰ ਦੇ ਅੰਦਰ ਡਫਲ ਬੈਗਾਂ ਦੇ ਵਿੱਚ ਕਹਿੰਦੇ ਇਹ ਭਰੀ ਹੋਈ ਸੀ। ਅਤੇ ਇੱਕ ਕਾਲਰ ਹੈ ਸਾਡੇ ਨਾਲ, ਨਹੀਂ ਕਾਲਰ ਤੁਸੀਂ ਡਰੋਪ ਕਰ ਗਏ ਹੋ, 9090, ਤੁਹਾਡੀ ਕਾਲ ਕਈ ਵਾਰ ਆ ਰਹੀ ਹੈ ਭਾਅ ਜੀ ਖਲੀਲ ਭਾਅ ਜੀ, ਅਤੇ ਤੁਹਾਡੀ ਡਰੋਪ ਹੋਈ ਜਾਂਦੀ ਲਾਈਨ, ਆਈ ਡੋਂਟ ਨੋ, ਦੁਬਾਰਾ ਮਿਲਾਓ ਦੇਖੀਏ। ਕਿਉਂਕਿ ਬਸ ਆਪਣਾ ਸਮਾਂ ਵੀ ਸਮਾਪਤੀ ਵਾਲਾ, ਪਰ ਤੁਹਾਡੀ ਗੱਲਬਾਤ ਵੀ ਆਪਾਂ ਸੁਣ ਲੈਂਦੇ ਹਾਂ। ਸੋ ਇਹ ਕਹਿੰਦੇ ਸੰਡੇ ਨੂੰ ਇੱਕ ਪੁਲਿਸ ਟਰੂਪਰ ਨੇ ਜਿਹੜਾ ਹੈਗਾ ਹਾਈਵੇ ਤੇ ਪੂਰਬ ਵੱਲ ਜਾਂਦੇ ਇੱਕ ਕਮਰਸ਼ੀਅਲ ਜਿਹੜੀ ਗੱਡੀ ਨੂੰ ਕਮਰਸ਼ੀਅਲ ਮੋਟਰ ਵਹੀਕਲ ਦੀ ਜਾਂਚ ਲਈ ਰੋਕਿਆ। ਜਾਂਚ ਦੌਰਾਨ ਕਹਿੰਦੇ ਪਤਾ ਲੱਗਾ ਕਿ ਗੱਡੀ ਇੰਡਸਟਰੀ ਦੇ ਲੋੜੀਂਦੇ ਮਿਆਰਾਂ ਤੇ ਪੂਰੀ ਨਹੀਂ ਉਤਰਦੀ ਸੀ, ਜਿਸ ਕਰਕੇ ਉਸਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ, ਇਨਕੀ ਇੰਪਾਊਂਡ ਕਰ ਲਿਆ ਗਿਆ। ਟਰੂਪਰ ਨੂੰ ਟ੍ਰੇਲਰ ਦੇ ਅੰਦਰੋਂ ਕਈ ਡਬਲ ਬੈਗ ਕਹਿੰਦੇ ਮਿਲੇ ਆ, ਜਿਨ੍ਹਾਂ ਵਿੱਚੋਂ 277 ਪੌਂਡ ਕੋਕੀਨ ਪਈ ਹੋਈ ਸੀ। ਸੋ ਦੇਖ ਲਓ ਤੁਸੀਂ, ਕਹਿੰਦੇ ਪੁਲਿਸ ਮੁਤਾਬਕ ਜਿਹੜਾ ਹਰਪ੍ਰੀਤ ਸਿੰਘ ਆ ਉਹ ਗ੍ਰੀਨਵੁੱਡ ਵਿੱਚ ਰਹਿੰਦਾ ਹੈ ਅਤੇ ਉਹ ਇੱਕ ਖਾਲੀ ਟ੍ਰੇਲਰ ਜਿਹੜਾ ਉਹ ਲੈ ਕੇ ਜਾ ਰਿਹਾ ਸੀ। ਨਹੀਂ ਫਿਰ ਤੁਹਾਡੀ ਲਾਈਨ ਡਰੋਪ ਹੋ ਗਈ ਆ। ਸੋ ਕਹਿੰਦੇ ਆ ਵੀ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਹੁਣ ਜੇਲ੍ਹ ਵਿੱਚ ਲਿਜਾਇਆ ਗਿਆ, ਪੁਟਨੈਮ ਕਾਉਂਟੀ ਜੇਲ੍ਹ ਤੋਂ ਉਹਨੂੰ ਲਿਜਾਇਆ ਗਿਆ। ਪਰ ਹੁਣ ਉਹੀ ਆ ਵੀ ਚਲੋ ਉਹਨਾਂ ਦਾ ਉਸ ਸਮੇਂ ਫੜ ਹੋ ਗਿਆ, ਬਾਕੀ ਹੁਣ ਦੇਖਣਾ ਹੋਊਗਾ ਵੀ ਕੀ ਗੱਲ ਆ। ਨਹੀਂ ਤੁਹਾਡੀ ਲਾਈਨ ਨਾ ਬਾਰ ਬਾਰ ਡਰੋਪ ਹੋ ਰਹੀ ਹੈ, ਜਦੋਂ ਮੈਂ ਲੈਣ ਲੱਗਦੀ ਹਾਂ ਡਰੋਪ ਹੋ ਜਾਂਦੀ ਲਾਈਨ ਤੁਹਾਡੀ। ਅਤੇ ਲਓ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬੜਾ ਵਧੀਆ ਲੱਗਦਾ ਜੀ, ਔਰ ਦੋ ਤਿੰਨ ਦਿਨ ਜਦੋਂ ਨਹੀਂ ਹੁੰਦੀ ਗੱਲ ਲੱਗਦਾ ਵੀ ਲੈ ਸਾਡੇ ਲਿਸਨਰ ਕਿੱਧਰ ਚਲੇ ਗਏ ਹੈ। ਸੋ ਕਰੀਏ ਗੱਲਾਂ ਬਾਤਾਂ। ਅਤੇ ਲਓ ਜੀ, ਬਿਲਕੁਲ ਤੁਹਾਡਾ ਦਿਨ ਬੜਾ ਵਧੀਆ ਹੋਵੇ ਜੀ, ਅਤੇ ਬਾਕੀ ਮੌਸਮ ਬੜਾ ਵਧੀਆ। ਪਰ ਕਹਿੰਦੇ ਆ ਇਸ ਵਾਰ ਨਾ ਥੰਡਰ ਸਟੋਰਮ ਹਲੇ ਹੋਰ ਵੀ ਆਉਣੇ ਆ, ਅਤੇ ਮੌਸਮ ਥੋੜ੍ਹਾ ਜਿਹਾ ਇੱਦਾਂ ਟ੍ਰਿਕੀ ਜਿਹਾ ਰਹਿਣ ਵਾਲਾ, ਅਤੇ ਬਾਕੀ ਕਹਿੰਦੇ ਠੰਡ ਨਹੀਂ ਇੰਨੀ ਜ਼ਿਆਦਾ ਪੈਣੀ। ਕਈ ਵਾਰ ਹੁੰਦਾ ਨਾ ਬਹੁਤ ਜ਼ਿਆਦਾ ਸਨੋਅ ਪੈਂਦੀ, ਬਹੁਤ ਜ਼ਿਆਦਾ ਠੰਡ, ਮਾਈਲਡ ਜਿਹਾ ਹੀ ਟੈਂਪਰੇਚਰ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿੰਟਰ ਆਉਂਦੀ ਆ। ਚਲੋ ਵੈਸੇ ਤਾਂ ਸਾਰੇ ਸਨੋਅ ਤੋਂ ਤੰਗ ਹੁੰਦੇ ਆ, ਪਰ ਜੇ ਆਪਾਂ ਓਵਰਆਲ ਕਲਾਈਮੇਟ ਚੇਂਜ ਤਾਂ ਦੇਖੀਏ ਨਾ, ਤਾਂ ਉਹ ਕਲਾਈਮੇਟ ਚੇਂਜ ਕਾਫੀ ਪੂਰੇ ਗਲੋਬ ਦੇ ਉੱਪਰ ਹੋਇਆ ਹੋਇਆ, ਅਤੇ ਗਲੇਸ਼ੀਅਰ ਪਿਘਲ ਰਹੇ ਆ। ਨੇਪਾਲ 'ਚ ਦੇਖੋ ਫਲੱਡ ਤਾਂ ਹੀ ਆਇਆ, ਪਰ ਇਹ ਸਾਰਾ ਕੁਛ ਹੋਣਾ ਨਹੀਂ ਚਾਹੀਦਾ ਹੈ ਨਾ, ਕਿਉਂਕਿ ਉਹਦੇ ਨਾਲ ਨੁਕਸਾਨ ਹੈ ਧਰਤੀ ਨੂੰ। ਅਤੇ ਲਓ ਜੀ, ਹੁਣ ਆਪਣਾ ਹੋ ਗਿਆ ਸਮਾਂ ਜਾਣ ਦਾ, ਅਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ। ਤੁਸੀਂ ਮੇਰੇ ਨਾਲ ਕੋਈ ਵੀ ਗੱਲਬਾਤ ਕਰਨੀ 647-7523-40, 6477-6524-0। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਜੀ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਗਾਂ ਤੁਹਾਡਾ ਬਾਦੂ ਮਨਸਰਾਜ ਹੰਸ
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਆ ਤੇ ਕੀ ਚਾਲ ਆ? ਸਭ ਸੁੱਖ ਸਾਂ ਦਾ ਭਾਈ? ਔਰ ਪੰਜਾਬੀ ਵਿਰਸਾ ਰੇਡੀਓ ਨੂੰ ਤੁਸੀਂ ਔਨ ਕਰ ਲਿਆ ਹੈ, ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ। 11 ਵੱਜ ਕੇ ਤਕਰੀਬਨ 8 ਮਿੰਟ ਸਟੂਡੀਓ ਦੀ ਘੜੀਆਂ ਮੁਤਾਬਕ ਹੋ ਗਏ ਆ। ਤੁਹਾਡੀਆਂ ਜਿਹੜੀਆਂ ਹੱਥ ਦੀਆਂ ਘੜੀਆਂ ਲੱਗੀਆਂ ਉੱਥੇ ਟਾਈਮ ਤਾਂ ਮੈਨੂੰ ਸ਼ੋਰ ਨਹੀਂ ਕਿੰਨਾ ਹੋਇਆ, ਨਾ ਮੈਨੂੰ ਸ਼ੋਰ ਤੁਹਾਡੀ ਗੱਡੀ ਟਾਈਮ ਕੀ ਹੈ, ਪਰ ਤੁਹਾਡੇ ਸੈਲਫੋਨ ਦੇ ਟਾਈਮ ਜਿਹੜਾ ਇਸ ਵੇਲੇ ਬਿਲਕੁਲ 11:09 ਹੋ ਗਏ ਆ। ਠੀਕ ਹੈ ਜੀ, ਇਹ ਟਾਈਮ ਝੂਠਾ ਨਹੀਂ ਹੋ ਸਕਦਾ। ਬਾਕੀ ਹੱਥ ਤੇ ਬਣੀ ਘੜੀ 5 ਮਿੰਟ ਅੱਗੇ ਤੇ ਗੱਡੀ 'ਚ 5 ਮਿੰਟ ਅੱਗੇ ਘੜੀ ਜ਼ਰੂਰ ਹੋ ਸਕਦੀ ਹੈ। ਘਰ ਦੇ ਵਿੱਚ ਸਾਲ ਪਹਿਲਾਂ ਵਿਆਹ ਰੱਖ ਦਿੱਤਾ ਜਾਵੇ, 2 ਸਾਲ ਪਹਿਲਾਂ ਵਿਆਹ ਰੱਖ ਦਿੱਤਾ ਜਾਵੇ, ਜੇ ਕੋਈ ਅੱਜ ਵਿਆਹ ਬੰਦਾ ਰੱਖਿਆ ਨਾ ਵੀ ਅਗਲੇ ਸਾਲ ਇੱਕ ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਵਿਆਹ ਕਰਨਾ, ਤੇ ਪਤਾ ਨਹੀਂ ਲੱਗਣਾ ਵੀ ਸਾਲ ਕਦੋਂ ਆ ਗਿਆ, ਤੇ ਸਾਲ ਬਸ ਅੱਖਾਂ ਕਹਿੰਦੇ ਬੀਤਦੇ ਹੀ ਸਾਲ ਆ ਜਾਂਦਾ। ਔਰ ਇਸੇ ਤਰ੍ਹਾਂ ਗੱਲ ਕਰਦੇ ਸੀ ਤਕਰੀਬਨ 1.5-2 ਮਹੀਨੇ ਪਹਿਲਾਂ ਹੰਸ ਰਾਜ ਹੰਸ ਦੇ ਸ਼ੋਅ ਦੀ, ਔਰ ਦਿਨ ਦੇਖੋ ਨੇੜੇ ਨੇੜੇ ਨੇੜੇ ਨੇੜੇ ਆ ਰਹੇ ਆ। ਅੱਜ 8 ਤਰੀਕ ਹੋ ਗਈ ਹੈ, ਅੱਜ ਕਿੰਨੀ ਤਰੀਕ ਹੋ ਗਈ ਹਰਜੀਤ ਜੀ? 8 ਤਰੀਕ ਹੀ ਆ ਬਈ, ਅੱਜ 8 ਤਰੀਕ ਹੋ ਗਈ ਹੈ ਤੇ 18 ਤਰੀਕ ਦਾ ਸ਼ੋਅ ਆ। ਅੱਜ ਤੋਂ ਬਾਅਦ ਪੂਰੇ 10 ਦਿਨ ਬਾਕੀ ਰਹਿ ਗਏ ਆ ਤੇ 10ਵੇਂ ਦਿਨ ਨੂੰ ਹੰਸ ਰਾਜ ਹੰਸ ਸਾਹਿਬ ਇਸ ਵੇਲੇ ਟੋਰਾਂਟੋ ਦੇ ਵਿੱਚ ਹੋਣਗੇ, ਕਿਉਂਕਿ ਉਹ ਪਹਿਲਾਂ ਹੀ ਆ ਜਾਣਗੇ ਆ ਤੇ ਇੰਟਰਵਿਊਜ਼ ਹੋਏਗੀ ਰੇਡੀਓ ਤੇ, ਸਾਰਿਆਂ ਦੇ ਜਾਵਾਂਗੇ, ਜਿਹੜੇ ਸਾਡੇ 4-5 ਰੇਡੀਓ ਪ੍ਰੋਗਰਾਮ ਵਾਲੇ ਐਡ ਕਰ ਰਹੇ ਆ ਉੱਥੇ ਵੀ ਜਾਵਾਂਗੇ ਅਸੀਂ, ਤੇ ਨਾਲ ਦੀ ਨਾਲ ਫਿਰ ਅੱਜ ਦੇ ਸ਼ਾਮ ਨੂੰ, ਅੱਜ ਦੇ ਦਿਨ ਨੂੰ, 10ਵੇਂ ਦਿਨ ਨੂੰ ਸ਼ਾਮਾਂ ਨੂੰ ਇਸ ਵੇਲੇ ਮਹਿਫਲਾਂ ਲੱਗਦੀਆਂ ਹੋਣਗੀਆਂ ਲਿਵਿੰਗ ਆਰਟਸ ਸੈਂਟਰ ਦੇ ਵਿੱਚ। ਔਰ ਹੰਸ ਰਾਜ ਹੰਸ ਸਾਹਿਬ ਦੇ ਗੀਤਾਂ ਦੀ ਲੜੀ ਲੱਗੇਗੀ ਉੱਥੇ ਤੁਹਾਡੇ ਵਾਸਤੇ, ਔਰ ਪੁਰਾਣੇ ਗੀਤ ਹੋਣਗੇ, ਨਵੇਂ ਗੀਤ ਹੋਣਗੇ। ਰਾਤੀ ਵੀ ਮੇਰੀ ਹੰਸ ਭਾਜੀ ਨਾਲ ਗੱਲ ਹੋਈ ਹੈ, ਕਹਿੰਦੇ ਹਰਜੀਤ ਜੀ 1-2 ਗੀਤ ਮੈਂ ਨਵੇਂ ਵੀ ਤਿਆਰ ਕੀਤੇ ਹੈ, ਉਹ ਵੀ ਤੁਹਾਡੇ ਵਾਸਤੇ ਮੈਂ ਟੋਰਾਂਟੋ ਦੀ ਸਟੇਜ 'ਤੇ ਹੀ ਗਾਉਣੇ ਆ, ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰਨੀ ਹੈ। ਮੈਂ ਕਿਹਾ ਜੀ ਸੱਤ ਦੇ ਜੀ ਆ ਇਹਨੂੰ ਜੀ, ਔਰ ਉਹ ਨਵੇਂ ਗੀਤ ਵੀ ਹੋਣਗੇ ਨਾਲ ਸਪੈਸ਼ਲੀ ਤੌਰ 'ਤੇ। ਹੰਸ ਜੀ ਭਾਜੀ ਕਹਿੰਦੇ ਕਹਿੰਦੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਕਹਿੰਦੇ ਕੁਆਲੀਆਂ ਵੀ ਅਸਰ ਮੈਂ ਪੇਸ਼ ਜ਼ਰੂਰ ਕਰਨੀਆਂ, ਨਿੱਤ ਖੈਰ ਮੰਗਾਂ ਸੋਹਣੀਆਂ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ। ਔਰ ਇਸੇ ਤਰ੍ਹਾਂ ਦੀਆਂ ਕੁਆਲੀ ਰਾਤੀ ਫਿਰ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ, ਕਹਿੰਦੇ ਜਿਹੜੀ ਸਾਡੀ ਮੇਰੀ ਪਾਕਿਸਤਾਨੀ ਕਮਿਊਨਿਟੀ ਹੈ ਨਾ, 1 ਮਿੰਟ ਭਾਜੀ ਮੈਂ ਕਲੀਅਰ ਗੱਲ ਕਰ ਦਿੰਦਾ ਸਾਰਿਆਂ ਨੂੰ, ਜਿਹੜੀ ਸਾਡੀ ਪਾਕਿਸਤਾਨੀ ਕਮਿਊਨਿਟੀ ਸੁਣ ਰਹੀ ਬਹੁਤ, ਕਹਿੰਦੇ ਮੈਂ ਪਾਕਿਸਤਾਨ ਗਿਆ ਸੀ ਤੇ ਉੱਥੇ ਜਾ ਕੇ ਮੈਨੂੰ ਟੀਵੀ ਚੈਨਲ ਵਾਲਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਜਿੱਥੇ ਟੀਵੀ ਚੈਨਲ ਵਾਲਿਆਂ ਨੇ ਮਾਣ ਦਿੱਤਾ ਉੱਥੇ ਪੂਰੀ ਪਾਕਿਸਤਾਨ ਦੀ ਆਵਾਮ ਨੇ ਮੈਨੂੰ ਪਿਆਰ ਦਿੱਤਾ, ਤੇ ਕਹਿੰਦੇ ਮੇਰੇ ਵੱਲੋਂ ਸਪੈਸ਼ਲੀ ਤੌਰ 'ਤੇ ਉਹਨਾਂ ਨੂੰ ਮੈਸੇਜ ਦੇ ਦਿਓ, ਜਿਹੜੇ ਸਾਡੇ ਪਿਆਰ ਕਰਨ ਵਾਲੇ, ਜਿਹੜੇ ਸਾਨੂੰ ਮੁਹੱਬਤ ਕਰਦੇ ਆ, ਹੰਸ ਰਾਜ ਹੰਸ ਨੂੰ ਮੁਹੱਬਤ ਕਰਦੇ ਆ, ਉਹ ਇਸ ਸ਼ੋਅ ਦੇ ਵਿੱਚ ਜ਼ਰੂਰ ਆਉਣ। ਅਤੇ ਕਹਿੰਦੇ 2-3 ਚੀਜ਼ਾਂ ਮੈਂ ਆਪਣੇ ਪਾਕਿਸਤਾਨੀ ਵੀਰਾਂ ਵਾਸਤੇ ਵੀ ਤਿਆਰ ਕੀਤੀਆਂ ਨੁਸਰਤ ਸਾਹਿਬ ਦੀਆਂ, ਉਹ ਵੀ ਤੁਹਾਡੇ ਵਾਸਤੇ ਉੱਥੇ ਪੇਸ਼ ਕਰਨੀਆਂ ਉਹਨਾਂ ਨੇ। ਕਹਿੰਦੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਪੇਸ਼ ਹੋਣਗੀਆਂ ਉਸ ਦਿਨ, ਔਰ ਜਿੰਨੀਆਂ ਵੀ ਸਾਡੀਆਂ ਫੈਮਿਲੀ, ਪਾਕਿਸਤਾਨੀ ਫੈਮਿਲੀ ਵੀ ਸੁਣ ਰਹੀਆਂ, ਇੰਡੀਅਨ ਫੈਮਿਲੀ ਤਾਂ ਆ ਹੀ ਰਹੀਆਂ, ਪਰ ਜਿਹੜੀਆਂ ਸਾਡੀਆਂ ਪਾਕਿਸਤਾਨੀ ਫੈਮਿਲੀ ਹੈ ਉਹਨਾਂ ਨੂੰ ਵੀ ਇਹ ਮੈਸੇਜ ਆ ਹੰਸ ਰਾਜ ਹੰਸ ਜੀ ਵੱਲੋਂ ਕਿ ਟਿਕਟ ਜਿਹੜੀਆਂ ਤੁਹਾਡੀਆਂ ਹੈ ਉਹ ਤੁਸੀਂ ਆਪਣੀਆਂ ਰਾਖਵੀਆਂ ਕਰ ਲਓ, ਔਰ ਟਿਕਟ ਮਾਸਟਰ .cr ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਤਕਰੀਬਨ ਟਿਕਟਾਂ ਹਿੱਲ ਰਹੀਆਂ ਹੁਣ, ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਨੇੜੇ ਨੇੜੇ ਸ਼ੋਅ ਆਉਂਦਾ, ਫਿਰ ਆਟੋਮੈਟਿਕਲੀ ਥੋੜ੍ਹਾ ਜਿਹਾ ਸ਼ੋਅ ਫਾਸਟ ਹੋ ਜਾਂਦਾ, ਸਪੀਡ ਸ਼ੋਅ ਫੜ ਲੈਂਦਾ। ਹੁਣ ਤਾਂ ਤਕਰੀਬਨ 10 ਦਿਨ ਰਹਿ ਗਏ ਆਪਣੇ ਕੋਲ ਸਿਰਫ, ਜਿਨ੍ਹਾਂ ਨੇ ਵੀ ਹਲੇ ਫੈਮਿਲੀਜ਼ ਨੇ ਟਿਕਟ ਨਹੀਂ ਲਈਆਂ ਉਹ ਆਪਣੀਆਂ ਟਿਕਟਸ ਜਲਦੀ ਜਲਦੀ ਰਾਖਵੀਆਂ ਕਰ ਲੈਣ, ਕਿਉਂਕਿ ਇਹ ਜਿਹੜਾ ਸ਼ੋਅ ਹੋਏਗਾ ਤੁਹਾਡੀ ਈਵਨਿੰਗ ਹੋਏਗੀ ਇੱਕ ਬਹੁਤ ਹੀ ਪਿਆਰ ਵਾਲੀ, ਔਰ ਮਿਊਜ਼ਿਕ ਦੇ ਨਾਲ ਭਰਪੂਰ ਹੋਏਗੀ, ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਦੇ ਨਾਲ ਇਹ ਈਵਨਿੰਗ ਤੁਹਾਡੀ ਹੋਏਗੀ। ਹੰਸ ਰਾਜ ਹੰਸ ਇਸੇ ਮਹੀਨੇ ਦੀ 18 ਤਰੀਕ ਨੂੰ ਲਾਈਵ ਪਰਫਾਰਮ ਕਰਨ ਲਈ ਆਪਣੇ ਸ਼ਹਿਰ ਟੋਰਾਂਟੋ 'ਚ ਪਹੁੰਚ ਰਿਹਾ।

0: ਬਹੁਤਿਆਂ ਨੇ ਆਪਣਾ ਲੌਂਗ ਵੀਕਐਂਡ ਬੜਾ ਵਧੀਆ ਮਨਾਇਆ ਹੋਣਾ, ਫੈਮਿਲੀ ਗੈਦਰਿੰਗਸ ਹੋਈਆਂ ਹੋਣੀਆਂ, ਕੱਲ ਮੇਲਾ ਕਿਰਤੀਆਂ ਦਾ ਹੋਇਆ, ਉੱਥੇ ਵੀ ਸੱਗੂ ਸਾਹਿਬ ਦੇ ਜਾਣ ਦਾ ਮੌਕਾ ਮਿਲਿਆ, ਬੜਾ ਮਾਣ ਦਿੱਤਾ ਉਹਨਾਂ ਨੇ, ਅਸੀਂ ਸੱਗੂ ਸਾਹਿਬ ਦੇ ਧੰਨਵਾਦ ਕਰ ਰਹੇ ਹਾਂ। ਹੈਲੋ ਜੀ ਬਲਵਿੰਦਰ ਜੀ, ਕੀ ਹਾਲ ਆ? ਹੰਸਰਾ ਜਿੰਦਾਬਾਦ। ਕੱਲ ਕੀ ਕੀਤਾ ਫਿਰ, ਛੁੱਟੀ ਕੀ ਮਨਾਈ ਫਿਰ, ਕੀ ਕੀਤਾ?
1: ਘਰੇ ਬੱਚੇ ਨੇ ਬੜਾ ਬੜਾ ਘੁੰਮ ਫਿਰਿਆ, ਬੜਾ ਯਾਰ ਵਾਲੀਬਾਲ ਖੇਡ ਲਓ, ਬਾਲ ਆਈ ਕਰਦਾ।
0: ਕੀ ਖੇਡਦੇ ਆ?
1: ਵਾਲੀਬਾਲ ਜੀ।
0: ਤੁਸੀਂ ਖੇਡਦੇ?
1: ਪੰਜ ਮੇਰੇ ਦੋਨੇ ਬੇਟੇ ਤੇ ਤਿੰਨੇ ਜੀ
0: ਬਾਲੀਬਾਲ ਖੇਡਣਾ। ਤੇ ਦੂਜਾ ਪੈਗ ਬੁੱਕ ਲਾਇਆ ਫਿਰ?
1: ਬਾਜੀ ਉਹ ਪੈਗ ਦਾ ਕੋਈ ਕੰਪਰੋਮਾਈਜ਼ ਨਹੀਂ ਮਾਮਲੇ ਚ।
0: ਕਿੱਦਾਂ ਮਤਲਬ?
1: ਸ਼ਨੀਵਾਰ ਐਤਵਾਰ ਆਪਾਂ ਬੁੱਕ ਹੁੰਦੇ ਹਾਂ ਜੀ, ਕੋਈ ਫੰਕਸ਼ਨ ਨੀ, ਕੋਈ ਗੇਮ ਨੀ, ਕੋਈ ਨੀ ਹੈ।
0: ਸ਼ਨੀਵਾਰ ਤੇ ਐਤਵਾਰ ਨਹੀਂ ਪੀਂਦੇ?
1: ਨਹੀਂ, ਦੋ ਦਿਨ ਆਪਣੇ ਕੁਆਟਰ ਦੋ ਦਿਨ ਪੀ ਲਈ ਦਵਾਈ ਜੀ ਬਸ।
0: ਅੱਛਾ, ਕੁਆਟਰ ਕੁਆਟਰ ਦੋ ਦਿਨ ਪੀਣਾ?
1: ਨਹੀਂ ਨਹੀਂ ਬਾਈ, ਇੱਕ ਕੁਆਟਰ ਦੋ ਦਿਨ, ਡਾਕਟਰੀ ਦਵਾਈ ਤੋਂ ਚੱਲਦੀ ਨਾ।
0: ਇੱਕ ਕੁਆਟਰ ਦੋ ਦਿਨ, ਇੰਨੇ ਨਾਲ ਕੀ ਬਣਦਾ ਹੋਣਾ ਤੁਹਾਡਾ?
1: ਮੈਂ ਘੱਟ ਹੀ ਪੀਂਦਾ, ਥੋੜੀ ਬੀਅਰ ਬੂਰ ਨਾਲ ਪੀ ਲਈ ਦੀ ਆ।
0: ਨਹੀਂ ਨਹੀਂ, ਇੱਕ ਕੁਆਟਰ ਚ ਕਿੰਨੇ ਗਲਾਸ ਆਉਂਦੇ ਆ ਸ਼ਰਾਬ ਦੇ?
1: ਇੱਕ ਗਲਾਸ ਬਾਈ ਜੀ ਚਾਰ ਪੈਗ ਹੁੰਦੇ ਆ ਜੀ,
0: ਚਾਰ ਪੈਗ
1: ਦੋ ਐਤਵਾਰ
0: ਇੱਚ, ਇੱਕ ਕੁਆਟਰ ਚ ਚਾਰ ਪੈਗ ਹੁੰਦੇ ਆ ਨਾ? ਜਿਦਾਂ ਹੁਣ ਕੱਲ ਛੁੱਟੀ ਆ ਗਈ, ਕੱਲ ਫਿਰ ਕੀ ਲਿਆ? ਅੱਛਾ, ਜਿਦਾਂ ਓਦਾਂ ਛੁੱਟੀ ਆ ਜਾਓ, ਓਦਾਂ ਨੀ ਲੈਣਾ ਫਿਰ?
1: ਮਤਲਬ ਕੋਈ ਨੀ ਜੀ, ਐਮਰਜੈਂਸੀ ਲੈਣੀ ਹੋਜੇ ਉਹ ਵੱਖਰੀ ਗੱਲ ਆ, ਅਦਰਵਾਈਜ਼ ਨਹੀਂ।
0: ਐਮਰਜੈਂਸੀ ਕੀ?
1: ਐਮਰਜੈਂਸੀ ਲੈਣੀ ਜੇ ਬਾਹਰ ਉਹ ਚਲੇ ਗਏ, ਲੇਟ ਫਿਟ ਹੋ ਗਏ ਕਿਸੇ।
0: ਅੱਛਾ, ਫਿਰ ਲਾ ਲੋ ਲੈਣੇ ਆ,
1: ਫਿਰ ਬਾਰੇ ਬੇਸ਼ੇ ਹੋ ਜੀ।
0: ਚਲੋ ਠੀਕ ਆ ਜੀ, ਚਲੋ ਜੀ। ਕਾਨੂੰ ਸਾਨੂੰ ਚਾਹ ਪੁੱਛਦੇ, ਤੇਰੇ ਦਰਸ਼ਨ ਯਾ ਦੁੱਧ ਵਰਗੇ, ਕੈਸਾ ਖੂਬਸੂਰਤ ਗੀਤ ਹੈ। ਔਰ ਇਹ ਪਤਾ ਨਹੀਂ ਗੀਤ ਕਿਹੜੇ ਸਾਲ ਚ ਆਇਆ ਸੀ, ਮੈਨੂੰ ਯਾਦ ਨਹੀਂ, ਔਰ ਪੁਰਾਣਾ ਗੀਤ ਹੈ ਕਾਫੀ, ਹੰਸ ਜੀ ਦਾ ਇਹ ਯਾਦ ਨਹੀਂ ਗੀਤ ਕਿਹੜੇ ਸਾਲ ਚ ਆਇਆ ਸੀ, ਟੀ ਸੀਰੀਜ਼ ਨੇ ਰਿਲੀਜ਼ ਕੀਤਾ ਸੀ ਇਹ ਗੀਤ ਕਹਿੰਦੇ, ਪਰ ਯਾਰ ਯਾਦ ਨਹੀਂ ਕਿਹੜੇ ਸਾਲ ਚ ਗੀਤ ਆਇਆ ਸੀ। ਚਲੋ ਇੱਕ ਨੰਬਰ ਤੁਸੀਂ ਨੋਟ ਕਰੋ, ਹਰਪ੍ਰੀਤ ਦੇ ਘਾਈ ਜੀ ਦਾ, ਔਰ ਲੰਡਨ ਦੇ ਵਿੱਚ ਆ, ਇੱਕ ਇਹਨਾਂ ਕੋਲ ਪ੍ਰੋਪਰਟੀ ਜਿਹੜੀ ਆਈ, ਬਹੁਤ ਜ਼ਿਆਦਾ ਵਧੀਆ ਪ੍ਰੋਪਰਟੀ ਆਈ ਹੈ ਲੰਡਨ ਦੇ ਵਿੱਚ, ਔਰ ਇਹ ਪ੍ਰੋਪਰਟੀ ਜਿਹੜੀ ਆ 4 ਲੈਵਲ ਜਿਹੜੀ ਕਿ ਬੈਕ ਸਪਲਿਟ ਘਰ ਆ, ਇਹ ਕਹਿੰਦੇ ਘਰ ਵਧੀਆ ਹੁੰਦਾ ਵੀ, ਇਹਦੇ 3 ਬੈਡਰੂਮ ਆ ਔਰ ਡਬਲ ਕਾਰ ਗਰਾਜ ਆ, ਡਰਾਈਵੇ ਪਾਰਕਿੰਗ, 4 ਕਾਰਾਂ ਲੱਗ ਜਾਂਦੀਆਂ ਇੱਥੇ, 150 ਫੁੱਟ ਦਾ ਡੀਪ ਲੋਟ ਆ, ਲੰਡਨ ਸ਼ਹਿਰ ਦੇ ਵਿੱਚ ਘਰ ਆ, ਔਰ ਲੋਕੇਸ਼ਨ ਬੜੀ ਵਧੀਆ, ਨੌਰਥ ਪ੍ਰਾਈਮ ਨੌਰਥ ਲੰਡਨ ਲੋਕੇਸ਼ਨ ਦੇ ਵਿੱਚ ਹੈ ਜਿਹੜਾ ਘਰ ਹੈ ਤੁਹਾਡੇ ਵਾਸਤੇ, ਔਰ 150 ਫਿੱਟ ਦਾ ਜਿਹੜਾ ਇਹਦਾ ਕਿ ਡੀਪ ਲੋਟ ਹੈ, ਬੜਾ ਵੱਡਾ ਲੋਟ ਹੈ, 150 ਫੁੱਟ ਦਾ, ਔਰ ਜੇ ਤੁਸੀਂ ਇਹ ਘਰ ਲੈਣਾ ਚਾਹੁੰਦੇ ਹਾਂ ਤਾਂ ਹਰਪ੍ਰੀਤ ਦੇ ਘਾਈਆਂ ਨੂੰ ਕਾਲ ਕਰ ਲਓ, ਇਸ ਘਰ ਦੇ ਕੋਲ ਬਿਲਕੁਲ ਤੁਹਾਡੇ ਵਾਸਤੇ ਬੱਚਿਆਂ ਵਾਸਤੇ ਸਕੂਲ ਵੀ ਹੈ, ਸ਼ੋਪਿੰਗਸ ਵਾਸਤੇ ਤੁਹਾਡੇ ਵਾਸਤੇ ਪਲਾਜ਼ਾ ਹੈ, ਔਰ ਇਸ ਦੇ ਨਾਲ ਨਾਲ ਜਿਹੜੀਆਂ ਕਿ ਬੱਸ ਸਰਵਿਸ ਹੈ ਉਹ ਵੀ ਬਿਲਕੁਲ ਨਜ਼ਦੀਕ ਹੈ, ਹੋਰ ਵੀ ਸਾਰੀਆਂ ਚੀਜ਼ਾਂ ਇਸ ਘਰ ਦੇ ਬਿਲਕੁਲ ਕੋਲ ਹੀ ਹੈ, ਅਤੇ ਲਓ ਜੀ ਇਹ ਤਾਂ ਬਹੁਤ ਵਧੀਆ ਹੀ ਗੱਲ ਆ, ਫਿਰ ਤਾਂ ਨਾ ਕਾਲਜ ਵੀ ਨੇੜੇ ਆ, ਵੈਸਟਰਨਸ ਕਿਹੜੀ ਯੂਨੀਵਰਸਿਟੀ ਅਤੇ ਮੇਜਰ ਹਾਈਵੇ ਸਾਰੇ ਇਹਦੇ ਘਰ ਦੇ ਕੋਲ ਹੀ ਆ, ਇਹ ਤਾਂ ਕਮਾਲ ਹੋ ਗਈ ਬਈ। ਜੇ ਤੁਸੀਂ ਵੀ ਘਰ ਲੈਣਾ ਚਾਹੁੰਦੇ ਆ ਤਾਂ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਹਰਪ੍ਰੀਤ ਘਾਈ ਜੀ ਦਾ, ਤੁਸੀਂ ਨੋਟ ਕਰੋ। ਪਹਿਲੀ ਗੱਲ ਪਤਾ ਕੀ ਆ, ਇਹ ਲੰਡਨ ਸ਼ਹਿਰ ਦੇ ਵਿੱਚ ਖੁਦ ਰਹਿੰਦੇ ਆ, ਔਰ ਜਿਸ ਵੇਲੇ ਕੋਈ ਬੰਦਾ ਆਪ ਖੁਦ ਸਿਟੀ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਫਿਰ ਲੋਕੇਸ਼ਨਸ ਉਹ ਘਰ ਬਣੇ ਕਿੱਦਾਂ ਵਧੀਆ ਲੱਗਦੇ ਆ, ਜਾਂ ਉੱਥੇ ਉਹਨਾਂ ਲੋਕੇਸ਼ਨ ਬਾਰੇ ਬਹੁਤ ਜ਼ਿਆਦਾ ਪਤਾ ਹੁੰਦਾ ਕਿ ਇਹ ਲੋਕੇਸ਼ਨ ਕਿੰਨੀ ਵਧੀਆ ਹੈ, ਤੁਸੀਂ ਵੀ ਹਰਪ੍ਰੀਤ ਘਾਈ ਜੀ ਨੂੰ ਕਾਲ ਕਰ ਲਓ, 519-685-6061 ਨੰਬਰ, ਬਹੁਤ ਈਜ਼ੀ ਹੈ, 519-685-6061 'ਤੇ ਕਾਲ ਕੀਤੀ ਜਾ ਸਕਦੀ ਹੈ, ਇਸ ਨੰਬਰ 'ਤੇ ਹਰਪ੍ਰੀਤ ਘਾਈ ਜੀ ਨੂੰ ਤੁਸੀਂ ਕਾਲ ਜਲਦੀ ਜਲਦੀ ਜਲਦੀ ਜਲਦੀ ਕਰ ਲਓ। ਜਿਨ੍ਹਾਂ ਨੇ ਘਰਾਂ ਦੇ ਵਿੱਚ ਆਪਣੀ ਡਾਕਟਰੀ ਕਲੀਨਿਕ ਕਰਾਉਣੀ ਹੈ, ਔਰ ਕਿਉਂਕਿ ਅੱਗੇ ਹੁਣ ਹੀਟ ਚੱਲ ਜਾਣੀ ਹੈ, ਅਤੇ ਅਸੀਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਰਹੇ ਹਾਂ, ਔਰ ਤੁਸੀਂ ਨੰਬਰ ਨੋਟ ਕਰ ਲਓ ਬੜੀ ਜਲਦੀ, ਤੁਹਾਨੂੰ ਇਸ ਪੈੱਨ ਚੱਕ ਲਓ, ਕਿਉਂਕਿ ਮੈਂ ਸਪੈਸ਼ਲ ਡੀਲ ਆ ਰਿਹਾ ਤੁਹਾਡੇ ਵਾਸਤੇ ਇਹ ਵਾਲੀ, 3000 ਸਕੇਅਰ ਫੁੱਟ ਜਿਹੜਾ ਹੋਏਗਾ ਤੁਹਾਡਾ, ਅਪ ਟੂ 3000 ਸਕੇਅਰ ਫੁੱਟ ਦਾ ਘਰ,

0: ਜਿਹੜੇ ਮਰਜ਼ੀ ਤੁਸੀਂ ਡਕਟ ਕਲੀਨਿੰਗ ਵਾਲੀ ਕੰਪਨੀ ਨੂੰ ਕਾਲ ਕਰ ਲਓ, ਇੰਨੀ ਘੱਟ ਕੀਮਤ 'ਚ ਉਹਨਾਂ ਨੇ ਘਰ ਤੁਹਾਡਾ ਨਹੀਂ ਕਰਨਾ। ਔਰ ਇਹ ਸਪੈਸ਼ਲ ਆਫਰ ਦੇ ਰਿਹਾ ਮੈਂ ਤੁਹਾਨੂੰ ਸਿਰਫ ਪੰਜਾਬੀ ਵਿਰਸਾ ਦੇ ਲਿਸਨਰਸ ਵਾਸਤੇ, $149 ਦੇ ਵਿੱਚ 3000 ਸਕੇਅਰ ਫੁੱਟ ਦਾ ਜਿਹੜਾ ਘਰ ਹੋਏਗਾ ਉਹ ਤੁਹਾਡਾ ਡਕਟ ਕਲੀਨਿੰਗ ਕੀਤੀ ਜਾਣੀ ਹੈ ਘਰ ਦੇ 'ਚ। ਇਹ ਨਵੀਆਂ ਮਸ਼ੀਨਾਂ, ਨਵੇਂ ਟਰੱਕਾਂ, ਨਵੇਂ ਵੈਕਿਊਮ ਸਿਸਟਮ, ਵੱਡੀਆਂ ਵੱਡੀਆਂ ਟਰੱਕਾਂ 'ਤੇ ਜਾਣਾ ਇਹਨਾਂ ਨੇ। ਇਹ ਕੰਪਨੀ ਜਿਹੜੀ ਬਿਲਕੁਲ ਤੁਹਾਡੇ ਵਾਸਤੇ ਬਹੁਤ ਕਮਾਲ ਦੀ ਡਕਟ ਕਲੀਨਿੰਗ ਕਰ ਰਹੀ ਹੈ, ਬਰੀਜ਼ ਡਕਟ ਕਲੀਨਿੰਗ ਇਸ ਕੰਪਨੀ ਦਾ ਨਾਂ ਹੈ। ਔਰ ਸਿਰਫ 149 ਦੇ ਵਿੱਚ ਦੇਖ ਲਓ ਬਈ, ਹੁਣ ਜਿਨ੍ਹਾਂ ਨੇ ਪਰਿਵਾਰਾਂ ਨੇ ਕਰਾਉਣੀ ਹੈ, ਔਰ ਇਹ ਨੰਬਰ ਤੁਹਾਨੂੰ ਮੈਂ ਦੇ ਰਿਹਾ, ਇਸ ਨੰਬਰ ਤੁਸੀਂ ਕਾਲ ਕਰਨੀ ਹੈ। ਬ੍ਰੈਂਪਟਨ, ਮਿਸੀਸਾਗਾ, ਜਿੱਥੇ ਵੀ ਤੁਸੀਂ ਡਕਟ ਕਲੀਨਿੰਗ ਕਰਾਉਣੀ ਚਾਹੁੰਦੇ ਹੋ ਉੱਥੇ ਹੀ ਇਹਨਾਂ ਦਾ ਟਰੱਕ ਆ ਜਾਏਗਾ, ਸਿਰਫ $149 ਦੇ ਵਿੱਚ। ਅਪ ਟੂ 3000 ਸਕੇਅਰ ਫੁੱਟ ਘਰ ਹੋਏ, ਜਿੱਦਾਂ 2200 ਹੋ ਗਿਆ, 2300, 2400, 2500, 2600, 2700, 2800, 2900, 3000, ਜੇ 3000 ਕੋਈ 38 ਆ, 3000 ਕੋਈ 35 ਸਕੇਅਰ ਫੁੱਟ ਘਰ ਆ, ਉਹਦਾ ਕੋਈ ਐਕਸਟਰਾ ਪੈਸੇ ਨਹੀਂ ਹੋਣੇ। ਠੀਕ ਹੈ, ਨੰਬਰ ਤੁਸੀਂ ਨੋਟ ਕਰ ਲਓ, 905-330-8900। ਇਸ ਨੰਬਰ 'ਤੇ ਕਾਲ ਕਰ ਲਓ, ਬਰੀਜ਼ ਡਕਟ ਕਲੀਨਿੰਗ ਵਾਲਿਆਂ ਤੁਸੀਂ ਕਾਲ ਕਰਨੀ ਹੈ $149 ਦੇ ਵਿੱਚ, 149 ਓਨਲੀ। 905-330-8900 'ਤੇ ਕਾਲ ਕੀਤੀ ਜਾ ਸਕਦੀ ਹੈ, 905-330-8900। ਅਤੇ ਇਹਦੇ ਵਿੱਚ 149 'ਚ ਇਹਨਾਂ ਨੇ ਕਰਨਾ ਕੀ ਕੀ ਉਹ ਵੀ ਸੁਣ ਲਓ। ਜਿਹੜੇ ਡਰਾਇਰ ਵੈਂਟ ਹੁੰਦੇ ਆ ਉਹ ਵੀ ਕਲੀਨ ਕਰਨੇ ਆ, ਸੈਨੇਟਾਈਜ਼ ਕਰਕੇ ਜਾਣਾ ਇਹਨਾਂ ਨੇ, ਫਰਨਸ ਕਲੀਨ ਕਰਕੇ ਜਾਣੀ ਹੈ, ਵੀਡੀਓ ਇੰਸਪੈਕਸ਼ਨ ਹੋਣੀ ਹੈ ਤੁਹਾਡੇ 'ਚ, ਅਤੇ ਜਿਹੜੇ ਵਾਸ਼ਰੂਮ ਦਾ ਫੈਨ ਹੁੰਦਾ ਇਹ ਸਾਰਾ ਕੁਛ ਕਲੀਨ ਕਰਕੇ ਜਾਣਾ ਇਹਨਾਂ ਨੇ। ਇਹਦੇ ਚੀਜ਼ਾਂ ਦੇ ਕੋਈ ਐਕਸਟਰਾ ਪੈਸੇ ਨਹੀਂ ਹੋਣੇ। ਦੁਬਾਰਾ ਸੁਣ ਲਓ, $149 ਦੇ ਵਿੱਚ ਡਰਾਇਰ ਦਾ ਜਿਹੜਾ ਵੈਂਟ ਹੁੰਦਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਕਲੀਨ ਕਰਾਉਣਾ, ਉਹ ਵੀ ਇਸੇ ਰੇਟ 'ਚ ਹੋਊਗਾ ਕਲੀਨ। ਸੈਨੇਟਾਈਜ਼ ਕਰਕੇ ਜਾਣਗੇ ਤੁਹਾਡਾ, ਫਰਨਸ ਕਲੀਨ ਕਰਕੇ ਜਾਣਗੇ, ਜਿਹੜੀ ਉਹਦੇ 'ਚ ਫਰਨਸ ਦਾ ਫਿਲਟਰ ਹੁੰਦਾ, ਵੀਡੀਓ ਇੰਸਪੈਕਸ਼ਨ ਹੋਏਗੀ, ਤੁਹਾਨੂੰ ਦਿਖਾਉਣਗੇ ਵੀਡੀਓ ਕੈਮਰੇ ਦੇ ਨਾਲ ਕਿ ਆਹ ਦੇਖੋ ਜੀ, ਆਹ ਇੰਨਾ ਇੱਥੇ ਸਮਾਨ ਜੰਮਿਆ, ਇਸ ਕਰਕੇ ਤੁਹਾਡੀ ਏਅਰ ਜਿਹੜੀ ਉੱਪਰ ਨਹੀਂ ਜਾ ਰਹੀ। ਵੀਡੀਓ ਇੰਸਪੈਕਸ਼ਨ ਹੋਏਗੀ, ਵਾਸ਼ਰੂਮ ਜਿਹੜੇ ਫੈਨ ਹੋਣਗੇ ਉਹ ਕਲੀਨ ਕਰਕੇ ਜਾਣਗੇ। ਇਹ ਸਾਰੀਆਂ ਚੀਜ਼ਾਂ ਇੰਕਲੂਡ ਆ $149 ਦੇ ਵਿੱਚ। ਆਮ ਨਹੀਂ ਬੰਦਾ ਵੀ ਕਰਦਾ ਸਾਰੀਆਂ ਚੀਜ਼ਾਂ ਇੰਕਲੂਡ। 905-330-8900, 905-330-8900 'ਤੇ ਤੁਸੀਂ ਹੁਣ ਕਾਲ ਜਲਦੀ ਜਲਦੀ ਜਲਦੀ ਕਰ ਲਓ। ਅੱਜ ਦਾ ਦਿਨ ਵਿਧੀ ਛਾਬੜੇ ਦਾ ਹੁੰਦਾ। ਵਿਧੀ ਜੀ, ਕੀ ਹਾਲ ਹੈ?
1: ਸਪਟੈਂਬਰ ਸ਼ੁਰੂ ਹੋ ਗਿਆ, ਸਪਟੈਂਬਰ ਆਈ ਥਿੰਕ ਸਾਰੇ ਫ੍ਰੀ ਹੋ ਜਾਂਦੇ ਨੇ, ਆਪਣੇ ਬੱਚਿਆਂ ਦਾ ਬਿਜ਼ੀ ਹੁੰਦਾ,
0: ਬੱਚੇ ਚਲੇ ਗਏ ਸਕੂਲ।
1: ਬਿਲਕੁਲ, ਬੱਚਿਆਂ ਦੇ ਨਾਲ ਸਮਰ ਸਾਰਿਆਂ ਦਾ ਹੁੰਦਾ, ਰਾਈਟ?
0: ਨਹੀਂ, ਅੱਜ ਜਾਣਾ ਸੀ ਨਾ ਸਕੂਲ ਬੱਚਿਆਂ
1: ਨੇ। ਅੱਜ ਫਰਸਟ ਡੇ ਆਫ ਸਕੂਲ ਆ।
0: ਹਾਂ, ਚਲੇ ਗਏ ਸਕੂਲ ਵੀ ਬੱਚੇ ਸਾਰੇ। ਅੱਜ ਤਾਂ ਸਾਰੀਆਂ ਘਰੇ ਲੇਡੀਜ਼ ਬੈਠੀਆਂ ਆਰਾਮ ਨਾਲ ਰੇਡੀ ਦੀ ਆਵਾਜ਼ ਉੱਠੀ ਕਰਕੇ ਸੁਣ ਰਹੀਆਂ ਹੋਣੀਆਂ। ਬੱਚਿਆਂ ਨੇ ਫਿਰ 3 ਵਜੇ ਆ ਜਾਣਾ, 2:30 ਵਜੇ, 3 ਵਜੇ ਆਉਣਗੇ, ਫਿਰ ਉਦੋਂ ਫਿਰ ਰੋਟੀ ਪਾਣੀ ਤਿਆਰ ਹੋ। ਕਈ ਵਾਰੀ ਫੈਮਿਲੀਜ਼ ਬੜੀ ਡਿਊਟੀ ਹੁੰਦੀ ਹੈ, ਕਈ ਵਾਰੀ ਬੰਦਾ ਕੰਮ ਤੇ ਜਾਂਦਾ, ਫਿਰ ਆਉਣਾ ਵੀ ਪੈਂਦਾ ਲਿਆਉਣਾ ਉਹਨਾਂ ਨੂੰ। ਇਹ ਵੀ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ। ਔਰ ਵਿਧੀ ਛਾਬੜਾ ਨੰਬਰ ਮੈਂ ਤੁਹਾਨੂੰ ਜ਼ਰੂਰ ਦਊਂਗਾ, ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਇੰਸ਼ੋਰੈਂਸ ਦੇ ਫੀਲਡ ਦੇ 'ਚ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, 416-524-3535, 416-524-3535 'ਤੇ ਤੁਸੀਂ ਵਿਧੀ ਛਾਬੜਾ ਨੂੰ ਸੰਪਰਕ ਕਰ ਸਕਦੇ। ਵਕਾਰ ਖਾਨ ਜੀ, ਕਿਆ ਹਾਲ ਹੈ ਸਰ?
2: ਜੀ, ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰਾਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ,
2: ਮੇਰੇ ਕੋਲ ਲੌਜਸ ਦੀ ਬਹੁਤ ਹੀ ਵੱਡੀਆਂ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ।
2: ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫਾਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ
0: ਜੀ।
2: ਨੰਬਰ ਅਗੇਨ 6478648000, 647-864-8000।
0: ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਵਕਾਰ ਖਾਨ ਸਾਹਿਬ ਜੀ ਨੂੰ ਕਾਲ ਕਰ ਸਕਦੇ ਜੀ। ਵਿਧੀ ਜੀ, ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਆਪਾਂ, ਪਲੀਜ਼?
1: ਹਰਜੀਤ ਜੀ, ਅੱਜ ਇਨਵੈਸਟਮੈਂਟ ਬਾਰੇ ਗੱਲਬਾਤ ਕਰਦੇ ਹਾਂ, ਕਿਉਂਕਿ ਤੁਸੀਂ ਹੁਣੇ ਵੀ ਕਿਹਾ ਕਿ ਅਗਰ ਕੋਈ ਇੰਸ਼ੋਰੈਂਸ ਰਿਲੇਟਡ ਤੁਹਾਡਾ ਕੁਐਸਚਨ ਹੈ, ਐਕਚੁਅਲੀ ਕਾਫੀ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਇੰਸ਼ੋਰੈਂਸ ਰਿਲੇਟਡ ਹੀ ਗੱਲ ਹੁੰਦੀ ਹੈ, ਬਟ ਨਹੀਂ, ਜਿਹੜਾ ਇੰਸ਼ੋਰੈਂਸ ਐਡਵਾਈਜ਼ਰ ਦਾ ਰੋਲ ਹੈ, ਜਿਹੜਾ ਮੇਰਾ ਰੋਲ ਹੈ, ਜਿਹੜਾ ਮੈਂ ਆਪਣੀ ਬਿਜ਼ਨਸ ਦੇ ਅੰਦਰ ਕਰਦੀ ਹਾਂ ਪਲੇ, ਦੈਟ ਇਜ਼ ਆਲਸੋ ਇੰਕਲੂਡ ਇਨਵੈਸਟਮੈਂਟ. ਇਨਵੈਸਟਮੈਂਟ ਇਸ ਕਰਕੇ ਗੱਲ ਕਰਦੀ ਹਾਂ, ਪਤਾ ਨਹੀਂ ਹਰਜੀਤ ਜੀ ਤੁਸੀਂ ਵੀ ਸੁਣਿਆ ਹੋਏਗਾ, ਸਿਪ ਹੁੰਦਾ ਇੱਕ ਇੰਡੀਆ ਦੇ ਵਿੱਚ, ਲੋਕ ਬਹੁਤ ਸਿਪ ਕਰਾਉਂਦੇ ਨੇ ਇਨਵੈਸਟਮੈਂਟ ਕਰਕੇ ਕਿ ਅੱਛੇ ਸਿਪ ਦੇ ਅੰਦਰ ਅਸੀਂ ਪੈਸੇ ਪਾ ਲੈਣੇ ਨੇ, ਇੱਕ ਨਾਂ ਬਣਿਆ ਹੋਇਆ. ਅਤੇ ਮੈਂ ਅੱਜ ਉਹੀ ਸਾਰਿਆਂ ਨੂੰ ਇੱਕ ਅਵੇਅਰਨੈਸ ਦੇਣਾ ਚਾਹੁੰਦੀ ਹਾਂ ਕਿ ਕੈਨੇਡਾ ਦੇ ਵਿੱਚ ਸਿਪ ਕਰਕੇ ਕੁਛ ਵੀ ਨਹੀਂ ਹੈ. ਕੈਨੇਡਾ ਦੇ ਵਿੱਚ ਹੁੰਦਾ ਹੈ ਡਿਫਰੈਂਟ ਰਜਿਸਟਰਡ ਇਨਵੈਸਟਮੈਂਟਸ, ਜਿਹਦੇ ਅੰਦਰ ਉਹਨੂੰ ਸਿਪ ਦਾ ਨਾਂ ਦਿੱਤਾ ਜਾਂਦਾ ਹੈ ਕਿ ਤੁਸੀਂ ਉਹਨੂੰ ਕਹਿੰਦੇ ਨੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ. ਅਤੇ ਹੁਣੇ ਅਗਰ ਤੁਸੀਂ ਕੋਈ ਵੀ ਇਨਵੈਸਟਮੈਂਟ ਨਹੀਂ ਕੀਤੀ ਹੈ ਜਾਂ ਤੁਸੀਂ ਕੀਤੀ ਵੀ ਹੋਈ ਹੈ, ਤਾਂ ਉਹਦੇ ਬਾਰੇ ਅੱਜ ਤੁਸੀਂ ਮੇਰੇ ਤੋਂ ਸੁਣ ਲੈ ਸਕਦੇ ਹੋ, ਕਿਉਂਕਿ ਮੈਂ ਉਹਦੇ ਬਾਰੇ ਅੱਜ ਗੱਲ ਕਰਾਂਗੀ. ਡਿਫਰੈਂਟ ਤਰੀਕੇ ਦੀ ਇਨਵੈਸਟਮੈਂਟਸ ਹੁੰਦੀਆਂ ਨੇ, ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਗੋਲ ਦੇ ਉੱਤੇ, ਕਿ ਤੁਹਾਡਾ ਸ਼ਾਰਟ ਟਰਮ ਗੋਲ ਹੈ ਜਾਂ ਤੁਹਾਡਾ ਲੌਂਗ ਟਰਮ ਗੋਲ ਹੈ. ਸ਼ਾਰਟ ਟਰਮ ਗੋਲ ਦੇ ਅੰਦਰ ਚੀਜ਼ਾਂ ਆਉਂਦੀਆਂ ਨੇ ਜਿਹਦੇ ਵਿੱਚ ਤੁਸੀਂ ਇਹ ਲਿਕੁਇਡਿਟੀ ਹੋਣੀ ਚਾਹੀਦੀ, ਤੁਹਾਡੇ ਕੋਲੋਂ ਕੈਸ਼ ਫਲੋ ਹੋਣਾ ਚਾਹੀਦਾ, ਅਤੇ ਨਾਲ ਨਾਲ ਜਿਵੇਂ ਕਿਸੇ ਨੇ ਗੱਡੀ ਲੈਣੀ ਹੈ ਜਾਂ ਤੁਸੀਂ ਘਰ ਦੀ ਡਾਊਨ ਪੇਮੈਂਟ ਕਰਨੀ ਹੈ, ਦੀਜ਼ ਆਰ ਸਮ ਸ਼ਾਰਟ ਟਰਮ ਗੋਲਸ. ਲੌਂਗ ਟਰਮ ਗੋਲ ਹੁੰਦੇ ਨੇ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਲਈ ਕਰਨਾ ਹੈ ਜਾਂ ਆਪਣੀ ਰਿਟਾਇਰਮੈਂਟ ਪਲਾਨ ਕਰਨੀ ਹੈ. ਹਰ ਇੱਕ ਪਲਾਨਿੰਗ ਲਈ ਇੱਕ ਡਿਫਰੈਂਟ ਰਜਿਸਟਰਡ ਅਕਾਊਂਟ ਬਣਿਆ ਹੋਇਆ. ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ TFSA ਬਾਰੇ, ਜਿਹੜਾ ਟੈਕਸ ਫਰੀ ਸੇਵਿੰਗ ਅਕਾਊਂਟ ਹੁੰਦਾ, 7,000 ਦੀ ਉਹਦੇ ਅੰਦਰ ਕੰਟਰੀਬਿਊਸ਼ਨ ਹੁੰਦੀ ਹੈ ਸਾਲ ਦੀ, ਬਟ ਉਹਦੇ ਅੰਦਰ ਕੋਈ ਟੈਕਸ ਡਿਡਕਟੇਬਲ ਬੈਨੀਫਿਟ ਨਹੀਂ ਹੁੰਦਾ. ਲੇਕਿਨ ਜਿੰਨੀ ਵੀ ਗਰੋਥ ਹੁੰਦੀ ਹੈ ਤੁਸੀਂ ਪੈਸੇ ਕਢਵਾ ਸਕਦੇ ਹੋ ਟੈਕਸ ਫਰੀ, ਉਹਦੇ ਅੰਦਰ ਕੋਈ ਵੀ ਟੈਕਸ ਨਹੀਂ ਲੱਗਦਾ. $7,000 ਦੀ ਹੈ ਉਹਦੇ ਅੰਦਰ ਕੰਟਰੀਬਿਊਸ਼ਨ. ਨਾ ਹੁੰਦਾ ਕੀ ਹੈ, ਕੁਐਸਚਨ ਆਉਂਦਾ ਕਿ ਅਸੀਂ 7,000 ਕਰ ਹੀ ਨਹੀਂ ਸਕਦੇ, ਸਾਨੂੰ ਤਾਂ ਡਾਊਨ ਪੇਮੈਂਟ ਲਈ ਇਕੱਠੇ ਕਰਨੇ ਪੈਸੇ. ਤੁਸੀਂ ਜਿੰਨੀ ਵੀ ਤੁਹਾਡੀ ਇਨਕਮ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਜਿੰਨੀ ਵੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ. ਸਿਸਟਮੈਟਿਕ ਇਨਵੈਸਟਮੈਂਟ ਪਲਾਨ ਦਾ ਮਤਲਬ ਹੈ ਕਿ ਉਹਨਾਂ ਨੂੰ ਅਸੀਂ ਐਨਾਲਾਈਜ਼ ਕਰਕੇ ਕਿ ਤੁਹਾਡਾ ਕੀ ਜਿਹੜਾ ਗੋਲ ਹੈ ਉਹਦੇ ਅੰਦਰ ਅਸੀਂ ਡਿਵਾਈਡ ਕਰ ਦਿੰਦੇ ਹਾਂ. ਨਾ ਮੈਂ ਗੱਲ ਕਰਦੀ ਹਾਂ ਇੱਕ 25 ਦੇ ਮੁੰਡੇ ਦੀ, ਜਿਹੜੀ ਮੈਂ ਕੱਲ ਹੀ ਉਹਨਾਂ ਦਾ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਕੀਤਾ. ਉਹਨਾਂ ਦਾ ਸ਼ਾਰਟ ਟਰਮ ਗੋਲ ਕੀ ਹੈ, ਇੱਕ ਘਰ ਲੈਣਾ, ਅਤੇ ਦੂਜਾ ਗੋਲ ਹੈ ਨਾਲ ਨਾਲ ਕਿ ਉਹਨਾਂ ਨੂੰ ਇੱਕ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ, ਜਿਹਦੇ ਅੰਦਰ ਉਹਨਾਂ ਨੂੰ 10-12 ਸਾਲ ਉਹਨਾਂ ਨੂੰ ਲੱਗਣੇ ਨੇ, ਬਿਕਾਜ਼ ਹੀ ਇਜ਼ ਟੇਕਿੰਗ ਲੋਟ ਆਫ ਸਰਟੀਫਿਕੇਸ਼ਨ ਐਂਡ ਆਲ.
0: ਠੀਕ ਹੈ.
1: ਅਤੇ ਹੁਣ ਸਭ ਤੋਂ ਪਹਿਲਾਂ ਕੀ ਸ਼ੁਰੂ ਕੀਤਾ, FHSA ਵਿਚ ਇਜ਼ ਫਸਟ ਹੋਮ ਸੇਵਿੰਗ ਅਕਾਊਂਟ, ਕਿਉਂਕਿ ਅਗਰ ਘਰ ਲੈਣਾ ਹੈ ਤਾਂ FHSA ਵਿੱਚ ਤੁਸੀਂ ਪੈਸੇ ਪਾਓਗੇ, ਤੁਹਾਨੂੰ ਟੈਕਸ ਡਿਡਕਟੇਬਲ ਬੈਨੀਫਿਟ ਵੀ ਮਿਲਣਾ ਹੈ. $8,000 ਦੀ ਲਿਮਿਟ ਹੈ ਇੱਕ ਸਾਲ ਦੀ, ਅਤੇ ਮੈਕਸੀਮਮ ਤੁਸੀਂ 40,000 ਉਹਦੇ ਅੰਦਰ ਪਾ ਸਕਦੇ ਹੋ.
0: ਠੀਕ ਹੈ.
1: ਹੁਣ ਟੈਕਸ ਡਿਡਕਟੇਬਲ ਬੈਨੀਫਿਟ ਵੀ ਮਿਲ ਗਿਆ, 8,000 ਦੇ ਉੱਤੇ ਤੁਹਾਨੂੰ $2,000 ਟੈਕਸ ਡਿਡਕਟੇਬਲ ਬੈਨੀਫਿਟ ਵੀ ਮਿਲ ਜਾਂਦਾ. ਨਾਲ ਨਾਲ ਜਿਹੜੀ ਗਰੋਥ ਹੁੰਦੀ ਹੈ ਉਹਨਾਂ ਦੀ ਗਰੋਥ ਜਿਹੜੀ ਅਸੀਂ ਪਾਈ ਹੈ 10% 'ਤੇ ਗਰੋਥ ਜਾਣੀ ਹੈ. ਸੋ ਵਿਚ ਇਜ਼ ਅ ਵੈਰੀ ਗੁੱਡ ਇਨਵੈਸਟਮੈਂਟ ਫੋਰ ਡਾਊਨ ਪੇਮੈਂਟ. ਹੁਣ ਨਾਲ ਨਾਲ RRSP ਵੀ ਸ਼ੁਰੂ ਕੀਤਾ. ਆਈ ਨੋ ਰਿਟਾਇਰਮੈਂਟ ਪਲਾਨਿੰਗ ਬਹੁਤ ਜ਼ਰੂਰੀ ਹੈ, ਲੇਕਿਨ 25 ਦੇ ਮੁੰਡੇ ਨੂੰ ਹੁਣੇ ਰਿਟਾਇਰਮੈਂਟ ਪਲਾਨਿੰਗ ਨਹੀਂ ਚਾਹੀਦੀ ਹੈ, ਲੇਕਿਨ RRSP ਦੇ ਅੰਦਰ ਉਹਦੇ ਪੈਸੇ ਇਸ ਕਰਕੇ ਪਾਏ ਗਏ ਨੇ ਕਿਉਂਕਿ ਅਗਰ ਤੁਸੀਂ ਫਸਟ ਹੋਮ ਲੈਣਾ ਹੈ ਤੇ RRSP ਦੇ ਅੰਦਰ ਤੁਸੀਂ ਪੈਸੇ ਪਾ ਸਕਦੇ ਹੋ, ਟੈਕਸ ਡਿਡਕਟੇਬਲ ਤੁਹਾਨੂੰ ਬੈਨੀਫਿਟ ਮਿਲਣਾ, ਤੇ ਤੁਸੀਂ ਪੈਸੇ ਕਢਵਾ ਵੀ ਸਕਦੇ ਹੋ ਟੈਕਸ ਫਰੀ. ਬਟ ਉਹ ਟੈਕਸ ਫਰੀ ਉਸੇ ਟਾਈਮ ਹੋ ਸਕਦਾ ਜਦੋਂ ਤੁਸੀਂ ਫਸਟ ਹੋਮ ਲੈ ਰਹੇ ਹੋ.
0: ਠੀਕ ਹੈ.
1: ਨਾਲ ਨਾਲ TFSA ਓਪਨ ਕੀਤਾ ਹੈ ਜਿਹਦੇ ਅੰਦਰ ਲਿਕੁਇਡਿਟੀ ਕੈਸ਼ ਹੈ, $7,000 ਦਾ ਕੰਟਰੀਬਿਊਸ਼ਨ ਹੈ, ਇਸ ਕਰਕੇ ਉਹਨਾਂ ਦੀ ਇੱਕ ਸ਼ਾਰਟ ਟਰਮ ਪਲਾਨਿੰਗ ਬਣਾ ਲਿੱਤੀ ਗਈ ਹੈ. ਇਸੇ ਕਰਕੇ ਜਦੋਂ ਤੁਸੀਂ ਆਪਣੀ ਪਲਾਨਿੰਗ ਕਰਨੀ ਹੈ, ਤੁਹਾਨੂੰ ਸਮਝ ਹੀ ਨਹੀਂ ਆ ਰਿਹਾ ਕਿੱਥੋਂ ਤੁਸੀਂ ਸਟਾਰਟ ਕਰਨਾ, ਤੁਹਾਡੀ ਏਜ ਦੇ ਹਿਸਾਬ ਦੇ ਨਾਲ, ਤੁਹਾਡੀ ਗੋਲ ਦੇ ਹਿਸਾਬ ਦੇ ਨਾਲ, ਬਜਟ ਦੇ ਹਿਸਾਬ ਦੇ ਨਾਲ, ਤੁਸੀਂ ਕੰਟੈਕਟ ਕਰ ਸਕਦੇ ਹੋ. ਆਈ ਵਿਲ ਗਾਈਡ ਯੂ ਪਹਿਲਾਂ, ਪੂਰਾ ਜਿਹੜੀ ਗਾਈਡੈਂਸ ਦੇਣੀ ਹੁੰਦੀ ਹੈ ਕਿ ਹਾਂਜੀ ਤੁਹਾਨੂੰ ਕਿਹੜੇ ਕਿਹੜੇ ਅਕਾਊਂਟਸ ਚਾਹੀਦੇ ਨੇ, ਉਹਦੇ ਅੰਦਰ ਕਿੰਨੀ ਗਰੋਥ ਹੋਣੀ ਹੈ, ਉਹ ਸਾਰਾ ਕੁਝ ਆਈ ਵਿਲ ਗਾਈਡ ਯੂ, ਐਂਡ ਦੈਨ ਵੀ ਵਿਲ ਮੇਕ ਅ ਡਿਸੀਜਨ ਕਿ ਤੁਸੀਂ ਕਿਹੜਾ ਅਕਾਊਂਟ ਓਪਨ ਕਰਨਾ.
0: ਠੀਕ ਹੈ.
1: ਕੋਈ ਵੀ ਤੁਹਾਡਾ ਕੁਐਸਚਨ ਹੈ ਇਨਵੈਸਟਮੈਂਟ ਬਾਰੇ ਵੀ, TFSA ਹੈ, FHSA ਹੈ, ਜਾਂ ਤੁਸੀਂ ਬੱਚਿਆਂ ਲਈ ਕੋਈ ਇਨਵੈਸਟਮੈਂਟ ਦੇਖਦੇ ਹੋ ਜਿਹਦੇ ਵਿੱਚ ਐਜੂਕੇਸ਼ਨ ਸੇਵਿੰਗ ਪਲਾਨ ਆਉਂਦਾ, ਉਹਦੇ ਵਿੱਚ ਬੱਚਿਆਂ ਨੂੰ ਗ੍ਰਾਂਟਸ ਵੀ ਮਿਲਦੀ ਆ, ਅਤੇ ਉਹ ਵੀ ਤੁਸੀਂ ਗੱਲ ਬਾਤ ਕਰ ਸਕਦੇ ਹੋ. ਮੇਰਾ ਨੰਬਰ ਤੁਸੀਂ ਨੋਟ ਕਰ ਲਓ, 416-5245-35-35, 416-5245-35.
0: ਨੰਬਰ ਇੱਕ ਵਾਰੀ ਵਿਧੀ ਜੀ
1: ਜੀ ਬਿਲਕੁਲ, 416-5245-35-35, 416-5245-35. ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ. ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ. ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-5245-35-35, 416-5245-35, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ.
3: यार मेरा तो डाटा ही मुक गया ते जेड़ा मैं प्लान दा पे कर रही हां ओ तो बिल्कुल ही वेस्ट है।
4: ओए तू स्टिल डाटा इश्यूज ना डील कर रही हां, तेनु वैल्यू मोबाइल जाना चाहिदा। मेनू बहुत वधिया प्लान मिल गया सीगा जेड़ा मेरे बजट च सी।
3: सच्ची?
4: हां यार वैल्यू मोबाइल ते कनाडा दे मेजर प्रोवाइडर्स दे फोन प्लान मिलदे ने, ओथे मेनू मेरे बजट दे हिसाब नाल परफेक्ट प्लान मिल गया।
5: इस सीजन ओवर पे करना बंद करो, स्ट्रीम टॉक ते टेक्स्ट करो बिना स्ट्रेस तो। विजिट करो valuemobile.ca या अपने नियरेस्ट वैल्यू मोबाइल लोकेशन ते जाओ। साडे मोबाइल एक्सपर्ट्स तुहानू बिल्कुल परफेक्ट फोन ते प्लान देंगे जो कि तुहाडे लई बेस्ट होवे।
4: ओ अच्छा, मैं आज ही वैल्यू मोबाइल जाके आनी हां। हां हां मैं भी तेरे नाल ही चलदी हां, मैं भी अपने फोन नू अपग्रेड कराना आ।
5: वैल्यू मोबाइल, द राइट फोन, द राइट प्लान, द राइट प्लेस।
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
6: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: दोस्तों सत श्री अकाल, नमस्कार,
9: टोरंटो, गेट रेडी, पंजाबी विरसा रेडियो एंड टेलीविजन, रियल्टर रव सिंह, सेलुलर पॉइंट्स, ए टू जेड किचन कैबिनेट एंड रियल्टर हार्प गरेवाल प्रेजेंट द

0: Friday, September 18th, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा इस बार भी तुसी आशीर्वाद दोगे.
2: वे आ जा तो मैं नाल नचिए नचिए बाहच बाहपा वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: You're listening to Punjabi Versa, Monday to Friday, 11 a.m. to 12 p.m. For more information, call 647-448-1000.
4: Hans Raj, Hans Saab, program nu sun rahe hai, sole Punjabi Versa. ਔਰ ਜਿਵੇਂ ਕਿ ਤੁਹਾਨੂੰ ਪਹਿਲੇ ਜ਼ਿਕਰ ਕੀਤਾ ਕਿ ਰਾਤੀ ਮੇਰੀ ਉਹਨਾਂ ਨਾਲ ਗੱਲ ਹੋਈ, ਮੈਨੂੰ ਕਹਿੰਦੇ ਹਰਜੀਤ ਜੀ ਸਾਡੀ ਜਿਹੜੀ ਪਾਕਿਸਤਾਨੀ ਕਮਿਊਨਿਟੀ ਆ ਉਹਨਾਂ ਨੂੰ ਮੈਸੇਜ ਜ਼ਰੂਰ ਦਿਓ. ਅਤੇ ਉਹਨਾਂ ਨੇ ਮੈਨੂੰ ਰਾਈਟ ਵੀ ਇੱਕ ਭੇਜੀ ਆ ਗੀਤ, ਕਹਿੰਦੇ ਆ ਹੁਣੇ ਸੁਣਾਓ ਆਪਣੇ ਰੇਡੀਓ 'ਤੇ. ਔਰ ਜਿੰਨੀ ਸਾਡੀ ਪਾਕਿਸਤਾਨੀ ਕਮਿਊਨਿਟੀ ਸੁਣ ਰਹੀ ਹੈ ਉਹਨਾਂ ਨੂੰ ਸਪੈਸ਼ਲੀ ਤੌਰ 'ਤੇ ਉਹਨਾਂ ਨੇ ਸੱਦਾ ਦਿੱਤਾ ਹੈ, ਜਿੱਥੇ ਸਾਡੀ ਇੰਡੀਅਨ ਪੰਜਾਬ ਤੋਂ ਇੰਡੀਆ ਦੇ ਹਰ ਕੋਨੇ ਤੋਂ ਫੈਮਲੀਜ਼ ਆ ਰਹੀਆਂ ਸ਼ੋਅ ਦੇਖਣ ਵਾਸਤੇ. ਔਰ ਪਰਸਨਲੀ ਤੌਰ 'ਤੇ ਉਹਨਾਂ ਨੇ ਮੈਨੂੰ ਹੁਣੇ ਇੱਕ ਲਿੰਕ ਭੇਜਿਆ ਯੂਟਿਊਬ ਦਾ, ਔਰ ਉਹ ਮੈਂ ਤੁਹਾਡੇ ਵਾਸਤੇ ਹੁਣ ਸੁਣਾਉਣ ਲੱਗਾ. ਔਰ ਖਾਸ ਕਰਕੇ ਉਹਨਾਂ ਨੇ ਇੱਕ ਵਾਰੀ ਫਿਰ ਤੋਂ ਕਿਹਾ ਕਿ ਮੈਨੂੰ ਬੜਾ ਮਾਣ ਹੈ ਆਪਣੀ ਪਾਕਿਸਤਾਨੀ ਕਮਿਊਨਿਟੀ ਦੇ ਉੱਤੇ, ਔਰ ਜਨਾਬ ਨੁਸਰਤ ਸਾਹਿਬ ਦੀਆਂ ਚੀਜ਼ਾਂ ਮੈਂ ਗਾਉਣੀਆਂ ਉੱਥੇ, ਅਤੇ ਮੇਰੇ ਵੱਲੋਂ ਸੁਨੇਹਾ ਦੇ ਦਿਓ ਉਹਨਾਂ ਨੂੰ ਕਿ ਜ਼ਰੂਰ ਸਾਡੀ ਪਾਕਿਸਤਾਨੀ ਕਮਿਊਨਿਟੀ ਇਹ ਸ਼ੋਅ ਦੇਖਣ ਵਾਸਤੇ ਔਰ ਇਸ ਸ਼ੋਅ ਦੇ 'ਚ ਆ ਕੇ ਉਹਨਾਂ ਨੂੰ ਇੱਕ ਅਲੱਗ ਤੋਂ ਮਾਹੌਲ ਮਿਲੇਗਾ ਪੂਰੇ ਬੈਂਡ ਦੇ ਨਾਲ, ਜਿਹੜਾ ਤੁਸੀਂ ਪਾਕਿਸਤਾਨ 'ਚ ਇੱਕ ਵਾਰੀ ਮਾਹੌਲ ਦੇਖਿਆ ਸੀ. ਉਹ ਕਹਿੰਦੇ ਮਾਹੌਲ ਮੈਂ ਇੱਕ ਵਾਰੀ ਫਿਰ ਇੱਥੇ ਬਣਾਉਣ ਜਾ ਰਿਹਾ ਤੁਹਾਡੇ ਵਾਸਤੇ ਮਿਸੀਸਾਗਾ ਦੇ ਵਿੱਚ. ਆ ਸੁਣਿਓ ਧਿਆਨ ਨਾਲ.
5: ਉਹ ਹੈ ਜੋ ਸਾਰੀ ਸੰਗਤ ਕੋ ਪਸੰਦ ਆਏ. ਅਬ ਮੈਂ ਅਗਰ ਇਹ ਮਾਨੂੰ ਕਿ ਮੈਂ ਉਸਤਾਦੀ ਕਰਨੀ ਹੈ ਤੋ ਉਸਤਾਦ ਤੋ ਐਸੇ ਐਸੇ ਮਾਸ਼ਾਅੱਲਾ ਹੋਏ ਹੈ, ਉਹਨਾਂ ਨੇ ਐਸਾ ਕਾਮ ਕਰ ਦਿਆ ਕਿ ਹਮੇ ਸ਼ਰਮ ਆਤੀ ਹੈ ਕਿ ਹਮੇ ਵੀ ਲੋਕ ਸਿੰਗਰ ਸਮਝਤੇ ਹੈ. ਬਹੁਤ ਬੜੇ ਬੜੇ ਆਲਾ ਦਰਜਾ ਕੇ ਹੋਏ ਹੈ. ਕਹਤੇ ਨਾ ਸਲੀਕਾ ਹੈ ਆਰਜ਼ੂ ਕਾ ਨਾ ਬੰਦਗੀ ਹੀ ਕਿਉਂ ਬੰਦਗੀ ਹੈ, ਇਹ ਸਭ ਤੇਰਾ ਕਰਮ ਹੈ ਆਕਾ ਕੇ ਬਾਤ ਅਬ ਤੱਕ ਬਣੀ ਹੋਈ ਹੈ. ਸਭ ਕਾ ਕਿਸੀ ਕਾ ਦਿਲ ਨਹੀਂ ਦੁਖਾਨਾ ਚਾਹੀਏ, ਸਭ ਖੁਸ਼ ਹੋਣਾ ਚਾਹੀਏ. ਸੰਗੀਤ ਕਾ ਪਰਪਜ਼ ਔਰ ਮਕਸਦ ਯਹੀ ਹੈ, ਸੰਗੀਤ ਕੇ ਲਫਜ਼ੀ ਮਾਇਨੇ ਸ਼ਾਇਦ ਯਹੀ ਹੈ, ਸੰਗ ਮਿਲ ਕੇ ਮਾਲਕ ਕੇ ਗੀਤ ਗਾਣਾ. ਤੋ ਅਬ ਆਪ ਹੁਕਮ ਕਰੋ ਕਿਆ ਸੁਣਨਾ ਹੈ.
4: ਠੀਕ ਹੈ, ਇਹ ਲਾਈਵ ਕਿਤੇ ਹੰਸਰਾਜ ਜੀ ਗਾ ਰਹੇ ਸੀ ਔਰ ਉਹਨਾਂ ਨੇ ਮੈਨੂੰ ਭੇਜੀ ਹੁਣੇ ਵੀਡੀਓ. ਕਹਿੰਦੇ ਹਰਜੀਤ ਜੀ ਆਹ ਲਾਓ ਜਰਾ ਸੁਣਾਓ ਸਾਰਿਆਂ ਨੂੰ.
5: ਰੱਖੋ ਕਾਲਾ ਪਜਮਾ ਸਾਰੰਗ. ਹਾਂਜੀ ਕਮਾਲ ਹੈ, ਛੱਤੀਸਗੜ੍ਹ ਮੇ ਪੰਜਾਬੀ ਗਾਣੇ ਸੁਣਤੇ ਹੈ ਲੋਕ, ਸੁਭਾਨ ਅੱਲਾਹ.

ਹੁਣ ਸਾਡੇ ਜਿਹੜੇ ਪਾਕਿਸਤਾਨੀ ਕਮਿਊਨਿਟੀ ਸੁਣ ਰਹੀ ਹੈ, ਜੋ ਇਹ ਹੰਸ ਜੀ ਸੁਣਾ ਰਹੇ ਆ, ਇਹ ਕੋਈ ਇਬਾਦਤ ਤਾਂ ਨਹੀਂ ਹੈ ਕੁਰਾਨ 'ਚ ਲਿਖਿਆ? ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ, ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ ਦੱਸਿਓ ਜ਼ਰੂਰ। ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨੀ, ਇਹ ਜਿਹੜਾ ਗੀਤ ਹੈ ਜਾਂ ਇਹ, ਕਿਉਂਕਿ ਮੈਨੂੰ ਲਫ਼ਜ਼ ਨੂੰ ਉਸ ਚੀਜ਼ ਨੂੰ ਮੈਂ ਕੁਛ ਗਲਤ ਨਹੀਂ ਕਹਿਣਾ ਚਾਹੁੰਦਾ, ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਹੈ, ਕਿਉਂਕਿ ਜਿਸ ਹਿਸਾਬ ਨਾਲ ਇਹ ਗੀਤ ਹੈ ਜਾਂ ਜਿਸ ਹਿਸਾਬ ਨਾਲ ਕਵਾਲੀ ਹੈ, ਇੱਥੇ ਲੱਗਦਾ ਕਿ ਉਸ ਅੱਲਾਹ ਤਾਲਾ ਦੀ ਗੱਲ ਹੋ ਰਹੀ ਹੈ। ਕੋਈ ਸਾਡੀਆਂ ਪਾਕਿਸਤਾਨੀ ਕਮਿਊਨਿਟੀ ਜਿਹੜੀਆਂ ਸੁਣ ਰਹੀਆਂ, ਮੈਨੂੰ ਦੱਸਣਗੇ ਇਹ ਕੋਈ ਐਸੀ ਚੀਜ਼ ਤਾਂ ਨਹੀਂ ਜਿਹੜੀ ਕਿ ਕਿਤੇ ਕੁਰਾਨ ਦੇ ਵਿੱਚ ਲਿਖੀ ਹੋਵੇ, ਜਾਂ ਇੱਕ ਵੈਸੇ ਇੱਕ ਗੀਤ ਦੇ ਰੂਪ ਵਿੱਚ ਉਸ ਅੱਲਾਹ ਨੂੰ ਯਾਦ ਕੀਤਾ ਜਾ ਰਿਹਾ। ਦੱਸਿਓ ਬੇ, ਜਿਹੜੇ ਕੋਈ ਸੁਣ ਰਹੇ ਸਾਡੇ ਵੀਰ, ਹੈ ਨਾ, 905-6733337 905-6733337 ਆਈ ਹੈਵ ਟੂ ਮੇਕ ਸ਼ੋਰ ਕਿ ਜਿਹੜੀ ਇੰਨੀ ਕਮਾਲ ਦੀ ਇਹ ਚੀਜ਼ ਸੁਣਾ ਰਹੇ ਹੰਸ ਰਾਜ ਹੰਸ ਜੀ। ਔਰ ਇਹ ਕਹਿੰਦੇ ਮੈਂ ਪ੍ਰੋਗਰਾਮ ਸ਼ੁਰੂਆਤ ਵੀ ਸ਼ਾਇਦ ਇੱਥੋਂ ਹੀ ਕਰਾਂ, ਇਸ ਚੀਜ਼ ਤੋਂ ਮੈਂ ਸ਼ੁਰੂਆਤ ਕਰਨੀ ਹੈ ਸ਼ੋਅ ਦੀ। ਸ਼ੋਅ ਨੂੰ ਆਲਰੇਡੀ ਸੁਣ ਵੀ ਰਹੇ ਹੰਸ ਭਾਜੀ ਆਲਰੇਡੀ, ਅਤੇ ਮੈਨੂੰ ਕਹਿੰਦੇ ਹਰਜੀਤ ਜੀ ਇਹ ਲਾਓ, ਅਤੇ ਮੈਨੂੰ ਤਾਂ ਵੈਸੇ ਪਤਾ ਨਹੀਂ ਸੀ ਇਹ ਗੀਤ ਹੈ, ਤੁਸੀਂ ਦੱਸਿਓ ਵੀ ਜਿਹੜੀ ਸਾਡੀ ਪਾਕਿਸਤਾਨੀ ਕਮਿਊਨਿਟੀ ਸੁਣ ਰਹੀ ਹੈ, ਔਰ ਇਹ ਕੀ ਚੀਜ਼ ਕੀ ਹੈ? ਕੋਈ ਅੱਲਾਹ ਤਾਲਾ ਦਾ ਨਾਮ ਲਿਆ ਜਾ ਰਿਹਾ, ਜਾਂ ਕੋਈ ਇਬਾਦਤ ਕੀਤੀ ਜਾ ਰਹੀ ਹੈ, ਜਾਂ ਕੁਛ ਕੁਰਾਨ ਦੇ ਵਿੱਚ ਐਸੇ ਲਫ਼ਜ਼ ਆ ਜਿਹੜੇ ਕਿ ਗਾਏ ਜਾ ਰਹੇ ਆ, ਮੈਨੂੰ ਜ਼ਰੂਰ ਦੱਸਿਓ। 905-6733337

0: ਔਰ ਸਪੈਸ਼ਲ ਤੌਰ ਤੇ ਅਸੀਂ ਪਰਮਜੀਤ ਭਾਜੀ ਵੱਲੋਂ ਵੀ ਪ੍ਰੋਗਰਾਮ ਸਪਾਂਸਰ ਕਰ ਰਹੇ ਹਾਂ। ਤੁਹਾਡੇ ਘਰਾਂ ਦੇ ਏਸੀ ਖਰਾਬ ਹੋ ਗਿਆ, ਹੁਣ ਅੱਗੋਂ ਹੀਟ ਚੱਲ ਜਾਣੀ ਹੈ, ਔਰ ਹੀਟ ਦੀ ਤੁਹਾਡੇ ਘਰਾਂ ਵਿੱਚ ਬਈ ਲੋਡ ਡੈਫੀਨੇਟਲੀ ਹੋਏਗੀ। ਜੇ ਖਰਾਬ ਹੋਏ ਹੀਟ ਤੇ ਹੁਣੇ ਠੀਕ ਕਰਾ ਲਓ। 에ਅਰ ਪ੍ਰੋ ਮਕੈਨੀਕਲ ਕੰਪਨੀ ਵਾਲੇ ਇਹ ਸ਼ੋਅ ਨੂੰ ਸਪਾਂਸਰ ਕਰ ਰਹੇ ਹੈ, ਔਰ ਪੂਰੀਆਂ ਫੈਮਲੀਜ਼ ਹੰਸਰਾਜ ਦੇ ਸ਼ੋਅ ਤੇ ਵੀ ਆ ਰਹੇ ਆ, ਪਰਿਵਾਰ ਪੂਰੇ ਆ ਰਹੇ ਆ। 에ਅਰ ਪ੍ਰੋ ਮਕੈਨੀਕਲ ਵਾਲੇ ਪਰਮਜੀਤ ਭਾਜੀ ਯਾਨੀ ਟੋਨੀ ਭਾਜੀ, ਸਾਰਾ ਪਰਿਵਾਰ ਫੈਮਲੀਜ਼ ਆ ਰਹੀ ਹੈ। ਔਰ ਇਹ ਨੰਬਰ ਤੁਸੀਂ ਨੋਟ ਕਰੋ ਜਿਨ੍ਹਾਂ ਦੇ ਘਰਾਂ ਦੀਆਂ ਹੀਟ ਖਰਾਬ ਹੋ ਗਈ ਹੈ, 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਫਰਨਸ ਖਰਾਬ ਹੋਈ ਹੈ, ਹੁਣੇ ਠੀਕ ਕਰਾ ਲਓ। ਤੁਹਾਨੂੰ ਪਤਾ ਫਿਰ ਸਰਦੀਆਂ 'ਚ ਪ੍ਰੋਬਲਮ ਕ੍ਰੀਏਟ ਹੋਣੀ ਆ, ਹੀਟ ਤੋਂ ਬਿਨਾਂ ਤਾਂ ਇੱਕ ਦਿਨ ਵੀ ਰਿਹਾ ਜਾਂਦਾ। ਜੇ ਕਿਤੇ -25-30-40 ਹੋ ਗਿਆ ਤਾਂ ਫਿਰ ਮੁਸ਼ਕਲ ਹੋ ਜਾਣੀ ਹੈ। 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ ਹੈਲੋ, ਇਹ ਕੀ ਗੱਲ ਬਈ, ਲਾਈਨਾਂ ਨਹੀਂ ਆ ਰਹੀਆਂ, ਸਮਥਿੰਗ ਰੋਂਗ ਅਗੇਨ, ਫੋਨ ਜਾ ਨਹੀਂ ਰਿਹਾ ਲੱਗਦਾ। ਮੈਂ ਦੇਖਦਾ ਇੱਕ ਲਾਈਨ ਹੋਰ ਲੈ ਕੇ ਮੈਂ। ਹੈਲੋ ਹੈਲੋ
1: ਜੀ, ਮੇਰੀ ਆਵਾਜ਼ ਆਉਂਦੀ ਪਈ?
0: ਹਾਂਜੀ ਭਾਈ, ਆ ਹੁਣ ਆਈ ਆਵਾਜ਼। ਕੀ ਹਾਲ ਚਾਲ ਸਰ, ਠੀਕ ਹੋ
1: ਜੀ? ਅੱਲਾ ਦਾ ਸ਼ੁਕਰ ਹੈ। ਅਸਲ ਵਿੱਚ ਨਾ ਰਾਮਜੀ ਵਿੱਚ ਇਹ ਵੇ ਕਿ ਆਪਣੇ ਦਿਲਾਂ ਨੂੰ ਇਤਮਾਨ ਦਿਓ ਅੱਲਾ ਦੇ ਜ਼ਿਕਰ ਦੇ ਨਾਲ।
0: ਅੱਛਾ, ਇਹਦਾ ਮਤਲਬ ਇਹ ਆ
1: ਜੀ? ਤੇ ਇਹ ਜਿਹੜਾ ਨਾ ਅੱਲਾ ਉਹਦਾ ਵਾਜ਼ਾ ਆਵੇ,
0: ਹਾਂਜੀ,
1: ਕੁੱਲੀ ਨੀ ਫਕੀਰ ਦੇ ਵਿੱਚ ਇਹ ਮਿਸਟਿਸਿਜ਼ਮ ਜਾਂ ਸੂਫੀਜ਼ਮ ਇੱਕ ਸ਼ਾਖ ਹੈ।
0: ਅੱਛਾ, ਇਹ ਉਹ ਚੀਜ਼ ਹੈਗੀ ਹੈ ਦਾਦੀ? ਮੈਂ ਕਿਹਾ ਕੋਈ ਜੀ,
1: ਬਹੁਤ ਵਸੀ ਟਾਪਿਕ ਹੈ, ਇਹਦੇ ਚ ਕਈ ਲੋਕਾਂ ਦੇ ਖਿਲਾਫ਼ ਵੀ ਹਨ ਨੇ। ਬਹਰਹਾਲ ਇੱਕ ਸੂਫੀਜ਼ਮ ਇੱਕ ਇਸਤਲਾਹ ਹੈ ਇਸਲਾਮ ਦੇ ਵਿੱਚ।
0: ਅੱਛਾ ਜੀ,
1: ਇਹ ਉਹ ਚੀਜ਼ ਹੈ।
0: ਇਹ ਚੰਗਾ ਗਾਇਆ ਹੰਸਰਾਜ ਜੀ ਨੇ?
1: ਹਾਂਜੀ, ਬਹੁਤ ਅੱਛਾ।
0: ਅੱਛਾ, ਮੈਂ ਤਾਂ ਅੱਧੀ ਕਿਹਾ, ਤੁਹਾਨੂੰ ਜ਼ਿਆਦਾ ਪਤਾ ਹੋਏਗਾ ਨਾ।

0: ਡੋਟ CA ਦਾ ਟਿਕਟਾਂ ਤੁਸੀਂ ਆਪਣੀਆਂ ਰਾਖਵੀਆਂ ਕਰ ਸਕਦੇ ਆ। ticketmaster.ca ਤੋਂ ਤੁਸੀਂ ਆਪਣੀਆਂ ਟਿਕਟਸ ਲੈ ਸਕਦੇ। ਵਿਧੀ ਜੀ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਹਰਜੀਤ ਜੀ, ਇਨਵੈਸਟਮੈਂਟ ਬਾਰੇ ਗੱਲ ਕਰ ਰਹੀ ਸੀਗੀ। ਬੱਚਿਆਂ ਦਾ ਸਕੂਲ ਸ਼ੁਰੂ ਹੋ ਗਿਆ, ਆਪਣੇ ਬੱਚਿਆਂ ਲਈ ਅਸੀਂ ਮਿਹਨਤ ਕਰ ਰਹੇ ਹਾਂ, ਇੰਨੇ ਹਾਰਡ ਵਰਕ ਕਰ ਰਹੇ ਹਾਂ ਅਤੇ ਉਹਨਾਂ ਦੇ ਫਿਊਚਰ ਲਈ, ਅਤੇ ਉਹਨਾਂ ਦੇ ਬਾਰੇ ਗੱਲ ਕਰਦੀ ਹਾਂ। ਹੁਣ ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨ ਦੀ ਗੱਲ ਕਰਦੀ ਸੀਗੀ, RESP ਜਿਹਨੂੰ ਕਿਹਾ ਜਾਂਦਾ। ਅਸੀਂ ਸੋਚਦੇ ਰਹਿੰਦੇ ਹਾਂ ਕਿ ਬੱਚਿਆਂ ਦਾ RESP ਪਲਾਨ ਜਿਹੜਾ ਅਸੀਂ ਸ਼ੁਰੂ ਕਰਨਾ। ਪ੍ਰੋਬਲਮ ਕੀ ਹੁੰਦੀ ਹੈ, RESP ਪਲਾਨ ਦੇ ਅੰਦਰ ਅਗਰ ਤੁਸੀਂ ਟਾਈਮ ਦੇ ਨਾਲ ਨਹੀਂ ਸ਼ੁਰੂ ਕਰਦੇ ਹੋ, $2,500 ਦੀ ਲਿਮਿਟ ਹੈ ਐਨੂਅਲ ਪਲਾਨ ਦੀ, ਵਿਚ ਇਜ਼ 2500। ਤੁਸੀਂ ਇਹਨੂੰ ਮੰਥਲੀ ਪਲਾਨ ਦੇ ਵਿੱਚ ਵੀ ਕਰ ਸਕਦੇ ਹੋ। ਇਹਦੇ ਉੱਤੇ ਜਿਹੜਾ ਓਨਟੈਰੀਓ ਦੇ ਵਿੱਚ ਗਵਰਨਮੈਂਟ ਤੁਹਾਨੂੰ 20% ਹੋਰ ਗ੍ਰਾਂਟ ਦਿੰਦੀ ਹੈ, ਵਿਚ ਮੀਨਸ $2,500 ਦੇ ਅੰਦਰ $500 ਗਵਰਨਮੈਂਟ ਨੇ ਤੁਹਾਨੂੰ ਪਾ ਦੇਣਾ ਇਹ ਅਕਾਊਂਟ ਦੇ ਅੰਦਰ। ਇਹਦੇ ਨਾਲ ਨਾਲ ਕੰਪਾਊਂਡਿੰਗ ਇੰਟਰਸਟ ਦੇ ਕਾਰਨ ਤੁਹਾਡਾ ਜਿਹੜਾ ਪੈਸਾ ਹੈ ਇਸ ਅਕਾਊਂਟ ਦੇ ਅੰਦਰ ਉਹ ਗਰੋ ਹੁੰਦਾ। ਹੁਣ ਹੁੰਦਾ ਕਿ ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਹਾਂਜੀ ਅਸੀਂ ਅਗਲੇ ਸਾਲ ਕਰ ਲੈਣਾ ਜਾਂ ਅਗਲੇ ਤੋਂ ਅਗਲੇ ਸਾਲ ਕਰ ਲੈਣਾ। ਤੁਸੀਂ ਮਿਸ ਕੀ ਕਰਦੇ ਹੋ, ਤੁਸੀਂ ਗ੍ਰਾਂਟ ਗਵਰਨਮੈਂਟ ਦੀ ਮਿਸ ਕਰ ਜਾਓਗੇ, ਨਾਲ ਨਾਲ ਤੁਸੀਂ ਕੰਪਾਊਂਡਿੰਗ ਇੰਟਰਸਟ ਦੇ ਅੰਦਰ ਜਿੰਨਾ ਵੀ ਪੈਸਾ ਗਰੋ ਹੋਣਾ ਉਹ ਵੀ ਮਿਸ ਕਰ ਜਾਓਗੇ। ਅਗਰ ਤੁਸੀਂ ਬੱਚੇ ਦੇ ਤੀਜੇ ਸਾਲ ਦੇ ਉੱਤੇ, ਅਗਰ ਬੱਚਾ ਬੋਰਨ ਹੋਇਆ ਉਹਦੇ ਥਰਡ ਕੈਲੰਡਰ ਈਅਰ ਦੇ ਅੰਦਰ ਤੁਸੀਂ ਸ਼ੁਰੂ ਕਰਦੇ ਹੋ, ਤੇ ਤੁਸੀਂ $5,000 ਆਲਰੇਡੀ ਸ਼ਾਰਟ ਹੋ, ਤੇ ਉਹ $5,000 ਜਿਹੜਾ ਇਕੱਠਾ ਕਰਕੇ ਉਸ ਅਕਾਊਂਟ ਦੇ ਅੰਦਰ ਫਿਰ ਤੋਂ ਪਾਉਣਾ, ਇਟ ਇਜ਼ ਵੈਰੀ ਡਿਫੀਕਲਟ। ਇਸੇ ਕਰਕੇ ਇਟ ਇਜ਼ ਐਡਵਾਈਜ਼ੇਬਲ ਕਿ ਜਦੋਂ ਬੱਚਾ ਬੋਰਨ ਹੁੰਦਾ ਹੈ ਉਸੇ ਸਾਲ ਹੀ ਤੁਸੀਂ ਇਹ ਅਕਾਊਂਟ ਨੂੰ ਸ਼ੁਰੂ ਕਰ ਸਕਦੇ ਹੋ। ਇਹਦੇ ਅੰਦਰ$208 ਮਹੀਨੇ ਦੀ ਜਿਹੜੀ ਹੈ ਅਕਾਊਂਟ ਤੁਸੀਂ ਮੰਥਲੀ ਪੇਮੈਂਟ ਵੀ ਕਰ ਸਕਦੇ ਹੋ, ਅਤੇ ਕੰਪਾਊਂਡਿੰਗ ਇੰਟਰਸਟ ਦੇ ਨਾਲ ਤੁਹਾਡਾ ਬੱਚੇ ਦਾ ਪੈਸਾ ਜਿਹੜਾ ਹੈ ਉਹ ਗਰੋ ਹੋਣਾ। ਪੈਸਾ ਲੌਂਗ ਟਰਮ ਲਈ ਗਰੋ ਹੋਣਾ, ਇਸੇ ਕਰਕੇ ਬੱਚੇ ਦੇ ਕੋਲ ਅਪਰੋਕਸੀਮੇਟਲੀ $1,00,000 ਤੋਂ ਉੱਤੇ ਹੋ ਜਾਣਾ ਜਦੋਂ ਬੱਚੇ ਨੇ 18 ਸਾਲ ਦਾ ਹੋਣਾ। ਸੋ ਦੈਟ ਮਨੀ ਕੈਨ ਬੀ ਯੂਜ਼ ਟੂਵਰਡਸ ਦਾ ਯੂਨੀਵਰਸਿਟੀ। ਹੁਣ ਔਗਸਟ ਦੇ ਅੰਦਰ ਮੇਰੇ ਕੋਲ ਬਹੁਤ ਕਾਲਸ ਆਈ ਸੀਗੀ ਕਿ ਸਾਡਾ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਆਉਂਦਾ ਹੈ ਸਾਰਿਆਂ ਨੂੰ ਬੱਚਿਆਂ ਦਾ, ਉਹ ਘੱਟ ਹੋ ਗਿਆ, ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ। ਉਹਦੇ ਲਈ ਗੱਲ ਕਰਾਂਗੀ ਕਿ ਅਗਰ ਤੁਹਾਡੇ ਬੱਚੇ ਦਾ ਕੈਨੇਡਾ ਚਾਈਲਡ ਬੈਨੀਫਿਟ ਘੱਟ ਹੋ ਗਿਆ, ਪਲੀਜ਼ ਕੋਂਟੈਕਟ ਮੀ, ਆਈ ਵਿਲ ਟੈਲ ਯੂ ਸਮ ਸਟਰੈਟਜੀਜ਼ ਕਿ ਕਿਵੇਂ ਤੁਹਾਡੇ ਜਿਹੜੇ ਬੱਚੇ ਦਾ ਉਹ ਜਿਹੜਾ ਬੈਨੀਫਿਟ ਹੈ ਉਹ ਦੁਬਾਰਾ ਤੋਂ ਆਉਣਾ ਜ਼ਿਆਦਾ ਸ਼ੁਰੂ ਹੋ ਜਾਏ। ਉਹੀ ਪੈਸੇ ਤੁਸੀਂ ਗਵਰਨਮੈਂਟ ਤੋਂ ਤੁਹਾਨੂੰ ਜਿਹੜੇ ਮਿਲ ਰਹੇ ਨੇ ਉਹੀ ਪੈਸੇ ਤੁਸੀਂ ਆਪਣੇ ਬੱਚਿਆਂ ਦੇ ਐਜੂਕੇਸ਼ਨ ਪਲਾਨ 'ਤੇ ਲਾਉਣਾ। ਹੁਣੇ ਵੀ ਅਗਰ ਤੁਸੀਂ ਬੱਚਿਆਂ ਦੇ ਐਜੂਕੇਸ਼ਨ ਪਲਾਨ ਨੂੰ ਨਹੀਂ ਓਪਨ ਕੀਤਾ ਜਾਂ ਤੁਹਾਡਾ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਹੈ ਉਹ ਘੱਟ ਹੋ ਗਿਆ, ਕੋਈ ਵੀ ਕੁਐਸਚਨ ਹੈ ਇਸ ਬਾਰੇ, ਤੁਸੀਂ ਕਾਲ ਜ਼ਰੂਰ ਕਰੋ, ਕਾਲ ਕਰਕੇ ਜ਼ਰੂਰ ਗਾਈਡੈਂਸ ਲਓ ਇਸ ਬਾਰੇ ਅਤੇ ਕਿਹੜੀ ਸਟਰੈਟਜੀ ਹੈ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਉਹ ਪਲਾਨ ਜਿਹੜਾ ਹੈ ਬੈਨੀਫਿਟ ਤੁਹਾਡਾ ਵੱਧ ਸਕਦਾ। ਨੰਬਰ ਮੇਰਾ ਹੈ 416-524-3535, 416-524-3535। ਤੁਸੀਂ ਕਦੀ ਵੀ ਕਾਲ ਕਰ ਸਕਦੇ ਹੋ, ਕੋਈ ਵੀ ਕੁਐਸਚਨ ਹੈ ਇਨਵੈਸਟਮੈਂਟ ਬਾਰੇ ਜਾਂ ਤੁਹਾਡਾ ਇੰਸ਼ੋਰੈਂਸ ਬਾਰੇ ਕੋਈ ਕੁਐਸਚਨ ਹੈ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ, ਅਗਰ ਤੁਹਾਡੇ ਪੇਰੈਂਟਸ ਇੱਥੇ ਆ ਰਹੇ ਨੇ ਤੁਸੀਂ ਕਦੀ ਵੀ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ ਅਗੈਨ 416-524-3535, 416-524-3535।
0: ਬਹੁਤ ਈਜ਼ੀ ਨੰਬਰ ਹੈ ਵਿਧੀ ਛਾਬੜਾ ਦਾ, ਤੁਸੀਂ ਇਸ ਨੰਬਰ 'ਤੇ ਕਾਲ ਕਰ ਲਓ, 416-524-3535 ਦਾ ਤੁਸੀਂ ਕਾਲ ਕਰ ਸਕਦੇ ਹਾਂ, ਇਸ ਨੰਬਰ 'ਤੇ ਤੁਸੀਂ ਕਾਲ ਕਰੋ। ਪ੍ਰੋਗਰਾਮ ਪੰਜਾਬੀ ਵਿਰਸਾ, ਮੇਰੇ ਲੱਗਦਾ ਮੇਰੀ ਲਾਈਨ 'ਤੇ ਨੇਹਾ ਸੇਠੀ ਜੀ ਆ ਗਏ ਹੈ, ਜਿਹੜੇ ਇਸ ਸ਼ੋਅ ਦੇ ਟਾਈਟਲ ਸਪੋਂਸਰ ਬਣੇ ਆ, ਜਿੱਥੇ ਰੀਅਲ ਸਟੇਟ ਦਾ ਵੀ ਕਰਦੇ ਆ। ਔਰ ਨੇਹਾ ਸੇਠੀ ਜੀ ਨੂੰ ਪੁੱਛਾਂਗੇ ਕਿ ਬੜਾ ਉਹਨਾਂ ਦੇ ਵਿੱਚ ਐਕਸਾਈਟਮੈਂਟ ਆ ਕਿ ਹੰਸ ਰਾਜ ਹੰਸੀ ਨੂੰ ਉਹਨਾਂ ਨੇ ਮਿਲਣਾ ਹੈ ਔਰ ਸਾਡੇ ਟਾਈਟਲ ਸਪੋਂਸਰ ਨੇਹਾ ਸੇਠੀ ਜੀ ਬਣੇ ਆ, ਉਹਨਾਂ ਦਾ ਥੈਂਕ ਯੂ ਵੀ ਕਰਾਂਗੇ। ਨੇਹਾ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਪੰਜਾਬੀ ਵਿਰਸਾ, ਕੀ ਹਾਲ ਹੈ ਜੀ?
2: ਗੁਡ ਗੁਡ ਹਰਜੀਤ ਜੀ, ਥੈਂਕ ਯੂ ਸੋ ਮਚ, ਐਂਡ ਯੂ ਨੋ ਤੁਸੀਂ ਇੰਨਾ ਗ੍ਰੇਟ ਕੰਮ ਕਰਦੇ ਹੋ ਐਵਰੀ ਟਾਈਮ, ਆਈ ਕੈਨੋਟ ਵੇਟ ਹਰਜੀਤ ਜੀ ਟੂ ਮੀਟ ਐਂਡ ਯੂ ਨੋ ਐਕਸਪੀਰੀਅੰਸ ਦਿਸ ਸ਼ੋਅ, ਇਟਸ ਹੀਜ਼ ਅ ਲੈਜੈਂਡ, ਯੂ ਨੋ ਆਪਾਂ ਇੰਨਾ ਇਹਨਾਂ ਦੇ ਗਾਣੇ ਸੁਣਨੇ ਹੈਗੇ ਆ, ਰਾਈਟ, ਦੇ ਸੋ ਮੈਨੀ ਕੱਚੇ ਧਾਗੇ, ਤੇਰੇ ਇਸ਼ਕ ਹੈ, ਦੇ ਸੋ ਮੈਨੀ, ਲਾਈਕ ਆਈ ਕੈਨ ਨੋਟ ਵੇਟ, ਆਈ ਐਮ ਵੈਰੀ ਐਕਸਾਈਟਡ, ਤੁਹਾਡੀ ਤੁਹਾਨੂੰ ਮੇਰੀ ਆਵਾਜ਼ ਤੇ ਪਤਾ ਲੱਗ ਰਿਹਾ ਹੋਣਾ ਮੈਂ ਕਿੰਨੀ ਐਕਸਾਈਟਡ ਹੈਗੀ।
0: ਬਿਲਕੁਲ ਸਹੀ ਗੱਲ ਹੈ, ਔਰ ਤੁਹਾਨੂੰ ਇਹਦਾ ਮਤਲਬ ਗੀਤ ਯਾਦ ਹੈ ਕੱਚੇ ਧਾਗੇ ਮੂਵੀ ਵਾਲਾ?
2: ਹਾਂਜੀ ਹਾਂਜੀ, ਮੈਨੂੰ ਸਾਰੇ ਯਾਦ ਹੈ, ਆਈ ਬਿਨ ਲਿਸਨਿੰਗ ਟੂ ਹਿਸ ਸੌਂਗ ਸਿੰਸ ਆਈ ਨੋ, ਕਿ ਮੈਨੂੰ ਪਤਾ ਲੱਗਿਆ ਕਿ ਆ ਰਹੇ ਨੇ, ਆਪਾਂ ਤਾਂ ਰਿਫਰੈਸ਼ ਹੋ ਗਈ ਹੈ ਸਾਡੀ ਮੈਮਰੀ ਤਾਂ।
0: ਬਹੁਤ ਅੱਛੀ ਗੱਲ ਆ, ਔਰ ਤੁਸੀਂ ਸ਼ੋਅ ਦੇ ਟਾਈਟਲ ਸਪੋਂਸਰ ਬਣੇ ਹੋ ਔਰ ਤੁਹਾਡੀ ਮੈਮਰੀ ਨੂੰ ਮੈਂ ਥੋੜਾ ਜਿਹਾ ਫਰੈਸ਼ ਹੋਰ ਕਰ ਰਿਹਾ, ਨਾਲ ਥੋੜਾ ਗੀਤ ਸੁਣਾਉਣਾ, ਨਾਲ ਤੁਹਾਡੇ ਨਾਲ ਗੱਲਬਾਤ ਵੀ ਕਰਾਂ। ਜਸਟ ਹੋਲਡ ਦਾ ਲਾਈਨ ਮੈਮ, ਹੋਲਡ ਔਨ।

0: ਜੀ ਨੇਹਾ ਜੀ, ਤੁਹਾਡੀ ਮੈਮਰੀ ਫਰੈਸ਼ ਹੋ ਗਈ ਹੁਣ?
1: ਹਾਂਜੀ ਹਾਂਜੀ ਹਾਂਜੀ ਜੀ, ਥੈਂਕ ਯੂ ਸੋ ਮਚ. ਮੈਂ ਕਹਿਣਾ ਚਾਹੁੰਦੀ ਹਾਂ, ਆਈ ਕੈਨ ਨਾਟ ਵੇਟ. ਐਂਡ ਸੀਰੀਅਸਲੀ, ਤੁਸੀਂ ਹਮੇਸ਼ਾ ਇੰਨੇ ਅੱਛੇ ਆਰਟਿਸਟ ਲੈ ਕੇ ਆਉਂਦੇ ਹੋ ਨਾ ਹਰਜੀਤ ਜੀ. ਲਾਈਕ ਯੂ ਨੋ, ਇਟਸ ਵੈਰੀ ਇੰਪੋਰਟੈਂਟ ਫਾਰ ਦਾ ਕਮਿਊਨਿਟੀ ਟੂ ਰੈਕਗਨਾਈਜ਼ ਦੀਸ ਟਾਈਪ ਆਫ ਆਰਟਿਸਟ, ਐਂਡ ਦੇ ਬੀਨ ਇਨ ਇੰਡਸਟਰੀ ਫਰੋਮ ਸੋ ਲੌਂਗ.
0: ਤੁਸੀਂ ਆਪਣੀ ਪੂਰੀ ਟੀਮ ਦੇ ਨਾਲ ਆ ਰਹੇ ਹੋ, ਤੁਹਾਡੇ ਮੈਨੂੰ ਪਤਾ ਲੱਗੇ ਬੜੇ ਨਾਲ ਫਰੈਂਡ ਸਰਕਲ, ਬੜੇ ਤੁਹਾਡੇ ਗੈਸਟ ਆ ਰਹੇ ਆ. ਤੁਸੀਂ ਆਪਣੇ ਵੱਲੋਂ ਜਿਨ੍ਹਾਂ ਨੇ ਹਾਲੇ ਤੱਕ ਟਿਕਟਸ ਨਹੀਂ ਲਈਆਂ ਆਨਲਾਈਨ ਜਾ ਕੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੇਹਾ ਜੀ?
1: ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਪਲੀਜ਼ ਤੁਸੀਂ ਮੈਨੂੰ ਵੀ ਰੀਚ ਆਊਟ ਕਰ ਸਕਦੇ ਹੈਗੇ ਹੋ ਟਿਕਟਸ ਲਈ, 416-992-8508. ਐਂਡ ਡੈਫੀਨੇਟਲੀ ਆਪਾਂ ਸਾਰੇ ਆ ਰਹੇ ਹੈਗੇ ਹਾਂ ਹਰਜੀਤ ਜੀ, ਆਪਾਂ ਮੇਰਾ ਸਾਰਾ ਗਰੁੱਪ ਆ ਰਿਹਾ, ਫਰੈਂਡਸ ਆ ਰਹੇ ਹੈਗੇ ਹਨ, ਯੂ ਨੋ ਫੈਮਿਲੀ ਵੀ ਆ ਰਹੀ ਹੈਗੀ ਹੈ, ਮੋਮ ਡੈਡ ਵੀ ਆ ਰਹੇ, ਸਾਰੇ ਆ ਰਹੇ
0: ਹੈਗੇ. ਵੈਰੀ ਨਾਈਸ, ਵੈਰੀ ਨਾਈਸ, ਬੜੀ ਮਿਹਰਬਾਨੀ ਨੇਹਾ ਜੀ, ਔਰ ਥੈਂਕ ਯੂ ਵੈਰੀ ਮੱਚ. ਬਹੁਤ ਜਲਦੀ ਤੁਹਾਡੇ ਨਾਲ ਸਟੂਡੀਓ ਵਿੱਚ ਗੱਲਬਾਤ ਵੀ ਅਸੀਂ ਕਰਾਂਗੇ, ਔਰ ਜਿਸ ਦਿਨ ਹੰਸ ਜੀ ਨੇ ਆਉਣਾ ਹੈ, ਤੁਸੀਂ ਸਪੈਸ਼ਲ ਤੌਰ ਤੇ ਏਅਰਪੋਰਟ ਦੇ ਨਾਲ ਜਾਣਾ ਲੈਣ ਵਾਸਤੇ.
1: 100%
0: ਗ੍ਰੇਟ ਪਰਸਨੈਲਿਟੀ ਹੋ, ਔਰ ਤੁਹਾਨੂੰ ਮਿਲਣ ਵਾਲੇ ਵੀ ਬੜੇ ਏਦਾਂ ਦੇ ਬਹੁਤ ਪ੍ਰਸ਼ੰਸਕ ਹੋਣਗੇ ਜਿਹੜੇ ਤੁਹਾਨੂੰ ਵੀ ਮਿਲਣਾ ਚਾਹੁੰਦੇ ਹੋਣਗੇ. ਔਰ ਨੇਹਾ ਸੇਠੀ ਜੀ ਤੁਹਾਡੇ ਵਾਸਤੇ ਸਪੈਸ਼ਲ ਤੌਰ ਤੇ ਹੰਸ ਰਾਜ ਹੰਸੀ ਦੇ ਸ਼ੋਅ ਤੇ ਪਹੁੰਚ ਰਿਹਾ. ਨੇਹਾ ਜੀ, ਬਹੁਤ ਬਹੁਤ ਮਿਹਰਬਾਨੀ, ਔਰ ਮਿਲਦੇ ਹਾਂ ਦੁਬਾਰਾ. ਥੈਂਕ ਯੂ ਜੀ.

ਨੇਹਾ ਸੇਠੀ ਇਹਨਾਂ ਦੀ ਬ੍ਰੋਕਰੇਜ ਹੈ, ਇਹਨਾਂ ਦੀ ਬ੍ਰੋਕਰੇਜ ਤਕਰੀਬਨ 60-70 ਲੋਕ ਆਲਰੇਡੀ ਹੋ ਗਏ ਇਹਨਾਂ ਦੇ ਤਿਆਰ। ਔਰ ਨੇਹਾ ਜੀ ਕੱਲ ਮੈਨੂੰ ਕਹਿ ਰਹੇ ਸੀ ਹਰਜੀਤ ਜੀ ਮੇ ਬੀ ਸਾਡੀ ਟੀਮ ਦੇ ਵਿੱਚੋਂ ਜਿੰਨੇ ਵੀ ਸਾਡੇ ਟੋਟਲ ਸਾਰੀਆਂ ਫੈਮਿਲੀਜ਼ ਆ ਸਾਰੇ ਆ ਰਹੇ ਆ, ਜਿਵੇਂ ਹੁਣ ਦੱਸ ਕੇ ਡੇ ਕਿ ਸਾਡੇ ਫਾਦਰ ਸਾਹਿਬ ਵੀ ਮੰਮਾ ਪਾਪਾ ਵੀ ਆ ਰਹੇ ਆ। ਔਰ ਨੇਹਾ ਸੇਠੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ।

0: ਦਿੱਲੀ ਵਾਲੀਆਂ ਫੈਮਿਲੀ ਬਹੁਤ ਆ ਰਹੀਆਂ, ਇਹ ਨੇਹਾ ਸੇਠੀ ਮੈਨੂੰ ਲੱਗਦਾ ਦਿੱਲੀ ਤੋਂ ਹੈ। ਮੈਂ ਪੁੱਛਿਆ ਨਹੀਂ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਜਿਹੜੀ ਬੋਲੀ ਹੁੰਦੀ ਦਿੱਲੀ ਵਾਲੇ ਥੋੜੀ ਪਤਾ ਲੱਗ ਜਾਂਦੀ ਹੈ।
1: ਅੱਛਾ,
0: ਤੁਹਾਡੀ ਤਾਂ ਚੇਂਜ ਕਰਤੀ ਅਸੀਂ ਹੁਣ, ਤੁਹਾਨੂੰ ਤਾਂ ਪੰਜਾਬ ਵਾਲੇ ਬਣਾਤਾ ਅਸੀਂ ਹੁਣ।
1: ਹੋ ਗਈ ਮੇਰੀ ਚੇਂਜ,
0: ਹਲੇ ਥੋੜਾ ਜਿਹਾ ਹੈਗੀ ਕਸਰ, ਜਿਵੇਂ ਪੰਜਾਬੀ ਕਹਿੰਦੇ ਥੋੜੀ ਜਿਹੀ ਹੈਗੀ ਹੈ।
1: ਅੱਛਾ,
0: ਹੁਣ ਤੁਹਾਡੀ ਅਸੀਂ ਬੋਲੀ, ਭਾਵੇਂ ਤੁਸੀਂ ਹੈ ਦਿੱਲੀ ਵਾਲੇ ਆ, ਪਰ ਉਹ ਝਲਕ ਡੈਫੀਨੇਟਲੀ ਆਉਂਦੀ ਹੁੰਦੀ ਹੈ ਜਿਹੜੀ ਬਚਪਨ ਤੋਂ ਤੁਸੀਂ ਬੋਲਿਆ ਹੁੰਦਾ ਨਾ, ਉਹ ਨਹੀਂ ਕਦੇ ਭੁੱਲ ਨਹੀਂ ਜਾ ਨਹੀਂ ਸਕਦਾ। ਔਰ ਚਲੋ ਜੀ, ਅਸੀਂ ਵਿਧੀ ਛਾਬੜਾ ਜੀ ਵੀ ਉੱਥੇ ਆ ਰਹੇ ਆ, ਸਾਰੀਆਂ ਫੈਮਿਲੀਜ਼ ਇਹਨਾਂ ਦੇ ਵੀ ਗਰੁੱਪਸ ਆ ਰਹੇ ਆ। ਵਿਧੀ ਜੀ ਤੁਹਾਡਾ ਵੀ ਇੱਥੇ ਥੈਂਕ ਯੂ ਆ, ਔਰ ਇਸ ਦੇ ਨਾਲ ਨਾਲ ਮੈਂ ਮਾਸਟਰ ਜੂਲਰ ਵਾਲਿਆਂ ਦਾ ਸਪੈਸ਼ਲੀ ਤੁਹਾਡਾ ਥੈਂਕ ਯੂ ਕਰਨਾ ਚਾਹੁੰਦਾ। ਮਾਸਟਰ ਜੂਲਰ ਵਾਲੇ ਸ਼ੋਅ ਨੂੰ ਸਪੋਂਸਰ ਵੀ ਕਰ ਰਹੇ ਆ, 9059062424 ਤੇ ਕਾਲ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਦੇ ਬਹੁਤ ਜ਼ਿਆਦਾ ਨਵੀਂ ਜੂਲਰੀ ਜਿਹੜੀ ਕਿ ਸ਼ਿਪਮੈਂਟ ਪਹੁੰਚੀ ਹੈ ਦੁਬਈ ਤੋਂ, ਔਰ ਸੋਨਾ 22 ਕੈਰਟ ਲੈਣਾ ਹੈ। ਜਿਹੜੀ ਜੂਲਰੀ ਬਣੀ ਹੁੰਦੀ ਹੈ 22 ਕੈਰਟ ਦੀ ਹੁੰਦੀ ਹੈ। ਜੇ ਤੁਸੀਂ ਇੰਡੀਆ ਜਾ ਰਹੇ ਹੋ, ਪਰ ਹੁਣ 18 ਤੋਂ ਬਾਅਦ ਹੀ ਜਾਇਓ ਜਿਹਨਾਂ ਨੇ ਇੰਡੀਆ ਜਾਣਾ, ਸ਼ੋਅ ਦੇਖ ਕੇ ਜਾਇਓ ਸਾਰੇ ਜਣੇ। ਅਤੇ ਕੜੇ ਲੈਣੇ ਆ ਸੋਨੇ ਦੇ 24 ਕੈਰਟ ਦੇ, ਅਤੇ ਉਹ ਵੀ ਤੁਹਾਨੂੰ ਮਾਸਟਰ ਜੂਲਰ ਤੋਂ ਮਿਲਣੇ ਆ, 9059062424 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਜੀ, ਵਿਧੀ ਜੀ ਹੋਰ ਕੀ ਕਹਿਣਾ ਚਾਹੋਗੇ? ਪਲੀਜ਼,
1: ਹੋਰ ਬਸ ਇਹੀ ਕਹਿਣਾ ਚਾਹਵਾਂਗੀ ਹਰਜੀਤ ਜੀ ਕਿ ਹੁਣ ਬੱਚਿਆਂ ਤੋਂ ਤੁਸੀਂ ਸਾਰੇ ਫ੍ਰੀ ਹੋ ਚੁੱਕੇ ਹੋ, ਅਤੇ ਅਗਰ ਤੁਸੀਂ ਕੋਈ ਵੀ ਹੁਣੇ ਤੱਕ ਫਾਈਨੈਂਸ਼ੀਅਲ ਪਲਾਨਿੰਗ ਨਹੀਂ ਕੀਤੀ ਹੈ, ਇਨਵੈਸਟਮੈਂਟ ਦੀ ਮੈਂ ਗੱਲ ਕਰ ਰਹੀ ਸੀਗੀ, ਬਟ ਇਨਵੈਸਟਮੈਂਟ ਤੋਂ ਸਭ ਤੋਂ ਪਹਿਲਾਂ ਜਿਹੜਾ ਹੈ, ਮੈਂ ਹਮੇਸ਼ਾ ਕੋਈ ਵੀ ਕਪਲ ਨੂੰ ਮੈਂ ਮਿਲਦੀ ਹਾਂ ਜਾਂ ਕਿਸੇ ਸਿੰਗਲ ਬੰਦੇ ਨੂੰ ਮਿਲਦੀ ਹਾਂ ਜਾਂ ਕੋਈ ਆਲਰੇਡੀ ਜਿਹੜੇ ਬੱਚੇ ਵਾਲੇ ਨੇ, ਕਿਸੇ ਨੂੰ ਫੈਮਿਲੀ ਨੂੰ ਵੀ ਮੈਂ ਮਿਲਦੀ ਹਾਂ, ਮੈਂ ਹਮੇਸ਼ਾ ਇੱਕ ਚੀਜ਼ ਕਹਿੰਦੀ ਹਾਂ ਕਿ ਤੁਸੀਂ ਇਨਵੈਸਟਮੈਂਟ ਜਿਹੜੀ ਹੈ ਉਹ ਕਰਨੀ ਹੈ ਆਪਣੀ ਲੌਂਗ ਟਰਮ ਗਰੋਥ ਲਈ, ਸ਼ੋਰਟ ਟਰਮ ਗਰੋਥ ਲਈ, ਅਤੇ ਨਾਲ ਨਾਲ ਆਪਣੇ ਡ੍ਰੀਮਸ ਨੂੰ ਪੂਰਾ ਕਰਨ ਲਈ। ਲੇਕਿਨ ਸਭ ਤੋਂ ਪਹਿਲਾਂ ਜਿਹੜੀ ਚੀਜ਼ ਕਰਨੀ ਹੈ ਉਹ ਹੈ ਆਪਣੀ ਇਨਕਮ ਨੂੰ ਪ੍ਰੋਟੈਕਟ, ਕਿਉਂਕਿ ਜਿਹੜੀ ਇਨਵੈਸਟਮੈਂਟ ਤੁਸੀਂ ਕਰਨੀ ਹੈ ਉਹ ਤੁਸੀਂ ਉਸੇ ਇਨਕਮ ਤੋਂ ਕਰਨੀ ਹੈ ਜਿਹੜੀ ਤੁਸੀਂ ਲੈ ਕੇ ਆ ਰਹੇ ਹੋ, ਤਾਂ ਉਹਨੂੰ ਪ੍ਰੋਟੈਕਟ ਕਰਨਾ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਹੁਣ ਇਨਕਮ ਨੂੰ ਪ੍ਰੋਟੈਕਟ ਕਰਨ ਲਈ ਕੀ ਚਾਹੀਦੀ ਹੈ ਚੀਜ਼? ਤੁਹਾਨੂੰ ਚਾਹੀਦਾ ਹੈ ਜਿਹਦੇ ਵਿੱਚ ਤੁਹਾਨੂੰ ਅਗਰ ਕੋਈ ਇਲਨੈਸ ਹੋ ਜਾਏ ਜਾਂ ਕੋਈ ਇੰਜਰੀ ਹੋ ਜਾਂਦੀ ਹੈ ਬੰਦੇ ਨੂੰ ਜਾਂ ਡੈਥ ਹੋ ਜਾਂਦੀ ਹੈ, ਤਾਂ ਆਫਕੋਰਸ ਤੁਸੀਂ ਆਪਣੀ ਫੈਮਿਲੀ ਲਈ ਹੀ ਸਾਰਾ ਕੁਝ ਕਰ ਰਹੇ ਹੋ,
0: ਠੀਕ ਹੈ?
1: ਅਤੇ ਇਹ ਸਾਰੇ ਜਿਹੜੇ ਪਲਾਨਸ ਨੇ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹੋ, ਇਹਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਇਨਕਮ ਪ੍ਰੋਟੈਕਸ਼ਨ ਇਜ਼ ਮਸਟ, ਇਹ ਬਹੁਤ ਜ਼ਰੂਰੀ ਚੀਜ਼ ਹੈ। ਮੈਂ ਬਾਰ ਬਾਰ ਇਹ ਕਹਿੰਦੀ ਹਾਂ, ਪਰਮਾਨੈਂਟ ਅਸੀਂ ਇੱਥੇ ਨਹੀਂ ਆਇਆ, ਲੀਜ਼ 'ਤੇ ਹੀ ਹਾਂ ਸਾਰੇ ਦੇ ਸਾਰੇ, ਅਤੇ ਕੁਛ ਨਾ ਕੁਛ ਕਿਸੇ ਦੇ ਨਾਲ ਚੱਲਦਾ ਹੀ ਰਹਿੰਦਾ, ਐਵਰੀ ਡੇ ਅਸੀਂ ਸੁਣਦੇ ਹਾਂ ਕੁਛ ਨਾ ਕੁਛ ਹੁੰਦਾ, ਕਿਸੇ ਦੇ ਘਰ ਦੇ ਅੰਦਰ ਕਿਸੇ ਨੂੰ ਹਾਰਟ ਦੀ ਇਸ਼ੂ ਹੋ ਗਿਆ ਜਾਂ ਕੈਂਸਰ ਦਾ ਇਸ਼ੂ ਹੋ ਗਿਆ, ਬੈਠੇ ਬਿਠਾਏ ਕੋਈ ਨਾ ਕੋਈ ਚੀਜ਼ ਹੋ ਜਾਂਦੀ ਹੈ। ਉਹ ਚੀਜ਼ ਮੈਂ ਨਹੀਂ ਕਹਿੰਦੀ ਕਿਸੇ ਦੇ ਲਈ ਨਹੀਂ, ਸਾਰਿਆਂ ਦੇ ਘਰ ਵੱਸਦੇ ਰਹਿਣ, ਬਟ ਉਹ ਚੀਜ਼ ਲਈ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਆਪਣੀ ਇਨਕਮ ਪ੍ਰੋਟੈਕਸ਼ਨ ਦੇ ਲਈ ਤੁਹਾਡਾ ਕੋਈ ਵੀ ਕੁਐਸਚਨ ਹੈ, ਤੁਹਾਡੀ ਇਨਵੈਸਟਮੈਂਟ ਲਈ ਕੋਈ ਵੀ ਕੁਐਸਚਨ ਹੈ, ਤੁਸੀਂ ਜ਼ਰੂਰ ਰੀਚ ਆਊਟ ਕਰੋ, ਆਪਣਾ ਟਾਈਮ ਨਿਕਾਲ ਕੇ ਹੁਣ ਵੀਕਐਂਡ 'ਤੇ ਵੀ ਅਪੁਆਇੰਟਮੈਂਟ ਲੈ ਸਕਦੇ ਹੋ, ਤੁਸੀਂ ਈਵਨਿੰਗ ਅਗਰ ਤੁਸੀਂ ਕੰਮ ਤੋਂ ਬਾਅਦ ਫ੍ਰੀ ਹੋਣਾ ਉਹਦੇ ਬਾਅਦ ਵੀ ਅਪੁਆਇੰਟਮੈਂਟ ਲੈ ਸਕਦੇ ਹੋ, ਜ਼ਰੂਰ ਰੀਚ ਆਊਟ ਕਰੋ ਅਤੇ ਕੋਈ ਵੀ ਕੁਐਸਚਨ ਹੈ ਪੁੱਛੋ। ਨੰਬਰ ਮੇਰਾ ਹੈ 416-524-3535, 416-524-3535।
0: ਵਿਧੀ ਜੀ ਦਾ ਨੰਬਰ ਇੱਕ ਵਾਰੀ ਮੈਂ ਵੀ ਦੁਬਾਰਾ ਤੁਹਾਨੂੰ ਦੇ ਦੇਣਾ, ਔਰ ਜ਼ਰੂਰ ਵਿਧੀ ਜੀ ਨਾਲ ਸੰਪਰਕ ਕਰੋ, ਔਰ ਵਿਧੀ ਜੀ ਆਪਣੀ ਜਿਹੜੇ ਈਸਟ ਵਾਲੀ ਸਾਈਡ ਤੇ ਸਿਟੀਜ਼ ਹੈਗੀਆਂ ਉਹਦੇ ਬਾਰੇ ਜ਼ਰੂਰ ਦੱਸੋ
1: ਜੀ। ਬਿਲਕੁਲ,
0: ਮੈਂ ਪਤਾ ਕਿਉਂ ਇਹ ਪੁੱਛਦਾ ਹੁੰਦਾ, ਕਿਉਂਕਿ ਤੁਹਾਨੂੰ ਉਧਰੋਂ ਕਾਲਸ ਵੀ ਕਾਫੀ ਆਉਂਦੀਆਂ ਹੈਗੀਆਂ, ਕਿਉਂਕਿ ਸਾਡੇ ਠੀਕ ਹੈ ਐਡਵਾਈਜ਼ਰ ਹੋਣਗੇ, ਪਰ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਆਪਣੀ ਥੋੜੀ ਜਿਹੀ ਲੈਂਗੁਏਜ ਬੋਲਦੇ ਹਨ ਉਹ ਥੋੜਾ ਈਜ਼ੀ ਹੋ ਜਾਂਦਾ ਉਹਨਾਂ ਨੂੰ,
1: ਈਜ਼ੀ ਹੁੰਦਾ,
0: ਔਰ ਤੁਹਾਡੇ ਨਾਲ ਗੱਲਬਾਤ ਕਰਕੇ ਈਜ਼ੀ ਹੋ ਜਾਂਦਾ। ਦੱਸੋ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚੋਂ ਤੁਹਾਡੀ,
1: ਤੁਸੀਂ ਮੰਨੋਗੇ ਨਹੀਂ, ਸਾਡੀ ਈਸਟਰ ਸਿਰਫ ਪੰਜਾਬੀ ਫੈਮਿਲੀਜ਼ ਨਹੀਂ, ਇਵਨ ਬਹੁਤ ਪਾਕਿਸਤਾਨੀ ਫੈਮਿਲੀਜ਼ ਜਿਹੜੀਆਂ ਨੇ ਉਹ ਕਾਲ ਕਰਦੀਆਂ ਨੇ, ਕਿਉਂਕਿ ਉਹਨਾਂ ਦੀ ਵੀ ਜ਼ਬਾਨ ਅਸੀਂ ਬੋਲ ਸਕਦੇ ਹਾਂ, ਸੇਮ ਹੀ ਆ, ਰਾਈਟ? ਤੇ ਉੱਥੇ ਬਹੁਤ ਰਹਿੰਦੇ ਨੇ, ਤੇ ਈਸਟ ਤੋਂ ਤੁਸੀਂ ਵੀ ਮੈਨੂੰ ਅਗਰ ਸੁਣ ਰਹੇ ਹੋ, ਕਿੱਥੋਂ ਵੀ, ਸਕਾਰਬਰੋ, ਮਾਰਕਮ, ਵਿਡਬੀ, ਏਜੈਕਸ, ਲਿੰਜੀ, ਔਸ਼ਵਾ, ਪੀਟਰਬਰੋ, ਤੇ ਪੀਟਰਬਰੋ ਤੱਕ ਮੇਰੀ ਆਵਾਜ਼ ਸੁਣਦੇ ਹੋ, ਤੇ ਮੈਂ
0: ਸਾਡੇ ਰੇਡੀਓ ਦੀ ਆਵਾਜ਼ ਜਾਂਦੀ ਹੈ ਨਾ,
1: ਬਿਲਕੁਲ ਜਾਂਦੀ ਹੈ,
0: ਉੱਥੋਂ ਤੁਹਾਨੂੰ ਕਾਲਸ ਡੈਫੀਨਿਟਲੀ ਜਾਂਦੀਆਂ ਹੋਣਗੀਆਂ
1: ਨਾ, ਪੀਟਰਬਰੋ ਤਾਂ ਹੈਗੇ ਮੇਰੇ ਕਲਾਇੰਟਸ, ਹਾਂਜੀ,
0: ਬਹੁਤ ਗੱਲ। ਅੱਛਾ, ਨੰਬਰ ਮੈਨੂੰ ਦੁਬਾਰਾ ਦਿਓ।
1: ਨੰਬਰ ਜੀ ਮੇਰਾ ਹੈ 416-524-3535,
0: 416-524-3535। ਤੇ ਵੈਸਟ ਵਾਲੀ ਸਾਈਡ ਰਹਿ ਗਈ
1: ਜੀ, ਵੈਸਟ ਵਾਲੀ ਸਾਈਡ ਬਿਲਕੁਲ ਨਹੀਂ ਛੱਡਣੀ, ਕਿਉਂਕਿ ਜਿਹਨੇ ਵੀ ਅਗਰ ਤੁਸੀਂ ਸੁਣ ਰਹੇ ਹੋ, ਮੇਰੇ ਦੋ ਆਫਿਸਿਸ ਨੇ, ਇੱਕ ਵੈਸਟ ਵਾਲੀ ਸਾਈਡ ਹੈ 2565 ਸਟੀਲਸ ਐਵੇਨਿਊ ਬ੍ਰੈਂਪਟਨ, ਤੇ ਇੱਧਰ ਤੁਸੀਂ ਅਗਰ ਮੈਨੂੰ ਵੈਸਟ ਵਾਲੀ ਸਾਈਡ ਸੁਣ ਰਹੇ ਹੋ, ਅੰਟਿਲ ਨਾਇਗਰਾ, ਕੈਲੇਡਨ, ਔਰੇਂਜਵਿਲ, ਤੁਸੀਂ ਕਿੱਥੋਂ ਵੀ ਅਗਰ ਮੈਨੂੰ ਸੁਣ ਰਹੇ ਹੋ ਤੇ ਤੁਸੀਂ ਰੀਚ ਆਊਟ ਕਰ ਸਕਦੇ ਹੋ, ਈਵਨ ਗੋਲਫ ਦੇ ਅੰਦਰ, ਠੀਕ ਹੈ, ਪੈਰਿਸ ਤੋਂ ਮੇਰੇ ਕਲਾਇੰਟਸ ਹੈਗੇ ਬਹੁਤ, ਤੇ ਵੈਸਟ ਵਾਲੀ ਸਾਈਡ ਵੀ ਵੀ ਪ੍ਰੋਵਾਈਡ ਦਾ ਫੁੱਲ ਸਰਵਿਸ, ਤੇ ਅਗਰ ਤੁਸੀਂ ਈਸਟ ਵਾਲੀ ਸਾਈਡ ਸੁਣ ਰਹੇ ਹੋ ਤੇ ਮੇਰਾ ਆਫਿਸ ਜਿਹੜਾ ਹੈ 21 ਸਿਮਕੋ ਸਟਰੀਟ ਸਾਊਥ ਔਸ਼ਵਾ ਦੇ ਵਿੱਚ ਹੈਗਾ,
0: ਠੀਕ ਹੈ?
1: ਸੋ ਐਨੀਵੇਅਰ ਯੂ ਕੈਨ ਕਮ ਓਵਰ ਤੇ ਅਪੁਆਇੰਟਮੈਂਟ ਲੈ ਕੇ ਤੁਸੀਂ ਜਿਹੜਾ ਵਿਜ਼ਿਟ ਕਰ ਸਕਦੇ ਹੋ। ਨੰਬਰ ਦੁਬਾਰਾ ਮੇਰਾ ਨੋਟ ਕਰ ਸਕਦੇ ਹੋ, 416-524-3535, 416-524-3535।
2: ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
3: ਚੱਲ ਕੇ ਰਹੇ ਆਪਰ
2: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
5: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ ਕੇਕਸ ਪੇਸਟਰੀਜ਼ ਮਠਿਆਈਆਂ ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ
6: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
7: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 905-450-2828 2828

0: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਆਦਮ ਮਨਸਰਾ ਜਨਸ
1: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ

0: Friday, September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha is baar bhi tujhe aashirwad doge.
2: Ve aaja do me nal nachiye, nachiye paanch baapa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: Listening to Punjabi Versa, Monday to Friday, 11 a.m. to 12 p.m. For more information, call 647-448-1000.
4: ਲਓ ਜੀ, ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਹੈ ਔਰ ਤੁਹਾਨੂੰ ਮੈਸੇਜ ਅਸੀਂ ਦਿੰਦੇ ਆ ਰਹੇ ਹਾਂ ਤਕਰੀਬਨ ਮਹੀਨੇ ਡੇਢ ਮਹੀਨੇ ਤੋਂ ਔਰ ਤੁਸੀਂ ਟਿਕਟਸ ਆਪਣੀਆਂ ਰਾਖਵੀਆਂ ਕਰ ਲਓ ਹੰਸ ਜੀ ਦੇ ਸ਼ੋਅ ਦੀਆਂ ਔਰ ਦਿਨ ਥੋੜ੍ਹੇ ਥੋੜ੍ਹੇ ਨੇੜੇ ਆਈ ਜਾਂਦੇ ਆ, 10 ਦਿਨ ਰਹਿ ਗਏ ਸਿਰਫ ਹੁਣ ਅੱਜ ਤੋਂ ਬਾਅਦ ਔਰ ਜਿੰਨੇ ਵੀ ਮੇਰੇ ਮੀਡੀਆ ਦੇ ਕੁਲੀਗ ਸੱਜਣ ਆ ਸਾਰੇ ਇਸ ਸ਼ੋਅ ਦੀ ਪ੍ਰਮੋਸ਼ਨ ਕਰ ਰਹੇ ਆ, ਮੈਂ ਸਪੈਸ਼ਲ ਤੌਰ 'ਤੇ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਸਾਡੇ ਚੈਨਲ ਤੋਂ ਦੇਸ਼ ਪ੍ਰਦੇਸ਼ ਵਾਲੇ ਤਜਿੰਦਰ ਵੀਰ ਭਾਅ ਜੀ ਯਾਨੀ ਸਿਮਰਾਜ ਜੀ ਇਸ ਨੂੰ ਕਰ ਰਹੇ ਆ ਮੈਸੇਜ ਘਰ ਤੱਕ ਪਹੁੰਚਾ ਰਹੇ ਆ, ਉਹਨਾਂ ਥੈਂਕ ਯੂ ਔਰ ਪੰਜਾਬੀ ਲਹਿਰਾਂ ਦੇ ਮੇਰਾ ਛੋਟਾ ਵੀਰ ਨਵੀ ਔਰ ਵੱਡੇ ਭਾਅ ਜੀ ਸਤਿੰਦਰਪਾਲ ਜੀ ਸਮੇਂ ਸਮੇਂ ਸਿਰ ਪੰਜਾਬੀ ਲਹਿਰਾਂ ਦੇ ਵਿੱਚ ਇਸ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੇ ਆ ਔਰ ਸੁਬਹਾ ਅਮਨ ਜੀ ਵੀ ਕਰ ਰਹੇ ਆ, ਫਿਰ ਮੇਰੀ ਵਾਰੀ ਵੀ ਆ ਜਾਂਦੀ ਹੈ, ਹੋਰ ਵੀ ਪ੍ਰੋਗਰਾਮ ਏ ਐਮ 5:30 ਦੇ ਚੱਲਦੇ ਜਿੱਥੇ ਇਹਨਾਂ ਦੀ ਤੁਹਾਡੇ ਤੱਕ ਮੈਸੇਜ ਅਪਡੇ ਕਰ ਰਿਹਾ, ਡਿਫਰੈਂਟ ਚੈਨਲਸ ਹੋਰ ਵੀ ਹੈ ਜਿਹੜੇ ਕਿ ਸਾਡੇ ਏ ਐਮ 5:30 ਦੇ ਨਹੀਂ ਹੈ, ਉੱਥੋਂ ਵੀ ਪ੍ਰੋਗਰਾਮ ਦੀ ਇਸ ਦੀ ਤੁਹਾਡੇ ਸਾਰਿਆਂ ਤੱਕ ਮੈਸੇਜ ਦੇ ਰਿਹਾ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ, ਅਸੀਂ ਤਾਂ ਵਾਰ ਵਾਰ ਤੁਹਾਨੂੰ ਇੱਕੋ ਕਹਿੰਦੇ ਜੇ ਚੰਗਾ ਸ਼ੋਅ ਤੁਸੀਂ ਦੇਖਣਾ ਤਾਂ ਇਹਨੂੰ ਮਿਸ ਨਾ ਕਰਿਓ ਔਰ ਇਹ ਅੱਛੇ ਆਰਟਿਸਟ ਹੁੰਦੇ ਆ, ਜੇ ਅਸੀਂ ਇਹਨਾਂ ਦੀ ਸਪੋਰਟ ਨਹੀਂ ਕਰਾਂਗੇ ਤਾਂ ਫਿਰ ਅਸੀਂ ਹੋਰ ਕਿਹੜੇ ਆਰਟਿਸਟ ਨੇ ਸਪੋਰਟ ਕਰਨੀ ਹੈ, ਠੀਕ ਹੈ ਨਾ। ਔਰ ਆਪ ਸਾਰਿਆਂ ਨੂੰ ਪਤਾ ਹੈ ਕਿ ਹੰਸ ਰਾਜ ਹੰਸ ਕਮਾਲ ਦਾ ਨਹੀਂ, ਬਹੁਤ ਹੀ ਕਮਾਲ ਦੇ ਸੁਰੀਲੇ ਆਰਟਿਸਟ ਆ। ਵਿਧੀ ਜੀ, ਅਖੀਰ 'ਤੇ ਹੋਰ ਕੁਛ ਕਹਿਣਾ ਚਾਹੋਗੇ ਤੁਸੀਂ?
5: ਮੈਂ ਇਹਨਾਂ ਬਾਰੇ ਇਹ ਕਹਾਂਗੀ ਕਿ ਸ਼ੋਅ ਲਈ ਸਾਰੇ ਐਕਸਾਈਟਡ ਨੇ ਫੋਰ ਸ਼ੋਅਰ, ਅਤੇ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਜ਼ਰੂਰ ਤੁਸੀਂ ਇਸ ਸ਼ੋਅ ਦੇ ਵਿੱਚ ਆਵੇ, ਮੈਂ ਵੀ ਉੱਥੇ ਜਾ ਰਹੀ ਹਾਂ ਫੋਰ ਸ਼ੋਅਰ। ਅਤੇ ਬਹੁਤ ਥੈਂਕ ਯੂ ਤੁਹਾਡਾ ਇਹ ਸ਼ੋਅ ਤੁਹਾਡੇ ਲਈ ਤੁਸੀਂ ਔਰਗਨਾਈਜ਼ ਕੀਤਾ ਹਰਜੀਤ ਜੀ, ਅਤੇ ਬਹੁਤ ਹੀ ਵੱਡੇ ਆਰਟਿਸਟ ਨੇ ਐਕਚੁਅਲੀ, ਹੀ ਇਜ਼ ਅ ਲੈਜੈਂਡ ਆਈ ਵੁੱਡ ਸੇ, ਰਾਈਟ। ਅਤੇ ਇਹਨਾਂ ਨੂੰ ਸਪੋਰਟ ਕਰਨਾ ਫੋਰ ਆਰ ਕਮਿਊਨਿਟੀ ਇਹ ਸਾਡਾ ਫਰਜ਼ ਹੈ, ਅਤੇ ਡੈਫੀਨੇਟਲੀ ਇਹਨਾਂ ਨੂੰ ਸਪੋਰਟ ਕਰੋ।
4: ਇੱਕ ਇਹਨਾਂ ਦਾ ਗਾਣਾ ਬੜਾ ਚੱਲਿਆ ਸੀ ਨਾ, ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਵਾ,
5: ਮਾਈ ਫੇਵਰੇਟ,
4: ਬੜੇ ਸੌਂਗ ਇਸ ਤਰ੍ਹਾਂ ਦੇ ਹੈਗੇ ਜਿਹੜੇ ਕਿ ਇੱਕ ਤੁਸੀਂ ਦਿਲ ਚੋਰੀ ਸਾਡਾ ਹੋ ਗਿਆ ਹੁਣ ਕੀ ਕਰੀਏ ਕਰੀਏ, ਇੱਕ ਮੂਵੀ ਸੀ ਉਹ ਵੀ ਗਾਣਾ ਦਿਲ ਟੋਟੇ ਟੋਟੇ ਹੋ ਗਿਆ ਨਾ।
5: ਆਈ ਥਿੰਕ ਜਿਹੜੀ ਜਨਰੇਸ਼ਨ 70s, 80s, 90s, ਸਾਰੀ ਜਨਰੇਸ਼ਨ ਅਤੇ 2000 ਦੀ ਵੀ ਸਾਰਿਆਂ ਨੇ ਇਹਨਾਂ ਨੂੰ ਸੁਣਿਆ। ਸਮ ਆਰਟਿਸਟ ਹੁੰਦੇ ਨੇ ਸਾਰੀ ਜਨਰੇਸ਼ਨ ਸੁਣਦੀ ਹੈ ਉਹਨਾਂ ਨੂੰ, ਰਾਈਟ, ਸੋ ਹੀ ਇਜ਼ ਵਨ ਆਫ ਦੋਜ਼।
4: ਚਲੋ, ਬੜੀ ਮਿਹਰਬਾਨੀ ਵਿਧੀ ਜੀ, ਔਰ ਤੁਸੀਂ ਮੂਵ ਫਾਰਵਰਡ, ਤੁਸੀਂ ਵੀ ਆਪਣੇ ਗਰੁੱਪ ਨੂੰ ਸਾਰਿਆਂ ਦੇ ਨਾਲ ਮੈਸੇਜ ਸ਼ੇਅਰ ਕਰ ਰਹੇ ਹੋ ਦੇ ਨਾਲ, ਔਰ ਤੁਸੀਂ ਆਪਣਾ ਜਾਣ ਲਈ ਇੱਕ ਵਾਰ ਨੰਬਰ ਦੇ ਦਿਓ ਜਿਹਨਾਂ
5: ਨੂੰ। ਜੀ ਬਿਲਕੁਲ, ਤੁਹਾਡਾ ਕੋਈ ਵੀ ਇੰਸ਼ੋਰੈਂਸ ਇਨਵੈਸਟਮੈਂਟ ਬਾਰੇ ਕੁਐਸਚਨ ਹੈ, ਨੰਬਰ ਮੇਰਾ ਨੋਟ ਕਰ ਲਓ, 416-524-3535, 416-524-3535।
4: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਔਰ $35 ਦੇ ਵਿੱਚ ਤੁਸੀਂ ਆਪਣੀ ਜਿਹੜੇ ਕਿ ਕੁਆਰਟਸ ਦੇ ਕਾਊਂਟਰ ਟੋਪ ਜਿਹੜੇ ਹੁੰਦੇ ਆ ਉਹ ਜੇ ਲਵਾਉਣੇ ਆ ਘਰਾਂ ਦੇ ਵਿੱਚ, ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਔਰ ਇਹ ਨੰਬਰ ਤੁਸੀਂ ਨੋਟ ਕਰ ਲਓ, 647-400-4550 ਦੇ ਕੋਕ ਦੀ ਜਾ ਸਕਦੀ ਹੈ। $35 ਸਕੇਅਰ ਫੁੱਟ ਦੇ ਵਿੱਚ ਜੇ ਤੁਸੀਂ ਕਾਊਂਟਰ ਟੋਪ ਕਰਦੇ ਕੁਆਰਟਸ ਦੇ ਲਵਾਉਣੇ ਆ, ਕਿਉਂਕਿ ਬਹੁਤ ਜ਼ਿਆਦਾ ਵਧੀਆ ਹੁੰਦੇ ਆ, ਕਲੀਨ ਬਹੁਤ ਜਲਦੀ ਹੋ ਜਾਂਦੇ ਆ, ਵਾਈਟ ਕਲਰ ਦੇ ਲਵਾਉਣੇ, ਗ੍ਰੇ ਦੇ ਲਵਾਉਣੇ ਆ, ਔਰ ਵਾਈਟ ਐਂਡ ਗ੍ਰੇ ਦਾ ਕੰਬੀਨੇਸ਼ਨ ਵਾਲੇ ਲਵਾਉਣੇ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਇਸ ਕੰਪਨੀ ਦਾ ਕੰਸਟਰਕਸ਼ਨ ਦਾ ਕੰਮ ਵੀ ਕਰਦੇ ਆ, ਕੋਈ ਟੁੱਟ ਭੱਜ ਘਰ ਵਿੱਚ ਹੋ ਗਈ ਹੈ, ਕੋਈ ਬੇਸਮੈਂਟ ਤੁਸੀਂ ਨਵੀਂ ਬਣਾਉਣੀ ਹੈ, ਕੋਈ ਵਾਸ਼ਰੂਮ ਦਾ ਨਵੇਂ ਤਿਆਰ ਕਰਾਉਣੇ ਆ, ਫਿਰ ਵੀ ਨੰਬਰ ਇੱਕੋ ਹੀ ਹੈ, ਔਰ ਇਸ ਨੰਬਰ 'ਤੇ ਕਾਲ ਕਰ ਲਓ। $35 ਸਕੇਅਰ ਫੁੱਟ ਕੁਆਰਟਸ ਲਾਇਆ ਜਾ ਰਿਹਾ, 647-400-4550 ਦੇ ਕਾਲ ਕਰ ਲਓ। ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟਾਂ ticketmaster.ca ਤੋਂ ਲੈ ਸਕਦੇ ਹਾਂ।

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab. Dave Tatla News Desk, locally covered, nationally connected.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ਾਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
11: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
11: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
11: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
14: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
15: Ladies and gentlemen, introducing from CHLO AM 530, the number one radio host in the world.

Dave Dartler. And you are not. ਅਮੈਰੀਕਨ ਜਿਹੜੇ ਕੈਨੇਡਾ ਦੇ ਰਹਿੰਦੇ ਨੇ ਉਹ ਵੀ ਟਰੰਪ ਤੋਂ ਦੁਖੀ ਆ, ਜਿਹੜੇ ਕਹਿੰਦਾ ਜੀ ਲੇਕ ਅਮੈਰੀਕਾ ਕਰ ਦਿਓ, ਲੇਕ ਆਹ ਕਰ ਦਿਓ, ਉਹ ਕਰ ਦਿਓ, ਪਤਾ ਨਹੀਂ ਕੀ ਕੁਛ ਬੋਲੀ ਜਾਂਦਾ ਇਹਦਾ। ਔਰ ਗ੍ਰੀਕ ਜਿਹੜੀ ਮਿਲਟਰੀ ਹੈ ਉਹਦਾ ਇੱਕ ਏਅਰਕ੍ਰਾਫਟ ਸੀਗਾ, ਏਅਰ ਸ਼ੋਅ ਦੇ ਵਿੱਚ ਉਹ ਉੱਥੇ ਕ੍ਰੈਸ਼ ਹੋਇਆ ਔਰ ਦੱਸਿਆ ਜਾ ਰਿਹਾ ਇੱਕ ਪਾਇਲਟ ਜਿਹੜਾ ਸੀ ਉਸ ਵਿਚਾਰੇ ਦੀ ਮੌਤ ਹੋ ਗਈ। ਉੱਧਰ ਰਸ਼ੀਅਨ ਲੀਡਰ ਪੁਤਿਨ ਕਹਿੰਦੇ ਜੀ ਉਹ ਸ਼ਾਇਦ ਤਿਆਰ ਆ, ਹੁਣ ਯੂਨਾਈਟਿਡ ਸਟੇਟ ਨਾਲ ਗੱਲ ਕਰ ਰਿਹਾ ਯੂਕਰੇਨ ਤੇ, ਜਿਹੜਾ ਹੱਲਾ ਬੋਲਿਆ ਸੀ ਉਦੋਂ ਕਹਿੰਦਾ ਜੀ ਚਾਰ ਹਫ਼ਤਿਆਂ 'ਚ ਮੁੜਿਆ ਉਹਨਾਂ 4 ਸਾਲ ਹੋ ਗਏ। ਤਿੰਨ ਇਰੇਨੀਅਨ ਆਇਲ ਟੈਂਕਰ ਆ ਉਹ ਡਿਸਟਰੋਏ ਕਰਤੇ, ਇਹ US ਵਾਲਿਆਂ ਦਾ ਕਹਿਣਾ ਹੈ।

0: ਐਨੀਵੇ ਕੱਲ ਜਿਹੜਾ ਟੈਰਿਫ ਸੀਗਾ ਕੈਨੇਡਾ ਨੇ ਅਮਰੀਕਾ ਦੇ ਲਾਗੂ ਕਰ ਦਿੱਤਾ ਹੈ। ਬੈਰੀ ਵਿੱਚ ਇੱਕ ਬੰਦੇ ਨੂੰ ਪੁਲਿਸ ਨੇ ਚਾਰਜ ਕੀਤਾ ਹੈ ਜਿਹੜਾ ਕਿ ਚਾਈਲਡ ਸੈਕਸੁਅਲ ਚਾਰਜਸ ਨੇ। ਇੱਕ ਵੱਡੀ ਉਮਰ ਦੀ ਬੀਬੀ ਉਹਦਾ ਐਕਸੀਡੈਂਟ ਹੋਇਆ ਇੱਥੇ ਔਰ ਉਸ ਵਿਚਾਰੇ ਦੀ ਮੌਤ ਹੋ ਗਈ ਸਕਾਰਬਰੋ ਦੇ ਅੰਦਰ। ਇਹ 5:30 ਡੇਵ ਟਾਡਲਾ ਸ਼ੋਅ ਸਾਡੇ ਸਟੂਡੀਓ ਦੇ ਨੰਬਰ 2 ਵਜੇ ਤੱਕ ਰਹਿਣਗੇ 9057990999
1: ਫਰੂਟ ਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
2: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
1: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
3: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
4: ਹੈ। ਓ ਤੂੰ ਰੇ ਫੜਾ, ਉਹ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
3: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 4163561870 416-355-1870 ਪੈਗੀ ਪੱਲੇ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।

ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਦੀ ਲੋੜ ਹੈ। 3000 ਮੀਲ ਵੀਕ ਦੇ ਮਿਲਣਗੇ, ਹਰ ਰੋਜ਼ ਸ਼ਾਮ ਨੂੰ ਘਰੇ ਆ ਸਕਦੇ ਹੋ। ਨਾਲ ਦੀ ਨਾਲ ਮਿਡਵੈਸਟ ਐਂਡ ਯੂ ਐਸ ਈਸਟ ਲਈ ਵੀ ਡਰਾਈਵਿੰਗ ਦਾ ਇਹਨਾਂ ਨੂੰ ਵਰਕਰਸ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਜੀ ਐਵਰੈਸਟ ਟਰਾਂਸਪੋਰਟ।

0: ਕੰਪਨੀ ਨਾਲ ਕੰਮ ਕਰਨ ਦਾ 905-846-2229 846-2229 ਐਕਸਟੈਂਸ਼ਨ 4। ਗੁਰਬਾਣੀ ਰੇਡੀਓ ਲੈਣਾ $20 ਦਾ, $20 ਦਾ ਗੁਰਬਾਣੀ ਰੇਡੀਓ ਮਿਲੇਗਾ, ਕੋਸਟ ਪ੍ਰਾਈਸ ਤੇ ਮਿਲੇਗਾ। 416-740-8100 ਗਾਰਬੇਜ ਪਾਰਕਾਂ ਚ ਨਾ ਸੁੱਟੋ, ਪਿਕਨਿਕ ਮਨਾਉਣਾ ਮਨਾਓ ਲੇਕਿਨ ਗਾਰਬੇਜ ਨਾਲ ਚੱਕ ਲਿਆਇਓ। ਲੇਕ ਵਿਚ ਸਵਿਮਿੰਗ ਕਰਨਾ ਕਰੋ ਲੇਕਿਨ ਸ਼ੈਂਪੂ ਸਾਬਣ ਲਾ ਕੇ ਵਿਚ ਨਾ ਜਾਓ। ਹਰ ਤਕਰੀਬਨ ਬਹੁਤ ਸਾਰੇ ਜਿਹੜੇ ਪਲਾਜ਼ਾ ਉਹਨਾਂ ਚ ਡੋਨੇਸ਼ਨ ਬਾਕਸ ਪਏ ਹੁੰਦੇ ਆ, ਉਹ ਤੇ ਲਿਖਿਆ ਹੁੰਦਾ ਕਲੋਜ਼ ਓਨਲੀ। ਉੱਥੇ ਜਾ ਕੇ ਆਪਦੀਆਂ ਟੁੱਟੀਆਂ ਚੀਜ਼ਾਂ ਨਾ ਸੁੱਟੋ, ਜਿਹੜੀਆਂ ਧਾਰਮਿਕ ਮੂਰਤੀਆਂ ਇਹਨਾਂ ਨੂੰ ਜੋ ਪਾਣੀ ਚ ਜਲ ਪ੍ਰਵਾਹ ਨਾ ਕਰੋ। RCMP ਨੂੰ ਫੋਨ ਕਰੋ, ਇਹਨਾਂ ਦੀਆਂ ਵੀਡੀਓ ਬਣਾਓ। ਉਹ ਸਟੋਰ ਜਿਹੜੇ ਫੀਮ ਵੇਚਦੇ ਆ, ਡੋਡੇ ਵੇਚਦੇ ਆ, ਕਾਮਰੀ ਵੇਚਦੇ ਆ, ਪਤਾ ਨਹੀਂ ਕੀ ਕੁਝ ਗਰਬੇਜ ਵੇਚੀ ਜਾਂਦੇ ਆ, ਇਹਨਾਂ ਦਾ ਵੀ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। MP ਦੇ ਸਾਗਰ ਜ਼ਿਲ੍ਹੇ ਦੀ ਬੰਡਾ ਤਹਿਸੀਲ ਦੇ 4 ਪਿੰਡਾਂ ਵਿੱਚ ਸ਼ਨੀਵਾਰ ਐਤਵਾਰ ਦੇ ਦਰਮਿਆਨ ਰਾਤ ਸ਼ਰਾਬ ਪੀਣ ਤੋਂ ਬਾਅਦ 10 ਲੋਕਾਂ ਦੀ ਮੌਤ ਦੀ ਖਬਰ ਆਈ। ਚੰਡੀਗੜ੍ਹ ਮੋਹਾਲੀ ਬਾਰਡਰ ਤੇ ਕਿਸਾਨੀ ਧਰਨੇ ਵਿੱਚ ਪਹੁੰਚੇ ਰਾਕੇਸ਼ ਟਿਕੈਤ। ਪੰਜਾਬ 'ਚ PJ ਤੋਂ ਤੇਜ਼ ਚਿੱਟਾ ਡਿਲੀਵਰੀ ਹੁੰਦਾ ਹੈ, ਪਰ ਇਹਦੀ ਜਿਹੜੀ ਵੀਡੀਓ ਅਕਾਲੀਆਂ ਨੇ ਪਾਈ ਹੈ, ਇਲੈਕਸ਼ਨ ਜੋ ਆ ਚੱਲੀ ਹੁਣ। ਦੱਖਣੀ ਦਿੱਲੀ ਵਿੱਚ 5 ਮੰਜ਼ਿਲਾ ਇਮਾਰਤ ਡਿੱਗੀ, 1 ਹਲਾਕ, ਕਈ ਮਲਬੇ ਹੇਠ ਫਸੇ। ਚਲਦੇ ਆ ਬ੍ਰੈਂਪਟਨ TV ਐਂਡ ਅਪਲਾਇੰਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਦੇ ਆਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ। TV ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ, $399 ਦਾ ਮਿਲੇਗਾ। ਜੇ 65 ਇੰਚ TV ਲੈਣਾ ਚਾਹੁੰਦੇ ਜੀ, $1000 ਵਾਲਾ, $699 ਦਾ ਮਿਲੇਗਾ। ਜੇ 75 ਇੰਚ TV ਲੈਣਾ ਜੀ, ਤੇ $1300 ਵਾਲਾ, $899 ਚ ਮਿਲੇਗਾ। ਜੇ 85 ਇੰਚ TV ਦੀ ਗੱਲ ਕਰੀਏ, $2300 ਵਾਲਾ, $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਇੰਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ, $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ TV ਐਂਡ ਅਪਲਾਇੰਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ, $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ TV ਐਂਡ ਅਪਲਾਇੰਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, BramptonAppliances.com, ਤੇ ਵਨ ਵਰਲਡ ਹੈ ਜੀ, 905-450-2828, 905-450-2828 ਜੀ।
0: ਤੁਸੀਂ ਬ੍ਰੈਂਪਟਨ TV ਐਂਡ ਅਪਲਾਇੰਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828, ਬ੍ਰੈਂਪਟਨ TV ਐਂਡ ਅਪਲਾਇੰਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਸਾਡੇ ਨਾਲ ਕਾਲਰ ਲਾਈਨ ਤੇ ਨੇ, ਹੈਲੋ ਜੀ।
2: ਹਾਂਜੀ ਮਿਸਟਰ ਦੇਵ, ਮੈਨੂੰ ਯਾਰ ਫੋਨ ਚਾਹੀਦਾ ਜਿਹੜਾ ਇਨਸ਼ੋਰੈਂਸ ਕਰਦਾ ਹੋਵੇ USA ਦੀ 4-5 ਮਹੀਨੇ ਲਈ।
0: ਇਨਸ਼ੋਰੈਂਸ ਕਾਹਦੀ ਕਰਾਉਣੀ ਆ?
2: ਹੈਲਥ ਦੀ ਹੋਈ, ਹੋਰ ਕੱਲ੍ਹ
0: ਠੀਕ ਹੈ। 416-817-6500
2: ਹਰਪ੍ਰੀਤ
0: ਸੈਣੀ।
2: ਹਰਪ੍ਰੀਤ ਸੈਣੀ, ਓਕੇ ਵੀਰ, ਥੈਂਕ ਯੂ।
0: ਥੈਂਕ ਯੂ ਸਰ। ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
3: ਮੈਂ ਯਾਰ ਆ ਜਿਹੜਾ ਨੰਬਰ ਡਾਇਲ ਕਰ ਕਰ ਵੇਖਣਾ।
4: ਤੂੰ ਕਿਹਨੂੰ ਨੰਬਰ ਡਾਇਲ ਕਰ ਕਰ ਵੇਖਦਾ?
3: ਓਏ ਆਹੀ ਮੈਂ ਸੋਚਿਆ ਵੀ ਗਾਂਧੀ ਜੀ ਦਾ ਚੱਲ ਗਏ, ਉਹਨਾਂ ਦਾ ਮੋਬਾਈਲ ਨੰਬਰ ਭਲਾ ਕਿਹਦੇ ਕੋਲੇ ਆ?
5: ਮੂੰਹ ਤੇਰੇ।
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: ਲਓ ਜੀ ਸਵਾ ਤਿੰਨ ਸੰਦੇਸ਼ ਤੋਂ ਬਾਅਦ ਜੋਗ ਆ ਰਿਹਾ।
7: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
8: From the Dave Tatlett News Desk, locally covered, nationally connected.
0: ਮੇਜਰ CBS ਜਿਹੜੇ ਹੈ ਉਹਨਾਂ ਨੇ ਆਪਣੇ ਆਪਰੇਸ਼ਨ ਕੀਤਾ ਇੱਥੇ ਓਨਟੇਰੀਓ ਅੰਦਰ, ਜਿੱਥੇ ਉਹਨਾਂ ਨੇ $13.8 million ਦੇ ਤੰਬਾਕੂ ਤੇ ਨਿਕੋਟੀਨ ਪ੍ਰੋਡਕਟ ਫੜੇ ਹੈ। ਬ੍ਰੈਂਪਟਨ ਵਿੱਚ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ, ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਕੈਨੇਡਾ ਦੇ ਕੇਪ ਬ੍ਰਿਟਨ ਵਿੱਚ ਹਫ਼ਤੇ ਦੇ ਅੰਤ ਦੌਰਾਨ ਪਏ ਭਾਰੇ ਮੀਂਹ ਕਾਰਨ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ। 3 ਦਿਨਾਂ ਦੌਰਾਨ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਕੈਨੇਡਾ ਵੱਲੋਂ ਅਮਰੀਕਾ ਵਿਰੁੱਧ ਐਲਾਨਿਆ ਟੈਰਿਫ ਅੱਧੀ ਰਾਤ ਤੋਂ ਲਾਗੂ ਹੋ ਗਿਆ। ਅਮਰੀਕਾ ਤੋਂ ਆ ਰਹੀਆਂ $28 ਅਰਬ ਮੁੱਲ ਦੀਆਂ ਤਕਰੀਬਨ 700 ਵਸਤਾਂ ਉੱਤੇ 15% ਤੋਂ 50% ਟੈਰਿਫ ਲਾਗੂ ਕੀਤਾ ਗਿਆ ਹੈ। ਮਿਸਾਗਾ ਦੇ ਸ਼ੈਲਟਰ ਦੇ ਬਾਹਰ ਚਾਕੂ ਮਾਰਨ ਦੇ ਮਾਮਲੇ ਚ 42 ਸਾਲਾ ਔਰਤ ਗ੍ਰਿਫ਼ਤਾਰ। ਬੇਅਦਬੀ ਮਾਮਲਾ, ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧੀਆਂ, ਸਿੱਟ ਨੇ ਕੀਤਾ ਤਲਬ। ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040, 647-429-4040। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਵਾਹ ਵੀ ਵਾਹ।

0: ਆਪਣੇ ਪੰਜਾਬ ਵਿੱਚ ਹਰਿਆਣੇ ਵਿੱਚ ਫਲਾਂ ਅਤੇ ਸਬਜ਼ੀਆਂ ਵਿੱਚ ਜ਼ਹਿਰ, ਕਈ ਰਾਜਾਂ ਦੇ ਨਮੂਨੇ ਆ ਜਿਹੜੇ ਉਹ ਫੇਲ ਹੋਏ। ਪੰਜਾਬ ਕਾਂਗਰਸ ਦੇ ਵੱਡੇ ਬਦਲਾਅ ਦੇ ਸੰਕੇਤ, ਪਾਇਲਟ ਨੇ ਰਾਹੁਲ ਪ੍ਰਿਯੰਕਾ ਨਾਲ ਕੀਤੀ ਮੁਲਾਕਾਤ।
1: ਪੁੱਤ ਤੇ ਤਾਜ ਤਾਜ ਹੀ ਹੁੰਦਾ, ਘੁੱਗੀਆਂ ਘੁੱਗੀਆਂ ਰਹਿੰਦੀਆਂ ਤੇ ਬਾਜ ਬਾਜ ਹੀ ਹੁੰਦਾ। ਜਦੋਂ ਤੇਰੀ ਆਈ ਤੈਨੂੰ ਘੇਰੀ ਲੈਣਾ, ਬਾਲੇ ਅਤਾਵਲੇ ਨੀ ਹੁੰਦੇ। ਉਹ ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿੱਠਿਆ, ਪਰ ਸਾਡੇ ਮੁਕਾਬਲੇ ਨੀ ਹੁੰਦੇ।
2: ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 6472016002, 647-201-6002, 201-6002।
3: ਵੈਸੇ ਨਾ ਜਿਹੜਾ ਤੁਸੀਂ ਕੁੱਤਾ ਰੱਖਿਆ ਨਾ, ਬੜਾ ਗੰਦਾ।
4: ਕਿਉਂ?
3: ਇਹਨੇ ਗੱਲ ਮੇਰੀ ਕਿਤਾਬ ਪਾੜੀ ਸੀ।
4: ਤੂੰ ਰੁਕ ਜਾ, ਮੈਂ ਹੁਣੇ ਇਹਨੂੰ ਸਜ਼ਾ ਦਿੰਨੀ ਆ।
3: ਔਰ ਰਹਿਣ ਦੇ, ਕੋਈ ਲੋੜ ਨੀ, ਮੈਂ ਦੇਤੀ ਸਜ਼ਾ।
4: ਕਿਵੇਂ?
3: ਮੈਂ ਦੁੱਧ ਪੀ ਗਿਆ ਨਾ ਇਹਦਾ।
4: ਫਿੱਟੇ ਮੁਤੇਰੇ।
0: I am Dave Tatla and you are not. ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ। ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਲੇਟੈਸਟ ਸੇਲ ਦਾ ਵੇਰਵਾ ਦੇਣਗੇ ਜਨਾਬ।
5: ਬਹੁਤ ਸ਼ੁਕਰੀਆ, ਧੰਨਵਾਦ ਦੀਪ ਜੀ। ਬਿਲਕੁਲ, ਪਰਿਵਾਰਾਂ ਨੂੰ ਇਹ ਦੱਸਦੇ ਆ ਰਹੇ ਹਾਂ ਜੀ, ਨੈਕਸਟ ਵੀਕ ਤੋਂ ਉੱਪਰ ਜਿਹੜਾ ਟੈਰਿਫ ਲੱਗਣ ਜਾ ਰਿਹਾ ਫਰਨੀਚਰ ਦੇ ਉੱਪਰ, 25-30% ਜਿਹੜੀਆਂ ਪ੍ਰਾਈਜ਼ਾਂ ਵਧਣ ਜਾ ਰਹੀਆਂ। ਨਾਲ ਦੀ ਨਾਲ ਜਿਹੜਾ ਫਰੇਟ 5-10% ਇਨਕਰੀਜ਼ ਹੋ ਗਿਆ, ਸੋ 30% ਜਿਹੜੀਆਂ ਪ੍ਰਾਈਜ਼ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ। ਲੇਕਿਨ ਸਾਡੇ ਕੋਲ ਜਿਹੜਾ ਪਹਿਲਾ ਸਟਾਕ, ਪੁਰਾਣਾ ਸਟਾਕ ਪਿਆ ਆ, ਜਿਹੜਾ ਵਿਦਆਊਟ ਟੈਰਿਫ ਜਿਹੜੀ ਸਾਡੇ ਕੋਲ ਇਨਵਰਟਰ ਹੋਈ ਪਈ ਆ, ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਲੈਣੇ ਚਾਹੁੰਦੇ ਹੋ, ਤੇ ਇਸ ਵੀਕਐਂਡ ਤੱਕ ਆਪਣੀਆਂ ਡੀਲਾਂ ਤੁਸੀਂ ਫਾਈਨਲ ਕਰ ਸਕਦੇ ਹੋ। ਤੁਹਾਡੀ ਕਲੋਜ਼ਿੰਗ ਨਵੰਬਰ, ਦਸੰਬਰ, ਅਕਤੂਬਰ ਤੱਕ ਆ, ਪਰ ਤੁਸੀਂ ਇਹ ਸਾਰੀਆਂ ਡੀਲਾਂ ਲੌਕ ਕਰ ਸਕਦੇ ਹੋ। ਪਰ ਨੈਕਸਟ ਵੀਕ ਤੋਂ 25-30% ਜਿਹੜੀਆਂ ਟੈਰਿਫ ਟੈਰਿਫ ਟੈਰਿਫ ਲੱਗਣ ਜਾ ਰਹੇ ਆ, 30% ਪ੍ਰਾਈਜ਼ਾਂ ਇੱਥੋਂ ਇੱਥੇ ਚੱਲ ਜਾਣੀਆਂ, 30% ਪ੍ਰਾਈਜ਼ ਜਿਹੜੀਆਂ ਫਰਨੀਚਰ ਦੀਆਂ ਵਧਣ ਜਾ ਰਹੀਆਂ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ, ਰੀਅਲ ਪੱਥਰ ਦਾ ਟੇਬਲ, ਤੇ ਨਾਲ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1200-1300 ਸੀ ਮਾਰਕੀਟ ਦੇ ਵਿੱਚ, 499 ਦਾ ਇਸ ਵੀਕਐਂਡ ਤੱਕ 499 ਡਾਲਰ ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਅਗਲੇ ਵੀਕ ਲੈਣਗੇ, ਇਹ 699 ਡਾਲਰ ਦਾ ਹੋ ਜਾਣਾ, ਕਿਉਂਕਿ ਟੈਰਿਫ ਦੇ ਕਰਕੇ 25-30% ਜਿਹੜੀਆਂ ਪ੍ਰਾਈਜ਼ਾਂ ਵਧਣ ਜਾ ਰਹੀਆਂ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਤੇ ਇਸ ਵੀਕਐਂਡ ਤੱਕ ਆਪਣੀਆਂ ਡੀਲਾਂ ਨੂੰ ਲੌਕ ਕਰ ਲਓ। ਜਿਹੜੀ ਡਿਲੀਵਰੀ ਅਕਤੂਬਰ, ਨਵੰਬਰ, ਦਸੰਬਰ ਤੱਕ ਵੀ, ਤੁਸੀਂ ਜਨਵਰੀ ਤੱਕ ਵੀ ਲੈ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਚੱਲ ਚੱਲ ਚੱਲ। ਧੰਨਵਾਦ ਜੀ ਭਾਜੀ,
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਅਤੇ ਉਸਦੇ ਪਤੀ ਦੀਆਂ ਮੁਸ਼ਕਲਾਂ ਵਧੀਆਂ। ਪਤੀ ਦੀ ਪਹਿਲੀ ਪਤਨੀ ਲਾਹੌਰ ਹਾਈ ਕੋਰਟ ਪਹੁੰਚੀ, ਸਰਬਜੀਤ ਕੌਰ ਦੇ ਘਰ ਵਿੱਚ ਕਬਜ਼ਾ ਕਰਨ ਦੇ ਦੋਸ਼ ਲਗਾ ਦਿੱਤੇ। ਕਾਸਕੋ ਦੇ ਵਿੱਚ ਚਿਕਨ ਵੇਚਿਆ ਗਿਆ, ਉਸਨੂੰ ਰੀਕਾਲ ਕੀਤਾ ਗਿਆ ਹੈ। ਨੇਪਾਲ ਵਿੱਚ ਹੜ੍ਹਾਂ ਕਾਰਨ ਘੱਟੋ ਘੱਟ 1300 ਲੋਕਾਂ ਦੀ ਮੌਤ ਤੋਂ ਬਾਅਦ ਸੋਗ ਦਾ ਦਿਨ ਮਨਾਇਆ ਗਿਆ। ਸਾਊਦੀ ਵਿਦੇਸ਼ ਮੰਤਰੀ ਨੇ ਸਵਾਰਥੀ ਹੋਥੀ ਵਿਦਰੋਹੀਆਂ ਦੀ ਨਿੰਦਾ ਕੀਤੀ ਪਰ ਕਿਹਾ ਡਿਪਲੋਮੈਸੀ ਦਾ ਰਸਤਾ ਬੰਦ ਨਹੀਂ ਹੋਇਆ। ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
6: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
0: अगर तुम मुझे पसंद नहीं करते, अगर तुम मुझे पसंद नहीं करते, ये मेरी समस्या नहीं है, ये आपकी समस्या है। इज योर प्रॉब्लम। दैट्स राइट, इज योर प्रॉब्लम। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਤੀ ਵਿਦਰੋਹੀਆਂ ਦੇ ਹਮਲਿਆਂ ਨੇ ਸਾਊਦੀ ਐਨਰਜੀ ਸਹੂਲਤਾਂ ਨੂੰ ਪ੍ਰਭਾਵਿਤ ਕੀਤਾ, 73 ਲੋਕ ਜ਼ਖਮੀ ਹੋ ਗਏ। ਬਹਾਮਸ ਤੋਂ ਮਿਆਮੀ ਜਾਂਦੇ ਸਮੇਂ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਫਲੋਰੀਡਾ ਦੇ ਪਰਿਵਾਰ ਦੇ 4 ਮੈਂਬਰ ਲਾਪਤਾ ਹਨ। ਡੈਲਟਾ ਵਿੱਚ ਖੜੀ ਟੈਸਲਾ ਕਾਰ ਦੇ ਅੰਦਰ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕਾ ਵਿੱਚ ਕਮਲਪ੍ਰੀਤ ਗ੍ਰਿਫਤਾਰ, 40 ਕਿਲੋ ਕੋਕੇਨ ਅਤੇ ਇੱਕ ਪਿਸਤੌਲ ਜ਼ਬਤ ਕੀਤਾ ਗਿਆ। ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਡਰੱਗ ਸਿੰਡੀਕੇਟ ਚਲਾਉਂਦਾ ਸੀ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ, ਨੀਅਰ ਟੋਬਰਮ, ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਸਾਡੇ ਕੋਲ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ। ਅਗਰ ਤੁਸੀਂ ਖੁਦ ਦਾ ਪ੍ਰੋਗਰਾਮ, ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਓ। 5:30 ਸਭ ਤੋਂ ਵਧੀਆ ਤੇ ਸਭ ਤੋਂ ਪੁਰਾਣੀ ਇਹਨਾਂ ਦੀ ਜਿਹੜੀ ਇਹ ਫ੍ਰੀਕੁਐਂਸੀ ਹੈ। ਨੰਬਰ ਹੈ ਆਪਣੇ 416-677-0609। ਡੱਕ ਸਿਸਟਮ ਸਾਫ਼ ਕਰਾ ਲਓ, ਵਧੀਆ ਰਹੋਗੇ। ਵਿੰਟਰ ਆਉਣ ਵਾਲੀ ਵੀ ਆ, ਵਿੰਟਰ ਆਉਣ ਵਾਲੀ ਕਿ ਆਈ ਚੱਲੀ ਸਮਝੋ, ਤੇ ਉਸ ਤੋਂ ਪਹਿਲਾਂ ਕਰਾ ਲਓ। ਘਰ ਸਾਫ਼ ਰੱਖੋ। ਜੇ ਕਿਸੇ ਨੂੰ ਘਰ ਵਿੱਚ ਦਮਾਂ ਜਾਂ ਸਾਹ ਦਾ ਇਸ਼ੂ ਹੈ, ਉਹ ਵੀ ਠੀਕ ਹੋ ਜਾਏਗਾ, ਕਿਉਂਕਿ ਜਿਹੜੇ ਕੀਟਾਣੂ ਜੇ ਹਵਾ 'ਚ ਹੁੰਦੇ ਆ, ਉਹ ਕੋਈ ਬਾਹਲੇ ਵਧੀਆ ਨਹੀਂ ਹੁੰਦੇ। ਅਮਨ ਨਾਲ ਗੱਲ ਕਰ ਲਓ, 416-277-4616, 277-4616 ਇਹਨਾਂ ਦਾ ਨੰਬਰ ਹੈ। ਇੱਕ ਫਰਮ ਹੈ ਜਿਹਨਾਂ ਨੂੰ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂਐਸ ਲਈ ਡਰਾਈਵਰ ਚਾਹੀਦੇ ਨੇ। ਪੇ ਟੋਪ ਦੀ ਤੇ ਬਾਈ ਵੀਕਲੀ ਮਿਲੇਗੀ, ਪੇ ਟੋਪ ਦੀ ਤੇ ਬਾਈ ਵੀਕਲੀ ਮਿਲੇਗੀ। ਕੁਲਦੀਪ ਮਾਂਗਠੋਰਾ ਨਾਲ ਗੱਲ ਕਰ ਲਓ, 647-972-6455, 972-6455, 972-6455 ਇਹਨਾਂ ਦਾ ਨੰਬਰ ਹੈ।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਟ੍ਰਿਪਲ ਏ ਲੈਂਡਸਕੇਪਿੰਗ ਸਾਡੇ ਵੀਰਾਂ ਦਾ ਨੰਬਰ ਹੈ 647-784-1213, 784-1213। ਇੰਟਰਲੋਕਿੰਗ ਦਾ ਕੰਮ ਵੀ ਕਰਦੇ ਆ, ਘਾਹ ਦਾ ਕੰਮ ਵੀ ਕਰਦੇ ਆ, ਲੈਂਡਸਕੇਪਿੰਗ ਸਾਰੀ ਦੀ ਸਾਰੀ ਘਰ ਦੀ ਤੁਸੀਂ ਕਰਾ ਸਕਦੇ ਹੋ। ਹੁਣ ਪੱਤਝੜ ਆ ਰਿਹਾ ਹੈ, ਪੱਤੇ ਪੁੱਤੇ ਜਿਹੇ ਟਾਹਣੀਆਂ ਟੁਹਣੀਆਂ ਟੁੱਟੀਆਂ ਫੁੱਟੀਆਂ ਜਿਹੀਆਂ ਹੁੰਦੀਆਂ, ਉਹ ਸਭ ਸਾਫ਼ ਕਰ ਦੇਣਗੇ। 647-784-1213 ਸਾਡੀ ਲਾਈਨ ਮਿਲ ਚੁੱਕੀ ਹੈ ਮੀਤਾ ਜੀ ਨਾਲ, ਜਿਹੜਾ ਕਿ ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ। ਮੀਤਾ ਜੀ, ਸਤਿ ਸ਼੍ਰੀ ਅਕਾਲ।
10: ਥੈਂਕ ਯੂ ਸੋ ਮਚ ਦੇਵ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਆਫਟਰਨੂਨ।
0: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ?
10: जी अच्छा आप देखेंगे हेयर डाई या हेयर कलर से एलर्जी होती है तो उसके साथ उसका ट्रीटमेंट उसके बारे में देखेंगे
0: जी जी।
10: और हाँ जी सो काफी बार ऐसे होता है ना कि हेयर कलर आपने किया तो उसके बाद चेहरे पे रैशेस आ गए या वहां से एक्जिमा की शुरुआत हो गई या फिर कई बार मेरे पास पेशेंट्स आते हैं कि कोई केमिकल ट्रीटमेंट करवाया आपने बालों का कि केराटिनाइजिंग वगैरह करवाया तो उसके बाद एलोपेशिया डेवलप हो गया कि सिर में उतने पैच से बाल चले गए और वहां पे वापस हेयर ग्रोथ नहीं हो रहा है। अब यहाँ पे क्या होता है कि ये सारे प्रोडक्ट्स जो आप यूज करते हैं तो हेयर कलर के अंदर हार्श केमिकल्स होते हैं तो कुछ लोगों में ये एलर्जिक रिएक्शन प्रोड्यूस करते हैं। सारे ये करते हैं लेकिन जरूरी नहीं है सबको हो, आपका इम्यून सिस्टम किस तरह का है उस पर ये डिपेंड करता है। तो उसके साथ क्या होगा कि ये एलर्जी होगी अगर आपको तो वहां पे डर्मेटाइटिस की तरह रैशेस होने लगेंगे तो इसको हम कॉन्टैक्ट डर्मेटाइटिस कहते हैं, जिसमें क्या होगा ये केमिकल के कॉन्टैक्ट से स्किन में इन्फ्लेमेशन प्रोड्यूस होता है। अब ये सारी चीजें वो केमिकल या हेयर कलर जैसे आप यूज करते हो तो स्कॉल्प में आपको इची बर्नी या रेडनेस फील होगा, स्कॉल्प से आपको डेंड्रफ की प्रॉब्लम होने लगेगी कि ज्यादा सिकरी जड़ने लगती है और उसके बाद हेयर फॉल स्टार्ट हो गया जो कि आज तक सही नहीं हुआ। तो काफी पेशेंट्स ये भी कंसर्न लेके आ रहे हैं और क्योंकि ये रिएक्शन हरेक में नहीं होता है तो ऐसे में क्या होता है कि मोस्टली जब आप हेयर कलर करते हैं डायरेक्ट अपने बालों पे ही करेंगे और फिर प्रॉब्लम स्टार्ट हो जाएगी। सो अगर आपको पता है कि आपके स्किन सेंसिटिव है तो ये प्रोडक्ट्स या हेयर कलर आप करते हो पहले उसका पैच टेस्ट करें जिसमें कानों के पीछे या आपके हाथों पे आप थोड़ी देर के लिए वो लगा के कलर वगैरह यूज कर सकते हैं, लगा के रख सकते हैं। अगर तो 24 घंटे के अंदर कोई सिम्टम्स आने हैं यूजली विद इन 2-3 दिन में आपको पता चल जाता है 72 आवर्स के अंदर ही अंदर कि आपकी स्किन इससे कोई रिएक्शन दे रही है, सेंसिटिविटी है। सो फर्स्ट टाइम जो भी ट्राई करना है ये पैच टेस्ट करें, अगर आपको एलर्जी की या किसी चीज से रिएक्शन दे रहा है बॉडी तो उसी से आपको पता चल जाएगा। और इसके सिम्टम्स भी किस तरह आएंगे जिनको एलर्जी है कि आंखों में ईची फील होना, रेडनेस है, आंखें आपकी स्वॉलन हो जाती है ये कलर यूज करने के साथ, स्किन पे रैशेस आ जाएंगे पूरे सिर पे, कानों के पीछे, हेयर लाइन में, आपकी गर्दन पे, बियर्ड एरिया में, तो कई बार हाइव्स भी निकल आते हैं, छोटे से लेके बड़े तप्फड़ आ जाते हैं। और इसके साथ साथ रनी नोज, स्नीजिंग की प्रॉब्लम, छींके लगातार चलती रहती है, ब्रीदिंग में डिफिकल्टी और चेस्ट में भी वीजिंग स्टार्ट हो जाएगी और समटाइम्स पेशेंट की कंडीशन काफी सीरियस भी हो सकती है। तो यहाँ पे जो आपके सिम्टम्स डेवलप हुए हैं राइट वे अगर ट्रीटमेंट आप हमारा ये स्टार्ट करते हैं तो आपको इम्प्रूवमेंट भी दिखेगी राइट वे, लेकिन जिन लोगों को बार बार ये चीज हो रही है, एक्जिमा डेवलप हो गया है, डर्मेटाइटिस डेवलप हो जाना या एलोपेशिया एरियाटा है या सिकरी सी फ्लैट।
0: सॉरी मीता जी लाइन कटी गई थी।
10: हाँ जी
0: गो अहेड,
10: नो वरीज। हाँ जी सो अगर आपको डेंड्रफ की प्रॉब्लम आ रही है आफ्टर यूजिंग हेयर कलर या कोई केमिकल प्रोडक्ट यूज किया या फिर एलोपेशिया डेवलप हुआ है, आपके बाल जड़ रहे हैं, एक्जिमा वगैरह की प्रॉब्लम आई है, काव्या होम्योकेयर से आप मेरा कॉन्टेक्ट जरूर कर सकते हैं। मंडे टू सैटरडे वी आर ओपन 6 days a week। हेलो
0: हाँ जी हाँ जी गो अहेड प्लीज।
10: हाँ जी कैन यू हियर मी।
0: हाँ जी हाँ जी
10: हाँ जी। लोकेशन है हमारी 10 Cottrell Boulevard यूनिट 104 इन ब्रैम्पटन। मंडे टू सैटरडे क्लिनिक के अवर्स हैं सुबह 10 से लेकर शाम 6 बजे तक। ऑल ओवर कनाडा, यूएस, सारी जगह पे दवाई हम शिप करते हैं, मेल करते हैं एंड कुछ एक इंश्योरेंस कंपनीज हैं जो इसका कवरेज भी प्रोवाइड करती हैं तो उसका बेनिफिट भी आप ले सकते हैं। फोन नंबर है मेरा 6477602779। और इसके अलावा आजकल जुखाम, खांसी, कोल्ड, फ्लू, सीजनल एलर्जीज का टाइम है, छोटे बच्चों में टीदिंग वगैरह की मेडिकेशन आपको चाहिए, लीवर का क्लिंजिंग कराना चाहते हैं, किडनी क्लिंजर्स आर अवेलेबल एज वेल एंड साथ ही एडिक्शन है, नशा करते हैं किसी भी तरह का, तो उसके लिए काव्या होम्योकेयर से आप मेरा कॉन्टेक्ट कर सकते हैं। वंस अगेन नंबर टू कॉल इज 6477602779। थैंक यू देव जी।
0: इन्हां दी लोकेशन है जी एयरपोर्ट ते कॉटरल दे बिल्कुल कॉर्नर ते जिथे जनक ज्वेलर है, टर्टल जैक्स है, उन उथे ही मीता होरां दी लोकेशन है। एक और नंबर फेर दे दो।
10: हां जी 647 760-2779, that is 2779. Thank you, Deji.
0: Thank you so much. All right. I am Dave Tatla, and you are not. ਨੋਟ ਹੋਣਗੇ ਤਾਂ ਮੀਂਹ ਪੈਣਾ ਉਹਦਾ, ਬਿਨਾਂ ਨੋਟਾਂ ਤੋਂ ਮੀਂਹ ਨਹੀਂ ਪੈਣ ਲੱਗੇ। ਇਸੇ ਲਈ ਅਸੀਂ ਨੀਲਮ ਜੀ ਨਾਲ ਗੱਲ ਕਰਦੇ ਹਾਂ, ਉਹ ਦੇਖਦੇ ਹਾਂ ਨੋਟਾਂ ਦਾ ਪ੍ਰਬੰਧ ਕਿਵੇਂ ਕਰਦੇ ਆ। ਨੀਲਮ ਜੀ ਪੁਰਾਣੇ ਸਵਾਗਤ ਹੈ।
11: ਥੈਂਕ ਯੂ ਸਰ ਜੀ, ਤੁਹਾਨੂੰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਇਹ ਗਾਣੇ ਤਾਂ ਗਾਉਣੇ ਈਜ਼ੀ ਆ, ਨੋਟਾਂ ਦਾ ਮੀਂਹ ਵਰਸਾ ਦਾਂਗੇ, ਪਰ ਨੋਟ ਜੇਬ ਚ ਹੋਣਗੇ ਤਾਂ ਮੀਂਹ ਪੈਣਾ ਇਹਨਾਂ ਦਾ।
11: ਬਿਲਕੁਲ 100%।
0: ਹਾਂਜੀ,
11: ਬਹੁਤ ਸਾਰੀਆਂ ਕਾਲਸ ਇਨ ਰਿਗਾਰਡ, ਕਿਉਂਕਿ ਕੌਂਡੋਜ਼ ਨੇ ਨਾ ਇਸ ਵੇਲੇ ਕਾਫੀ ਸਾਰੇ ਕੌਂਡੋਜ਼ ਨੇ ਜਿਹੜੇ ਕਲੋਜ਼ ਹੋ ਰਹੇ ਆ। ਠੀਕ ਹੈ, ਉਸ ਕਲੋਜ਼ਿੰਗ ਚ ਜਦੋਂ ਆਪਾਂ ਬੁੱਕ ਰਹੇ ਸੀ 2021 ਚ ਜਾਂ 22 ਚ, ਇਸ ਵੇਲੇ ਉਹਨਾਂ ਦੀ ਅਪਰੇਜ਼ਲ ਨਹੀਂ ਆਉਂਦੀ।
0: ਓਕੇ,
11: ਉਸ ਸੰਬੰਧ ਵਿੱਚ ਲੋਕੀ ਮੈਨੀ ਟਾਈਮਸ ਸੇਮ ਹੀ ਕੁਐਸਚਨ ਇੱਕੋ ਹੀ ਪੁੱਛਦੇ ਆ ਕਿ ਸਾਡੀ ਜਿਹੜੀ ਸ਼ੋਰਟਫਾਲ ਆਈ ਆ ਉਹ ਤਾਂ ਆਈ ਆ 100,000 ਦੀ ਜਾਂ 150 ਦੀ ਜਾਂ 200 ਦੀ, ਪਰ ਜਦੋਂ ਸਾਨੂੰ ਵਕੀਲ ਨੇ ਲਿਸਟ ਬਣਾ ਕੇ ਦਿੱਤੀ ਤਾਂ ਉਸ ਹਿਸਾਬ ਨਾਲ ਤਾਂ ਸ਼ੋਰਟਫਾਲ ਜ਼ਿਆਦਾ, ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਸ਼ੋਰਟਫਾਲ ਜ਼ਿਆਦਾ ਕਿਉਂ ਹੈ। ਉਹ ਜ਼ਿਆਦਾ ਕਿਉਂ ਹੁੰਦੀ ਹੈ ਜਦੋਂ ਮੰਨ ਲਓ ਐਗਜ਼ਾਮਪਲ ਦੇ ਨਾਲ ਤੁਹਾਨੂੰ ਦੱਸਿਆ, ਮੰਨ ਲਓ ਤੁਸੀਂ 800,000 ਦਾ ਘਰ ਬੁੱਕ ਕਰਾਇਆ ਸੀ ਉਸ ਵੇਲੇ ਕੌਂਡੋ, ਅੱਜ ਉਹਦੀ ਵੈਲਿਊ ਆਈ 600,000, ਸ਼ੋਰਟਫਾਲ ਡੈਫੀਨੇਟਲੀ 200,000 ਦੀ ਸ਼ੋਰਟਫਾਲ ਆਈ। ਪਹਿਲਾਂ ਬੈਂਕ ਨੇ ਜਿਹੜਾ ਤੁਹਾਨੂੰ ਲੋਨ ਦੇਣਾ ਸੀ ਬੇਸਡ ਔਨ ਪਰਚੇਸ ਪ੍ਰਾਈਸ ਦੇਣਾ ਸੀ, ਅੱਜ ਜਿਹੜਾ ਲੋਨ ਦੇਣਾ ਬੇਸਡ ਔਨ ਅਪਰੇਜ਼ਡ ਪ੍ਰਾਈਸ ਤੇ। ਸੋ ਪਹਿਲਾਂ 20% ਹੋਣਾ ਸੀ 800,000 ਤੇ, ਤਾਂ ਹੁਣ 20% ਹੋਣਾ ਉਹਦੇ ਤੇ ਵੀ ਤੁਹਾਨੂੰ ਦੇਣਾ ਪੈਣਾ, ਤਾਂ ਬਾਕੀ ਦਾ 80%, ਉਹਦੀ ਜਿਹੜੀ 80% ਲੋਨ ਹੈ ਉਹ 600,000 ਤੇ ਆ, ਰਾਈਟ। ਸੋ ਤੁਹਾਡੀ ਉਹ ਆਪੇ ਜਿਹੜੀ ਸ਼ੋਰਟਫਾਲ ਹੈ ਨਾਟ ਜਸਟ 200, ਬਾਕੀ ਦੀ ਅਮਾਊਂਟ ਉਹ ਐਡ ਹੋ ਜਾਂਦੀ ਹੈ ਜਿੰਨਾ ਜਿਹੜੀ ਅਮਾਊਂਟ ਹੈ ਤੁਹਾਨੂੰ 20% ਘੱਟ ਮਿਲਣ ਲੱਗਾ। ਸੋ ਜਦੋਂ ਤੁਸੀਂ ਸੋਚਦੇ ਹੋ ਕਿ ਸਾਨੂੰ ਬੈਂਕ ਨੇ ਬੈਂਕ ਨੇ ਲੋਇਰ ਨੇ ਗਲਤ ਬਣਾ ਕੇ ਦਿੱਤਾ, ਇਟਸ ਨਾਟ ਦੀ ਲੋਇਰ, ਇਟਸ ਯੂ ਡਿਡ ਨਾਟ ਅੰਡਰਸਟੈਂਡ। ਸੋ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ ਤੁਹਾਡਾ ਹੈਗੀ, ਉਹਦੇ 2-4 ਤਰੀਕੇ ਨੇ। 1, ਤੁਸੀਂ ਮੰਨ ਲਓ ਬਿਲਡਰ ਦੀ ਡਿਮਾਂਡ ਸੀ, ਉਹਨੇ ਕਿਹਾ ਸੀ ਮੈਨੂੰ 20% ਡਾਊਨ ਪੇਮੈਂਟ ਚਾਹੀਦੀ ਹੈ ਨੋ ਮੈਟਰ ਵਟ, ਤੁਸੀਂ ਉਹ 20 ਦੇ ਦਿੱਤੀ, 800,000 ਦਾ ਘਰ ਸੀ ਤੁਸੀਂ 160 ਦੇ ਚੁੱਕੇ ਹੋ। ਬਟ ਜੇ ਆਪਾਂ ਨੂੰ ਇਨਸ਼ੋਰਡ ਫਾਈਲ ਕਲੋਜ਼ ਕਰਾਈਏ ਤਾਂ ਮੋਸਟ ਆਫ ਦਾ ਟਾਈਮ 99% ਤੇ ਇਹਨਾਂ ਦੀਆਂ ਅਪਰੇਜ਼ਲ ਨਹੀਂ ਹੁੰਦੀ, ਤਾਂ ਅਪਰੇਜ਼ ਵੈਲਿਊ ਤੇ ਫਰਕ ਹੀ ਨਹੀਂ ਪੈਂਦਾ। ਹੁਣ ਤੁਸੀਂ ਕਹੋ ਆਪਾਂ ਤਾਂ 20% ਦੇ ਚੁੱਕੇ ਹਾਂ, ਹੁਣ ਸਾਡਾ ਤਾਂ ਕੋਈ ਇਲਾਜ ਹੀ ਨਹੀਂ, ਚਲੋ ਵਟ ਐਵਰ, ਸਮ ਪੀਪਲ ਦੇ ਡੋਂਟ ਨੋ ਦਿਸ। ਤੁਸੀਂ 20% ਬਿਲਡਰ ਦੀ ਡਿਮਾਂਡ ਸੀ, ਬੈਂਕਰ ਦੀ ਨਹੀਂ। ਬੈਂਕ ਨੇ ਇਹ ਕਿਹਾ ਕਿ ਆਪਾਂ 15% ਤੇ ਕਲੋਜ਼ ਕਰ ਸਕਦੇ ਹਾਂ, 5% ਜਿਹੜਾ ਐਕਸਟਰਾ ਇਹ ਤੁਹਾਡੀ ਪਾਕਟ ਚ ਆਊਗਾ, ਬੀ ਤੁਹਾਨੂੰ ਜਿਹੜੀ ਉਹਦੀ ਅਪਰੇਜ਼ਲ ਦੀ ਹੈ ਉਹ ਸ਼ੋਰਟਫਾਲ ਨਹੀਂ ਆਏਗੀ। ਸੋ ਉਹਦੇ ਲਈ ਆਈ ਐਮ ਏ ਮੋਰਗੇਜ ਬ੍ਰੋਕਰ ਐਂਡ ਯੂ ਆਰ ਨਾਟ। ਸਿਕਸ 647-739-8710-647-747-10-10 ਇੱਧਰ ਉੱਧਰੋਂ ਗੱਲ ਨਾ ਸੁਣਿਆ ਕਰੋ, ਮੇਰਾ ਅੰਕਲ, ਮੇਰਾ ਚਾਚਾ, ਮੇਰਾ ਤਾਇਆ, ਉਹ ਮੈਨੂੰ ਪਿੱਛੇ ਜੇ ਦੇਵ ਜੀ ਸੇਮ ਕਾਲ, ਮੇਰੇ ਫਰੈਂਡ ਦੀ ਐਗਜੈਕਟ ਸੇਮ ਮੇਰੀ ਸਿਚੁਏਸ਼ਨ ਆ, ਉਹਨੂੰ ਇੰਟਰਸਟ ਕਿੱਦਾਂ ਮਿਲ ਗਿਆ 6.4 ਤਾਂ ਮੈਨੂੰ ਕਿਉਂ 6.9 ਮਿਲਿਆ, ਸੋਰੀ 4.6 and 4.9, ਤਾਂ ਮੈਨੂੰ ਇੱਦਾਂ ਕਿਉਂ ਰੇਟ ਮਿਲਿਆ, ਰਾਈਟ। ਉਹਦੀ ਸਿਚੁਏਸ਼ਨ ਤੁਹਾਡੀ ਸਿਚੁਏਸ਼ਨ ਆਈ ਅੰਡਰਸਟੈਂਡ ਸੇਮ ਆ, ਤੁਹਾਡੀ ਏਜ ਸੇਮ ਹੈ, ਤੁਹਾਡੀ ਨੌਕਰੀ ਸੇਮ ਹੈ, ਪਰਚੇਸ ਪ੍ਰਾਈਸ ਸੇਮ ਹੈ, ਉਹ ਕਲੋਜ਼ ਕਰਾਉਣ ਲੱਗਾ ਇਨਸ਼ੋਰਡ ਫਾਈਲ, ਤੁਸੀਂ ਕਲੋਜ਼ ਕਰਾਉਣ ਲੱਗੇ 20%, ਉਹ ਕਲੋਜ਼ ਕਰਾਉਣ ਲੱਗੇ ਹਸਬੈਂਡ ਵਾਈਫ, ਤੁਸੀਂ ਸਿੰਗਲ। ਸੋ ਸਾਰੀਆਂ ਚੀਜ਼ਾਂ ਦਾ ਦੇਰ ਇਜ਼ ਆਲਵੇਜ਼ ਵਨ ਫਾਈਲ ਇਜ਼ ਨੈਵਰ ਦ ਸੇਮ ਐਸ ਦੀ ਅਦਰ ਵਨ। ਸੋ ਆਪਣੇ ਆਪ ਘਰ ਬੈਠ ਕੇ ਅਸੰਪਸ਼ਨ ਨਾ ਲਿਆ ਕਰੋ, ਕਾਲ ਕਰ ਲਿਆ ਕਰੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ,
0: 647-739-8710. ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲੋ 6479726455-972-6455-972-6455 ਬਾਈਆਂ ਦਾ ਨੰਬਰ ਹੈ। ਯੂਕੇ ਨੇ ਇਜ਼ਰਾਈਲੀ ਅਤਵਾਦੀਆਂ ਤੇ ਸਰਕਾਰੀ ਸਮਰਥਨ ਨਾਲ ਵੈਸਟ ਬੈਂਕ ਵਿਚ ਨਸਲੀ ਸਫਾਈ ਦੇ ਦੋਸ਼ ਲਗਾਏ ਨੇ। ਆ ਕਿਧਰੋਂ ਆ ਗਿਆ
12: ਹੌਲਦਾਰ ਗੁੰਡਾ ਸਿੰਘ ਰਿਪੋਰਟਿੰਗ ਸਰ। ਸਾਸਰੀਕਾਲ ਵੀ
7: ਸਾਸਰੀਕਾਲ ਜੀ
12: ਹਾਲ ਚਾਲ ਨੇ
7: ਠੀਕ ਹੈ ਜੀ ਤੁਸੀਂ ਸੁਣਾਓ
12: ਆਪਾਂ ਵੀ ਠੀਕ ਹਾਂ
7: ਤੁਸੀਂ ਆਪਣਾ ਨਾਮ ਥੋੜਾ ਜਿਹਾ ਬਦਲ ਕਿਉਂ ਨਹੀਂ ਲੈਂਦੇ
12: ਕੀ ਰੱਖ ਲਈਏ
7: ਐਕਚੁਅਲੀ ਤੁਸੀਂ ਹੁਣ ਦੇਖੋ ਇੱਧਰ ਆਏ ਹੋਏ ਹੋ ਹੈ ਨਾ ਤੇ ਮਤਲਬ ਇੰਡੀਆ ਦੇ ਅਕੋਰਡਿੰਗ ਹੀ ਨਾਮ ਹਲੇ ਤਾਈ ਤੁਹਾਡਾ ਚੱਲ ਰਿਹਾ ਕਿਉਂਕਿ ਮੋਸਟਲੀ ਐ ਹੁੰਦਾ ਨਾ ਕਿ ਜਦੋਂ ਜਿੱਦਾਂ ਉਹ ਕਹਿੰਦੇ ਹੁੰਦੇ ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਿਆ ਸ਼ਾਰਟ ਫਾਰਮਸ ਚੱਲਦੀਆਂ ਨੇ ਨਾ ਸੋ ਤੁਸੀਂ ਹਲੇ ਤਾਈ ਆਪਣਾ ਨਾਮ ਕਿਉਂ ਨਹੀਂ ਚੇਂਜ ਕੀਤਾ
12: ਨਹੀਂ ਮੈਂ ਹੁਣ ਅੱਗੇ ਗੰਡਾ ਸਿੰਘ ਦੋ ਤੇ ਅੱਖਰਾਂ ਦਾ ਨਾਂ ਹੋਰ ਤੂੰ ਕੀ ਘਟਾ ਦੇ
7: ਨਹੀਂ ਬਟ ਫੇਰ ਵੀ ਥੋੜਾ ਜਿਹਾ ਯੂ ਨੋ ਟ੍ਰੈਂਡੀ ਜਿਹਾ ਥੋੜਾ ਜਿਹਾ ਨਵਾਂ ਨਾਮ ਇੱਦਾਂ ਕੁਝ ਗੁੱਡ ਜਿਹਾ ਹੋਣਾ ਚਾਹੀਦਾ
12: ਨਹੀਂ ਮੈਂ ਪਿੱਛੇ ਟਰਾਈ ਕੀਤਾ ਸੀ
7: ਓਕੇ
12: ਇਹ ਤੁਸੀਂ ਤੈਨੂੰ ਦੱਸੋ ਨਾ ਗੋਰੀ ਇੱਕ ਬਣ ਗਈ ਸਹੇਲੀ ਮੇਰੀ
7: ਓਏ ਹੋਏ
12: ਉਹਨੂੰ ਪਿਆਰ ਜਿਹਾ ਆ ਗਿਆ ਮੇਰੇ ਤੇ ਉਹ ਮੈਨੂੰ ਪਿਆਰ ਨਾਲ ਗਣੀ ਨਹੀਂ ਹਾਏ ਓਨੀਅਨ
7: ਓਨੀਅਨ ਓਕੇ ਮਤਲਬ ਇੰਗਲਿਸ਼ ਲੈਵਲ ਦਾ ਨਾਮ ਲੈਂਦੀ ਸੀ ਕੀ ਬਾਤ ਹੈ
12: ਮੈਨੂੰ ਬੜਾ ਪਿਆਰਾ ਲੱਗਣਾ ਓਨੀਅਨ ਸਿੰਘ ਜਿਹਨਾਂ ਨੇ ਮੈਨੂੰ ਕਹਿਣਾ ਨਾ
7: ਹਾਂ
12: ਧਰਮ ਸੁਧੀ ਗੱਲ ਹੈ ਮੇਰੇ ਰੋਮ ਰੋਮ ਚੋਂ ਗੰਢਿਆਂ ਦੀ ਬੋ ਆਉਣੀ
7: ਚਲੋ ਮੈਂ ਤੁਹਾਨੂੰ ਕੋਈ ਨਵਾਂ ਨਾਮ ਦੇ ਦਿਆਂ
12: ਤੇ ਗੱਲ ਪਤਾ ਕੀ ਉਹਨੇ ਨਵਾਂ ਨਾਮ ਦਿੱਤਾ ਸੀ ਤੇ ਥੋੜੇ ਦਿਨ ਨਾਲ ਵੀ ਰਹੀ
7: ਹੈਲੋ ਤੁਹਾਡਾ ਨਾ ਗੰਡਾ ਸਿੰਘ ਨਾਮ ਹੀ ਠੀਕ ਆ ਚਲੋ
0: ਤੁਹਾਡੀ ਗੱਲ ਕਰਾਉਣੇ ਆ ਅਭਿਸ਼ੇਕ ਜੀ ਨਾਲ ਦੇਖਦੇ ਹਾਂ ਕਿਹੜੀਆਂ ਲਿਸਟਿੰਗਾਂ ਲੈ ਕੇ ਆਇਆ ਜਨਾਬ
13: ਸਤਿ ਸ਼੍ਰੀ ਅਕਾਲ ਦੇਵ ਭਾਜੀ ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ ਹੁਣ ਸੁਣੋ ਜੀ ਕਮਰਸ਼ੀਅਲ ਲਿਸਟਿੰਗਸ ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ ਜੀ ਟੀ ਏ ਦੇ ਅੰਦਰ ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ ਬਰਗਰ ਕਿੰਗ ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ ਹਾਈਲੀ ਪ੍ਰੋਫਿਟੇਬਲ ਐਕਸਲੈਂਟ ਲੋਕੇਸ਼ਨ ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ 5+3 ਬੈਡਰੂਮ ਦਾ 6500 ਸਕੁਅਰ ਫੁੱਟ ਲਿਵਿੰਗ ਸਪੇਸ 60x250 ਫੁੱਟ ਦਾ ਪ੍ਰੀਮੀਅਮ ਲੋਟ ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ ਨਵੀਂ ਬਿਲਡਿੰਗ ਸਿਰਫ ਔਰ ਸਿਰਫ 3,99,000 ਦੇ ਅੰਦਰ ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ ਵਿਦ ਲੀਗਲ ਬੇਸਮੈਂਟ ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ ਬੈਰੀ ਦੇ ਅੰਦਰ 4 bedroom ਦਾ ਘਰ 1 bedroom ਦੀ ਬੇਸਮੈਂਟ ਆਫ ਮਾਰਕੀਟ ਡੀਲ ਹੈ ਜੇਕਰ ਤੁਸੀਂ ਬਾਏ ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਮੈਨੂੰ ਹੁਣੇ ਕਾਲ ਕਰੋ ਅਭਿਸ਼ੇਕ ਰਿਐਲਟਰ 647-792-7000 647-792-7000
0: ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ ਉੱਪਰ ਨਹੀਂ ਜਾਏਗੀ ਨਾ ਵਧੇਗੀ ਨਾ ਘਟੇਗੀ ਤੇ ਮੰਡੀਆਂ ਦੇ ਭਾਅ ਤੁਹਾਨੂੰ ਦੱਸ ਦਿੰਦੇ ਹਾਂ ਜਨਕ ਜੂਲਰ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਸੋਨਾ ਥੱਲੇ ਹੈ ਡਾਲਰ ਤੇ ਕਰੂਡ ਵਾਲੇ ਸਮੇਂ ਉੱਪਰ ਚੱਲ ਰਿਹਾ ਹੈ ਮਾਸਕੋ ਦਾ ਕਹਿਣਾ ਹੈ ਕਿ ਹੰਗਰੀ ਦੇ 10 ਡਿਪਲੋਮੈਟਾਂ ਨੂੰ ਕੱਢਣ ਦੇ ਕਦਮ ਦਾ ਸਖ਼ਤ ਅਤੇ ਦਰਦਨਾਕ ਜਵਾਬ ਦਿੱਤਾ ਜਾਵੇਗਾ ਇਰਾਨ ਵਿੱਚ ਜੰਗ ਕਾਰਨ ਬ੍ਰਾਜ਼ੀਲ ਦਾ ਤੇਲ ਉਦਯੋਗ ਵਧ ਰਿਹਾ ਹੈ ਰਾਹੁਲ ਦਾ ਜਹਾਜ਼ ਪਹਿਲੀ ਵਾਰ ਨਹੀਂ ਉਤਰਿਆ ਦਿੱਲੀ ਤੋਂ ਲਖਨਊ ਆ ਰਿਹਾ ਸੀ ਦੂਜੀ ਵਾਰ ਕੋਸ਼ਿਸ਼ ਕੀਤੀ ਤਾਂ ਉਤਰਿਆ ਯੂਪੀ ਦੇ ਜੱਜ ਨੇ ਲਿਖਿਆ ਮੈਂ ਡਰਪੋਕ ਹੋਣ ਨਾਲੋਂ ਮਰਨਾ ਪਸੰਦ ਕਰਾਂਗਾ 5 ਮਹੀਨਿਆਂ ਵਿੱਚ 23 ਨੂੰ ਮੌਤ ਦੀ ਸਜ਼ਾ ਸੁਣਾਈ ਜ਼ਹਿਰੀਲੀ ਸ਼ਰਾਬ MP ਦੇ ਵਿੱਚ 22 ਲੋਕਾਂ ਨੇ ਜਿਨ੍ਹਾਂ ਨੂੰ ਇਸ ਨੂੰ ਪੀਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਕੀ ਹੋਇਆ ਪਹਿਲਾਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਫਿਰ ਉਹਨਾਂ ਦਾ ਸਰੀਰ ਨੀਲਾ ਹੋ ਗਿਆ ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਹਿੰਦੁਸਤਾਨ ਦੇ ਵਿੱਚੋਂ 90% ਜਿਹੜੇ ਬੱਦਲ ਨੇ ਗਾਇਬ ਹੋ ਚੁੱਕੇ ਹਨ ਬਿਹਾਰ ਵਿੱਚ ਹੜ੍ਹਾਂ ਨਾਲ 27 lakh ਲੋਕ ਪ੍ਰਭਾਵਿਤ ਹੋਏ ਨੇ ਨੇਪਾਲ ਦੇ ਹੜ੍ਹ ਦੀ ਗੱਲ ਦੱਸੀਏ ਤਾਂ 7 ਸੁਰੰਗਾਂ ਵਿੱਚ ਫਸੇ ਮਜ਼ਦੂਰਾਂ ਦੀ ਭਾਲ ਜਾਰੀ ਹੈ ਹੁਣ ਤੱਕ 13,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ 5,000 ਲੋਕ ਅਜੇ ਵੀ ਲਾਪਤਾ ਨੇ ਗਏ ਤੇ ਆਏ ਇੰਡੀਅਨ ਫਰੂਟਲੈਂਡ ਦਾ ਆ ਸੁਨੇਹਾ ਸੁਣੋ
14: ਇੰਡੀਅਨ ਫਰੂਟਲੈਂਡ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰਾਂਟਨ
16: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
17: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
16: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
0: ਯਾਦ ਆ ਜਦੋਂ ਇਹ ਗਾਣਾ ਆਇਆ ਸੀ?

ਸਾਡੇ ਕੋਲ ਇਹ ਟਾਈਮ ਅਵੇਲੇਬਲ ਆ, ਅਗਰ ਤੁਸੀਂ ਖੁਦ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਿਓ 4166777609। ਅਗਰ ਤੁਸੀਂ ਰੇਡੀਓ ਤੇ ਆਪਣੀ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ 4166777609।

0: Dave Tatla. And you are not. Hello.
1: Hello. Kataria Tours and Travel.
2: Hanji, Kataria Tours and Travel.
1: India diyan tikta chai diya si.
2: Oh, India ki tusi jitho marzi diyan tikta lalo. Bas dasso ki tikta kato diya chai diya ne. Te haan, special tour packages te honeymoon packages vi sade kol available ne.
1: Par usse man service te sab to badhiya rates le ikko ikna. Kataria Tours and Travel. Booking le aaj hi call karo 905-678-1200. 905-678-1200. Kataria Tours and Travel.
3: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
4: ਓਏ ਕਿਤੇ ਨਹੀਂ ਗੱਲਾਂ ਕਰਦੇ ਹੋ ਵੀ ਗੱਡੀ ਲੈਣੀ ਹੈ, ਕੋਈ ਆਲੂ ਪਿਆ ਤੇ ਲੈਣੀ ਨਹੀਂ। ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ, ਚੁੱਪ ਕਰਕੇ ਆਜੋ, ਨਵੀਂ ਜਾਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900-791-4900। ਆਜੋ ਆਜੋ।
5: ਆ ਵੀ ਯਾਦ ਹੋਣਾ ਜਦੋਂ ਗਾਣਾ ਆਇਆ ਸੀ।

0: 32 55 80
1: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
3: I am Dev Takla and you are not. Muskoka andar 1.5 acre te 2600 square foot di cottage sale te aayi hai. 3 bedroom 2 and a half washroom han. High end de furniture na fully furnished hai. $30,000 da generator ate 14 by 14 feet da pad vi baneya hai. 2 saal di navi cottage $100,000 di income generate kardi hai. 12 by 30 foot da deck hai plus walkout basement vi hai. Muskoka room vi furnish kita gaya hai. ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222। ਆਪਣੇ ਨਾਲ ਕੋਈ ਵੀ ਗੱਲਬਾਤ ਕਰ ਲਈ ਨੰਬਰ ਨੇ 416-677-0609 6700-0609। ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋ ਦੂਰ ਰੇਡੀਓ। This is Vatno Dur Radio.
3: ਵਤਨੋ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਸਿਜਦਾ ਕਰਦਾ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋ ਦੂਰ ਰੇਡੀਓ।
2: This is Vatno Dur Radio.

0: ਜੀ ਦੋਸਤੋ, ਵੈਲਕਮ ਜੀ ਆਇਆਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਔਰ ਲੌਂਗ ਵੀਕਐਂਡ ਤੋਂ ਬਾਅਦ ਕੰਮਾਂ ਕਾਰਾਂ ਦੇ ਉੱਤੇ ਆ ਗਏ ਹੋ, ਸਾਰਿਆਂ ਦਾ ਸਵਾਗਤ ਹੈ। ਵੈਸੇ ਜਦੋਂ ਕਿੰਨੇ ਦਿਨਾਂ ਬਾਅਦ ਕੰਮ ਤੇ ਆਉਂ ਤਾਂ ਦਿਲ ਵੀ ਨਹੀਂ ਲੱਗਦਾ ਹੁੰਦਾ ਕੰਮ ਕਰਨ ਨੂੰ, ਉਦਾਂ ਦਿਲ ਲੱਗਦਾ ਹੁੰਦਾ ਪਰ ਕੰਮ ਕਰਨ ਨੂੰ ਦਿਲ ਨਹੀਂ ਲੱਗਦਾ ਹੁੰਦਾ। ਅੱਜ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਕਿਉਂਕਿ ਆਲਮੋਸਟ ਜਿਹੜਾ ਸਮਰ ਸਮਾਪਤ ਹੋ ਚੁੱਕੀ ਆ, ਹੌਲੀ ਹੌਲੀ ਹੁਣ ਜਿਹੜਾ ਰੁੱਖ ਹੈ ਉਹ ਵਿੰਟਰ ਵੱਲ ਨੂੰ ਜਾਣਾ, ਮੌਸਮ 'ਚ ਤਬਦੀਲੀ ਸ਼ੁਰੂ ਹੋ ਜਾਣੀ ਆ, ਦਿਨ ਛੋਟੇ ਹੁੰਦੇ ਜਾਣੇ ਆ, ਬੱਚੇ ਬੈਕ ਟੂ ਸਕੂਲ ਚਲੇ ਗਏ ਨੇ। ਸੋ ਅੱਜ ਦਾ ਵਧੀਆ ਸਬਜੈਕਟ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਾਂਗੇ। ਸੋ ਮੇਰੇ ਨਾਲ ਸਾਥ ਦੇ ਰਹੇ ਨੇ ਕਿਰਨ ਜੀ। ਕਿਰਨ ਜੀ, ਆਇਆਂ
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ, ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇਹ ਇੱਕ ਜਿਹੜਾ ਸਮਰ ਦਾ ਲਾਸਟ ਲੌਂਗ ਵੀਕਐਂਡ ਸੀਗਾ ਤੇ ਹੁਣ ਆਪਾਂ ਹੌਲੀ ਹੌਲੀ ਪੈਰ ਜਿਹੜਾ ਹੈ ਜੀ ਵਿੰਟਰ ਵੱਲ ਨੂੰ ਰੱਖ ਰਹੇ ਹਾਂ। ਬਟ ਉਮੀਦ ਕਰਦੇ ਹਾਂ ਕਿ ਹਰ ਇੱਕ ਮੌਸਮ ਜਿਹੜਾ ਹੈ ਜੀ ਵਧੀਆ ਸਾਰਿਆਂ ਦੇ ਲਈ ਜ਼ਿੰਦਗੀ ਦੇ ਵਿੱਚ ਰੰਗ ਲੈ ਕੇ ਆਵੇ ਤੇ ਨਾਲ ਦੀ ਨਾਲ ਸਾਰੇ ਜਿਹੜੇ ਜੀ ਠੀਕ ਠਾਕ ਰਹਿਣ ਤੇ ਵਧੀਆ ਰਹਿਣ, ਇਸ ਚੀਜ਼ ਦੀ ਜਿਹੜੀ ਜੀ ਅਸੀਂ ਆਸ ਰੱਖਦੇ ਹਾਂ। ਸਾਰੇ ਵਾਪਸ ਆਪਣੇ ਕੰਮਾਂ ਕਾਰਾਂ ਤੇ ਜਿਹੜੇ ਜੀ ਪਰਤ ਚੁੱਕੇ ਨੇ ਤੇ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋ, ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਪਸੰਦ ਆਉਂਦਾ ਹੋਊਗਾ। ਕੋਈ ਗੱਲਬਾਤ ਸਾਡੇ ਨਾਲ ਕਰਨੀ ਹੁੰਦੀ ਆ, ਸਾਡਾ ਨੰਬਰ 9057990999 ਤੇ ਤੁਸੀਂ ਜਿਹੜੀ ਜੀ ਕਰ ਸਕਦੇ ਆ। ਔਰ ਅੱਜ ਦੀ ਤਰੀਕ ਜਿਹੜੀ ਜੀ ਦੱਸਦੀ ਆ, ਅੱਜ ਸਪਤੰਬਰ 8 ਜਿਹੜੀ ਜੀ ਹੋ ਚੁੱਕੀ ਆ ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸਦੀ ਕਿ ਅੱਜ ਦਾ ਵੈਦਰ ਹੈਗਾ 20 ਡਿਗਰੀ, ਸ਼ਾਮ ਨੂੰ ਵੀ 20 ਡਿਗਰੀ ਆ ਜੀ, ਓਵਰ ਨਾਈਟ 19 ਡਿਗਰੀ, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 6:50 ਤੇ ਦਿਨ ਜਿਹੜਾ ਜੀ ਢਲ ਜਾਣਾ 7:40। ਸੁਖੀ ਜੀ, ਨਾਲ ਦੀ ਨਾਲ ਜਿੱਥੇ ਕਿ ਆਪਾਂ ਗੱਲਬਾਤ ਕਰਦੇ ਹਾਂ ਕਿ ਠੀਕ ਆ, ਹੁਣ ਪਹਿਲਾਂ 9:30 ਤੱਕ ਜਿਹੜਾ ਜੀ ਦਿਨ ਛਿਪਦਾ ਸੀ, ਹੁਣ ਥੋੜਾ ਜਿਹੜਾ ਜੀ ਅਰਲੀ ਛਿਪਣ ਲੱਗ ਗਿਆ।
0: ਸੱਚੀ ਮੈਨੂੰ ਨੀ ਪਤਾ ਮੈਂ 9:30 ਸੌ ਜਾਣਾ। ਜਿੰਨੇ ਵੀ ਸਾਡੇ ਲਿਸਨਰ ਸਰੋਤੇ ਸਾਰੇ ਐਕਟਿਵ ਹੋਣਗੇ ਛੁੱਟੀਆਂ ਤੋਂ ਬਾਅਦ, ਅੱਜ ਉਹਨਾਂ ਨਾਲ ਖੁੱਲ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਅੱਜ ਫਸਟ ਡੇ ਬੈਕ ਟੂ ਸਕੂਲ ਦਾ ਦਿਨ ਵੀ ਆ। ਹੋ ਸਕਦਾ ਤੁਹਾਡੇ ਬੱਚੇ ਪਹਿਲੀ ਵਾਰ ਅੱਜ ਸਕੂਲ ਗਏ ਹੋਣ, ਹੋ ਸਕਦਾ ਹੈ ਤੁਸੀਂ ਪਹਿਲੀ ਵਾਰੀ ਕਿਤੇ ਕੰਮ ਤੇ ਆਏ ਹੋ, ਔਰ ਕੀ ਮਹਿਸੂਸ ਕੀਤਾ ਹੋਵੇ ਪੇਰੈਂਟਸ ਨੇ ਬੱਚਿਆਂ ਨੂੰ ਛੱਡਣ ਲੱਗੇ, ਜਾਂ ਬੱਚਿਆਂ ਨੂੰ ਕਿੰਨਾ ਕੁ ਚਾਅ ਸੀ, ਜਾਂ ਬੱਚੇ ਕਿੰਨੇ ਕੁ ਰੋਂਦੇ ਸੀ ਕਿ ਅਸੀਂ ਨਹੀਂ ਜਾਣਾ ਸਕੂਲ ਦੇ ਵਿੱਚ, ਤੇ ਜਾਂ ਫਿਰ ਕਈ ਵਾਰੀ ਬੱਚੇ ਘਰ 'ਚ ਰਹਿ ਕੇ ਦਾਦੀਆਂ ਨਾਲ ਬਾਬਿਆਂ ਨਾਲ ਉਹਨਾਂ ਦਾ ਵੱਧ ਪਿਆਰ ਹੁੰਦਾ ਤੇ ਉਹ ਕਹਿੰਦੇ ਨਹੀਂ ਨਹੀਂ ਨਹੀਂ ਅਸੀਂ ਤਾਂ ਘਰੇ ਖੇਡਣਾ ਹੀ ਆ, ਅਸੀਂ ਨਹੀਂ ਜਾਣਾ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਅੱਜ ਦਾ ਜੇ ਕਿਸੇ ਦਾ, ਤੇ ਜ਼ਰੂਰ ਸ਼ੇਅਰ ਕਰੋ 9057990999 ਔਰ 9057990999। ਮੋਨਾ ਜੀ ਵੀ ਸਟੂਡੀਓ ਚ ਆ ਗਏ ਨੇ, ਮੋਨਾ ਜੀ ਜੀ ਆਇਆਂ ਨੂੰ
2: ਥੈਂਕ ਯੂ ਸੋ ਮਚ ਸੁਖੀ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ, ਕਿਰਨ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਔਰ ਮੋਨਾ ਜੀ, ਕਿਉਂਕਿ ਤੁਸੀਂ ਵੀ ਕਾਫੀ ਸਾਲਾਂ ਤੋਂ ਕੈਨੇਡਾ ਚ ਰਹਿ ਰਹੇ ਹੋ, ਜਿਹੜੇ ਅੱਜ ਦੇ ਦਿਨ ਜਿਹੜਾ ਹੁੰਦਾ ਹੈ ਸਪਤੰਬਰ ਲੌਂਗ ਵੀਕਐਂਡ ਤੋਂ ਬਾਅਦ, ਜਿਹੜਾ ਭਾਵੇਂ ਕਈ ਵਾਰੀ ਇਹ ਲੌਂਗ ਵੀਕਐਂਡ 5 ਤਰੀਕ ਨੂੰ ਆ ਜਾਂਦਾ, ਕਈ ਵਾਰੀ 4 ਤਰੀਕ ਨੂੰ ਆ ਜਾਂਦਾ, 1-2 ਦਿਨ ਘੱਟਦੇ ਰਹਿੰਦੇ ਹਰ ਸਾਲ ਦੇ ਵਿੱਚ, ਤੇ ਤੁਹਾਡਾ ਵੀ ਐਕਸਪੀਰੀਅੰਸ ਹੋਇਆ ਹੋਊਗਾ, ਤੁਸੀਂ ਵੀ ਜਦੋਂ ਪਹਿਲੀ ਵਾਰੀ ਬੱਚੇ ਸਕੂਲ ਭੇਜੇ ਹੋਣਗੇ ਥੋੜਾ ਜਿਹਾ ਆਪਣਾ ਹੀ ਦੱਸੋ।
2: ਇਟਸ ਬੀਨ ਲੌਂਗ ਟਾਈਮ ਵੈਸੇ,
0: ਪਰ ਜਿਹੜੀ ਪਹਿਲੀ ਵਾਰੀ ਦੀ ਯਾਦ ਹੁੰਦੀ ਉਹ ਭੁੱਲਦੀ ਨਹੀਂ।
2: ਪਰ ਮੈਨੂੰ ਲੱਗਦਾ ਕਿ ਜਦੋਂ ਸਪੈਸ਼ਲੀ ਟੂ ਬੀ ਟਰੂ, ਵੈਸੇ ਕਈ ਵਾਰ ਕਹਿ ਦਿੰਦੇ ਕਿ ਤੁਸੀਂ ਜ਼ਿਆਦਾ ਸਾਈਡ ਲੈਂਦੇ ਹੋ, ਪਰ ਵੱਡੇ ਜਿਹੜਾ ਫਸਟ ਬੱਚਾ ਹੁੰਦਾ ਉਦੋਂ ਵੇਲੇ ਜ਼ਿਆਦਾ ਫੀਲ ਹੁੰਦਾ, ਉਨਾ ਚਾਹੇ ਬੱਚਾ ਨਹੀਂ ਰੋਂਦਾ ਹੁੰਦਾ, ਕਈ ਵਾਰ ਮਦਰਸ ਨੂੰ ਰੋਣਾ ਆ ਜਾਂਦਾ ਵੀ ਹਾਂ ਵੀ ਇਸ ਨੂੰ ਛੱਡ ਕੇ ਚੱਲੇ ਆ, ਰਾਈਟ। ਸੋ ਪਰ ਜਿਵੇਂ ਹੁੰਦਾ ਕਿ ਸੈਕਿੰਡ ਐਂਡ ਥਰਡ ਕਿਡ, ਡੈਫੀਨੇਟਲੀ ਫਿਰ ਉਹਨਾਂ ਨੂੰ ਚਾਓ ਚਾਹੀ ਜਾਂਦੇ ਨੇ, ਕਿਉਂਕਿ ਉਹ ਵੱਡੇ ਬੱਚੇ ਨੂੰ ਦੇਖਦੇ ਨੇ ਕਿ ਹਾਂ ਵੱਡੇ ਵਾਲਾ ਜਾ ਰਿਹਾ, ਮੈਂ ਵੀ ਜਾਣਾ, ਹਨਾ। ਫਿਰ ਉਹ ਜਦੋਂ ਖੁਸ਼ ਹੋ ਕੇ ਜਾਂਦੇ ਨੇ ਤਾਂ ਮਦਰਸ ਨੂੰ ਵੀ ਲੱਗਦਾ ਕਿ ਹਾਂ ਦੇ ਆਰ ਹੈਪੀ, ਸੋ ਇਟਸ ਫਾਈਨ।
0: ਤੇ ਕਈ ਵਾਰ ਜਦੋਂ ਦੇਖਿਆ ਮੈਂ ਅੱਜ ਸਵੇਰੇ ਜਦੋਂ ਬੱਸ ਲੋਕਾਂ ਸਕੂਲ ਦੇ ਬੱਚਿਆਂ ਨੂੰ ਪਿਕ ਕਰਨ ਆਈ ਆ, ਤੇ ਬਹੁਤ ਸਾਰੇ ਪੇਰੈਂਟਸ ਇੱਦਾਂ ਸੀ ਜਿਨ੍ਹਾਂ ਦੇ ਬੱਚੇ ਪਹਿਲੀ ਵਾਰ ਜਾ ਰਹੇ ਸੀ, ਪੂਰੇ ਤੇ ਪੂਰੀ ਫੈਮਿਲੀ ਉਹ ਉੱਥੇ ਬੱਸ ਸਟਾਪ ਦੇ ਉੱਤੇ ਖੜੇ ਲੈ ਕੇ ਉਹਨਾਂ ਨੂੰ ਪੂਰੀ ਤਿਆਰੀ ਦੇ ਵਿੱਚ, ਉਹਨਾਂ ਨੂੰ ਕਈਆਂ ਨੇ ਫੁੱਲ ਵੀ ਹੱਥ 'ਚ ਫੜਾਏ ਹੋਏ ਬੱਚੇ ਨੂੰ ਲੈ ਕੇ ਵੀ, ਚਲੋ ਵੀ ਆਪਾਂ ਇੱਦਾਂ ਜਾਣਾ ਇਹ ਜਾਣਾ। ਤੇ ਮੈਨੂੰ ਲੱਗਦਾ ਜੇ ਲਿਸਨਰ ਸਾਡੇ ਵੀ ਦੱਸ ਸਕਣ ਇਹੋ ਜਿਹਾ ਐਕਸਪੀਰੀਅੰਸ ਤੇ ਬੜੀ ਚੰਗੀ ਗੱਲ ਹੋਵੇਗੀ। 9057990999 ਨੰਬਰ ਹੈ, 9057990999 ਤੇ ਸਾਡੀਆਂ ਲਾਈਨਸ ਓਪਨ ਆ, ਪਰ ਹਾਲੇ ਤੱਕ ਕਾਲ ਕੋਈ ਨਹੀਂ ਆਈ, ਇੰਤਜ਼ਾਰ ਕਰ ਰਹੇ ਹਾਂ। ਮੈਨੂੰ ਵੀ ਮੋਨਾ ਜੀ ਯਾਦ ਹੈ ਜਦੋਂ ਸਾਡਾ ਮੇਰਾ ਬੇਟਾ ਪਹਿਲੀ ਵਾਰ ਸਕੂਲ ਗਿਆ ਤੇ ਛੱਡਣ ਲੱਗਿਆ ਨੂੰ ਸਾਨੂੰ ਜ਼ਿਆਦਾ ਟਾਈਮ ਲੱਗ ਗਿਆ, ਉਹ ਘਰ ਸਾਡੇ ਤੋਂ ਪਹਿਲਾਂ ਆ ਗਿਆ।
2: ਐਕਚੁਅਲੀ ਉਹਨਾਂ ਟਾਈਮ ਦੇ ਵਿੱਚ ਜਦੋਂ ਤੁਹਾਡੇ ਬੇਟੇ ਦੀ ਹੋਣਾ ਤਦ ਮੈਨੂੰ ਲੱਗਾ ਹਾਫ ਡੇ ਹੁੰਦੇ ਸੀਗੇ।
0: ਨਹੀਂ ਹਾਫ ਨਹੀਂ, ਉਹਨੇ ਜਾ ਕੇ ਉਹ ਪਾਏ ਖੱਪ ਸਕੂਲ 'ਚ, ਕਹਿੰਦਾ ਮੈਂ ਰਹਿਣਾ ਹੀ ਨਹੀਂ, ਚੱਕ ਉਹ ਭੱਜ ਗਿਆ ਰੋਂਦਾ ਰੋਂਦਾ, ਉਹ ਕਹਿੰਦਾ ਮਿਹਨਤ ਆ, ਹਾਲੇ ਅਸੀਂ ਗੱਡੀ 'ਚ ਬੈਠ ਕੇ ਲੈ ਜਾਓ ਜੀ ਨੂੰ। ਇਦਾਂ ਬੱਚੇ ਕਈ ਕਈ ਬੱਚੇ ਇਦਾਂ ਵੀ ਕਰਦੇ ਆ। ਅੱਛਾ ਕਿਰਨ, ਤੁਸੀਂ ਜਦੋਂ ਆਪ ਪਹਿਲੀ ਵਾਰੀ ਸਕੂਲ ਗਏ ਸੀ ਤੁਹਾਨੂੰ ਯਾਦ?
2: ਜਰੂਰ ਯਾਦ ਹੋਊਗਾ,
1: ਇੰਨਾ ਯਾਦ ਨਹੀਂ, ਬਟ ਮੈਨੂੰ ਇਦਾਂ ਲੱਗਦਾ ਹੈ ਕਿ ਮੇਰਾ ਬ੍ਰਦਰ ਹੈ ਨਾ ਇਕੱਲਾ ਸਕੂਲ ਨਹੀਂ ਜਾਂਦਾ ਹੁੰਦਾ ਸੀਗਾ, ਤਾਂ ਮੈਨੂੰ ਵੀ ਘਰ ਦੇ ਨਾਲ ਹੀ ਭੇਜ ਦਿੰਦਾ ਸੀ ਤੁਸੀਂ ਵੀ ਜਾਓ, ਹੈ ਨਾ, ਕਿ ਉਹ ਇਕੱਲਾ ਨਹੀਂ ਜਾਂਦਾ ਹੈਗਾ। ਸੋ ਮੈਨੂੰ ਇੰਨਾ ਕੀ ਚੇਤੇ ਹੈ ਕਿ ਮੈਨੂੰ ਬਹੁਤ ਅਰਲੀ ਸਕੂਲ ਭੇਜ ਦਿੱਤਾ ਸੀਗਾ ਕਿ ਠੀਕ ਹੈ ਤੂੰ ਜਾਓ ਉਹਦੇ ਨਾਲ ਜਾ।
2: ਐਕਚੁਅਲੀ ਇੰਡੀਆ ਦੇ ਵਿੱਚ ਤਾਂ ਇਹ ਹੋ ਜਾਂਦਾ ਸੀ ਨਾ ਕਿ ਤੁਹਾਡੀ ਏਜ ਜੇ ਨਹੀਂ ਵੀ ਹੈ 6 ਮਹੀਨੇ ਸਾਲ ਛੋਟਾ ਵੀ ਭੇਜ ਦਿੰਦੇ ਸੀਗੇ।
0: ਹਾਂਜੀ, ਇੰਡੀਆ ਦੇ ਵਿੱਚ ਹੀ ਬੱਚਿਆਂ ਦਾ ਭਾਰ ਘੱਟ ਹੁੰਦਾ, ਬਸਤੀਆਂ ਦਾ ਜ਼ਿਆਦਾ ਹੁੰਦਾ।
1: 100% ਜੀ।
0: ਅੱਛਾ ਸਾਡੇ ਵੇਲੇ ਤਾਂ ਬਸਤਾ ਕਹਿੰਦੇ ਸੀਗੇ, ਤੁਹਾਡੇ ਟਾਈਮ ਕੀ ਕਹਿੰਦੇ? ਅੱਛਾ ਬੜੇ ਨਾ ਦੇਖੋ ਬਸ ਉਹਦੇ ਚ ਵੀ ਬੜੀ ਚੀਜ਼ਾਂ, ਜਦੋਂ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਹੁੰਦੇ ਆ ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਜਿਹੜੇ ਨਾਲ ਲੈ ਕੇ ਜਾਣਾ ਸਮਾਨ ਲੰਚ ਵਗੈਰਾ ਜਾਂ ਉਹਨਾਂ ਦਾ ਜਿਹੜਾ ਬੈਗ ਆ ਉਹ ਡਿਫਰੈਂਟ ਹੁੰਦਾ ਸੀ। ਸ਼ਹਿਰੀ ਬੱਚਿਆਂ ਦਾ ਡਿਫਰੈਂਟ ਹੁੰਦਾ ਸੀ ਔਰ ਪ੍ਰਾਈਵੇਟ ਬੱਚਿਆਂ ਦਾ ਡਿਫਰੈਂਟ ਹੁੰਦਾ, ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਡਿਫਰੈਂਟ ਹੁੰਦਾ, ਆਲਵੇਸ ਸਾਰਾ ਕੁਛ ਜਿਹੜਾ ਹੋਰ ਮਾਹੌਲ ਦੇ ਹਿਸਾਬ ਨਾਲ ਹੁੰਦਾ। ਇੱਥੇ ਵੀ ਮੇਰੇ ਖਿਆਲ ਇੱਦਾਂ ਹੀ ਆ।
2: ਬਿਲਕੁਲ, ਮੋਸਟ ਆਫ ਦਾ ਟਾਈਮ ਵੈਸੇ ਬਹੁਤ ਜ਼ਿਆਦਾ ਫਰਕ ਤਾਂ ਨਹੀਂ ਹੈਗਾ ਮੈਂ ਦੇਖਿਆ, ਕਿਉਂਕਿ ਪ੍ਰਾਈਵੇਟ ਸਕੂਲ ਦੇ ਵਿੱਚ ਇੱਥੇ ਜਿਵੇਂ ਬੱਚਿਆਂ ਨੂੰ ਯੂਨੀਫਾਰਮ ਹੈ ਤਾਂ ਉਸ ਕਰਕੇ ਬੱਚੇ ਜ਼ਿਆਦਾ ਡਿਸਿਪਲਿਨਡ ਰਹਿੰਦੇ ਨੇ, ਜ਼ਿਆਦਾ ਉਹਨਾਂ ਨੂੰ ਬ੍ਰਾਂਡ ਦੇ ਵੱਲ ਜਾਂ ਬ੍ਰਾਂਡਿਡ ਚੀਜ਼ਾਂ ਦੇ ਵੱਲ ਘੱਟ ਧਿਆਨ ਹੁੰਦਾ ਕਿਉਂਕਿ ਸਕੂਲ ਦੇ ਵਿੱਚ ਅਲਾਊਡ ਨਹੀਂ ਹੁੰਦੀਆਂ ਉਹ ਚੀਜ਼ਾਂ। ਹਾਂ ਇਹ ਜ਼ਰੂਰ ਹੈ, ਮੈਨੂੰ ਲੱਗਦਾ ਜਿਹੜੇ ਪਬਲਿਕ ਸਕੂਲ ਆ ਉੱਥੇ ਹਾਈ ਫਾਈ ਜ਼ਿਆਦਾ ਹੁੰਦਾ ਹੈ ਕਿਉਂਕਿ ਐਵਰੀਡੇ ਉਹ ਚੀਜ਼ ਆਪਣੇ ਹਿਸਾਬ ਦੇ ਨਾਲ ਕੱਪੜੇ ਪਾ ਕੇ ਜਾਂਦੇ ਨੇ। ਸੋ ਮੋਸਟਲੀ ਮੈਨੂੰ ਲੱਗਦਾ ਕਿ ਪਬਲਿਕ ਸਕੂਲ ਦੇ ਵਿੱਚ ਥੋੜਾ ਜਿਹਾ ਬੱਚੇ ਕਰ ਜਾਂਦੇ ਨੇ ਕਿ ਹਾਂ ਮੈਂ ਇਸ ਬ੍ਰਾਂਡ ਦੀ ਚੀਜ਼ ਲੈਣੀ ਹੈ ਜਾਂ ਕਿਸ ਤਰੀਕੇ ਦਾ ਲੈਣੀ।
0: ਹਾਂ ਮੇਰੇ ਕੋਲ ਕੱਲ ਵੀ ਸਿਟੀ ਸੈਂਟਰ ਖੁੱਲਾ ਸੀ ਤੇ ਦੇਖਿਆ ਸੀ ਰੌਣਕਾਂ ਲੱਗੀਆਂ ਹੋਈਆਂ ਸੀ, ਬੱਚੇ ਵਗੈਰਾ ਔਰ ਸਾਰੇ ਜਿਹੜੇ ਹੈਗੇ ਆ ਉੱਥੇ ਆਪਣੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਘੁੰਮ ਰਹੇ ਸੀ ਵੀ ਹੁਣ ਕਈ ਵਾਰੀ ਲਾਸਟ ਮੂਮੈਂਟ ਤੇ ਹੁੰਦਾ ਨਾ ਮੈਂ ਜਾਣਾ ਹੀ ਨਹੀਂ ਕੱਲ ਨੂੰ ਸਕੂਲ, ਮੈਨੂੰ ਅੱਜ ਚਾਹੀਦਾ ਮੈਂ ਤਾਂ ਜਾਣਾ।
2: ਬਿਲਕੁਲ
0: ਹਾਂਜੀ। ਸੋ ਮੇਰੇ ਖਿਆਲ ਸਾਡੇ ਲਿਸਨਰ ਜਿਹੜੇ ਇਸ ਟੋਪਿਕ ਨਾਲ ਇੰਟਰਸਟਡ ਨਹੀਂ ਹੈ ਕਿਸੇ ਦੀ ਕਾਲ ਨਹੀਂ ਆਈ, ਸੋ ਰਹਿਣ ਦੀ ਫਿਰ ਗੱਲਬਾਤ ਕਰਨ ਨੂੰ। ਦੇਖੋ ਮੋਨੇ ਤੁਸੀਂ ਵੀ ਪੈਸੇ ਦੇ ਕੇ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਮੈਂ ਵੀ ਪੈਸੇ ਦੇ ਕੇ ਇਹ ਟਾਈਮ ਤੇ ਆਵਾਂ ਪ੍ਰੋਗਰਾਮ, ਲਿਸਨਰ ਨੂੰ ਫ੍ਰੀ ਕਹੀਦਾ ਤੇ ਤਾਂ ਵੀ ਨਹੀਂ ਕਾਲ ਕਰਦੇ?
2: ਹੋ ਸਕਦਾ ਕਿ
0: ਜਾਂ ਫ੍ਰੀ ਵਾਲੀ ਚੀਜ਼ ਦੀ ਵੈਲਿਊ ਨਹੀਂ ਹੁੰਦੀ,
2: ਇਹ ਤਾਂ ਹੈ ਥੋੜਾ ਜਿਹਾ ਹੁੰਦਾ ਤਾਂ ਹੈ, ਪਰ ਇਹ ਹੋ ਸਕਦਾ ਕਿ ਥੋੜਾ ਜਿਹਾ ਕੰਮ ਕਾਰ ਚ ਬਿਜ਼ੀ ਹੋਣ ਜਾਂ ਡਰਾਈਵਿੰਗ ਕਰ ਰਹੇ ਹੋਣ, ਸੋਚ ਹੀ ਜਾ ਸਕਦੀ ਹੈ।
0: ਨਹੀਂ ਡਰਾਈਵਿੰਗ ਤਾਂ ਕਰ ਰਹੇ ਹੁੰਦੇ, ਪਰ ਗੱਲ ਜੇ ਕੋਈ ਤੇ ਆਪਾਂ ਨਾ ਗੰਦਾ ਜਿਹਾ ਟੌਪਿਕ ਸ਼ੁਰੂ ਕਰ ਦਈਏ ਲਾਈਨ ਹੀ ਟੁੱਟਣੀ, ਕਿਉਂਕਿ ਮੈਂ ਸੁਣਿਆ ਕਈ ਹੋਰ ਰੇਡੀਓ ਪ੍ਰੋਗਰਾਮਾਂ ਦੇ ਉੱਤੇ ਨਾ ਉਹ ਕੋਈ ਨਾ ਟੌਪਿਕ ਦਾ ਮੂੰਹ ਹੁੰਦਾ ਨਾ ਸਿਰ ਹੁੰਦਾ, ਕੋਈ ਹੋਰ ਹੀ ਗਲਤ ਮਲਤ ਜਿਹੜੀਆਂ ਪਰਿਵਾਰ ਚ ਬੈਠ ਕੇ ਗੱਲਾਂ ਸੁਣ ਵੀ ਨਹੀਂ ਸਕਦੇ ਅਸੀਂ ਪਰਿਵਾਰਕ ਬੰਦੇ, ਤੇ ਉਹ ਉਹਨਾਂ ਦੀ ਲਾਈਨ ਹੀ ਟੁੱਟਦੀ, ਪਤਾ ਨਹੀਂ ਉਹ ਸਵਾਦ ਲੈਂਦੇ ਆ ਸ਼ਾਇਦ ਕਿ ਉਹਨਾਂ ਦਾ ਐਂਟਰਟੇਨ ਆ। ਬਈ ਦੇਖ ਲਓ ਆਪਾਂ ਤਾਂ ਲਾਭਾ ਦੇਵਾਂਗੇ ਤੁਹਾਨੂੰ, 9057990999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਅੱਜ ਦਾ ਪ੍ਰੋਗਰਾਮ ਸਾਡਾ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਢਿੱਲੋ ਵੀਡੀਓ ਵਾਲੇ ਵੀ ਧੰਨਵਾਦ ਕਰ ਰਹੇ ਨੇ ਕਿ ਲੌਂਗ ਵੀਕਐਂਡ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਕੋਲੋਂ ਜਿਹੜੇ ਗੁਰਬਾਣੀ ਰੇਡੀਓ ਤੇ ਪਲੱਗ ਇਨ ਰੇਡੀਓ ਖਰੀਦੇ ਨੇ, ਗਿਫਟ ਇੱਕ ਦੂਜੇ ਨੂੰ ਦਿੱਤੇ, ਤੇ ਨਾਲ ਆਈ ਪੀ ਟੈਲੀਵਿਜ਼ਨ ਵੀ ਤੁਸੀਂ ਉਹਦਾ ਬਾਕਸ ਵੀ ਲੈ ਸਕਦੇ ਹੋ 9052041313। ਤੇ ਨਾਲ ਹੀ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਵੱਲੋਂ ਵੀ ਅੱਜ ਦਾ ਸਪੋਂਸਰ ਹੈ, ਔਰ ਜਿਹਨਾਂ ਦੀਆਂ ਤਿੰਨ ਲੋਕੇਸ਼ਨਾਂ ਨੇ, ਲਓ ਜੀ ਇੱਕ ਕਾਲ ਵੱਜ ਗਈ, ਔਰ ਜਿਹਨਾਂ ਦੀਆਂ ਤਿੰਨ ਲੋਕੇਸ਼ਨਾਂ ਨੇ ਔਰ ਤਿੰਨਾਂ ਲੋਕੇਸ਼ਨਾਂ ਦੇ ਉੱਤੇ ਫਰੈਸ਼ ਤੁਹਾਨੂੰ ਮਠਿਆਈ ਮਿਲਦੀ ਹੈ। ਦੇਖਦੇ ਹਾਂ ਜੀ ਸਾਡੇ ਕਾਲਰ ਕਿਹੜੇ ਨੇ। ਜੀ ਆਇਆਂ ਨੂੰ
3: ਹੈਲੋ ਜੀ, ਆਈ ਹਰਡ ਯੂ ਆਨਲਾਈਨ, ਤੁਹਾਨੂੰ ਆਨਲਾਈਨ ਸੁਣਿਆ, ਤੁਸੀਂ ਕੰਪਲੇਨ ਕਰੀ ਕਿ ਕੋਈ ਕਾਲ ਨਹੀਂ ਕਰਦੇ, ਸੋ ਆਈ ਥੌਟ ਆਈ ਸ਼ੁਡ ਕਾਲ।
0: ਥੈਂਕ ਯੂ ਜੀ, ਥੈਂਕ ਯੂ ਕਾਲ ਕਰ ਲਈ, ਤੁਸੀਂ ਅੱਜ ਦੇ ਵਿਨਰ ਹੋ, ਫਸਟ ਕਾਲਰ ਹੋਣ ਲੱਗੇ ਹੋ।
3: ਥੈਂਕ ਯੂ ਫੋਰ ਦ ਅਵਾਰਡ ਐਂਡ ਦ ਟ੍ਰੋਫੀ।
0: ਹਾਂਜੀ,
3: ਮੇਰੀ ਡਾਟਰ ਅੱਜ ਸਵੇਰੇ, ਸ਼ੀ ਇਜ਼ ਇਨ ਸੀਨੀਅਰ ਕਿੰਡਰਗਾਰਟਨ, ਤੇ ਸ਼ੀ ਵਾਸ ਸੁਪਰ ਐਕਸਾਈਟਿਡ ਕਿਉਂਕਿ ਉਹਨੇ ਬੱਸ ਵਿੱਚ ਵੀ ਫਰੈਂਡਸ ਨੇ, ਸਕੂਲ ਵਿੱਚ ਵੀ ਹੁਣ ਫਰੈਂਡਸ ਨੇ, ਤੇ ਮੈਂ ਉਹਨੂੰ ਕਿਹਾ ਸੀ ਕਿ ਤੂੰ ਹੁਣ ਸੀਨੀਅਰ ਹੋ ਗਈ ਹੈ, ਐਂਡ ਉਹਨੇ ਕਿਹਾ ਮੈਂ ਸੀਨੀਅਰ ਹਾਂ, ਸੋ ਦੇਰ ਵਾਸ ਅ ਸੈਂਸ ਆਫ ਫੀਲਿੰਗ ਕਿ ਮੈਂ ਹੁਣ ਵੱਡੀ ਹੋ ਗਈ ਹਾਂ, ਮੈਂ ਛੋਟੇ ਵਾਲਿਆਂ ਨੂੰ ਦੱਸਣਾ ਕਿ ਕਿਵੇਂ ਚੱਲਣਾ ਸਕੂਲ ਵਿੱਚ, ਤੇ ਸਾਰੇ ਬੱਚੇ ਸੇਮ ਨਹੀਂ ਹੁੰਦੇ, ਕਈ ਵਾਰੀ ਬੱਚੇ ਐਕਸਾਈਟਿਡ ਵੀ ਹੁੰਦੇ, 2 ਮਹੀਨੇ ਘਰ ਰਹਿ ਕੇ ਟੀਵੀ ਦੇਖ ਕੇ ਬੋਰ ਹੋ ਗਏ ਹੁੰਦੇ ਨੇ
0: ਜੀ,
3: ਤੇ ਹਰ ਤਰ੍ਹਾਂ ਦੇ ਬੱਚੇ ਹੁੰਦੇ ਨੇ, ਕਈ ਐਕਸਾਈਟਿਡ ਔਰ ਕਈ ਸੈਡ, ਸੋ ਮਾਈ ਡਾਟਰ ਵਾਸ ਐਕਸਾਈਟਿਡ।
0: ਗੁੱਡ ਗੁੱਡ, ਵੈਰੀ ਗੁੱਡ ਜੀ, ਔਰ ਜਿੱਥੇ ਜਦੋਂ ਬੱਚੇ ਇਦਾਂ ਖੁਸ਼ ਹੋ ਕੇ ਜਾਣ ਤੇ ਫਿਰ ਉਹਦਾ ਆਪਣੇ ਆਪ ਹੀ ਮਨ ਕਰਨਾ ਪੜ੍ਹਾਈ ਨੂੰ।
3: ਬਿਲਕੁਲ, ਟੀਚਰਸ ਅਜੈਂਡਾ ਪੁੱਛਦੀਆਂ ਨੇ ਪੂਰੇ 2 ਮਹੀਨੇ ਕੀਤਾ ਕੀ, ਤੇ ਬੱਚਿਆਂ ਨੂੰ ਦੱਸੀਦਾ ਹੈ ਕਿ ਤੁਸੀਂ ਹੋਲੀਡੇ ਤੇ ਗਏ, ਉਹਨਾਂ ਨੂੰ ਦੱਸਣਾ ਹੈ, ਤੇ ਉਹ ਚੀਜ਼ਾਂ ਸਾਰੀਆਂ ਦੱਸਣ ਲਈ ਹੁੰਦੀਆਂ ਨੇ ਬੱਚਿਆਂ ਕੋਲ, ਦੈਟ ਮੇਕਸ ਦੇਮ ਐਕਸਾਈਟਿਡ।
0: ਅੱਛਾ ਜੀ, ਜਦੋਂ ਹੁਣ ਤੁਸੀਂ ਬਹੁਤ ਵਧੀਆ ਗੱਲ ਕੀਤੀ ਕਿ 2 ਮਹੀਨੇ ਉਹਨਾਂ ਕੋਲ ਟਾਈਮ ਹੁੰਦਾ ਖੇਡਣ ਦਾ, ਵਕੇਸ਼ਨ ਦਾ, ਕਿਤੇ ਵੀ ਘੁੰਮਣ ਫਿਰਨ ਦਾ, ਪਰ ਜਿਹੜੇ ਆਪਾਂ ਜਦੋਂ ਬੈਕ ਹੋਮ ਜਿਹੜੇ ਸਕੂਲਾਂ ਤੋਂ ਆਏ ਹਾਂ, ਜਿੱਦਾਂ ਤੁਸੀਂ ਕਿਹੜੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਜੀ?
3: ਮੈਂ ਦਿੱਲੀ ਤੋਂ ਬਿਲੋਂਗ ਕਰਨੀ ਆ ਮੈਂ ਪੜ੍ਹੀ ਜੰਪਲ ਮੇਰੀ ਉੱਥੇ ਦੀ ਹੈ ਤੇ ਮੈਂ ਇੱਥੇ ਪੜ੍ਹੀ ਹਾਂ
0: ਹਾਂਜੀ ਹਾਂ ਦਿੱਲੀ ਕਹਿ ਲਈਏ ਪੰਜਾਬ ਕਹਿ ਲਈਏ ਸਾਰੇ ਸਕੂਲ ਸੇਮ ਸਿਸਟਮ ਹੀ ਹੁੰਦਾ ਤੇ ਉਹ ਤਾਂ ਜਦੋਂ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਹੋਮਵਰਕ ਇੰਨਾ ਦੇ ਦਿੰਦੇ ਆ ਕਿ ਉਹ ਬੰਦੇ ਕੋ ਵਿਚਾਰੇ ਕੋ ਟਾਈਮ ਹੀ ਨਹੀਂ ਹੁੰਦਾ ਕਰਨ ਨੂੰ
3: ਕਾਪੀਆਂ ਪਰ ਬਸ ਸਮਝ ਲਈਦਾ ਆ ਇੱਥੇ ਫ੍ਰੀ ਹੋ ਕੇ ਕਿੰਨਾ ਟੀਵੀ ਪੈਪਾ ਪੈਕ ਦੇਖ ਦੇਖ ਕੇ ਬੱਚੇ ਥੱਕ ਜਾਂਦੇ ਨੇ
0: ਹਾਂਜੀ
3: ਬਾਕੀ ਉੱਥੇ ਨਾਨਕੇ ਹੁੰਦੇ ਇੱਥੇ ਨਾਨਕੇ ਵੀ ਬਿਜ਼ੀ ਨੇ ਸੋ
0: ਬਿਲਕੁਲ ਜੀ ਇੱਥੇ ਨਾਨਕੇ ਬੇਸਮੈਂਟ 'ਚ ਹੀ ਰਹਿੰਦੇ ਹੁੰਦੇ ਕਈ ਵਾਰੀ ਬੱਚਿਆਂ ਵਾਲੇ ਨੇ ਔਰ ਇਹ ਵੀ ਨਾਨਕਿਆਂ ਦੇ ਜਾਂਦੇ ਰਹੇ ਕਈ ਵਾਰ ਬੱਚਿਆਂ ਨੂੰ ਨਾਨਕਿਆਂ ਦੇ ਇਸ ਕਰਕੇ ਭੇਜੀਦਾ ਛੁੱਟੀਆਂ 'ਚ ਕਿ ਉਹ ਸਾਨੂੰ ਤੰਗ ਨਾ ਕਰਨ ਜਾ ਕੇ ਉਹਨਾਂ ਦਾ ਸਮਾਨ ਤੋੜਨ ਜਦੋਂ ਜੀ ਉਹ ਪੁੱਛ ਕੇ ਦੇਖੋ ਉਹਨਾਂ ਦੇ ਮਾਮੀਆਂ ਨੂੰ ਜਿਹਨਾਂ ਨੂੰ ਤੰਗ ਕਰਦੇ ਜਾ ਕੇ ਉਹ ਕਹਿੰਦੇ ਕਿੱਥੋਂ ਸਾਡੇ ਘਰ ਭੇਜਤਾ
3: ਆਹੋ ਉਹ ਵੀ ਚੇਂਜ ਹੋ ਗਿਆ ਪਹਿਲੇ ਨਾ ਮਾਮੇ ਮਾਮੀਆਂ ਖੁਸ਼ ਹੁੰਦੇ ਸੀ ਇੰਡੀਆ ਵਿੱਚ ਕਿ ਯੂ ਨੋ ਸਾਡੇ ਆਏ ਨੇ ਯੂ ਨੋ ਭੂਆ ਦੇ ਬੱਚੇ ਔਰ ਇੱਥੇ ਜਿਹੜਾ ਇੱਥੇ ਨਾਨਕੇ ਇੰਨੇ ਬਿਜ਼ੀ ਨੇ ਕਿ ਉਹਨਾਂ ਖੁਸ਼ ਨਹੀਂ ਹੁੰਦੇ ਤੇ ਸਭ ਕੁਝ ਬਦਲ ਗਿਆ
0: ਬਿਲਕੁਲ ਥੈਂਕ ਯੂ ਪਹਿਲਾਂ ਤਾਂ ਤੁਹਾਡਾ ਕਾਲ ਕਰਨ ਲਈ ਗੁੱਡ ਲੱਕ ਜੀ ਥੈਂਕਸ ਔਰ ਦੇਖਦੇ ਨੈਕਸਟ ਕਾਲ ਜੀ ਆਇਆਂ ਨੂੰ ਜੀ
4: ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਭਾਜੀ

0: ਗੱਲ ਦੇਖੋ ਜੀ, ਕਈਆਂ ਨੂੰ ਪਤਾ ਹੀ ਨਹੀਂ ਹੈ ਨਾ ਕਿ ਵੀ ਵਾਪਸ ਡ੍ਰੌਪ ਹੋਣਾ ਕਿ ਅਸੀਂ ਪਿਕ ਕਰਨ ਜਾਣਾ।
1: ਬਿਲਕੁਲ ਯਾਰ, ਤੇ ਜਿਹਨਾਂ ਦੀ ਨਿਊ ਰਜਿਸਟ੍ਰੇਸ਼ਨ ਹੈ ਹੁਣ 2 ਮੰਥ ਹੁੰਦੇ ਆ, ਉੱਥੇ ਲਿਸਟ 'ਚ ਦੇਖਿਆ ਕਈ ਬੱਚਿਆਂ ਦਾ ਨਾਮ ਹੀ ਨਹੀਂ ਹੈ, ਤਾਂ ਪੇਰੈਂਟਸ ਪ੍ਰਿੰਸੀਪਲ ਦੇ ਆਫਿਸ ਦੇ ਬਾਹਰ ਫਰਸਟ੍ਰੇਟਿਡ ਸੀਗੇ ਕਿ ਸਾਡੇ ਬੱਚੇ ਕਿਹੜੀ ਕਲਾਸ 'ਚ ਜਾ ਰਹੇ ਨੇ। ਆਈ ਡੋਂਟ ਨੋ ਕਿ ਜਦੋਂ ਸਭ ਕੁਝ ਆਨਲਾਈਨ ਹੈਗਾ ਤਾਂ ਦੈਨ ਵਾਈ ਵੇ ਨਾਟ ਗੈਟਿੰਗ ਈਮੇਲਸ ਕਿ ਤੁਹਾਡੇ ਬੱਚਾ ਫਲਾਣੀ ਫਲਾਣੀ ਕਲਾਸ 'ਚ। ਸੋ ਇਸ ਅੱਜ ਪਹਿਲਾ ਦਿਨ ਆਉਂਦਾ ਤਾਂ 2-3 ਚੀਜ਼ਾਂ ਨੇ, ਬਾਕੀ ਬੱਚੇ ਸੁਪਰ ਐਕਸਾਈਟਿਡ ਸੀਗੇ, ਠੀਕ ਸੀਗਾ ਸਕੂਲ ਦੇ, ਤੇ ਗੁੱਡ ਲੱਕ ਸਭ ਨੇ, ਵਧੀਆ
0: ਸਾਰਿਆਂ ਲਈ ਗੁੱਡ ਲੱਕ ਹੈ। ਪਰ ਇੱਕ ਹੋਰ ਪਹਿਲਾ ਦਿਨ ਉਹਨਾਂ ਲੋਕਾਂ ਦੇ ਲਈ ਵੀ ਆ ਜਿਹੜੇ ਕੰਮਾਂ ਕਾਰਾਂ ਤੇ ਜਾਂਦੇ ਆ, ਤੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਇਸ ਟਾਈਮ 8 ਵਜੇ ਤੋਂ ਲੈ ਕੇ 8:30 ਤੋਂ 9:30 ਤੱਕ ਬੱਸਾਂ ਹੁੰਦੀਆਂ, ਬੱਚਿਆਂ ਨੇ ਸਕੂਲ ਦੇ ਵਿੱਚ ਆਉਣਾ ਹੈ 3:30 ਵਜੇ। ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਡਰਾਈਵ ਦਾ ਧਿਆਨ ਰੱਖਣ।
2: ਬਿਲਕੁਲ ਐਕਸਟਰਾ।
1: ਹਾਂਜੀ ਬਿਲਕੁਲ, ਇੱਕ ਤੁਸੀਂ ਆਪਣੇ ਰੇਡੀਓ ਤੇ ਵੀ, ਮੈਂ ਜਿਹੜਾ ਮੋਸਟ ਪ੍ਰੋਬਬਲੀ ਜਿੰਨੇ ਮੇਰੀ ਟੀਚਰ ਜਾਂ ਸਟਾਫ ਨਾਲ ਗੱਲ ਹੋਈ ਹੈ ਨਾ, ਅੱਜ ਦੀ ਬੱਸ ਸਰਵਿਸ ਨਹੀਂ ਮਿਲਣੀ ਕਿਸੇ ਨੂੰ, ਆਈ ਥਿੰਕ 2 ਦਿਨ ਨਾ ਪਹਿਲੇ ਪੇਰੈਂਟਸ ਨੂੰ ਹੀ ਪਿਕ ਕਰਨਾ ਪੈਣਾ ਜਾ ਕੇ।
0: ਅੱਛਾ ਜੀ, ਇਹ ਪੀਲ ਚ ਹੈ ਜਾਂ ਬਾਹਰ ਵੀ?
1: ਅਪੀਲ ਜੀ ਜੀ ਬ੍ਰੈਂਪਟਨ ਜੀ ਪੀਲ ਰੀਜਨ ਤੇ, ਆਈ ਥਿੰਕ ਟੂਡੇ ਦੇ ਕਿਡਸ ਗੋਨਾ ਗੈਟ ਅ ਟੈਗ, ਉਹਨਾਂ ਦੇ ਬੈਗਾਂ ਦੇ ਨਾ ਟੈਗ ਲੱਗਿਆ ਹੋਣਾ, ਲੈਟਸ ਸੇ ਬੱਸ ਨੰਬਰ 1 ਬੱਸ ਨੰਬਰ 2, ਸੋ ਇਫ ਦੇ ਆਰ ਗੈਟਿੰਗ ਦ ਟੈਗ ਟੂ ਇਟ ਦੈਟ ਮੀਨਸ ਕਿ ਟੁਮਾਰੋ ਦੇ ਆਰ ਗੋਇੰਗ ਬਾਈ ਬੱਸ।
0: ਓਕੇ,
1: ਜੇ ਉਹਨਾਂ ਨੂੰ ਟੈਗ ਨਹੀਂ ਮਿਲਦਾ ਤਾਂ ਆਈ ਥਿੰਕ 2 ਡੇਜ਼ ਪੇਰੈਂਟਸ ਨੂੰ ਹੀ ਡ੍ਰੌਪ ਜਾਂ ਪਿਕਅਪ ਕਰਨਾ ਪੈਣਾ।
0: ਨਹੀਂ, ਬਹੁਤ ਚੰਗੀ ਗੱਲ ਹੈ ਜੀ, ਤੁਸੀਂ ਇਹ ਕਮਿਊਨਿਟੀ ਖਬਰ ਜਿਹੜੀ ਦਿੱਤੀ ਹੈ, ਸਾਨੂੰ ਵੀ ਨਹੀਂ ਪਤਾ ਸੀ, ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਪੇਰੈਂਟਸ ਨੂੰ ਉਹ ਵੀ ਜ਼ਰੂਰ, ਕਿਉਂਕਿ ਕਈ ਵਾਰ ਪੇਰੈਂਟਸ ਕੰਮਾਂ ਤੇ ਚਲੇ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਪਿੱਛੋਂ ਕਿਵੇਂ ਹੋਣਾ।
1: ਹਾਂ ਨਹੀਂ ਨਹੀਂ, ਮੈਂ ਤੁਹਾਨੂੰ ਦੱਸਿਆ ਕਿ ਦੇਖੋ ਐਪਰੀਸ਼ੀਏਟਡ ਕਿ ਪੀਲ ਸਕੂਲ ਡਿਵੀਜ਼ਨ ਬੜਾ ਅੱਛਾ ਕੰਮ ਕਰ ਰਹੇ ਨੇ, ਬਟ ਥੋੜਾ ਜਿਹਾ ਡਿਟੇਲ ਕਰ ਦਿਆ ਕਰਨਾ ਮੈਸੇਜ 'ਚ, ਸਿਰਫ ਇੰਨਾ ਲਿਖ ਦਿੰਦੇ ਨੇ ਵੀਲ ਸੀ ਯੂ ਗਾਈਜ਼ ਔਨ ਟਿਊਜ਼ਡੇ 8:15 AM, ਦੈਟਸ ਇਟ ਹੈ ਨਾ।
0: ਹਾਂਜੀ,
1: ਥੋੜਾ ਜਿਹਾ ਡਿਟੇਲ ਕਰ ਦੇਣ ਤਾਂ ਇਟ ਬੀ ਮੋਰ ਐਪਰੀਸ਼ੀਏਟਡ ਕਿ ਬੱਚਿਆਂ ਨੂੰ ਪੇਰੈਂਟਸ ਨੂੰ ਥੋੜਾ ਪਤਾ ਲੱਗ ਜਾਵੇ।
0: ਨਹੀਂ, ਬਹੁਤ ਚੰਗੀ ਗੱਲ ਹੈ ਜੀ, ਥੈਂਕ ਯੂ, ਥੈਂਕ ਯੂ ਕਾਲ ਕਰਨ ਲਈ, ਥੈਂਕ ਯੂ ਜੀ। ਹੋਰ ਵੀ ਕਿਸੇ ਸਾਡੇ ਲਿਸਨਰ ਦਾ ਕੋਈ ਕੰਸਰਨ ਹੋਵੇ ਜਾਂ ਕੋਈ ਉਹਨਾਂ ਨੇ ਚੀਜ਼ ਦੇਖੀ ਹੋਵੇ, 9057990999 ਤੇ ਕਾਲ ਕਰ ਸਕਦੇ ਆ। ਔਰ ਸਾਡੇ ਨਾਲ ਸ਼ਾਹ ਸਾਹਿਬ ਵੀ ਆ ਗਏ ਨੇ, ਸ਼ਾਹ ਸਾਹਿਬ ਤੁਹਾਨੂੰ ਵੀ ਵੈਲਕਮ ਜੀ ਆਨ।
3: ਬਹੁਤ ਸ਼ੁਕਰੀਆ ਸੁਖੇ ਜੀ, ਰੇਡੀਓ ਪ੍ਰੋਗਰਾਮ ਸੁਣਨ ਵਾਸਤੇ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ।
0: ਸ਼ਾਹ ਸਾਹਿਬ, ਟੌਪਿਕ ਚੱਲ ਰਿਹਾ ਸਾਡਾ, ਮੇਰੇ ਖਿਆਲ ਸੁਣਦੇ ਆ ਰਹੇ ਹੋਣੇ ਤੁਸੀਂ ਸ਼ਾਇਦ ਗੱਡੀ 'ਚ, ਕਿ ਆ ਬੈਕ ਟੂ ਸਕੂਲ ਅੱਜ ਸਾਰੇ ਦੁਬਾਰਾ ਸ਼ੁਰੂ ਹੋ ਗਿਆ, ਬੱਚੇ ਵੀ ਕੰਮਾਂ ਤੇ ਸਕੂਲਾਂ ਜਾਣ ਲੱਗ ਪਏ, ਬੱਸਾਂ ਵਾਲੇ ਵੀ ਕੰਮਾਂ ਤੇ ਜਾਣ ਲੱਗ ਪਏ ਉਹਨਾਂ ਨੂੰ ਲੈ ਕੇ, ਤੇ ਹੁਣ ਕਈ ਵਾਰੀ ਟ੍ਰੈਫਿਕ ਦਾ ਵੀ ਦੇਖਣਾ ਪੈਂਦਾ, ਕਿਉਂਕਿ ਸਵੇਰੇ ਵੀ ਥੋੜ੍ਹੀ ਜਿਹੀ ਜਾਮ ਹੁੰਦਾ ਤੇ ਵਾਪਸ 3:30 ਵਜੇ ਉਸ ਟਾਈਮ ਦੇ ਵਿੱਚ ਵੀ ਟ੍ਰੈਫਿਕ ਜਾਮ ਹੁੰਦਾ, ਤੇ ਫਸਟ ਟਾਈਮ ਜਦੋਂ ਬੱਚੇ ਜਾਂਦੇ ਆ ਤਾਂ ਉਹਨਾਂ ਦਾ ਕੀ ਐਕਸਪੀਰੀਅੰਸ ਹੁੰਦਾ? ਤੁਸੀਂ ਵੀ, ਤੁਹਾਡੇ ਬੱਚੇ ਵੀ ਕੈਨੇਡੀਅਨ ਬੋਰਨ ਹੈ, ਔਰ ਜਦੋਂ ਤੁਸੀਂ, ਸਾਨੂੰ ਯਾਦ ਹੈ ਕੋਈ ਫਸਟ ਟਾਈਮ ਜਦੋਂ ਤੁਸੀਂ ਵਿਕਾਸ ਹੋਰਾਂ ਨੂੰ ਸਕੂਲ ਛੱਡਣ ਗਏ ਜਾਂ ਕਿਵੇਂ?
3: ਤੇ ਅੱਜ ਦਾ ਤੁਹਾਨੂੰ ਦੱਸ ਦੇਣਾ, ਮੇਰਾ ਦੋਤਰਾ ਅੱਜ ਗਿਆ ਪਹਿਲੇ ਦਿਨ, ਉਹ ਛਾਲਾ ਮਾਰਦਾ ਗਿਆ, ਜੰਪਿੰਗ ਕਰ ਰਿਹਾ ਸੀ, ਉਹ ਜੰਪਿੰਗ ਕਰਕੇ ਅੰਦਰ ਗਿਆ, ਐਂਟਰ ਹੋਇਆ, ਤੇ ਮੈਂ ਬੜਾ ਖੁਸ਼ ਹੋਇਆ, ਮੈਂ ਉਹਨੂੰ ਛੱਡਣ ਗਿਆ ਤੇ ਮੈਂ ਬੜਾ ਇੰਜੋਏ ਕਰ ਰਿਹਾ ਸਾ। ਮੈਂ ਕਿਹਾ ਯਾਰ ਕਿੰਨਾ ਇੰਜੋਏ ਕਰ ਰਿਹਾ, ਅਸੀਂ ਵੀ ਲੱਗਦਾ ਇੰਜ ਕੀਤਾ ਹੋਏਗਾ, ਸਾਨੂੰ ਤਾਂ ਯਾਦ ਵੀ ਨਹੀਂ ਹੁਣ ਸਹੀ ਤਰ੍ਹਾਂ, ਲੇਕਿਨ ਉਹ ਬਹੁਤ ਅੱਛਾ ਉਹਨੂੰ ਫੀਲ ਹੋ ਰਿਹਾ ਸੀ, ਔਰ ਲੰਚ ਯੇ ਵੋ, ਸੁਬਹਾ ਉਹਨੇ ਹੈਲਪ ਕੀਤੀ ਹੈ ਮਾਂ ਦੀ, ਵੀ ਲੰਚ ਪੈਕ ਕਰਨਾ ਹੈ, ਆਈ ਵਾਂਟ ਦਿਸ, ਆਈ ਵਾਂਟ ਦੈਟ, ਓਕੇ, ਤੇ ਕਾਫੀ ਖੁਸ਼ ਹੈਗਾ ਸੀ। ਤੇ ਇਸ ਵਾਸਤੇ ਬੱਚੇ ਦੇਰ ਹੁੰਦੇ ਆ ਨਾ, ਫਸਟ ਡੇ ਜਿਹਨਾਂ ਜਾਣਾ ਹੁੰਦਾ, ਉਹਦੇ ਚੋਂ ਤੁਸੀਂ ਕਹਿ ਲਓ ਵੀ 10% ਬੱਚੇ ਹੁੰਦੇ ਜਿਹੜੇ ਖੁਸ਼ ਹੁੰਦੇ ਨਾ, 90% ਬੱਚੇ ਰੋ ਰਹੇ ਸਨ ਉੱਥੇ, ਉਹ ਜਦੋਂ ਤਾਰਿਆ ਮਾਂ ਨੂੰ ਛੱਡਦੇ ਨੇ ਸਨ, ਉਹ ਫੜਿਆ, ਤੇ ਕੁਛ ਬੱਚੇ ਬੜੇ ਖੁਸ਼ ਹੋ ਕੇ ਅੰਦਰ ਐਂਟਰ ਹੋਏ ਸਨ। ਤੇ ਇਹ ਸਰ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ,
0: ਤੁਹਾਨੂੰ ਕਿੰਨਾ ਉਸ ਟਾਈਮ ਦੇ ਵਿੱਚ ਸਾਰਾ ਬੰਦੇ ਨੂੰ ਭੁੱਲ ਜਾਂਦਾ ਕਿ ਮੈਂ ਕਿਹੜੇ ਅੱਜ ਕੰਮ ਕਰਨੇ ਆ, ਮੈਂ ਮੌਰਗੇਜ ਵੀ ਦੇਣੀ ਆ, ਨਹੀਂ ਦੇਣੀ, ਸਟ੍ਰੈਸ ਸਾਰੀ ਭੁੱਲ ਜਾਂਦੀ ਬੱਚਿਆਂ ਨੂੰ ਦੇਖ ਕੇ,
3: ਬੱਚਿਆਂ ਦੇਖ ਕੇ। ਔਰ ਮੈਂ ਤੁਹਾਨੂੰ ਪਤਾ ਪਿਛਲੇ ਦਿਨ ਕਾਫੀ ਸਟ੍ਰੈਸ ਰਿਹਾ, ਲੇਕਿਨ ਮੇਰਾ ਇੱਕੋ ਹੀ ਪਲੱਸ ਪੁਆਇੰਟ ਰਿਹਾ, ਮੇਰੇ ਪੋਤਰੇ ਦੋਤਰੇ ਦੋਵੇਂ
0: ਹਾਂਜੀ
3: ਮੇਰੇ ਨਾਲ ਅਟੈਚ, ਔਰ ਮੈਨੂੰ ਪੁੱਛਦੇ ਸਨ ਹਰ ਅੱਧੇ ਘੰਟੇ ਬਾਅਦ ਆ ਕੇ ਪੁੱਛਣਾ, ਡੈਡਾ ਆਈ ਓਕੇ, ਮੈਂ ਪੁੱਛਣਾ ਯੈਸ ਇਜ਼ ਆਮ ਓਕੇ ਨਾਉ, ਤੇ ਉਹ ਬੜਾ ਮੈਨੂੰ ਉਹਨਾਂ ਨੇ ਪ੍ਰੋਟੋਕੋਲ ਦਿੱਤਾ, ਔਰ ਬੜਾ ਇੰਜੋਏ ਕੀਤਾ ਮੈਂ ਉਹਨਾਂ ਦੇ ਨਾਲ, ਉਹਨਾਂ ਦੀ ਹਰ ਮੂਵਮੈਂਟਸ ਨੂੰ ਮੈਂ ਇੰਜੋਏ ਕੀਤਾ। ਉਹ ਜਦੋਂ ਬੈਠਦੇ ਸਨ ਮੈਂ ਤਦ ਉਹ ਵੇਖ ਰਿਹਾ ਹੁੰਦਾ ਸਾਂ, ਖਲੋਂਦੇ ਸਨ ਕਿਉਂਕਿ ਮੈਂ 2-3 ਵੀਕ ਘਰ ਹੀ ਰਿਹਾ, ਉਹ ਮੈਂ ਇੱਕ ਇੱਕ ਮੂਵਮੈਂਟ ਤੋਂ ਇੰਜੋਏ ਕੀਤਾ, ਔਰ ਬੜਾ ਅੱਛਾ ਲੱਗਿਆ, ਔਰ ਮੇਰਾ ਖਿਆਲ ਹੈ ਉਹ ਬੈਸਟ ਟਾਈਮ ਸੀ ਮੇਰੇ ਵਾਸਤੇ, ਔਰ ਬੜੇ ਲਾਈਫ 'ਚ ਫਸਟ ਟਾਈਮ ਮੈਂ ਘਰ ਬੈਠਾ ਵਾਂ, ਔਰ ਉਹਨਾਂ ਨੂੰ ਇੰਜੋਏ ਕੀਤਾ।
0: ਵਾਹ ਜੀ ਵਾਹ। ਸੋ ਮੋਨਾ ਜੀ, ਤੁਹਾਡਾ ਵੀ ਬੱਚਿਆਂ ਨਾਲ ਕਾਫੀ ਰਿਲੇਟਡ ਹੈ ਕੰਮ, ਕਿਉਂਕਿ ਮੈਂ ਕਹੂੰਗਾ ਜਿੱਦਾਂ ਹੁਣ ਕਈਆਂ ਦੇ ਬੱਚੇ ਅੱਜ ਫਸਟ ਟਾਈਮ ਸਕੂਲ 'ਚ ਗਏ ਆ, ਤੇ ਕਈਆਂ ਦੇ ਇਸ ਮੰਥ ਦੇ ਵਿੱਚ ਬੱਚਿਆਂ ਦੇ ਬਰਥਡੇ ਵੀ ਹੋਣਗੇ,
2: ਬਿਲਕੁਲ,
0: ਉਹਨਾਂ ਨੂੰ ਬਰਥਡੇ ਗਿਫਟ ਜਿਹੜਾ ਲੈ ਕੇ ਦੇਣ ਦੇ ਨਾਲੋਂ, ਜੇ ਕੋਈ ਕੋਈ ਖਿਡੌਣਾ ਲੈ ਕੇ ਦੇਣਾ ਆ ਜਾਂ ਕੋਈ ਹੋਰ ਕੋਈ ਚੀਜ਼ ਲੈ ਕੇ ਦੇਣੀ ਆ, ਕੋਈ ਕੱਪੜਾ ਲੈ ਕੇ, ਆਮ ਤਾਂ ਹੁੰਦਾ ਹੀ ਆ, ਉਸ ਦਿਨ ਐਵੇਂ ਐਕਸਟਰਾ ਪੈਸੇ ਖਰਚਦੇ ਨੇ, ਜੇ ਉਹਦੀ ਐਜੂਕੇਸ਼ਨ ਪਲਾਨ ਲੈ ਦੇਣ, ਉਹ ਕਿੰਨਾ ਚੰਗਾ ਹੋਊਗਾ?
3: ਸੁਖ ਜੀ, ਮੈਂ ਸੋ ਪਹਿਲੇ ਉਹ ਗੱਲ ਸਟਾਰਟ ਕਰਾਂ, ਮੈਂ ਕਰ ਦਿੰਦਾ, ਮੈਂ ਆਪਣੀ ਦੋਤਰੀ ਨੂੰ ਇਹੀ ਗਿਫਟ ਕੀਤਾ ਸੀ, ਰੈਸਪੀ ਲੈ ਕੇ ਦਿੱਤੀ, ਉਹਨੂੰ ਗਿਫਟ ਕੀਤਾ, ਹਲੇ ਤੱਕ ਮੈਂ ਪੇ ਕਰ ਰਿਹਾ,
0: ਹਾਂਜੀ,
3: ਉਹ 5-6 ਸਾਲ ਦੀ ਹੋ ਗਈ, 7 ਸਾਲ ਦੀ ਬਲਕਿ ਉਹ ਹੋ ਗਈ ਹੈ, ਤੇ ਮੈਂ ਉਹਨੂੰ ਪੇ ਮੈਂ ਲੁੱਕ ਆਫਟਰ ਕਰ ਰਿਹਾ, ਮੈਂ ਕਿਹਾ ਤੱਕ ਤੋਂ ਵੱਡਾ ਨੀ ਹੋਣਾ ਤੇ ਇਹ ਗਿਫਟ ਮੇਰੇ ਵੱਲ ਹੀ ਹੈ ਤੇ ਉਹਨਾਂ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਵਾਸਤੇ ਵੀ ਇਹ ਕਿਆ ਬੈਟਰ ਆਈਡੀਆ ਜਾਂ ਨਹੀਂ ਬੈਟਰ ਆਈਡੀਆ?
2: ਬਹੁਤ ਹੀ ਬੈਸਟ ਆਈਡੀਆ ਹੈ, ਮੈਂ ਕਹੂੰਗੀ ਕਿ ਬਹੁਤ ਸਾਰੀਆਂ ਹੁਣ ਇਸ ਟਾਈਮ

0: ਫੈਮਿਲੀ ਚ ਜਿੱਥੇ ਅਵੇਅਰਨੈਸ ਹੈਗੀ ਆ ਕਾਫੀ ਵਾਰ ਹੁੰਦਾ ਕਿ ਗ੍ਰੈਂਡ ਪੇਰੈਂਟਸ ਨੂੰ ਕੀ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਬਜਟ ਦੇ ਵਿੱਚ ਲਾਓ ਹੈ ਪੋਸੀਬਲ ਹੁੰਦਾ ਹੈ ਕਿਉਂਕਿ ਕੀ ਹੁੰਦਾ ਕਿ ਕਈ ਵਾਰ ਪੇਰੈਂਟਸ ਦੇ ਕੋਲ ਇੰਨੀਆਂ ਕੁ ਜ਼ਿਆਦਾ ਰਿਸਪੋਂਸੀਬਿਲਟੀਜ਼ ਇੰਨਾ ਕੁਛ ਜ਼ਿਆਦਾ ਹੁੰਦਾ ਟੇਕ ਕੇਅਰ ਕਰਨ ਵਾਲਾ ਤਾਂ ਗ੍ਰੈਂਡ ਪੇਰੈਂਟਸ ਜਿੱਦਾਂ ਤੁਸੀਂ ਨਾਸਿਰ ਜੀ ਕਿਹਾ ਬਹੁਤ ਹੀ ਵਧੀਆ ਚੀਜ਼ ਹੁੰਦੀ ਹੈ ਕਿ ਤੁਸੀਂ ਉਹਨਾਂ ਦੇ ਫਿਊਚਰ ਦੇ ਲਈ ਸੋਚ ਰਹੇ ਹੋ ਕਿਉਂਕਿ ਦੇਖੋ ਹੋ ਸਕਦਾ ਕਿ ਤੁਸੀਂ ਮੇ ਬੀ ਉਹਦੇ ਬਰਥਡੇ ਤੇ 100-200 ਦੇ ਦਿਓ 500 ਦੇ ਦਿਓ ਪਰ ਉਹ ਕਿਤੇ ਨਾ ਕਿਤੇ ਐਕਸਪੈਂਸ ਹੋ ਜਾਣਾ ਖਰਚ ਹੋ ਜਾਣਾ ਉਹ ਪਰ ਜਿਹੜਾ ਜੁੜ ਰਿਹਾ ਐਂਡ ਜੁੜੇ ਦੇ ਨਾਲ ਜਿਵੇਂ ਤੁਸੀਂ ਕੰਟਰੀਬਿਊਸ਼ਨ ਕੀਤੀ ਨਾਲ ਗੌਰਮੈਂਟ ਵੱਲੋਂ 20% ਆ ਰਿਹਾ ਨਾਲ ਉਹਦੇ ਉੱਤੇ ਗ੍ਰਾਂਟ ਦੇ ਨਾਲ ਨਾਲ ਇੰਟਰਸਟ ਆ ਰਿਹਾ ਕੰਪਾਊਂਡਿੰਗ ਇੰਟਰਸਟ ਆ ਰਿਹਾ ਸੋ ਉਹ ਸਾਰੀਆਂ ਚੀਜ਼ਾਂ ਮਤਲਬ ਇਹ ਕਿ ਜੋ ਪੈਸਾ ਤੁਸੀਂ ਪਾਇਆ ਉਹ ਹੋਰ ਮਨੀ ਨੂੰ ਅਟਰੈਕਟ ਕਰ ਰਿਹਾ ਐਂਡ ਉਹ ਗਰੋ ਹੋ ਰਿਹਾ ਜਿੱਦਾਂ ਜਿੱਦਾਂ ਬੱਚੇ ਨੇ ਜਦੋਂ ਉਸਨੇ ਕਾਲਜ ਯੂਨੀਵਰਸਿਟੀ ਜਾਣਾ ਹੈ ਤਾਂ ਉਸ ਟਾਈਮ ਤੇ ਬਹੁਤ ਹੀ ਵੱਡੀ ਹੈਲਪ ਹੁੰਦੀ ਹੈ ਹੁਣ ਇਸ ਟਾਈਮ ਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਅਗਸਤ ਦੇ ਵਿੱਚ ਅਸੀਂ ਕੰਟਰੀਬਿਊਸ਼ਨ ਜਿਨ੍ਹਾਂ ਦੀਆਂ ਚੱਲ ਰਹੀਆਂ ਸੀ ਪਲਾਨ ਮੈਚਿਓਰ ਹੋਏ ਨੇ ਵਿਦਡਰਾਅਲ ਹੋਏ ਨੇ ਹੁਣ ਜਦੋਂ ਬੱਚਿਆਂ ਨੂੰ ਨਜ਼ਰ ਆਉਂਦਾ ਕਿ ਸਾਡੇ ਕੋਲ 70-80 ਹਜ਼ਾਰ 85 ਹਜ਼ਾਰ ਦੇ ਅਮਾਊਂਟ ਡਿਊ ਹੈਗੀ ਹੈ ਕਿ ਅਸੀਂ ਇਹ ਪੜ੍ਹਾਈ ਲਈ ਯੂਜ਼ ਕਰ ਸਕਦੇ ਹਾਂ ਇੱਕ ਅਲੱਗ ਜਿਹੀ ਕੌਨਫੀਡੈਂਸ ਆ ਜਾਂਦਾ ਉਹਨਾਂ ਦੇ ਵਿੱਚ ਕਿ ਹਾਂ ਮੇਰੇ ਲਈ ਮਨੀ ਜੁੜੀ ਹੋਈ ਹੈ ਮੇਰੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਕੁਛ ਸੋਚਿਆ ਹੋਇਆ ਸੋ ਆਈ ਹੈਵ ਟੂ ਡੂ ਦਿਸ ਸੋ ਉਸੇ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਬੱਚੇ ਚਾਹੇ ਬੋਰਨ ਇੱਥੇ ਹੋਏ ਨੇ ਪੀ ਆਰ ਹੋ ਕੇ ਆਏ ਨੇ ਚਾਹੇ ਉਹਨਾਂ ਨੂੰ ਇਹ ਬੈਨੀਫਿਟ ਗੌਰਮੈਂਟ ਵੱਲੋਂ ਵੀ ਮਿਲ ਰਿਹਾ ਵਾਈ ਨੋਟ ਕਿ ਆਪਾਂ ਇਸ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਉਹ ਗੌਰਮੈਂਟ ਦਾ ਬੈਨੀਫਿਟ ਵੀ ਲਈਏ ਤੇ ਬੱਚਿਆਂ ਦੇ ਲਈ ਪਲੈਨਿੰਗ ਵੀ ਕਰੀਏ ਇਨਸਟੈਡ ਬੱਚੇ ਉਸ ਟਾਈਮ ਲੋਨਸ ਲੈ ਕੇ ਆਪਣੀ ਲਾਈਫ ਸ਼ੁਰੂ ਕਰਨ ਉਹਦੀ ਬਜਾਏ ਬੈਟਰ ਹੈ ਉਹਨਾਂ ਦੇ ਕੋਲ ਫੰਡਿੰਗ ਇਕੱਠੀ ਹੋਈ ਹੋਊਗੀ
1: ਰਾਈਟ
0: ਐਂਡ ਇਸ ਟਾਈਮ ਤੇ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਆਊਟ ਆਫ ਟਾਊਨ ਵੀ ਪੜ੍ਹ ਰਹੇ ਨੇ ਅਸੀਂ ਤਾਂ ਕਈ ਵਾਰ ਸੋਚਦੇ ਹਾਂ ਕਿ ਲੋਕਲ ਪੜ੍ਹ ਰਹੇ ਹਾਂ ਠੀਕ ਹੈ ਘੱਟ ਖਰਚਾ ਪਰ ਹੁਣ ਬੱਚੇ ਜਿਹੜੇ ਕੋਈ ਵੀ ਕਿਸੇ ਹੋਰ ਯੂਨੀਵਰਸਿਟੀ ਕਿਤੇ ਵਾਟਰਲੂ ਜਾ ਰਹੇ ਕਿਚਨਰ ਜਾ ਰਹੇ ਕਿਤੇ ਵੀ ਜਾ ਰਹੇ ਨੇ ਸੋ ਆਬਵੀਅਸਲੀ ਉੱਥੇ ਰਹਿਣ ਦਾ ਖਰਚਾ ਉੱਥੇ ਪੜ੍ਹਾਈ ਦਾ ਖਰਚਾ ਉਹ ਸਾਰਾ ਕੁਛ ਹੈ ਸੋ ਐਵਰੀ 4 ਮੰਥਸ ਉਹਨਾਂ ਨੂੰ 15,000-10,000 ਦਾ ਐਕਸਪੈਂਸ ਹੈ ਹੁਣ ਜੇ ਅਸੀਂ ਸੋਚੀਏ ਕਿ ਅੱਜ ਅਸੀਂ $100-$200 ਆਰ ਈ ਐਸ ਪੀ ਵਿੱਚ ਪਾਉਣਾ ਮੁਸ਼ਕਿਲ ਹੈ ਤਾਂ ਆਪਾਂ ਇਹ ਸੋਚ ਲਈਏ ਕਿ ਉਸ ਟਾਈਮ ਐਵਰੀ 4 ਮੰਥ $15,000 ਕਿੱਥੋਂ ਕੱਢਣਾ
2: ਬੈਸਟ ਪਲਾਨ ਜੇ ਦੇਖੋ ਆਰ ਐਸ ਪੀ ਮੇਰੇ ਹਿਸਾਬ ਨਾਲ ਅਗਰ ਤੁਸੀਂ ਚਾਹੁੰਦੇ ਹੋ ਵਾਕਈ ਆਪਣੇ ਪੋਤਰੇ ਦੋਤਰਿਆਂ ਦੀ ਤੁਸੀਂ ਸਪੋਰਟ ਕਰਨਾ ਤੇ ਤੁਸੀਂ ਇਸ ਤੋਂ ਵਧੀਆ ਗਿਫਟ ਨਹੀਂ ਹੋ ਸਕਦਾ ਮੋਨਾ ਜੀ ਆਪਣਾ ਨੰਬਰ ਦੱਸੋ
0: ਜ਼ਰੂਰ ਜੀ ਮੇਰਾ ਫੋਨ ਨੰਬਰ ਹੈਗਾ ਜੀ
3: 416-509-1509 ਦੇ ਉੱਤੇ ਅੱਜ ਦਾ ਪ੍ਰੋਗਰਾਮ ਅਸੀਂ ਸਿੰਗਾਪੁਰ ਜੁਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ 905-612-1500 ਇਹਨਾਂ ਦਾ ਨੰਬਰ ਹੈ ਤੇ ਟੈਲੀਟਾਈਮ ਇਲੈਕਟ੍ਰੋਨਿਕ ਦੇ ਉੱਤੇ ਸੇਲ ਚੱਲ ਰਹੀ ਹੈ ਔਰ ਬਹੁਤ ਜਲਦੀ ਅਸੀਂ ਸੋਨੂ ਹੋਰਾਂ ਦੇ ਨਾਲ ਜੁੜਾਂਗੇ ਇਹ ਪੂਰਾ ਹਫ਼ਤਾ ਇਸ ਜਿਹੜੀ ਬੈਕ ਟੂ ਸਕੂਲ ਸੇਲ ਚੱਲੇਗੀ ਕਾਫੀ ਕੀਮਤਾਂ ਉਹਨਾਂ ਨੇ ਡਾਊਨ ਕੀਤੀਆਂ ਨੇ ਬਹੁਤ ਜਲਦੀ ਤੁਹਾਨੂੰ ਉਹ ਜਿਹੜੀ ਇਨਫੋਰਮੇਸ਼ਨ ਦੇਣਗੇ ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ 905-678-1200 ਦੇ ਉੱਤੇ ਫੋਨ ਕਰ ਸਕਦੇ ਹੋ ਤੇ ਟਿੱਕਾ ਜੰਕਸ਼ਨ ਸ਼ਾਹ ਸਾਹਿਬ ਨਾਲ ਦੀ ਨਾਲ
2: ਨਾਲ ਦੀ ਨਾਲ
3: ਹਾਂ ਨਾਲ ਦੀ ਨਾਲ ਨਿਕਲੇ
2: ਨਾਲ ਦੇ ਨਾਲ ਦੱਸਦੇ ਜਾਓ ਬਸ ਕੀ ਕਿਉਂਕਿ ਬੜੀ ਰਿਸਪੋਂਸਿਬਿਲਟੀ ਹੈ ਵੀ ਤੁਹਾਡੇ ਤੇ ਤੁਹਾਡੇ ਸ਼ੋਲਡਰ ਤੇ ਵੀ ਤੁਸੀਂ ਆਪਣੇ ਸਪੌਂਸਰ ਨੂੰ ਨਾਲ ਦੇ ਨਾਲ ਦੱਸਣਾ ਹੀ ਪੈਣਾ
3: ਦੇਖੋ ਨਾ ਇੱਕ ਕਿਸੇ ਦਾ ਮੈਨੂੰ ਯਾਦ ਹੈ ਕਾਫੀ ਦੇਰ ਦੀ ਗੱਲ ਹੈ ਇੰਡੀਆ ਤੋਂ ਕਿਸੇ ਪੇਰੈਂਟਸ ਦਾ ਫੋਨ ਆਇਆ ਆਪਣੇ ਉਹਦਾ ਬੇਟਾ ਇੱਥੇ ਰਹਿੰਦਾ ਸੀ
2: ਜੀ
3: ਕਹਿੰਦਾ ਵੀ ਥੋੜੇ ਪੈਸੇ ਭੇਜ ਕਹਿੰਦਾ ਕੀ ਕਰਨੇ ਆ ਕਹਿੰਦਾ ਨਾਲ ਲੱਗਦੀ ਜ਼ਮੀਨ ਲੈਣੀ ਹੈ ਵੇਚ ਰਿਹਾ ਆਪਣੀ ਜ਼ਮੀਨ ਦੇ ਨਾਲ ਲੱਗਦੀ ਉਹਨਾਂ ਨੇ ਭੇਜਤੇ ਉਹ 3-4 ਮਹੀਨੇ ਬਾਅਦ ਫਿਰ ਆਇਆ ਕਹਿੰਦੇ ਥੋੜੇ ਹੋਰ ਭੇਜ ਉਹ ਕਹਿੰਦੇ ਕਿਉਂ ਕਹਿੰਦੇ ਉਹਦੇ ਨਾਲ ਵਾਲੀ ਜਿਹੜੀ ਉਹ ਹੀ ਵਿਕਦੀ ਆ ਉਹ ਕਹਿੰਦਾ ਇਹ ਤਾਂ ਨਾਲ ਲੱਗਦੀ ਲੱਗਦੀ ਤਾਂ ਲਾਹੌਰ ਤੱਕ ਲੱਗਦੀ ਆ ਕਿ ਕਿੱਥੋਂ ਤੱਕ ਲੈਣਾਗੇ
2: ਨਾਲ ਦੇ ਨਾਲ ਲਈ ਜਾਓ
3: ਨਾਲ ਦੀ ਨਾਲ ਹੀ ਦੱਸਦਾ ਕਿ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਔਰ ਟਿੱਕਾ ਜੰਕਸ਼ਨ ਵੀ ਬਹੁਤ ਵਧੀਆ ਰੈਸਟੋਰੈਂਟ ਹੈਗਾ ਔਰ ਬੜੀ ਵਾਰੀ ਮੋਨਾ ਜੀ ਸ਼ਾਹ
2: ਸਾਹਿਬ
3: ਕਿਰਨੋਰਾ ਨੂੰ ਵੀ ਜਾਣ ਦਾ ਮੌਕਾ ਮਿਲਿਆ ਤੇ ਤੁਸੀਂ ਅੱਗੇ ਹਾਲੇ ਤੱਕ ਨਹੀਂ ਟਿੱਕਾ ਜੰਕਸ਼ਨ ਤੇ ਗਏ ਤੇ ਜ਼ਰੂਰ ਪਹੁੰਚੋ ਰਦਰਫੋਰਡ ਕਮੀਨ ਦੇ ਕਾਰਨਰ ਦੇ ਉੱਤੇ ਹੈ ਟਿੱਕਾ ਜੰਕਸ਼ਨ ਪੀਜ਼ਾ ਡਿਪੋ ਦੇ ਸਹਿਯੋਗ ਨਾਲ ਵੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹੈਗੇ ਪੀਜ਼ਾ ਡਿਪੋ ਦੀਆਂ 70 ਤੋਂ ਵੱਧ ਜੀ ਟੀ ਏ ਦੇ ਆਸ ਪਾਸ ਤੁਹਾਡੀਆਂ ਲੋਕੇਸ਼ਨਾਂ ਨੇ ਔਰ ਉੱਥੋਂ ਜਾ ਕੇ ਤੁਸੀਂ ਪੀਜ਼ਾ ਲੈ ਸਕਦੇ ਹੋ
1: ਜੀ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਮੁਕੇਸ਼ ਚੌਹਾਨ ਸਹਿਯੋਗ ਦੇ ਨਾਲ। ਤੁਸੀਂ ਕਿਸੇ ਤਰੀਕੇ ਦੀ ਵੀ ਮੋਰਗੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਇਹਨਾਂ ਦਾ ਨੰਬਰ 6475127000 ਤੇ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿੱਥੇ ਕਿ ਕੀਆ 427QEW ਦਾ ਜਿਹੜਾ ਹੈ ਜੀ ਨਵਾਂ ਸ਼ੋਰੂਮ ਖੁੱਲਿਆ, ਉੱਥੇ ਬਹੁਤ ਸਾਰੀਆਂ ਕੀਆ ਦੀਆਂ ਜਿਹੜੀਆਂ ਜੀ ਨਵੀਆਂ ਗੱਡੀਆਂ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਤੇ ਅਤੇ ਬਹੁਤ ਸਪੈਸ਼ਲ ਆਫਰਸ ਤੇ ਲੱਗੀਆਂ ਹੋਈਆਂ। ਤੁਸੀਂ ਬਿਲਕੁਲ ਜਾ ਕੇ ਜਿਹੜਾ ਜੀ ਵਤਨੋਂ ਦੂਰ ਦਾ ਵੇਰਵਾ ਦੇਣਾ ਹੈ ਅਤੇ ਤੁਹਾਨੂੰ ਹੋਰ ਜਿਹੜਾ ਜੀ ਗੱਡੀਆਂ 'ਤੇ ਆਫਰ ਮਿਲ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਕੁਇਕ ਫਿਕਸ ਮਾਸਟਰ ਵਾਲਿਆਂ ਦੇ ਸਹਿਯੋਗ ਦੇ ਨਾਲ ਵੀ ਤੁਹਾਡੇ ਤੱਕ ਪੇਸ਼ ਕਰ ਰਹੇ ਹੈਗੇ ਹਾਂ। ਤੁਸੀਂ ਘਰਾਂ ਦੇ ਵਿੱਚ ਭਾਵੇਂ ਕੁਛ ਵੀ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣੀ ਹੈ ਸਰਵਿਸਿਸ, ਚਾਹੇ ਤੁਸੀਂ ਫਰਿੱਜ, ਡਿਸ਼ਵਾਸ਼ਰ, ਡਰਾਇਰ, ਅਵਨਸ ਕੁਛ ਵੀ ਕਰਾਉਣਾ ਹੈ ਤਾਂ ਤੁਸੀਂ ਕੁਇਕ ਫਿਕਸ ਮਾਸਟਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ। ਔਰ ਤੁਸੀਂ ਔਨ ਕਾਲ ਵੀ ਇਹਨਾਂ ਨੂੰ ਜਿਹੜਾ ਜੀ ਸਰਵਿਸ ਲਈ ਬੁਲਾ ਸਕਦੇ ਹੋ। ਇਹਨਾਂ ਦਾ ਨੰਬਰ 9052262425 ਤੇ ਗੱਲਬਾਤ ਹੋ ਸਕਦੀ ਹੈ। ਔਰ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਦੇ ਨਾਲ। ਤੁਸੀਂ ਬੱਚਿਆਂ ਨੇ ਕਿਉਂਕਿ ਬੈਕ ਟੂ ਸਕੂਲ ਗਏ ਜੀ, ਉਹਨਾਂ ਦਾ ਰੂਟੀਨ ਆ ਚੈੱਕਅਪ ਕਰਾਉਣਾ ਹੈ ਜਾਂ ਕੋਈ ਉਹਨਾਂ ਲਈ ਸਨ ਗਲਾਸਿਸ ਬਣਵਾਉਣੀਆਂ ਜਾਂ ਤੁਸੀਂ ਆਪਣੇ ਲਈ ਕੋਈ ਲੈਂਸ, ਕੰਟੈਕਟ ਲੈਂਸਿਸ, ਕਲਰਡ ਲੈਂਸਿਸ ਲੈਣੇ ਆ ਤੇ ਗੱਲਬਾਤ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 9054608888 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ।
4: Listen live Vatnodo Radio with Sukhi Nijjar.

0: दोस्तों एक बार फिर वतनों दूर से स्वागत है और तुहाडे वालों जो टेलीफोन आ रहे हैं बहुत बहुत शुक्रिया। एक बार नंबर एक बार फिर तुहानू याद करा दें 9057990999 9957990099 दे उत्ते। सो नाल ही साड़ी लाइन जिहड़ी है इस टाइम जलंधर दे नाल भी जुड़ चुकी है मनप्रीत होरी आ गए ने। मनप्रीत जी जी आया नू
1: बहुत बहुत शुक्रिया सुखी जी, सत श्री अकाल तुहानू भी और लिसनर्स नू भी। जी आया
0: और लो फिर मनप्रीत जी गल्लां तुसीं साडियां सोहणी लईआं तकरीबन हुण असीं तुहाडे हाल चाल पुछदे हां। पहलां तां गल आपां शुरू करदे हां जी कि एक बहुत ही भयानक सड़क हादसे दे विच तीन फैमिलियां जी तीन बंदे ने तीन परिवार बेचारे बुझ गए दीवे उहनां दे। ओ मनप्रीत होरी दसणगे
1: जी। सुखी जी तरन तारण जिले के खडूर साहब तो खलचिया नू जांदे होए सोमवार मतलब देर रात नू एक भयानक जिहड़ा हादसा वापरदा है और तीन परिवारां दीआं खुशियां जिहड़ियां ने पलां दे विच मातम च बदल जांदियां ने। हादसे कदों किथे हो जाने पता नहीं लगदा और खास करके जदों सड़क हादसियां दी गल हुंदी है तां आपां जागरूक करदे रहिंदा है। इन्हां हादसों के विच तीन नौजवानों की मौत हुई है और दो नौजवान सकियां दराणियां जठाणियां भी कह लो सकियां मासियां दे पुत्त भी सीगे। सो कल्ले कल्ले दोनों बच्चे ये भी खत्म हो गए और इन्हां सकियां दोवां तो भैणां तो बिना एक इन्हां दा दोस्त सी उहदी भी डैथ हो गई। सामने आ रही गड्डी दे विच एक नौजवान सी उहदी भी डैथ हो गई। सो खबर मिलदिआं सारी पिंड दे विच सोग दी लहर आ। कह कुछ नहीं सकते आपां इहो जिहे हादसिआं दे बस दुआ अरदास कर सकदे आं। जो जी चले गए ने सुखी जी वापस नहीं आउंदे पर एक कंट्रोल च कीती गई ड्राइविंग मैनूं लगदा है जे सानूं मौत दे मूंह नहीं लिजा सकदी मौत दे मूंहों बचा सकदी आ सानूं हादसे दी घटना दा घट शिकार बना सकदी आ। हादसा जिहड़ा वापरना वापर जांदा पर कंट्रोल च जे असीं रहिंदे आ अपणीआं गड्डियां स्कूटरां कारां नूं रखदे आ तां कुछ बचा हो सकदा हादसिआं दा।
0: बिल्कुल मनप्रीत जी। और दूजे पासे एक होर बड़ा खतरनाक ही परिवार दे लई एक सीन सी उस टाइम दा जिहड़ी खबर पहुंची साडे स्टूडियो दे विच कि बेशक सरकारां बड़े उपराले करदियां ने अवारा पशुआं नूं अवारा कुत्तियां नूं कंट्रोल करन दे लई पर बड़े कई पूज पाठ पूजा करन वाले बंदे हुंदे आ हटदे ही नहीं इहनां दा साथ दिंदे आ। अज दी जिहड़ी खबर है फिरोजपुर तों पहुंची आ फिरोजपुर छौणी एरिए तों कि 2 साल दे बच्चे नूं अवारा कुत्तियां ने नोच नोच के खा लिया जींदे ने।
1: बहुत सारियां कारवाइयां भी होंदियां पिछे जे भी तुसीं सुनिया होगा कि इंजेक्शन ला के कुत्तियां नूं खत्म किया जा रहा सी तो दो भी जिहड़े पेट लवर सीगे उह सड़कां ते एकदम आ गए। सुखी जी बहुत सारे पेट लवर ऐसे होंदे ने कि उह घरां च ते कुत्ते रखदे ने पर जिहड़े गलियां दे विच कुत्ते होंदे उहनां नूं भी फूड जिहड़ा है सर्व करन दे लई जांदे ने तो कुत्ते गिज जांदे ने। कई कुत्ते तां ऐसे हुंदे आ कि ओह गलियां दे विच दरवाजिआं अगे घरां दी राखी करदे पर ऐसे कुत्ते ओह हुंदे ने जिहड़े हलकाए होए हुंदे ने जिहड़ा किसे भी चीज़ दा मास नहीं छड्डदे हर थां ते जाके मूंह मारदे ने और खतरा बणदे ने आम पब्लिक दे लई जनता दे लई। कोई चंगा भला बंदा जिहड़ा ओह वी कुत्तिआं तों अपना बचा नहीं कर सकदा जदों सुखी जी कुत्ते वार करदे ने उपर तां बच्चा तां फिर बच्चा सी। सो ऐसे हादसिआं नूं नत्थ पाउण दे लई जे सरकार कुछ करदी आ तां उत्थे पेट लवर्स आ के अपने जकारे लाउणे शुरू कर दिंदे ने। सो मैनूं लगदा है कि गवर्नमेंट दे वल्लों वी जिहड़े ने इहनां दे लई इक वक्खरे शैड बणाए होणे चाहीदे ने और जिस तरीके दे नाल जदों इहो जिहा हादसा हुंदा तां प्रशासन वी मुस्तैदी वरतदा पर फिर उह वी ठंडा पै जांदा। सो मैनूं लगदा है कि आम जनता नूं वी इह ड्यूटी जिहड़ी आ करनी चाहीदी जे कोई गली मुहल्ले दे विच वारा कुत्ता दिसदा है तां उहदे लई तुरंत जिहड़ा आ आसे पासे दी जनता नूं भी जागरूक करवाया जाना चाहीदा है ते दी कंप्लेंट भी कीती जानी चाहीदी है ते इन्हां कुत्तियां नूं इन्हां दी बण दी जगह ते पहुंचाया जाना चाहीदा।
0: मनप्रीत जी ये तां तुसीं कुत्तियां दी गल कीती ते उहनां कुत्तियां दा की करना जिहड़े जानबुझ के कुत्ते बणदे ने जिवें कि एक करोड़ां पति सहुरे नूं किस तरीके नाल उहनां ने साजिश च फसा के कतल कीता उह वी ते इक तरहां दे जानवर ही आ।
1: बिल्कुल सुखी जी ए तां सच्ची च रूह कंबाऊ इहो जिहियां घटनावां हुंदियां ने कि पैसे पिछे की कुछ हो जांदा। कई वारी ना घर दे विच कोई सस सहुरा कब्बा होवे तां उस धी नूं मत्तां पता की दित्तियां जांदियां भी किन्ना क चिरिया कोई गल नहीं मतलब इक धी वसाउण दा तरीका हुंदा भी कोई नहीं किन्ना क चिरिया इन्ना किहड़े बैठे रहना। ते सो भाई जे उह पैसे वाला सी जां उह किसे गल तों कंट्रोल करदा सी जां उह तुहानूं खुल्ला खर्चन नूं नहीं सी दिंदा उहदे हत्थ दे विच अपने सारी कह सकदे लाणेदारी सी तां उहने किन्ना कु चिर बैठा रहना सी तुहाडे लई बचा बचा के रख रिहा सी। दवाई कारोबारी सीगे इह कोई कानपुर तों खबर आ। देर शनिवार देर रात जिहड़ा चाकू मार के दी हत्या कर दित्ती जांदी आ और खुलासा किद्दां हुंदा पुलिस पूरी सख्ताई दे नाल पुछगिछ करदी आ ते कारोबारी दी नौं जिहड़ी आ ਉਹ ਇਸ ਕਤਲ ਦੇ ਪਿੱਛੇ ਸਾਰੀ ਮਾਸਟਰਮਾਈਂਡ ਨਿਕਲਦੀ ਆ ਆਪਣੇ ਨੌਕਰ ਤੋਂ, ਪੁਰਾਣੇ ਨੌਕਰ ਤੋਂ 6 ਲੱਖ ਰੁਪਇਆ ਉਹਨੂੰ ਸੁਪਾਰੀ ਦੇ ਕੇ ਸਹੁਰੇ ਦੀ ਹੱਤਿਆ ਕਰਵਾ ਦਿੰਦੀ ਆ। ਤੇ ਫਿਰ ਜਦੋਂ ਪੁੱਛਗਿੱਛ ਹੁੰਦੀ ਆ ਤੇ ਜਦੋਂ ਸਾਰਾ ਮਾਮਲਾ ਸੁੱਖੀ ਜੀ ਸਾਹਮਣੇ ਆਉਂਦਾ ਤਾਂ ਤੁਸੀਂ ਦੇਖੋ ਕਿ ਇੱਕ ਪਰਿਵਾਰਕ ਜੀ ਜਦੋਂ ਕਾਤਲ ਨਿਕਲ ਆਉਂਦਾ ਜੀ ਤੋਂ ਉਮੀਦ ਬਣਾ ਹੋਵੇ ਤਾਂ ਕੀ ਕਿਵੇਂ ਦਾ ਮਾਹੌਲ ਹੋਊਗਾ ਉੱਥੇ। ਔਰ ਔਰਤ ਨੇ ਉਸ ਨੌਕਰ ਨੂੰ ਇਹ ਸਿਖਾਇਆ ਹੁੰਦਾ ਤੇ ਪਹਿਲੀ ਗੱਲ ਤਾਂ ਆਪਾਂ ਫੜੇ ਨਹੀਂ ਜਾਂਦੇ ਸੀ, ਜੇ ਤੂੰ ਫੜਿਆ ਗਿਆ ਤੇ ਨਾਮ ਮੇਰਾ ਨਹੀਂ ਮੇਰੇ ਪਤੀ ਦਾ ਲੈਣਾ ਕਿ ਇਹਨੇ ਕਤਲ ਕੀਤਾ। ਸੋ ਦੇਖੋ ਪੁੱਤ ਵੀ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ, ਸਹੁਰੇ ਦਾ ਵੀ ਕਤਲ ਕਰ ਦਿੱਤਾ। ਸ਼ਰਮਨਾਕ ਐਸੀਆਂ ਘਟਨਾਵਾਂ ਹੁੰਦੀਆਂ ਨੇ ਜੋ ਕਿ ਪਰਿਵਾਰਕ ਰਿਸ਼ਤਿਆਂ ਨੂੰ ਸੁੱਖੀ ਜੀ ਤਾਰ ਤਾਰ ਕਰਦੀਆਂ ਵੀ ਕਿਹਦੇ ਤੇ ਯਕੀਨ ਕਰੂ ਬੰਦਾ, ਕਿਹਦੇ ਤੇ ਯਕੀਨ ਨਾ ਕਰੂ। 9 ਵਿਆਹ ਕੀ ਲਿਆਈ ਦੀ ਆ। ਕਹਿੰਦੇ ਨੇ ਕਿ ਇੱਕ ਘਰ ਉਹਦੇ ਸਿਰ ਤੇ ਚੱਲਣਾ ਹੁੰਦਾ, ਵੰਸ਼ ਜਿਹੜਾ ਆ ਉਹਨੇ ਚਲਾਉਣਾ ਹੁੰਦਾ ਤੇ ਮਤਲਬ ਬੰਦਾ ਰੋਟੀ ਖਾਣੋਂ ਵੀ ਘਰ ਦੀ ਨੌਂਤੀ ਤੋਂ ਡਰੂਗਾ ਵੀ ਪਰਿਵਾਰਕ ਜੀ ਜਿਹੜੇ ਨੇ ਇਦਾਂ ਦੇ ਨਿਕਲਣ ਦਾ।
0: ਤੁਸੀਂ ਤਾਂ ਇਹ ਗੱਲ ਕੀਤੀ ਕਿ ਕਿਉਂਕਿ ਇਹੋ ਜਿਹੇ ਕਾਰਨ ਤਾਂ ਬਣਦੇ ਹੁੰਦੇ ਜੇ ਤੁਹਾਡੇ ਪਰਿਵਾਰਕ ਸਾਂਝਾਂ ਦੇ ਵਿੱਚ, ਪਰਿਵਾਰਕ ਮੈਂਬਰਾਂ ਦੇ ਵਿੱਚ ਤੀਜਾ ਬੰਦਾ ਬਗਾਨਾ ਆਣ ਕੇ ਵੜਦਾ ਨਾ, ਫਿਰ ਉਹ ਉਹੀ ਇਹ ਕੰਮ ਕਰਦਾ। ਤੇ ਹੁਣ ਜਿਹੜੀ ਇੱਕ ਮੇਰੇ ਕੋਲ ਖਬਰ ਹੋਰ ਪਹੁੰਚੀ ਹੈ ਮਨਪ੍ਰੀਤ ਜੀ, ਉਹ ਹੈ ਇਹ ਤਾਂ ਚਲੋ ਸਹੁਰੇ ਦੀ ਗੱਲਬਾਤ ਸੀ, ਇੱਕ ਪ੍ਰੇਮਿਕਾ ਦੇ ਕਤਲ ਕੇਸ ਦਾ ਚੱਕਰ ਚੱਲਿਆ। ਇਹ ਕਿਹੜੀ ਪ੍ਰੇਮਿਕਾ ਸੀ, ਕਿੱਥੇ ਮੁਹੱਬਤ ਪਾਈ ਸੀ ਵਿਚਾਰੀ ਜਿਹੜੀ ਜਾਨ ਤੋਂ ਗਈ?
1: ਜਲਾਲਾਬਾਦ ਸ਼ਹਿਰ ਤੋਂ ਇੱਕ ਸਨਸਨੀਖੇਜ਼ ਜਿਹੜਾ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀਗਾ ਤੇ ਜਿਹੜਾ ਕਾਫੀ ਜ਼ਿਆਦਾ ਸੁੱਖੀ ਜੀ ਵਾਇਰਲ ਹੋਇਆ ਸੀਗਾ, ਜਿੱਥੇ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰਕੇ ਲਾਸ਼ ਜਿਹੜੀ ਨਹਿਰ ਚ ਸੁੱਟ ਦਿੱਤੀ ਸੀ। ਸੋ ਮਾਮਲੇ ਦੀ ਜਦੋਂ ਛਾਣਬੀਣ ਕੀਤੀ ਗਈ ਤਾਂ ਇਹਦੇ ਪਿੱਛੇ ਵੀ ਮਾਸਟਰ ਮਾਈਂਡ ਜਿਹੜਾ ਪ੍ਰੇਮੀ ਉਹ ਫੜਿਆ ਗਿਆ ਤਾਂ ਉਹਨੇ ਦੱਸਿਆ ਕਿ ਮੈਨੂੰ ਕਿਸੇ ਗੱਲੋਂ ਤੰਗ ਪਰੇਸ਼ਾਨ ਕਰਦੀ ਸੀ, ਮੈਂ ਫਿਰ ਇਹਨੂੰ ਦੂਜਾ ਸਲਾਹ ਕੇ ਕਹਿ ਲੂ ਜਾਂ ਕਿਸੇ ਵੀ ਤਰ੍ਹਾਂ ਪ੍ਰੇਮ ਪਿਆਰ ਦੇ ਨਾਲ ਕੋਲ ਬੁਲਾ ਲਿਆ ਤੇ ਇਹਨੂੰ ਕਤਲ ਕਰ ਦਿੱਤਾ। ਉਹਦੀ ਲਾਸ਼ ਨੂੰ ਕਿਸੇ ਚੀਜ਼ ਦੇ ਨਾਲ ਬੰਨ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਜੋ ਉਹਦੀ ਲਾਸ਼ ਉੱਪਰ ਨਾ ਆਵੇ। ਤੇ ਸਾਰਾ ਕੁਝ ਦੇ ਬਕਨ ਤੋਂ ਬਾਅਦ ਪੁਲਿਸ ਨੇ ਜਿਹੜੀ ਆ ਛਾਣਬੀਣ ਕੀਤੀ ਤੇ ਮ੍ਰਿਤਕਾ ਦੀ ਜਿਹੜੀ ਆ ਪਛਾਣ ਉਹ ਕਿਰਨ ਰਾਣੀ ਦੇ ਵਜੋਂ ਹੋਈ, ਉਸਦੀ ਲਾਸ਼ ਨੂੰ ਜਿਹੜਾ ਸੁੱਖੀ ਜੀ ਬਰਾਮਦ ਕਰ ਲਿਆ ਗਿਆ ਆ। ਫਿਰ ਗੱਲ ਉੱਥੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲੀਆਂ ਚੀਜ਼ਾਂ ਤੇ ਜਾਂ ਹਰਕਤਾਂ ਤੇ ਆਉਂਦੀ ਆ ਕਿ ਯਕੀਨ ਦੀ ਗੱਲ ਤੇ ਵਿਸ਼ਵਾਸ ਦੀ ਗੱਲ ਆਉਂਦੀ ਆ ਸੁੱਖੀ ਜੀ। ਜਿੱਥੇ ਤੁਸੀਂ ਪ੍ਰੇਮ ਪਿਆਰ ਕਰਦੇ ਹੋ, ਜਿੱਥੇ ਤੁਸੀਂ ਪਰਿਵਾਰਕ ਜੀ ਬਣ ਜਾਂਦੇ ਹੋ ਤਾਂ ਉੱਥੇ ਐਸੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਜਦੋਂ ਤਾਂ ਉਹ ਕਿਸੇ ਵੀ ਰਿਸ਼ਤੇ ਤੇ ਯਕੀਨ ਕਰਨ ਦੇ ਲਾਇਕ ਨਹੀਂ ਛੱਡਦੀਆਂ। ਸੋ ਇਹ ਸਾਰੇ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਬੰਦਾ ਫਿਰ ਸ਼ੱਕ ਦੇ ਆਧਾਰ ਤੇ ਦੇਖਦਾ।
0: ਜੀ ਬਿਲਕੁਲ ਮਨਪ੍ਰੀਤ ਜੀ, ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਔਰ ਥੋੜੀ ਦੇਰ ਤੋਂ ਬਾਅਦ ਆਪਾਂ ਫਿਰ ਜੁੜਾਂਗੇ। ਤਦ ਤੱਕ ਲਈ ਮੈਂ ਇੱਕ ਗੀਤ ਦੀ ਫਰਮਾਇਸ਼ 2-3 ਦਿਨ ਤੋਂ ਆ ਰਹੀ ਹੈ, ਉਹ ਜ਼ਰੂਰ ਤੁਹਾਡੇ ਤੱਕ ਪੇਸ਼ ਕਰਨਾ। ਅਮਰ ਸਿੰਘ ਚਮਕੀਲਾ ਦਾ ਬਹੁਤ ਹੀ ਪਿਆਰਾ ਪਿਆਰਾ ਜਿਹਾ ਗੀਤ ਹੈ, ਇੱਕ ਪਰਿਵਾਰਕ ਸਾਂਝਾਂ ਵਾਲਾ ਗੀਤ ਹੈਗਾ ਜੋ ਪਰਿਵਾਰਾਂ 'ਚ ਹੁੰਦਾ, ਉਹੀ ਗੀਤ ਦੇ ਵਿੱਚ ਚਮਕੀਲਾ ਸਾਹਿਬ ਪਰੋ ਕੇ ਦੱਸਦੇ ਹੁੰਦੇ ਸੀ ਅਤੇ ਉਹ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਸ਼ਾਹ ਸਾਹਿਬ ਇੱਕ ਹੋਰ ਖਬਰ ਆਪਣੇ ਕੋਲ ਇੱਥੇ ਪਹੁੰਚੀ ਟੋਰਾਂਟੋ ਦੀ ਕਿ ਆਮ ਪਿਛਲੇ ਤੁਹਾਨੂੰ ਪਤਾ ਕੁਝ ਸਾਲਾਂ ਤੋਂ ਕਹਿ ਲਈਏ ਜਾਂ ਕੁਝ ਮਹੀਨਿਆਂ ਤੋਂ ਘਰਾਂ ਦੇ ਵਿੱਚ ਆਮ ਚੋਰੀਆਂ ਹੁੰਦੀਆਂ
2: ਜੀ,
0: ਔਰ ਕੁਝ ਵਿਅਕਤੀ ਫੜੇ ਗਏ, ਉਹਨਾਂ ਦੀ ਏਜ ਪਤਾ ਕਿੰਨੀ ਸੀ? 13 ਸਾਲ, 12 ਸਾਲ, 14 ਸਾਲ।
2: ਓ ਮਾਈ ਗਾਡ! ਇਹ ਸੁਖੀ ਜੀ ਮੈਂ ਤੁਹਾਨੂੰ ਪੁਰਾਣੀ ਗੱਲ ਨਹੀਂ, 4 ਦਿਨ ਪੁਰਾਣੀ ਗੱਲ ਦੱਸਣ ਲੱਗਾ। ਪਿਛਲੇ ਫਰਾਈਡੇ ਦੀ ਉਹ ਸਾਡੇ ਤੁਹਾਨੂੰ ਪਤਾ ਨਾ ਰੈਸਟੋਰੈਂਟ ਹੈਗਾ ਉੱਥੇ ਐਰਨ ਮਿਲ ਤੇ, ਉੱਥੇ ਆਇਆ ਉਹਨੇ ਦਰਵਾਜ਼ਾ ਖੋਲਿਆ, ਦਰਵਾਜ਼ਾ ਤੋੜਿਆ, ਦਰਵਾਜ਼ਾ ਦਾ ਵਿੰਡੋ ਤੋੜ ਕੇ ਸ਼ੀਸ਼ਾ ਤੋੜ ਕੇ ਅੰਦਰੋਂ ਲੌਕ ਖੋਲਿਆ, ਸਿਰਫ ਟਿਲ ਲੈ ਕੇ ਗਿਆ, ਕੁਛ ਹੀ ਨਹੀਂ ਉਹਨੇ ਛੇੜਿਆ।
0: ਅੱਛਾ,
2: ਉਹ ਸ਼ੀਸ਼ਾ ਸਾਨੂੰ ਗੱਲੇ ਪੈ ਗਿਆ ਮੋਹ ਦਾ। ਫਿਰ ਸਾਡੀ ਹੋਟੇਲ ਗਈ, ਉਹਦੇ ਜੋ ਛੋਟਾ ਬਹੁਤਾ ਕੈਸ਼ ਹੈਗਾ ਸੀ, ਉਹਦੇ ਰੈਸਟੋਰੈਂਟ ਵਿੱਚ ਕਿੰਨਾ ਕੈਸ਼ ਹੁੰਦਾ, 300-400 ਕੈਸ਼ ਹੈਗਾ ਸੀ, ਉਹ ਗਿਆ। ਮਕਸਦ ਕੀ, ਉਹ 300-400 ਦੇ ਚੱਕਰ 'ਚ ਉਹ ਕਿੰਨਾ ਕਿੰਨਾ ਵੱਡਾ ਨੁਕਸਾਨ ਕਰਦੇ ਪਏ ਨੇ, ਕਿੰਨਾ ਗਲਤ ਕੰਮ ਹੋ ਰਿਹਾ। ਉਹ ਲੋਕੀ ਬਹੁਤ ਜ਼ਿਆਦਾ ਕੰਮ ਇੱਥੇ ਵੱਧ ਗਿਆ, ਉਹਨੂੰ ਅਸੀਂ ਕਿਵੇਂ ਰੋਕਣਾ? ਉਹ ਸਾਡੀ ਰੋਜ਼ ਮੀਟਿੰਗਸ ਹੁੰਦੀਆਂ ਸਿਟੀ ਦੇ ਨਾਲ, ਸਾਡੇ ਫਿਰ ਪੁਲਿਸ ਨਾਲ ਸਾਡੀ ਮੀਟਿੰਗਸ ਚੱਲਦੀਆਂ ਪਈਆਂ ਨੇ ਇਸੇ ਚੱਕਰ ਦੇ 'ਚ ਵੀ ਕਿਵੇਂ ਇਹਨੂੰ ਰੋਕ ਸਕਦੇ ਹਾਂ।
0: ਪਰ ਮੀਟਿੰਗਾਂ ਤਾਂ ਚੱਲਦੀਆਂ ਸ਼ਾਹ ਸਾਹਿਬ, ਹੁਣ ਆਪਾਂ ਰੇਡੀਓ 'ਤੇ ਵੀ ਦੇਖੋ ਰੌਲੀ ਪਾਈ ਦੀ ਕਿ ਦੱਸੋ ਕੋਈ ਕੰਪਲੇਂਟ ਹੈਗੀ ਦੱਸੋ, ਆਪਾਂ ਤੁਹਾਡੀ ਆਵਾਜ਼ ਜਿਹੜੀ ਉਹ ਲੋਕਾਂ ਤੱਕ ਪਹੁੰਚੇ, ਏਅਰ 'ਤੇ ਪਹੁੰਚੇ, ਜਿਹੜੇ ਸਰਕਾਰੀ ਨੁਮਾਇੰਦੇ ਆ, ਭਾਵੇਂ ਉਹ ਮੈਂਬਰ ਆਫ ਪਾਰਲੀਮੈਂਟ ਆ, ਭਾਵੇਂ ਉਹ ਐਮ ਪੀ ਪੀ ਆ, ਭਾਵੇਂ ਉਹ ਸਿਟੀ ਦੇ ਨੁਮਾਇੰਦੇ, ਉਹਨਾਂ ਤੱਕ ਗੱਲ ਪਹੁੰਚੇ। ਪਰ ਸਾਡੇ ਬੰਦੇ ਦੱਸਦੇ ਤਾਂ ਹੈ ਨਹੀਂ ਗੱਲਬਾਤ
2: ਜੀ। ਬਿਲਕੁਲ, ਸਾਡੇ ਬੰਦੇ ਨਾ ਈਜ਼ੀ ਲੈ ਜਾਂਦੇ ਨੇ ਗੱਲਾਂ,
0: ਆਪਸ 'ਚ ਬਹਿ ਕੇ ਗੱਲਾਂ ਕਰ ਲੈਂਦੇ ਆ।
2: ਦੇਖੋ, ਸਾਡੇ ਪਾਕਿਸਤਾਨ ਹੋਵੇ ਜਾਂ ਇੰਡੀਆ ਹੋਵੇ,
0: ਹਾਂਜੀ,
2: ਕੋਈ ਛੋਟੀ ਜਿਹੀ ਗੱਲ ਹੋਵੇ ਤੇ ਲੋਕੀ ਸੜਕਾਂ ਤੇ ਆ ਜਾਂਦੇ ਨੇ। ਇੱਥੇ ਇੰਨੇ ਅੱਛੇ ਲੋਕ ਨੇ, ਉਹ ਕੁਛ ਨਹੀਂ ਕਹਿੰਦੇ। ਇਹ ਛੋਟੇ ਮੋਟੇ ਸਾਡੇ ਪਲਾਸ 2 ਵਾਰਤਾਂ ਤੋਂ ਆਈਆਂ, ਸੇਮ ਨਾਈਟ 2 ਸਟੋਰ, ਇੱਕ ਨੋਵਾ ਹੈਗਾ ਸੀ ਪਹਿਲੇ ਪੀਜ਼ਾ ਵਾਲਾ, ਉਹਨੂੰ ਤੋੜਿਆ ਉਹਨਾਂ ਨੇ, ਇੱਕ ਸਾਡੇ ਸਟੋਰ ਨੂੰ ਤੋੜਿਆ, ਦੋਵਾਂ ਨੂੰ ਤੋੜ ਕੇ ਅੰਦਰੋਂ ਟਿਲ ਲੈ ਕੇ ਗਏ, ਹੋਰ ਕੁਛ ਨਹੀਂ ਕੀਤਾ ਉਹਨਾਂ।
0: ਚਲੋ ਦੇਖਦੇ ਹਾਂ, ਆਪਾਂ ਕਾਲ ਆਈ ਇੱਕ
2: ਜੀ
0: ਜੀ ਆਇਆਂ ਨੂੰ ਜੀ, ਹੈਲੋ,
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਲਓ ਜੀ, ਲਾਈਨ ਮੇਰੇ ਖਿਆਲ ਡਿਸਕਨੈਕਟ ਹੋ ਗਈ। ਨਵਦੀਪ ਜੀ ਦੁਬਾਰਾ ਕਰ ਲੈਣਾ ਕਾਲ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਸੀਗੀ। ਔਰ ਇਹਦੇ ਨਾਲ ਨਾਲ ਸ਼ਾਹ ਸਾਹਿਬ, ਕਿਉਂਕਿ ਇੱਕ ਹੋਰ ਆਪਾਂ ਮੈਸੇਜ ਵੀ ਦਿੰਦੇ ਹਾਂ ਔਨ ਏਅਰ
2: ਜੀ,
0: ਕਿ ਬਹੁਤ ਸਾਰੇ ਕੈਂਡੀਡੇਟ ਵੀਕਐਂਡ ਦੇ ਉੱਤੇ ਮੌਕਾ ਮਿਲਿਆ, ਉਹਨਾਂ ਨੇ ਆਪਣੀ ਕੰਪੇਨ ਦੀਆਂ ਓਪਨਿੰਗ ਕੀਤੀਆਂ
2: ਜੀ,
0: ਗੁੱਡ ਲੱਕ ਆ ਸਾਰਿਆਂ ਦੇ ਲਈ। ਪਰ ਜੇ ਕਿਸੇ ਨੇ ਆਪਣਾ ਮੈਸੇਜ ਦੇਣਾ ਹੋਵੇ ਸਾਡੇ ਨਾਲ ਸਾਡੇ ਰੇਡੀਓ ਦੇ ਰਾਹੀਂ, ਤੇ ਜ਼ਰੂਰ ਕਾਲ ਕਰ ਸਕਦੇ ਸਾਨੂੰ 9057990999 ਤੇ ਆਪਾਂ ਗੱਲਬਾਤ ਕਰ ਸਕਦੇ ਉਹਨਾਂ ਨਾਲ ਕਿ ਉਹ ਕਾਬਲੀਅਤ ਰੱਖਦੇ ਆ ਇਲੈਕਸ਼ਨ ਲੜਨ ਦੇ ਲਈ, ਕਿ ਚਾਰ ਇੱਕ ਦੋ ਦੋਸਤਾਂ ਨੇ ਉਹਨਾਂ ਨੂੰ ਪੰਪ ਦੇ ਕੇ ਗਾਂ ਕਹਿਤਾ ਚੱਕ ਦੇ ਫੱਟੇ ਵਧੀਆ ਤੇਰਾ ਸੂਟ ਸਜਦਾ।
2: ਦੇਖੋ ਬਹੁਤ ਸਾਰੇ ਲੋਕ ਜਿਹੜੇ ਖਲੋਤੇ ਨੇ ਇਲੈਕਸ਼ਨ ਵਿੱਚ ਆਪਣੇ, ਉਹ ਮੇਰਾ ਖਿਆਲ ਹੈ ਸਿਰਫ ਆਪਣੀ ਪਬਲਿਸਿਟੀ ਵਾਸਤੇ ਖਲੋਤੇ ਨੇ।
0: ਅੱਛਾ ਜੀ।
2: ਹਾਂ, ਉਹ ਆਪਣੀ ਮਸ਼ਹੂਰੀ ਬਦਨਾਮ ਹੋ ਗਿਆ ਕਿ ਨਾਮ ਵੀ ਨਾ ਹੋਗਾ, ਇਹ ਉਹ ਲੋਕ ਨੇ। ਲੇਕਿਨ ਮੈਂ ਰਿਕੁਐਸਟ ਕਰਾਂਗਾ ਆਪਣੇ ਜਿੰਨੇ ਵੀ ਰੇਡੀਓ ਪ੍ਰੋਗਰਾਮ ਸੁਣਾਉਣ ਲਈ, ਲੇਕਿਨ ਤੁਸੀਂ ਪਹਿਲੇ ਚੈੱਕ ਕਰੋ ਬੰਦੇ ਦੀ ਕਾਬਲੀਅਤ ਹੈਗੀ ਹੈ, ਕਿਆ ਬੰਦਾ ਇਸ ਕਾਬਲ ਹੈਗਾ, ਫਿਰ ਉਹਨੂੰ ਸਪੋਰਟ ਕਰੋ। ਕਦੀ ਵੀ ਐਵੇਂ ਅੱਖਾਂ ਬੰਦ ਕਰਕੇ ਚੱਲੋ ਜੇ ਤੁਸੀਂ ਸਪੋਰਟ ਕਰਨ ਚੱਲੇ ਜੀ, ਉਹ ਫਲਾਂ ਬੰਦੇ ਨੇ ਕਹਿਤਾ ਜੀ ਹਾਂਜੀ ਉਹਦੇ ਵਾਸਤੇ ਕਰਨੀ ਪੈਣੀ, ਨਾ ਇਹ ਗਲਤ ਹੈ। ਕੱਲ ਨੂੰ ਇਹਨਾਂ ਨੇ ਸਾਡੀ ਆਵਾਜ਼ ਲੈ ਕੇ ਅੱਗੇ ਜਾਣਾ, ਫਿਰ ਸਾਡੀ ਆਵਾਜ਼ ਉੱਥੇ ਤਦ ਦੱਬ ਜਾਂਦੀ ਹੈ ਕਿਉਂਕਿ ਅਸੀਂ ਪਹਿਲੇ ਚੈੱਕ ਨਹੀਂ ਕਰਦੇ ਕਿਸੇ ਨੂੰ ਵੀ। ਤੁਸੀਂ ਵੇਖੋ ਨਾ, ਹੁਣ ਜਿੰਨੇ ਵੀ ਸਾਡੇ MPs ਨੇ MPPs ਬਣੇ ਸਾਡੀ ਕਮਿਊਨਿਟੀਜ਼ ਵਿੱਚ, ਉਹ ਬਹੁਤ ਘੱਟ ਜਾ ਕੇ ਉੱਥੇ ਬੋਲਦੇ ਨੇ, ਔਰ ਐਸੇ ਵਜੇ ਤੋਂ ਨਹੀਂ ਬੋਲਦੇ, ਉਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕੀ ਹੈ।
0: ਜਿੰਨਾ ਘੱਟ ਬੋਲਣਗੇ ਉਹਨਾਂ ਲੰਮਾ ਸਮਾਂ ਰਹਿਣਗੇ ਉਹ ਚ।
2: ਹਾਂ, ਉੱਥੇ ਤੇ ਰਹਾਂਗੇ, ਲੇਕਿਨ ਸਾਡਾ ਤੇ ਕੰਮ ਖਰਾਬ ਕਰ ਜਾ ਰਹੇ ਨਾ।
0: ਹਾਂਜੀ, ਨਹੀਂ ਕਿਉਂ ਮੋਨਾ ਜੀ ਲੱਗੇ ਆ ਜੋ ਮਾਈਕ ਚ
3: ਜੀ। ਬਿਲਕੁਲ, ਮੈਂ ਕਿਹਾ ਪਰ ਪਬਲਿਕ ਨੂੰ ਤਾਂ ਕੋਈ ਸਰਵਿਸ ਨਹੀਂ ਨਾ ਮਿਲੀ, ਉਹਨਾਂ ਦਾ ਕੋਈ ਆਵਾਜ਼ ਨਹੀਂ ਉੱਥੇ ਪਹੁੰਚੀ, ਜੋ ਗੱਲਾਂ ਆਪਾਂ ਪਹੁੰਚਾਉਣਾ ਚਾਹ ਰਹੇ ਉਹ ਨਹੀਂ ਪਹੁੰਚਿਆ, ਤਾਂ
2: ਇਹ ਨੁਕਸਾਨ ਦੇ ਚੀਜ਼।
0: ਦੇਖੋ ਹੁਣ ਮੌਕਾ ਹੈ ਨਾ, ਫਿਰ ਪਬਲਿਕ ਕੋਲ ਮੌਕਾ ਹੈ, ਹੁਣ ਜੇ ਤੁਹਾਡੀ ਡੋਰ ਦੇ ਉੱਤੇ ਆਣ ਕੇ ਪੁੱਛਦੇ ਵੀ ਆ ਤਾਂ ਉਹਨਾਂ ਨੂੰ ਦੱਸੋ। ਹੁਣ ਮੈਂ ਦੱਸਦਾ ਸ਼ਾਹ ਸਾਹਿਬ, ਤੁਸੀਂ ਸਿਟੀ ਨਾਲ ਬੜੇ ਇਨਵੋਲਵ ਹੋ
2: ਜੀ,
0: ਸਾਡੇ ਨਾਲ ਕੀ ਹੈਪਨ, ਮੇਰੇ ਨਾਲ ਖੁਦ ਮੈਂ ਤੁਹਾਨੂੰ ਦੱਸਦਾ ਕੱਲ ਦਾ। ਜਦੋਂ ਕਿਤੇ ਸਿਟੀ ਦਾ ਕੋਈ ਬਿੱਲ ਨਹੀਂ ਦਿੰਦੇ ਅਸੀਂ ਪੈਨਲਟੀ ਪਾਉਂਦੇ ਆ
2: ਜੀ,
0: ਜੇ ਕਿਤੇ ਸਾਡੇ ਉੱਥੇ ਸਟਰੀਟ ਦੇ ਉੱਤੇ ਗੱਡੀ ਕੋਈ ਲਾਈ ਆ, ਭਾਵੇਂ ਵੀਕਡੇ ਚ ਵੀ ਲੱਗੀ, ਕਿਸੇ ਨੇ ਤੁਹਾਡੇ ਗੈਸਟ ਆਏ ਉਹਨੇ ਰੋਡ ਦੇ ਉੱਤੇ ਗੱਡੀ ਲਾ ਦਿੱਤੀ ਕਰਬ ਤੇ, ਆਣ ਕੇ ਟਿਕਟ ਲਾ ਦਿੰਦੇ ਆ
2: ਜੀ,
0: ਸਾਡੇ ਕੱਲ ਰਾਤ ਦਾ ਪਾਣੀ ਨਹੀਂ ਆ ਰਿਹਾ ਜੀ ਸਾਡੇ ਏਰੀਏ ਚ।
2: ਅੱਛਾ,
0: ਉਹ ਲੋਕਾਂ ਨੇ ਨਹਾਉਣਾ ਆ, ਲੋਕਾਂ ਨੇ ਵਾਸ਼ਰੂਮ ਜਾਣਾ ਆ, ਤੇ ਉਹਦਾ ਕੀ ਉਹਦੇ ਫਿਰ ਫਾਈਨ ਕੌਣ ਆ?
2: ਬਿਲਕੁਲ,
0: ਮੈਂ ਤੁਹਾਡੇ ਸਾਹਮਣੇ ਦੇਖ ਲਓ ਉਹਦੇ ਟ੍ਰੈਕ ਸੂਟ ਤੁਰਿਆ ਫਿਰਦਾ
2: ਜੀ। ਦੇਖੋ ਸੁਖੀ ਜੀ, ਮੈਂ ਤਾਂ ਇਹ ਰਿਕੁਐਸਟ ਕਰਾਂਗਾ, ਤੁਸੀਂ ਹੁਣ ਵਕਤ ਹੈਗਾ ਜੀ ਆਵਾਜ਼ ਉਠਾਉਣ ਦਾ, ਤੁਹਾਡੇ ਕੋਲ ਇੱਕ ਮਹੀਨਾ ਡੇਢ ਮਹੀਨਾ ਰਹਿ ਗਿਆ, ਅਕਤੂਬਰ ਚ ਇਲੈਕਸ਼ਨ ਹੈਗਾ, ਉਸ ਇਲੈਕਸ਼ਨ ਤੋਂ ਪਹਿਲੇ ਪਹਿਲੇ ਤੁਸੀਂ ਡਿਸਾਈਡ ਕਰੋ, ਆਪਣਾ ਮਾਇੰਡ ਮੇਕਅਪ ਕਰੋ ਵੀ ਕਿਹੜੇ ਬੰਦੇ ਨੂੰ ਅਸੀਂ ਵੋਟ ਕਰਨਾ, ਕਿਹਨੂੰ ਨਹੀਂ ਕਰਨਾ। ਜਿਹੜਾ ਬੰਦਾ ਇਸ ਕਾਬਲ ਹੈਗਾ, ਜਿਹੜਾ ਬੰਦਾ ਉਹਦਾ ਇੰਟਰਵਿਊ ਲਵੋ, ਜਿਹੜਾ ਬੰਦਾ ਆਉਂਦਾ ਨਾ ਵੋਟ ਲੈਣ, ਉਹਨੂੰ ਕਹਾਂ ਭਾਈ ਤੂੰ ਆਪਣਾ ਬੈਡ ਜਿਹੜਾ ਤੁਹਾਡਾ ਜਿਹੜਾ ਪਾਸਟ ਐਕਸਪੀਰੀਅੰਸ ਉਹ ਦੱਸ ਪਹਿਲੇ, ਤੂੰ ਕੀ ਕੀਤਾ ਹੁਣ ਤੱਕ, ਸਾਡੇ ਕੋਈ ਕਮਿਊਨਿਟੀ ਵਰਕ ਕੀਤਾ, ਕੋਈ ਐਸੇ ਆਵਰਸ ਤੂੰ ਲਗਾਏ ਨੇ ਜਿੱਦੀ ਵਜ੍ਹਾ ਤੋਂ ਅਸੀਂ ਤੈਨੂੰ ਸਪੋਰਟ ਕਰੀਏ। ਖਾਲੀ ਇਹ ਨਹੀਂ ਹੈਗਾ ਤੂੰ ਆਪਣੀ ਪਬਲਿਸਿਟੀ ਵਾਸਤੇ ਟੁਰ ਪਏ ਉਹਦੇ ਨਾਲ 500 ਵੋਟ, ਉਹ ਬਾਕੀ ਜਿਹੜੇ ਹੱਕਦਾਰ ਉਹਨਾਂ ਦੀਆਂ ਸੀਟਾਂ ਵੀ ਖਰਾਬ ਕਰਦੇ ਪਏ ਨੇ। ਮੈਂ ਇਹੀ ਕਹਿੰਦਾ ਬਾਰ ਬਾਰ, ਤੁਸੀਂ ਮੇਕ ਸ਼ੋਰ ਕਰੋ ਜਿਹਨੂੰ ਵੋਟ ਪਾਉਣਾ ਹੈ ਉਹਦੇ ਬਾਰੇ ਜਾਣੋ, ਫਿਰ ਵੋਟ ਪਾਓ।
0: ਬਿਲਕੁਲ ਜੀ, ਤੇ ਸਾਡੇ ਤੋਂ ਥੋੜਾ ਜਿਹਾ 10 ਮਿੰਟ ਦੀ ਦੂਰੀ ਦੇ ਉੱਤੇ ਇੱਕ ਜਿਹੜਾ ਸਪ੍ਰਿੰਗਡੇਲ ਦਾ ਏਰੀਆ
2: ਜੀ,
0: ਉੱਥੇ ਸਾਡੇ ਰੈਲਟਰ ਬੰਦੇ ਉਹਨਾਂ ਨਾਲ ਗੱਲ ਕੀਤੀ, ਤੇ ਉਹ ਕਹਿੰਦੇ ਜੀ ਸਾਡੇ 2 ਦਿਨ ਹੋ ਗਏ ਪਾਣੀ ਨਹੀਂ
2: ਆਇਆ
0: ਕੰਟੀਨਿਊ। ਹਾਂਜੀ, ਹੁਣ ਤੁਸੀਂ ਦੱਸੋ ਉਹਦਾ ਜੁਰਮਾਨਾ ਕੌਣ ਦੋ?
2: ਸਰ, ਵਾਸ਼ਰੂਮ ਤੁਸੀਂ ਜਾਏ ਬਗੈਰ ਰਹਿ ਨਹੀਂ ਸਕਦੇ,
0: ਬਾਕੀ
2: ਬਗੈਰ ਤੇ ਬੰਦਾ ਰਹਿ ਲੈਂਦਾ।
0: ਹਾਂਜੀ,
2: ਵਾਸ਼ਰੂਮ ਨਹੀਂ ਜਾਏ ਬਗੈਰ ਤੇ ਨਹੀਂ ਰਹਿ ਸਕਦੇ ਨਾ।
0: ਪਰ ਤੁਸੀਂ ਦੱਸੋ ਨਾ, ਫਿਰ ਤੁਹਾਡੇ ਕੋਲ ਵੀ ਹੱਕ ਬਣਦਾ ਨਾ ਫਿਰ ਸਿਟੀ ਨਾਲ।
2: ਬਿਲਕੁਲ, ਕਰਨਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ ਆਲਵੇਜ਼ ਆਪਣੇ, ਤੁਸੀਂ ਜਿਹੜੇ ਵੀ ਤੁਹਾਡੇ ਉੱਥੇ ਸਿਟੀ ਦੇ ਉਸ ਏਰੀਆ ਦੇ ਕੌਂਸਲਰਸ ਹੈਗੇ ਨੇ ਜਾਂ ਉਸ ਸਿਟੀ ਦਾ ਕੋਈ ਮੇਅਰ ਹੈ, ਉੱਥੋਂ ਤੱਕ ਲਾਜ਼ਮੀ ਆਵਾਜ਼ ਪਹੁੰਚਾਓ, ਕਿ ਆਵਾਜ਼ ਪਹੁੰਚਾਓ ਕਿਤੇ ਕੰਮ ਅੱਗੇ ਟੁਰੇਗਾ, ਆਵਾਜ਼ ਨਹੀਂ ਪਹੁੰਚਾਓਗੇ ਤਾਂ ਕੰਮ ਨਹੀਂ ਟੁਰਨਾ।
0: ਬਿਲਕੁਲ ਜੀ ਦੋਸਤੋ, ਜੇਕਰ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਹੈਪਨ ਹੋਇਆ ਹੋਵੇ ਜਾਂ ਕੋਈ ਗੱਲਬਾਤ, ਤੁਸੀਂ ਔਨ ਏਅਰ ਬੇਝਿਜਕ ਹੋ ਕੇ ਕਹਿ ਸਕਦੇ ਹੋ 9057990999। ਨਾ ਕਿ ਇਹਨਾਂ ਲੀਡਰਾਂ ਨੂੰ ਆਪਾਂ ਇਹ ਨਾ ਰੱਖੀਏ ਕਿ ਸਾਡੇ ਕੋਈ ਵਿਆਹ ਸ਼ਾਦੀ ਤੇ ਆ ਜਾਣ ਤਾਂ ਲੋਕਾਂ ਨਾਲ ਫੋਟੋ ਖਿਚਾ ਲੈਣ, ਟੌਰ ਬਣ ਜਾਂਦੀ ਵੀ ਫਲਾਣਾ ਆਇਆ ਫਲਾਣਾ ਆਇਆ, ਉਹਨਾਂ ਨੂੰ ਤਾਂ ਕੰਮ ਵੀ ਲਾਓ।
2: ਬਿਲਕੁਲ,
0: ਹਾਂਜੀ। ਸੋ ਗਿਰਨਜੀਤ, ਕੋਈ ਸਪੌਂਸਰਾਂ ਦੇ ਸੰਦੇਸ਼ ਇੱਕ ਦੋ ਪੜ੍ਹਦੀ?
4: ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ। ਜਿੱਦਾਂ ਕਿ ਅਸੀਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਕਿ ਹੁਣ ਜਿਹੜੀ ਆ ਜੀ ਹੌਲੀ ਹੌਲੀ ਸਮਰ ਜਾ ਰਹੀ ਹੈਗੀ ਹੈ, ਸੋ ਇਹਦੇ ਤੋਂ ਪਹਿਲਾਂ ਸਾਡੇ ਕਿਸੇ ਭੈਣ ਭਰਾ ਨੇ ਵੀ ਘਰਾਂ ਦਾ ਕੋਈ ਵੀ ਕੰਮ ਕਰਾਉਣਾ, ਕਿਉਂਕਿ ਆਪਾਂ ਨੂੰ ਇੱਦਾਂ ਹੁੰਦਾ ਕਿ ਸਮਰ ਦੇ ਦਿਨ ਥੋੜੇ ਜਿਹੇ ਖੁੱਲੇ ਹੁੰਦੇ, ਉਹਦੇ ਵਿੱਚ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਜੀ ਕੰਮ ਕਾਰ ਕਰਵਾ ਲੈਂਦੇ ਹਾਂ। ਠੰਡਾਂ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਹੈ, ਤੇ ਤੁਸੀਂ ਬਿਲਕੁਲ ਇਸ ਟਾਈਮ ਤੁਹਾਡੇ ਕੋਲ ਮੌਕਾ ਹੈਗਾ, ਤੁਸੀਂ ਦ ਮਾਸਟਰ ਬਿਲਡ ਫੈਬ ਵਾਲਿਆਂ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ। ਘਰਾਂ ਦੇ ਬਾਹਰ ਕਿਚਨ ਬਣਾਉਣੀ ਆ, ਗਰਾਜ ਦੇ ਵਿੱਚ ਕਿਚਨ ਬਣਾਉਣੀ ਆ ਜਾਂ ਕੋਈ ਫੈਂਸ ਜਾਂ ਗੇਟਸ ਦੀ ਰਿਪੇਅਰਮੈਂਟ ਜਾਂ ਲਵਾਉਣੇ ਆ ਜਾਂ ਸਨ ਰੂਮ ਜਾਂ ਕੋਈ ਬੇਸਮੈਂਟ ਵਿੰਡੋ ਕਵਰਸ ਜਾਂ ਕੁਛ ਵੀ ਰੇਲਿੰਗਸ ਤੇ ਤੁਸੀਂ ਗੱਲਬਾਤ ਕਰ ਸਕਦੇ ਆ ਦ ਮਾਸਟਰ ਬਿਲਡ ਫੈਬ ਦੇ ਨਾਲ ਔਰ ਇਹ ਕਲੇਮ ਕਰਦੇ ਨੇ ਕਿ ਫੈਬਰੀਕੇਟਰ ਸਪਲਾਇਰ ਨੇ ਵਿਦਿਨ ਦ ਕੈਨੇਡਾ ਵਧੀਆ ਪ੍ਰੋਡਕਟ ਇਹਨਾਂ ਦੇ ਜਿਹੜੇ ਜੀ ਹੈਗੇ ਇਹ ਯੂਜ਼ ਕਰਦੇ ਸੋ ਗੱਲਬਾਤ ਹੋ ਸਕਦੀ ਆ 4379552200 ਤੇ ਔਰ ਅੱਜ ਦਾ ਪ੍ਰੋਗਰਾਮ ਅਸੀਂ ਆਪਣੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ ਜਿੱਦਾਂ ਕਿ ਅਸੀਂ ਆਲਵੇਜ਼ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੀਆਂ ਜਿਹੜੀਆਂ ਜੀ ਪ੍ਰੋਪਰਟੀਆਂ ਹੈਗੀਆਂ ਜੀ ਕਿਸੇ ਨੇ ਪਰਚੇਸ ਕਰਨੀ ਜਾਂ ਕੋਈ ਪ੍ਰੋਪਰਟੀ ਆਪਣੀ ਆ ਜੀ ਸੈਲ ਆਊਟ ਕਰਨੀ ਆ ਚਾਹੇ ਇੱਥੇ ਪ੍ਰੋਪਰਟੀ ਆ ਚਾਹੇ ਤੁਹਾਡੀ ਇੰਡੀਆ ਦੇ ਵਿੱਚ ਪ੍ਰੋਪਰਟੀ ਆ ਡੈਫੀਨੇਟਲੀ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਆ ਸਾਡੇ ਕੋਲ ਇਸ ਟਾਈਮ ਇੱਕ ਕਮਰਸ਼ੀਅਲ ਪਲਾਜ਼ਾ ਹੈਗਾ ਜਿਹੜਾ ਕਿ ਹਾਈਵੇ 10 ਐਂਡ ਮੇਫੀਲ ਦੇ ਏਰੀਆ ਦੇ ਵਿੱਚ ਹੈਗਾ ਆ ਅੱਜ ਤੁਸੀਂ ਬੁਕਿੰਗ ਕਰਨੀ 2 ਸਾਲ ਬਾਅਦ ਉਹਦੀ ਕਲੋਜ਼ਿੰਗ ਹੈਗੀ ਆ ਬਹੁਤ ਰੀਜ਼ਨੇਬਲ ਪ੍ਰਾਈਸਿਸ ਤੇ ਤੁਸੀਂ ਜਿਹੜੇ ਜੀ ਇਹ ਯੂਨਿਟ ਆਪਣਾ ਬਣਾ ਸਕਦੇ ਆ ਗੱਲਬਾਤ ਦੇ ਲਈ ਨੰਬਰ 4167017 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਹੈ
0: ਲੋ ਫਿਰ ਇੱਕ ਫਰਮੈਸ਼ੀ ਗੀਤ ਹੈ ਪਰ ਗੀਤ ਵੀ ਅਚਾਨਕ ਹੀ ਉਦਾਂ ਦਾ ਲੱਭਿਆ ਛਾ ਸਾਹਿਬ ਜਿੱਦਾਂ ਹੁਣ ਪਾਣੀ ਨੇ ਆਇਆ ਕਿਸੇ ਏਰੀਏ ਦੇ ਵਿੱਚ ਤੇ ਕਿੱਦਾਂ ਨਹਾਉਣਾ ਪਿੰਡਾਂ ਚ ਉਹ ਪੁਰਾਣੇ ਜ਼ਮਾਨੇ ਚ ਕਿੱਦਾਂ ਨਹਾਉਂਦੇ ਸੀ ਉਹ ਜਿਹਾ ਗੀਤ ਹੈ ਅਮਰ ਸਿੰਘ ਚੁਮਕੀਲੇ ਹੋਰਾਂ ਦੀ ਆਵਾਜ਼ ਹੈ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਜੁੜ ਰਹੇ ਹਾਂ 9057990999

0: is finally over. Gordy Kumin of RE/MAX Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at RE/MAX Gold Realty to book your unit today.
1: रोकी तू अपनी इंश्योरेंस किस तो करवांदा यार
2: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
1: वाह यार नंबर ता दई मोना जी दा
2: हां जी तुसी भी नोट करो इंश्योरेंस कोई भी होवे
3: इंश्योरेंस फॉर यू दी मोना मेंगी जी
2: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
3: याद रखो मोना मेंगी फ्रॉम इंश्योरेंस फॉर यू
2: 416-509-1509
3: और visit insuranceforyou.ca
4: ਮਿੱਤਰਾਂ ਦੇ ਜੰਕਸ਼ਨ ਤੇ
5: ਉਹ ਕਿਹੜੇ ਜੰਕਸ਼ਨ ਤੇ
4: ਇੱਕਾ ਜੰਕਸ਼ਨ ਬ੍ਰੈਂਪਟਨ ਤੇ ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
7: ਖੁਦਾ ਨਾ ਕਰੇ ਅਗਰ ਆਪਕਾ ਕਾਰ ਐਕਸੀਡੈਂਟ ਹੋ ਗਿਆ ਔਰ ਆਪ ਕਾਨੂੰਨੀ ਮਦਦ ਲੈਣਾ ਚਾਹਤੇ ਹੈ ਤੋ ਨਾ ਸਿਰਫ ਹਮ ਆਪਕੇ ਹੱਕ ਕਾ ਜਾਇਜ਼ ਜ਼ਿਆਦਾ ਜ਼ਿਆਦਾ ਪੈਸਾ ਲੈ ਕੇ ਦਿਲਵਾਤੇ ਹੈ ਬਲਕਿ ਆਪਣੀ ਫੀਸ ਵੀ ਆਪਕਾ ਕਲੇਮ ਦਿਲਵਾਨੇ ਕੇ ਬਾਅਦ ਹੀ ਲੈਤੇ ਹੈ ਔਰ ਮੈਂ ਆਪਕੀ ਆਪਣੀ ਅੰਜਮ ਕੁਰੈਸ਼ੀ ਆਪਕੀ ਆਪਣੀ ਜ਼ਬਾਨ ਬੋਲਤੀ ਹੂੰ ਔਰ ਹਮਾਰੇ ਪਰਸਨਲ ਇੰਜਰੀ ਲਾਇਰਸ ਕੀ ਟੀਮ ਆਪਕੇ ਕਲੇਮ ਕੋ ਪ੍ਰੋਫੈਸ਼ਨਲੀ ਹੈਂਡਲ ਕਰਤੇ ਹੈ ਔਰ ਅਗਰ ਆਪਣੇ ਕਲੇਮ ਕੇ ਸਿਲਸਿਲੇ ਮੇਂ ਆਪ ਹਮਾਰੇ ਲਾਇਰ ਕੇ ਸਾਥ ਮੀਟਿੰਗ ਕਰਨਾ ਚਾਹਤੇ ਹੈ ਤੋ ਹਮਾਰੀ ਕੰਸਲਟੈਂਸੀ ਬਿਲਕੁਲ ਫ੍ਰੀ ਹੈ ਆਜ ਹੀ ਮੁਝੇ ਕਾਲ ਕਰੇ ਆਪਕੇ ਕਾਰ ਐਕਸੀਡੈਂਟ ਕੇਸ ਮੇਂ ਆਪਕਾ ਇਨਫੋਰਮੇਸ਼ਨ ਲੈਣਾ ਆਪਕਾ ਹੱਕ ਹੈ 416-570-0157 416-570-0157

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड टोबीको। वधेरे जानकारी ले कॉल करो 416-213-1165 ते 416-213-1165।
1: आज खुश तो बात हो गया था
2: ओ ता होना ही है जो तक नो वीडियो दा नो फ्रीजिंग नो बफरिंग आला 4K अल्ट्रा हाई क्वालिटी आईपीटीवी बॉक्स होवे तई लगता बनदा ही है।
1: आज मेरे पास बिल्डिंग है, प्रॉपर्टी है, बैंक बैलेंस है, बंगला है, गाड़ी है।
2: बॉलीवुड मूवीज ने टीवी शोज वेब सीरीज हिंदी पंजाबी लाइव टीवी चैनल इंजॉय करने नो वर्ल्ड्स बेस्ट ते हाईएस्ट क्वालिटी वाला आईपीटीवी बॉक्स है ते नाले टिलो वीडियो कोल गुरबानी रेडियो भी है ते डिलीवरी बिल्कुल फ्री। होर दस क्या चाहिदा पाजी। सेलिब्रेशन 40 years इन एंटरटेनमेंट बिजनेस।
3: डॉन को पकड़ना मुश्किल ही नहीं नामुमकिन है।
2: पर टिलो वीडियो ते जदों मर्जी आ जाओ एबनीजर एंड गौर रोड 905-204-1313 जां tillovideo.com। होर कोई सेवा।
4: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
5: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
4: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
5: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ ਸਵਾਦ ਦੀ ਸ਼ੌਪ, ਟੌਪਿੰਗਸ ਨਾਨ ਸਟੌਪ।
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888। दैट्स 9054608888।
6: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: जे मैनू यार ना मिले ते मर जावा, जे मैनू प्यार ना मिले ते मर जावा।
9: What's up everybody, this is Jasmine Sandler ते तुसी सुन रहे हो वतनों दूर with सुखी निज्जर।
10: Listen live वतनों दूर रेडियो with सुखी निज्जर।
11: दोस्तों एक बारी फिर बतनों दूर च आप सब दा निघा स्वागत है। और 9057990999 साडी स्टूडियो दा नंबर है। और तुहानू पता कि साडी जिहड़ी टीम है रियल स्टेट दा काम भी करदी है। कोई प्रॉपर्टी खरीदनी है, कोई बेचनी है, साडे नाल संपर्क कर सकदे हो। ते जां फिर कुछ साडे कोल कुछ प्रॉपर्टियां इस टाइम चल रहियां ने जिहड़ियां हैगियां। क्रेडिट व्यू जिहड़ी है बहुत वधिया एरिया, क्रेडिट व्यू स्टील दा एरिया जिथे इक बहुत वड्डी पार्क भी है। बिल्कुल पार्क नूं दे नाल लगदा बहुत वड्डा लॉट अवेलेबल है जिथे घर ऑलरेडी बणिया होया 4 बेडरूम का किराए के उत्ते चढ़िया, पर उहदे नाल ही नवे घर का डिजाइन भी तुहानू मिलेगा। सिटी वालों सारी अपरूवल नाल हुईयां ने। अगर तुसीं वड्डा घर बनाउणा चाहुंदे हो जां फिर उहदे नाल इक घर होर बनाउणा चाहुंदे हो, बहुत वधिया लॉट तुहानू इह मिल सकदा है। क्रेडिट व्यू स्टील का एरिया, नंबर है साडा 416-881-7070 416-881-7070। ते हाईवे 10 ते हाईवे 410 दे कॉर्नर दे उत्ते प्लाजा बन जा रहा, 2 साल च बन के तैयार होना। थोड़े जे पैसे दे के तुसीं इस नूं होल्ड करना है, कोई भी बिजनेस अपना उत्ते खोल सकदे। नंबर 416-881-7070 जी।
12: और अज दा प्रोग्राम प्राइम इंटरनेशनल कॉलेज दे सहयोग नाल वी असीं पेश जिहड़ा जी कर रहे हैगे। इन्होंने ओपन हाउस लाया आ कि जे तुसीं इन्हां दे नाल रजिस्ट्रेशन करदे आ सितंबर 19 तों पहलां ते तुहानूं जिहड़ा है जी बहुत सारे इनाम भी मिल सकदे नाल दी नाल। जे तुसीं कोई भी इन्हां दे PSW कोर्स लैने या मेडिकल ऑफिस असिस्टेंट प्रोग्राम लैने आ ते उहदे विच तुहानूं बहुत सारा पर सेमेस्टर फीस ते ऑफ मिलेगा। सो गल्लबात तुसीं कर सकदे आ प्राइम इंटरनेशनल कॉलेज PSW मेडिकल ऑफिस असिस्टेंट या कोई कंप्यूटराइज अकाउंटिंग दा कोर्स करना होवे 6474991009 ते जेड़ी है जी गलबात कर सकते हैं।
11: जेडी इंश्योरेंस दा एक मैसेज थानू दिंदे आ कि ऑटो इंश्योरेंस तुसी ज्यादा दे रहे हो जां घर दी इंश्योरेंस ज्यादा दे रहे हो, सिर्फ एक टेलीफोन कॉल तुहाडे कई पैसे बचा सकती है। वो कॉल जां फिर तुसी कोई बिजनेस वास्ते भी इंश्योरेंस करवानी है ते नंबर है इन्हां दा बड़ा ईजी 416-902-0706 ते कॉल करो। जे जिन्नी भी ज्यादा पेमेंट ਇੰਪਲੀਮੈਂਟ ਕਰ ਰਹੇ ਹੋ ਉਹਨੂੰ ਬਹੁਤ ਹੀ ਘੱਟ ਕਰ ਦੇਣਗੇ ਕਿਉਂਕਿ ਲਾ ਵੀ ਕੁਝ ਚੇਂਜ ਹੋਏ ਨੇ ਆਟੋ ਇੰਸ਼ੋਰੈਂਸ ਦੇ, ਤੁਹਾਡੀ ਹੈਲਪ ਵੀ ਕਰਨਗੇ। ਨੰਬਰ 416-902-0706। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਬੁੱਢਵਾਈਨ ਬੈਂਕੋਠਾਲ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਜਿੱਥੋਂ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਵੀ ਪਾਰਟੀ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ 416-700-4303 ਦੇ ਉੱਤੇ ਗੱਲ ਹੋ ਸਕਦੀ ਹੈ। ਹੁਣ ਗੱਲਬਾਤ ਕਰਦੇ ਹਾਂ ਜੀ, ਸਾਡੇ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਨੇ ਅਤੇ ਨਾਸਰ ਸ਼ਾਹ ਸਾਹਿਬ ਵੀ ਨੇ। ਪਹਿਲਾਂ ਮੋਨਾ ਜੀ ਨਾਲ ਗੱਲ ਕਰਦੇ ਹਾਂ। ਮੋਨਾ ਜੀ, ਆਪਾਂ ਗੱਲ ਕੀਤੀ ਬੱਚਿਆਂ ਦੀ ਪਹਿਲਾਂ, ਬਹੁਤ ਅੱਛਾ ਇੱਕ ਤਰੀਕੇ ਨਾਲ ਤੁਸੀਂ ਦੱਸਿਆ ਕਿ ਜੇ ਬੱਚਿਆਂ ਨੂੰ ਆਪਾਂ ਕੋਈ ਗਿਫਟ ਲੈ ਕੇ ਦੇਣਾ ਤਾਂ ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੇ ਫਿਊਚਰ ਲਈ ਵਧੀਆ, ਤਾਂ ਉਹਨੂੰ ਮਹਿਸੂਸ ਵੀ ਨਹੀਂ ਹੋਵੇਗਾ ਤੁਹਾਡੇ ਕਿੰਨੇ ਹਜ਼ਾਰਾਂ ਡਾਲਰ ਸੇਵ ਵੀ ਹੋ ਜਾਣੇ। ਹੁਣ ਇੱਕ ਗੱਲ ਹੈ, ਜਦੋਂ ਤੁਸੀਂ ਇੰਸ਼ੋਰੈਂਸ ਕਰਵਾਉਣ ਜਾਂਦੇ ਕਿਸੇ ਕੋਲ ਵੀ, ਐਗਜ਼ਾਮਪਲ ਮੈਂ ਹੀ ਤੁਹਾਡੇ ਕੋਲ ਆਵਾਂ, ਮੇਰੇ ਬਹੁਤ ਸਵਾਲ ਹੋਣੇ ਆ ਕਿ ਮੈਨੂੰ ਇਹ ਇੰਸ਼ੋਰੈਂਸ ਦਾ ਕੀ ਫਾਇਦਾ, ਬਾਅਦ ਚੋਂ ਫੈਮਿਲੀ ਨੂੰ ਫਾਇਦਾ ਆ ਜਾਂ ਬੱਚਿਆਂ ਨੂੰ ਫਾਇਦਾ ਆ, ਮੈਨੂੰ ਮੈਂ ਇਹਦਾ ਕਿੱਦਾਂ ਫਾਇਦਾ ਲਵਾਂ ਜਿੰਦੇ ਜੀ। ਕੋਈ ਇਹੋ ਜਿਹੇ ਪਲਾਨ, ਕੋਈ ਇਹੋ ਜਿਹੀ ਇੰਸ਼ੋਰੈਂਸ ਹੈ ਕਿ ਜੇ ਬੰਦਾ ਚਾਹੇ ਵੀ ਮੇਰੇ ਮਨੀ ਬੈਕ ਗਰੰਟੀ ਆ, ਪੈਸੇ ਮੈਨੂੰ ਪੈਸੇ ਮੇਰੇ ਵੇਸਟ ਨਹੀਂ ਗਏ, ਭਾਵੇਂ ਮੈਨੂੰ ਨਹੀਂ ਕੁਛ ਹੋਇਆ ਪਰ ਮੈਨੂੰ ਪੈਸੇ ਵਾਪਸ ਮਿਲ ਸਕਦੇ ਹੈ, ਇੱਦਾਂ ਦਾ ਕੁਛ?
13: ਬਿਲਕੁਲ ਹੈਗੇ ਜੀ, ਡੈਫੀਨੇਟਲੀ। ਉਹਦੇ ਵਿੱਚ ਸੁੱਖੀ ਜੀ ਇਹ ਚੀਜ਼ ਆ ਜਾਂਦੀ ਕਿ ਕਿੱਦਾਂ ਦੀ ਰਿਕੁਆਇਰਮੈਂਟ ਹੈਗੀ ਆ। ਹੁਣ ਇਸ ਟਾਈਮ ਤੇ ਡਿਪੈਂਡਿੰਗ ਅਪੋਨ ਏਜ, ਆਪਾਂ ਨੂੰ ਕਿਹੜੀ ਰਿਕੁਆਇਰਮੈਂਟ ਤੇ ਕਿਹੜੀ ਪਾਲਿਸੀ ਆਪਾਂ ਨੂੰ ਸੂਟੇਬਲ ਰਹਿੰਦੀ ਹੈ, ਇਹਨਾਂ ਨੂੰ ਅਸੀਂ ਪੇਡ ਅਪ ਪਾਲਿਸੀਜ਼ ਵੀ ਕਹਿ ਦਿੰਦੇ ਹੈਗੇ ਆ ਕਿ ਅਸੀਂ 10 ਸਾਲ 20 ਸਾਲ ਪੇ ਕੀਤਾ ਪ੍ਰੀਮੀਅਮ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੂਗੀ। ਪਰ ਇਹਨਾਂ ਦੇ ਵਿੱਚ ਕੈਸ਼ ਵੈਲਿਊਜ਼ ਬਿਲਡਅਪ ਹੁੰਦੀਆਂ ਨੇ। ਸਪੈਸੀਫਿਕਲੀ ਮੈਂ ਜੇ ਕਹਾਂ ਕਿ ਇਸ ਟਾਈਮ ਤੇ ਜਿਵੇਂ ਅੱਜ ਬੱਚਿਆਂ ਦੀ ਗੱਲ ਕੀਤੀ RESP ਦੀ, ਉਸੇ ਤਰੀਕੇ ਦੇ ਨਾਲ ਜਿਹੜੇ ਬੱਚੇ ਅੱਜ ਦੀ ਡੇਟ ਦੇ ਵਿੱਚ ਯੂਨੀਵਰਸਿਟੀ ਗਏ ਨੇ, ਹੁਣ ਜਦੋਂ ਬੱਚੇ ਯੂਨੀਵਰਸਿਟੀ ਜਾਂਦੇ ਆ ਓਬਵੀਅਸਲੀ ਉਹਨਾਂ ਦੀ RESP ਦੇ ਪਲਾਨ ਮੈਚਿਓਰ ਹੋ ਗਏ ਨੇ, ਉਹ ਪੇਮੈਂਟ ਜਾਣੀ ਬੰਦ ਹੋ ਗਈ ਹੈ। ਹੁਣ ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ ਹੈ ਜਿਨ੍ਹਾਂ ਦੇ RESP ਦੇ ਪਲਾਨ ਮੈਚਿਓਰ ਹੋ ਗਏ, ਤਾਂ ਉਹ ਸੋਚਦੇ ਨੇ ਕਿ ਉਹੀ $200 ਅਸੀਂ ਇਹਨਾਂ ਦੀ ਇੱਦਾਂ ਦੀ ਕੋਈ ਇਨਵੈਸਟਮੈਂਟ ਕਰ ਦਈਏ ਕਿ ਕਿਸੇ ਤਰ੍ਹਾਂ ਦੀ ਕੋਈ ਲਾਈਫ ਇੰਸ਼ੋਰੈਂਸ ਜਿੱਥੇ ਕਿ ਇਹਨਾਂ ਨੂੰ ਖੁਦ ਨੂੰ ਵੀ ਗਰੋਥ ਮਿਲੇ। ਸਪੈਸ਼ਲੀ ਜਿੱਦਾਂ ਤੁਸੀਂ ਸੁਖੀ ਜੀ ਹੁਣੇ ਕਿਹਾ ਕਿ ਸਾਡੇ ਆਪਣੇ ਲਈ ਕੀ ਹੈ, ਸਪੈਸ਼ਲੀ ਮੈਂ ਕਹੂੰਗੀ ਕਿ ਹੁਣ ਦੀ ਜਿਹੜੀ ਜਨਰੇਸ਼ਨ ਹੈ ਇਸ ਟਾਈਮ ਤੇ, ਜਿਹੜੇ ਵੀ 18-20 ਸਾਲ ਦੇ 25 ਸਾਲ ਦੇ ਇਸ ਏਜ ਕੈਟੇਗਰੀ ਦੇ ਵਿੱਚ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਨਾਲ ਕੰਸਰਨਡ ਰਹਿੰਦਾ ਹੈ ਕਿ ਲਾਈਫ ਇੰਸ਼ੋਰੈਂਸ ਇੱਦਾਂ ਦੀ ਜ਼ਰੂਰ ਹੋਵੇ, ਕੋਈ ਵੀ ਇੰਸ਼ੋਰੈਂਸ ਅਸੀਂ ਕਰਵਾਉਂਦੇ ਹਾਂ ਜਿਹਦੇ ਵਿੱਚ ਸਾਨੂੰ ਆਪ ਨੂੰ ਬੈਨੀਫਿਟ ਹੋ ਸਕੇ। ਸੋ ਉੱਥੇ ਇਹ ਪਾਲਿਸੀਜ਼ ਵਰਕਆਊਟ ਕਰਦੀਆਂ ਨੇ। ਇੱਕ ਤਾਂ ਬੈਨੀਫਿਟ ਇਹ ਹੋ ਜਾਂਦਾ ਕਿ ਯੰਗਰ ਏਜਿਸ ਦੇ ਵਿੱਚ ਪਾਲਿਸੀ ਪੇਡ ਅਪ ਹੋ ਗਈ, ਗਰੰਟੀ ਹੈਗਾ ਕਿ ਜੋ ਵੀ ਟਾਈਮ ਫਰੇਮ ਚੂਜ਼ ਕੀਤਾ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹਿਣੀ ਹੈ। ਦੂਜੀ ਚੀਜ਼ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਲੈਟਸ, ਚਾਹੇ ਕੋਈ 0 ਏਜ ਤੋਂ ਬੱਚੇ ਦੀ ਸ਼ੁਰੂ ਕਰਦੇ ਆ, ਕੋਈ 18-20 ਸਾਲ ਦੇ ਆ, ਕੋਈ 25 ਸਾਲ ਦੀ ਏਜ ਹੈਗੀ ਹੈ, ਇਸ ਟਾਈਮ ਤੇ ਜਦੋਂ ਉਹਨਾਂ ਨੇ ਪੇਡ ਅਪ ਪਾਲਿਸੀ ਕਰਵਾਈ ਹੈਗੀ ਹੈ, ਡਾਊਨ ਦਾ ਰੋਡ ਜਦੋਂ ਵੀ ਪਰਸਨ ਇਸ ਟਾਈਮ ਤੋਂ ਬਾਅਦ 25-20 ਸਾਲ ਪੇਡ ਅਪ ਹੋ ਗਈ ਹੈ ਪਾਲਿਸੀ, ਉਸ ਤੋਂ ਬਾਅਦ ਕਦੇ ਵੀ 25 ਸਾਲ ਬਾਅਦ 30 ਸਾਲ ਬਾਅਦ ਚਾਹਣ ਕਿ ਮੈਂ ਇਹ ਪੈਸੇ ਆਪਣੇ ਲਈ ਯੂਜ਼ ਕਰ ਲਵਾਂ, ਤਾਂ ਡੈਫੀਨੇਟਲੀ ਜਿੰਨੀ ਅਮਾਊਂਟ ਉਹਨਾਂ ਨੇ ਪੇ ਕੀਤੀ ਸੀ, ਵੇ ਮੋਰ ਦੈਨ ਦੈਟ ਅਮਾਊਂਟ ਉਹਨਾਂ ਦੇ ਕੋਲ ਉਸ ਟਾਈਮ ਤੇ ਕੈਸ਼ ਵੈਲਿਊਜ਼ ਹੁੰਦੀਆਂ ਨੇ। ਐਂਡ ਕੈਸ਼ ਵੈਲਿਊਜ਼ ਵੀ ਇਸ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਨੇ ਕਿ ਉਸ ਟਾਈਮ ਤੇ ਡਿਸੀਜ਼ਨ ਲੈ ਸਕਦੇ ਨੇ ਕਿ ਚਾਹੇ ਉਹਨਾਂ ਨੇ ਜੇ ਤਾਂ ਸਰੈਂਡਰ ਕਰਨੀ ਹੈ ਪਾਲਿਸੀ, ਰੱਖਣੀ ਨਹੀਂ ਪਾਲਿਸੀ, ਤਾਂ ਪੂਰੀ ਦੀ ਪੂਰੀ ਕੈਸ਼ ਵੈਲਿਊ ਕਢਾ ਸਕਦੇ ਨੇ। ਪਰ ਜੇ ਉਹ ਚਾਹਣ ਕਿ ਅਸੀਂ ਕਵਰੇਜ ਵੀ ਰੱਖਣੀ ਹੈ ਤੇ ਕੈਸ਼ ਵੈਲਿਊ ਵੀ ਯੂਜ਼ ਕਰਨੀ ਹੈ, ਤਾਂ ਅਪ ਟੂ 90% ਉਹ ਕੈਸ਼ ਵੈਲਿਊ ਵਿਦਡਰਾ ਕਰਕੇ ਰੈਸਟ ਆਫ ਦਾ ਕਵਰੇਜ ਨੈਕਸਟ ਜਨਰੇਸ਼ਨ ਲਈ ਛੱਡ ਕੇ ਜਾ ਸਕਦੇ ਹੁੰਦੇ ਨੇ। ਸੋ ਇਸ ਤਰ੍ਹਾਂ ਦੀਆਂ ਆਪਸ਼ਨ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਇਸ ਟਾਈਮ ਤੇ ਪਾਪੂਲਰ ਹੈਗੀਆਂ, ਪਰ ਬੇਸਿਕਲੀ ਬੈਨੀਫਿਟ ਓਨਾ ਹੀ ਜ਼ਿਆਦਾ ਤਾਂ ਹੋ ਸਕਦਾ ਜਿੰਨੀ ਅਰਲੀ ਅਸੀਂ ਪਾਲਿਸੀ ਕਰਵਾਉਂਦੇ ਹਾਂ। ਜਿੰਨਾ ਅਸੀਂ ਸੋਚਦੇ ਹਾਂ ਕਿ ਹਾਂਜੀ ਅਸੀਂ ਮੈਚਿਓਰ ਹੋਈ ਜਾ ਰਹੇ ਹਾਂ, 50s ਦੇ ਹੋ ਗਏ, 55-60 ਦੇ ਹੋ ਗਏ, ਓਬਵੀਅਸਲੀ ਹੈ ਉਸ ਟਾਈਮ ਤੋਂ ਬਾਅਦ ਆਪਣੇ ਕੋਲ ਟਾਈਮ ਘੱਟ ਰਹਿ ਜਾਂਦਾ ਗਰੋਥ ਲੈਣ ਦੇ ਲਈ। ਜਿੰਨੀ ਅਰਲੀ ਏਜਿਸ ਦੇ ਵਿੱਚ ਹੁਣ ਕਰਵਾਉਂਦੇ ਹਾਂ, ਚਾਹੇ ਅਸੀਂ ਬੱਚਿਆਂ ਦੀ ਗੱਲ ਕਰ ਲਈਏ, ਕੋਈ 18-20-30 ਈਅਰ ਓਲਡ ਹੈ, 35 ਈਅਰ ਓਲਡ ਹੈ, ਸੋ ਜਿੰਨੀ ਅਰਲੀ ਕਰਵਾਉਣਗੇ ਇਸ ਟਾਈਮ ਤੋਂ ਉਹ ਕਵਰੇਜ ਜਦੋਂ ਲੈਂਦੇ ਨੇ, ਇੱਕ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੀ ਇੱਕ ਰਿਟਾਇਰਮੈਂਟ ਪਲੈਨਿੰਗ ਇਸ ਟਾਈਮ ਤੇ ਪਲੈਨ ਕਰ ਸਕਦੇ ਹੁੰਦੇ ਹੋ, ਜਾਂ ਕੋਈ ਵੀ ਪਰਸਨ ਇਸ ਟਾਈਮ ਤੇ 25-30 ਏਜ ਗਰੁੱਪ 35 ਏਜ ਗਰੁੱਪ ਦੇ ਵਿੱਚ ਨੇ, ਤਾਂ ਡੈਫੀਨੇਟਲੀ ਤੁਸੀਂ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਕਵਰੇਜ ਦੇ ਨਾਲ ਨਾਲ ਆਪਣੀ ਰਿਟਾਇਰਮੈਂਟ ਪਲੈਨਿੰਗ ਪਲੈਨ ਆਊਟ ਕਰ ਸਕਦੇ ਹੋ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-5-0-9-1-5-0-9। ਈਵਨ ਕਿ ਆਲਰੇਡੀ ਕੋਈ ਪਾਲਿਸੀ ਚੱਲ ਰਹੀ ਹੈ, ਕਾਫੀ ਵਾਰ ਮਾਇੰਡ ਦੇ ਵਿੱਚ ਇਹ ਹੁੰਦਾ ਕਿ ਅਸੀਂ ਤਾਂ ਲਾਈਫ ਇੰਸ਼ੋਰੈਂਸ ਆਲਰੇਡੀ ਕਰਾ ਚੁੱਕੇ ਹਾਂ ਕਿ ਸ਼ਾਇਦ ਹੁਣ ਹੋਰ ਨਹੀਂ ਕਰਾ ਸਕਦੇ, ਤਾਂ ਉਸ ਚੀਜ਼ ਦੇ ਵਿੱਚ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਅਨਦਰ ਪਾਲਿਸੀ ਲੈ ਕੇ ਵੀ ਤੁਸੀਂ ਆਪਣੇ ਆਪ ਨੂੰ ਉਸਨੂੰ ਐਡ ਆਨ ਕਰ ਸਕਦੇ ਹੋ, ਜਾਂ ਫਿਰ ਡਿਪੈਂਡਿੰਗ ਅਪੋਨ ਕਿੱਦਾਂ ਦੀ ਕਵਰੇਜ ਤੁਹਾਡੀ ਹੈਗੀ ਆ ਉਸ ਨੂੰ ਵੀ ਕਨਵਰਟ ਕੀਤਾ ਜਾ ਸਕਦਾ ਮਨੀ ਬੈਕ ਪਾਲਿਸੀਜ਼ ਦੇ ਵਿੱਚ। ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਜਾਂ ਸੀਨੀਅਰਸ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜ਼ਰੂਰ ਇੰਸ਼ੋਰੈਂਸ ਫਾਰ ਯੂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-5509-1509-509-1509.
14: ਹਾਂਜੀ, ਬਸ ਮੈਂ ਇਹੀ ਕਹਾਂਗਾ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਤੁਹਾਡੀ ਕਮਰਸ਼ੀਅਲ ਮੋਰਗੇਜ ਕਿੱਧਰ ਹੀ ਨਹੀਂ ਹੋ ਰਹੀ, ਤੁਸੀਂ ਸਾਨੂੰ ਇੱਕ ਵਾਰੀ ਕਾਲ ਕਰੋ, ਤੁਹਾਨੂੰ ਅਸੀਂ ਬੜੀ ਆਸਾਨੀ ਨਾਲ ਕਮਰਸ਼ੀਅਲ ਮੋਰਗੇਜ ਕਰਵਾ ਸਕਦੇ ਹਾਂ। ਪਿਛਲੇ 27 ਸਾਲਾਂ ਤੋਂ ਅਸੀਂ ਮੋਰਗੇਜਿਸ ਕਰ ਰਹੇ ਹਾਂ, ਲੋਨਸ ਕਰ ਰਹੇ ਹਾਂ, ਔਰ ਆਲਵੇਜ਼ ਔਨ ਏਅਰ ਕਹਿੰਦੇ ਹਾਂ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਿਰ 'ਤੇ ਸਾਨੂੰ ਕਾਲ ਕਰੋ। ਕਹਿਣ ਦਾ ਮਕਸਦ ਕੀ ਹੁੰਦਾ, ਜਦੋਂ ਸਾਨੂੰ ਕਾਲ ਕਰੋ ਤੁਹਾਡੀ ਤਸੱਲੀ ਅਸੀਂ ਕਰਨਾ ਚਾਹੁੰਦੇ ਹਾਂ, ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਜੋ ਰੇਟ ਅਸੀਂ ਤੁਹਾਨੂੰ ਔਫਰ ਕਰਾਂਗੇ ਜਲਦੀ ਕਿਤੇ ਕੋਈ ਨਹੀਂ ਕਰ ਸਕਦਾ, ਜੋ ਤੁਹਾਨੂੰ ਅਸੀਂ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ ਜਲਦੀ ਕਿਤੇ ਕੋਈ ਨਹੀਂ ਕਰ ਸਕਦਾ, ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਹਾਂ। ਔਰ ਕੋਈ ਵੀ ਜਾਣਕਾਰੀ ਕਾਲ ਕਰਨੀ ਹੈ ਤੁਸੀਂ ਕਾਲ ਕਰੋ 6477419000 ਤੇ ਕਾਲ ਕਰ ਸਕਦੇ ਹੋ। ਔਰ ਲੋਨ ਇੱਕ 5 ਲੱਖ ਤੱਕ ਹੈ ਸੁਖੀ ਜੀ, ਅਗਰ ਤੁਸੀਂ ਚਾਹੁੰਦੇ ਹੋ ਕੋਈ ਵੀ ਲੋਨ ਲੈਣਾ, ਕੋਈ ਵੀ ਬਿਜ਼ਨਸ ਸਟਾਰਟ ਕਰਨਾ, ਛੋਟਾ ਮੋਟਾ ਕੋਈ ਬਿਜ਼ਨਸ ਸਟਾਰਟ ਕਰਨਾ, ਕੋਈ ਇੰਡਸਟਰੀ ਲਗਾਉਣੀ ਹੈ, ਕੋਈ ਪਲਾਜ਼ਾ ਲੈਣਾ, ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਤਾਂ ਉਹਦੇ ਵਾਸਤੇ ਕਾਲ ਕਰੋ 6477419000 ਤੇ ਕਾਲ ਕਰ ਸਕਦੇ। ਉਹਦੇ ਨਾਲ ਨਾਲ ਤੁਸੀਂ ਅਗਰ ਕੋਈ ਵੀ ਚਾਹੁੰਦੇ ਹੋ ਆਪਣੇ ਘਰੋਂ ਬਹਿ ਕੇ ਬਿਜ਼ਨਸ ਸਟਾਰਟ ਕਰਨਾ, ਬਿਜ਼ਨਸ ਸਟਾਰਟ ਕਰਨ ਵਾਸਤੇ ਤੁਹਾਨੂੰ 50,000 ਤੋਂ ਲੈ ਕੇ ਅਸੀਂ ਲੱਖ ਤੱਕ ਦਵਾ ਸਕਦੇ ਹਾਂ। ਨੰਬਰ ਸੇਮ 6477419000। ਬਹੁਤ ਸ਼ੁਕਰੀਆ ਜੀ,
11: ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ, ਔਰ ਬਹੁਤ ਬਹੁਤ ਧੰਨਵਾਦ ਮੋਨਾ ਜੀ, ਤੇ ਬਹੁਤ ਬਹੁਤ ਧੰਨਵਾਦ ਸਾਰੇ ਲਿਸਨਰ ਦਾ ਜਿਨ੍ਹਾਂ ਨੇ ਆਪਣਾ ਸਮਾਂ ਦੇ ਕੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੱਤਾ, ਜਿਨ੍ਹਾਂ ਨੇ ਟੈਲੀਫੋਨ ਕੀਤੇ ਉਹਨਾਂ ਦਾ ਵੀ, ਜਿਨ੍ਹਾਂ ਨੇ ਮੈਸੇਜ ਕੀਤੇ ਉਹਨਾਂ ਦਾ ਵੀ, ਜਿਨ੍ਹਾਂ ਨੇ ਨਹੀਂ ਵੀ ਕੀਤੇ ਉਹਨਾਂ ਦਾ ਵੀ। ਸੋ ਹੁਣ ਨੰਬਰ ਫਿਰ ਮੈਂ ਯਾਦ ਕਰਵਾ ਦਿੰਦਾ, 24 ਆਵਰ ਇਹੋ ਹੀ ਨੰਬਰ ਹੁੰਦਾ ਵਤਨੋਂ ਦੂਰ ਦਾ, ਕਦੀ ਵੀ ਮੈਸੇਜ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਟੈਲੀਫੋਨ ਕਰ ਸਕਦੇ ਹੋ 9057990999 ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਵਾਸਤੇ, ਜਾਂ ਜਿਹੜੇ ਫਿਰ ਸਾਡੇ ਵੀਰ ਕੈਂਡੀਡੇਟ ਖੜੇ ਨੇ ਇਲੈਕਸ਼ਨਾਂ ਵਾਸਤੇ, ਉਹ ਵੀ ਆਪਣੇ ਬਾਰੇ ਦੱਸਣਾ ਚਾਹੁਣ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ 9057990999। ਰੱਬ ਨੇ ਚਾਹਿਆ ਕੱਲ ਫਿਰ ਮਿਲਾਂਗੇ, ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।

di Soganda Varga, che se cerche di Tanda Varga. Caute saggeri tre Varga, to delande hunde mele Varga. Budde babol de hath ti dengori Varga, ammadi di mitti jahi lori Varga. Kabru te chad di javani Varga, che se pyar na ditti hoi nishani Varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਰਾਤ ਆ ਮੈਂ ਛੱਡ ਦਿੰਨੀ ਆ, ਪਰ ਜਨਾਬ ਚੱਲੇ ਕਿੱਥੇ ਹੋ?
1: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ, ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ, ਜੋ ਕਰਨਗੇ ਮੇਰੀ ਕਾਰ ਦੀ ਕੇਅਰ, ਬੈਸਟ ਸਰਵਿਸ ਤੇ ਫੁੱਲ ਰਿਪੇਅਰ। ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
0: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
1: ਕਾਲ ਕਰੋ 905-874-9978।
2: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9991, ਓਫਿਸਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4565, 416-451-4565, 416-451-4565।
2: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ, ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ 4 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ। ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।
4: ਜੀ ਦੋਸਤੋ, ਮੇਰੇ ਵੱਲੋਂ ਯਾਨੀ ਕਿ ਜਗਜੀਤ ਮਹਾਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਸਾਰੰਗ ਦੇ ਵਿੱਚ, ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ। ਜਿਵੇਂ ਤੁਸੀਂ ਦੇਖ ਰਹੇ ਹੋ, ਅੱਜ ਬੜੀ ਸੋਹਣੀ ਦੁਪਹਿਰ ਖਿੜੀ ਹੋਈ ਆ। ਹਫ਼ਤੇ ਦਾ ਦੂਸਰਾ ਦਿਨ, ਲੌਂਗ ਵੀਕਐਂਡ ਤੋਂ ਬਾਅਦ ਸਾਰੇ ਲੋਕ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਹਿਫੂਜ਼ ਹੋ ਚੁੱਕੇ ਹੈਗੇ। ਸੋ ਕਈਆਂ ਦੇ ਚਿਹਰਿਆਂ 'ਤੇ ਮੁਸਕਾਨ ਹੋਣੀਆਂ ਅਤੇ ਕਈਆਂ ਦੇ ਚਿਹਰਿਆਂ ਉੱਪਰ ਉਦਾਸੀ ਹੋਣੀਆਂ। ਆਪਾਂ ਆਮ ਤੌਰ 'ਤੇ ਸੋਚਦੇ ਹਾਂ ਕਿ ਅੱਜ ਦਾ ਦਿਨ ਮੇਰੇ ਲਈ ਬੜਾ ਹੀ ਮਾੜਾ ਗਾ, ਪਰ ਯਾਦ ਰੱਖੋ, ਦਿਨ ਹਮੇਸ਼ਾ ਮਾੜਾ ਜਾਂ ਚੰਗਾ ਨਹੀਂ ਹੁੰਦਾ, ਇਹ ਸਮੇਂ ਦੀ ਕਰਵਟ ਹੁੰਦੀ ਆ। ਜੇ ਅੱਜ ਕਿਸੇ ਪਾਸਿਓਂ ਕੋਈ ਤੰਗੀ ਪਰੇਸ਼ਾਨੀ ਆ, ਤਾਂ ਹੋ ਸਕਦਾ ਕੁਝ ਘੰਟਿਆਂ ਤੱਕ ਤੁਹਾਡੇ ਚਿਹਰੇ ਦੇ ਉੱਪਰ ਮੁਸਕਾਨ ਵੀ ਆ ਜਾਵੇ, ਅਤੇ ਉਹ ਤੰਗੀ ਆ ਜਿਹੜੀ ਤੁਹਾਡੇ ਕੋਲੋਂ ਦੂਰ ਚਲੀ ਜਾਵੇ। ਸੋ ਹਮੇਸ਼ਾ ਹੱਸਦੇ ਰਹੋ, ਜ਼ਿੰਦਗੀ ਨੂੰ ਇੰਜੋਏ ਕਰਦੇ ਰਹੋ, ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲਦੀ ਆ, ਵਾਰ ਵਾਰ ਨਹੀਂ ਮਿਲਦੀ। ਸੋ ਆਪੋ ਆਪਣੇ ਕੰਮਾਂ ਵਿੱਚ ਮਸਤ ਰਹੋ, ਆਪੋ ਆਪਣੇ ਕੰਮ ਨੂੰ ਬੜੀ ਦਿਲ ਦੀ ਗਹਿਰਾਈ ਤੋਂ ਕਰਦੇ ਰਹੋ। ਸੋ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਬਹੁਤ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀ ਸਿਆਸਤ ਬਾਰੇ, ਪੰਜਾਬ ਦੇ ਮੌਸਮ ਬਾਰੇ ਜਾਂ ਹੋਰ ਘਟਨਾਵਾਂ ਬਾਰੇ। ਇਸ ਵਾਰ ਸੰਗਠਨਾਂ ਵੀ ਕੁਝ ਸਮੇਂ ਵਿੱਚ ਖਬਰਾਂ ਲੈ ਕੇ ਹਾਜ਼ਰ ਹੋਣਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਮਿੱਠੇ ਜਿਹੇ ਗੀਤ ਦੇ ਨਾਲ।

0: ਜੀ ਦੋਸਤੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮਾਲ ਸਰ
1: ਜੀ ਸਰ
0: ਕਮਾਲ ਕਰਤੀ ਹੈ ਤੁਸੀਂ ਹੁਣ
1: ਇਹ ਮੇਰੇ ਮੋਢੇ ਦੇ ਹੱਥ ਪਤਾ ਕਿਹਦਾ ਜੀ
0: ਆਈ ਤੇ
1: ਮੋਢੇ ਦੇ ਹੱਥ ਰਾਜਵੀਰ ਬੋਪਰਾ ਜੀ ਦਾ ਹੋਵੇ ਜੀ। ਜੇ ਤੁਸੀਂ ਨਾ ਕਿਸੇ ਪੱਥਰ ਨੂੰ ਵੀ ਹੱਥ ਲਾ ਦੋ ਤਾਂ ਵੀ ਉਹ ਸੋਨਾ ਬਣ ਜਾਂਦਾ ਜੀ। ਮੈਂ ਤਾਂ ਫੇਰ ਤੁਹਾਡੇ ਬਰਾਬਰ ਬਹਿਨਾ ਜੀ ਕਾਫੀ ਟਾਈਮ ਤੋਂ।
0: ਅੱਗੇ ਅਸੀਂ ਨਾ ਜਦੋਂ ਸਿੱਖਦੇ ਹੁੰਦੇ ਸੀਗੇ ਤੇ ਹੁਣ ਵੀ ਸਿੱਖਦੇ ਹਾਂ, ਉਹ ਚ ਇੱਕ ਗੱਲ ਬੜੀ ਵਧੀਆ ਕਮਾਲ ਦੀ ਹੁੰਦੀ ਆ ਕਿ ਆਵਾਜ਼ ਮੁਰਸ਼ ਦਾ ਰਾਹ ਨਾ ਹੱਥ ਆਵਣ, ਦੁੱਧਾਂ ਆਵਾਜ਼ ਨਾ ਰਜਦੇ ਖੀਰ ਸਾਈਂ
1: ਜੀ,
0: ਕਿ ਮੁਰਸ਼ਦ ਤੋਂ ਬਿਨਾਂ ਰਸਤਾ ਨਹੀਂ ਮਿਲਦਾ
1: ਬਿਲਕੁਲ,
0: ਤੇ ਦੁੱਧ ਤੋਂ ਬਿਨਾਂ ਖੀਰ ਨਹੀਂ ਬਣਦੀ। ਜੇ ਦੁੱਧ ਤੋਂ ਬਿਨਾਂ ਖੀਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਕੱਲੇ ਚੌਲ ਰਹਿ ਜਾਣਗੇ
1: ਬਿਲਕੁਲ।
0: ਸੋ ਜੇ ਖੀਰ ਬਣਾਉਣੀ ਤਾਂ ਦੁੱਧ ਪਾਉਣਾ ਪੈਣਾ। ਜੇ ਕੁਛ ਸਿੱਖਣਾ ਤਾਂ ਕੋਈ ਉਸਤਾਦ ਲੋਕਾਂ ਤੋਂ, ਚੰਗੀ ਸੰਗਤ ਆ ਜਿਹੜੀ, ਚੰਗੇ ਲੋਕਾਂ ਦੀ ਚੰਗੀ ਸੰਗਤ ਆ ਜਿਹੜੀ, ਉਹ ਸਾਨੂੰ ਕਰਨੀ ਪੈਣੀ ਆ। ਜਦੋਂ ਅਸੀਂ ਕਰਾਂਗੇ ਤਾਂ ਫਿਰ ਅਸੀਂ ਬਹੁਤ ਕੁਝ ਚੰਗਾ ਸਿੱਖਦੇ। ਮੈਂ ਰਾਣੇ ਬਾਈ ਹੁਣਾਂ ਤੋਂ ਸਿੱਖਦਾ, ਮੈਂ ਬੱਚਿਆਂ ਤੋਂ ਸਿੱਖਦਾ ਡੇਲੀ ਹਨਾ। ਸੋ ਸੂਰਜ ਤੋਂ ਸਿੱਖਦੇ ਹੋ, ਧੁੱਪ ਤੋਂ ਸਿੱਖਦੇ ਹੋ, ਠੋਕਰ ਤੋਂ ਸਿੱਖਦੇ ਹੋ, ਜੇ ਤੁਹਾਨੂੰ ਕੋਈ ਠੋਕਰ ਵੱਜਦੇ ਤੁਸੀਂ ਉਹ ਤੋਂ ਵੀ ਸਿੱਖਦੇ ਹੋ। ਤੁਸੀਂ ਇਹੋ ਜਿਹੇ ਬੰਦੇ ਤੋਂ ਸਿੱਖਦੇ ਹੋ ਜਿਹੜਾ ਤੁਹਾਨੂੰ ਧੋਖਾ ਦੇ ਗਏ
1: ਬਿਲਕੁਲ,
0: ਉਹਨਾਂ ਤੋਂ ਵੀ ਤੁਸੀਂ ਸਿੱਖਦੇ ਹੋ। ਮੈਂ ਫੇਲੀਅਰ ਤੋਂ ਸਿੱਖਦਾ, ਜਿਹੜਾ ਬੰਦਾ ਜ਼ਿੰਦਗੀ 'ਚ ਕਿਸੇ ਕਾਰਨ ਕਿਸੇ ਫੀਲਡ ਦੇ ਵਿੱਚ ਵੀ ਫੇਲ ਹੋ ਗਿਆ ਉਹਦੇ ਤੋਂ ਵੀ ਸਿੱਖਣ ਦੀ ਜ਼ਰੂਰਤ ਆ। ਜ਼ਰੂਰੀ ਨਹੀਂ ਕਿ ਤੁਸੀਂ ਸਕਸੈਸ ਸਟੋਰੀ 'ਚ ਪੜ੍ਹੋ ਵੀ ਜਿਹੜੇ ਬੰਦੇ ਕਾਮਯਾਬ ਹੋਇਆ ਕਿਵੇਂ ਕਾਮਯਾਬ ਹੋਇਆ, ਉਹ ਪੜ੍ਹਨ ਨਾਲੋਂ ਜਿਹੜੇ ਕਾਮਯਾਬ ਨਹੀਂ ਹੋ ਸਕੇ, ਕਿਹੜੇ ਕਾਰਨ ਕਰਕੇ ਨਹੀਂ ਹੋ ਸਕੇ, ਕੀ ਕਰਨਾ ਇਹਦੇ ਨਾਲੋਂ ਕੀ ਨਹੀਂ ਕਰਨਾ,
1: ਬਿਲਕੁਲ ਜੀ,
0: ਇਹ ਜ਼ਰੂਰੀ ਹੈ।
1: ਬਿਲਕੁਲ
0: ਸਾਨੂੰ ਵੀ ਪਤਾ ਹੋਵੇ ਵੀ ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਂ ਭਾਰ ਘਟਾਉਣਾ, ਕੀ ਖਾ ਕੇ ਭਾਰ ਘਟਾਊਂਗਾ ਯਾਰ ਮੈਂ, ਵੀ ਠੀਕ ਹੈ ਜੀ ਮੈਂ ਹੈਲਦੀ ਖਾਊਂ, ਤਾਂ ਸਾਰਿਆਂ ਨੂੰ ਪਤਾ ਹੈਲਦੀ ਖਾਊਂ,
1: ਬਿਲਕੁਲ
0: ਇਹ ਤਾਂ ਪਤਾ ਹੀ ਹੈ ਵੀ ਜੇ ਹੈਲਦੀ ਖਾਵਾਂਗੇ ਤਾਂ ਭਾਰ ਘਟੂਗਾ
1: ਜੀ।
0: ਕੀ ਖਾ ਕੇ ਨਹੀਂ, ਕੀ ਨਾ ਖਾ ਕੇ ਭਾਰ ਘਟਾਉਣਾ, ਕਿਹੜੀ ਚੀਜ਼ ਮੈਂ ਪਰਹੇਜ਼ ਕਰਨੀ ਹੈ, ਕਿਹੜੀ ਚੀਜ਼ ਮੈਂ ਨਹੀਂ ਖਾਣੀ
1: ਜੀ,
0: ਮੈਂ ਖੰਡ ਘੱਟ ਕਰਨੀ ਹੈ ਜਾਂ ਮੈਂ ਖੰਡ ਨਹੀਂ ਖਾਣੀ, ਜਾਂ ਮੈਂ ਹੋਰ ਆ ਜਿਹੜੀਆਂ ਤਲੀਆਂ ਚੀਜ਼ਾਂ ਛੱਡਣੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਜ਼ਿੰਦਗੀ ਦੇ ਵਿੱਚ, ਇਹ ਬੜਾ ਜ਼ਰੂਰੀ ਹੈ ਪਤਾ ਹੋਣਾ
1: ਜੀ।
0: ਸਾਨੂੰ ਇਹੀ ਰਹਿੰਦਾ ਕਿ ਮੈਨੂੰ ਆਹ ਵੀ ਪਤਾ, ਮੈਨੂੰ ਆਹ ਵੀ ਪਤਾ, ਮੈਨੂੰ ਆਹ ਵੀ ਪਤਾ, ਪਰ ਕਿਹੜੀਆਂ ਚੀਜ਼ਾਂ ਨਹੀਂ ਪਤਾ ਜੇ ਸਾਨੂੰ ਇਹ ਨਹੀਂ ਪਤਾ,
1: ਧਿਆਨ ਨਹੀਂ ਆਉਂਦਾ।
0: ਅੱਛਾ ਵੱਡੀ ਗੱਲ ਆ ਕਿ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਤੇ ਜੇ ਸਾਨੂੰ ਇਹ ਨਹੀਂ ਪਤਾ ਕਿ ਮੈਨੂੰ ਆਹ ਚੀਜ਼ ਨਹੀਂ ਪਤਾ ਤੇ ਇਹ ਬੜੀ ਪਤੇ ਦੀ ਗੱਲ ਆ ਕਿ ਬੰਦੇ ਨੂੰ ਜੇ ਇਹ ਨਹੀਂ ਪਤਾ ਕਿ ਮੈਨੂੰ ਕਿਹੜੀ ਚੀਜ਼ ਦਾ ਨਹੀਂ ਪਤਾ,
1: ਹਾਂ ਜੀ,
0: ਉੱਥੇ ਦਿੱਕਤ ਆ,
1: ਉੱਥੇ ਦਿੱਕਤ।
0: ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਮੈਨੂੰ ਆਹ ਚੀਜ਼ ਦਾ ਨਹੀਂ ਪਤਾ ਤੇ ਮੈਂ ਸਿੱਖਣੀ ਚਾਹੁੰਦਾ
1: ਜੀ,
0: ਸਿੱਖ ਲਵੇ, ਚੰਗੀ ਗੱਲ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇਰੇ ਸੁਪਨੇ ਮੇਰੇ ਸੁਪਨੇ ਰਲ ਕੇ ਬਣੇ ਹਕੀਕਤ ਨੇ, ਅੱਜ ਹੰਡਾਉਂਦੇ ਪਏ ਹਾਂ ਜੋ ਦਿੱਤਾ ਸਾਡੀ ਨੀਅਤ ਨੇ, ਜਿਹੋ ਜਿਹੀਆਂ ਨੀਅਤ ਆ ਉਹ ਜਿਹੇ ਮੁਰਾਦਾਂ, ਨੀਤ ਨੂੰ ਮੁਰਾਦਾਂ ਭਾਵੇਂ ਤਾਂ ਨਹੀਂ ਕਹਿੰਦੇ ਹੁੰਦੇ। ਜਿਹੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਨਾਗਪਾਲ ਸਾਹਿਬ ਵੀ ਅੱਜ ਸਾਡੇ ਸਟੂਡੀਓ ਦੇ ਵਿੱਚ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਨਾਗਪਾਲ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਸਭੀ ਨੂੰ,
0: ਕੀ ਹਾਲ ਚਾਲ ਹੈ?
2: ਵਧੀਆ ਵਧੀਆ, ਤੁਸੀਂ ਦੱਸੋ ਜੀ,
0: ਠੀਕ ਠਾਕ ਹੈ?
2: ਵਧੀਆ ਵਧੀਆ,
0: ਚੜ੍ਹਦੀ ਕਲਾ,
2: ਚੜ੍ਹਦੀ ਕਲਾ ਜੀ,
0: ਹਾਂ ਠੀਕ ਹੈ। ਸੋ ਨਾਗਪਾਲ ਸਾਹਿਬ ਦੀ ਆਵਾਜ਼ ਦੱਸ ਦਿਓ ਜੀ, ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ? ਅਸੀਂ ਗੀਤ ਦੇ ਜ਼ਰੀਏ ਤੁਹਾਨੂੰ ਜੋੜਦੇ ਤੇ ਸੁਵਰਨ ਸਿੰਘ ਟਹਿਣਾ ਸਾਹਿਬ ਨਾਲ ਗੱਲਬਾਤ ਕਰਾਂਗੇ, ਤੇ ਤੁਸੀਂ ਮੈਸੇਜ ਕਰਕੇ ਮੈਨੂੰ ਦੱਸ ਦਿਓ ਕਿ ਨਾਗਪਾਲ ਸਾਹਿਬ ਦੀ ਆਵਾਜ਼ ਆ ਜਿਹੜੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ। ਸੋ 416-317-2733 ਮੇਰਾ ਸੈਲਫੋਨ ਨੰਬਰ ਹੈ, 416-317-2733 ਤੇ ਤੁਸੀਂ ਮੈਸੇਜ ਕਰਕੇ ਦੱਸ ਦਿਓ, ਯੈਸ ਲਿਖ ਕੇ ਭੇਜ ਦਿਓ, ਤਾਂ ਮੈਨੂੰ ਪਤਾ ਲੱਗ ਜਾਣਾ ਕਿ ਆਵਾਜ਼ ਸਾਰੇ ਮਾਈਕਾਂ ਦੇ ਵਿੱਚ ਕ੍ਰਿਸਟਲ ਕਲੀਅਰ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ।

0: ਗੱਭਰੂ ਜਵਾਬ ਦੇ ਗਿਆ, ਜਿਹਦੇ ਕਰਕੇ ਮੈਂ ਲਾਈਆਂ ਸੀ ਸ਼ਕੀਨੀਆਂ। ਗੱਭਰੂ ਜਵਾਬ ਦੇ ਗਿਆ, ਇੱਕ ਗੀਤ ਅੱਗੇ ਹੁੰਦਾ ਸੀ ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਤੈਨੂੰ ਚਾਹੁੰਦੀ ਵੇ ਮੈਂ ਡੁੱਬ ਜਾਣੇ, ਜਿੰਨਾ ਹਨਾ ਕੀ ਸੀ,
1: ਜਿੰਨਾ ਤੈਨੂੰ ਮੈਂ ਚਾਹੁੰਦੀ ਡੁੱਬ ਜਾਣੇ ਆ, ਮਾਹੀ ਚਾਹੁੰਦਾ ਕਿਸੇ ਹੋਰ ਨੂੰ। ਇਹ ਮਾਹੀ ਨੰਗਲ ਦਾ,
0: ਹਾਂ ਇਹੀ ਗੱਲ ਇਹ 'ਚ ਮੈਨੂੰ ਲੱਗਦੀ ਹੈ ਕਿ ਮਾਹੀ ਤਾਂ ਜਵਾਬ ਦੇ ਗਿਆ ਜਿਹਦੇ ਕਰਕੇ ਸ਼ਕੀਨੀ ਲਾਈ ਸੀਗੀ, ਮਾਹੀ ਫਿਰ ਕਿਸੇ ਨੂੰ ਹੋਰ ਚਾਹੁੰਦਾ ਹੋਊ ਤਾਂ ਹੀ ਜਵਾਬ ਦੇ ਗਿਆ।
1: ਬਿਲਕੁਲ ਜੀ,
0: ਜਿਹਦੇ ਕਰਕੇ
1: ਇਹਦੇ ਵਿੱਚ ਇਹ ਕਿਹਾ ਉਹਨੇ ਵੀ ਜਵਾਬ ਦਿੱਤਾ, ਸਿਰਫ ਇਕੱਲਾ ਗਾਹਾਂ ਲਈ ਕੋਈ ਹਜੇ ਕਲੀਅਰ ਨਹੀਂ ਕੀਤੀ, ਉਹ ਤਾਂ ਬਿਲਕੁਲ ਕਲੀਅਰ ਹੀ ਸੀ ਨਾ,
0: ਉਹ ਤਾਂ ਕਲੀਅਰ।
1: ਮੈਂ ਤੈਨੂੰ ਚਾਹੁੰਦੀ ਹਾਂ, ਮਾਹੀ ਕਿਸੇ ਹੋਰ ਨੂੰ ਚਾਹੁੰਦਾ, ਉਹਦਾ ਵਿਆਹ ਵੀ ਹੋ ਗਿਆ ਸੀ ਨਾ, ਇਹ ਹਲੇ ਵਿਆਹ ਤੋਂ ਪਹਿਲਾਂ ਹੀ ਕੋਈ ਹੈਗੀ ਗੱਲਬਾਤ
0: ਥੋੜ੍ਹਾ ਜਿਹਾ। ਹਾਂ ਸ਼ਕੀਨੀ ਲਾਈ ਜੀ, ਕੰਪਲੀਕੇਟਡ ਆ ਕੁਸ਼ਚਨ ਥੋੜ੍ਹਾ ਜਿਹਾ, ਇਹਦਾ ਆਂਸਰ ਲੱਭਣ ਦੀ ਜ਼ਰੂਰਤ ਆ। ਸੋ ਮੈਨੂੰ ਕਾਲ ਨਾ ਕਰੋ ਵੀਰੇ, ਮੈਸੇਜ ਹੀ ਤੁਹਾਡਾ ਬਹੁਤ ਆ, ਮੈਸੇਜ ਕਰਤਾ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਅਤੇ ਲਓ ਨਾਗਪਾਲ ਸਾਹਿਬ ਦੇ ਕੋਲ ਅਸੀਂ ਚੱਲਦੇ ਹਾਂ। ਨਾਗਪਾਲ ਸਾਹਿਬ, ਅੱਛਾ ਇੱਕ ਤਾਂ ਬਹੁਤ ਸਾਰੇ ਜਿਹੜੇ ਵੀਰ ਭਾਈ ਆ, ਉਹ ਮੇਨ ਇਹ ਆ ਕਿ ਉਹਨਾਂ ਨੇ ਆਪ ਤਾਂ ਲੈ ਲਿਆ ਬੈਨੀਫਿਟ, ਬਹੁਤੀ ਵਾਰ ਉਹ ਕਹਿੰਦੇ ਕਿ ਯਾਰ ਸਾਡੇ ਬੰਦੇ ਰਿਸ਼ਤੇਦਾਰ ਆ, ਮਿੱਤਰ ਦੋਸਤ ਆ ਜਿਹੜੇ, ਉਹ ਦੂਰ ਦਰੇਡੇ ਬੈਠੇ ਆ, ਉਹਨਾਂ ਨੂੰ ਦੂਰ ਦਰੇਡੇ ਦੇ ਕਿੱਥੇ ਤੱਕ ਆਪਣੀ ਜਿਹੜੀ ਹੈਗੀ ਆ ਇਹ ਤੁਹਾਡੇ ਤੱਕ ਹੁਣ ਤੱਕ ਤੁਹਾਡੇ ਕੋਲ ਕਿੱਥੋਂ ਤੱਕ ਦੇ ਕੇਸ ਆ ਜਿਹੜੇ ਤੁਸੀਂ ਅਪਲਾਈ ਕੀਤੇ, ਕਿੱਥੋਂ ਤੱਕ ਜਿਹੜੇ ਲੋਕਾਂ ਦੇ ਇਨਰੋਲ ਤੁਸੀਂ ਕਰਵਾ ਤਾ ਬੈਠੇ ਨੂੰ, ਅਤੇ ਉਹਨਾਂ ਨੂੰ ਉਹ ਲੋਨ ਵੀ ਮਿਲ ਗਿਆ, ਚਾਹੇ ਤੁਸੀਂ ਉਹਨਾਂ ਨੂੰ ਕਦੇ ਮਿਲੇ ਵੀ ਨਹੀਂ ਬੰਦਿਆਂ ਨੂੰ, ਉਹ ਤੁਹਾਨੂੰ ਵੀ ਨਹੀਂ ਕਦੇ ਮਿਲੇ ਹੋਣੇ, ਕਿੱਥੋਂ ਤੱਕ ਤੁਸੀਂ ਮਾਰ ਕਹਿੰਦੇ ਹੋ ਕਿ ਹੈਗੀ ਆ?
2: ਨਾਇਗਰਾ ਤੱਕ ਵੀ ਹੈ, ਔਰ ਲਾਈਕ ਐਸਾ ਅਭੀ ਇੱਕ ਫੈਮਿਲੀ ਤੋਂ ਮੈਨੂੰ ਯਾਦ ਹੈ, ਪਹਿਲੇ ਉਹਨਾਂ ਨੇ ਹਸਬੈਂਡ ਵਾਈਫ ਨੇ ਕਰਾਇਆ, ਫਿਰ ਉਨਕੇ ਰਿਸ਼ਤੇਦਾਰੋਂ ਨੇ ਕਰਾਇਆ, ਉਹ ਇੱਕ ਹੀ ਫੈਮਿਲੀ ਮੇਂ 10 ਬੰਦੋਂ ਕਾ ਹੋ ਗਿਆ।
0: ਅੱਛਾ
2: ਰਾਈਟ,
0: ਇੱਕ ਫੈਮਿਲੀ ਤੁਹਾਨੂੰ ਯਾਦ ਆ, ਇੱਕ ਫੈਮਿਲੀ ਮੈਨੂੰ ਯਾਦ ਆ ਕਿ ਇੱਕ ਫੈਮਿਲੀ ਦੇ ਵਿੱਚ ਉਹਨਾਂ ਦੇ ਪੰਜ ਚਾਰ ਬੰਦਿਆਂ ਦਾ, ਮੇਰੇ ਖਿਆਲ 5 ਜਣਿਆਂ ਦਾ ਕੀਤਾ ਤੁਸੀਂ।
2: ਹਾਂਜੀ,
0: ਇੱਕ ਉਹ ਹਸਬੈਂਡ ਵਾਈਫ ਸੀਗੇ,
2: ਹਾਂਜੀ,
0: ਤੇ ਇੱਕ ਉਹਨਾਂ ਦੇ ਬੇਟੇ ਦਾ, ਇੱਕ ਉਹਨਾਂ ਦੇ ਦੂਜੇ ਬੇਟੇ ਦਾ, ਸੋ ਉਹ 3-4 ਜਣੇ ਤਾਂ ਉਹੀ ਹੋ ਗਏ।
2: ਬਿਲਕੁਲ ਜੀ ਬਿਲਕੁਲ, ਐਂਡ ਸਭ ਲਾਈਕ ਸਭ,
0: ਇੱਕ ਫੈਮਿਲੀ ਕੈਂਬਰੇਜ ਤੋਂ ਮੈਨੂੰ ਫੋਨ ਆਇਆ ਸੀਗਾ, ਉਹਨਾਂ ਨੇ ਪਹਿਲਾਂ ਵੀ ਲਿਆ ਹੋਇਆ ਸੀਗਾ, ਦੁਬਾਰੇ ਫੇਰ ਹੁਣ ਉਹਨਾਂ ਦਾ ਉਹ ਹੋ ਚੁੱਕਿਆ ਸੀ, ਦੁਬਾਰੇ ਫੇਰ ਉਹਨਾਂ ਨੇ ਕੀਤਾ ਸੀਗਾ, ਟਰੱਕ ਡਰਾਈਵ ਕਰਦੇ ਸੀ ਵੀਰ।
2: ਜੋ ਬੰਦੇ ਇੱਕ ਵਾਰ ਕਰ ਚੁੱਕੇ ਆ
0: ਉਹ ਤਾਂ ਨਹੀਂ ਦੁਬਾਰੇ ਛੱਡਦੇ,
2: ਸਵਾਦ ਲੈ ਚੁੱਕੇ ਉਹ ਨਹੀਂ ਛੱਡਦੇ,
0: ਉਹ ਨਹੀਂ ਛੱਡਦੇ, ਉਹਨਾਂ ਨੂੰ ਪਤਾ ਬਾਬਾ ਜੀ ਉਹਨਾਂ ਨੂੰ ਉਹ ਕਿਵੇਂ ਛੱਡਣਗੇ।
3: ਬਿਲਕੁਲ,
0: ਜਿਹਨੂੰ 4 ਪੈਸੇ ਮਿਲਦੇ ਉਹ ਛੱਡਦਾ ਬੰਦਾ,
3: ਛੱਡਦਾ ਨਾ ਜੀ ਨਾ, ਮਤਲਬ ਕੋਈ ਨਹੀਂ ਹੈਗਾ
0: ਉਹਨਾਂ ਨੂੰ, ਨਹੀਂ ਉਹਨਾਂ ਨੂੰ ਉਹ ਤਾਂ ਕਹਿੰਦੇ ਬਾਈ ਜੀ ਦੱਸੋ ਸਾਨੂੰ। ਅੱਛਾ ਇਹ ਦੱਸੋ ਵੀ ਚਲੋ ਠੀਕ ਆ, ਤੁਸੀਂ ਦੱਸ ਦਿਓ ਕਿ 4 ਜਣੇ ਦੀ ਫੈਮਿਲੀ ਆ, 5 ਜਣੇ ਦੀ ਫੈਮਿਲੀ ਆ, ਔਨ ਐਨ ਐਵਰੇਜ ਜਿਹੜੀ ਗ੍ਰਾਂਟ ਜਾਂ ਗ੍ਰਾਂਟ ਦਾ ਹੁਣ ਸਿਸਟਮ ਆਪਣਾ ਚੱਕਿਆ ਗਿਆ ਹਨਾ, ਹੁਣ ਜਿਹੜਾ ਆਪਣਾ ਲੋਨ ਮਿਲਦਾ ਔਨ ਐਨ ਐਵਰੇਜ ਲੋਨ ਕਿੰਨਾ ਕੁ, 50,000 ਮਿਲ ਜਾਂਦਾ ਬੰਦੇ ਨੂੰ ਵੈਸੇ ਜੇ ਦੇਖਿਆ ਜਾਵੇ 2 ਸਾਲਾਂ ਦੇ ਵਿੱਚ?
2: ਦੇਖਿਓ ਅਗਰ ਫੈਮਿਲੀ ਆਫ 4 ਹੈ,
0: 4 ਜਣੇ ਯਾਨੀ ਹਸਬੰਡ ਵਾਈਫ ਤੇ 2 ਜਵਾਕ ਆ,
2: ਜਵਾਕ ਚਾਹੇ ਬੜੇ ਛੋਟੇ ਜਵਾਕ ਹੀ ਆ,
0: ਜਿਹੜੇ ਮਰਜ਼ੀ ਹੋਣ, ਅਨਮੈਰਿਡ ਹੋਣ, ਉਹ
2: ਯਾ ਅਨਮੈਰਿਡ ਐਂਡ ਯੂਨੀਵਰਸਿਟੀ ਕਾਲਜ ਜਾ ਰਹੇ ਹੋ ਤਾਂ ਬੈਨੀਫਿਟ ਜ਼ਿਆਦਾ ਹੈ,
0: ਜੇ ਯੂਨੀਵਰਸਿਟੀ ਕਾਲਜ ਪੜ੍ਹਦੇ ਆ।
2: ਬਿਲਕੁਲ ਜੀ ਬਿਲਕੁਲ।
0: ਅੱਛਾ ਇੱਕ ਚੀਜ਼ ਹੋਰ ਇੱਥੇ ਘੁੰਡੀ ਆ, ਜੇ ਹੁਣ ਜਵਾਕ ਯੂਨੀਵਰਸਿਟੀ ਕਾਲਜ ਪੜ੍ਹਦੇ ਆ ਤੇ ਜੇ ਜਵਾਕ ਨੇ ਯੂਨੀਵਰਸਿਟੀ ਵੱਲੋਂ ਉਸ ਅਪਲਾਈ ਕੀਤੀ ਆ, ਉਹਦਾ ਤਾਂ ਨਹੀਂ ਕੋਈ ਇਹਦਾ ਕੋਈ ਚੱਕਰ ਚੁੱਕਰ ਹੈ?
2: ਨਾ, ਐਵਰੀਬਾਡੀ ਇਜ਼ ਅ ਸੈਪਰੇਟ,
0: ਉਹ ਆਪਦਾ ਕਰਦਾ ਕਰੀ ਜਾਵੇ।
2: ਬਿਲਕੁਲ,
0: ਉਹਦਾ ਇੱਥੇ ਕੋਈ ਅਸਰ ਨਹੀਂ,
2: ਇਸ ਦੇਸ਼ ਮੇਂ ਹਰ ਬੰਦਾ ਅਲੱਗ ਅਲੱਗ ਬੰਦਾ ਹੈ,
0: ਆਇਡੈਂਟੀਟੀ ਅਲੱਗ ਹੈ ਉਹਦੀ।
2: ਹਮੇ ਯੂ ਰਾਈਟ ਕਿ ਹਮੇ ਲੱਗਤਾ ਹੈ ਕਿ ਇੱਕ ਤਰ੍ਹਾਂ ਐਸਾ ਨਹੀਂ ਹੈ, ਯਹਾਂ ਪੇ ਸਭ ਸਾਫ ਹੈ।
0: ਹਾਂ, ਜੇ ਉਹਨੂੰ ਮਿਲਦਾ ਅਲੱਗ ਉਹਨੂੰ ਮਿਲੂਗਾ,
2: ਉਨਕਾ ਅਲੱਗ ਹੈ ਆਪਕਾ ਅਲੱਗ ਹੈ।
0: ਉਹ ਤੁਹਾਡੇ ਚ ਕੰਸਿਡਰ ਹੋਣਗੇ 4 ਜਣੇ ਚ?
2: ਬਿਲਕੁਲ ਜੀ, ਅਗਰ ਯੂਨੀਵਰਸਿਟੀ ਕਾਲਜ ਜਾ ਰਹੇ ਬੱਚੇ ਆਪਕੇ, ਇਹ ਤਾਂ ਵਧੀਆ ਗੱਲ ਹੈ, ਫੈਮਿਲੀ ਆਫ 4 ਹੈ ਤੋ ਹਮਨੇ ਇਹ ਜ਼ਿਆਦਾਤਰ ਕੇਸ ਹਮੇ ਫੈਮਿਲੀ ਆਫ 4 ਕੇ ਆਤੇ ਹੈ,
0: 4 ਦੇ ਮੋਸਟਲੀ,
2: ਔਰ 1.5 ਲੱਖ ਬਨ ਜਾਤਾ ਉਨਕੋ ਲੋਨ, 0% ਪੇ ਬਿਨਾ ਗਾਰੰਟੀ ਕੇ 1.5 ਲੱਖ ਡਾਲਰ।
0: ਅੱਛਾ 1.5 ਲੱਖ ਡਾਲਰ ਤੱਕ ਬਣ ਜਾਂਦਾ,
2: 1.5 ਲੱਖ। ਔਰ ਅਗਰ ਫੈਮਿਲੀ ਆਫ 5 ਹੈ, ਜੈਸੇ ਲਾਸਟ ਕੇਸ ਥਾ ਜੋ ਵੀ ਹਮ ਆਫਿਸ ਮੇਂ ਨਿਕਲਾ, ਤੋ ਫਿਰ ਫੈਮਿਲੀ ਆਫ 5 ਤੇ $178,000 ਕੋ ਉਨਕਾ ਫੰਡਿੰਗ ਆਇਆ ਹੈ, 0% ਪੇ ਬਿਨਾ ਗਾਰੰਟੀ ਕੇ, ਅਸਲੀ ਕਾਗਜ਼ ਪੇ
0: 1,78,000
2: ਅਸਲੀ ਕਾਗਜ਼ ਲਗਾ ਕੇ, ਨਕਲੀ ਕਾ ਭਾਈ ਨਹੀਂ, ਠੱਗ ਗਿਆ,
0: ਠੱਗ ਗਿਆ।
2: ਅਬ ਦੂਸਰਾ ਕੋਰਸ ਕਰ ਰਹੇ ਹਮਾਰੇ ਸਾਥ ਵੋ
0: ਪਹਿਲੀ
2: ਕਿਸ਼ਤ 2.5 ਸਾਲ ਬਾਅਦ ਸਟਾਰਟ ਹੈ।
0: ਦੇਖੋ ਜੀ, ਪਹਿਲੀ ਕਿਸ਼ਤ 2.5 ਸਾਲ ਬਾਅਦ ਆ,
3: ਬਿਲਕੁਲ,
0: ਤੇ 0% ਵਿਆਜ ਆ, 2.5 ਸਾਲ ਕੁਛ ਨੀ ਤੁਸੀਂ ਦੇਣਾ, ਗਰੰਟੀ ਕੋਈ ਨੀ ਚਾਹੀਦੀ, ਘਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਵੀ ਚੱਲ ਜੂਗੀ, ਕਾਰ ਤੁਹਾਡੇ ਕੋਲ ਨਹੀਂ ਹੈਗੀ ਤਾਂ ਵੀ ਚੱਲ ਜੂ, ਬਸ ਪੀਅਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ, ਕਾਰ ਨਹੀਂ ਹੈਗੀ ਚੱਲ ਜੂ, ਪਰ ਪੀਅਰ ਕਾਰਡ ਜਿਹੜਾ ਉਹ ਚੱਲਣਾ ਹਨਾ।
2: ਬਿਲਕੁਲ ਜੀ,
0: ਉਹ ਹੋਣਾ ਚਾਹੀਦਾ, ਬਾਕੀ ਕਹਿੰਦਾ ਕੰਮ ਸਾਡੇ ਤੇ ਛੱਡ ਦੋ, ਕੋਈ ਤੁਹਾਡਾ ਫੇਕ ਡਾਕੂਮੈਂਟ ਨਹੀਂ ਲੱਗਣਾ।
2: ਸਿਟੀਜ਼ਨ, ਪੀਆਰ ਕਾਰਡ ਜਾਂ ਪ੍ਰੋਟੈਕਟਿਡ ਪਰਸਨ ਹੋ, ਐਲੀਜੀਬਲ ਹੋ, ਗਵਰਨਮੈਂਟ ਬੈਂਕ ਕੋ ਲੋਨ ਦੇਤੀ ਹੈ 2.5% ਪੇ, ਬੈਂਕ ਆਪਕੋ ਦੇਤਾ 10% ਪੇ, ਯਹਾਂ ਪੇ ਬੈਂਕ ਹੈ ਹੀ ਨਹੀਂ, ਬੀਚ ਮੇਂ ਵਿਚੋਲੀਆ ਹੀ ਨਹੀਂ ਹੈ, ਡਾਇਰੈਕਟ ਗਵਰਨਮੈਂਟ ਆਪਕੋ ਪੈਸੇ ਆਪਕੇ ਖਾਤੇ ਮੇਂ ਦੇ ਰਹੀ ਹੈ ਬਿਨਾਂ ਗਾਰੰਟੀ ਕੇ, ਲੀਜੀਏ, ਫਾਇਦਾ ਲੀਜੀਏ।
0: ਆ ਚੱਕੋ ਨੰਬਰ, ਹੁਣੇ ਨੋਟ ਕਰਵਾਓ,
2: 437-264-3175, ਯੂਨੀ ਗਲੋਬਲ ਐਡਵਾਈਜ਼ਰੀ, 437-264-3175, 437-264-3175। ਹੁਣੇ ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ
0: ਜੀ। 437-264-3175 ਤੇ ਤੁਸੀਂ ਬਾਈ ਜੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟਾਣਾ ਸਾਹਿਬ ਸਾਡੇ ਨਾਲ ਨੇ, ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
4: ਬਣੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟੰਡਨ ਸਾਹਿਬ। ਸੋ ਹੁਣ ਜਿੱਥੇ ਆਪਾਂ ਖਬਰਾਂ ਵੱਲ ਝਾਤ ਮਾਰਾਂਗੇ, ਉੱਥੋਂ ਨਾਲ ਦੀ ਨਾਲ ਹੀ ਬੜੀਆਂ ਸਾਰੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਪਹੁੰਚ ਰਹੀਆਂ। ਉਹਨਾਂ ਦੇ ਵਿੱਚੋਂ ਇੱਕ, ਪੰਜਾਬ ਸਰਕਾਰ 2000 ਕਰੋੜ ਦਾ ਹੋਰ ਕਰਜ਼ਾ ਚੁੱਕੂਗੀ ਜੀ, ਹਜੇ ਕਸਰ ਹੈਗੀ, ਮਤਲਬ ਕਿਵੇਂ ਫਿਰ ਇਹ ਉਤਰੂ ਕਦੋਂ ਕਿਵੇਂ?
4: ਜਿਹੜੇ ਹੁਣ ਆਪਣੇ ਸਤਿਕਾਰਯੋਗ ਬਾਈ ਜੀ

0: ਸਿਰ ਦੇ ਉੱਤੇ ਆ, ਯਾਨੀ ਕਿ ਸਾਰੇ ਜਾਣੇ ਕਰਜ਼ਾ ਲੈ ਕੇ ਮੁੱਕਰਨ ਵਾਲਿਆਂ ਦੇ ਵਿੱਚ ਹੀ ਆ ਜੀ।
1: ਅੱਛਾ, ਇੱਕ ਨਾ ਟੈਣਾ ਸਾਹਿਬ, ਅਸੀਂ ਕਿਤੇ ਸ਼ੋਅ ਕੀਤਾ ਤੇ ਉੱਥੇ ਇੱਕ ਵੀਰ ਖੜੇ ਸੀ, ਉਹ ਮੈਂ ਕਿਹਾ ਜਦੋਂ ਰਿਵਿਊ ਲੈਂਦੇ ਹੁੰਦੇ ਨਾ ਅਸੀਂ ਰਿਵਿਊ ਲੈਣ ਲੱਗੇ ਤੇ ਉਹ ਕਹਿੰਦਾ, ਮੈਂ ਕਿਹਾ ਜੀ ਕੀ ਕਹਿਣਾ ਚਾਹੁੰਦੇ ਹੋ, ਕਹਿੰਦਾ ਪਹਿਲਾਂ ਬਾਕੀ ਤੋਂ। ਮੈਂ ਕਿਹਾ ਵੀ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਹੋਊ, ਜਦੋਂ ਦੁਬਾਰੇ ਵਾਪਸ ਗਿਆ ਮੈਂ ਕਿਹਾ ਹਾਂਜੀ, ਕਹਿੰਦਾ ਬਹੁਤ ਜ਼ਿਆਦਾ ਵਧੀਆ ਸ਼ੋਅ ਸੀ, ਜੇ ਇਕੱਲੀ ਇਕੱਲੀ ਗੱਲ ਇਹਨਾਂ ਸਾਰਿਆਂ ਨੂੰ ਸਮਝ ਆ ਜਾਵੇ ਤਾਂ ਗੱਲ ਬਣ ਜੂਗੀ। ਇਹਨਾਂ ਸਾਰਿਆਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਜੋ ਤੁਸੀਂ ਅੱਜ ਬੋਲ ਗਏ ਹੋ। ਮੈਂ ਸੋਚਿਆ ਵੀ ਉਹ ਆਪਦੇ ਆਪ 'ਚ ਇਹ ਫੀਲ ਕਰ ਕੇ ਮੈਨੂੰ ਸਭ ਕੁਝ ਪਤਾ ਵਾ, ਇੱਦਾਂ ਜਿਹੜੇ ਆ ਦੇਖ ਕੇ ਮੁੜ ਰਹੇ ਆ ਵੀ ਇਹਨਾਂ ਸਾਰਿਆਂ ਨੂੰ ਸਮਝ ਆ ਜਾਵੇ। ਇੱਦਾਂ ਦੀ ਗੱਲਬਾਤ ਜਿਹੜੀ ਮਲੂਕਾ ਸਾਹਿਬ ਵੀ ਕਹਿੰਦੇ ਵੀ ਪੰਥਕ ਧਿਰਾਂ ਦੇ ਵਖਰੇਵੇਂ ਆ ਜਿਹੜੇ ਉਹ ਖਤਮ ਹੋਣੇ ਚਾਹੀਦੇ ਆ, ਪੰਥਕ ਧਿਰਾਂ ਨੇ ਜਿਹੜੀਆਂ ਉਹ ਵਖਰੇਵੇਂ ਆਪਣੇ ਖਤਮ ਕਰਨ, ਕਿ ਇਹਨਾਂ ਦੇ ਵਖਰੇਵੇਂ ਸਾਰਿਆਂ ਨਾਲ ਠੀਕ ਠਾਕ, ਇਹਨਾਂ ਦਾ ਤਾਂ ਨਹੀਂ ਕਿਤੇ ਕੋਈ ਹੈਗਾ।
0: ਨਹੀਂ ਬਾਈ ਜੀ, ਦੇਖੋ ਜਦੋਂ ਵੀ ਕਹਿੰਦੇ ਨਾ ਵੱਖ ਵੱਖ ਪਾਰਟੀਆਂ ਦੇ ਨੇਤਾ ਤੇ ਸਾਨੂੰ ਕਿ ਇਸ ਵੇਲੇ ਪੰਜਾਬ ਦੀ ਲੋੜ ਆ ਕਿ ਵਖਰੇਵੇਂ ਖਤਮ ਕੀਤੇ ਜਾਣ, ਤੇ ਮੈਂ ਗੱਲ ਕਹਿਣਾ ਹੁੰਦਾ ਵੀ ਵਖਰੇਵੇਂ ਤੁਹਾਡੇ ਚ ਪਾਏ ਕਿਤੇ ਅੰਨਾ ਡੀਐਮਕੇ ਨੇ ਵਾਲੇ ਨੇ ਆ ਤੇ ਤ੍ਰਿਣਮੂਲ ਕਾਂਗਰਸ ਨੇ ਪਾਤੇ ਆ, ਵੀ ਆਪਾਂ ਆਪ ਹੀ ਪਾਏ, ਜੋ ਵੀ ਆਪਾਂ ਕੋਈ ਕੰਮ ਕੀਤੇ ਆ ਉਹ ਸਾਡੇ ਆਪਦੇ ਕਾਰਨਾਂ ਕਰਕੇ ਆ। ਸੋ ਅੱਜ ਜਿਹੜੇ ਹੈਗੇ ਨੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ, ਉਹ ਜਿਹੜੇ ਹੈਗੇ ਨੇ ਸਿਕੰਦਰ ਸਿੰਘ ਮਲੂਕਾ ਸਾਹਿਬ, ਉਹਨਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਦੇਖੋ ਇਸ ਵੇਲੇ ਪੰਥ ਨੂੰ ਲੋੜ ਆ ਏਕਤਾ ਦੀ, ਉਹ ਕਹਿੰਦੇ ਵੀ ਸਾਨੂੰ ਸਭ ਨੂੰ ਇਕੱਠੇ ਹੋ ਕੇ ਏਕੇ ਦੀ ਗੱਲ ਕਰਨੀ ਚਾਹੀਦੀ ਆ, ਸੰਭਲਾ ਸਾਂਝੇ ਤੌਰ ਦੇ ਉੱਤੇ ਮਾਰਨਾ ਚਾਹੀਦਾ, ਹਾਲਾਤ ਦੇ ਮੱਦੇਨਜ਼ਰ ਸਿੱਖਾਂ ਦੇ ਲਈ, ਸਿੱਖੀ ਦੇ ਲਈ, ਪੰਥਕ ਏਕਤਾ ਦੇ ਲਈ ਸਾਰੀਆਂ ਗੱਲਾਂ ਬਾਤਾਂ ਗੁਣਾ ਘਟਾਓ ਪਰੇ ਕਰਕੇ ਸਾਨੂੰ ਏਕੇ ਦਾ ਪਾਠ ਪੜ੍ਹਨਾ ਚਾਹੀਦਾ ਜੀ।
1: ਅੱਛਾ, ਇੱਕ ਤੁਸੀਂ ਇਹ ਵੀ ਦੱਸਿਓ ਕਿ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ, ਉਹਨਾਂ ਨੂੰ ਉਹਨਾਂ ਨੇ ਇੱਕ ਅੱਜ ਉਹਨਾਂ ਮੈਂ ਦੇਖ ਰਿਹਾ ਸੀ ਵੀਡੀਓ 'ਚ ਕਹਿ ਰਹੇ ਸੀ ਕਿ ਭਾਈ ਮੈਨੂੰ ਟਿਕਟ ਮਿਲੇ ਚਾਹੇ ਟਿਕਟ ਨਾ ਮਿਲੇ, ਪਰ ਮੈਂ ਲੱਤਾਂ ਖਿੱਚਣ ਵਾਲਿਆਂ ਦੇ ਵਿੱਚੋਂ ਨਹੀਂ ਹੋਵਾਂਗਾ, ਆਪਣੇ ਜਿਹੜੇ ਹੈਗੇ ਸਾਧਨ ਜੋੜ ਕੇ ਕੋਸ਼ਿਸ਼ ਕਰਾਂਗਾ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ। ਸੋ ਸਾਰੇ ਮੈਨੂੰ ਲੱਗਦਾ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਆ, ਪਰ ਦੇਖੋ ਕਿ ਮਜ਼ਬੂਤ ਹੁੰਦੀ ਆ ਜਾਂ ਨਹੀਂ। ਪਰ ਇਹਨਾਂ ਦੇ ਜਿਹੜੇ ਚੰਡੀਗੜ੍ਹ ਦੇ ਵਿੱਚ ਪਾਣੀ ਦੀਆਂ ਵਾਛੜਾਂ ਵੀ ਵੱਜੀਆਂ ਨੇ, ਜਿਹੜੇ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਨੇ ਜੀ, ਉਹਨਾਂ ਬਾਰੇ ਦੱਸੋ ਥੋੜ੍ਹਾ ਜਿਹਾ।
0: ਦੇਖੋ ਭਾਈ ਜੀ, ਗੱਲ ਇਹ ਆ ਵੀ ਕਾਂਗਰਸ ਮਜ਼ਬੂਤ ਹੋ ਗਏ ਇਹ ਲੋਕ ਤਾਂ ਚਾਹੁੰਦੇ ਹੀ ਆ, ਪਰ ਨੇਤਾ ਆਪ ਨੀ ਚਾਹੁੰਦੇ ਪੰਜਾਬ ਦੇ। ਆ ਹੁਣ ਸਚਿਨ ਪਾਇਲਟ ਹੋਈ ਆਏ ਆ, ਪਾਇਲਟ ਸਾਹਿਬ ਜਿਹੜੇ ਕਾਂਗਰਸ ਦੀਆਂ ਸਵਾਰੀਆਂ, ਉਹਨਾਂ ਨੂੰ ਕਿਵੇਂ ਹੁਣ ਖੁਸ਼ ਕਰਨਗੇ ਰੱਬ ਜਾਣਦਾ। ਅੱਜ ਕਾਂਗਰਸੀ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਚੰਡੀਗੜ੍ਹ ਦੇ ਵੱਲ, ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾ ਲਏ, ਉੱਥੇ ਪਾਣੀ ਦੀਆਂ ਵਾਛੜਾਂ ਮਾਰੀਆਂ ਤੇ ਕਾਂਗਰਸੀ ਵੀ ਨਹਾ ਧੋ ਕੇ ਮੁੜ ਆਏ ਆ। ਉਹ ਕਹਿੰਦੇ ਕਹਿੰਦੇ ਜੀ ਕਿ ਦੇਖੋ ਅਸੀਂ ਤਾਂ ਆਪਦੇ ਵੱਲੋਂ ਕਸਰ ਕੋਈ ਨੀ ਛੱਡੀ, ਉਹ ਕਹਿੰਦੇ ਜੀ ਭਾਈ ਸਿੱਖ ਨੂੰ ਅੱਗੇ ਨੀ ਵਧਣ ਦਿੱਤਾ। ਸੋ ਕਾਂਗਰਸੀ ਕਈ ਹਿਰਾਸਤ ਦੇ ਵਿੱਚ ਵੀ ਲਏ ਤੇ ਬਾਅਦ ਦੇ ਵਿੱਚ ਕਈ ਛੱਡ ਵੀ ਦਿੱਤੇ ਆ ਜੀ।
1: ਸੋ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਨਾਲ ਦੀ ਨਾਲ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਨਾਗਪਾਲ ਸਾਹਿਬ ਸਾਡੇ ਕੋਲ ਬੈਠੇ ਆ, ਇਹਨਾਂ ਦੇ ਵੱਲੋਂ ਐਡਵਾਈਜ਼ ਜਿਹੜੇ ਹੈਗੇ ਜੀ ਇਹ ਸਪਾਂਸਰ ਕੀਤਾ ਜਾ ਰਿਹਾ। ਖਾਸ ਤੌਰ 'ਤੇ ਜੇਕਰ ਤੁਸੀਂ ਆਪ ਚਾਹੇ ਤੁਸੀਂ 40 ਸਾਲ ਦੇ ਹੋ, 45 ਦੇ ਹੋ, 50 ਦੇ ਹੋ, 55 ਦੇ ਹੋ, 60 ਦੇ ਹੋ, 65 ਦੇ ਹੋ, ਚਾਹੇ ਤੁਹਾਨੂੰ ਪੈਨਸ਼ਨ ਵੀ ਮਿਲੀ ਹੋਈ ਆ, ਤਾਂ ਵੀ ਇਹ ਲੋਨ ਤੁਹਾਨੂੰ ਮਿਲ ਸਕਦਾ ਜਿਹੜਾ 0% 'ਤੇ ਆ। ਕੋਈ ਪੈਸਾ ਤੁਸੀਂ ਵਿਆਜ ਦਾ ਦੇਣਾ ਹੀ ਨਹੀਂ ਹੈ, 2.5 ਸਾਲ ਕੁਛ ਨਹੀਂ ਦੇਣਾ, 2.5 ਸਾਲ ਬਾਅਦ ਸਾਲ ਦਾ 2.5% ਆ। ਜੇ $100 ਤੁਸੀਂ ਲੋਨ ਲਿਆ ਤੇ ਸਿਰਫ $2500 ਤੁਸੀਂ ਸਾਲ ਦਾ ਦੇਣਾ, ਸੋ ਉਹ ਵੀ ਤੁਸੀਂ ਡੈਫਰ ਕਰਵਾ ਸਕਦੇ ਹੋ, ਮਤਲਬ 2-3 ਸਾਲ ਜੇ ਨਹੀਂ ਕੁਝ ਕੰਮ ਮਿਲਦਾ ਤਾਂ ਵੀ ਕੋਈ ਨਹੀਂ। ਕਰਨਾ ਕੀ ਆ, ਆਨਲਾਈਨ ਕਲਾਸਿਸ ਨੇ ਬੈਠੇ 3-4 ਘੰਟੇ ਦੀ ਕਲਾਸਿਸ ਨੇ, ਤੁਸੀਂ ਕੋਈ ਟੀਚਰ ਇਹ ਕਹਿੰਦੇ ਹੈ ਹੀ ਨਹੀਂ ਹੈ ਉਹ 'ਚ। 3 ਘੰਟੇ ਦੀ ਕਲਾਸ ਤੁਸੀਂ ਚਾਹੇ ਮਤਲਬ 2 ਦਿਨ ਦੇ ਵਿੱਚ ਇਕੱਠੀ ਲਾ ਲਓ, 3 ਦਿਨ 'ਚ ਲਾ ਲਓ, 5 ਦਿਨ 'ਚ ਲਾ ਲਓ, ਤੁਹਾਡੇ 'ਤੇ ਆ ਕਿ ਤੁਸੀਂ ਘੰਟੇ ਪੂਰੇ ਕਰਨੇ ਆ। ਸੋ ਨੰਬਰ ਨੋਟ ਕਰਕੇ ਰੱਖ ਲਓ, ਇੱਦੋਂ ਵਧੀਆ ਲੋਨ ਬਾਜੀ ਕਿਤੋਂ ਮਿਲ ਸਕਦਾ ਵਾ, ਨਹੀਂ ਮਿਲਣਾ। ਕੋਈ ਗਰੰਟਰ ਨਹੀਂ ਚਾਹੀਦਾ, ਕੋਈ ਚਾਚਾ ਭੂਆ ਫੁੱਫੜ ਮਾਮਾ ਕਿਸੇ ਦੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ ਨੰਬਰ ਤੁਸੀਂ ਨੋਟ ਕਰਨਾ 437-264-3175 437-264-3175 ਤੇ 437-264-3175 ਤੇ ਤੁਸੀਂ ਕਾਲ ਕਰ ਸਕਦੇ ਹੋ। ਚੱਲਦੇ ਹਾਂ ਟੈਣਾ ਸਾਹਿਬ ਵੱਲ, ਤੇ ਟੈਣਾ ਸਾਹਿਬ ਇੱਕ ਚੀਜ਼ ਹੋਰ ਬੜੀ ਇਹ ਮੈਨੂੰ ਲੱਗਦਾ ਹੁੰਦਾ ਨਹੀਂ ਹੋਣੀ ਚਾਹੀਦੀ, ਇਹ ਚੀਜ਼ ਹੁੰਦੀ ਆ, ਉਹ ਇਹ ਆ ਕਿ ਤੁਸੀਂ ਕਿਸੇ ਨੂੰ ਸਵਾਲ ਹੀ ਨਹੀਂ ਯਾਰ ਪੁੱਛ ਸਕਦੇ, ਕਿਸੇ ਤੁਸੀਂ ਵੱਡੇ ਆਫੀਸਰ ਨੂੰ ਸਵਾਲ ਨਹੀਂ ਪੁੱਛ ਸਕਦੇ, ਕਿਸੇ ਤੁਸੀਂ ਮੰਤਰੀ ਨੂੰ ਸਵਾਲ ਨਹੀਂ ਪੁੱਛ ਸਕਦੇ। ਜੇ ਪੁੱਛਦੇ ਹੋ ਤਾਂ ਕਹਿੰਦੇ ਡਾਂਗਾਂ ਫਿਰਨਗੀਆਂ, ਕਹਿੰਦੇ ਨਹੀਂ ਡਾਂਗਾਂ ਫਿਰਨਗੇ, ਫਿਰ ਜਾਂਦੀਆਂ ਨੇ, ਵੀਡੀਓ 'ਤੇ ਪਤਾ ਲੱਗਦਾ ਕਿ ਇਹਦੇ ਡਾਂਗਾਂ ਫਿਰ ਗਈਆਂ, ਉਹਦੇ ਡਾਂਗਾਂ ਫਿਰ ਗਈਆਂ। ਜੇ ਬੰਦਾ ਸਵਾਲ ਹੀ ਨਹੀਂ ਪੁੱਛੂਗਾ, ਕਹਿੰਦੇ ਹੁੰਦੇ ਆ ਟਾਣਾ ਸਾਹਿਬ ਕਿ ਹਰੇਕ ਬੰਦੇ ਕੋਲ ਚੀਜ਼ ਦਾ ਜਵਾਬ ਹੋਣਾ ਜ਼ਰੂਰੀ ਨਹੀਂ, ਪਰ ਸਵਾਲ ਹੋਣਾ ਬਹੁਤ ਜ਼ਰੂਰੀ ਆ। ਅਤੇ ਜੇ ਸਾਡੇ ਸਵਾਲ ਹੀ ਖਤਮ ਹੋ ਗਏ ਜਾਂ ਖਤਮ ਕਰ ਦਿੱਤੇ ਜਾਣਗੇ ਤਾਂ ਫਿਰ ਬਣੂਗਾ ਕੀ? ਕਹਿੰਦੇ ਇੱਕ ਖੁਦਕੁਸ਼ੀ ਕੀਤੀ ਆ ਜੀ, ਦੱਸਿਓ ਤਾਂ ਇਹ ਕੀ ਆ ਜੇ ਸਵਾਲ ਪੁੱਛਣ ਵਾਲੇ ਨੇ ਵੀ।
0: ਬਾਈ ਜੀ, ਇਹਦਾ ਨਾਂ ਹੈਗਾ ਜੀ ਗੁਰਜ਼ਾਰ ਸਿੰਘ। ਗੁਰਜ਼ਾਰ ਸਿੰਘ ਨੇ ਲੰਘੇ ਕੱਲ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਕੀਤਾ। ਗੁਰਜ਼ਾਰ ਸਿੰਘ ਨੇ ਵਿੱਤ ਮੰਤਰੀ ਸਾਹਿਬ ਦੇ ਮੂਹਰੇ ਖੜ ਕੇ ਗੱਲ ਕਹੀ ਕਿ ਮੇਰਾ ਮੁੰਡਾ ਆਪਦਾ ਚਿੱਟੇ ਦਾ ਪਟਿਆ ਪਿਆ, ਸਾਡੇ ਪਿੰਡਾਂ ਵੱਲ ਚਿੱਟਾ ਬਹੁਤ ਵਿਖਦਾ, ਕਹਿੰਦੇ ਵੀ ਪਿੰਡ ਦੇ ਲੋਕਾਂ ਨੇ ਤੇ ਜਾ ਕੇ ਤੇ ਉਹਨੂੰ ਦਬਕਾ ਮਾਰੇ ਵੀ ਭਾਈ ਤੂੰ ਮੰਤਰੀ ਸਾਹਿਬ ਦੇ ਮੂਹਰੇ ਐਂ ਕਿਵੇਂ ਬੋਲਿਆ ਤੇ ਭਾਈ ਹੁਣ

0: ਮਾਫੀ ਮੰਗ। ਉਹ ਕਹਿੰਦੇ ਜੀ ਮੈਂ ਮਾਫੀ ਕਿਉਂ ਮੰਗਾ, ਮੈਂ ਤਾਂ ਸੱਚ ਬੋਲ ਕੇ ਆਇਆ। ਉਹਨੂੰ ਧਮਕਾਇਆ ਹੋਣਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਿ ਉਹਨੇ ਹੁਣ ਖੁਦਕੁਸ਼ੀ ਕਰ ਲਈ ਆ। ਅੱਜ ਜਦੋਂ ਉਹਨੇ ਖੁਦਕੁਸ਼ੀ ਕਰ ਲਈ ਤੇ ਫਿਰ ਉਹਦੀ ਜਦੋਂ ਮੌਤ ਹੋਈ ਤਾਂ ਉਹਦਾ ਸੰਸਕਾਰ ਕਰਨ ਲਈ ਕਾਹਲ ਪੈ ਗਈ ਪੁਲਿਸ ਨੂੰ। ਪੁਲਿਸ ਨੇ ਉਹਦੇ ਪਿੰਡ ਜਾ ਕੇ ਸਿਗਿਆਂ ਦੇ ਵਿੱਚ ਉਹਦਾ ਕਹਿ ਦੇ ਵੀ ਦੇਹ ਰੱਖਤੀ ਤੇ ਲੱਕੜਾਂ ਲੁਕੜਾਂ ਖੇਡ ਪਈਆਂ। ਲੋਕਾਂ ਨੇ ਲੱਕੜਾਂ ਚੱਕ ਕੇ ਪਰੇ ਮਾਰੀਆਂ। ਲੋਕ ਕਹਿੰਦੇ ਵੀ ਪਹਿਲਾਂ ਸਾਨੂੰ ਇਨਸਾਫ਼ ਦਿਓ ਵੀ ਭਾਈ ਇਹ ਕਿਉਂ ਖੁਦਕੁਸ਼ੀ ਕੀਤੀ ਆ ਤੇ ਇਹਦੇ ਪਿੱਛੇ ਕਾਰਨ ਕੀ ਆ, ਤੁਸੀਂ ਪਰਚੇ ਕਿਹਦੇ ਕਿਹਦੇ ਤੋਂ ਦਰਜ ਕਰ ਰਹੇ ਹੋ, ਤੁਸੀਂ ਕੀ ਕਰੋਗੇ ਉਹਨਾਂ ਸਮੇਂ ਦੇ ਵਿੱਚ। ਸੋ ਅੱਜ ਕਾਫੀ ਹੰਗਾਮੇ ਭਰਪੂਰ ਦਿਨ ਰਿਹਾ ਕਿਉਂਕਿ ਇੱਕ ਪਾਸੇ ਪੁਲਿਸ ਆ ਸਰਕਾਰ ਆ ਤੇ ਦੂਜੇ ਪਾਸੇ ਪਿੰਡ ਦੇ ਲੋਕ ਆ ਜੀ।
1: ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਦੱਸ ਕੇ ਜਾਓ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਦਾ ਦਬਦਬਾ ਪਹਿਲਾਂ ਵਾਲਾ ਤੁਹਾਨੂੰ ਲੱਗਦਾ ਵੀ ਉਹ ਜਿਵੇਂ ਇੱਕ ਨਹੀਂ ਹੁੰਦਾ ਸੀ ਇੱਕ ਟਾਈਮ ਤੇ ਦਬਦਬਾ ਜੀ ਉਹਨਾਂ ਦਾ, ਉਧਰੋਂ ਸੁਖਵੀਰ ਬਾਦਲ ਹੁਣੀ ਉਧਰੋਂ ਉਹ ਖੁੰਡਾ ਲੈ ਖੜਦੇ ਸੀ, ਬਈ ਹੁਣ ਉਹਨਾਂ ਦਾ ਉਹ ਦਬਦਬਾ ਹੈ ਕਿ ਨਹੀਂ ਹੈ ਤੁਹਾਨੂੰ ਲੱਗਦਾ? ਦੂਜੀ ਤਾਂ ਸਵਾਲ ਬਾਅਦ ਚ ਬਣਦਾ ਕਿ ਉਹ ਕਾਂਗਰਸ ਚ ਆਉਂਦੇ ਆ ਜਾਂ ਨਹੀਂ। ਜੇ ਦਬਦਬਾ ਹੀ ਨਹੀਂ ਰਿਹਾ ਤਾਂ ਫਿਰ ਤਾਂ ਉਹ ਆਉਣ ਜਾਂ ਨਾ ਆਉਣ ਕੋਈ ਬੜਾ ਵੱਡਾ ਫਰਕ ਹੈ ਨਹੀਂ ਗਾ, ਪਰ ਫਿਰ ਵੀ ਤੁਸੀਂ ਦੱਸੋ ਕਿ ਉਹ ਗੱਲਬਾਤ ਹੈ?
0: ਦੇਖੋ ਬਾਈ ਜੀ, ਗੱਲ ਹੈ ਵੀ ਸਾਰੀ ਉਮਰ ਤਾਂ ਦਬਦਬਾ ਕਿਸੇ ਦਾ ਵੀ ਨਹੀਂ ਰਹਿੰਦਾ ਗਾ। ਕਿਸੇ ਵੀ ਖੇਤਰ ਦੀ ਗੱਲ ਕਰ ਲਓ, ਕਿਸੇ ਵੀ ਬੰਦੇ ਦੀ ਗੱਲ ਕਰ ਲਓ, ਸਾਰੀ ਉਮਰ ਦਬਦਬਾ ਇੱਕੋ ਜਿਹਾ ਰਹਿਣਾ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਵੇਲੇ ਬੜੀ ਗੱਲਬਾਤ ਹੁੰਦੀ ਸੀ, ਅੱਜ ਨਹੀਂ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਬੀਜੇਪੀ ਦੇ ਵਿੱਚ ਆ, ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਗੱਲਾਂ ਹੋਰ ਹੁੰਦੀਆਂ ਸੀ। ਪਹਿਲੀ ਵਾਰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਬੰਦੇ ਹੋਰ ਸੀ ਤੇ ਹੁਣ ਗੱਲ ਹੋਰ ਹੈ ਜੀ। ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਨੇ ਗੱਲ ਕਹੀ ਆ ਕਿ ਮੇਰਾ ਪਿਤਾ ਜਿਹੜਾ ਉਹ ਨਹੀਂ ਜਾ ਰਿਹਾ ਕਾਂਗਰਸ ਦੇ ਵਿੱਚ ਵਾਪਸ, ਇਹ ਬੀਜੇਪੀ ਦੇ ਵਿੱਚ ਹੀ ਰਹਿਣਗੇ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਚਰਚਾ ਇਸ ਗੱਲ ਦੀ ਚੱਲ ਪਈ ਸੀ ਵੀ ਭਾਈ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੜ ਕੇ ਕਾਂਗਰਸ ਦੇ ਵਿੱਚ ਆ ਰਹੇ ਆ
1: ਜੀ। ਸੁਟਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਅਪਡੇਟ ਦੇਣ ਲਈ ਜੀ।
0: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
1: ਬਹੁਤ ਬਹੁਤ ਮਿਹਰਬਾਨੀ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਨਾਗਪਾਲ ਸਾਹਿਬ ਦੇਖ ਲਓ, ਟਾਣਾ ਸਾਹਿਬ ਨੇ ਵੀ ਗੱਲ ਉਹੀ ਕੀਤੀ, ਕਹਿੰਦੇ ਇੰਨਾ ਵੀ ਤਾਂ ਆਪ ਕੋ ਕੁਝ ਬਣਤਾ ਵੀ ਹੈ ਜਾਂ ਨਹੀਂ, ਕਹਿੰਦੇ ਇਹਨਾਂ ਨੂੰ ਕੀ ਬਣੂਗੀ, ਇਹਨਾਂ ਨੂੰ ਤਾਂ ਕਹਿੰਦੇ ਕਮਾਲ ਹੀ ਕਰਤੀ ਹੈ ਵੀ 2.5% ਤੇ। ਕਹਿੰਦੇ ਮੈਂ ਤਾਂ ਆਪ ਸੁਣ ਕੇ ਹੈਰਾਨ ਆ, ਕਹਿੰਦੇ ਮੈਂ ਕਿਹਾ ਉੱਥੋਂ ਵਾਲੇ ਬੰਦੇ ਨੂੰ ਇੱਥੇ ਨਾ ਭੇਜ ਦਈਏ, ਪਰ ਇੱਥੇ ਜਿਹੜੇ ਪੀਆਰ ਹੋਣਗੇ ਉਹਨਾਂ ਨੂੰ ਮਿਲੂ।
2: ਬਿਲਕੁਲ ਜੀ, ਤਭੀ ਤਾਂ ਇਤਨੀ ਮਿਹਨਤ ਕਰੀ ਲੋਕਾਂ ਨੇ ਪੀਆਰ ਲੈਣ ਕੇ ਲੀਏ।
1: ਹਾਂ,
2: ਪੀਆਰ ਐਸਾ ਥੋੜੀ ਹੈ ਕਿ ਆਪਨੇ ਕੱਲ ਅਪਲਾਈ ਕਰੀ ਆਜ ਮਿਲ ਗਈ, ਐਸਾ ਥੋੜੀ ਹੈ, ਟਾਈਮ ਲਗਾ ਹੈ, ਬਾਲ ਸਫੇਦ ਹੋਏ
1: ਨਹੀਂ। ਪਰ ਇਹ ਕਦੋਂ ਤੋਂ ਚੱਲਦਾ ਵੀ, ਇਹ ਕਦੋਂ ਤੋਂ ਦਿੰਦੇ ਨੇ ਜਿਹੜੇ ਲੋਨ, ਕਿੰਨੇ ਸਾਲਾਂ ਤੋਂ ਵੈਸੇ ਚੱਲਦਾ ਸਾਨੂੰ? ਦੇਖੇ ਜੀ,
2: 2018 ਮੈਂ ਮੈਨੇ ਖੁਦ ਪਹਿਲੇ ਇਸਤੇਮਾਲ ਕਰੇ, ਫਿਰ ਵਿਸ਼ਵਾਸ
1: ਕਰੇ। 2018 ਤੁਸੀਂ ਲਿਆ ਸੀ?
2: ਬਿਲਕੁਲ ਜੀ,
1: ਲੋਕਾਂ
2: ਕੋ ਲਗਾ ਹੋਗਾ ਜਿਨ ਫੰਡਿੰਗ ਚੀਟਿੰਗ ਹੋਤੀ ਹੈ।
1: ਦੇਖੋ ਜਿਹੜਾ ਬੰਦਾ ਪੜ੍ਹਨ ਵਾਲਾ, ਜਿਵੇਂ ਹੁਣ ਬੱਚੇ ਨੇ ਆਪਣੇ, ਉਹਨਾਂ ਨੇ ਯੂਨੀਵਰਸਿਟੀ ਜਾਣਾ, ਵੀ ਉਹਨਾਂ ਨੂੰ ਲੋਨ ਮਿਲਦਾ, ਉਹਨਾਂ ਨੂੰ ਇੰਨਾ ਤਾਂ ਉਹਨਾਂ ਨੂੰ ਵੀ ਨਹੀਂ ਮਿਲਦਾ ਜਿੰਨਾ ਤੁਸੀਂ ਕਹੀ ਜਾਂਦੇ ਹੋ,
2: ਕਿਉਂਕਿ
1: ਉਹਨਾਂ ਨੂੰ ਤਾਂ ਮਿਲਦਾ 20,000-25,000-30,000।
2: ਬੱਚੇ ਜ਼ਿਆਦਾ, ਖਰਚੇ ਜ਼ਿਆਦਾ, ਫੰਡਿੰਗ ਜ਼ਿਆਦਾ। ਤੋ ਹਮ ਤੋ ਕਹਿੰਦੇ ਨਹੀਂ ਬੱਚੋ ਕੋ ਪੜਾਓ, ਹਮ ਤੋ ਕਹਿੰਦੇ ਆਪ ਪੜੋ।
1: ਹਾਂ, ਅੱਗੇ ਇਹ ਚੀਜ਼ ਮੈਨੂੰ ਲੱਗਦਾ ਵੀ ਕਹਿਣ ਦੀ ਗੱਲ ਹੋਰ ਹੁੰਦੀ ਆ ਤੇ ਕਰਨ ਦੀ ਹੋਰ ਹੁੰਦੀ ਆ, ਵੀ ਚਲੋ ਕਹਿਤਾ ਠੀਕ ਆ, ਪਰ ਮੈਂ ਦੇਖ ਲਿਆ ਬਾਈ ਕਈ ਬੰਦੇ ਨੇ ਜਿਹੜੇ ਮੈਂ ਪਰਸਨਲੀ ਵੀ ਉਹਨਾਂ ਨੂੰ ਜਾਣਦਾ, ਜਿਨ੍ਹਾਂ ਦੀ ਪੈਨਸ਼ਨ ਵੀ ਲੈ ਰਹੇ, ਉਹਨਾਂ ਨੂੰ ਵੀ ਇਹ ਲੋਨ ਆ ਜਿਹੜੇ ਉਹ ਮਿਲੇ ਆ ਤੇ ਉਹ ਪੜ੍ਹ ਵੀ ਰਹੇ ਆ, ਬੜੇ ਸ਼ੌਕ ਨਾਲ ਪੜ੍ਹ ਰਹੇ। ਉਹ ਕਹਿੰਦੇ ਸਾਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੈ, ਅਸੀਂ ਤਾਂ ਸਾਨੂੰ ਤਾਂ ਨਾਲ ਸਾਡਾ ਟਾਈਮ ਨਹੀਂ ਸੀ ਪਾਸ ਹੁੰਦਾ।
2: ਪਹਿਲੇ ਉਹ ਕਹਿੰਦੇ ਹਮ ਤਾਸ਼ ਖੇਲੇ ਜਾਂਦੇ ਥੇ,
1: ਹਾਂ
2: ਅਬ ਆਨਲਾਈਨ ਕਲਾਸ ਲਗਾਤੇ ਹੈ ਫੋਨ ਪੇ ਲੈਪਟਾਪ ਪੇ, ਸਕਿੱਲ ਵੀ ਆ ਗਈ, ਫੰਡਿੰਗ ਵੀ ਆ ਗਈ। ਇੱਕ ਪੰਜ ਦੋ ਕਾਜ,
1: ਇੱਕ ਮੈਨੂੰ ਫੋਨ ਆਇਆ ਸੀ, ਤੁਹਾਨੂੰ ਯਾਦ ਹੋਊਗਾ ਕਿ ਪਾਕਿਸਤਾਨ ਤੋਂ ਨੇ ਭੈਣ ਜੀ, ਉਹ ਕਹਿੰਦੇ ਮੈਂ ਉੱਥੇ ਯੂਨੀਵਰਸਿਟੀ 'ਚ ਪੜ੍ਹਦੀ ਤੇ ਪੜ੍ਹਾਉਂਦੀ ਵੀ ਰਹੀ ਹਾਂ, ਤੇ ਉਹਨਾਂ ਨੂੰ ਵੀ ਮਿਲ ਗਿਆ, ਉਹ ਕਹਿੰਦੇ ਜੀ ਮਿਲ ਗਿਆ ਸਾਨੂੰ।
2: ਹਾਂਜੀ ਬਿਲਕੁਲ,
1: ਤੇ ਕਹਿੰਦੇ ਮੇਰੇ ਜਿੰਨੇ ਨੰਬਰ ਮੈਂ ਤਾਂ ਸਾਰੇ ਮੈਂ ਕਿਹਾ ਤੁਹਾਨੂੰ, ਉਹ ਕਹਿੰਦੇ ਨਹੀਂ ਬੈਠਾ ਚਾਹੇ ਨਾ ਹੋਵੇ ਪਰ ਮੈਨੂੰ ਨੌਲੇਜ ਬਹੁਤ ਮਿਲ ਰਹੀ ਹੈ, ਮੈਂ ਤਾਂ ਬੜਾ ਇੰਜੋਏ ਕਰ ਰਹੀ ਹਾਂ, ਤੇ ਮੇਰੀ ਉਹ ਕਹਿੰਦੇ ਜਿਹੜੀ ਪੜ੍ਹਨ ਦਾ ਚਾਅ ਸੀ ਦੁਬਾਰਾ ਪੈਦਾ ਹੋ ਗਿਆ।
2: ਬਿਲਕੁਲ ਜੀ, ਐਸਾ ਹੈ, ਪੜ੍ਹਨ ਦਾ ਚਾਅ ਤਾਂ ਕਿਸੇ ਮੈਂ ਹੈ, ਐਂਡ ਯਹਾਂ ਪੇ ਆਪਕੋ ਲਾਈਕ ਸਕਿੱਲ ਵੀ ਮਿਲ ਰਹੀ ਹੈ, ਫੰਡਿੰਗ ਵੀ ਆ ਗਈ, ਔਰ ਹਮਾਰੀ ਫੀਸ।
1: ਤੁਹਾਡੀ ਫੀਸ ਤਾਂ ਬੜੀ ਘੱਟ ਆ, ਤੁਹਾਡੀ ਫੀਸ ਤਾਂ ਤੁਸੀਂ ਉਹ ਤੋਂ ਬੜਾ ਤੇਲ ਫੂਕ ਦਿੰਦਾ ਬੰਦਾ ਯਾਰ। ਹਾਂ, ਉਹ ਮੈਂ ਕਿਹਾ ਕਿ ਬਿੰਡਰ ਵਾਲਾ ਸੀ, ਉਹ ਕਹਿੰਦਾ ਬਾਬਾ ਮੈਂ ਇੱਥੇ ਆਉਂਦਾ ਫਿਰੂੰਗਾ, 200 ਵੱਧ ਮੇਰਾ ਤੇਲ ਲੱਗ ਜਾਣਾ ਤੇ ਤੁਸੀਂ ਇੱਥੋਂ ਹੀ ਕਰ ਕਰ ਦਿਓ।
3: ਬਿਲਕੁਲ।
1: ਅੱਛਾ, ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ ਵੀਰੇ, ਤੁਸੀਂ ਦੂਰ ਨੇੜੇ ਬੈਠੇ ਹੋ, ਜੇ ਤੁਹਾਡਾ ਕੋਈ ਰਿਸ਼ਤੇਦਾਰ ਦੂਰ ਬੈਠਾ ਨਾ, ਤੁਸੀਂ ਇਹਨਾਂ ਨੂੰ ਮਿਲੋ ਜਾ ਕੇ, ਤੁਸੀਂ ਜਾ ਕੇ ਮਿਲ ਲਓ
3: ਆਪਣੇ ਮਨ ਦੀ ਸੰਤੁਸ਼ਟੀ ਵਾਸਤੇ।
1: ਹਾਂ, ਮਨ ਦੀ ਸੰਤੁਸ਼ਟੀ ਵਾਸਤੇ ਤੁਸੀਂ ਇਹਨਾਂ ਨੂੰ ਮਿਲ ਲਓ ਜਾ ਕੇ, ਤੇ ਇਹਨਾਂ ਦੇ ਕੋਲੇ ਜਾ ਕੇ ਇਹ ਗੱਲਾਂ 'ਚ ਨਾ ਕੇ ਹੋ, ਇਹਨਾਂ ਨੂੰ ਕਹੇ ਜੀ ਦਿਖਾਓ ਸਾਨੂੰ ਕਿਹੜੇ ਕਿਹੜੇ ਅਪਰੂਵਲ ਤੁਹਾਡੀਆਂ, ਅੱਜ ਦੀਆਂ ਦਿਖਾਓ, ਐਵੇਂ ਛੱਡੋ ਕੱਲ੍ਹ ਦੀਆਂ ਕਿਹੜੀਆਂ ਦੇਖਣੀਆਂ, ਤੁਸੀਂ ਅੱਜ ਦੀਆਂ ਕਹੋ ਕਿ ਅੱਜ ਦੀਆਂ ਦਿਖਾਓ ਜੀ, ਓਕੇ ਇੱਕ ਵੀਕ ਪਹਿਲਾਂ ਦੀਆਂ ਦਿਖਾਓ ਜੀ, ਉਦੋਂ ਇੱਕ ਵੀਕ ਪਹਿਲਾਂ ਦੀਆਂ ਦਿਖਾਓ ਜੀ, ਇਹ ਕੰਮ ਬੋਲਦਾ ਇਹਨਾਂ ਦਾ, ਇਹ ਆਪ ਨਹੀਂ, ਇਹਨਾਂ ਦਾ ਕੰਮ ਬੋਲਦਾ, ਕੰਮ ਹੀ ਬੋਲਣਾ ਚਾਹੀਦਾ, ਬੰਦਾ ਬੋਲੇ ਤਾਂ ਕੀ ਬੋਲੇ, ਜੇ ਇਹ ਕਹਿਣ ਓਕੇ ਜਿਵੇਂ ਸਾਡੀ ਡੇਲੀ ਦੀਆਂ 20 ਆਉਂਦੀਆਂ ਅਪਰੂਵਲਾਂ, ਕਹਿਣ ਨੂੰ ਕਿਹਾ ਚਾਹੇ 50 ਕਹਿ ਦੇਣ, ਐਂ ਤਾਂ ਮੈਂ ਕਹਿ ਦੂੰ ਮੈਂ ਜਹਾਜ਼ ਚਲਾਉਣਾ, ਤੁਸੀਂ ਜਾ ਕੇ ਕਹੋ ਵੀ ਖੋਲੋ ਕੰਪਿਊਟਰ ਕਿੱਥੇ ਤੁਹਾਡੀਆਂ, ਦੇਖੋ ਫਿਰ ਤੁਸੀਂ ਤੁਹਾਨੂੰ ਦਿਖਾਉਂਦੇ ਦੇਖ ਕੇ ਪਟਕ ਪਟਕ ਪਟਕ ਪਟਕ ਪਈਆਂ, ਐਂ ਟੂੰ ਟੂੰ ਟੂੰ ਟੂੰ ਟੂੰ ਟੂੰ ਹੁੰਦੀ ਦੇਖਿਓ ਫਿਰ ਤੁਹਾਡੇ
2: ਕਾਗਜ਼ ਪੇ ਵੀ ਕੰਪਿਊਟਰ ਪੇ ਵੀ ਦਿਖ ਜਾਏਗਾ, ਲੇਕਿਨ ਲੋਕ ਪਹਿਲੇ ਬੈਠੇ ਹੋਣਗੇ,
1: ਉਹ ਤਾਂ ਬੈਠੇ ਹੋਣਗੇ,
2: ਮਿਠਾਈ ਕਰਦੇ ਲੱਗੇ,
1: ਡੱਬਾ ਤੁਹਾਨੂੰ ਨਾਲੇ ਮਿਠਾਈ ਖਵਾਉਣਗੇ, ਨਾਲੇ
3: ਨਾਲੇ ਕਿਹੜਾ ਕੋਨਟ
1: ਇੱਧਰ ਰੱਖੇ ਨੂੰ ਬਾਦ ਲੱਗ ਗਿਆ, ਕੋਕੋਨਟ ਟਮਾਟਰ ਪੀਂਦੇ ਆ, ਇਹ ਕੱਲ ਨੂੰ ਕਿਹਾ ਹੋਊਗਾ, ਇਹ ਆਊਗਾ ਕੱਲ ਕੋਕੋਨਟ ਟਮਾਟਰ ਪੀਣੇ ਜੀ। ਸੋ ਨੰਬਰ ਨੋਟ ਕਰੋ 437-264-3175 437-264-3175 437-264-3175 ਇੱਕ ਵਾਰੀ ਰਹਿ ਗਿਆ ਤੁਹਾਡਾ,
2: ਹਾਂਜੀ 437-264-3175 ਕਾਲ ਕਰੋ, ਐਸਟੀਮੇਟ ਲਓ, ਫੰਡਿੰਗ ਚੱਕੋ।
1: ਇੱਕ ਵਾਰ ਵੱਧ ਬੋਲ ਗਏ,
3: ਇੱਕ ਵਾਰ ਵੱਧ ਬੋਲ
1: ਗਏ, ਕੀ ਕਰੀਏ ਇਹਨਾਂ ਦਾ, ਕੀ ਕਰੀਏ ਇਹਨਾਂ ਦਾ, ਇਹਨਾਂ ਦਾ ਕੋਈ ਹੱਲ ਨਹੀਂ ਹੈ,
3: ਨਹੀਂ ਹੱਲ ਸਕਦਾ,
1: ਕੋਕੋਨਟ ਵਾਟਰ ਪਿਲਾਓ ਇਹਨਾਂ ਨੂੰ ਪਹਿਲਾਂ, 437-264-3175 ਦੇ ਵੀਰੇ ਕਾਲ ਕਰ ਲਿਓ, ਸਟਾਫ ਸਾਰਾ ਬਿਜ਼ੀ ਇਹਨਾਂ ਦਾ ਹੁੰਦਾ ਵਾ, ਤੁਹਾਨੂੰ ਬੈਕ ਕਾਲ ਆਜੂਗੀ ਜੇ ਤੁਹਾਡਾ ਕਾਲ ਕਿਤੇ ਲਾਈਨ ਲੂਨ ਦੇ ਵਿੱਚ ਲੱਗੀ ਰਹਿ ਜਾਵੇ, ਪਰ ਲਾਹਾ ਲੈ ਲਿਓ, ਜਿਹਨਾਂ ਨੇ ਪਹਿਲਾਂ ਉਹ ਅਗਸਤ 'ਚ ਬੰਦ ਹੋ ਗਿਆ ਸੀ ਰੂਲ, ਉਹਨਾਂ ਨੇ ਲਾਹਾ ਲੈ ਲਿਆ, ਉਹਨਾਂ ਨੇ ਜਿਹਨੇ ਲਾਹਾ ਲਿਆ ਹੁਣ ਤੁਸੀਂ ਲਾਹਾ ਲਓ ਜਿਹੜੇ ਰਹਿ ਗਏ ਹੋ। ਸੋ ਨੰਬਰ 437-264-3175
3: ਅੱਠ ਵਾਰੀ ਹੋ ਗਿਆ,
1: ਆ ਚੱਕ ਵਕਾਰ ਖਾਨ ਸਾਹਿਬ ਵੱਲ ਚੱਲਾਂਗੇ ਹੁਣ। ਖਾਨ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ
4: ਜੀ, ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੀਰ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ, ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000
1: ਤੇ ਤੁਸੀਂ ਕਾਲ ਕਰ ਲੈਣੀ ਆ ਵਕਾਰ ਖਾਨ ਸਾਹਿਬ ਦੇ ਨਾਲ।

0: ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਮਾਲ ਸਾਹਿਬ
1: ਜੀ,
0: ਜਿਹੜੀਆਂ ਹਿੰਦੀ ਫਿਲਮਾਂ ਜਾਂ ਪੰਜਾਬੀ ਵੀ ਹੋਣ
1: ਜੀ,
0: ਡਬਲ ਰੋਲ ਕਿਹੜੇ ਕਿਹੜੇ ਕਿਹੜੀ ਕਿਹੜੀ ਫਿਲਮ ਦੇ ਵਿੱਚ ਜੇ ਡਬਲ ਰੋਲ ਦੇਖਣਾ ਹੋਵੇ, ਕਿਹੜੀ ਕਿਹੜੀ ਫਿਲਮ 'ਚ ਡਬਲ ਰੋਲ ਹੈਗਾ, ਕੋਈ ਯਾਦ ਆਉਂਦੀ ਤੁਹਾਨੂੰ? ਤੁਸੀਂ ਵੀ ਦੱਸ ਸਕਦੇ ਹੋ ਨਾਗਪਾਲ ਸਾਹਿਬ, ਕੋਈ ਡਬਲ ਰੋਲ ਜਿਹੜੇ ਕਲਾਕਾਰ ਨੇ ਕਿਸੇ ਕੀਤਾ ਹੋਵੇ ਵੀ ਡਬਲ ਰੋਲ ਜਿਹੜਾ ਹੈਗਾ ਇਹ ਬੰਦੇ ਦਾ ਫਲਾਣੀ ਫਿਲਮ ਦੇ ਵਿੱਚ, ਪੰਜਾਬੀ ਹਿੰਦੀ ਦੋਨਾਂ 'ਚ ਕੋਈ ਵੀ ਹੋ ਸਕਦੀ?
2: ਇੱਕ ਤਾਂ ਉਹਦੇ
0: ਕਿੰਨੀਆਂ ਕੁ ਦੇਖਦੇ ਆਪਾਂ, ਕਿੰਨੀਆਂ ਫਿਲਮਾਂ ਦੇ ਵਿੱਚ ਆਪਣੇ ਯਾਦ ਆਉਂਦੀ ਦਿਮਾਗ ਦੇ ਵਿੱਚ ਕਿੰਨੀਆਂ ਹੋ?
2: ਇੱਕ ਤਾਂ ਜਿਹੜੇ ਆਪਾਂ
0: ਗੋਵਿੰਦ ਆ ਗਏ
2: ਲਾਸਟ ਟਾਈਮ ਹੀ ਆਪਣੇ ਅੱਗੇ ਨਹੀਂ,
0: ਕਿਹੜੀ
2: ਦੇਵ ਖਰੌੜ ਦੇ ਡਾਕੂਆਂ ਦਾ ਮੁੰਡਾ,
0: ਉਹ ਡਬਲ ਰੋਲ ਸੀਗਾ
2: ਜੀ?
0: ਓਕੇ,
2: 3 ਦੇ ਵਿੱਚ,
0: 3 ਦੇ ਵਿੱਚ, ਠੀਕ ਹੈ,
2: ਡਾਕੂ ਦਾ ਮੁੰਡਾ 3,
0: ਓਕੇ, ਹੋਰ ਗਿੱਪੀ ਗਰੇਵਾਲ ਦੀ ਨਹੀਂ ਹੈਗੀ ਇੱਕ ਅੱਧੀ ਮੇਰੇ ਖਿਆਲ?
2: ਗਿੱਪੀ ਗਰੇਵਾਲ ਦੇ ਵੀ ਹੋ ਸਕਦੀ ਆ
0: ਸੀਗੀ
2: ਦਿਮਾਗ 'ਚ,
0: ਹਿੰਦੀ ਫਿਲਮਾਂ ਦੇ ਵਿੱਚ ਲੜਾਓ ਦਿਮਾਗ ਨਾਗਪਾਲ ਸਾਹਿਬ, ਡਬਲ ਰੋਲ ਵਾਲੀਆਂ ਫਿਲਮਾਂ ਬਹੁਤ ਹੋਣ ਬੜੀਆਂ, ਜੁੜਵਾ ਨਹੀਂ, ਜੁੜਵਾ ਤਾਂ ਨਹੀਂ ਉਹ 'ਚ ਡਬਲ ਰੋਲ ਨਹੀਂ, ਵੈਸੇ ਜੁੜੇ ਹੋਏ ਸੀ ਉਹ, ਹੋਰ ਕੋਈ ਦੇਖਿਓ? ਦੇਖੋ ਤੁਸੀਂ ਲੈ ਵੀ ਤੁਸੀਂ ਵੀ ਦਿਮਾਗ ਲੜਾਓ ਕਰਨਾ, ਹਾਂਜੀ ਮੈਂ ਇੱਧਰ ਨਾਗਪਾਲ ਸਾਹਿਬ ਨਾਲ ਵੀ ਇਹਨਾਂ ਨੂੰ ਪੁੱਛਦਾ, ਤੇ ਗੂਗਲ 'ਤੇ ਨਾ ਵੀਰੇ ਸਰਚ ਮਾਰਿਓ, ਉਹ 'ਤੇ ਨਾ ਮਾਰਿਓ, ਇੱਕ ਚੈਟ GPT ਜੀ ਹੈ ਉਹ 'ਤੇ ਜਦੋਂ ਸਰਚ, ਉਹ ਫਿਰ ਤਾਂ ਲੈਣ ਲੱਗ ਗਈ, ਉਹ ਤਾਂ ਫਿਰ ਲਿਸਟ ਬਣਾ ਦੇਣੀ ਉਹਨੇ ਤਾਂ। ਸੋ GNE ਕਾਲਜ ਤੋਂ ਸਾਡੇ ਨਾਲ ਨਰਦੇਵ ਸਿੱਧੂ ਸਾਹਿਬ ਜੁੜ ਚੁੱਕੇ ਆ, ਇਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। GNE ਕਹਿਣਾ ਤਾਂ ਬਣਦਾ ਕਿਉਂਕਿ GNE ਦੇ ਵਿੱਚ ਸਾਡਾ 26 ਅਕਤੂਬਰ ਦਾ ਸ਼ੋਅ ਵੀ ਹੁੰਦਾ ਵਾ, ਅਤੇ GNE ਦੇ ਵਿੱਚ ਅਸੀਂ ਆਪ ਵੀ ਪੜ੍ਹੇ ਹੋਏ ਹਾਂ, ਅਤੇ GNE ਦੇ ਇਹ ਪੜ੍ਹੇ ਹੋਏ ਆ, ਅਤੇ ਉੱਥੇ ਜਿਹੜੇ ਪ੍ਰਿੰਸੀਪਲ ਸਾਹਿਬ ਆ ਉਹ ਇਹਨਾਂ ਦੇ ਕਲਾਸਮੇਟ ਰਹੇ ਆ, ਚੜ੍ਹਾਈ ਪੂਰੀ ਹੈ ਨਾ ਸਿੱਧੂ ਸਾਹਿਬ
3: ਜੀ, ਬੋਪਰਾਏ ਸਾਹਿਬ,
0: ਇੱਦਾਂ ਹੀ ਆ ਗੱਲਬਾਤ?
3: ਇੱਕ ਥੋੜੀ ਜਿਹੀ ਸਲਾਈਡ ਕੁਰੈਕਸ਼ਨ ਹੈ ਜੀ, ਮੇਰੇ ਇੱਕ ਸਾਲ ਸੀਨੀਅਰ ਹੈ ਪ੍ਰਿੰਸੀਪਲ ਸਾਹਿਬ, ਪਰ ਸਾਡੇ ਅਸੀਂ ਇਕੱਠੇ ਹੋਸਟਲ ਚ ਹੁੰਦੇ ਸੀ, ਫਰੈਂਡ ਨਹੀਂ ਹੈਗੇ
0: ਸਾਡੇ, ਇੱਕ ਸਾਲ ਸੀਨੀਅਰ ਨੇ, ਫਿਰ ਗੱਲਬਾਤ ਤਾਂ ਹੈ ਪੂਰੀ। ਪਿਛਲੀ ਵਾਰ ਜਦੋਂ ਮੈਂ ਗਿਆ ਉਹਨਾਂ ਨੇ ਯਾਦ ਕੀਤਾ, ਕਹਿੰਦੇ ਤੇਰੇ ਬਾਰੇ ਦੱਸਿਆ ਉਹਨਾਂ ਨੇ, ਮੈਂ ਕਿਹਾ ਜੀ, ਮੈਂ ਕਿਹਾ ਹੋਰ ਤਾਂ ਨਹੀਂ ਕੁਛ ਦੱਸਿਆ? ਕਹਿੰਦੇ ਨਹੀਂ, ਹੋਰ ਨਹੀਂ ਕੁਛ ਦੱਸਿਆ। ਮੈਂ ਫਿਰ ਠੀਕ ਹੈ,
4: ਇਹਦਾ ਮਤਲਬ ਹੋਰ ਵੀ ਕੁਛ ਹੈਗਾ?
0: ਹੋਰ ਇਹ ਆ ਸਿੱਧੂ ਸਾਹਿਬ ਨੂੰ ਪਤਾ ਹੈ, ਕਈ ਵਾਰ ਕਹਿੰਦੇ ਹੁੰਦੇ ਰਾਜਵੀਰ ਸਾਹਿਬ ਮਿਲੀਏ, ਮੈਂ ਕਹਿੰਦਾ ਭਾਜੀ ਮਿਲ ਲੈਂਦੇ ਹਾਂ, ਫਿਰ ਸਾਡਾ ਨਾ ਕਈ ਵਾਰ ਦੋ ਚਾਰ ਮਹੀਨੇ ਇੱਦਾਂ ਹੀ ਨਿਕਲ ਜਾਂਦਾ, ਫਿਰ ਜਿੱਦਣ ਅਸੀਂ ਮਿਲਦੇ ਹਾਂ ਬੈਠਦੇ ਹਾਂ, ਫਿਰ ਸਾਡੇ 4 ਘੰਟੇ ਘੱਟੋ ਘੱਟ ਮੀਟਿੰਗ ਇੱਦਾਂ ਹੀ ਆ ਸਿੱਧੂ ਸਾਹਿਬ
3: ਜੀ? ਬਿਲਕੁਲ ਬਾਈ ਜੀ, ਬਹੁਤ ਵਧੀਆ ਲੱਗਦਾ ਹੈ, ਹਮੇਸ਼ਾ ਹੀ ਵਿਚਾਰ ਚਰਚਾ ਕਰਕੇ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਲੱਗਦਾ ਹੈ, ਉਦਾਂ ਦਾ ਤੁਹਾਨੂੰ ਵੀ ਪਤਾ ਕੰਮਾਂ ਕਾਰਾਂ 'ਚ ਕਿੱਥੇ ਵਿਹਲ ਹੁੰਦੀ ਹੈ।
0: ਬਿਲਕੁਲ, ਸੋ ਥੋੜ੍ਹਾ ਜਿਹਾ ਦੱਸੋ ਜੀ ਮੌਰਗੇਜ ਲਈ, ਮੈਂ ਹਮੇਸ਼ਾ ਇਹਨਾਂ ਦਾ ਜ਼ਿਕਰ ਕਰਦਾ ਹੁੰਦਾ ਕਿ ਇਹ ਬਲੈਕ ਐਂਡ ਵਾਈਟ, ਕੋਈ ਗ੍ਰੇ ਏਰੀਆ ਰੱਖਦੇ ਨਹੀਂ ਹੈ
1: ਜੀ,
0: ਕੋਈ ਨਹੀਂ ਕਹਿਣਾ ਵੀ ਤੁਹਾਡਾ ਕੰਮ ਐਂ ਕਰ ਸਕਾਂਗੇ ਜਾਂ ਨਾ, ਜੇ ਹੋਣਾ ਤਾਂ ਦੱਸ ਦੇਣਗੇ, ਜੇ ਨਾ ਹੋਣਾ ਹੋਇਆ ਤਾਂ ਕਹਿ ਦੇਣਗੇ ਕਿ 2 ਮਹੀਨੇ ਠਹਿਰ ਜਾ, 3 ਮਹੀਨੇ ਠਹਿਰ ਜਾ ਹਜੇ, ਜਾਂ 6 ਮਹੀਨੇ ਹਜੇ ਠਹਿਰ ਜਾ ਹਜੇ ਪੰਗਾ ਨਾ ਲਈ। ਸੋ ਸਿੱਧੂ ਸਾਹਿਬ ਥੋੜ੍ਹੀ ਜਿਹੀ ਦੱਸੋ ਕਿ ਰਿਨਿਊਅਲ ਟਾਈਮ ਆ ਜਿਹੜਾ, ਜਦੋਂ ਉਹ ਆਉਂਦਾ ਤਾਂ ਉਦੋਂ ਸਾਨੂੰ ਕਿਹੜੀਆਂ ਗੱਲਾਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਨੇ? ਇੰਟਰਸਟ ਰੇਟ ਦਿਮਾਗ 'ਚ ਰੱਖਣਾ ਚਾਹੀਦਾ, ਜਾਂ ਉਹਦੇ ਨਾਲ ਨੈਗੋਸ਼ੀਏਟ ਕਰਨਾ ਚਾਹੀਦਾ ਕਿ ਭਾਈ ਘਟਾ ਲਓ ਜਾਂ ਕੁਛ ਵੀ ਹੈ, ਦੱਸੋ ਕਿਹੜੀਆਂ ਕਿਹੜੀਆਂ ਗੱਲਾਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਜੀ?
3: ਵਪਾਰਾ ਸਾਹਿਬ, ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਜਿਹੜਾ ਇੰਟਰਸਟ ਰੇਟ ਹੈ ਜੀ, ਉਹ ਇੱਕ ਪਾਰਟ ਹੈਗਾ ਸਾਰੀ ਰਿਨਿਊਅਲ ਪ੍ਰੋਸੈਸ ਦਾ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੁੰਦੀਆਂ, ਉਦੋਂ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ ਆਪਣਾ ਪੂਰੇ ਦਾ ਪੂਰਾ ਜਿਹੜਾ ਮੌਰਗੇਜ ਦਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਕੇ ਆਪਣੇ ਵਾਸਤੇ ਆਪਾਂ ਬੈਟਰ ਡੀਲ ਲੱਭ ਸਕਦੇ ਹੈਗੇ ਹਾਂ। ਜਿਹੜਾ ਇੰਟਰਸਟ ਰੇਟ ਡੈਫੀਨੇਟਲੀ ਉਹ ਤਾਂ ਹੈਗਾ ਹੀ ਹੈਗਾ, ਕਿਉਂਕਿ ਰਿਨਿਊਅਲ ਦੇ ਟਾਈਮ 'ਤੇ ਬੇਸ਼ੱਕ ਤੁਹਾਡੀ ਮੌਰਗੇਜ ਕਿਸੇ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਰਿਨਿਊਅਲ ਵਾਸਤੇ ਆਈ ਹੈ, ਪਹਿਲੀ ਗੱਲ ਕਦੇ ਵੀ ਜਲਦੀ 'ਚ ਰਿਨਿਊਅਲ 'ਤੇ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਅਪਰਚੁਨਿਟੀਜ਼ ਹੋ ਸਕਦੀਆਂ, ਬਹੁਤ ਸਾਰੀਆਂ ਆਪਸ਼ਨਸ ਹੋ ਸਕਦੀਆਂ ਜਿਨ੍ਹਾਂ ਨੂੰ ਐਕਸਰਸਾਈਜ਼ ਕਰਕੇ ਤੁਸੀਂ ਬਹੁਤ ਸਾਰੇ ਆਪਣੇ ਜਿਹੜੇ ਡਾਲਰਸ ਹੈਗੇ ਆ ਉਹ ਬਚਾ ਸਕਦੇ ਹੋ। ਅਤੇ ਨਾਲ ਦੀ ਨਾਲ ਇਹ ਹੈ ਕਿ ਵੀ ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਤੁਸੀਂ ਵੇਰੀਏਬਲ ਰੇਟ ਲੈਣਾ ਹੈ, ਫਿਕਸ ਰੇਟ ਲੈਣਾ ਹੈਗਾ, ਟਰਮ ਤੁਸੀਂ 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਕੀ ਤੁਹਾਨੂੰ ਮੌਰਗੇਜ ਦੇ ਨਾਲ ਨਾਲ ਤੁਸੀਂ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ, ਕੋਈ ਸੈਕਿੰਡ ਮੌਰਗੇਜ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ, ਜਿਹਨਾਂ ਕਰਕੇ ਤੁਹਾਨੂੰ ਕੈਸ਼ ਫਲੋ ਦਾ ਇਸ਼ੂ ਆ ਰਿਹਾ ਹੈਗਾ, ਮੰਥਲੀ ਤੁਹਾਨੂੰ ਪੇਮੈਂਟਸ ਕਰਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਹੈ, ਉਹ ਵੀ ਸਾਰੇ ਜਿਹੜੇ ਕਰਜ਼ੇ ਆ ਤੁਹਾਡੇ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ, ਉਹਦੇ ਨਾਲ ਫਿਰ ਤੁਹਾਡੀ ਪੇਮੈਂਟ ਇੱਕ ਬਣ ਜਾਂਦੀ ਹੈ ਔਰ ਤੁਹਾਡੀ ਕਾਫੀ ਸਾਰੀ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈ। ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ ਸੀ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣਾ ਚਾਹੁੰਦੇ ਹੋ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ, ਇਹ ਸਾਰੀਆਂ ਚੀਜ਼ਾਂ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਹੈ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ, ਆਪਣੀਆਂ ਆਪਸ਼ਨ ਡਿਸਕਸ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਹਾਡੀ ਮੌਰਗੇਜ ਕਿਸੇ ਬੀ ਲੈਂਡਰ ਨਾਲ, ਪ੍ਰਾਈਵੇਟ ਲੈਂਡਰ ਨਾਲ ਹੈਗੀ ਹੈ, ਤੁਸੀਂ ਹੁਣ ਉਹਨੂੰ ਏ ਲੈਂਡਰ ਦੇ ਨਾਲ ਕਰਵਾਉਣਾ ਚਾਹੁੰਦੇ ਹੈਗੇ ਹੋ, ਤਾਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 647-294-0353
0: ਰਿਪੇਅਰ ਹੋ ਸਕਦੀ ਆ
3: ਬਾਈ ਜੀ? ਜਿਹੜਾ ਕ੍ਰੈਡਿਟ ਹੈ ਬਿਲਕੁਲ ਠੀਕ ਹੋ ਸਕਦਾ ਹੁੰਦਾ, ਬਿਲਕੁਲ ਰਿਪੇਅਰ ਹੋ ਸਕਦਾ ਹੁੰਦਾ ਹੈਗਾ, ਬਟ ਇਹ ਹੈ ਕਿ ਵੀ ਆਪਾਂ ਨੂੰ ਉਹਦਾ ਧਿਆਨ ਜ਼ਰੂਰ ਰੱਖਣਾ ਪੈਂਦਾ, ਜਾਂ ਆਪਾਂ ਨੂੰ ਕੁਛ ਚੀਜ਼ਾਂ ਕਰਨੀਆਂ ਚਾਹੀਦੀਆਂ, ਜਾਂ ਕੁਛ ਡੂਜ਼ ਐਂਡ ਡੋਂਟਸ ਹੁੰਦੀਆਂ ਹਰ ਚੀਜ਼ ਦੀਆਂ ਹੀ। ਅਤੇ ਇਹ ਵੀ ਦੇਖਣ 'ਚ ਆਉਂਦਾ ਜੀ ਕਿ ਕਈ ਵਾਰੀ ਕਿ ਹੁਣ ਜਿਵੇਂ ਜਦੋਂ ਦੇ ਹਾਲਾਤ ਚੱਲ ਰਹੇ ਹੈਗੇ, ਕਈ ਵਾਰੀ ਭੈਣ ਭਰਾਵਾਂ ਨੂੰ ਇਨਕਮ ਕਈ ਕੇਸ ਦੇ ਵਿੱਚ ਘਟੀ ਹੈਗੀ ਹੈ, ਜਾਂ ਖਰਚੇ ਕਿਸੇ ਕਾਰਨ ਕਰਕੇ ਵਧੇ ਹੈਗੇ ਆ, ਕਿਸੇ ਕਾਰਨ ਕਰਕੇ ਕੋਈ ਵੀ ਪ੍ਰੋਬਲਮ ਆ ਗਈ ਹੈ, ਉਹਦੇ ਕਰਕੇ ਫਿਰ ਉਹਨਾਂ ਨੂੰ ਕਰਜ਼ੇ ਇੱਧਰੋਂ ਉੱਧਰੋਂ ਚੱਕਣੇ ਪੈਂਦੇ ਹੈਗੇ ਜੀ। ਕਈ ਵਾਰੀ ਮਹਿੰਗਾ ਕਰਜ਼ਾ ਹੁੰਦਾ ਹੈਗਾ, ਖਾਸ ਕਰਕੇ ਕ੍ਰੈਡਿਟ ਕਾਰਡ, ਲਾਈਨ ਆਫ ਕ੍ਰੈਡਿਟ ਵਗੈਰਾ ਜੇ ਹੋ ਗਏ ਹੈਗੇ ਆ, ਅਤੇ ਉਹਨਾਂ ਦੀ ਫਿਰ ਜੇ ਹੁਣ ਖਾਸ ਕਰਕੇ ਜਿਹੜਾ ਕ੍ਰੈਡਿਟ ਕਾਰਡ ਆ ਬਹੁਤ ਮਹਿੰਗਾ ਕਰਜ਼ਾ ਹੈਗਾ, ਇਹਦਾ ਇੰਟਰਸਟ ਰੇਟ ਕਾਫੀ ਹਾਈ ਹੋ ਜਾਂਦਾ ਹੈਗਾ, ਮਿਨੀਮਮ ਪੇਮੈਂਟ ਕਾਫੀ ਬਣ ਜਾਂਦੀ ਹੈਗੀ ਹੈ, ਅਤੇ ਜੇਕਰ ਮਿਨੀਮਮ ਪੇਮੈਂਟ ਆਪਾਂ ਨਹੀਂ ਕਰਦੇ ਜਾਂ ਬੇਅਰਲੀ ਮਿਨੀਮਮ ਪੇਮੈਂਟ ਕਰਦੇ ਹਾਂ, ਕ੍ਰੈਡਿਟ ਕਾਰਡ ਤੁਹਾਡੇ ਭਰੇ ਪਏ ਆ, ਮੈਕਸਡ ਆਊਟ ਹੋਏ ਪਏ, ਉਹਦੇ ਨਾਲ ਕ੍ਰੈਡਿਟ ਖਰਾਬ ਹੁੰਦਾ, ਪੇਮੈਂਟ ਮਿਸ ਹੁੰਦੀ ਹੈ, ਲੇਟ ਹੁੰਦੀ ਹੈ, ਉਹਦੇ ਨਾਲ ਕ੍ਰੈਡਿਟ ਖਰਾਬ ਹੁੰਦਾ। ਅਤੇ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਆ ਕਿ ਹੁਣ ਜੇ ਇਹ ਸਿਚੁਏਸ਼ਨ ਹੈਗੀ ਤਾਂ ਆਪਾਂ ਕਿਉਂ ਨਾ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਬਾਈ ਜੀ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਤੁਹਾਡੇ ਕ੍ਰੈਡਿਟ ਨੂੰ ਠੀਕ ਹੁੰਦਿਆਂ ਹੁੰਦਿਆਂ। ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈ ਗਈ, ਕੋਈ ਰੀਫਾਈਨੈਂਸ ਕਰਨੀ ਹੈ, ਹੋਰ ਕੋਈ ਕ੍ਰੈਡਿਟ ਫੈਸਿਲਿਟੀ ਦੀ ਲੋੜ ਪੈ ਗਈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ ਔਰ ਬੈਟਰ ਹੋ ਜਾਵੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਤੁਹਾਨੂੰ ਸਲਿਊਸ਼ਨ ਆਪਾਂ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ, ਉਹ ਤੁਹਾਡੀ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਹੜੀ ਸੂਟ ਕਰਦੀ ਹੈ, ਰੀਫਾਈਨੈਂਸ ਹੋ ਸਕਦੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਹੋ ਸਕਦੀ ਹੈ, ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਹੋ ਸਕਦੀ ਹੈ। ਅਗੇਨ ਤੁਹਾਡੀ ਸਿਚੁਏਸ਼ਨ ਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਦੀ ਗੱਲ ਕੀਤੀ ਆਪਾਂ, ਹੁਣ ਤੁਸੀਂ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ, ਤੁਹਾਡੀ ਇੱਕ ਪੇਮੈਂਟ ਬਣ ਜਾਂਦੀ ਹੈ, ਔਰ ਤੁਹਾਡੀ ਜਿਹੜੀ ਹੈਗੀ ਆ ਇਹਦੇ ਨਾਲ ਕੀ ਹੁੰਦਾ, ਤੁਹਾਡੇ ਅਨਸਿਕਿਓਰਡ ਜਿਹੜਾ ਡੈਟ ਹੈਗਾ, ਖਾਸ ਕਰਕੇ ਕ੍ਰੈਡਿਟ ਕਾਰਡ, ਲਾਈਨ ਆਫ ਕ੍ਰੈਡਿਟ ਵਗੈਰਾ, ਸਾਰੀਆਂ ਚੀਜ਼ਾਂ ਪੇ ਆਫ ਹੋ ਜਾਂਦੀਆਂ, ਕ੍ਰੈਡਿਟ ਤੁਹਾਡਾ ਇੰਪਰੂਵ ਹੋ ਜਾਂਦਾ, ਔਰ ਤੁਹਾਡੇ ਡਾਲਰ ਵੀ ਸੇਵ ਹੁੰਦੇ ਆ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਂਦੀ, ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਆ, ਤਾਂ ਕੋਈ ਨਾ ਕੋਈ ਹੱਲ ਬਣਾ ਚਾਹੁੰਦੇ ਹੋ, ਜਾਂ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਵਦੀਪ ਸਿੱਧੂ
0: 7 Pe 7 ਮੂਵੀ ਦੇਖੀ ਤੁਸੀਂ? ਪੁਰਾਣੀ ਮੂਵੀ ਆ। ਡੌਨ ਦੇਖੀ? ਡੌਨ ਸੁਖਣ ਵੀ ਆ ਗਿਆ, ਸੁਖਣ ਵੀ ਨਾਲ ਲੈ ਲੈਂਦੇ ਆ। ਤੇ ਸੁਖ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ,
1: ਬਹੁਤ ਸ਼ੁਕਰੀਆ, ਧੰਨਵਾਦ ਬੁਪਰਾ ਸਾਹਿਬ,
0: ਕੀ ਹਾਲ ਚਾਲ ਹੈ?
1: ਠੀਕ ਠਾਕ ਸਰ, ਚੜ੍ਹਦੀ ਕਲਾ ਦੀ ਸੁਣਾਓ।
0: ਤੇ ਬਿਲਕੁਲ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਆ?
1: ਬਿਲਕੁਲ ਤਿਆਰ ਸਰ।
0: ਅੱਜ ਦਿਓ ਪਹਿਲਾਂ ਤਾਂ ਕੋਈ ਕਮਾਲ ਦੀ ਡੀਲ ਦਿਓ, ਕਿਉਂਕਿ ਟੈਰਿਫ ਦਾ ਰੌਲਾ ਜਿਹਾ ਸਾਰੇ ਪਾਸੇ ਪੈਂਦਾ, ਤੁਹਾਡੇ ਤੇ ਵੀ ਇਫੈਕਟ ਪੈਂਦਾ ਇਹਦਾ ਕਿ ਨਹੀਂ? ਇਹਦਾ ਹੈ ਨਹੀਂ ਫਰਕ?
1: ਬੋਪਰ ਸਾਹਿਬ ਮੈਂ ਨਾ ਇੱਕ ਪਰਿਵਾਰਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜੇ ਸਾਡੇ ਪਰਿਵਾਰਾਂ ਦੀ ਬੋਪਰ ਸਾਹਿਬ ਤੁਸੀਂ ਘਰ ਲੈ ਲਿਆ ਜਾਂ ਤੁਸੀਂ ਘਰ ਲੈ ਰਹੇ ਹੋ, ਨਵੰਬਰ ਦੇ ਵਿੱਚ ਕਲੋਜ਼ਿੰਗ ਆ, ਅਕਤੂਬਰ ਦੇ ਵਿੱਚ ਕਲੋਜ਼ਿੰਗ ਆ, ਸਮਾਨ ਤੁਹਾਨੂੰ ਜਿਹੜਾ ਫਰਨੀਚਰ ਨਵੰਬਰ ਅਕਤੂਬਰ ਦਸੰਬਰ ਤੱਕ ਚਾਹੀਦਾ, ਤੁਸੀਂ ਆ ਸੰਡੇ ਤੱਕ ਆ ਜਾਓ, ਡੀਲਾਂ ਫਾਈਨਲ ਕਰ ਲਓ, ਲੌਕ ਕਰ ਲਓ, ਸੇਮ ਪ੍ਰਾਈਸ ਦੇ ਵਿੱਚ ਅਸੀਂ ਤੁਹਾਡਾ ਸਮਾਨ ਜਿਹੜਾ ਫਰਨੀਚਰ 2-3 ਮੰਥ ਹੋਲਡ ਕਰਕੇ ਰੱਖਾਂਗੇ ਵੇਅਰ ਹਾਊਸ 'ਚ ਸੇਮ ਪ੍ਰਾਈਸ 'ਚ, ਲੇਕਿਨ ਇਸ ਸੰਡੇ ਤੱਕ ਜੇ ਤੁਸੀਂ ਅਗਲੇ ਵੀਕ ਆਉਂਦੇ ਹੋ 25-30% ਜਿਹੜੀਆਂ ਪ੍ਰਾਈਜ਼ਾਂ ਬੋਪਰ ਸਾਹਿਬ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ, ਸੋ 1,000 ਵਾਲਾ ਬੈਡਰੂਮ ਸੈੱਟ ਅਗਲੇ ਵੀਕ 1300 ਦਾ ਮਿਲੂਗਾ, 2000 ਵਾਲਾ ਬੈਡਰੂਮ ਸੈੱਟ 2600 ਦਾ ਮਿਲੂਗਾ, ਪਰ ਇਸ ਸੰਡੇ ਤੱਕ 1000 ਵਾਲਾ ਬੈਡ 800 ਚ ਹੀ ਮਿਲੂਗਾ। ਦਸੰਬਰ ਤੱਕ ਵੀ ਜਨਵਰੀ ਤੱਕ ਵੀ ਕਲੋਜ਼ਿੰਗ ਆ, ਸੰਡੇ ਵਾਲੇ ਦਿਨ ਤੱਕ ਆ ਜਾਓ, ਸੇਮ ਪ੍ਰਾਈਜ਼ਾਂ ਵਾਧਾ ਔਨ ਏਅਰ ਕਰ ਰਹੇ ਕਿ ਜਨਵਰੀ ਤੱਕ ਜਿਹੜੀਆਂ ਸੰਡੇ ਵਾਲੀਆਂ ਪ੍ਰਾਈਜ਼ ਸੇਮ ਅਸੀਂ ਹੋਲਡ ਕਰਕੇ ਰੱਖਾਂਗੇ ਵੇਅਰ ਹਾਊਸ ਦੇ ਵਿੱਚ,
0: ਪਰ ਜੇ ਥੋੜੇ ਜਿਹੇ ਪੈਸੇ ਦੇ ਕੇ ਹੋਲਡ ਹੋ ਸਕਦੇ ਡੀਲ।
1: ਬੋਪਰ ਸਾਹਿਬ ਫੋਰ ਐਗਜ਼ਾਮਪਲ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਜਾਂ ਫੋਰ ਐਗਜ਼ਾਮਪਲ $10,000 ਦਾ ਫਰਨੀਚਰ ਲੈਣਾ, $200-$300 ਦੇ ਕੇ ਵੀ ਲੌਕ ਕਰ
0: ਸਕਦੇ। ਫਿਰ ਤਾਂ ਫਿਰ ਨਹੀਂ ਫਿਰ ਬੰਦੇ ਹੁਣ ਤਾਂ ਗੱਲ ਬਣ ਗਈ ਆ, ਇਹ ਤਾਂ ਗੱਲ ਬਣ ਗਈ ਆ। ਸੋ ਤੁਸੀਂ ਜਾਣ ਨੰਬਰ ਪਹਿਲਾਂ ਸਾਂਝਾ ਕਰ ਦਿਓ ਇੱਕ ਵਾਰੀ।
1: ਬਿਲਕੁਲ ਬੋਪਰ ਸਾਹਿਬ, 905-3994-9494 ਬੋਪਰ ਸਾਹਿਬ।
0: ਅੱਛਾ ਤੁਸੀਂ ਜਾਣਾ ਨਹੀਂ ਕਿਉਂਕਿ ਨਾਗਪਾਲ ਸਾਹਿਬ ਵੀ ਸਾਡੇ ਕੋਲੇ ਬੈਠੇ ਆ, ਤੇ ਨਾਗਪਾਲ ਸਾਹਿਬ ਕਹਿੰਦੇ ਭਾਈ ਤੁਸੀਂ ਟੈਨਸ਼ਨ ਨਾ ਲਓ, ਨਾਗਪਾਲ ਸਾਹਿਬ ਟੈਰਿਫ ਟੂਰਫ ਦਾ ਥੋੜਾ ਕੋਈ ਚੱਕਰ ਨਹੀਂ, ਤੁਸੀਂ ਕਹਿੰਦੇ ਭਾਈ ਲੈ ਜਾਓ, ਗੌਰਮੈਂਟ ਕਹਿੰਦੀ ਪੈਸੇ ਲੈ ਜਾਓ ਚੱਕੋ।
4: ਬਿਲਕੁਲ ਜੀ ਬਿਲਕੁਲ
0: ਦਿੰਦੇ ਆ ਨਾ,
4: ਅਭੀ ਤੱਕ ਤਾਂ ਕੁਛ ਨਹੀਂ ਬੈਠਾ ਗੌਰਮੈਂਟ ਕੇ,
0: ਹਜੇ ਤਾਂ ਦੇ ਰਹੀ ਆ, ਖਜ਼ਾਨਾ ਖਤਮ ਹੋਣ ਨਹੀਂ ਦੇਣਾ ਆਪਾਂ, ਉਹ ਕਦੇ ਖਜ਼ਾਨਾ ਨਹੀਂ ਹਜੇ ਖਾਲੀ ਹੋਣਾ ਹੈ, ਕੋਈ ਗੱਲ ਨਹੀਂ ਸਰਕਾਰ ਦਿੰਦੇ। ਅੱਛਾ ਮੈਨੂੰ ਇਹ ਦੱਸੋ, ਇੱਕ ਨਾ ਇੱਕ ਦਿਨ ਆਪਾਂ ਡਾਕਟਰ ਕਲੀਨਿਕ ਦੀ ਐਡ ਬੋਲੀ ਸੀ
1: ਜੀ, ਸਰ
0: ਬੋਲਦੇ ਤਾਂ ਹਮੇਸ਼ਾ ਹੀ ਆ, ਪਰ ਉਦਣ ਸਪੈਸ਼ਲ ਲੈ ਕੇ ਦਿੱਤਾ ਸੀਗਾ।
2: ਬਿਲਕੁਲ ਉੱਥੇ ਤਾਂ ਜ਼ਿਆਦਾ ਸਪੈਸ਼ਲ ਸੀ,
0: ਉਦਣ ਸਪੈਸ਼ਲ ਸੀਗਾ, ਤੇ ਬਹੁਤ ਲੋਕਾਂ ਨੇ ਮੇਰਾ ਖਿਆਲ ਘੱਟੋ ਘੱਟ 40-50 ਕਾਲਜ ਉਦਣ ਵੀਰ ਉਹਨਾਂ ਨੂੰ ਆ ਗਏ ਸੀ, ਉਹ ਇੰਨਾ ਕੰਮ ਨਿਬੇੜਦੇ ਨਿਬੇੜਦੇ ਹੁਣ ਵਿਹਲੇ ਹੋਏ ਸੀ, ਤੇ ਹੁਣ ਅੱਜ ਮੈਂ ਸਪੈਸ਼ਲ ਪ੍ਰਾਈਜ਼ ਫਿਰ ਲੈ ਕੇ ਦੇਣੀ ਚਾਹੁੰਦਾ, ਬਾਈ ਦੱਸੋ ਦੇ ਦਈਏ।
1: ਬੋਪਰ ਸਾਹਿਬ ਬਿਲਕੁਲ, ਜੇ ਹੁਣ ਮੈਂ ਵੀ ਆ ਉਧਰ, ਨਾਗਪਾਲ ਸਾਹਿਬ ਵੀ ਬੈਠੇ ਨੇ, ਤੇ ਨਾਲ ਬਾਈ ਜੀ ਵੀ ਤੁਹਾਡੇ ਸਾਥ ਦੇ ਰਹੇ ਨੇ ਸਟੂਡੀਓ 'ਚ, ਥੋੜ੍ਹਾ ਜਿਹਾ ਪਰਿਵਾਰਾਂ ਦਾ, ਜਿੱਦਾਂ ਤੁਸੀਂ ਮੇਰਾ ਕੀ ਬਿਲ 1000 ਵਾਲਾ ਬੈਡਰੂਮ ਸੈੱਟ ਲੈ ਆਉਣੇ 250 ਦੇ, ਉਹ ਮੈਟਰੋ ਸੀ ਫ੍ਰੀ, ਉਹ ਨਾਲ ਟੀਵੀ, ਹੁਣ ਅੱਜ ਮੇਰੀ ਵਾਰੀ ਆ ਜੀ, ਕੁਛ ਨਾ ਕੁਛ ਤਾਂ ਅਸੀਂ ਵੀ ਕਰਾਂਗੇ।
0: ਨਾਗਪਾਲ ਸਾਹਿਬ ਅੱਜ ਸਪੈਸ਼ਲ ਜਿਹੜੀ ਚੀਜ਼ ਆ ਡਾਕਟਰ ਕਲੀਨਿਕ ਦੀ, ਤੁਸੀਂ ਸੁਣਿਆ ਹੋਊ ਤੁਹਾਡੇ ਨਾਲ ਕਹੇ ਵੀ ਦਿਲ ਖੋਲਤਾ ਅੱਜ, ਜਿਵੇਂ ਤੁਸੀਂ ਕਹਿੰਦੇ ਹੋ ਵੀ ਸਿਰਫ $200, ਇਹ ਆਪਾਂ ਜਿਵੇਂ ਆਮ ਤੌਰ 'ਤੇ ਹੁੰਦਾ ਕਿ ਯਾਰ $250 ਜਾਂ $300, ਤੇ ਤੁਹਾਨੂੰ ਉੱਥੇ ਜਾ ਕੇ ਉਹਨਾਂ ਪ੍ਰੋਪਰ ਤਸੱਲੀ ਨਾਲ 100% ਸੈਟਿਸਫੈਕਸ਼ਨ ਆ ਜਿਹੜੀ ਉਹ ਕਰਵਾਉਣਗੇ। ਇਹ ਨਹੀਂ ਹੈ ਕਿ ਤੁਹਾਨੂੰ ਉਹਨਾਂ ਨੇ ਕਹਿੰਦਾ ਵੀ ਡਾਕਟਰ ਕਲੀਨਿਕ 4 ਡਾਕਟਰ ਜੇ ਕਰਤੇ, ਜਿੰਨੇ ਤੁਹਾਡੇ ਘਰ ਦੇ ਵਿੱਚ ਡਾਕਟਰ ਨੇ ਉਹ ਕਲੀਨ ਕਰਨਗੇ, ਫਰਨਸ ਕਲੀਨ ਕਰਕੇ ਆਉਣਗੇ, ਤੁਹਾਡੀਆਂ ਮਸ਼ੀਨਾਂ ਨੂੰ ਖੱਬੇ ਸੱਜੇ ਕਰਕੇ, ਲਾਂਡਰੀ ਵਾਲੇ ਨੂੰ ਤੁਸੀਂ ਐਵੇਂ ਨਹੀਂ ਕਹਿਣਾ ਵੀ ਲਾਂਡਰੀ ਦੀ ਮਸ਼ੀਨ ਖਰਾਬ ਆ, ਉਹ ਡਾਕਟਰ ਭਰੇ ਹੋਏ ਆ, ਲੋਂਗ ਜੇ ਭਰ ਜਾਂਦੇ ਆ, ਉਹਨਾਂ ਨੂੰ ਪ੍ਰੋਪਰ ਕਲੀਨ ਕਰਕੇ ਆਉਣਗੇ ਸਾਰੇ ਡਾਕਟਰ ਜਿਹੜੇ, ਉਹ ਕਲੀਨ ਕਰਨ ਤੋਂ ਬਾਅਦ ਤੁਹਾਡੀ 100% ਸੈਟਿਸਫੈਕਸ਼ਨ ਤੋਂ ਬਾਅਦ, ਕਿਉਂਕਿ 3-4 ਘੰਟੇ ਲੱਗ ਜਾਂਦੇ ਆ ਬਾਈ ਜੀ ਇੱਕ ਘਰ ਨੂੰ ਜੇ ਪ੍ਰੋਪਰ ਤਰੀਕੇ ਨਾਲ ਕੰਮ ਕਰਨਾ। ਸੋ ਇਹਦੇ ਅਲੱਗ ਅਲੱਗ ਟੀਮਾਂ ਤੁਹਾਡੇ ਕੋਲ ਜਾਣਗੀਆਂ, ਤੁਸੀਂ ਕੋਈ 250 ਨਹੀਂ ਦੇਣਾ, ਕੋਈ ਤੁਸੀਂ 300 ਨਹੀਂ ਦੇਣਾ। ਜਦੋਂ ਡਾਕਟਰ ਕਲੀਨਿਕ ਕਰਵਾਉਂਦੇ ਨਾ, ਅਗਲਾ ਕਹਿੰਦਾ ਕਿ ਓਕੇ ਜੀ ਦੱਸੋ ਕਿੰਨੇ ਸਕੁਅਰ ਫੀਟ ਘਰ ਆ, ਇਹ ਤਾਂ ਪੁੱਛਣਾ ਹੀ ਆ ਨਾ, ਕਿਸੇ ਦਾ 2000 ਸਕੁਅਰ ਫੀਟ ਆ ਬਾਈ ਜੀ, ਕਿਸੇ ਦਾ 5 ਵੀ ਹੋ ਸਕਦਾ, ਜੇ ਹੁਣ 5000 ਸਕੁਅਰ ਫੀਟ ਆ ਉੱਥੇ 50 ਵੀ ਹੋ ਸਕਦੇ ਨੇ, ਉੱਥੇ 70 ਵੀ ਹੋ ਸਕਦੇ ਡਾਕਟਰ, 2000 ਸਕੁਅਰ ਫੀਟ ਆ ਉੱਥੇ ਤਾਂ 15-20 ਵੀ ਹੋ ਸਕਦੇ ਆ, ਡਿਪੈਂਡ ਕਰਦਾ ਕਿ ਕਿੱਡਾ ਵੱਡਾ ਕਿੰਨੇ ਸਕੁਅਰ ਫੀਟ ਦਾ ਘਰ ਆ। ਇੱਥੇ ਤੁਹਾਨੂੰ ਇੱਕੋ ਹੀ ਮੁੱਲ ਕਰਤਾ, ਘਰ ਤੁਹਾਡਾ ਜਿੱਡਾ ਮਰਜ਼ੀ ਆ, ਚਾਹੇ 5000 ਸਕੁਅਰ ਫੀਟ ਤੱਕ ਕਹਿੰਦੇ ਉਹ ਤੋਂ ਵਧਾ ਨਹੀਂ ਬਾਈ ਹੈ ਨਾ, 5000 ਸਕੁਅਰ ਫੀਟ, ਚਾਹੇ ਤੁਹਾਡਾ ਘਰ ਹੈਗਾ ਜੀ 2500 ਸਕੁਅਰ ਫੀਟ, ਚਾਹੇ ਹੈਗਾ 3000, ਚਾਹੇ ਹੈਗਾ 3500, ਚਾਹੇ 4500, ਚਾਹੇ 5000 ਸਕੁਅਰ ਫੀਟ, ਰੇਟ ਤੁਹਾਨੂੰ ਦੱਸਣਾ ਇੱਕ ਡਾਕਟਰ ਕਲੀਨਿਕ ਦੇ ਲਈ। ਨੰਬਰ ਇਹਨਾਂ ਦੀ ਕਾਲ ਨਹੀਂ ਤੁਹਾਨੂੰ ਮਿਲਣੀ ਜਦੋਂ ਮੈਂ ਰੇਟ ਦੱਸਤਾ, ਨੰਬਰ ਨਾ ਤੁਸੀਂ 250 ਪੇ ਕਰਨਾ, ਨਾ ਤੁਸੀਂ 300 ਪੇ ਕਰਨਾ, ਨਾ ਤੁਸੀਂ 200 ਪੇ ਕਰਨਾ, ਨਾ 150 ਪੇ ਕਰਨਾ, ਨਾ ਤੁਸੀਂ 100 ਪੇ ਕਰਨਾ। ਬਾਈ ਮੈਂ ਦੱਸਣਾ ਹਜੇ ਤਾਂ, ਤੁਸੀਂ ਦੇਖਦੇ ਚੱਲੋ, ਨੰਬਰ ਨੋਟ ਕਰ ਲਓ ਬਾਈ, ਇੱਕ ਘਰ ਕਰਾ ਲਿਓ, 4 ਕਰਾ ਲਿਓ, $90 ਦੇ ਵਿੱਚ ਡਾਕਟਰ ਕਲੀਨਿਕ ਮੇਜ, ਡਾਕਟਰ ਕਲੀਨਿਕ ਵਾਲੇ
1: ਇੱਕ ਬੋਪਰਾ ਸਾਹਿਬ ਮੈਂ ਡੀਲ ਦਵਾਂ ਉਹਦੇ ਨਾਲ, ਮੈਚ ਕਰੋਗੇ ਫੇ ਪ੍ਰਾਈਸ
0: ਦੇ ਦਿਓ,
1: ਡਨ ਹੋ ਗਿਆ, ਮੈਚ ਕਰਨੀ ਪੈਣੀ ਤੁਹਾਨੂੰ।
0: ਮੈਂ ਕਿਹਾ ਆ ਜਾਓ,
1: ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਨਾ 500, ਨਾ 400, ਨਾ 300, ਨਾ 250, ਨਾ 200, ਨਾ 180, ਨਾ 150, ਨਾ 120, ਨਾ 100, ਨਾ 95, ਨਾ 90, ਨਾ 85, $80
0: ਆਓ ਮੈਦਾਨ ਚੋਣ ਆ ਗਏ, ਕਹਿ ਤਾ ਯਾਰ $80 ਚੱਕੋ ਡਾਕਟਰ। ਕਲੀਅਰਿੰਗ 80 ਡਾਲਰ ਦੇ ਵਿੱਚ, ਚਾਹੇ ਤੁਹਾਡਾ 5000 ਸਕੁਅਰ ਫੀਟ ਦਾ ਘਰ ਆ ਵੀਰੇ, ਹੁਣ ਮੈਂ ਨੰਬਰ ਆ ਦੇ ਦਿੰਦਾ 80 ਡਾਲਰ ਦੇ ਵਿੱਚ ਬਾਈ ਜੀ ਕਰਾ ਲਓ, ਅਤੇ ਜੇ ਕਿਤੋਂ 80 ਡਾਲਰ 'ਚ ਤੁਹਾਨੂੰ ਕਰੇ ਤਾਂ ਫਿਰ ਤੁਸੀਂ ਜਾ ਕੇ ਦੱਸੋ ਬਾਈ 80 ਡਾਲਰ 'ਚ ਅਸੀਂ ਵੀ ਫਲਾਣੇ ਤੋਂ ਕਰਵਾਈ ਸੀਗੀ। 80 ਡਾਲਰ 'ਚ ਬਾਈ ਮਤਲਬ ਹੀ ਨਹੀਂ ਯਾਰ ਕਿਤੋਂ ਕੋਈ ਕਰ ਜਾਵੇ, ਇੰਨਾ ਕੁ ਆਪਾਂ ਨੂੰ ਵੀ ਪਤਾ ਵਾ। ਸੋ ਨੰਬਰ ਨੋਟ ਕਰੋ, ਪਰ ਹੁਣ ਜਿਹੜਾ ਕਹਿਤਾ ਸੋ ਕਹਿਤਾ, ਇਸ ਨੰਬਰ 'ਤੇ ਕਾਲ ਕਰਕੇ ਕਹਿ ਦਿਓ ਕਿ ਰਾਜਵੀਰ ਨੇ ਕਿਹਾ ਡਾਲਰ 80 ਦੇਣੇ ਆ ਕਿ 80 ਨਹੀਂ ਦੇਣੇ, ਪਰ ਮੈਨੂੰ ਇੰਨਾ ਪਤਾ ਕਿ ਤੁਸੀਂ 100 ਦਿਓਗੇ ਖੁਸ਼ ਹੋ ਗਏ ਕਿ ਜਦੋਂ ਕੰਮ ਅਗਲੇ ਨੇ ਕਰਕੇ ਦੇਣਾ। 647-249-6667 6469-6667 647-249-6667 ਇੱਥੇ ਕਾਲ ਕਰ ਲਓ, 647-249-6667। ਵੈਸੇ ਆਪਾਂ ਨੂੰ ਡਾਕਟਰ ਕਲੀਨਿੰਗ ਘਰ ਦੇ ਵਿੱਚ ਕਰਵਾ ਲੈਣੇ ਚਾਹੀਦੇ ਆ, ਬਿਜਲੀ ਬਿਜਲੀ ਦੇ ਬਿੱਲ ਵੈਸੇ ਹੀ ਘੱਟ ਆਉਂਦੇ ਆ। ਅਤੇ ਨੰਬਰ ਬਾਈ ਨੋਟ ਕਰ ਲਓ, 80 ਡਾਲਰ 'ਚ ਡੀਲ ਕਿਤੋਂ ਨਹੀਂ ਲੱਭਣੀ, ਨਹੀਂ ਲੱਭਣੀ, ਨਹੀਂ ਲੱਭਣੀ। 647-249-6667 ਤੇ ਹੁਣੇ ਕਾਲ ਕਰ ਲਓ, ਕਰਦੇ ਚਾਹੇ ਤੁਹਾਡਾ 5000 ਸਕੁਅਰ ਫੀਟ ਘਰ ਆ, 80 ਡਾਲਰ 'ਚ ਕਰਕੇ ਦੇਣਗੇ। ਹੁਣ ਮੁਕਰਨ ਵਾਅਦਾ ਕਰ ਲਿਆ, ਔਨ ਏਅਰ ਕਰ ਲਿਆ, ਤਾਂ ਕਰਕੇ ਦੇਣਗੇ ਬਾਈ ਜੀ। 647-249-6667 ਤੇ ਕਾਲ ਕਰਕੇ ਤੁਸੀਂ ਆਪਣਾ ਨਾਮ ਅਤੇ ਨੰਬਰ ਹੋਲਡ ਕਰਵਾ ਲਓ, ਲਿਖਾ ਲਿਓ। ਇਹ ਡੀਲ ਸਿਰਫ 80 ਡਾਲਰ ਵਾਲੀ ਅੱਜ ਸ਼ਾਮ ਦੇ 5 ਵਜੇ ਤੱਕ ਜਾਂ 6 ਵਜੇ ਤੱਕ ਕਰਦੀ ਹੈ, ਸ਼ਾਮ ਦੇ 6 ਵਜੇ ਤੱਕ ਆ। ਜਿਹਨੇ ਨੰਬਰ ਜਿਹਨੇ ਲਿਖਾ ਤੇ ਉਹਨਾਂ ਦੇ 80 ਡਾਲਰ ਦੇ ਵਿੱਚ ਕਰਕੇ ਦੇਣਗੇ ਸ਼ਾਮ ਦੇ 6 ਵਜੇ ਤੱਕ। ਮੈਨੂੰ ਲੱਗਦਾ 40-50 ਜਦੋਂ ਹੋ ਗਏ ਉਹ ਤੋਂ ਬਾਅਦ ਲੋਕ ਕਰ ਦੇਣਗੇ।
5: ਬਿਲਕੁਲ,
0: 647-249-6667। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।
1: ਧੰਨਵਾਦ ਸਰ।

0: ਨਾਗਪਾਲ ਸਾਹਿਬ ਬਣਦੀ ਗੱਲਬਾਤ?
1: ਬਿਲਕੁਲ
0: 80 ਡਾਲਰ ਚ ਕਦੇ ਸੁਣਿਆ?
1: ਨਹੀਂ ਜੀ,
0: ਨਹੀਂ ਸੁਣਿਆ, ਮੈਂ ਵੀ ਨਹੀਂ ਸੁਣਿਆ ਕਿ 80 ਡਾਲਰ ਚ ਡਾਕਟਰ ਕਲੀਨਿਕ ਯਾਰ ਕਿੱਥੋਂ ਹੋ? ਟੀਮ ਤਾਂ ਜਾਊਗੀ ਨਾ, ਤਿੰਨ ਦੋ ਤਿੰਨ ਚਾਰ ਬੰਦੇ ਤਾਂ ਜਾਣਗੇ ਨਾ।
1: ਬਿਲਕੁਲ ਜੀ,
0: ਤੇ ਪਰ ਹਾਂ ਇੱਕ ਵਾਰ ਕਸਟਮਰ ਬਣ ਜਾਣਾ ਤੁਸੀਂ ਇਹਨਾਂ ਦੇ, ਫੈਨ ਹੋ ਜਾਣਾ ਜਿਵੇਂ ਲੋਕ ਤੁਹਾਡੇ ਫੈਨ ਹੋ ਗਏ ਆ, ਕਿ ਤੁਸੀਂ ਇਹਨਾਂ ਦੇ ਹਜੇ ਮੈਨੂੰ ਲੱਗਦਾ ਜੇ ਆਪਦਾ ਡਾਟਾ ਕੱਢਣ, ਮੈਨੂੰ ਲੱਗਦਾ ਕਿ 15 ਵੱਧ ਵੀ ਹੋ ਸਕਦਾ, 15 ਵੀ ਬੰਦੇ ਹਜੇ ਹੋਣਗੇ ਹਜੇ ਜਿਹਨਾਂ ਤੋਂ 200 ਵੀ ਲੈਣ ਵਾਲਾ ਹੋ ਤੁਹਾਡਾ, ਹੋਣਗੇ ਇੰਨੇ ਦਾ
1: 120।
0: ਉਹ ਤੁਹਾਡਾ ਭਲਾ ਹੋ ਜੇ 120 ਬੰਦੇ ਨੇ ਹਜੇ ਪੇ ਕਰਨ ਵਾਲੇ ਆ।
1: ਹਾਂ ਉਹ ਕੁਛ ਫੋਨ ਨਹੀਂ ਉਠਾ ਰਹੇ,
0: दिक्कत ये है आपका तो 200 डॉलर होता है, हमारा ज्यादा था,
1: हमारा 200 कर करके ज्यादा हो गया, मल्टीप्लाई कर करके।
0: हाँ, पर जेड़ा 200 डॉलर भी दे दिया करो यार, 200 डॉलर जब तुम्हारे अकाउंट में बचा किसी 40 आया किसी 50 आया।
2: बिल्कुल जी,
0: मैंने ये पता कि तुम वैसे हो सकता कि बिजी हो गए होमो, ਬੰਦੇ ਨੂੰ ਕੋਈ ਦਿੱਕਤ ਨਹੀਂ ਹੁੰਦੀ 200 ਡਾਲਰ ਦੇਣ 'ਚ, ਹੋ ਸਕਦਾ ਤੁਸੀਂ ਭੁੱਲ ਗਏ ਹੋਵੋ ਕਈ ਵਾਰ, ਪਰ ਇਹਨੂੰ ਯਾਦ ਰੱਖਿਆ, ਸਭ ਤੋਂ ਪਹਿਲਾਂ ਯਾਦ ਰੱਖਿਆ ਕਰੋ ਯਾਰ ਇਹਨਾਂ ਦੇ ਆਪਾਂ ਪੈਸੇ ਪੇ ਕਰਨੇ ਆ। ਅੱਛਾ ਨਕਦਲ ਸਾਹਿਬ ਇਹ ਦੱਸੋ ਕਿ ਜਿਵੇਂ ਆਪਾਂ ਕਈ ਵਾਰ ਬੰਦੇ ਨੇ ਹੁਣ ਪੜ੍ਹਾਈ ਛੱਡੀ ਨੂੰ ਟਾਈਮ ਹੋ ਗਿਆ, ਅਗਲਾ ਇਸ ਚੀਜ਼ ਤੋਂ, ਪਰ ਤੁਸੀਂ ਅਵੇਅਰ ਕਰਤਾ ਲੋਕਾਂ ਨੂੰ, ਲੋਕਾਂ ਨੂੰ ਪਹਿਲਾਂ ਇਹ ਸੀ ਵੀ ਨਹੀਂ ਯਾਰ ਕਿੱਥੇ, ਹੁਣ ਮੇਰੀ ਕਿਤੇ ਉਮਰ ਆ ਪੜ੍ਹਨ ਦੀ, ਹੁਣ ਉਹ ਬੰਦੇ ਵੀ ਤੁਸੀਂ ਪੜ੍ਹਨ ਪਾਤੇ, ਜਿਵੇਂ ਕਹਿੰਦੇ ਨਾ ਵੀ ਪੜ੍ਹਨੇ ਪਾਤੇ, ਉਹ ਵੀ ਪੜ੍ਹਨ ਲਾਤੇ ਤੁਸੀਂ, ਪੜ੍ਹਨਾ ਔਖਾ ਕਿ ਸੌਖਾ ਐਂ ਲੱਗਦਾ ਜਦੋਂ ਅਸੀਂ ਕਹਿੰਦੇ ਹਾਂ, ਪਤਾ ਕੀ ਹੈ ਜਦੋਂ ਕਹਿੰਦੇ ਨਾ ਅੱਛਾ ਤੁਹਾਨੂੰ ਲੋਨ ਮਿਲੂਗਾ, ਕਾਹਦੇ ਲਈ ਮਿਲੂਗਾ, ਔਨਲਾਈਨ ਕਲਾਸਿਸ ਤੁਸੀਂ ਲਾਉਣੀਆਂ ਨੇ, ਉਹ ਨਾ ਭਰਾਵਾ ਹੁਣ ਕਿਤੇ ਪੜ੍ਹਾਈ ਦੀ ਉਮਰ ਹੈ, ਇਹਨੂੰ ਸੌਖਾ ਕਰੋ ਵੀ, ਇਹ ਦੱਸੋ ਕਿਵੇਂ ਆ ਗੱਲਬਾਤ, ਜਿਹੜੇ ਬੰਦੇ ਦੇ ਮਨ ਦੇ ਵਿੱਚ ਇਹ ਡਰ ਆ ਜਾਂ ਦੂਜਾ ਡਰ ਹੁੰਦਾ ਲੈ ਹੁਣ ਤਾਂ ਅੰਗਰੇਜ਼ੀ ਛੱਡੀ ਨੂੰ ਬਹੁਤ ਟਾਈਮ ਹੋ ਗਿਆ,
2: ਬਿਲਕੁਲ
0: ਇਹਨੂੰ ਕਲੀਅਰ ਕਰੋ।
1: हमारे पास ऐसे लोग आते हैं जैसा बोल रहे हैं ना, ऐसा होता है क्वेश्चन कि भाई आप फिर से पढ़ेंगे करेंगे,
0: हाँ।
1: हमें लोन दिला दो, लेकिन आप
0: हाँ।
1: देखिए जी, अब यहाँ पे क्या है कि हमारे पास 7 या 8 कोर्सेज हैं,
0: ओके,
1: जो आसान है, ऑनलाइन है, एग्जाम्स नहीं है, अपने हिसाब से अपने लॉग इन करना है, आराम से पास हो रहे हैं, 8 साल में हजारों को असिस्ट कर चुके हैं। अब आप बोलोगे मुझे ये वाला कोर्स करना है, आई टी का करना है, मुझे एक अजीब अजीब से नाम, हम पहले हैंड्स अप कर देंगे,
0: अच्छा भी ये नहीं,
1: हमें हमें आपके हिसाब से नहीं चलना,
0: हाँ।
1: हमें वो चाहिए जो आपके लिए अच्छा हो,
0: हाँ, जे कोई बंदा इंटेलिजेंट हैगा,
1: हाँ,
0: वो करना मुझे तो कर
1: लो, फिर अपने एचवैक के कोर्सेज भी हैं, करो
0: एचवैक
1: के भी हैं, वेल्डिंग के भी हैं, बट उसमें फिर आपको कॉलेज जाना पड़ेगा, फिर आप चीखे मारोगे बाद में। हम पहले से आपको आसान कोर्स में डालते हैं जो कि बहुत आसान है, फोन पे लैपटॉप पे हम पूरे दिन लगे रहते हैं, क्लास लगानी है। ऑन अदर हैंड आपके पास 50,000 से 1,70,000 डॉलर तक का 0% पे कहीं भी खर्च करे लोन आता है, और जिसकी पहली किस्त 2.5 साल बाद स्टार्ट है, $1,00,000 पे साल का ब्याज $2,500 है, कहीं आपको ऐसा लोन मिलेगा नहीं बिना गारंटी के।
0: ऐसा नहीं है कि 2.5 साल के बीच-बीच वो कह देना भी हुण तां जी रूल चेंज हो गए हुण तुसीं वापस करो,
1: ना पॉलिसी गवर्नमेंट की पॉलिसी, अब नया रूल आ रहा है, 2.5 साल की जगह ये 5 साल हो जाएगा, 5 से 6 साल बाद वापसी लोन की स्टार्ट होगी, अभी भी बेडिंग स्टेज पे है,
0: अच्छा
1: थोड़े दिन में अनाउंसमेंट हो जाएगी, मतलब और आसान हो रहा है,
0: सौखा करेंगे,
1: आप स्किल डेवलप करते देखिए, जब इतना टैक्स देते हैं इसलिए
0: बंदा 2 साल 2.5 साल हो गए मेनू काम तो मिले नहीं, मैं पैसे कितों पे करा, मेरा तो आपका औखा,
1: गाड़ी के लोन पे गाड़ी उठा लेंगे, रिफाइनेंस के लोन पे घर उठा लेंगे, लेकिन यहाँ पे किताबें उठा लेंगे आपकी,
0: गवर्नमेंट
1: ऑफ कनाडा ने बैंकों को बिलियंस ऑफ डॉलर्स दिया था, ठीक है जी, बैंक इतने मेहरबान एहसान नहीं करते, वो लूट के जाते हैं।
0: मैनू ना एक चीज नहीं समझ आती, इस सरकार को जो है पैसा वो मॉर्गेज रेट उठी सेट कर दे, पूरा कह के भी इन्हें करवा दे, ਉਹਨੂੰ ਸਿਰਫ ਇਹ ਲੱਗਦਾ ਕਿ ਨਹੀਂ ਐਜੂਕੇਸ਼ਨ ਦਾ ਹੀ ਲਾਉਣਾ ਵਾ, ਉਹਨਾਂ ਦਾ ਰੱਖਿਆ ਹੁੰਦਾ ਕੋਟਾ ਵੀ ਆ ਐਜੂਕੇਸ਼ਨ ਦਾ ਕੋਟਾ, ਤੇ ਇਹਨੂੰ ਐਜੂਕੇਸ਼ਨ
1: ਦਾ, ਐਜੂਕੇਸ਼ਨ ਦਾ ਕੋਟਾ, ਜੈਸੇ ਯੂਕਰੇਨ ਦਾ ਕੋਟਾ ਹੈ 31 billion, ਉਸਮੇ ਤੋ ਕੈਨੇਡਾ 6 ਸਾਲ ਫ੍ਰੀ ਮੇ ਪੜ ਲੇ, ਇਤਨਾ ਪੈਸਾ 31 billion dollars ਇਤਨਾ ਬੜਾ ਅਮਾਊਂਟ ਹੈ, ਗਵਰਨਮੈਂਟ ਆਫ ਕੈਨੇਡਾ 6 billion ਸਟੱਡੀ ਕਾ ਬਜਟ ਹੈ 1 ਸਾਲ ਕਾ ਗਵਰਨਮੈਂਟ ਕਾ,
0: ਅੱਛਾ ਇਹ 6 billion ਦੇ ਵਿੱਚੋਂ ਹੀ ਆਉਣਾ ਹੈ ਵੀ,
1: ਬਿਲਕੁਲ ਜੀ,
0: ਅਬ
1: ਯੂਕਰੇਨ
0: 1 ਸਾਲ ਦਾ 6 billion ਆ
1: 1 ਸਾਲ ਦਾ,
0: ਉਹਦੇ ਵਿੱਚੋਂ ਇਹ ਉਹਨਾਂ ਨੇ ਇਹ ਦੇਣਾ ਮੈਂ,
1: ਬਿਲਕੁਲ
0: ਅਲੱਗ ਅਲੱਗ ਜਿਹੜੀ ਕੈਟਾਗਰੀਜ਼ ਨੇ ਅਲੱਗ ਅਲੱਗ ਕੋਰਸ ਨੇ,
1: ਬਿਲਕੁਲ ਸਹੀ ਕਹਾ ਆਪਨੇ,
0: ਓਕੇ,
1: तो गवर्नमेंट 31 billion dollars यूक्रेन को दे देती है बिना क्रेडिट चेक के, तो आपको 30,40,50,000 1,00,000 दे रही है आपको, तब आपके आंखें खड़े होती हैं, ऐसा क्यों हो रहा है?
0: मैं तो ये भी हैरान हूं यार, देख 2.5% ते कहते हैं, 2.5% ते मिलना, तो मॉर्गेज रेट भी जो आप बैंक तो भी जो लोन लैन जाने, लाइन ऑफ क्रेडिट बैंक तो लेने, ਉਹ ਬਾਈ ਪ੍ਰਾਈਮ ਪਲੱਸ ਵਨ ਜਾਂ ਕੁਛ ਹੈ ਨਾ ਇੱਦਾਂ ਦੀ ਚੱਲਦੀ ਨੇ 7% ਤੇ ਵੀ 8% ਤੇ ਵੀ ਆ 6 ਵਾਲੀ ਤਾਂ ਮੈਨੂੰ ਲੱਗਦਾ ਨਹੀਂ ਹੁਣ ਕਿਸੇ ਕੋਲ ਘੱਟ ਹੋਣਗੀਆਂ ਹੈ ਨਾ ਅਤੇ ਜੇ ਸਕਿਓਰਡ ਲਾਈਨ ਆਫ ਕ੍ਰੈਡਿਟ ਵੀ ਲੈਂਦੇ ਉਹ ਵੀ ਮਹਿੰਗੀਆਂ ਪੈਂਦੀਆਂ ਨੇ ਪਰ ਆਹ ਜਿਹੜਾ 2.5% ਤੇ ਇਹਦਾ ਮਤਲਬ ਗੌਰਮੈਂਟ ਹੈਲਪ ਤਾਂ ਕਰਨੀ ਚਾਹੁੰਦੀ ਹੈ ਸਪੋਰਟ ਤਾਂ ਕਰਨੀ ਚਾਹੁੰਦੀ ਹੈ
1: ਬੀਚ ਮੈਂ ਬੈਂਕ ਨਹੀਂ ਹੈ ਨਾ ਮਾਰਜਿਨ ਮਾਰਜਿਨ ਲੈਣ ਕੇ ਲਈ ਯਹਾਂ ਪੇ ਗਵਰਨਮੈਂਟ ਡਾਇਰੈਕਟ ਆਪਕੋ ਆਪਕੇ ਖਾਤੇ ਮੇਂ ਦੇ ਰਹੀ ਹੈ ਬੀਚ ਮੈਂ ਬੈਂਕ ਨਹੀਂ ਹੈ ਕਿਉਂਕਿ
0: ਵਿਚੋਲਾ ਕੋਈ ਹੈ ਹੀ ਨਹੀਂ
1: ਆਰਬੀ
0: ਜੋ ਤੁਸੀਂ ਵੀ ਫਿਰ ਮੀਡੀਏਟਰ ਨਹੀਂ ਹੈਗੇ ਤੁਸੀਂ ਵੀ ਵਿਚੋਲੇ ਨਹੀਂ ਹੈਗੇ
1: ਹਮ ਲਾਈਕ ਅਸਿਸਟੈਂਟ
0: ਸਿਰਫ ਤੁਸੀਂ ਇਹ ਆ ਕਿ ਉਹਦੇ ਡਾਕੂਮੈਂਟ ਪ੍ਰੋਪਰ ਕਰਕੇ ਉਹ ਤੁਸੀਂ ਸਬਮਿਟ ਕਰਾ ਕੇ ਉਹਦੇ ਐਨ ਐਂਡ ਤੱਕ ਹੈਲਪ ਕਰਨੀ ਹੈ ਕਿਸ ਤਰੀਕੇ ਨਾਲ ਉਹਨੇ ਅਸਾਈਨਮੈਂਟ ਦੇਣੀ ਹੈ ਕਿਸ ਤਰੀਕੇ ਨਾਲ ਉਹਦਾ ਸਾਰਾ ਕੁਝ ਕਰਕੇ
1: ਬਿਲਕੁਲ
0: ਤੁਸੀਂ ਇਹ ਨਹੀਂ ਕਿ ਤੁਹਾਡੇ ਥਰੂ ਨਹੀਂ ਪੈਸੇ ਆਉਣੇ ਵੀ ਤੁਸੀਂ ਪਹਿਲਾਂ ਤੁਹਾਡੇ ਕੋਲ ਆ ਗਏ ਤੁਸੀਂ ਕਹਿੰਦੇ ਵੀ ਓਕੇ ਜੀ ਤੁਹਾਡਾ ਚੈੱਕ ਲੈ ਜਾਓ ਆ ਕੇ ਐਂ ਨਹੀਂ ਹੈ ਕੁਛ ਵੀ
1: ਕਲਾਇੰਟ ਕੇ ਗਵਰਨਮੈਂਟ ਡਾਇਰੈਕਟ ਗਵਰਨਮੈਂਟ ਫੰਡਿੰਗ ਡਾਲਤੀ ਹੈ ਔਰ ਕੋਈ ਮੀਠੀ ਬਾਤੇ ਨਹੀਂ ਹੈ ਕੋਈ ਕਾਗਜ਼ ਨਹੀਂ ਹਿਲਤੇ ਇਸਕੇ ਅੰਦਰ ਆਪਕੇ
0: ਹਾਂ ਕੋਈ ਨਹੀਂ
1: ਬੈਂਕ ਕੋ ਪਾਗਲ ਬਣਾਉਣ ਦਾ ਕੰਮ ਨਹੀਂ ਹੈ ਗਵਰਨਮੈਂਟ ਕੇ ਪਾਸ ਆਪਕੇ ਕਾਗਜ਼ ਪਹਿਲੇ ਸਹੀ ਹੈ ਕਿਆ ਲੱਗਤਾ ਹੈ
0: ਮੈਂ ਆਫਿਸ ਗਿਆ ਸੀ ਉਹਦੇ ਨਾਲ ਕੁੜੀ ਉੱਥੇ ਸਿਮਰਨ ਸੀਗੀ ਉਹ ਕਿਸੇ ਨੂੰ ਉਹ ਇੱਧਰਲੇ ਸੀਗੇ ਸ਼ਾਇਦ ਪੜ੍ਹੇ ਲਿਖੇ ਸੀ ਉਹਨਾਂ ਨੇ ਮਿਲਿਆ ਸੀ ਕਹਿੰਦੇ ਸੀ ਕਿ ਮੈਂ ਕਾਲਜ ਨਾਲ ਆਪ ਸਿੱਧੀ ਗੱਲਬਾਤ ਕਰਨੀ ਚਾਹੁੰਦੀ ਨੰਬਰ ਦਿੱਤਾ ਕਹਿੰਦੇ ਡਾਇਰੈਕਟ ਕਰੋ ਸਾਡੀ ਤਾਂ ਸਗੋਂ ਸੌਖਾ ਹੋ ਗਿਆ
1: ਬਿਲਕੁਲ
0: ਬਹੁਤ ਈਜ਼ੀ ਆ ਕਹਿੰਦੇ ਤੁਹਾਡੇ ਕੋਲ ਪੈਸੇ ਤੁਹਾਡੇ ਆਏ ਹੋਏ ਆ ਤੇ ਆਹ ਦੇਖੋ ਤੁਸੀਂ ਸਿੱਧੀ ਗੱਲਬਾਤ ਕਰੋ ਆਹ ਤੁਹਾਡੀ ਆਈਡੀ ਲਓ ਨਾ ਤੂੰ ਆਪੇ ਖੋਲੋ ਆਪੇ ਜੋ ਮਰਜ਼ੀ ਕਰੋ
1: ਈਜ਼ੀ ਥਿੰਗ ਹੈ ਬਾਅਦ ਮੈਂ ਦੇਖੀ ਆਪਕੋ ਐਂਡ ਮੇ ਡਿਪਲੋਮਾ ਮਿਲਤਾ ਹੈ ਆਪਕਾ ਸਕਿੱਲ ਵੀ ਆ ਗਿਆ ਔਰ ਕੋਈ ਮੀਠੀ ਬਾਤ ਨਹੀਂ ਕੋਈ ਕਾਗਜ਼ ਨਹੀਂ ਮਿਲਤਾ
0: ਇੰਪਲੋਇਮੈਂਟ ਡਾਕੂਮੈਂਟ ਲੱਗਤੇ ਨਹੀਂ ਇਸਮੇ ਜਿਹੜਾ ਆਪਾਂ ਜਿਵੇਂ ਘਰ ਦੇ ਵਿੱਚ ਬੇਸਮੈਂਟ 'ਚ 3-4 ਜਵਾਕ ਕਈ ਵਾਰ ਬੀਬੀਆਂ ਰੱਖ ਲੈਂਦੀਆਂ ਨੇ ਉਹਨਾਂ ਦੇ ਡੇ ਕੇਅਰ ਵਾਲਾ ਸਿਸਟਮ ਜਿਹੜਾ ਹੈ ਉਹ ਕਹਿੰਦੇ $5,000-6,000 ਬਣ ਜਾਂਦਾ ਵਧੀਆ
1: ਆਰਾਮ ਸੇ ਬਚ ਜਾਤਾ ਉਸਮੇ ਡੇ ਕੇਅਰ ਮੈਂ ਉਸੇ ਕਹਤੇ ਹੈ ਹੋਮ ਡੇ ਕੇਅਰ
0: ਉਹ ਵੀ ਅਰਲੀ ਚਾਈਲਡ ਕੋਰਸ ਆਨਲਾਈਨ ਹੈਗਾ ਉਹ
1: ਨਹੀਂ ਉਸਮੇ ਜਾਣਾ ਪੜੇਗਾ 2 ਦਿਨ ਹਫਤੇ ਮੈਂ ਕਾਲਜ
0: ਹਫਤੇ 2 ਦਿਨ ਜੇ ਚੱਲ ਜਾ ਵੀ ਆਉਣਗੇ ਪਰ ਉਹ ਚ ਵੀ ਇਹ ਮਿਲ ਜੂਗਾ ਇਹਨਾਂ
1: ਫੰਡਿੰਗ ਮਿਲ ਜਾਏਗੀ ਉਸਮੇ
0: ਫੰਡਿੰਗ ਮਿਲੂਗੀ ਜੀ
1: ਕਮ ਮਿਲੇਗੀ ਕਿਉਂ ਕਿਉਂਕਿ ਫੰਡ ਕੋਰਸ ਦੀ ਡਿਊਰੇਸ਼ਨ 6 ਮਹੀਨੇ ਹੈ
0: ਅੱਛਾ ਉਹਦੀ 6 ਮਹੀਨੇ ਹੀ ਆ
1: ਬਿਲਕੁਲ ਜੀ
0: ਉਹ ਵੀ ਕਰਵਾ ਦੋਗੇ ਪਰ
1: ਬਿਲਕੁਲ ਜੀ ਕਰਾ ਦੇਗੇ
0: ਲੈ ਇਹ ਵੀ ਵਧੀਆ ਯਾਰ
2: ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ
0: ਤੇ ਜੇ ਤੁਸੀਂ ਆਪਾਂ ਕਹਿੰਦੇ ਕਿ ਯਾਰ ਟੈਕਸ ਆਪਾਂ ਆਪਦਾ ਆਪੇ ਭਰ ਲਈਏ ਪਤਾ ਹੋਵੇ ਅਕਾਊਂਟੈਂਟ ਦਾ ਜਿਹੜਾ ਹੈਗਾ ਵਾ ਉਹਦੇ 'ਚ ਆਮ ਤਾਂ ਆਪਾਂ CPA ਦੇਖਦੇ ਹੁੰਦੇ ਹਾਂ ਇਹਦੀ ਕੋਈ ਅਲੱਗ ਡੈਜ਼ਿਗਨੇਸ਼ਨ ਹੋਊਗੀ ਤਾਂ ਇਹ ਬੰਦਾ ਐਲੀਜੀਬਲ ਹੋਊਗਾ ਭਰਨ ਦੇ ਜਦੋਂ ਇਹਨੇ ਕੋਰਸ ਕਰ ਲਿਆ ਅਕਾਊਂਟੈਂਟ ਦਾ
1: ਹਾਂ ਆਰਾਮ ਸੇ ਯੂ ਡੋਂਟ ਹੈਵ ਟੂ ਬੀ ਅ CPA ਇਨ ਕੈਨੇਡਾ CPA ਕੰਮ ਕਰਤਾ ਹੈ ਆਪਣੇ ਲਾਇਸੈਂਸ ਬਚਾਨੇ ਕੇ ਲੀਏ ਔਰ ਜਿਨ ਪੇ ਲਾਇਸੈਂਸ ਨਹੀਂ ਹੋਤਾ ਉਹ ਜ਼ਿਆਦਾ ਬਿਜ਼ੀ ਰਹਤੇ ਹੈ ਔਰ ਵੋ ਕੰਮ ਆਪਕੇ ਲਈ ਕਰਤੇ ਹੈ
0: ਓਕੇ
1: ਇਸ ਲਈ ਆਪ ਹਮਾਰੇ ਪਾਸ
0: ਅਕਾਊਂਟਿੰਗ ਦਾ ਲਾਇਸੈਂਸ ਹੋਏਗਾ ਤੁਸੀਂ ਉਹ ਜਿਹੜਾ ਲਾਇਸੈਂਸ ਮਿਲੂਗਾ ਉਹ ਤੇ ਉਹਦੇ ਨਾਲ ਤੁਸੀਂ ਕਰ ਸਕੋਗੇ ਆਪ
1: ਇੱਕ ਇੱਕ ਸਾਲ ਦਾ ਕੋਰਸ ਆਪ ਕਰੇ ਆਪ CRS ਰਜਿਸਟਰ ਕਰੇ ਆਪਣਾ ਕੰਮ ਸ਼ੁਰੂ ਕਰੇ ਅਕਾਊਂਟਿੰਗ ਦਾ
0: ਕਰ ਸਕਦਾ ਬੰਦਾ
1: ਬਿਲਕੁਲ ਕਰ ਸਕਦੇ ਕਿਤੇ ਲੋਕ ਕਰ ਰਹੇ ਹੈ
0: ਤੇ ਇਹਦੇ ਲਈ ਵੀ ਲੋਨ ਦੇਣਗੇ
1: ਬਿਲਕੁਲ ਜੀ ਉਸਕੀ ਅੱਛੀ ਫੰਡਿੰਗ ਹੈ
0: ਅੱਛਾ
1: 50 ਮਤਲਬ ਆਪਕੇ ਦੇਖੇ ਜੀ 3 ਤਾਂ ਫਾਇਦੇ ਹੈ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਕੋਈ ਏਜ ਲਿਮਿਟ ਨਹੀਂ ਹੈ ਚਾਹੇ ਪੈਨਸ਼ਨ ਪੇ ਹੈ
0: ਆ ਜਾ ਰੱਖਦਾ ਪ੍ਰੋਟੈਕਟਿਡ ਪਰਸਨ ਤੇ ਹਟ ਜਾਂਦਾ ਕੰਮ ਇਹ ਦੱਸੋ ਕੀ ਹੈ
1: ਜਿੰਨਾਂ ਦਾ ਰਿਫਿਊਜੀ ਦਾ ਕੇਸ ਅਪਰੂਵ ਹੋ ਗਿਆ ਹੈ
0: ਅੱਛਾ ਵਿਜੇ ਦਾ ਅਪਰੂਵ ਹੋਇਆ ਹੈ
1: ਬਿਲਕੁਲ ਜੀ ਬਿਲਕੁਲ
0: ਅੱਛਾ ਉਹ ਵੀ ਹੈਗੇ ਐਲੀਜੀਬਲ
1: ਬਿਲਕੁਲ ਜੀ ਹਾਊਸ ਵਾਈਫ ਹੈ ਤੇ ਕਲਾਇੰਟ ਸਮਾਰੇ ਊਬਰ ਡਰਾਈਵਰ ਟਰੱਕ ਡਰਾਈਵਰ ਇੰਪਲੋਇਡ ਸੈਲਫ ਇੰਪਲੋਇਡ ਹਰ ਤਰੀਕੇ ਕਲਾਇੰਟ ਹੈ ਆਪਨੇ ਸਕਿੱਲ ਡਿਵੈਲਪ ਕਰਤੇ ਫੁਲੀ ਆਨਲਾਈਨ ਆਸਾਨ ਸੇ ਕੋਰਸ ਚਾਹੇ ਅਕਾਊਂਟਿੰਗ ਦਾ ਕਰੇ ਚਾਹੇ ਬਿਜ਼ਨਸ ਦਾ ਕਰੇ ਪੜ੍ਹਾਈ ਵੀ ਆਗੇ ਆਨਲਾਈਨ ਹੈ ਕਹੀਂ ਨਹੀਂ ਜਾ ਰਹੇ ਆਸਾਨ ਆਸਾਨ ਆਸਾਨ ਹੈ ਈਜ਼ੀ ਹੈ
0: ਸਾਰਾ ਦਿਨ ਦੀ ਕਲਾਸ ਲਾਉਣੀ ਹੈਗੀ
1: 3 ਘੰਟੇ
0: 3 ਘੰਟੇ ਲਾਉਣੀ
1: ਹਫਤੇ ਕੇ 20 ਹਫਤੇ ਕੇ 20
2: ਘੰਟੇ 3 ਘੰਟੇ
1: ਹਫਤੇ ਕੇ 20 ਘੰਟੇ
2: ਹਫਤੇ ਕੇ 20
1: ਹਫਤੇ ਕੇ 20 ਘੰਟੇ ਕਿਸੇ ਵੀ ਟਾਈਮ
0: ਨਹੀਂ ਜੇ 20 ਘੰਟੇ ਬਾਅਦ 4 ਦਿਨਾਂ 3 ਦਿਨਾਂ ਜੀ ਲਾ ਦਈਏ 20 ਘੰਟੇ
1: ਗੁੱਡ
0: ਇਹ ਵੀ ਲਾ ਸਕਦੇ
1: 2 ਦਿਨ ਮੇ ਲਗਾਤੇ ਕਲਾਇੰਟ
0: ਅੱਛਾ
1: ਖਤਮ
0: ਲਜਾਰਾ ਤਾਂ ਕਮਾਲ ਹੀ ਕਰਦੀ
1: ਹੈ ਫੰਡਿੰਗ ਪੇ ਆਓ 50,000 ਸੇ 1,70,000 ਦੀ ਫੰਡਿੰਗ ਵੀ ਆ ਗਈ ਚੌਥਾ ਪੁਆਇੰਟ ਆਪਣਾ ਕੰਮ ਅਕਾਊਂਟਿੰਗ ਕਰਕੇ ਜੈਸਾ ਬੋਲ ਰਹੇ ਥੇ ਹਮ ਡਿਸਕਸ ਕਰ ਰਹੇ ਥੇ ਖੁਦ ਸ਼ੁਰੂ ਕਰ ਸਕਤੇ ਹੈ ਕੋਈ ਕਾਗਜ਼ ਨਹੀਂ ਹਿਲਤਾ ਗਵਰਨਮੈਂਟ ਪੇ ਅਸਲੀ ਕਾਗਜ਼ ਸਬਮਿਟ ਹੋਤੇ ਹੈ ਆਪਕੇ ਕਿਆ ਇੰਪਲੋਇਮੈਂਟ ਕਾ ਡਾਕੂਮੈਂਟ ਨਹੀਂ ਕਿਆ ਸਬਮਿਟ ਹੋਤਾ ਹੈ ਆਪਕੇ ਬੱਚੋ ਕੇ ਬਰਥ ਸਰਟੀਫਿਕੇਟ ਆਪਕਾ ਮੈਰਿਜ ਸਰਟੀਫਿਕੇਟ ਤੋ ਕੋਈ ਧਾਂਦਲੀ ਹੈ ਹੀ ਨਹੀਂ ਫੰਡਿੰਗ ਹਾਸਲ ਕਰੇ ਡੇਟ ਡੇਟ ਦਾ
0: ਤੁਸੀਂ ਪੁੱਛੋ ਉਹ ਤੁਹਾਡੇ ਜਦ ਪਏ ਉੱਥੇ ਉਹਨਾਂ ਨੂੰ ਪਤਾ ਹੈ ਤੁਸੀਂ ਆਨਲਾਈਨ ਚੈੱਕ ਕਰੋ ਵੀ ਤੁਹਾਡੇ ਉਹੀ ਸਰਟੀਫਿਕੇਟ ਜਿਹੜੇ ਉਹੀ ਗਏ ਆ ਸਾਰੇ
2: ਬਿਲਕੁਲ
0: ਤੇ ਪੜਨਾ ਵੀ ਕੋਈ ਔਖਾ ਨਹੀਂ ਆਨਲਾਈਨ ਕਲਾਸ ਚਾਹੇ ਤੁਸੀਂ ਬੋਕੋ 20 ਘੰਟੇ ਚਾਹੇ ਤੁਸੀਂ 2 ਦਿਨ ਚਲਾ ਲਓ ਤੁਹਾਡੇ ਤਨ ਦੇ ਸਭ ਤੋਂ ਇਹ ਯਾਰ ਬਾਲੀ ਵਧੀਆ ਚੀਜ਼ ਮੈਨੂੰ ਲੱਗੀ ਨੰਬਰ ਇੱਕ ਵਾਰ ਸਾਂਝਾ ਕਰੋ ਪਹਿਲਾਂ
1: ਨੰਬਰ ਜੀ 437-264-3175 437-264-3175 ਕੰਮ ਹੋਣੇ ਕੇ ਬਾਅਦ ਮਾਰੀ ਫੀਸ 199 ਹੈ ਕੋਈ ਮੀਠੀ ਬਾਤੇ ਚਲਾਕੀ ਨਹੀਂ ਹੈ ਔਰ ਅਦਰ ਹੈਂਡ ਆਪਕੇ ਪਾਸ 1.5 ਲੱਖ ਤੱਕ $1,70,000 ਤੱਕ ਫੰਡਿੰਗ ਆ ਰਹੀ ਹੈ 0% ਵਿਆਜ ਪੇ 437-264-3175
0: 437-264-3175 ਇਹਨਾਂ ਦਾ ਨੰਬਰ ਆ ਯਾਰ ਮੈਨੂੰ ਜਦੋਂ ਇਹ ਫੀਸ ਦੱਸਦੇ ਮੈਨੂੰ ਤਰਸ ਜਿਹਾ ਆ ਜਾਂਦਾ ਫੀਸ 200 ਹੈ ਨਾ ਨਹੀਂ ਸੱਚੀ ਹੈ ਵੀ ਕੰਮ ਅਗਲਾ ਤੁਹਾਨੂੰ ਕਰਕੇ ਦੇ ਰਿਹਾ ਚਲੋ ਪਰ ਵਧੀਆ ਪਰਮਾਤਮਾ ਵਧੀਆ ਇਹਨਾਂ ਨੂੰ ਆਈ ਰੱਖੇ ਨਾ ਵਧਾਉਣ ਫਾਇਦਾ ਤਾਂ ਕਰ ਰਹੇ ਆ 437-264-3175 ਨਹੀਂ ਬਾਈ ਕੋਈ ਨਹੀਂ ਗੱਲ ਜੇ 500 ਵੀ ਕਹਿ ਦੇਣ ਫਿਰ ਆਪਾਂ ਕਿਹੜਾ ਕਹਾਂਗੇ ਅਸੀਂ ਨਹੀਂ ਕਰਾਉਣਾ ਜਿਹਨੂੰ ਲੋੜ ਆ ਜਿਹਨੂੰ $1,00,000 ਮਿਲ ਰਿਹਾ ਚਾਹੇ 1,000 ਵੀ ਕਹਿ ਦੇਣ
2: ਬਿਲਕੁਲ ਜੀ
0: ਇਹ ਦੇ ਲੈਂਦੇ ਆ
2: ਜਿਹਨੂੰ ਲੋੜ ਆ
0: ਤੇਰੇ ਅੱਗੇ ਮੈਨੂੰ ਗੱਲ ਕਰਦਾ ਵੀ ਤੂੰ ਉਹਨੇ ਨਹੀਂ ਵੀ ਕਹਿਣਾ ਤੂੰ ਕਹਾਣਾ ਦੇ ਬਾਬਾ ਮੈਂ ਇੱਕ ਡੀਲ ਅੱਜ ਲਈ ਸਪੈਸ਼ਲ ਸ਼ਾਮ ਦੇ 6 ਵਜੇ ਤੱਕ, ਚਾਹੇ 2000 ਸਕੁਆਇਰ ਫੀਟ ਆ, ਚਾਹੇ 2500, ਚਾਹੇ 3500, ਚਾਹੇ 5000 ਸਕੁਆਇਰ ਫੀਟ, ਸਿਰਫ $80 ਦੇ ਵਿੱਚ ਡਕਟ ਕਲੀਨ ਕਰਕੇ ਜਾਣਗੇ, ਇਹਨਾਂ ਦੀ ਟੀਮ ਜਾਊਗੀ। ਮੈਨੂੰ ਨਹੀਂ ਲੱਗਦਾ ਕਿ $80 ਦੇ ਵਿੱਚ, ਤੁਸੀਂ ਵੀ ਤੁਹਾਨੂੰ ਪਤਾ ਇਸ ਮਾਰਕੀਟ 'ਚ ਰਹਿੰਦੇ ਹੋ ਵੀ $80 ਚ ਕੋਈ ਟੀਮ ਕਰ ਸਕਦੀ, ਪਰ ਇਹ ਕਰਨਗੇ।
3: ਕੋਈ ਨਹੀਂ ਕਰਦੇ।
0: ਅਮੇਜ਼ ਡਕਟ ਕਲੀਨਿੰਗ ਵਾਲੇ ਨੰਬਰ ਮੈਂ ਦੇ ਦਿੰਦਾ, 647-249-6667 'ਤੇ ਕਾਲ ਕਰਕੇ ਬਾਈ ਗਾਹਾਂ ਮਿੱਤਰ ਦੋਸਤਾਂ ਨੂੰ ਦੱਸ ਦਿਓ, ਅੱਜ 6 ਵਜੇ ਤੱਕ ਡੀਲ ਹੈ ਇਹ, ਅੱਜ 6 ਵਜੇ ਤੱਕ ਡੀਲ ਹੈ।
3: ਮੇਰਾ ਵੀ ਨਾਮ ਲਿਖਵਾ ਦੇਣਾ ਭਾਜੀ,
0: ਮੈਂ ਤੁਹਾਡਾ 100% ਲਿਖਵਾ ਦੇਣਾ ਬਾਈ ਜੀ, ਕਿਉਂਕਿ $80 'ਚ ਯਾਰ ਨਹੀਂ ਮਿਲਦੀ ਕਿਤੋਂ ਵੀ। 647-249-6667 ਮੈਂ ਕਲੀਅਰ ਤਾਂ ਕੀਤਾ ਵੀ ਘਰ ਚਾਹੇ 5000 ਸਕੁਆਇਰ ਫੀਟ ਤੱਕ, ਕੱਲ ਨੂੰ ਫਿਰ ਬਾਅਦ 'ਚ ਮੈਂ 80 ਬੋਲਦਾ, ਬਾਅਦ 'ਚ ਜਦ ਤੁਸੀਂ ਫੋਨ ਕਰੋ ਇਹ ਕਹਿੰਦੇ ਨਹੀਂ ਬਾਈ ਜੀ 249 ਹੋ ਗਏ, ਕਿਉਂ ਜੀ ਸਾਡਾ ਘਰ ਤਾਂ 3500 ਸਕੁਆਇਰ ਫੀਟ, ਹੁਣ ਚਾਹੇ 5000 ਵੀ ਕਹਿ ਦਿਓ, 80 ਦੇਣੇ ਆਪਾਂ। 647-249-6667 5000 ਸਕੁਆਇਰ ਫੀਟ ਤੱਕ ਘਰ ਅੱਜ ਸ਼ਾਮ ਦੇ 6 ਵਜੇ ਤੱਕ। ਮਿੱਤਰਾਂ ਦੋਸਤਾਂ ਨੂੰ ਵੀ ਕਹਿ ਦਿਓ ਬਾਈ ਜੀ ਤੁਸੀਂ ਆਪਣਾ ਨਾਮ ਐਂਟਰ ਕਰਵਾ ਦਿਓ, ਨਾਮ ਅਤੇ ਨੰਬਰ ਹੀ ਲਿਖਾਉਣਾ, ਬਾਕੀ ਤੁਹਾਨੂੰ ਅਪਾਇੰਟਮੈਂਟ ਬਣਾ ਕੇ ਦੱਸ ਦੇਣਗੇ ਕਿੱਦਣ ਕਰਕੇ ਜਾਵਾਂਗੇ। 647-249-6667 647-249-6667 ਰਾਜਨ ਜੀ, ਪੱਗ ਦੇ ਨਾਲ ਲਾਉਣ ਵਾਲੀ ਕੋਈ ਐਨਕ ਜਿਹੜੀ ਨਾ, ਕੋਈ ਸ਼ੇਡ ਜਿਹਾ ਦਿਓ ਵਧੀਆ ਜਿਹਾ, ਘੈਂਟ ਜਿਹਾ, ਮਤਲਬ ਆਮ ਤੌਰ 'ਤੇ ਰੇਵਨ ਦੀਆਂ ਲਾਉਂਦੇ ਆਪਾਂ, ਕੋਈ ਹੋਰ ਕੋਈ ਕਲਰ ਘੈਂਟ ਹੋਵੇ, ਕੋਈ ਵਧੀਆ ਪਤਾ ਲੱਗੇ ਲਾਈ ਹੋਈ ਐਨਕ ਦਾ।
3: ਬਿਲਕੁਲ ਜੀ ਬਿਲਕੁਲ, ਸੋ ਪਹਿਲਾਂ ਤਾਂ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵੀ ਅਤੇ ਸੈਂਟਰ ਰੂਰਲ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ, ਤੁਸੀਂ ਉੱਥੇ ਜਾ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਨੰਬਰ ਹੈ ਸਾਡਾ 905-460-8888। ਤੇ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਵੀ ਪੱਗ ਚ ਲਾਉਣ ਵਾਲੀ, ਸਾਡੇ ਕੋਲ ਅਸੀਂ ਸਪੈਸ਼ਲ ਜੀ ਮੈਮਰੀ ਟਾਈਟੇਨੀਅਮ ਦੇ ਫਰੇਮ ਮੰਗਾਏ ਨੇ। ਇੱਕ ਤੇ ਰਾਜਵੀਰ ਜੀ ਇਹ ਫਲੈਕਸੀਬਲ ਫਰੇਮ ਨੇ, ਜਿੱਥੇ ਮਰਜ਼ੀ ਪੱਗ ਦੇ ਲੜ ਵਿੱਚ ਲਾ ਲਓ, ਤੇ ਦੂਜਾ ਇਹ ਕਦੀ ਲੂਸ ਜਾਂ ਟਾਈਟ ਨਹੀਂ ਹੁੰਦੇ, ਇਹ ਉੱਥੇ ਦੇ ਉੱਥੇ ਜਿੱਥੇ ਇੱਕ ਵਾਰੀ ਅਸੀਂ ਟਿਕਾ ਤੇ ਉੱਥੇ ਹੀ ਟਿਕਾ ਦੇਣਾ। ਤੁਸੀਂ ਭਾਵੇਂ 100 ਵਾਰੀ ਨੂੰ ਲੜ 'ਚ ਪਾਓ ਤੇ 100 ਵਾਰੀ ਲੜ 'ਚੋਂ ਕੱਢੋ। ਤੇ ਸਭ ਤੋਂ ਵਧੀਆ ਡੀਲ ਇਹ ਜਿਹੜੇ ਫਰੇਮ ਹੈ ਨੇ ਜੀ, ਤੁਹਾਨੂੰ ਅੱਜ ਅਸੀਂ ਬੈਕ ਟੂ ਸਕੂਲ ਸੇਲ ਕਰਕੇ $299 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਦੇ ਵਿੱਚ ਦੇਣਾ, ਸਿਰਫ $29 ਚ। ਜਿਹੜੇ ਸਾਨੂੰ ਸਰੋਤੇ ਅੱਜ ਹੀ ਕਾਲ ਕਰਨਗੇ, ਸਾਡੇ ਪ੍ਰੋਗਰਾਮ ਦਾ ਹਵਾਲਾ ਦੇਣਗੇ, ਉਹਨਾਂ ਨੂੰ ਅਸੀਂ ਇਹ ਸਪੈਸ਼ਲਟੀ ਲਿਆਂਗੇ। $299 ਦਾ ਫਰੇਮ 90% ਆਫ ਕਰਕੇ $29 ਚ ਲੈਣਾ ਹੈ। ਤੇ ਹੁਣੇ ਕਾਲ ਕਰ ਲਓ 905-460-8888। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਡੀਲਾਂ ਗਈਆਂ ਸਾਡੇ ਕੋਲ, ਬੈਕ ਟੂ ਸਕੂਲ ਸਪੈਸ਼ਲ ਸੇਲ ਵੀ ਚੱਲਦੀਆਂ ਪਈਆਂ ਨੇ, ਵਧੀਆ ਬ੍ਰਾਂਡਡ ਫਰੇਮ ਵੀ ਸੇਲਾਂ ਦਿੱਤੇ ਗਏ ਨੇ, ਪਰ ਨਾਲ ਦੀ ਨਾਲ ਜਿਹੜਾ ਆਹ ਫਰੇਮ ਹੈ ਇਹ ਲੈਣਾ ਨਾ ਭੁੱਲੋ। ਨੰਬਰ ਹੈ ਸਾਡਾ 905-460-8888 ਤੇ ਪਹੁੰਚਣਾ ਤੁਸੀਂ ਇਹਨੂੰ ਲੈਣ ਦੇ ਲਈ ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਕੋਈ ਫਿਰ 905-460-8888 905-460-8888
0: ਥੈਂਕ ਯੂ ਜੀ ਥੈਂਕ ਯੂ। ਸੋ ਨਾਗਪਾਲ ਸਾਹਿਬ, ਜਾਂਦੇ ਜਾਂਦੇ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਭਾਈ ਜੇਕਰ ਤੁਸੀਂ 4 ਜਣੇ ਹੋ ਫੈਮਿਲੀ ਦੇ ਜਾਂ 5 ਜਣੇ ਹੋ, ਹਸਬੈਂਡ ਵਾਈਫ, 2 ਬੱਚੇ, 3 ਬੱਚੇ, ਉਹਨਾਂ ਨੂੰ ਵੱਧ ਲੋਨ ਮਿਲਣਾ, ਇਹ ਜਿਹੜਾ ਲੋਨ ਆ ਇਹ ਤੁਸੀਂ 2.5 ਸਾਲ ਬਾਅਦ ਪੇ ਕਰਨਾ, 0% ਆ 2.5 ਸਾਲ ਦਾ ਵਿਆਜ, ਕੋਈ ਕਿਸ਼ਤ ਦੇਣ ਦੀ ਲੋੜ ਨਹੀਂ, ਕੋਈ ਪ੍ਰਿੰਸੀਪਲ, ਕੋਈ ਇੰਟਰਸਟ ਨਹੀਂ। ਇਹ ਪੈਸੇ ਜਿੱਥੇ ਮਰਜ਼ੀ ਤੁਸੀਂ ਵਰਤ ਸਕਦੇ ਹੋ, ਤੁਸੀਂ ਡਾਊਨ ਪੇਮੈਂਟ ਦੇਣੀ ਆ ਘਰ ਦੀ, ਤੁਸੀਂ ਕਾਰ ਲੈਣੀ ਆ, ਤੁਸੀਂ ਕਿਸੇ ਦਾ ਵੀਜ਼ੇ ਦਾ ਲਾਉਣਾ, ਕਿਸੇ ਮਿੱਤਰ ਦੋਸਤ ਕਿਤੇ ਬੈਕ ਹੋਮ ਹੈਲਪ ਕਰਨੀ ਆ, ਜੋ ਮਰਜ਼ੀ ਕਰੋ, ਇਹ 2.5 ਸਾਲ ਬਾਅਦ 2.5% ਸਾਲ ਦਾ ਵਿਆਜ ਪੈਣਾ
1: ਜੀ,
0: ਉਹ ਵੀ ਤੁਸੀਂ ਡੈਫਰ ਕਰਵਾ ਸਕਦੇ ਹੋ ਵੀ ਬਾਈ ਹਜੇ ਕੰਮ ਨਹੀਂ ਮਿਲਿਆ ਹਜੇ, ਅਸੀਂ ਹੌਲੀ ਹੌਲੀ। ਤੇ 14-15-14 ਸਾਲ ਤੱਕ ਤਕਰੀਬਨ ਹੈਗੇ ਹੀ ਆ, 13-14 ਸਾਲ ਤੱਕ,
1: 13-14 ਸਾਲਾਂ
0: ਦੇ ਵਿੱਚ ਤੁਸੀਂ ਇਹ ਛੋਟੀਆਂ ਛੋਟੀਆਂ ਕਿਸ਼ਤਾਂ ਦੇ ਵਿੱਚ ਵਾਪਸ ਮੋੜਨਾ ਵਾ। ਨੰਬਰ ਨੋਟ ਕਰ ਲਓ, ਸਾਰੀ ਇਨਫੋਰਮੇਸ਼ਨ ਇਸ ਨੰਬਰ ਤੋਂ ਮਿਲ ਜਾਣੀ ਹੈ। ਸੋ ਤੁਸੀਂ ਜੇ ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਐਲੀਜੀਬਲ ਹੈਗੇ ਹੋ, ਉਮਰ ਉਮਰ ਦਾ ਕੋਈ ਹਿਸਾਬ ਕਿਤਾਬ ਨਹੀਂ। ਨੰਬਰ ਦੇ ਦਿਓ
1: 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264-31-75 437-264

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 9052397711 ਕੋਮਲ ਟ੍ਰੈਵਲ ਐਂਡ ਟੂਰਸ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
5: ਦੇਰ ਆਰ ਸਿੰਗਰਸ, ਦੇਰ ਆਰ ਪਰਫਾਰਮਰਸ, ਐਂਡ ਦੈਨ ਦੇਰ ਆਰ ਲੈਜੈਂਡਸ। Defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: Hello, AM 530 to tusi sun rahe ho apna harman pyara radio program Desh Pradesh Prime Time Radio. Pichle 30 varhyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, yani ke Desh Pradesh ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਆਪ ਸਭ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਜੀ ਅਤੇ ਤੁਹਾਨੂੰ ਅਸੀਂ ਜੀ ਆਇਆਂ ਆਖਦੇ ਹਾਂ। ਮੰਗਲਵਾਰ ਦਾ ਦਿਨ ਹੈ, ਸਾਰੇ ਕੰਮਾਂ 'ਤੇ ਪਹੁੰਚ ਗਏ ਹਾਂ, ਲੌਂਗ ਵੀਕਐਂਡ ਹੈ। ਸਾਨੂੰ ਪੂਰਨ ਉਮੀਦ ਹੈ ਕਿ ਬੜੇ ਹੀ ਖੁਸ਼ਗਵਾਰ ਢੰਗ ਨਾਲ ਮਨਾਇਆ ਹੋਏਗਾ। ਕਾਫੀ ਛੁੱਟੀਆਂ ਕੀਤੀਆਂ ਲੇਕਿਨ ਹੁਣ ਕੰਮ 'ਤੇ ਆ ਗਏ ਹੋਣਗੇ ਸਾਰੇ। ਅਤੇ ਮਨਪ੍ਰੀਤ, ਤੁਹਾਡਾ ਕਿਵੇਂ ਰਿਹਾ ਲੌਂਗ ਵੀਕਐਂਡ?
1: ਵਧੀਆ ਰਿਹਾ ਸਰ।
0: ਸੈਟਰਡੇ ਦਾ ਕੰਮ ਕੀਤਾ ਤੁਸੀਂ?
1: ਹਾਂਜੀ।
0: ਸੰਡੇ ਫਿਰ ਛੁੱਟੀ ਕੀਤੀ? ਮੰਡੇ ਵੀ ਛੁੱਟੀ ਕੀਤੀ।
1: ਹਾਂਜੀ,
0: ਮੰਡੇ ਫਿਰ ਮੈਂ ਘਰੋਂ ਕੀਤਾ ਨਾ।
1: ਹਾਂਜੀ।
0: ਕਿੱਧਰ ਕਿੱਧਰ ਗਏ ਤੁਸੀਂ? ਮੋਟਰ ਕਿੱਧਰ ਕਿੱਧਰ ਗਏ?
1: ਹਾਂਜੀ, ਵੰਡਰਲੈਂਡ ਗਏ ਸੀ।
0: ਓ ਵਾਹ, ਦੈਟਸ ਗੁੱਡ।
1: ਹਾਂਜੀ,
0: ਲੋਕੀ ਨਾਇਗਰਾ ਫਾਲ ਵੀ ਬੜਾ ਰਸ਼ ਸੀਗਾ, ਸੀਐਨਐਚ ਵੀ ਬਹੁਤ ਗਏ ਹੈ। ਤੁਸੀਂ ਫਿਰ ਵੰਡਰਲੈਂਡ ਦੇ ਝੂਟੇ ਲੈ ਕੇ ਆਏ ਪੂਰੇ?
1: ਹਾਂਜੀ ਬਿਲਕੁਲ, ਮੈਂ ਇੰਨੇ ਸਾਲਾਂ 'ਚ ਮੈਂ ਫਸਟ ਟਾਈਮ ਇੱਥੇ ਵੰਡਰਲੈਂਡ ਗਈ ਸੀ।
0: ਓ ਵੈਰੀ ਗੁੱਡ।
1: ਤੇ ਜਾਂਦੇ ਸਾਰੀ ਮੇਰੀ ਕਜ਼ਨ ਸਿਸਟਰ ਆਈ ਹੋਈ ਸੀ ਨਾ, ਸਾਰੀ ਅਸੀਂ ਗਏ ਇਕੱਠੇ ਹੋ ਕੇ। ਤੇ ਉਹ ਜਿਹੜੀ ਸਭ ਤੋਂ ਵੱਡੀ, ਸਭ ਤੋਂ ਉੱਚੇ ਵਾਲੀ ਸੀ,
0: ਉੱਚੀ ਰਾਈਡ
1: ਵਾਲੀ ਲਵਾਇਥਨ, ਉਹਦੇ 'ਚ ਮੈਨੂੰ ਲੈ ਗਈ।
0: ਅੱਛਾ।
1: ਫਿਰ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਵੈਸੇ ਤਾਂ, ਬਟ ਕਾਫੀ ਸਕੇਰੀ ਹੁੰਦੀਆਂ ਨੇ ਰਾਈਡਸ ਇਹ ਵਾਲੀਆਂ।
0: ਵੰਡਰਲੈਂਡ ਤੇ ਵੱਡੀ ਵੱਡੀ ਰਾਈਡ ਲੈਣੇ?
1: ਹਾਂਜੀ ਹਾਂਜੀ ਬਿਲਕੁਲ।
0: ਪਰ ਬੱਚੇ ਤਾਂ ਜਾਂ ਪਿਆਰ ਸਾਰੀਆਂ ਲੈ ਕੇ ਆਉਣੇ ਪੂਰੀਆਂ ਹਨ?
1: ਹਾਂਜੀ ਹਾਂਜੀ ਬਹੁਤ, ਇਵਨ ਮੇਰੇ ਖਿਆਲ 'ਚ ਉਹ ਤਾਂ ਥੱਕ ਹੀ ਨਹੀਂ ਸੀ ਰਹੀ, ਜਿੱਦਾਂ ਨਾ ਸਾਰੇ ਸਾਰੀਆਂ ਰਾਈਡਸ ਲੈ ਰਹੇ ਸੀ, ਕਾਫੀ ਰਸ਼ ਵੀ ਕਾਫੀ ਜ਼ਿਆਦਾ ਸੀਗਾ, ਵੇਟਿੰਗ ਵੀ ਕਾਫੀ ਕਾਫੀ ਸੀਗੀ।
0: ਠੀਕ ਹੈ, ਉਹ ਲੌਂਗ ਵੀਕਐਂਡ ਤਾਂ ਹੋਣਾ ਹੀ ਹੈ ਰਸ਼।
1: ਹਾਂਜੀ ਹਾਂਜੀ ਬਿਲਕੁਲ।
0: ਇੱਕ ਹਿਸਟਰੀ ਵੀ ਲਾਸਟ ਵੀਕ ਨਾ ਸਕੂਲ ਤੋਂ ਵੀ ਹੈ ਨਾ,
1: ਬਿਲਕੁਲ
0: ਬੈਕ ਟੂ ਸਕੂਲ ਜਾਣਾ।
1: ਹਾਂਜੀ ਹਾਂਜੀ ਹਾਂਜੀ, ਫਿਰ ਉਹ ਮੇਰੇ ਖਿਆਲ 'ਚ ਇਸ ਸਮਰ ਦਾ ਤਾਂ ਲਾਸਟ ਲੌਂਗ ਵੀਕਐਂਡ ਹੀ ਸੀਗਾ ਇਹ, ਤੇ ਫਿਰ ਸਾਰਿਆਂ ਨੇ ਓਬਵੀਅਸਲੀ ਇੰਜੋਏ ਕਰਨਾ ਹੀ ਸੀ।
0: ਦੋਸਤੋ ਤੁਸੀਂ ਵੀ ਇੰਜੋਏ ਕੀਤਾ ਹੋਏਗਾ। ਹੁਣ ਅੱਜ ਮੰਗਲਵਾਰ ਦਾ ਦਿਨ ਹੈ ਜੀ, ਨੂੰ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444-905 564-6444 ਅੱਗੇ ਆਪਾਂ ਨਾ ਕਹਿੰਦੇ ਹੁੰਦੇ ਮੰਡੇ ਨੂੰ ਧੱਕਾ ਸਟਾਰਟ ਨਾ।
1: ਹਾਂਜੀ,
0: ਪਰ ਅੱਜ ਟਿਊਜ਼ਡੇ ਆ, ਕਿਉਂਕਿ ਲੋਕਾਂ ਨੇ ਛੁੱਟੀਆਂ ਕਰਕੇ ਫਿਰ ਮੁੰਡੇ ਕੰਮ ਤੋਂ ਜਾਂਦੇ ਜਦੋਂ ਬਾਅਦ ਵਿੱਚ ਥੋੜ੍ਹਾ ਜਿਹਾ ਇੱਕ ਦਿਨ ਤਾਂ ਫੜਾ ਹੁੰਦਾ ਵੀ ਹਨਾ, ਪਰ ਐਸੇ ਲੌਂਗ ਵੀਕਐਂਡ ਕਰਕੇ ਫਿਰ ਚੱਲਦੀ ਹੈ, ਵੀਕਐਂਡ ਵੀ ਚੱਲਦੀ ਆ,
1: ਵੀਕਐਂਡ ਜਲਦੀ ਆ ਜਾਂਦਾ, ਬਿਲਕੁਲ ਸਹੀ ਗੱਲ ਹੈ।
0: ਲਓ ਜੀ, ਏਬਲ ਟਰੈਕਿੰਗ ਵਾਲਿਆਂ ਦੀ ਮੈਂ ਜਾਣਕਾਰੀ ਦੇ ਦਿਆਂ, ਉਹਨਾਂ ਨੂੰ ਭਾਲ ਹੈਗੀ ਆ ਆਪਣੇ ਸਿਟੀ ਵਾਸਤੇ ਡਰਾਈਵਰ ਚਾਹੀਦੇ ਨੇ ਕੰਮ ਕਰਨ ਵਾਲੇ।
1: ਹਾਂਜੀ,
0: ਅਤੇ ਲੋਕਲ ਕੰਮ ਆ, ਪਿਕਅਪ ਡਰੋਪ ਦਾ ਕੰਮ ਹੈਗਾ, ਅਤੇ ਕਲੀਨ ਆਫਸਟਰ ਚਾਹੀਦਾ। ਕਹਿੰਦੇ 2 ਸਾਲ ਦਾ ਤੁਹਾਡਾ ਐਕਸਪੀਰੀਅੰਸ ਤਜਰਬਾ ਚਾਹੀਦਾ। ਅਤੇ ਕਾਲ ਕਰੋ ਮਹਿੰਦਰ ਹੋਰਾਂ ਨੂੰ, ਮਹਿੰਦਰ ਗਰੇਵਾਲ ਹੋਰਾਂ ਨੂੰ ਏਬਲ ਟਰੈਕਿੰਗ 'ਤੇ। ਨੰਬਰ ਉਹਨਾਂ ਦਾ 905-838-4346, 905-838-4346। ਮਹਿੰਦਰ ਗਰੇਵਾਲ ਨੂੰ ਕਾਲ ਕਰੋ, ਇੱਥੇ ਰੈਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ
1: ਜੀ। ਅਤੇ ਨਾਲ ਹੀ ਤੁਸੀਂ ਦਿਓਲ ਟਰੈਵਲਸ ਨੂੰ ਜ਼ਰੂਰ ਯਾਦ ਰੱਖੋ, ਅੱਜ ਦੀ ਡੇਟ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਏਅਰ ਟਿਕਟਸ ਲਗਾਈਆਂ ਨੇ। ਟੋਰਾਂਟੋ ਤੋਂ ਦਿੱਲੀ ਤੁਸੀਂ 22 ਨਵੰਬਰ ਨੂੰ ਜਾ ਕੇ, 23 ਜਨਵਰੀ ਨੂੰ ਤੁਸੀਂ ਵਾਪਸੀ ਕਰ ਸਕਦੇ ਹੋ ਦਿੱਲੀ ਤੋਂ ਟੋਰਾਂਟੋ, 22 ਨਵੰਬਰ ਨੂੰ ਜਾ ਕੇ 30 ਜਨਵਰੀ ਨੂੰ। ਅਤੇ $1950 ਦੇ ਟਿਕਟਸ ਹੋਣਗੀਆਂ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ 22 ਨਵੰਬਰ ਤੋਂ ਲੈ ਕੇ 30th ਜਨਵਰੀ ਤੱਕ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ, $1950 ਦੇ ਵਿੱਚ ਤੁਸੀਂ ਟਰੈਵਲ ਕਰੋ, 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਟੋਰਾਂਟੋ ਤੋਂ ਦਿੱਲੀ ਤੁਸੀਂ ਜਾਣਾ ਹੋਵੇ ਤਾਂ ਇਹਨਾਂ ਇਸ ਤੋਂ ਵਧੀਆ ਟਿਕਟਸ ਮੇਰੇ ਖਿਆਲ 'ਚ ਹੋਰ ਨਹੀਂ ਮਿਲ ਸਕਦੀਆਂ ਨਾ। ਅਤੇ ਦਿੱਲੀ ਤੋਂ ਟੋਰਾਂਟੋ ਕਿਸੇ ਨੇ ਆਉਣਾ ਹੋਵੇ ਅਕਤੂਬਰ ਦੇ ਵਿੱਚ ਜਾਂ ਮਿਡ ਮਾਰਚ ਤੱਕ, ਤੁਸੀਂ ਕਿਤੇ ਕਿਸੇ ਵੀ ਮਹੀਨੇ ਤੁਸੀਂ ਆਉਣਾ ਹੋਵੇ, ਅਪ੍ਰੈਲ ਤੱਕ ਲੈਸੇ ਤੁਸੀਂ ਆਉਣ ਜਾਣ ਕਰਨਾ ਦਿੱਲੀ ਤੋਂ ਟੋਰਾਂਟੋ ਅਕਤੂਬਰ ਦੇ ਵਿੱਚ ਆ ਕੇ, ਮਿਡ ਮਾਰਚ ਜਾਂ ਅਪ੍ਰੈਲ ਤੱਕ ਤੁਸੀਂ ਵਾਪਸੀ ਕਰਨੀ ਹੋਵੇ ਤਾਂ ਰਾਊਂਡ ਟ੍ਰਿਪ ਦੀ ਟਿਕਟ $1350 ਦੀ ਹੋਏਗੀ, $1350 ਦੇ ਵਿੱਚ ਅਤੇ ਆਉਣ ਜਾਣ ਹੋ ਸਕਦਾ ਹੈ।

0: ਡਿਊਲ ਟਰੈਵਲ ਦੇ ਨੰਬਰਸ ਨੇ।
1: ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਤੇ ਚਲੋ ਵਾਰਾ ਫਿਰ ਮਿਊਜ਼ੀਕਲ ਬ੍ਰੇਕ ਵੀ ਲੈ ਲਈਏ, ਕੋਈ ਵਧੀਆ ਜਿਹਾ ਗੀਤ ਲੈਣਾ ਹੈ ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੁਹਾਡੇ ਨਾਲ। ਠੀਕ ਹੈ, ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ, ਸਾਡਾ ਘੰਟੇ ਮੁਲਾਕਾਤ ਹੋਏਗੀ, ਉਸ ਤੋਂ ਬਾਅਦ ਸੁਭਰਾਜ ਸਿੱਧੂ ਹੋਰ ਵੀ ਜਾਗਾ ਪ੍ਰੋ ਲੈ ਕੇ ਆਉਣਗੇ ਤੁਹਾਡੇ ਲਈ। ਠੀਕ, ਸ਼ਾਮ ਦੇ 6 ਵਜੇ ਤੱਕ ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।
2: ਜੀ ਕਮਲੀ ਆਪਣੇ ਘਰਵਾਲੀ ਨੂੰ ਕਹਿੰਦਾ ਹੈ, ਜਿਹੜੀ ਮਾੜੀ ਮੋਟੀ ਕਣਕ ਬੀਜਣੀ ਹੈ ਉਹਨੂੰ ਛੱਡ ਕੇ ਡੋਡੇ ਹੀ ਬੀਜ ਲਈਏ ਤਾਂ ਚੰਗਾ ਹੈ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਔਰ ਜੀ ਅੱਜ ਸਾਡੇ ਮਹਿਮਾਨ ਹੁੰਦੇ ਨੇ ਮੰਗਲਵਾਰ ਨੂੰ ਟੋਪ ਫਾਈਨੈਂਸ਼ੀਅਲ ਤੋਂ ਸਮਰਾਜ ਸਿੱਧ ਹੋ ਰਹੀ, ਉਹਨਾਂ ਦਾ ਮੈਸੇਜ ਵੀ ਲੈ ਲਈਏ ਅਤੇ ਉਹਨਾਂ ਨੂੰ ਨਾਲ ਲੈ ਰਹੇ ਹਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ। ਜੁੜੇ ਰਹੋ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ।
1: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਅਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਜਾਂ ਆਪਣੇ ਪਰਿਵਾਰ ਦੇ ਲਈ ਆਪਣੇ ਰਿਸਕ ਨੂੰ, ਰਿਸਕ ਆਫ ਇਲਨੈਸ, ਰਿਸਕ ਆਫ ਇੰਜਰੀ, ਰਿਸਕ ਆਫ ਡੈਥ ਨੂੰ ਕਵਰ ਕਰਨਾ ਚਾਹੁੰਦੇ ਹੋ ਅਫੋਰਡੇਬਲ ਤਰੀਕੇ ਨਾਲ, ਗਿਵ ਅਸ ਅ ਕਾਲ 416-457-3381 416-453-8183। ਸੋ ਅੱਜ ਮੈਂ ਗੱਲਬਾਤ ਕਰਨਾ ਚਾਹੁੰਦਾ ਕਪਲ ਕਾਂਬੋ ਪਲਾਨ ਦੇ ਬਾਰੇ। ਅਕਸਰ ਹੀ ਇਹ ਸਾਨੂੰ ਪੁੱਛਿਆ ਜਾਂਦਾ ਹੈ ਕਿ ਕੀ ਮੈਨੂੰ ਅਤੇ ਮੇਰੀ ਵਾਈਫ ਨੂੰ ਇਕੱਠੇ ਹੀ, ਜਾਂ ਕੀ ਮੈਨੂੰ ਅਤੇ ਮੇਰੇ ਹਸਬੈਂਡ ਨੂੰ ਇਕੱਠੇ ਹੀ ਪਾਲਿਸੀ ਕਰਵਾਉਣੀ ਚਾਹੀਦੀ ਹੈ ਜਾਂ ਅੱਡ ਅੱਡ ਕਰਵਾਉਣੀ ਚਾਹੀਦੀ ਹੈ। ਦੇਖੋ, ਸਭ ਤੋਂ ਜ਼ਿਆਦਾ ਫਾਇਦਾ ਤਾਂ ਹੋਣਾ ਹੈ ਜੇ ਤੁਸੀਂ ਦੋਨੇ ਜਾਣੇ ਇਕੱਠੇ ਹੀ ਪਾਲਿਸੀ ਕਰਵਾਉਂਦੇ ਹੋ, ਕਿਉਂਕਿ ਐਵਰੀ ਸਿੰਗਲ ਮੇਜਰ ਇੰਸ਼ੋਰੈਂਸ ਕੰਪਨੀ ਤੁਹਾਨੂੰ ਇਕੱਠੇ ਪਾਲਿਸੀ ਕਰਵਾਉਣ ਦੇ ਨਾਲ

0: garden dene.
1: Two clients are always better than one. Jadon to see costs, life insurance and critical illness insurance. Donne hi, donne jaane wale ikatthe karde ho. Fir to tuhanu os to vi zyada bada discount milda hai. Multi coverage discount. So is couple combo plan de vich, chahe tuhadi umar hegi hai 20 saal di ja 25 ja 30 ja 35. 20 to 35. Je 20 to leke 35 saal di tuhadi umar hai, fir tusi easily less than $99 per person per month. Yani ke $99 to vi ghat da kharcha per person per month de vich sab to lambi tusi 65 saal di umar tak term 65 life insurance, the term 65 critical illness insurance with 100% money back guarantee policy karwa sakde ho. So eh jada plan hai banaya gaya hai is gal nu dhyan ch rakh ke ki koi bhi kise bhi status te inu karwa sakda hai. Matlab ki je tusi hun itthe study visa te hi ho ja work permit te ho ja tusi PR vi ho gaye ho ja tusi citizen hi ho, koi bhi kise bhi status te is policy nu karwa sakda hai bina kise bhi issue ton. Ede vich ajj jo bhi tuhadi umar hove 20 25 30 35 sidde age 65 65 saal di umar tak tuhadi $500,000 di $500,000 di per person life insurance honi hai te $50,000 di critical illness insurance honi hai age 65 tak. So main inu breakdown kar dena hun jekar ek individual ho, for example man lo the husband, rab na kare premature death ho jandi hai kise bhi bimari karke kise bhi accident karke ja ho jehda marzi karan hove, phir ohde wife nu ja ohde bachiyan nu ja jehnu vi beneficiary banaya hoya hai sidda $500,000 tax free milega $500,000 ohde naal oh jo kuch marzi kar sakde ne. Rab na kare donna jane nu husband and wife nu ikatthe hi kuch ho janda hai, for example let's say car accident, phir ta jinna nu vi inhane beneficiary banaya hoya hai ohna nu kul mila ke $1,000,000 tax free milega. Jekar age 65 to pehla pehla yani ke retirement di umar to pehla pehla kise nu koi bhi serious illness ho jandi hai jivein ke cancer, heart attack, stroke ja fir koi organ failure ho jave, extensive list hai 26 different illnesses covered ne, 26 different diseases, jinde ji koi bhi bimari hundi hai phir tuhanu ikatthe hi $50,000 lump sum milega tax free. Unna paisya naal private nurse hire karo ja fir of the income nu replace karo kyunki obviously tusi kaam te ja hi nahi sakde kai mahine ja kuch saalan layi, mortgage pay karo, rent pay karo, do whatever you feel is necessary kyunki oh 50,000 tuhanu hi sidde directly tax free milna hai. Par main gal ta eh hai ki jekar 65 saal di umar tak koi bhi claim nahi hundi jinna vi tusi paisa pay kita si 100% guaranteed tuhanu ohi paisa wapas mudya jauga. So man lo ki tusi ajj di umar to leke 65 saal di umar tak kul mila ke 30,000 pay kita tuhanu exactly $30,000 guaranteed wapas mudya jauga, na koi deduction na koi fees. Je claim hogi obviously tuhanu vadh di paisa milna, par je claim nahi hundi fir guaranteed 100% money back. Contract which saaf likhya hoya hai. So $99 to vi ghat da kharcha hai. Je tuhadi umar hegi hai 35 saal donna janiyan di husband and wife 35 years old each, fir hi masa $99 mahine da per person kharcha banda. Je 20 saal di umar hai ghat price honi hai, same thing je 25 hi ho, same thing je kar koi 27 28 29 30 saal di umar hove, it'll be much cheaper than $99 per person per month. $500,000 life insurance per person 65 saal di umar tak, te 50,000 di critical illness with 100% money back guarantee 65 saal di umar tak. Couple combo plan de bare gal baat karan layi call, text or WhatsApp 416-457-3381 416-457-3381 416-457-3381 416-457-3381. Thank you ji.
2: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਜੀ ਤੁਹਾਡਾ ਸਾਰਿਆਂ ਦਾ. ਟੈਲੀਫੋਨ ਨੰਬਰ ਨੇ ਸਟੂਡੀਓ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਜੀ. ਮੈਂ
3: ਜੀ ਬਿਲਕੁਲ, ਤੇ ਨਾਲ ਹੀ ਤੁਸੀਂ ਟੀਮ ਸਿੱਧੂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ, ਵਧੀਆ ਲੋਕੇਸ਼ਨ ਵੀ ਹੋਵੇ ਤਾਂ ਟੀਮ ਸਿੱਧੂ ਤੁਹਾਡੇ ਲਈ ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਮੇਫੀਲ ਰੋਡ ਐਂਡ ਹਰ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ ਲੈ ਕੇ ਆ ਰਹੇ ਨੇ ਜਿਨ੍ਹਾਂ ਦੀ ਪ੍ਰਾਈਸ 5,96,000 ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ ਸ਼ੁਰੂ ਹੁੰਦੀ ਹੈ, ਕਲੋਜ਼ਿੰਗ ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਹੋ ਜਾਏਗੀ। ਕੈਲਡਨ ਸ਼ਹਿਰ ਦੇ ਵਿੱਚ ਇਹ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਤਿੰਨ ਟਾਈਪ ਦੇ ਨਵੇਂ ਟਾਊਨ ਹਾਊਸਿਸ ਆ ਰਹੇ ਨੇ, ਜਿਨ੍ਹਾਂ ਦੇ ਵਿੱਚ ਦੋ ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਹੋਣਗੇ ਪ੍ਰਾਈਵੇਟ ਬੈਕਯਾਰਡ ਦੇ ਨਾਲ, ਤਿੰਨ ਫਲੋਰ ਦੇ ਸਿਟੀ ਟਾਊਨਸ ਹੋਣਗੇ ਡਬਲ ਕਾਰ ਗਰਾਜ ਦੇ ਨਾਲ, ਜਿਨ੍ਹਾਂ ਦੇ ਵਿੱਚ ਚਾਰ ਕਾਰਜ ਦੀ ਪਾਰਕਿੰਗ ਹੋਏਗੀ, ਤੇ ਤਿੰਨ ਫਲੋਰ ਦੇ ਬੈਕ ਟੂ ਬੈਕ ਟਾਊਨ ਹਾਊਸਿਸ ਵੀ ਆ ਰਹੇ ਨੇ। ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਤੇ ਓਕ ਦੀਆਂ ਸਟੇਅਰਸ ਹੋਣਗੀਆਂ। ਸਾਰੇ ਫਲੋਰ ਤੇ 9 ਫੁੱਟ ਦੀ ਸੀਲਿੰਗ ਹੋਏਗੀ। ਜ਼ੀਰੋ ਡਿਵੈਲਪਮੈਂਟ ਚਾਰਜਿਸ ਨੇ, ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ, ਤੇ 5 ਅਪਲਾਈਂਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਹੈ। 10,000 ਡਿਕੋਰ ਡਾਲਰਸ ਵੀ ਹੋਣਗੇ, ਤੇ ਇਹਦੇ ਲਈ ਤੁਸੀਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ ਤੇ ਪੂਰੀ ਜਾਣਕਾਰੀ ਲਓ। ਨੰਬਰ ਹੈ 416-302-0016-416-302-0016, ਟੀਮ ਸਿੱਧੂ ਦਾ ਨੰਬਰ ਹੈ ਜੀ। 2865 ਜੀ, ਸਤਿ ਸ਼੍ਰੀ ਅਕਾਲ।
2: ਦੇਸ਼ ਪਰਦੇਸ ਨਾਲ ਜੁੜੇ ਹੋਏ ਹੋ ਤੇ ਕਹਿੰਦੇ ਅਮੈਰਿਕਾ ਵਾਲੀਆਂ ਰਾਈਡਾਂ ਲੈ ਕੇ ਆਓ ਹੁਣ ਭਾਈ। ਅੱਛਾ, ਮੈਨੂੰ ਸ਼ਰਮਾ ਹੋ ਰਹੀ ਹੈ ਤੁਹਾਡੇ, ਮੈਂ ਦੱਸਦਾ ਇਨਸ਼ੋਰਸ ਕਰਦੇ ਨੇ, ਆਟੋ ਇਨਸ਼ੋਰਸ ਕਰਦੇ ਨੇ, ਤੁਹਾਡੀ ਕਾਫੀ ਬਚਤ ਕਰਾਉਣਗੇ ਉਹ, ਔਰ ਉਹਨਾਂ ਦੇ ਨਾਲ ਸੰਪਰਕ ਕਰ ਲਓ। 2899529532 ਨੰਬਰ ਹੁੰਦਾ
3: ਜੀ।
2: 2899529532 ਤੇ ਉਹਨਾਂ ਨੂੰ ਨਾਲ ਸੰਪਰਕ ਕਰ ਲਓ। ਰੈਡੀ ਪ੍ਰਾਨ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ, ਪਰੋ ਲਈਏ ਤੁਹਾਡੀ ਮਿਊਜ਼ੀਕਲ ਬ੍ਰੇਕ ਤੇ ਪੁਰਾਣਾ ਗੀਤ ਸੁਣੀਏ ਕੋਈ ਵਧੀਆ।
3: ਬਿਲਕੁਲ,
2: ਬੜੀ
3: ਦਿਦਾਰ ਸੰਧੂ ਤੇ ਸੁਰਿੰਦਰ ਕੌਰ ਜੀ ਦਾ ਗਾਣਾ ਤੁਸੀਂ ਇੰਜੋਏ ਕਰੋ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਕਬੂਤਰਾਂ ਦੇ ਖੰਭਾਂ ਨਾਲ ਗੂੜੀ ਵਾਲਾ ਲੈ ਲੈ ਬੀਬੀ ਚੂੜੀਆਂ, ਕਿੰਨੀਆਂ ਕਬੂਤਰਾਂ ਦੇ ਖੰਭਾਂ ਨਾਲ ਗੂੜੀਆਂ

0: ਗ੍ਰੋਸਰੀ ਆਹੋਂ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਟਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ

0: ਚਾਵਲਾ।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।

0: ਦੋਸਤੋ ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਠੀਕ ਸ਼ਾਮ ਦੇ 6 ਵਜੇ ਤੱਕ ਜੁੜੇ ਰਹੋ ਸਾਡੇ ਨਾਲ। ਬਹੁਤ ਸਾਰੀਆਂ ਖਬਰਾਂ ਵੀ ਹੋਣਗੀਆਂ ਅੱਗੇ ਜਾ ਕੇ, ਅਤੇ ਬਹੁਤ ਕੁਛ ਹੋਏਗਾ ਪ੍ਰੋਗਰਾਮ ਦੇ ਵਿੱਚ। ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਨੰਬਰ ਹੈ ਸਟੂਡੀਓ ਤੁਹਾਡਾ 1905-564-4644 ਟੈਲੀਫੋਨ ਨੰਬਰ ਹੈ ਸਟੂਡੀਓ ਦਾ
1: ਜੀ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਮਨੀਤ ਗਿਰੀ ਜੀ ਜੋ ਕਿ ਗਿਰੀ ਲੀਗਲ ਲਾਅ ਆਫਿਸ ਤੋਂ ਨੇ, ਜੇ ਤੁਹਾਡੇ ਖਿਲਾਫ ਕਿਸੇ ਨੇ ਕੋਰਟ ਦੇ ਵਿੱਚ ਕੇਸ ਕੀਤਾ ਹੋਵੇ, ਤੁਹਾਨੂੰ ਕੋਈ ਲੀਗਲ ਕਲੇਮ ਮਿਲੀ ਹੋਵੇ, ਜਾਂ ਤੁਹਾਡਾ ਕੋਈ ਵੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੋਵੇ, ਜਾਂ ਤੁਹਾਨੂੰ ਆਪਣੀ ਜੋਬ ਜਾਂ ਕਹਿ ਲਓ ਵਰਕ ਪਲੇਸ ਦੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੀਗਲ ਪ੍ਰੋਬਲਮ ਹੋਵੇ, ਤਾਂ ਗਿਰੀ ਲੀਗਲ ਲਾਅ ਆਫਿਸ ਤੁਹਾਡੀ ਹਰ ਤਰ੍ਹਾਂ ਨਾਲ ਹੈਲਪ ਕਰ ਸਕਦੇ ਨੇ। ਮਨੀਤ ਗਿਰੀ ਜੀ ਬੈਰਿਸਟਰ, ਸੋਲਿਸਟਰ, ਸਿਵਲ ਕੋਰਟ ਕੇਸਿਸ, ਲੀਗਲ ਡਿਸਪਿਊਟਸ, ਇੰਪਲੋਇਮੈਂਟ ਲਾਅ ਮੈਟਰਸ ਵਿੱਚ ਇੰਡੀਵਿਜੁਅਲਸ ਦੀ ਅਤੇ ਬਿਜ਼ਨਸਿਸ ਦੀ ਪੂਰੀ ਹੈਲਪ ਕਰਦੇ ਆ। ਚਾਹੇ ਤੁਹਾਨੂੰ ਕਿਸੇ ਕਲੇਮ ਦਾ ਜਵਾਬ ਦੇਣਾ ਹੋਵੇ, ਕੋਰਟ ਕੇਸ ਦੇ ਵਿੱਚ ਆਪਣਾ ਡਿਫੈਂਸ ਕਰਨਾ ਹੋਵੇ, ਜਾਂ ਕਿਸੇ ਲੀਗਲ ਡਿਸਪਿਊਟ ਦਾ ਤੁਸੀਂ ਹੱਲ ਲੱਭਣਾ ਹੋਵੇ, ਤੁਸੀਂ ਆਪਣੀ ਵਰਕ ਪਲੇਸ ਦੇ ਨਾਲ ਰਿਲੇਟਡ ਕੋਈ ਵੀ ਤੁਹਾਡੇ ਲੀਗਲ ਮੈਟਰਸ ਵਿੱਚ ਮਦਦ ਚਾਹੀਦੀ ਹੈ, ਤਾਂ ਇਹ ਤੁਹਾਨੂੰ ਪੂਰਾ ਲੀਗਲੀ ਤਰੀਕੇ ਦੇ ਨਾਲ ਸਮਝਾਉਣਗੇ ਵੀ, ਅਤੇ ਤੁਹਾਨੂੰ ਅੱਗੇ ਦੇ ਲੀਗਲ ਆਪਸ਼ਨਸ ਬਾਰੇ ਗਾਈਡ ਵੀ ਕਰਨਗੇ ਅਤੇ ਪੂਰੀ ਹੈਲਪ ਕਰਨਗੇ। ਆਪਣੇ ਸਿਵਲ ਲਾਅ ਸੂਟਸ, ਲੀਗਲ ਕਲੇਮਸ, ਕੰਟਰੈਕਟ ਡਿਸਪਿਊਟਸ, ਪ੍ਰੋਪਰਟੀ ਡਿਸਪਿਊਟ, ਡੈਟ ਕਲੇਮਸ, ਬਿਜ਼ਨਸ ਡਿਸਪਿਊਟਸ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕੋਰਟ ਕੇਸਿਸ ਹੋਣ, ਇੰਪਲੋਇਮੈਂਟ ਜਾਂ ਹੋਰ ਲੀਗਲ ਡਿਸਪਿਊਟ ਸੰਬੰਧੀ ਮੈਟਰਸ ਦੇ ਲਈ ਤੁਸੀਂ ਗਿਰੀ ਲੀਗਲ ਲਾਅ ਆਫਿਸ ਦੇ ਨਾਲ ਸੰਪਰਕ ਕਰ ਸਕਦੇ ਹੋ। ਮਨੀਤ ਗਿਰੀ ਜੀ ਤੁਹਾਡੇ ਹਰ ਲੀਗਲ ਮੈਟਰ ਨੂੰ ਸਮਝ ਕੇ ਤੁਹਾਨੂੰ ਅੱਗੇ ਦੇ ਆਪਸ਼ਨਸ ਬਾਰੇ ਸਲਾਹ ਵੀ ਦੇ ਸਕਦੇ ਨੇ, ਅਤੇ ਇਸ ਵਿੱਚ ਤੁਹਾਡੀ ਪੂਰੀ ਹੈਲਪ ਕਰਨਗੇ। ਇਹਨਾਂ ਦਾ ਆਫਿਸ ਓਕਵਿਲ ਦੇ ਵਿੱਚ ਲੋਕੇਟਡ ਹੈ। ਮੰਡੇ ਟੂ ਫਰਾਈਡੇ ਤੁਸੀਂ ਇਹਨਾਂ ਦੇ ਕੋਲ ਵਿਜ਼ਿਟ ਕਰ ਸਕਦੇ ਹੋ। ਜੇਕਰ ਤੁਸੀਂ ਬ੍ਰੈਂਪਟਨ ਦੇ ਵਿੱਚ ਚਾਹੁੰਦੇ ਹੋ ਕਿ ਤੁਹਾਡੀ ਮੁਲਾਕਾਤ ਹੋਵੇ, ਤਾਂ ਤੁਸੀਂ ਅਪੁਆਇੰਟਮੈਂਟ ਇਹਨਾਂ ਦੇ ਨਾਲ ਬੁੱਕ ਕਰ ਲਓ। ਬ੍ਰੈਂਪਟਨ ਵਾਲੇ ਆਫਿਸ ਵੀ ਵਿਜ਼ਿਟ ਕੀਤਾ ਜਾ ਸਕਦਾ। ਨੰਬਰ ਤੁਸੀਂ ਨੋਟ ਕਰ ਲਓ, 437-551-8000 ਦੇ ਉੱਪਰ ਕਾਲ ਹੋਏਗੀ। 437-551-8000 ਮਨੀਤ ਗਿਰੀ ਜੀ ਦਾ ਨੰਬਰ ਹੈ, ਗਿਰੀ ਲੀਗਲ ਲਾਅ ਆਫਿਸ ਤੋਂ ਨੇ।
0: ਦੋਸਤੋ ਸੰਡੇ ਸਪਤੰਬਰ 27 ਨੂੰ ਠੀਕ ਸ਼ਾਮ ਦੇ 7 ਵਜੇ, ਐਤਵਾਰ ਦਾ ਦਿਨ ਪੈਂਦਾ, ਸੰਡੇ ਦਾ ਦਿਨ ਪੈਂਦਾ ਹੈਗਾ,
1: ਹਾਂਜੀ,
0: ਸਕੋਸ਼ੀਆ ਅਰੀਨਾ ਦੇ ਵਿੱਚ ਪਰਫਾਰਮ ਕਰ ਰਹੇ ਨੇ ਰਾਹਤ ਫਤਿਹ ਅਲੀ ਖਾਨ। ਬਹੁਤ ਵਧੀਆ ਮੌਸੀਕੀ ਹੋਏਗੀ ਔਰ ਸੁਣਨ ਵਾਲੀ ਸਾਰਾ ਹੋਊਗਾ ਇਹ ਪ੍ਰੋਗਰਾਮ, ਅਤੇ ਇਹਦੀਆਂ ਟਿਕਟਾਂ ਤੁਸੀਂ ਹੁਣੇ ਲੈ ਲਓ, ਟਿਕਟ ਮਾਸਟਰ .ca ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਾ ਲਓ। ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ ਸੰਡੇ ਸਤੰਬਰ 27 ਨੂੰ ਸ਼ਾਮ ਨੂੰ 7 ਵਜੇ ਸਕੋਸ਼ੀਆ ਅਰੀਨਾ ਡਾਊਨ ਟਾਊਨ ਦੇ ਵਿੱਚ ਪਰਫਾਰਮ ਕਰਨਗੇ। ਫਿਰ ਮਰਪ੍ਰੀਤ ਪੱਕੇ ਉਹਨਾਂ ਇਹਨਾਂ ਦਾ ਹੀ ਕੋਈ ਵਧੀਆ ਜਿਹਾ ਪੰਜਾਬੀ ਗੀਤ ਪੇਸ਼ ਕਰੀਏ।

0: ਬਿਲਕੁਲ, ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ।
1: ਅਪਲਾਇੰਸ ਜੰਕਸ਼ਨ 'ਤੇ ਲੈ ਚੱਲੀ ਤੁਹਾਨੂੰ ਆਪਾਂ ਮਿਲਾਉਂਦੇ ਹਾਂ ਮਨਜੀਤ ਹੋਰਾਂ ਨੂੰ। ਦੋ ਲੋਕੇਸ਼ਨ ਨੇ, ਰਿਵਰਮਾਰਟ ਪਲਾਜ਼ਾ ਆਪਣੇ ਮਿਸਟਰਗਰ ਰੋਡ ਸਟੀਲ ਅਤੇ ਏਅਰਪੋਰਟ 'ਤੇ ਕੁਈਨ ਦੇ ਨੇੜੇ ਕਲਰਕ ਦੇ ਏਅਰਪੋਰਟ 'ਤੇ ਦੂਜੀ ਲੋਕੇਸ਼ਨ ਦੀ ਹੈਗੀ ਆ। ਮਨਜੀਤ ਜੀ ਨੂੰ ਨਿੱਘਾ ਸਵਾਗਤ ਜੀ।
2: ਥੈਂਕ ਯੂ ਸੋ ਮਚ ਸਿੱਧੂ ਸਾਹਿਬ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਜੀ, 3-piece ਦੇ ਕਿਚਨ ਸੈੱਟ ਦੇ ਬੰਡਲ ਦੇ ਵਿੱਚ। ਸੋ ਤੁਸੀਂ ਨਵੇਂ ਘਰ ਚ ਮੂਵ ਹੋ ਰਹੇ ਹੋ, ਇਹਦੇ ਵਿੱਚ 36-inch ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਸੈਮਸੰਗ ਦਾ ਵਨ ਆਫ ਦਾ ਟੌਪ ਐਂਡ ਮਾਡਲ ਹੈ ਜਿਹਦੇ ਵਿੱਚ AI ਵਾਸ਼ ਤੇ AI ਡਰਾਈ ਦੀ ਆਪਸ਼ਨ ਹੈ। 6.1 ਕਿਊਬਿਕ ਫੀਟ ਦਾ ਵਾਸ਼ਰ ਹੈ ਤੇ 7.5 ਕਿਊਬਿਕ ਫੀਟ ਦਾ ਡਰਾਇਰ ਹੈ। ਰੈਗੂਲਰ ਪ੍ਰਾਈਸ $3,000 ਦੀ ਵੈਲਿਊ ਦਾ ਇਹ ਪ੍ਰੀਮੀਅਮ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ ਸਿਰਫ $1,999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਜੇ ਤੁਸੀਂ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਜਿਹਦੇ ਵਿੱਚ ਕਿਚਨਏਡ, ਜੈਨੀਅਰ, ਵਰਲਪੂਲ, ਮੇਟੈਗ, ਸੈਮਸੰਗ, LG, ਬੋਸ਼, ਇਲੈਕਟ੍ਰੋਲਕਸ ਤੇ GE ਵਰਗੇ ਬ੍ਰਾਂਡਸ ਪਾਰਟਿਸਿਪੇਟ ਕਰ ਰਹੇ ਨੇ। ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ TV ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼
3: 905-857-7596 ANJ Auto Repair, ਜਿਹੜੇ ਕਿ

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਸਾਡੇ ਸਾਥ ਰਹੇਗਾ ਤੁਹਾਡੇ ਨਾਲ। ਅਤੇ ਮੈਂ ਦੱਸਦਿਆਂ ਕਿ ਤੁਸੀਂ ਅਗਰ ਕਮਰਸ਼ੀਅਲ ਜਾਂ ਇੰਡਸਟਰੀਅਲ ਕੋਈ ਵੀ ਯੂਨਿਟ ਲੈ ਰਹੇ ਹੋ ਤੁਹਾਨੂੰ ਰੀਫਾਈਨੈਂਸ ਕਰਕੇ ਦੇਣਗੇ ਰਾਹੁਲ ਗਰੇਵਾਲ। ਅਗਰ ਪ੍ਰਾਈਵੇਟ ਮੌਰਗੇਜ ਚਾਹੀਦੀ ਆ ਉਹ ਵੀ ਤੁਹਾਨੂੰ ਰਾਈਟ ਵੀ ਲੈ ਕੇ ਦੇ ਦੇਣਗੇ। ਉਹ ਕਹਿੰਦੇ ਕਿ ਨਵੀਂ ਬ੍ਰੈਂਡ ਨਿਊ ਕਮਰਸ਼ੀਅਲ ਬਿਲਡਿੰਗ ਤੁਸੀਂ ਲੈ ਰਹੇ ਹੋ ਉਹ 'ਤੇ ਤੁਹਾਨੂੰ 90% ਫੰਡਿੰਗ ਅਰੇਂਜ ਕਰਵਾ ਦੇਣਗੇ। ਅਤੇ ਜਾਂ ਫਿਰ ਤੁਸੀਂ ਆਪਣੇ ਹੋਮ ਇਕੁਇਟੀ ਜਾਂ ਕਮਰਸ਼ੀਅਲ ਕੋਈ ਪ੍ਰਾਪਰਟੀ ਉਹਦੀ ਇਕੁਇਟੀ ਬਣਾਉਣੀ ਆ ਉਹ ਵੀ ਕਰਵਾ ਦੇਣਗੇ। ਨੰਬਰ ਹੈਗਾ ਰਾਹੁਲ ਗਰੇਵਾਲ ਦਾ 6477-640-2511, 6474-2511 ਉਹਨਾਂ ਦਾ ਟੈਲੀਫੋਨ ਨੰਬਰ ਆ
1: ਜੀ। ਤੇ ਏਐਨਜੇ ਆਟੋਮੋਟਿਵ ਰਿਪੇਅਰ ਨੂੰ ਵੀ ਤੁਸੀਂ ਜ਼ਰੂਰ ਯਾਦ ਰੱਖੋ, ਜਿਹੜੇ ਤੁਹਾਨੂੰ ਕਾਰ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਇਹ ਹਰ ਤਰ੍ਹਾਂ ਦੇ ਟਾਇਰਸ ਪ੍ਰੋਵਾਈਡ ਕਰਦੇ ਨੇ, ਚਾਹੇ ਤੁਸੀਂ ਇਕੱਲੇ ਸਮਰ ਟਾਇਰ ਪਵਾਉਣੇ ਹੋਣ ਜਾਂ ਵਿੰਟਰ ਟਾਇਰਸ ਪਾਉਣੇ ਨੇ, ਆਲ ਸੀਜ਼ਨ ਟਾਇਰਸ ਪਾਉਣੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ। ਵੀਲ ਅਲਾਈਨਮੈਂਟ ਵੀ ਤੁਸੀਂ ਕਰਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਜ਼ਰੂਰ ਪਹੁੰਚੋ। 91 Healy Road ਬੋਲਟਨ ਦੇ ਵਿੱਚ ਲੋਕੇਟਡ ਨੇ ਏਐਨਜੇ ਆਟੋਮੋਟਿਵ ਰਿਪੇਅਰ। ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ। ਪੰਜਾਬੀ, ਹਿੰਦੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ 905-855-7596, 905-857-7596, ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਲਓ ਫਿਰ ਪ੍ਰੋਗਰਾਮ ਦੇ ਵਿੱਚ ਇੱਕ ਨਗਮਾ ਸ਼ਾਮਲ ਕਰੀਏ ਮਨਪ੍ਰੀਤ ਆਪਾਂ
1: ਜੀ, ਬਿਲਕੁਲ
0: ਜਿਹੜੀ ਪ੍ਰਾਂਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜੁੜੇ ਹੋਏ।

0: प्रोग्राम देश परदेश प्राइम टाइम रेडियो ने जुड़े हुए हो। मंगलवार का दिन है, सितंबर महीने की 8 तारीख है। तो हूँ आप हौली जल्दी फॉल्स नी जी आया करना है ना
1: जी,
0: हौली हौली हौली हौली थोड़ी ठंड जी हो चली है ना। तो तुम जुड़े रहो साढ़े ना ठीक शाम के 6 बजे तक। लो जी, सम्राट सिद्धू होरों का मैसेज लीए। अज साढ़े मेहमान होंगे ने ट्यूजडे न, टॉप फाइनैशियल तो नंबर होंगे 416-457-3381।
2: थैंक यू जी। देश प्रदेश के साडे सारे ही स्रोतियां नूं, साडे सारे ही दर्शकों नूं टॉप फाइनैंशियल ते सिमराज सिद्धू वल्लों प्यार भरी सत श्री अकाल। जेकर तुसीं कोई भी किस्म की इंश्योरेंस के बारे गलबात करना चाहते हो, कंसल्टेशन करना चाहते हो बिना किसी ऑब्लिगेशन तो, चाहे लाइफ इंश्योरेंस होवे, डिसेबिलिटी इंश्योरेंस, क्रिटिकल इलनेस इंश्योरेंस, मोरगेज इंश्योरेंस होवे, जां फिर तुहानूं तुहाडे पेरेंट्स दे लई, ग्रैंड पेरेंट्स दे लई सुपर वीजा इंश्योरेंस चाहिए होवे, जां फिर किसे दे लई वी विजिटर वीजा इंश्योरेंस चाहिए होवे, जां अपने बच्चों की फ्यूचर एजुकेशन के लिए तुसीं काफी बढ़िया सेविंग करना चाहते हो RESP प्लान के राही, तुसीं मेरे नाल जरूर संपर्क कर सकते हो। कॉल, टेक्स्ट और व्हाट्सएप 416-457-3381, 416-457-3381, 416-457-3381। फिर अपॉइंटमेंट बना के ਤੁਸੀਂ ਆ ਕੇ ਮਿਲ ਸਕਦੇ ਹੋ ਬ੍ਰੈਂਪਟਨ ਦੇ ਵਿੱਚ ਏਅਰਪੋਰਟ ਦੇ ਕੁਇਨ ਦੇ ਬਿਲਕੁਲ ਨੇੜੇ, ਏਅਰਪੋਰਟ ਐਂਡ ਡੈਲਟਾ ਪਾਰਕ ਤੇ 70 ਡੈਲਟਾ ਪਾਰਕ ਬੁਲਵਰਡ ਬ੍ਰੈਂਪਟਨ, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਤੋ ਤਕਰੀਬਨ ਹਰੇਕ ਹਫ਼ਤੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਤੁਹਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਪਾਲਿਸੀ, ਇੰਸ਼ੋਰੈਂਸ ਪਲਾਨ ਦੇ ਬਾਰੇ ਫੁੱਲ ਡਿਟੇਲਸ ਦਿੰਦੇ ਹਾਂ। ਪਰ ਅੱਜ ਮੈਂ ਥੋੜ੍ਹੀ ਜਿਹੀ ਜ਼ਿਆਦਾ ਫੰਡਾਮੈਂਟਲ ਜਨਰਲ ਗੱਲਬਾਤ ਕਰਨਾ ਚਾਹੁੰਦਾ ਕਿ ਕਿਹੜੀ ਇੰਸ਼ੋਰੈਂਸ ਕੀ ਕਵਰ ਕਰਦੀ ਹੈ, ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਕਿਉਂ ਜ਼ਰੂਰੀ ਹੈ। ਸੋ ਬਹੁਤ ਹੀ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ ਅਤੇ ਕਿਉਂ ਚਾਹੀਦੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਬਾਰੇ। ਬਹੁਤ ਲੋਕ ਇਹ ਸੋਚਦੇ ਨੇ ਕਿ ਯਾਰ ਮੈਨੂੰ ਤਾਂ ਕੁਝ ਮਿਲਣ ਨਹੀਂ ਲੱਗਿਆ, ਇਹ ਤਾਂ ਡੈਥ ਤੋਂ ਬਾਅਦ ਹੀ ਪੈਸੇ ਮਿਲਦੇ ਨੇ, ਤਾਂ ਮੈਂ ਇਹ ਕਿਉਂ ਕਰਵਾਵਾਂ? ਕਿਉਂ? ਕਿਉਂਕਿ ਇਹ ਤੁਸੀਂ ਆਪਣੇ ਆਪ ਲਈ ਨਹੀਂ, ਤੁਸੀਂ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਲਈ ਕਰਵਾ ਰਹੇ ਹੋ। ਹੁਣ ਕੱਲ੍ਹ ਨੂੰ ਜੇਕਰ ਤੁਸੀਂ ਪਿਕਚਰ ਦੇ ਵਿੱਚ ਨਹੀਂ ਰਹਿੰਦੇ ਹੋ, ਜੇਕਰ ਤੁਹਾਡਾ ਪਰਿਵਾਰ ਤੁਹਾਡੀ ਇਨਕਮ 'ਤੇ, ਤੁਹਾਡੀ ਕਮਾਈ 'ਤੇ, ਤਨਖਾਹ 'ਤੇ ਡਿਪੈਂਡੈਂਟ ਸੀ ਆਪਣੇ ਹਰੇਕ ਖਰਚਿਆਂ ਨੂੰ ਅਫੋਰਡ ਕਰਨ ਦੇ ਲਈ, ਫਿਰ ਤੁਹਾਨੂੰ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ ਹੈਗੀ ਹੈ, ਕਿਉਂਕਿ ਉਹਨਾਂ ਦੀ ਸਰਵਾਈਵਲ ਤੁਹਾਡੇ ਇਨਕਮ ਤੋਂ ਬਗੈਰ ਨਹੀਂ ਹੋਣੀ ਹੈ। ਜੇਕਰ ਤੁਸੀਂ ਲੱਖਾਂ ਹੀ ਡਾਲਰ ਜਾਂ ਫਿਰ ਮਿਲੀਅਨਸ ਡਾਲਰ ਦੀ ਮੋਰਗੇਜ ਕਰਵਾਈ ਹੋਈ ਹੈ, ਜਾਂ ਫਿਰ ਕੋਈ ਹੋਰ ਬਿਜ਼ਨਸ ਕਰਜ਼ੇ ਲਏ ਹੋਏ ਨੇ, ਜਾਂ ਕੋਈ ਟਰੱਕ ਲੋਨ ਲਏ ਹੋਏ ਨੇ, ਜਾਂ ਫਿਰ ਹੋਰ ਜਿਹੜਾ ਮਰਜ਼ੀ ਕਿਸਮ ਦਾ ਤੁਸੀਂ ਕੋਈ ਕਰਜ਼ਾ ਲਿਆ ਹੋਇਆ ਹੈ, ਕੱਲ੍ਹ ਨੂੰ ਤੁਹਾਨੂੰ ਪਤਾ ਹੈ ਕਿ ਰੱਬ ਨਾ ਕਰੇ ਤੁਸੀਂ ਪਿਕਚਰਸ ਨਹੀਂ ਰਹਿੰਦੇ ਹੋ, ਤੁਹਾਡੀ ਫੈਮਿਲੀ ਉਹਨਾਂ ਨੂੰ ਪੇ ਹੀ ਨਹੀਂ ਕਰ ਸਕਦੀ ਹੈ, ਅਫੋਰਡ ਹੀ ਨਹੀਂ ਕਰ ਸਕਦੀ ਹੈ, ਸ਼ਾਇਦ ਉਹਨਾਂ ਨੂੰ ਘਰ ਵੇਚ ਕੇ ਕਿਤੇ ਹੋਰ ਬਹੁਤ ਦੂਰ ਮੂਵ ਹੋਣਾ ਪਊਗਾ ਸਿਰਫ ਉਸ ਘਰ ਨੂੰ ਅਫੋਰਡ ਕਰਨ ਦੇ ਲਈ, ਜਾਂ ਫਿਰ ਡਾਊਨਗ੍ਰੇਡ ਕਰਨਾ ਹੀ ਪਊਗਾ ਇੱਥੇ ਹੀ ਰਹਿ ਕੇ, ਫਿਰ ਤੁਹਾਨੂੰ ਮੋਰਗੇਜ ਇੰਸ਼ੋਰੈਂਸ ਦੀ ਲੋੜ ਹੈ। ਜੇਕਰ ਤੁਸੀਂ ਸੈਲਫ ਇੰਪਲੋਇਡ ਹੋ ਪਰ ਤੁਹਾਨੂੰ ਪਤਾ ਹੈ ਕਿ ਕੱਲ੍ਹ ਨੂੰ ਜੇਕਰ ਮੈਨੂੰ ਕੋਈ ਵੀ ਸੱਟ ਲੱਗ ਜਾਂਦੀ ਹੈ ਜਾਂ ਫਿਰ ਕੋਈ ਫਿਜ਼ੀਕਲ ਇੰਜਰੀ ਹੋ ਜਾਂਦੀ ਹੈ ਤਾਂ ਮੈਂ 7-8 ਮਹੀਨੇ ਕੰਮ ਹੀ ਨਹੀਂ ਕਰ ਸਕਦਾ ਹਾਂ, ਅਤੇ ਮੈਨੂੰ ਪਤਾ ਹੈ ਕਿ ਕੰਮ ਕਰਨ ਤੋਂ ਬਗੈਰ ਮੇਰੀ ਕੋਈ ਕਮਾਈ ਤਾਂ ਆਉਣੀ ਨਹੀਂ ਹੈਗੀ, ਇਨਕਮ ਕੋਈ ਵੀ ਗਰੰਟੀਡ ਹੈ ਹੀ ਨਹੀਂ ਬਿਨਾਂ ਫਿਜ਼ੀਕਲੀ ਕੰਮ ਕਰਨ ਤੋਂ, ਸਪੈਸ਼ਲੀ ਜੇ ਤੁਸੀਂ ਟਰੱਕ ਚਲਾਉਂਦੇ ਹੋ, ਊਬਰ ਚਲਾਉਂਦੇ ਹੋ, ਕੰਸਟਰਕਸ਼ਨ ਦੇ ਵਿੱਚੋਂ, ਇਸ ਤਰ੍ਹਾਂ ਦੇ ਫਿਜ਼ੀਕਲ ਹੈਂਡਸ ਆਨ ਕੰਮ ਦੇ ਵਿੱਚੋਂ, ਫਿਰ ਤੁਹਾਨੂੰ ਡਿਸਬਿਲਿਟੀ ਇੰਸ਼ੋਰੈਂਸ ਦੀ ਲੋੜ ਹੈ, ਜੋ ਕਿ ਸੱਟ ਲੱਗਣ ਦੇ ਸਮੇਂ 'ਤੇ ਫਿਰ ਤੁਹਾਨੂੰ ਇਨਕਮ ਰਿਪਲੇਸਮੈਂਟ ਦਿੰਦੇ ਹਨ, ਮਤਲਬ ਕਿ ਤੁਹਾਨੂੰ ਮਹੀਨੇ ਦੇ ਪੈਸੇ ਆਉਂਦੇ ਰਹਿਣਗੇ ਜਿੰਨੇ 'ਚ ਤੁਸੀਂ ਠੀਕ ਨਹੀਂ ਹੁੰਦੇ ਹੋ। ਜੇਕਰ ਤੁਸੀਂ ਸੈਲਫ ਇੰਪਲੋਇਡ ਹੋ ਅਤੇ ਤੁਹਾਨੂੰ ਪਤਾ ਹੈ ਕਿ ਮੇਰੀ ਕੋਈ ਵੀ ਬੈਨੀਫਿਟ ਹੈ ਹੀ ਨਹੀਂ, ਜੇਕਰ ਮੈਂ ਬਿਮਾਰ ਹੋ ਜਾਂਦਾ ਪ੍ਰੋਲੋਂਗ ਪੀਰੀਅਡ ਆਫ ਟਾਈਮ ਦੇ ਲਈ ਮੈਂ ਕੰਮ 'ਤੇ ਨਹੀਂ ਜਾ ਸਕਦਾ, ਫਿਰ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਲੋੜ ਹੈ, ਜਿਹਦੇ ਵਿੱਚ ਅਪੋਨ ਡਾਇਗਨੋਸਿਸ 25 ਡਿਫਰੈਂਟ ਬਿਮਾਰੀਆਂ ਤੋਂ ਤੁਹਾਨੂੰ ਲੰਪ ਸਮ ਪੈਸੇ ਮਿਲਦੇ ਹਨ, ਯਾਨੀ ਕਿ ਇਕੱਠੇ ਹੀ ਮਿਲਦੇ ਹਨ, ਜੀਂਦੇ ਜੀ ਹੀ ਮਿਲਦੇ ਹਨ, ਚਾਹੇ ਤੁਸੀਂ 1 ਲੱਖ ਦੀ ਚਾਹੇ 5 ਲੱਖ ਦੀ ਪਾਲਿਸੀ ਕਰਵਾਓ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣਾ ਬਜਟ ਦੇਖਣਾ ਹੈ, ਪਰ ਇਹ ਤੁਹਾਨੂੰ ਇੱਕ ਲਿਵਿੰਗ ਬੈਨੀਫਿਟ ਮਿਲਦੀ ਹੈ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਪੈਸਿਆਂ ਦੀ ਲੋੜ ਪੈਣੀ ਪੈਣੀ ਹੈ। ਸੋ ਇਹ ਤਾਂ ਇੱਕ ਜਨਰਲ ਬਰਾਡ ਐਕਸਪਲੇਨੇਸ਼ਨ ਹੈ ਕਿਹੜੀ ਇੰਸ਼ੋਰੈਂਸ ਕਿਸ ਤਰ੍ਹਾਂ ਕੰਮ ਕਰਦੀ ਹੈ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ। ਪਰ ਜੇਕਰ ਤੁਸੀਂ ਆਪਣੇ ਆਪ ਲਈ ਫੁੱਲ ਨੀਡਸ ਅਨਾਲਿਸਿਸ ਕਰਵਾ ਕੇ ਪਤਾ ਕਰਨਾ ਚਾਹੁੰਦੇ ਹੋ ਕਿਹੜੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਕਿੰਨੀ ਅਮਾਊਂਟ ਚਾਹੀਦੀ ਹੈ, ਫਿਰ ਤੁਸੀਂ ਸਾਡੇ ਨਾਲ ਜ਼ਰੂਰ ਅਪੋਇੰਟਮੈਂਟ ਬੁੱਕ ਕਰਕੇ ਬਿਨਾਂ ਕਿਸੇ ਆਬਲੀਗੇਸ਼ਨ ਤੋਂ ਆ ਕੇ ਮਿਲੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381। ਥੈਂਕ ਯੂ।
0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ ਹੋਇਆ
1: ਜੀ।
0: ਦੋਸਤੋ ਗਿਲ ਸਵੀਟ ਵਾਲੇ ਤੁਹਾਡੇ ਵਾਸਤੇ ਉਹਨਾਂ ਕੋਲ ਟਰੱਕ ਵੀ ਨੇ, ਹਰ ਤਰ੍ਹਾਂ ਦੀ ਓਕੇਜ਼ਨ ਹੋਵੇ ਕੋਈ ਵੀ, ਹੈ ਨਾ, ਅਤੇ ਕੇਟਰਿੰਗ ਕਰਦੇ ਨੇ, ਲਾਈਵ ਫੂਡ ਟਰੱਕ ਉਹਨਾਂ ਦੇ ਪਾਸ ਹੈਗੇ ਨੇ, ਅਤੇ 6 ਲੋਕੇਸ਼ਨ ਉਹਨਾਂ ਦੀ ਆਪਣੇ ਆਲੇ ਦੁਆਲੇ ਨੇ, 5 ਚਲੋ ਫਰੈਸ਼ਕੋ ਵਿੱਚ ਹੀ ਨੇ, ਅਤੇ ਇੱਕ ਹੈੱਡ ਆਫਿਸ ਇਹਨਾਂ ਦਾ ਹੈਗਾ 2131 ਵਿਲੀਅਮਸ ਪਾਰਕਵੇ ਏਅਰਪੋਰਟ ਦੇ, ਵਿਲੀਅਮਸ ਪਾਰਕਵੇ ਦੇ ਨੇੜੇ। ਨੰਬਰ ਉੱਥੋਂ ਦਾ 9057992616, ਗਿਲ ਸਵੀਟ ਐਂਡ ਫੈਕਟਰੀ, ਸ਼ੁੱਧ ਖੋਏ ਦੀਆਂ ਇਹ ਸਵੀਟਸ ਤਿਆਰ ਕਰਦੇ ਨੇ, ਅਤੇ ਤੁਸੀਂ ਹਰ ਓਕੇਜ਼ਨ 'ਤੇ ਆਪਣੇ ਕੇਟਰਿੰਗ ਵੀ ਕਰਵਾ ਸਕਦੇ ਹੋ
1: ਜੀ।
0: ਰੈਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਔਰ ਅੱਗੇ ਜਾ ਕੇ ਤੁਹਾਡੇ ਲਈ ਖਬਰਾਂ ਵੀ ਕਾਫੀ ਹੋਣੀਆਂ ਕੈਨੇਡਾ ਦੀਆਂ। ਸਮਰਾਜ ਸਤੋਰੀ ਪੇਸ਼ ਕਰਨ, ਕੀ ਹੋ ਰਿਹਾ ਬਾਬਾ ਟਰੰਪ ਨੇ ਕੀ ਕੈਨੇਡਾ ਨੇ ਟੈਰਿਫ ਲਗਾਏ ਨੇ, ਹਾਂਜੀ ਸਾਰੀ ਜਾਣਕਾਰੀ ਤੁਹਾਡੇ ਲਈ ਠੀਕ ਸ਼ਾਮ ਦੇ 6 ਵਜੇ ਤੱਕ ਹੋਏਗੀ
1: ਜੀ। ਆਪਣੇ ਘਰਾਂ ਚ ਕਲੀਅਰ ਟੈਂਟ ਲਗਵਾਉਣਾ ਹੋਵੇ ਜਾਂ ਵਾਈਟ ਟੈਂਟ ਲਗਵਾਉਣਾ ਚਾਹੁੰਦੇ ਹੋ, ਦੋਵੇਂ ਤਰ੍ਹਾਂ ਦੇ ਮਿਲ ਜਾਣਗੇ, ਤੇ ਵਾਟਰ ਪ੍ਰੂਫ ਟੈਂਟਸ ਹੁੰਦੇ ਨੇ ਇਹਨਾਂ ਦੇ ਕੋਲ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਬਹੁਤ ਸੋਹਣਾ ਸੋਹਣਾ ਸਾਰਾ ਸਮਾਨ ਲੈ ਕੇ ਆਉਂਦੇ ਆ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲਗਵਾ ਸਕਦੇ ਹੋ, ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਜਾਂ ਫੈਨਸ ਲਗਵਾ ਸਕਦੇ ਹੋ, ਅਤੇ ਨਾਲੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਧੀਆ ਵਿਆਹ ਸ਼ਾਦੀ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਹੈ 6477555696647992529 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਲੈਂਦੇ ਹਾਂ ਆਪਾਂ ਵਧੀਆ ਜਿਹਾ ਗੀਤ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
2: ਔਰ ਵਿਜ਼ਿਟ insuranceforyou.ca।
4: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
5: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਰਹਰ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
8: ਕਰਨੀ ਇਸ ਐਨ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਰ 905-789-1777.
7: ਦੋਸਤੋ, ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਚਲੋ AM 530 ਤੋਂ
9: ਜੀ, ਤੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲਿਆਂ ਦੀ। ਤੁਸੀਂ ਇਹਨਾਂ ਦੇ ਨਾਲ ਨਾਲ ਹਰ ਸੀਜ਼ਨ ਦੇ ਲਈ ਇਹਨਾਂ ਦੇ ਕੋਲੋਂ ਸਰਵਿਸ ਲੈ ਸਕਦੇ ਹੋ। ਸਪਰਿੰਗ ਕਲੀਨਅਪ ਹੋਵੇ, ਫਾਲ ਕਲੀਨਅਪ ਹੋਵੇ, ਪੂਰਾ ਇਹ ਵਧੀਆ ਤਰੀਕੇ ਦੇ ਨਾਲ ਸਫਾਈ ਕਰਕੇ ਜਾਂਦੇ ਨੇ। ਫਲਾਵਰ ਬੈੱਡ ਤੁਸੀਂ ਤਿਆਰ ਕਰਾਉਣੇ ਹੋਣ, ਨਵੀਂ ਸੋਡ ਇੰਸਟਾਲੇਸ਼ਨ ਕਰਾਉਣੀ ਹੋਵੇ, ਲੋਨ ਦੀ ਕਟਿੰਗ ਕਰਾਉਣੀ ਹੋਵੇ, ਗਾਰਡਨਿੰਗ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਲੋਨ ਮੇਨਟੇਨੈਂਸ ਕਰਾਉਣੀ ਹੈ, ਜਾਂ ਤੁਹਾਡੇ ਬੈਕਯਾਰਡ ਦੇ ਵਿੱਚ ਤੁਹਾਡੇ ਲੋਨ ਦੇ ਵਿੱਚ ਕਾਫੀ ਵੱਡੇ ਵੱਡੇ ਦਰਖਤ ਹੋ ਗਏ ਨੇ, ਤੁਸੀਂ ਟ੍ਰੀ ਟ੍ਰਿਮਿੰਗ ਕਰਾਉਣਾ ਚਾਹੁੰਦੇ ਹੋ, ਜਾਂ ਯਾਰਡ ਦੇ ਵਿੱਚੋਂ ਜਿੰਨਾ ਵੇਸਟ ਹੈਗਾ ਉਹਨੂੰ ਰਿਮੂਵ ਕਰਾਉਣਾ ਚਾਹੁੰਦੇ ਹੋ, ਤਾਂ SS ਲੋਨ ਕੇਅਰ ਨੂੰ ਯਾਦ ਰੱਖੋ। ਤੇ ਨਾਲੇ ਇਹ ਤੁਹਾਨੂੰ ਸਨੋ ਰਿਮੂਵਲ ਦੀ ਪੂਰੀ ਸਰਵਿਸ ਦਿੰਦੇ ਨੇ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ। ਹੁਣ ਅੱਗੇ ਸਨੋ ਸੀਜ਼ਨ ਆ ਹੀ ਰਿਹਾ ਆ, ਤਾਂ ਤੁਸੀਂ ਇਹਨਾਂ ਨੂੰ ਹੁਣੇ ਤੋਂ ਬੁੱਕ ਕਰ ਸਕਦੇ ਹੋ। ਕਾਫੀ ਵਧੀਆ ਫਾਸਟ ਐਂਡ ਰਿਲਾਇਬਲ ਸਨੋ ਕਲੀਅਰਿੰਗ ਕਰਦੇ ਨੇ, ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਐਕਸੈਸਿਬਲ ਬਣਾਉਂਦੇ ਨੇ ਤੁਹਾਡੇ ਲਈ, ਸਾਲਟਿੰਗ ਵੀ ਕਰਦੇ ਨੇ, ਸਾਲਟ ਵਗੈਰਾ ਸਾਰਾ ਇਹ ਪ੍ਰੋਪਰ ਪਾ ਕੇ ਜਾਣਗੇ। ਜੇ ਕਿਤੇ ਤੁਹਾਨੂੰ ਲੱਗਦਾ ਕਿ ਬਰਫ਼ ਜੰਮ ਜਾਂਦੀ ਹੈ ਤਾਂ ਡੀ ਆਈਸਿੰਗ ਵੀ ਕਰਦੇ ਨੇ। ਪ੍ਰੋਫੈਸ਼ਨਲ ਗ੍ਰੇਡ ਦੇ ਇਹਨਾਂ ਦੇ ਕੋਲ ਸਾਰੇ ਇਕਵਿਪਮੈਂਟ ਨੇ, ਸਾਰੀ ਮਸ਼ੀਨਰੀ ਬੜੀ ਵਧੀਆ ਆ, ਸੁਪੀਰੀਅਰ ਰਿਜ਼ਲਟਸ ਤੁਹਾਨੂੰ ਦਿੰਦੇ ਨੇ। ਇਹਨਾਂ ਦੀ ਟੀਮ ਕਾਫੀ ਐਕਸਪੀਰੀਅੰਸਡ ਹੈ, ਫਲੈਕਸੀਬਲ ਸਕੈਡਿਊਲਸ ਅਵੇਲੇਬਲ ਨੇ, ਤੁਸੀਂ ਚਾਹੇ ਇੱਕ ਇੱਕ ਵੀਕ ਬਾਅਦ ਇਹਨਾਂ ਦੇ ਕੋਲੋਂ ਸਰਵਿਸ ਲੈ ਸਕਦੇ ਹੋ, ਜਾਂ ਬਾਈ ਵੀਕਲੀ ਲੈ ਸਕਦੇ ਹੋ, ਜਾਂ ਫਿਰ ਆਪਣੀ ਪਸੰਦ ਦੇ ਚੋਇਸ ਦੇ ਨਾਲ ਕਸਟਮ ਟਾਈਮਿੰਗਸ ਚਾਹੁੰਦੇ ਹੋ ਤਾਂ ਤੁਸੀਂ ਹਰ ਟਾਈਮ ਦੇ ਵਿੱਚ ਇਹਨਾਂ ਨੂੰ ਬੁਲਾ ਸਕਦੇ ਹੋ। ਕੰਪੀਟੀਟਿਵ ਪ੍ਰਾਈਸਿੰਗ ਹੈ, ਕੋਈ ਹਿਡਨ ਫੀਸ ਨਹੀਂ ਹੈਗੀ, ਅਤੇ 100% ਸੈਟਿਸਫੈਕਸ਼ਨ ਗਰੰਟੀ ਹੈ। ਫ੍ਰੀ ਐਸਟੀਮੇਟ ਦੇ ਲਈ ਤੁਸੀਂ ਕਾਲ ਕਰੋ SS ਲੋਨ ਕੇਅਰ ਐਂਡ ਸਨੋ ਰਿਮੂਵਲ ਨੂੰ, ਨੰਬਰ ਹੈ 437-655-1984, 437-655-1984, ਇਹਨਾਂ ਦਾ ਨੰਬਰ ਹੈ।
7: ਔਰ ਮਨਪ੍ਰੀਤ ਫਿਰ ਆਪਾਂ ਲਈ ਆ ਗਿਆ, ਅਤੇ ਅਗਲਾ ਪ੍ਰੋ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ। ਨੌਰਥ ਅਮੈਰੀਕਾ ਦੀਆਂ ਸਾਰੀਆਂ ਖਬਰਾਂ ਹੋਣਗੀਆਂ, ਪਲੱਸ ਗੀਤ ਸੰਗੀਤ ਹੋਏਗਾ ਠੀਕ ਸ਼ਾਮ ਦੇ 6 ਵਜੇ ਤੱਕ। ਅਸੀਂ ਇੱਥੇ ਅੱਗ ਲੈਂਦੇ ਹਾਂ, ਕੱਲ੍ਹ ਨੂੰ 3 ਵਜੇ ਫਿਰ ਸ਼ਾਰਪ ਅਸੀਂ ਮਿਲਾਂਗੇ। ਅਗਲਾ ਪ੍ਰੋ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੀ। ਸਤਿ ਸ਼੍ਰੀ ਅਕਾਲ ਜੀ।
9: ਬਿਲਕੁਲ, ਸਾਨੂੰ ਇੱਥੇ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: Friday, September 18, 7 PM at the Living Arts Center, Mississauga.
1: Pehla aaya si badi mohabbat dikhti, ummeed kar raha hoon. Is baar bhi tujhe aashirwaad doge.
2: Ve aa ja do mein hal nachiye, nachiye baach baapa. Ve aa ja do mein hal nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਖੜੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 3742 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Suvare 10 to shaam 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, ਔਰ 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
3: ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-739
0: ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ।
5: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939, 416-999-5939, 416-969-5939। ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ

0: ਨਰਸਿਸ ਡਾਕਟਰ ਆਦਿ ਹੋਰ ਵੀ ਡਿਸਕਾਊਂਟ ਮਿਲੇਗਾ। ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2099-952-9532। ਮਨੂ ਸ਼ਰਮਾ ਹੋਰੀ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
1: अपने लाजवाब टेस्ट नाल पूरे ब्रैम्पटन नु दीवाना बना चुकी है किल स्वीट बेकरी, जिथे अवेलेबल है लजीज मिठाइयां दा खजाना, जिदे स्वाद दा काल हो चुकिया सारा जमाना। सिर्फ इना नहीं, उथों दे समोसे एक बार खाओगे ता बार बार खाओगे। गिल स्वीट फैक्ट्री जो बैंक्वेट हॉल एंड स्टोर्स नु होलसेल भी कर देने, इथे अवेलेबल है 100% वेज खाना, जिस करके तुसी लंगर समागमा अते पार्टीज लई केटरिंग भी करवा सकदे हो। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
2: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇ ਦੇਸ ਪਰਦੇ।
3: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਇਨਫੋਰਮੇਸ਼ਨ
3: ਕਾਲ ਅਸ ਨਾਓ 416-457-3381, 416-457-3381 ਜਾਂ ਫਿਰ 416-725-2551, 416-725-2551।
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
4: 905-564-6444।

503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟਿਲ 6 PM ਹੁਣ ਸਾਡੇ ਨਾਲ ਐਨ 6 ਵਜੇ ਤੱਕ ਜਾਂ ਫਿਰ ਆਪਣੇ ਵੱਧ ਤੋਂ ਵੱਧ ਪਾਸਿਬਲ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ AM 5 ਜਿਹੜੇ ਦੇਸ ਪ੍ਰਦੇਸ ਨਾਲ ਜੁੜੇ ਰਹੋ। ਅਤੇ ਅੱਜ ਵੀ ਦੋਸਤੋ ਤੁਹਾਨੂੰ ਤੁਹਾਡੇ ਹੀ ਮੁਲਕ ਕੈਨੇਡਾ ਦੀਆਂ, ਤੁਹਾਡੇ ਹੀ ਪ੍ਰੋਵਿੰਸ ਅੰਟੇਰੀਓ ਦੀਆਂ ਅਤੇ ਤੁਹਾਡੇ ਲੋਕੋ ਬ੍ਰੈਂਪਟਨ ਐਂਡ ਬਿਯੋਂਡ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅੱਜ ਦੀਆਂ ਜਿਹੜੀਆਂ ਸਭ ਤੋਂ ਵੱਡੀਆਂ ਬ੍ਰੇਕਿੰਗ ਖਬਰਾਂ ਹਨ, ਖਾਸ ਤਾਂ US ਟ੍ਰੇਡ ਦੇ ਨਾਲ, ਟੈਰਿਫਸ ਦੇ ਨਾਲ ਅਤੇ ਕਾਊਂਟਰ ਟੈਰਿਫਸ ਦੇ ਨਾਲ ਅਤੇ ਹੋਰ ਰਿਟੈਲੀਏਸ਼ਨ ਦੇ ਨਾਲ, ਉਹਦੇ ਬਾਰੇ ਵੀ ਬਹੁਤ ਜਲਦ, ਬਹੁਤ ਡੀਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਪੇਸ਼ ਕਰਾਂਗੇ ਅਤੇ ਜਾਣਕਾਰੀ ਪੇਸ਼ ਕਰਦੇ ਹੀ ਰਹਾਂਗੇ ਐਨ 6 ਵਜੇ ਤੱਕ ਹੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੀ ਕੁਛ ਨਾ ਕੁਛ ਫਾਇਦਾ ਕਰਵਾਈਏ, ਕੁਛ ਨਾ ਕੁਛ ਕੰਮ ਦੀਆਂ ਗੱਲਾਂ, ਕੁਛ ਨਾ ਕੁਛ ਪਰਿਵਾਰ ਦੇ ਵਿੱਚ ਨਿਤ ਰੋਜ਼ ਹੀ ਮੋਰਗੇਜ, ਰੀਅਲ ਅਸਟੇਟ, ਇੰਸ਼ੋਰੈਂਸ, ਇਮੀਗ੍ਰੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਐਜੂਕੇਸ਼ਨ, ਡੈਟ ਅਤੇ

0: ਖਬਰਾਂ ਵੀ ਕੁਛ ਸੇਲਸ ਤੇ ਕੁਛ ਸ਼ੋਅਸ ਦੇ ਬਾਰੇ ਵੀ ਕੁਛ ਇਨਫੋਰਮੇਸ਼ਨ ਸਾਡੇ ਖਾਸ ਸਪਾਂਸਰਸ ਵੀ ਆ ਕੇ ਤੁਹਾਡੇ ਤੱਕ ਪੇਸ਼ ਕਰਨਗੇ ਸਾਨੂੰ ਕੁਛ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਤਾਂ ਨਿੱਤ ਰੋਜ਼ ਹੀ ਮਿਲਦਾ ਹੀ ਮਿਲਦਾ ਹੈ ਤੁਹਾਨੂੰ ਸੁਣ ਕੇ ਜਾਂ ਵੇਖ ਕੇ ਕਾਫੀ ਜ਼ਿਆਦਾ ਫਾਇਦਾ ਵੀ ਹੋ ਸਕਦਾ ਹੈ ਅਤੇ ਨਾਲ ਦੀ ਨਾਲ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੂਰੀ ਕੋਸ਼ਿਸ਼ ਕਰਾਂਗੇ ਟਰਨ ਬਾਈ ਟਰਨ ਬਾਰੀ ਬਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ ਸੋ ਸਮਥਿੰਗ ਫਾਰ ਐਵਰੀਵਨ ਗੀਤ ਸੰਗੀਤ ਵੀ ਕੰਮ ਦੀਆਂ ਗੱਲਾਂ ਵੀ ਅਤੇ ਨਾਲ ਦੀ ਨਾਲ ਕੁਛ ਖਬਰਾਂ ਅਤੇ ਵਿਚਾਰ ਵੀ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਲਾਈਵ ਸਟੂਡੀਓ ਦੇ ਵਿੱਚ ਆਫ ਦੀਅਰ ਕੋਈ ਵੀ ਗੱਲਬਾਤ ਕਰਨੀ ਹੋਵੇ ਇੱਕੋ ਇੱਕ ਨੰਬਰ ਘੁਮਾਉਣਾ ਹੈ ਹੁਣ ਤੋਂ ਲੈ ਕੇ 6 PM ਤੱਕ ਉਹ ਨੰਬਰ ਹੈ 905-564-4446 905-564-4446 905-564-6444 ਸਾਡਾ ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ ਜਾਂ ਫਿਰ ਦੋਸਤੋ ਤੁਸੀਂ ਕਿਸੇ ਵੀ ਟਾਈਮ 'ਤੇ ਆਪਦਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ ਸਾਨੂੰ ਸਟੂਡੀਓ ਦੇ ਵਿੱਚ ਹੀ ਵਟਸਐਪ 'ਤੇ ਵੀ ਮੈਸੇਜ ਭੇਜ ਸਕਦੇ ਹੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਵੇ ਤੁਹਾਨੂੰ ਐਂਸਰ ਵੀ ਕਰ ਦਈਏ ਚਾਹੇ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਪਸੰਦ ਦਾ ਕੋਈ ਗੀਤ ਸੰਗੀਤ ਰਿਕੁਐਸਟ ਕਰਨਾ ਹੋਵੇ ਚਾਹੇ ਕਿਸੇ ਵੀ ਸਪੈਸੀਫਿਕ ਸਾਡੇ ਐਡਵਰਟਾਈਜ਼ਰ ਦਾ ਤੁਹਾਨੂੰ ਫੋਨ ਨੰਬਰ ਅਦਾ ਪਤਾ ਚਾਹੀਦਾ ਹੋਵੇ ਜਾਂ ਕੋਈ ਵੀ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਜ਼ਰੂਰੀ ਕੰਮ ਕਾਰ ਪੈ ਗਿਆ ਹੈ ਉਹਦੀ ਕੋਈ ਫੋਨ ਨੰਬਰ ਕੋਈ ਅਦਾ ਪਤਾ ਚਾਹੀਦਾ ਹੋਵੇ ਉੱਦਾਂ ਹੀ ਹਾਏ ਹੈਲੋ ਮੈਸੇਜ ਭੇਜਣਾ ਹੋਵੇ ਤੁਸੀਂ ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381 416-457-3381 ਤੇ ਟੈਕਸਟ ਜਾਂ ਵਟਸਐਪ ਮੈਸੇਜ ਭੇਜ ਸਕਦੇ ਹੋ ਸੋ ਇੱਕ ਮਿਸਟਰ ਮਾਨ 4699 ਤੁਹਾਡੀ ਕਾਲ ਆ ਰਹੀ ਆ 2-3 ਮਿੰਟ ਠਹਿਰ ਜਾਓ ਜਦੋਂ ਆਫ ਦੀ ਏਅਰ ਆ ਉਦੋਂ ਹੀ ਫੋਨ ਚੱਕਿਆ ਜਾ ਸਕਦਾ ਹੈ ਮਾਨ ਸਾਹਿਬ ਠਹਿਰ ਜਾਓ ਆਪਾਂ ਫੋਨ ਚੱਕ ਲਾਂਗੇ ਜਦੋਂ ਆਫ ਦੀ ਏਅਰ ਜਾਵਾਂਗੇ ਫਿਲਹਾਲ ਤੁਹਾਨੂੰ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਸੋ ਅੱਜ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਸਾਡੀ ਕੈਨੇਡੀਅਨ ਫੈਡਰਲ ਸਰਕਾਰ ਦੇ ਵੱਲੋਂ US ਦੇ ਤਕਰੀਬਨ 900 ਗੁੱਡਸ 'ਤੇ ਜੋ ਕਿ ਕੈਨੇਡਾ ਤੱਕ ਇੰਪੋਰਟ ਕੀਤੇ ਜਾਂਦੇ ਨੇ ਉਹਨਾਂ 'ਤੇ ਹੁਣ 15 ਤੋਂ ਲੈ ਕੇ 25 ਤੋਂ ਲੈ ਕੇ 50% ਤੱਕ ਦੇ ਵੇਰੀਇੰਗ ਡਿਫਰੈਂਟ ਪਰਸੈਂਟੇਜ ਦੇ ਹੁਣ ਕਾਊਂਟਰ ਟੈਰਿਫਸ ਸ਼ੁਰੂ ਕੀਤੇ ਗਏ ਨੇ ਬਦਲੇ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਤਾਂ ਇਹਨਾਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਰਨ ਕਰ ਦਿੱਤਾ ਸੀ ਕਿ ਜੇਕਰ ਕੋਈ ਵੀ ਰਿਟੈਲੀਏਸ਼ਨ ਅੱਜ ਦੀ ਤਰੀਕ ਕੀਤੀ ਜਾਂਦੀ ਹੈ ਕੈਨੇਡਾ ਦੇ ਵੱਲੋਂ ਫਿਰ ਦੇਖਿਓ ਨਵੇਂ ਸਾਲ ਜੈਨੁਅਰੀ 1, 2027 ਨੂੰ ਅਸੀਂ ਜਿੰਨੀਆਂ ਵੀ ਕੈਨੇਡਾ ਤੋਂ ਲੈ ਕੇ ਅਮੈਰੀਕਾ ਤੱਕ ਗੱਡੀਆਂ ਵੀ ਟਰੱਕ ਵੀ ਆਰੋ ਪਾਰਟਸ ਵੀ ਸਟੀਲ ਵੀ ਇੰਪੋਰਟ ਕੀਤਾ ਜਾਂਦਾ ਹੈ ਅੱਜ ਜੋ ਵੀ ਟੈਰਿਫ ਰੇਟ ਹੈ ਉਹਨੂੰ ਅਸੀਂ ਸਿੱਧੇ 50% ਤੱਕ ਵਧਾ ਦੇਣਾ ਹੈ ਪਰ ਉਹ ਤਾਂ ਬਹੁਤ ਦੂਰ ਦੀ ਨਵੇਂ ਸਾਲ ਦੀ ਗੱਲ ਆ ਨਵਾਂ ਸਾਲ ਛੱਡੋ ਅੱਜ US ਟ੍ਰੇਡ ਰੈਪ੍ਰੈਜ਼ੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ ਕਿ ਅੱਜ ਸ਼ਾਮ ਤੱਕ ਹੀ ਹੋਰ ਰਿਟੈਲੀਏਸ਼ਨ ਹੋਰ ਐਸਕਲੇਸ਼ਨ US ਦੇ ਵੱਲੋਂ ਵੀ ਅਨਾਊਂਸ ਕੀਤੀ ਜਾ ਸਕਦੀ ਹੈ ਹੁਣ ਸਾਡੇ ਇੱਕ ਕੁਬੈਕ ਬੇਸਡ ਐਂਡ ਅਮੈਰੀਕਾ ਬੇਸਡ ਮੈਸਿਵ ਬੰਬਾਰਡੀਏ ਜੈਟ ਪ੍ਰੋਡਿਊਸਰ ਨੂੰ ਵੀ ਸਿੰਗਲ ਆਊਟ ਕੀਤਾ ਗਿਆ ਹੈ ਟਾਰਗੇਟ ਕੀਤਾ ਗਿਆ ਹੈ ਜਿਨ੍ਹਾਂ ਦੇ ਹਰੇਕ ਸਾਲ ਹੀ ਕੁੱਲ ਮਿਲਾ ਕੇ ਜਿੰਨੇ ਵੀ ਦੁਨੀਆ ਭਰ ਦੇ ਮੁਲਕਾਂ ਤੱਕ ਸੇਲਾਂ ਹੁੰਦੀਆਂ ਨੇ ਉਸ ਪੂਰੀ ਗਿਣਤੀ ਦੇ ਵਿੱਚੋਂ ਵੈਸਟ ਮਜੋਰਟੀ ਜਹਾਜ਼ ਇਕੱਲੇ ਅਮਰੀਕਾ ਨੂੰ ਹੀ ਵੇਚੇ ਜਾਂਦੇ ਨੇ ਜੇਕਰ ਡੋਨਲਡ ਟਰੰਪ ਆਪਦਾ ਵਾਅਦਾ ਦਾ ਪੱਕਾ ਰਹਿੰਦਾ ਹੈ ਕਿ ਬੰਬਾਰਡੀਏ ਨੂੰ ਉਹ ਬੈਨ ਕਰੂਗਾ US ਦੇ ਵਿੱਚ ਕੋਈ ਵੀ ਸੇਲਸ ਕਰਨ ਦੇ ਲਈ ਫਿਰ ਤਾਂ ਦੋਸਤੋ ਉਹ ਮਲਟੀ ਬਿਲੀਅਨ ਡਾਲਰ ਕੈਨੇਡਾ ਦੀ ਇਕਾਨਮੀ ਨੂੰ GDP ਨੂੰ ਕੰਟਰੀਬਿਊਟ ਕਰਨ ਵਾਲੀ ਕੰਪਨੀ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਕੰਮ 'ਤੇ ਲਾਉਣ ਵਾਲੀ ਕੰਪਨੀ ਸਪੈਸੀਫਿਕਲੀ ਕੁਬੈਕ ਦੇ ਵਿੱਚ ਹੀ ਟਾਰਗੇਟ ਕੀਤੀ ਗਈ ਕੰਪਨੀ ਤਾਂ ਪੂਰੀ ਤਰ੍ਹਾਂ ਤਬਾਹ ਹੋ ਸਕਦੀ ਹੈ ਜਾਂ ਕਾਫੀ ਬੁਰੀ ਹੱਦ ਤੱਕ ਤਾਂ ਰਿਡਿਊਸ ਕੀਤੀ ਜਾ ਸਕਦੀ ਹੈ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਹੁਣ ਦੋਸਤੋ ਪਿਛਲੇ ਕੁਛ ਕੁ ਦਿਨਾਂ ਤੋਂ ਕਾਫੀ ਜ਼ਿਆਦਾ ਚਰਚਾ ਪੋਲੀਟੀਕਲ ਸਰਕਲਸ ਦੇ ਵਿੱਚ ਈਵਨ ਮੇਨ ਸਟ੍ਰੀਮ ਮੀਡੀਆ 'ਤੇ ਹੋ ਰਹੀ ਹੈ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਜਾਂ ਕਿਸੇ ਕਾਰਨ ਦੇ ਨਾਲ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹਦੀ ਆਲਰੇਡੀ ਇੱਕ ਵੈਰੀ ਸਲਿਮ ਇੱਕੋ ਹੀ MP ਵੱਧ ਦੇ ਨਾਲ ਸਲਿਮ ਮਜੋਰਟੀ ਸਰਕਾਰ ਹੈ ਉਹ ਇੱਕ ਸਨੈਪ ਇਲੈਕਸ਼ਨ ਦੁਬਾਰਾ ਤੋਂ ਟ੍ਰਿਗਰ ਕਰ ਸਕਦਾ ਹੈ ਹੁਣ ਕਈ ਲੋਕਾਂ ਨੇ ਸੋਚਣਾ ਯਾਰ ਪਿਛਲੇ ਸਾਲ ਤਾਂ ਇਲੈਕਸ਼ਨ ਸੀ ਮਜੋਰਟੀ ਤਾਕਤ ਤਾਂ ਹੈਗੀ ਆ ਬਥੇਰੀਆਂ ਹੋਰ ਬਾਏ ਇਲੈਕਸ਼ਨ ਵੀ ਰਹਿੰਦੀਆਂ ਨੇ ਉਹਨਾਂ ਦੇ ਵਿੱਚੋਂ ਹੋਰ 5-6 ਜਿੱਤ ਕੇ ਤਾਂ ਇਹਨਾਂ ਦੀ ਮਜੋਰਟੀ ਵੱਧ ਵੀ ਸਕਦੀ ਆ ਇਹਦਾ ਕਾਰਨ ਕੀ ਹੋ ਸਕਦਾ ਹੈ power, consolidation of power, nothing else. Lalach hai, bhukhi hai, eh sirf te sirf greed hi hai apni political power nu vadhaun de layi. Kyon? Kyunki inna da asal de vich koi bhi stand hai hi nahi, kisi bhi political party de koi asli stand ta hai hi nahi. Nit roz hi eh chameleon vangu kirliya vangu rang badalde ne. So ekko ek karan ho sakda hai just for power te aapdiyan jeban bharan de layi. Hun ਪਤਾ ਲੱਗ ਗਿਆ ਹੈ ਬਲੂਮਬਰਗ ਨਿਊਜ਼ ਤੇ ਮਲਟੀਪਲ ਹੋਰ ਹੁਣ ਕੈਨੇਡੀਅਨ ਮੀਡੀਆ ਆਊਟਲੈਟਸ ਵੀ ਦੱਸ ਰਹੇ ਨੇ ਕਿ ਅਗਲੇ ਹਫ਼ਤੇ 16 ਤੇ 17 ਤਰੀਕ ਨੂੰ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਛੱਡੋ ਪਰੇ ਕੈਨੇਡੀਅਨ ਇੱਥੇ ਲੋਕਾਂ ਨੂੰ ਕੈਨੇਡੀਅਨ ਜਨਤਾ ਨੂੰ ਕੈਨੇਡੀਅਨ ਸਟਰਗਲ ਕਰ ਰਹੀ ਇਕਾਨਮੀ ਨੂੰ ਅਤੇ ਕੋਈ ਵੀ ਲੋੜ ਤਾਂ ਹੈ ਨਹੀਂ ਇੱਥੇ ਕੈਨੇਡੀਅਨ ਪਾਰਲੀਮੈਂਟ ਨੂੰ ਅਰਲੀ ਰਿਜ਼ੂਮ ਕਰਨ ਦੇ ਲਈ ਭਾਵੇਂ ਅਸੀਂ ਇਸ ਮੁਲਕ ਦੇ ਵਿੱਚ ਅਪੇਰੈਂਟਲੀ ਇੱਕ ਵਾਰ ਦੇ ਵਿੱਚ ਐਂਟਰ ਕਰ ਚੁੱਕੇ ਯੂ ਐਸ ਦੇ ਨਾਲ ਪਰ ਕੋਈ ਵੀ ਇਹਨਾਂ ਨੂੰ ਦਿਲਚਸਪੀ ਹੈ ਨਹੀਂ ਇੱਥੇ ਪਾਰਲੀਮੈਂਟ ਨੂੰ ਅਰਲੀ ਔਨ ਟਾਈਮ ਸ਼ੁਰੂ ਕਰਨ ਦੇ ਲਈ ਇਨਸਟੈਡ ਅਗਲੇ ਹਫ਼ਤੇ ਹੀ 16 ਅਤੇ 17 ਤਰੀਕ ਨੂੰ ਸਾਡਾ ਪ੍ਰਾਈਮ ਮਿਨਿਸਟਰ ਚੱਲਿਆ ਹੈ ਯੂਰਪ ਫਰਾਂਸ ਤੱਕ ਕੀ ਕਰਨ basically bina legally join karn ton oh full out 99.9% without being a legal member of the EU the member he ban chalya hai pata lag gaya hai according to multiple different news outlets ke 16 te 17 tarikh nu Mark Carney Ursula von der Leyen dinal European Union the parliament nu address karuga te oh de vich kahuga ke dekho ek taraf America ek taraf China donne hi ek dooje nal lad rahe ne global power and dominance in politics and in trade and in economy and in military and critical resources etc horna sanu katthe hoke jinne vi assi middle power a katthe ਹੋ ਕੇ ਇੱਕ ਨਿਊ ਵਰਲਡ ਆਰਡਰ ਸਟੈਬਲਿਸ਼ ਕਰਨਾ ਪੈਣਾ ਹੈ ਰਲ ਮਿਲ ਕੇ ਕਿਉਂਕਿ ਇਕੱਲੇ ਇਕੱਲੇ ਤਾਂ ਆਪਾਂ ਕੱਖ ਹੀ ਨਹੀਂ ਕਰ ਸਕਦੇ ਸੋ ਉਹਨੇ ਜਾ ਕੇ ਅਪੇਰੈਂਟਲੀ ਅਕੋਰਡਿੰਗ ਟੂ ਹਰ ਮਲਟੀਪਲ ਸੋਰਸਿਸ ਕੈਨੇਡਾ ਨੂੰ ਇੱਕ ਟੈਕਨੀਕਲ ਬਟ ਨਾਟ ਫੋਰਮਲ ਮੈਂਬਰ ਆਫ ਦ ਯੂਰੋਪੀਅਨ ਯੂਨੀਅਨ ਬਣਾ ਹੀ ਦੇਣਾ ਆਲ ਬਟ ਇਨ ਨੇਮ ਅਸੀਂ ਇੱਕ EU ਦੇ ਮੈਂਬਰ ਹੀ ਹੋਵਾਂਗੇ ਬੇਸਿਕਲੀ ਸਾਡੀ ਇੱਥੇ ਕੋਈ ਵੀ ਖਾਸ ਡਿਵੈਲਪਮੈਂਟ ਨਹੀਂ ਵਧਣੀ ਨਾ ਤਾਂ ਕੋਈ ਵੀ ਖਾਸ ਆਮ ਕੋਈ ਸਮਾਲ ਬਿਜ਼ਨਸ ਜਾਂ ਇੰਪਲੋਇਮੈਂਟ ਵਧਣੀ ਹੈ ਸਿਰਫ ਸਾਡਾ ਹੀ ਜਿਹੜਾ ਨੈਚੁਰਲ ਰੀਸੋਰਸ ਹੈ ਕ੍ਰਿਟੀਕਲ ਮਿਨਰਲਸ ਹਨ ਐਨਰਜੀ ਹੈ ਸਾਡੇ ਹੀ ਮੁਲਕ ਨੂੰ ਸਟ੍ਰਿਪ ਕਰਕੇ ਪੀਸ ਬਾਈ ਪੀਸ ਵੇਚਿਆ ਜਾਣਾ ਹੈ ਯੂਰਪ ਤੱਕ ਕਿ ਉੱਥੇ ਜਾ ਕੇ ਉਹਨੂੰ ਪ੍ਰੋਸੈਸ ਕਰਕੇ ਕੁਛ ਨਾ ਕੁਛ ਬਣਾਇਆ ਜਾ ਸਕਦਾ ਹੈ ਇਹ ਹੀ ਇਹਨਾਂ ਦਾ ਇਰਾਦਾ ਹੈ ਹਾਂ ਅਫਕੋਰਸ ਇੱਥੇ ਕੋਈ ਨਾ ਕੋਈ ਟੈਕਸ ਰੈਵਨਿਊ ਤਾਂ ਜਨਰੇਟ ਹੋਊਗਾ ਵੱਡੇ ਵੱਡੇ ਕਾਰਪੋਰੇਸ਼ਨ ਦਾ ਰੈਵਨਿਊ ਜਨਰੇਟ ਹੋਊਗਾ ਬਟ ਓਨਲੀ ਫੋਰ ਦ ਪਰਪਸ ਆਫ ਗੈਟਿੰਗ ਰਿਡ ਆਫ ਆਰ ਨੈਚੁਰਲ ਰੀਸੋਰਸਿਸ ਨਾਟ ਡਿਵੈਲਪਿੰਗ ਦਮ ਜਿਹਦੇ ਨਾਲ ਤਾਂ 10 ਗੁਣਾ ਵੱਧ ਤਰੱਕੀ ਹੋ ਸਕਦੀ ਆ ਨਾਲ ਦੀ ਨਾਲ ਟ੍ਰੇਡ ਦੇ ਵਿੱਚ ਵੀ ਨਵੇਂ ਸਪਲਾਈ logistics and management establish kar liye name trade routes the infrastructure taiyar kar liye military de vich vi defense de vich vi te khas the critical resources mineral de vich vi ek and the naal da space exploration de vich vi assi EU de naal hun jyada nede hovange basically bina legal member ban to hi ek member banange this is going to happen next week ਹੁਣ ਆਹੀ ਤਾਂ ਇੱਕ ਇਸ਼ੂ ਹੁਣ ਹੋ ਸਕਦੀ ਹੈ ਇੱਕ ਟ੍ਰਿਗਰ ਹੋ ਸਕਦਾ ਹੈ ਕਿ ਮਾਰਕ ਕਾਰਨੀ ਕੈਨੇਡੀਅਨ ਲੋਕਾਂ ਨੂੰ ਕਹੂਗਾ ਕਿ ਦੇਖੋ ਜੀ ਹੁਣ ਤਾਂ ਅਮੈਰੀਕਾ ਦੇ ਨਾਲ ਟ੍ਰੇਡ ਕਰਨਾ ਤਾਂ ਬਹੁਤ ਔਖਾ ਹੋ ਚੁੱਕਿਆ ਹੈ ਉਹ ਸਾਨੂੰ ਚੱਜ ਦੀ ਡੀਲ ਨਹੀਂ ਦੇ ਰਹੇ ਹਨ ਭਾਵੇਂ ਅਮਰੀਕਾ ਕਹੀ ਜਾਂਦਾ ਕਿ ਦੁਨੀਆ ਭਰ ਦੇ ਮੁਲਕਾਂ ਦੇ ਵਿੱਚੋਂ ਅਸੀਂ ਤੁਹਾਨੂੰ ਹੀ ਸਭ ਤੋਂ ਵੱਧ ਹੀ ਦੇਣ ਲਈ ਤਿਆਰ ਹੋ ਗਏ ਸੀ ਅਤੇ ਕੈਨੇਡਾ ਨੇ ਹੀ ਜਾਣ ਬੁੱਝ ਕੇ ਅਖੀਰਲੇ ਘੰਟੇ ਵਿੱਚ ਡੀਲ ਬਰਬਾਦ ਕੀਤੀ ਆ ਇਹੀ ਪੋਲੀਟੀਕਲ ਫਾਇਦੇ ਲਈ ਇਹੀ ਪੋਲੀਟੀਕਲ ਜਿਮਨਾਸਟਿਕਸ ਦੇ ਲਈ ਲੋਕਾਂ ਨੂੰ ਵਾ ਬਸ ਗੋਲ ਚੱਕਰਾਂ ਦੇ ਵਿੱਚ ਭਜਾਉਣ ਦੇ ਲਈ ਦਿਖਾਉਣ ਦੇ ਲਈ ਕਿ ਅਸੀਂ ਹੁਣ ਅਮੈਰੀਕਾ 'ਤੇ ਰਿਲਾਈ ਕਰ ਹੀ ਨਹੀਂ ਸਕਦੇ ਸਾਨੂੰ EU ਦੀਆਂ ਬਾਹਾਂ ਤੱਕ ਅਤੇ ਸ਼ਾਇਦ ਚਾਈਨਾ ਦੀਆਂ ਬਾਹਾਂ ਤੱਕ ਭੱਜਣਾ ਪਊਗਾ ਮੇਬੀ ਇਹੀ ਇੱਕ ਮੇਨ ਕਾਰਨ ਹੋ ਸਕਦਾ ਹੈ ਕੈਨੇਡੀਅਨ ਜਨਤਾ ਨੂੰ ਪੁੱਛਿਆ ਜਾਊਗਾ ਕਿ ਸਾਨੂੰ ਅਮੈਰੀਕਾ ਦੇ ਨਾਲ ਇੰਨੇ ਪੁਰਾਣੇ ਇੰਨੇ ਡੂੰਘੇ ਰਿਸ਼ਤੇ ਤੋੜ ਕੇ ਉਹੀ ਹੁਣ ਵਧਾਉਣੇ ਚਾਹੀਦੇ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਇਹਦੇ ਪਿੱਛੇ ਹੀ ਮੇਨ ਕਾਰਨ ਹੀ ਸ਼ਾਇਦ ਇੱਕ ਸਨੈਪ ਇਲੈਕਸ਼ਨ ਰੱਖੀ ਜਾ ਸਕਦੀ ਆ ਜੋ ਕਿ ਕਿਉਂਕਿ ਇੰਨੇ ਜ਼ਿਆਦਾ ਲੋਕ ਭੇਡ ਚਾਲ ਦੇ ਵਿੱਚ ਨੇ ਕਿਉਂਕਿ ਇੰਨੇ ਜ਼ਿਆਦਾ ਅੰਧ ਭਗਤ ਨੇ ਜੋ ਕਿ ਐਲਬੋਜ਼ ਆਫ ਏਰੀਅਟਸ ਗੁੰਮਰਾਹ ਕੀਤੇ ਜਾ ਰਹੇ ਨੇ ਮੇਨ ਸਟ੍ਰੀਮ ਪ੍ਰੋਪਾਗੈਂਡਾ ਦੇ ਨਾਲ ਲੱਗਦਾ ਤਾਂ ਹੈ ਕਿ ਇਹ ਸੁਪਰ ਮੈਜੋਰਟੀ ਮੇ ਬੀ 200 ਪਲੱਸ ਮੇ ਬੀ 210 220 230 240 ਪਲੱਸ ਐਮ ਪੀ ਤਾਂ ਬਣਾ ਹੀ ਲੈਣਗੇ ਫਿਰ ਘੱਟ ਤੋਂ ਘੱਟ ਤਾਂ ਅਗਲੇ 4 ਸਾਲ ਇਫ ਨਾ ਫੋਰਐਵਰ ਹੀ ਰਾਜ ਕਰਨਗੇ ਇਸ ਮੁਲਕ ਦੇ ਵਿੱਚ ਪਰ ਹੁਣ ਦੋਸਤੋ ਕਾਫੀ ਜ਼ਿਆਦਾ ਮੰਨੇ ਪਰਮੰਨੇ ਇੱਥੇ ਕੈਨੇਡੀਅਨ ਇਕਾਨਮਿਸਟ ਨੇ ਇਕਨੋਮਿਕਸ ਦੇ ਪ੍ਰੋਫੈਸਰ ਨੇ ਉਹ ਕਹਿ ਰਹੇ ਨੇ ਕਿ ਐਲਬੋਜ਼ ਅਪ ਜਿਹੜੀ ਇੱਕ ਆਈਡੀਓਲੋਜੀ ਹੈ ਉਹ ਸਿਰਫ ਤੇ ਸਿਰਫ ਇਮੋਸ਼ਨਲ ਹੀ ਇੱਕ ਆਈਡੀਓਲੋਜੀ ਹੈ ਇਮੋਸ਼ਨ ਦੇ ਵਿੱਚ ਬੇਸ ਬੇਸਡ ਹੈ। ਇਹ ਛੋਟੇ ਜਵਾਕਾਂ ਦੇ ਵਾਂਗੂ ਹੀ ਲੋਕਾਂ ਨੂੰ ਇਮੋਸ਼ਨ ਦੇ ਨਾਲ ਰਾਇਲ ਅਪ ਕਰਕੇ ਬੇਵਕੂਫ ਬਣਾ ਰਹੇ ਨੇ। ਅਸਲ ਦੇ ਵਿੱਚ ਇਹ ਕੋਈ ਵੀ ਟਰੇਡ ਸਟਰੈਟਜੀ, ਟਰੇਡ ਨੈਗੋਸ਼ੀਏਸ਼ਨ ਹੈ ਹੀ ਨਹੀਂ। ਮਲਟੀਪਲ ਡਿਫਰੈਂਟ ਸੋਰਸਿਸ ਦੇ ਮੁਤਾਬਕ ਹੁਣ ਲੱਖਾਂ ਤੱਕ ਦੀਆਂ ਜੋਬ ਲਾਸਿਸ ਇਸ ਮੁਲਕ 'ਚ ਪੇਸ਼ ਹੋਣੀਆਂ, ਜਲਦ ਪੇਸ਼ ਹੋਣੀਆਂ, ਅਤੇ ਨਾਲ ਦੀ ਨਾਲ ਤਰੱਕੀ ਤਾਂ ਭੁੱਲ ਹੀ ਜਾਓ, ਨੈਗੇਟਿਵ ਗਰੋਥ ਹੀ ਪੇਸ਼ ਹੋਣੀ ਹੈ। ਜਿੱਥੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਸੀ ਕਿ G7 ਮੁਲਕਾਂ ਦੇ ਵਿੱਚੋਂ ਸਭ ਤੋਂ ਵੱਧ ਤਰੱਕੀ ਕਰਾਂਗੇ, ਫਾਸਟੈਸਟ ਗਰੋਥ ਦਿਖਾਵਾਂਗੇ। ਅਨਫੋਰਚੁਨੇਟਲੀ ਤਾਂ ਕੈਨੇਡਾ ਰੀਅਲਿਸਟਿਕਲੀ ਸਪੀਕਿੰਗ G7 ਦੇ ਵਿੱਚ ਤਾਂ ਹੁਣ ਰਿਹਾ ਹੀ ਨਹੀਂ ਹੈਗਾ ਇਨ ਟਰਮਸ ਆਫ GDP, ਵੇ ਵੇ ਡਾਊਨ ਲੋਅਰ ਇਨ ਦਾ ਲਿਸਟ। ਪਰ ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਸਵੇਰੇ ਹੀ ਤੜਕੇ ਹੀ ਉੱਠ ਕੇ ਹੀ ਬਿਨਾਂ ਕੋਈ ਵੀ ਜਰਨਲਿਸਟ ਨੂੰ ਕੋਈ ਸੱਦ ਕੇ, ਬਿਨਾਂ ਕੋਈ ਵੀ ਸਵਾਲ ਦਾ ਜਵਾਬ ਦੇਣ ਤੋਂ ਚੁੱਪ ਚਾਪ ਇੱਕ 15 ਮਿੰਟ ਦੀ ਫ੍ਰੀ ਰਿਕਾਰਡਿਡ ਵੀਡੀਓ ਰਿਲੀਜ਼ ਕੀਤੀ, ਜਿਹਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਕੀ ਕਿਹਾ, ਕੈਨੇਡੀਅਨਸ ਨੂੰ ਵਾਰਨ ਕੀਤਾ ਕਿ ਔਖੇ ਟਾਈਮ ਆਉਣ ਵਾਲੇ ਨੇ। ਔਖੇ ਟਾਈਮ ਹਜੇ ਆਏ ਨਹੀਂ, ਫਿਰ ਤਾਂ ਰੱਬ ਰਾਖਾ ਹੀ ਆ ਇਸ ਮੁਲਕ ਦਾ। ਜੇ 2015 ਤੋਂ ਲੈ ਕੇ ਹੁਣ ਤੱਕ, ਖਾਸ ਤਾਂ ਪਿਛਲੇ 2-3 ਸਾਲਾਂ ਦੇ ਵਿੱਚ, ਅਸੀਂ ਜੇਕਰ ਹਜੇ ਤੱਕ ਵੀ ਨਹੀਂ 2 million+ ਲੋਕ ਨਿਤ ਰੋਜ਼ ਫੂਡ ਬੈਂਕ ਯੂਜ਼ ਕਰਦੇ ਆ, ਅੱਧ ਤੋਂ ਵੱਧ ਤਾਂ ਜਵਾਕ ਹੀ ਨੇ ਭੁੱਖੇ ਮਰ ਰਹੇ ਆ। ਇੱਥੇ ਲੋਕ ਮੋਰਗੇਜ ਤੱਕ ਨਹੀਂ ਅਫੋਰਡ ਕਰ ਸਕਦੇ, ਘਰ ਤੱਕ ਨਹੀਂ ਅਫੋਰਡ ਕਰ ਸਕਦੇ, ਕੰਮ ਘਰ ਤੋਂ ਕੱਢੇ ਜਾ ਰਹੇ ਨੇ, ਬਿਜ਼ਨਸ ਤਬਾਹ ਹੋ ਰਹੇ ਨੇ, ਭੱਜ ਰਹੇ ਨੇ US ਤੱਕ, ਬ੍ਰੇਨ ਡਰੇਨ ਤਾਂ ਹੋ ਰਹੀ ਹੈ ਸਾਡੇ ਨੌਜਵਾਨਾਂ ਦੇ, ਭੱਜ ਰਹੇ ਨੇ ਹੋਰਾਂ ਮੁਲਕਾਂ ਤੱਕ ਜਿੱਥੇ ਵੱਧ ਆਪਰਚੁਨਿਟੀਜ਼ ਨੇ। ਜੇ ਹਜੇ ਤੱਕ ਹੀ ਨਹੀਂ ਔਖੇ ਟਾਈਮ ਅਸੀਂ ਦੇਖੇ, ਫਿਰ ਤਾਂ ਆਉਣ ਅਸੀਂ ਰੱਬ ਰਾਖਾ ਹੈ। ਜੇ ਅੱਜ ਸਾਡਾ PM ਕਹਿ ਰਿਹਾ ਹੈ ਵੀ ਹੈਵ ਟੂ ਬੀ ਰੈਡੀ ਫੋਰ ਟਫ ਟਾਈਮਸ, ਟਫ ਟਾਈਮਸ ਤਾਂ ਦੋਸਤੋ ਜੇ ਸ਼ੁਰੂ ਹੋਣ ਵਾਲੇ ਆ। ਹਜੇ ਵੀ ਲੋਕਾਂ ਨੇ ਫਿਰ ਵੀ ਜੇ ਇਲੈਕਸ਼ਨ ਕਾਲ ਵੀ ਕੀਤੀ ਜਾਂਦੀ ਆ, ਕਰ ਦੇਣਾ ਉਹੀ ਐਗਜੈਕਟ ਸੇਮ ਕੰਮ, ਇਹਨਾਂ ਨੂੰ ਜ਼ਿਆਦਾ ਵੱਡੀ ਮਜੋੜੀ ਦੇ ਦੇਣੀ ਆ, ਕਿਉਂਕਿ ਦਿਮਾਗ ਤੇ ਕਲੜੀ ਚੱਲਦਾ ਨਹੀਂ ਹੈਗਾ, ਇਮੋਸ਼ਨ ਦੇ ਨਾਲ ਹੀ ਵਾਇਲਅਪ ਕੀਤੇ ਜਾ ਰਹੇ ਨੇ। ਸੋ ਇਹ ਵੀ ਕਾਫੀ ਡੀਟੇਲ ਦੇ ਵਿੱਚ ਤੁਹਾਨੂੰ ਪੂਰੀ ਤੋਂ ਪੂਰੀ ਲੰਬੀ ਚੌੜੀ ਖਬਰ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਸਾਡੇ ਇੱਥੇ ਲੋਕਲ GTA ਦੇ ਵਿੱਚ ਵੀ ਕਾਫੀ ਜਿਹੜਾ ਨਵੀਆਂ ਤਾਜ਼ੀਆਂ ਡਿਵੈਲਪਮੈਂਟਸ ਹਨ। ਇੱਕ ਤਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਖਤਰਨਾਕ ਦੇਸੀ ਬੰਦੇ ਨੂੰ ਲੱਭਿਆ ਜਾ ਰਿਹਾ, ਜਿਹਨੇ ਕਈ ਘਰਾਂ ਦੇ ਦਰਵਾਜ਼ੇ ਭੰਨ ਕੇ ਗੱਡੀ ਦੀਆਂ ਚਾਬੀਆਂ ਡਿਮਾਂਡ ਕੀਤੀਆਂ, ਨਾਈਫ ਪੁਆਇੰਟ 'ਤੇ ਲੋਕਾਂ ਨੂੰ ਥਰੈਟਨ ਕੀਤਾ, ਅਤੇ ਇੱਕ ਬੰਦੇ ਨੂੰ ਗੱਡੀ 'ਚ ਬੈਠੇ ਹੋਏ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਗੱਡੀ ਦੀ ਕਾਰ ਜੈਕ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਜਦੋਂ ਬੰਦਾ ਡਰਾਈਵਰ ਸੀਟ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਉਹਨੂੰ ਹੀ ਸਟੈਬ ਕੀਤਾ। ਹੁਣ ਇਸ ਦੇਸੀ ਬੰਦੇ ਨੂੰ ਬ੍ਰੈਂਪਟਨ ਸ਼ਹਿਰ ਐਂਬੀਆਂ ਦੇ ਵਿੱਚ ਲੱਭਿਆ ਜਾ ਰਿਹਾ ਹੈ। ਨਾਲ ਦੀ ਨਾਲ ਇੱਕ ਹੋਰ ਬ੍ਰੈਂਪਟਨ ਵਾਲਾ ਚਾਕੂ ਵਾਲਾ ਬਦਮਾਸ਼ ਵੀ ਲੱਭਿਆ ਜਾ ਰਿਹਾ, ਜਿਹਨੇ 10 ਦਿਨ ਲਗਾਤਾਰ ਦੇ ਵਿੱਚ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ 5 ਜਾਂ ਉਸ ਤੋਂ ਵੱਧ ਹੀ ਦੁਕਾਨਾਂ ਲੁੱਟੀਆਂ, ਵੱਡਾ ਬਲੇਡ, ਵੱਡਾ ਚਾਕੂ ਦਿਖਾ ਕੇ ਅਤੇ ਧਮਕੀਆਂ ਪੇਸ਼ ਕੀਤੀਆਂ ਕਿ ਕੈਸ਼ ਰਜਿਸਟਰ ਖਾਲੀ ਕਰੋ, ਸਾਰੇ ਨੋਟ ਫੜਾਓ, ਲੂਨੀ ਟੂਨੀ ਵੀ ਫੜਾਓ, ਯੂ ਨੀਡ ਐਵਰੀ ਡਾਲਰ ਦੀਸ ਡੇਜ਼। ਅਤੇ ਹੁਣ ਇਸ ਇੱਕ ਬ੍ਰੈਂਪਟਨ ਦੇ ਚਾਕੂ ਵਾਲੇ ਬਦਮਾਸ਼ ਨੂੰ ਚਾਰਜ ਕੀਤਾ ਗਿਆ ਹੈ। ਨਾਲ ਦੀ ਨਾਲ ਦੋਸਤੋ, ਯੋਰਕ ਰੀਜਨ ਦੇ ਵਿੱਚ 50 ਤੋਂ ਵੀ ਜ਼ਿਆਦਾ ਘਰਾਂ ਦੇ ਵਿੱਚ ਬ੍ਰੇਕ ਇਨ ਐਂਟਰਸ ਹੋਣ ਤੋਂ ਬਾਅਦ, ਹਥਿਆਰਾਂ ਦੇ ਨਾਲ ਲੋਕਾਂ ਨੂੰ ਕੁੱਟ ਮਾਰ ਅਤੇ ਧਮਕੀਆਂ ਪੇਸ਼ ਕਰਨ ਤੋਂ ਬਾਅਦ, ਅਤੇ ਗੱਡੀਆਂ ਉਹ ਵੀ ਲਗਜ਼ਰੀ ਮਹਿੰਗੀਆਂ ਹੀ ਗੱਡੀਆਂ ਟਾਰਗੇਟ ਕਰਨ ਤੋਂ ਬਾਅਦ, ਹੁਣ 4 ਜਵਾਕਾਂ ਨੂੰ ਫੜਿਆ ਗਿਆ। ਇਮੈਜਿਨ ਅ 13-year-old, 14-year-old ਐਂਡ 2 17-year-olds, 13-14 ਅਤੇ 17 ਸਾਲ ਦੇ 4 ਜਵਾਕ ਫੜੇ ਗਏ ਨੇ, ਜੋ ਕਿ ਘੱਟ ਤੋਂ ਘੱਟ 50 ਘਰਾਂ ਦੇ ਵਿੱਚ ਭੰਨ ਤੋੜ ਕਰਕੇ ਹਥਿਆਰ ਦੇ ਨਾਲ ਲੋਕਾਂ ਨੂੰ ਕੁੱਟ ਮਾਰ ਕੇ ਉਹਨਾਂ ਦੀਆਂ ਗੱਡੀਆਂ ਖੋਹਣ ਦੇ ਲਈ ਜ਼ਿੰਮੇਵਾਰ ਦੱਸੇ ਗਏ ਨੇ। ਇਸ ਪ੍ਰੋਜੈਕਟ ਹੈਲਰ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਹਮੇਸ਼ਾ ਵਾਂਗੂ ਹੀ ਪੇਸ਼ ਕਰਦੇ ਰਹਾਂਗੇ ਤੁਹਾਡੇ ਤੱਕ, ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਹੁਣ ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ। ਨੰਬਰ ਘੁਮਾਓ 905-564-6444, 905-564-6444, ਜਾਂ ਆਪਣਾ ਟੈਕਸਟ ਔਰ ਵਟਸਐਪ 'ਤੇ ਵੀ ਮੈਸੇਜ ਭੇਜ ਸਕਦੇ ਹੋ। ਡਿਫਰੈਂਟ ਨੰਬਰ ਹੈ ਟੈਕਸਟ ਔਰ ਵਟਸਐਪ, ਨੰਬਰ ਹੈ 416-457-3381, 416-457-3381, 416-453-3381. ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।
3: Line is, yeah, I'm here, smart. Ain't nobody,

0: 12 AM 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

ਪੰਸੂਤੀ ਏਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਪੰਜਾਬੀ ਬਾਏ ਨੇਚਰ। ਪੰਜਾਬੀ ਬਾਏ ਨੇਚਰ ਵਾਲੇ ਹੁਣ ਬਹੁਤ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਲੋਕੇਸ਼ਨਸ ਤੋਂ ਸਭ ਤੋਂ ਸਵਾਦ ਵੈੱਜ ਵੀ ਨਾਨ ਵੈੱਜ ਵੀ ਪੰਜਾਬੀ ਪਕਵਾਨ ਤੋਂ ਲਈ ਤਿਆਰ ਕਰਦੇ ਆ ਰਹੇ ਨੇ ਅਤੇ ਮਾਹਰ ਨੇ ਲਾਈਵ ਕੇਟਰਿੰਗ ਦੇ ਬਿਜ਼ਨਸ ਦੇ ਵਿੱਚ, ਖਾਸ ਤਾਂ ਹਾਈ ਐਂਡ ਲਗਜ਼ਰੀ ਸਭ ਤੋਂ ਸਵਾਦ ਟਾਪ ਨਾਚ ਕੇਟਰਿੰਗ ਦੇ ਵਿੱਚ। ਤੁਸੀਂ ਇਹਨਾਂ ਦਾ ਲਾਈਵ ਟਰੱਕ ਸੱਦੋ, ਪੂਰੀ ਇਹ ਟੀਮ ਭੇਜਦੇ ਨੇ, ਸਾਰੇ ਸ਼ੈੱਫ ਵੀ ਨਾਲ ਦਾ ਸਰਵਰ ਵੀ, ਕਿ ਤੁਹਾਨੂੰ ਤੁਹਾਡੇ ਕਿਸੇ ਵੀ ਸਪੈਸ਼ਲ ਇਵੈਂਟ ਦੇ ਵਿੱਚ ਕੁਛ ਵੀ ਆਪ ਕਰਨ ਦੀ ਕੋਈ ਜ਼ਰੂਰਤ ਪੈਣੀ ਨਹੀਂ ਹੈਗੀ। ਮਹਿਮਾਨਾਂ ਨੂੰ ਪੂਰਾ ਪੂਰਾ ਖੁਸ਼ ਕੀਤਾ ਜਾਊਗਾ ਬੜੇ ਸਵਾਦ ਵੈੱਜ ਨਾਨ ਵੈੱਜ ਅਤੇ ਖਾਸ ਤੰਦੂਰੀ ਪਕਵਾਨਾਂ ਦੇ ਨਾਲ, ਐਪਟਾਈਜ਼ਰ ਤੋਂ ਲੈ ਕੇ ਡਿਜ਼ਰਟ ਤੱਕ, ਅਤੇ ਸਾਰਾ ਹੀ ਕੁਛ ਸਰਵ ਵੀ ਇਹਨਾਂ ਦੀ ਟੀਮ ਦੇ ਵੱਲੋਂ ਕੀਤਾ ਜਾਊਗਾ। ਸੋ ਇਹਨਾਂ ਦਾ ਪਕਵਾਨ ਖਾਣ ਦੇ ਲਈ ਤੁਸੀਂ ਬ੍ਰੈਂਟਨ ਸ਼ਹਿਰ ਦੇ ਵਿੱਚ ਚਾਰ ਅਲੱਗ ਲੋਕੇਸ਼ਨਸ 'ਤੇ ਪੂਰੇ ਪਰਿਵਾਰ ਦੇ ਨਾਲ ਬੜੀ ਸਾਫ਼ ਸੁਥਰੀ, ਬਹੁਤ ਹੀ ਸ਼ਾਨਦਾਰ ਜਗ੍ਹਾ ਦੇ ਵਿੱਚ ਬਹਿ ਕੇ ਵੀ ਖਾ ਪੀ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ ਅਤੇ ਲਾਈਵ ਕੇਟਰਿੰਗ ਵੀ ਕਰਵਾ ਸਕਦੇ ਹੋ। ਪਹਿਲੀ ਲੋਕੇਸ਼ਨ ਹੈ 888 ਜ਼ਗੋਰ ਰੋਡ, ਗੋਰ ਐਂਡ ਐਬਨੀਜ਼ਰ, ਗੋਰ ਐਂਡ ਐਬਨੀਜ਼ਰ 'ਤੇ ਇਹਨਾਂ ਦੀ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਏਅਰਪੋਰਟ ਐਂਡ ਬੋਵੇਰਡ, ਏਅਰਪੋਰਟ ਐਂਡ ਬੋਵੇਰਡ ਜਿਹੜਾ ਠੇਕਾ ਵਾਲਾ ਪਲਾਜ਼ਾ ਹੈ, 9980 ਏਅਰਪੋਰਟ ਰੋਡ, ਐਲ ਸੀ ਬੀ ਵਾਲੇ ਪਲਾਜ਼ੇ ਵਿੱਚ ਹੈ ਏਅਰਪੋਰਟ ਐਂਡ ਬੋਵੇਰਡ। ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰਨਟੇਰੀਓ, ਬੋਵੇਰਡ ਹਰਨਟੇਰੀਓ ਜਿਹੜਾ ਵੱਡਾ ਵਾਲਮਾਰਟ ਅਤੇ ਫਟੀਨੋਸ ਵਾਲਾ ਪਲਾਜ਼ਾ ਹੈ, ਉਹ ਸੀ ਪਲਾਜ਼ੇ ਦੇ ਵਿੱਚ ਇਹਨਾਂ ਦੀ ਇੱਕ ਲੋਕੇਸ਼ਨ ਹੈ ਅਤੇ ਨਾਲ ਦੇ ਨਾਲ ਚੌਥੀ ਬ੍ਰੈਂਪਟਨ ਲੋਕੇਸ਼ਨ ਫਾਰ ਪੰਜਾਬੀ ਬਾਈ ਨੇਚਰ ਇਜ਼ ਐਟ ਕੈਨੇਡੀ ਐਂਡ ਸੈਂਡਲਵੁੱਡ, 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ। ਲਾਈਵ ਕੇਟਰਿੰਗ ਵੈੱਜ ਔਰ ਨਾਨ ਵੈੱਜ ਜਾਂ ਦੋਨੇ, ਪੰਜਾਬੀ ਬਾਈ ਨੇਚਰ 905-794-4667, 905-794-4667, ਪੰਜਾਬੀ ਬਾਈ ਨੇਚਰ ਵਾਲੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲਿਆਂ ਨੂੰ ਲੋਕਲ ਪਿਕਅਪ ਐਂਡ ਡਰੋਪ ਆਫ ਦੇ ਕੰਮ ਦੇ ਲਈ ਐਕਸਪੀਰੀਅੰਸਡ ਏ ਜ਼ੈੱਡ ਡਰਾਈਵਰਸ ਦੀ ਜ਼ਰੂਰਤ ਹੈ। ਕਹਿੰਦੇ ਨੇ ਕਿ ਘੱਟ ਤੋਂ ਘੱਟ ਤਾਂ 2 ਸਾਲ ਦਾ ਏ ਜ਼ੈੱਡ ਤਜ਼ਰਬਾ ਹੋਣਾ ਚਾਹੀਦਾ ਹੀ ਚਾਹੀਦਾ ਹੈ, ਕਲੀਨ ਐਬਸਟ੍ਰੈਕਟ ਵੀ ਹੋਣਾ ਚਾਹੀਦਾ ਹੈ, ਅਤੇ ਇਹ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ। ਤੁਹਾਨੂੰ ਟਾਪ ਦੀ ਪੇ ਦੇਣਗੇ ਅਤੇ ਨੰਬਰ ਕਮਾਉਣਾ ਹੈ ਏਬਲ ਟਰੱਕਿੰਗ ਮੋਹਿੰਦਰ ਗਰੇਵਾਲ, 905-838-4346, 905-838-4346। ਸੋ ਚਾਹੇ ਤੁਸੀਂ ਏ ਜ਼ੈੱਡ ਟਰੱਕ ਲਾਈਸੈਂਸ ਹੋਲਡਰ ਹੋ, ਲੋਕਲ ਪਿਕਅਪ ਐਂਡ ਡਰਾਪ ਆਫ ਦਾ ਕੰਮ ਕਰਨਾ, ਅੱਜ ਅਪਲਾਈ ਕਰੋ, ਕੱਲ੍ਹ ਤੋਂ ਕੰਮ ਸ਼ੁਰੂ ਕਰ ਸਕਦੇ ਹੋ, ਨੰਬਰ ਆਹੀ ਘੁਮਾਉਣਾ ਹੈ 905-838-4346। ਜੇ ਆਫਿਸ ਦੀ ਜਾਬ ਵੀ ਲੱਭ ਰਹੇ ਹੋ, ਇਹਨਾਂ ਨੂੰ ਆਫਿਸ ਦੇ ਵਿੱਚ ਕੁਛ ਐਡਮਿਨਸ ਕੰਪਿਊਟਰ 'ਤੇ ਸਾਰਾ ਹੀ ਸਾਰਾ ਕੰਮ ਹੈ, ਇਹਨਾਂ ਨੂੰ ਆਫਿਸ ਹੈਲਪਰ ਚਾਹੀਦੇ ਨੇ, ਕਲੀਅਰਕਲ ਕੰਮ ਹੈ ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ, ਪੇਪਰ ਵਰਕ ਦਾ, ਅਤੇ ਕਹਿੰਦੇ ਕਿ ਟਾਪ ਦੀ ਪੇ ਦੇਵਾਂਗੇ। ਸੋ ਇਹਨਾਂ ਨੂੰ ਆਫਿਸ ਹੈਲਪਰ ਵੀ ਚਾਹੀਦੇ ਨੇ। ਜੇ ਤੁਹਾਡਾ ਆਫਿਸ ਦੇ ਐਕਸਪੀਰੀਅੰਸ ਦੇ ਵਿੱਚ ਕਲੀਅਰਕਲ ਕੰਮ ਦਾ, ਅਕਾਊਂਟਿੰਗ ਦਾ, ਬੁੱਕ ਕੀਪਿੰਗ ਦਾ ਕੰਮ ਦੇ ਵਿੱਚ ਤਜ਼ਰਬਾ ਹੈ, ਟਾਪ ਦੀ ਪੇ ਤੁਹਾਨੂੰ ਦੇਣਗੇ। ਏਬਲ ਟਰੱਕਿੰਗ 905-838-4346, 905-838-4346। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟੀਮ ਸਿੱਧੂ, ਜੋ ਕਿ ਲੈ ਕੇ ਆਏ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ 'ਤੇ ਇੱਕ ਨਵਾਂ ਘਰਾਂ ਦਾ ਪ੍ਰੋਜੈਕਟ। ਮਿਸਿਸਾਗਾ ਰੋਡ ਅਤੇ ਬੋਵੇਰ ਦੇ ਬਿਲਕੁਲ ਨੇੜੇ, ਮਿਸਿਸਾਗਾ ਰੋਡ ਐਂਡ ਸੈਂਡਲਵੁੱਡ ਪਾਰਕਵੇ ਵੈਸਟ, ਬ੍ਰੈਂਪਟਨ ਦੇ ਵਿੱਚ ਇੱਕ ਬੜਾ ਮੈਸਿਵ ਮੈਸਿਵ ਨਵਾਂ ਏਰੀਆ ਤਿਆਰ ਹੋਣਾ, ਜਿੱਥੇ ਕਿ 10,000 ਹੀ ਨਵੇਂ ਘਰ ਹੌਲੀ ਹੌਲੀ ਤਿਆਰ ਹੋਣੇ ਆ, ਅਤੇ ਇਸ ਦੇ ਵਿੱਚ ਪਹਿਲਾ ਬਿਲਡਰ ਪਹਿਲੇ ਫੇਜ਼ ਦੇ ਵਿੱਚ ਹੀ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਪਰਚੁਨਿਟੀ ਦੇ ਰਿਹਾ ਹੈ। ਫਰੀ ਹੋਲਡ ਟਾਊਨ ਹਾਊਸਿਸ, ਫਰੀ ਹੋਲਡ ਟਾਊਨ ਹਾਊਸਿਸ 6 ਲੱਖ ਤੋਂ ਫਰੋਮ ਦ 600s, ਨਾਲੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ 9 ਲੱਖ ਤੋਂ ਫਰੋਮ ਦ 900s। ਕਲੋਜ਼ਿੰਗ ਹੋਊਗੀ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ, ਸੋ ਵਿੰਟਰ 2027 ਤੋਂ ਲੈ ਕੇ ਸਪਰਿੰਗ 2028। ਪਹਿਲੇ ਫੇਜ਼ ਦੇ ਵਿੱਚ ਬਹੁਤ ਘੱਟ, ਸਿਰਫ ਲਿਮਿਟਿਡ ਲੋਟਸ ਹੀ ਰਿਲੀਜ਼ ਹੋਣੇ ਆ, ਸੋ VIP ਐਕਸੈਸ ਦੇ ਲਈ ਸਭ ਤੋਂ ਲੋਵੈਸਟ ਪ੍ਰਾਈਸ ਗੇਰੰਟੀ ਦੇ ਲਈ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ। ਚਾਹੇ 6 ਲੱਖ ਤੋਂ ਫਰੀ ਹੋਲ ਟਾਊਨ ਹਾਊਸ ਜਾਂ 9 ਲੱਖ ਤੋਂ ਡਬਲ ਕਾਰ ਗਰਾਜ ਡੀਟੈਚ ਬੁੱਕ ਕਰਨੇ ਆ ਬ੍ਰੈਂਪਟਨ ਦੇ ਵਿੱਚ, ਮਿਸਿਸਾਗਾ ਰੋਡ ਐਂਡ ਸੈਂਡਲਵੁੱਡ 'ਤੇ। ਕਾਲ 416-302
0016 416-302-0016 416-302-0016 freehold townhouses 6 lakh ton 3 to leke 5 bedroom tak 2.5 to 3.5 bathrooms traditional 2 floor townhouses backyard de naal vi honge nale 3 floor townhouses double car garage te kul mila ke 4 gaddiyan di parking naal vi honge प्राइस 6 लाख तो शुरू होनी है नाले डिटैच कर 9 लाख दी रेंज दे विच स्टार्टिंग फ्रॉम द 900s 33 फुट लॉट ते 36 फुट लॉट ते सारे डबल कार गैराज डिटैच कर स्टार्टिंग फ्रॉम द लो 900s 4 तो 6 बेडरूम 3.5 टू 4.5 बाथरूम्स सो ये प्रोजेक्ट बहुत ही जल्द 1-2 दिनों दे विच ही रिलीज होने वाला है वीआईपी एक्सेस गारंटीड एलोकेशन द लोएस्ट प्राइस पॉसिबल इनो आज ही कॉल कर लो पहला ही फेज है 416-302-0016 416-302-0016 So car in the book karo te mortgage da kam karwao from Rahul Garewal Rahul Garewal bahut lambe samay to mortgage the field which as a broker kam karde aa rahe ne te kehnde ne ke assi sariyan bankan naal sidhe toda kam time sir karwaunde aa chahe tuhanu first mortgage chahidi hai second mortgage chahidi hai jaan fir even tuhanu private mortgage vi chahidi hai tuhanu pata hi hai ke private naal hi kam chalna hai eh tuhanu unbelievably low interest rate de vich first second or even private mortgage da prabandh karke de sakde ne eh kehnde ne ke je tuhanu 10000 chahida 5 lakh chahida ek ਦਿਨ ਦੇ ਅੰਦਰ ਅੰਦਰ ਕੁਛ ਕੁ ਘੰਟੇ ਦੇ ਅੰਦਰ ਅੰਦਰ ਹੀ ਤੁਹਾਡੇ ਪ੍ਰਬੰਧ ਕਰਕੇ ਦੇ ਸਕਦੇ ਨੇ $5 lakh ਤੱਕ ਸੇਮ ਡੇ ਅਪਰੂਵਲ ਵੈਰੀ ਈਜ਼ੀਲੀ ਕਰਵਾ ਸਕਦੇ ਨੇ ਚਾਹੇ ਤੁਹਾਨੂੰ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਇੰਡਸਟਰੀਅਲ ਮਾਰਗੇਜ ਦੀ ਜ਼ਰੂਰਤ ਹੈ ਜਾਂ ਰੀਫਾਈਨੈਂਸ ਦਾ ਕੰਮ ਹੈ ਰਿਨਿਊਅਲ ਦਾ ਕੰਮ ਹੈ ਰਾਹੁਲ ਗਰੇਵਾਲ 647-640-2511 647-640-2511 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਬੜੇ ਖਤਰਨਾਕ ਦੇਸੀ ਬੰਦੇ ਨੂੰ ਲੱਭਿਆ ਜਾ ਰਿਹਾ ਜਿਹਦੇ ਗਰਦਨ 'ਤੇ ਕਹਿੰਦੇ ਨੇ ਕਿ ਇੱਕ ਟੈਟੂ ਵੀ ਬਣਿਆ ਹੋਇਆ ਕਾਹਦਾ ਬਣਿਆ ਹੋਇਆ ਟੈਟੂ ਟੱਟੂ ਪਤਾ ਤਾਂ ਹੈ ਨਹੀਂ ਪਰ ਇਸ ਇੰਡੀਵਿਜੁਅਲ ਨੂੰ ਜਿਹਨੇ ਪੂਰੀ ਬ੍ਰੈਂਪਟਨ ਮੈਨ ਦੀ ਕਹਿ ਲਓ ਟੋਰਾਂਟੋ ਮੈਨ ਦੀ ਬਾਡਮਾਨ ਬਦਮਾਸ਼ ਦੀ ਯੂਨੀਫਾਰਮ ਪਾਈ ਹੋਈ ਆ ਟੋਰਾਂਟੋ ਬਲੂ ਜੇਸ ਫਿਟਡ ਕੈਪ ਸਾਈਡ ਬੈਗ ਇਸੇ ਤਰ੍ਹਾਂ ਦੀ ਟਿਪੀਕਲ ਇਹ ਯੂਨੀਫਾਰਮ ਪਾ ਕੇ ਇਹ ਗਲਤ ਮਲਤ ਕੰਮ ਕਰ ਰਿਹਾ ਸੀ ਖਾਸ ਤਾਂ ਇਹਨੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਭੰਨੇ ਚਾਕੂ ਦਿਖਾਇਆ ਚਲਾਇਆ ਅਤੇ ਗੱਡੀਆਂ ਖੋਣ ਦੀ ਕੋਸ਼ਿਸ਼ ਕੀਤੀ ਇੱਕ ਗੱਡੀ ਖੋਣ ਦੀ ਕੋਸ਼ਿਸ਼ ਦੇ ਵਿੱਚ ਹੀ ਇਹਨੇ ਇੱਕ ਇੰਡੀਵਿਜੁਅਲ ਨੂੰ ਗੱਡੀ 'ਚ ਬੈਠੇ ਹੋਏ ਹੀ ਅਨਫੋਰਚੁਨੇਟਲੀ ਸਟੈਬ ਕੀਤਾ ਅਤੇ ਹੁਣ ਇਹਨੂੰ ਲੱਭਿਆ ਜਾ ਰਿਹਾ ਹੈ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਹ ਪਰਸੋਂ ਸੰਡੇ September 6, 2026 ਰਾਤ ਤਕਰੀਬਨ 10 ਵਜੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਕ੍ਰੈਡਿਟ ਵਿਊ ਰੋਡ ਐਂਡ ਕਲਾਕਵਰਕ ਡਰਾਈਵ ਦੀ ਏਰੀਆ ਦੀ ਗੱਲ ਹੈ ਇੱਕ ਸਸਪੈਕਟ ਨੇ ਪਹਿਲਾਂ ਤਾਂ ਇੱਕ ਗੱਡੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਗੱਡੀ ਦਾ ਓਨਰ ਗੱਡੀ ਦੇ ਵਿੱਚ ਹੀ ਬੈਠਾ ਸੀ ਅਤੇ ਉਸ ਐਲਟਰਕੇਸ਼ਨ ਦੇ ਵਿੱਚ ਜਦੋਂ ਉਹਨੂੰ ਬਾਹਰ ਘੜੀਸਣ ਦੀ ਕੋਸ਼ਿਸ਼ ਕੀਤੀ ਸਸਪੈਕਟ ਨੇ ਇਸ ਡਰਾਈਵਰ ਨੂੰ ਸਟੈਬ ਕੀਤਾ ਚਾਕੂ ਮਾਰਿਆ ਅਤੇ ਸੀਨ ਤੋਂ ਭੱਜ ਗਿਆ ਵਿਦਆਊਟ ਦ ਕਾਰ ਜਦੋਂ ਐਮਰਜੈਂਸੀ ਕਰੂ ਸੀਨ 'ਤੇ ਪਹੁੰਚੇ ਉਹਨਾਂ ਨੇ ਇਸ ਸਟੈਬ ਵੂਨਸ ਤੋਂ ਸਫ਼ਰ ਕਰਦੇ ਹੋਏ ਇੰਡੀਵਿਜੁਅਲ ਨੂੰ ਸੀਰੀਅਸ ਪਰ ਨਾਨ ਲਾਈਫ ਥਰੈਟਨਿੰਗ ਇੰਜਰੀ ਨਾਲ ਰਸ਼ ਕੀਤਾ ਲੋਕਲ ਟਰਾਮਾ ਸੈਂਟਰ ਤੱਕ ਉਸ ਤੋਂ ਬਾਅਦ ਇਸ ਸਸਪੈਕਟ ਨੇ ਨੇੜਲੇ ਘਰ ਦੇ ਫਰੰਟ ਡੋਰ ਨੂੰ ਕਿੱਕਨ ਕਰਕੇ ਬ੍ਰੇਕ ਡਾਊਨ ਕੀਤਾ ਯਾਨੀ ਕਿ ਲੱਤਾਂ ਮਾਰ ਕੇ ਦਰਵਾਜ਼ਾ ਭੰਨਿਆ ਅਤੇ ਘਰ ਦੇ ਬਾਹਰ ਡਰਾਈਵ ਵਿੱਚ ਪਾਰਕ ਕੀਤੀਆਂ ਹੋਈਆਂ ਗੱਡੀਆਂ ਦੀ ਚਾਬੀ ਵੀ ਡਿਮਾਂਡ ਕੀਤੀ ਇੱਕ ਰੈਜ਼ੀਡੈਂਟ ਤੋਂ ਉਹਨੂੰ ਵੀ ਚਾਕੂ ਦਿਖਾ ਕੇ ਪਰ ਉਹਨਾਂ ਨੇ ਵੀ ਨਹੀਂ ਕੋਈ ਵੀ ਚਾਬੀ ਫੜਾਈ ਅਤੇ ਕਾਮਯਾਬ ਨਹੀਂ ਹੋਇਆ ਇਸ ਸੀਨ ਤੋਂ ਵੀ ਭੱਜ ਗਿਆ ਫਿਰ ਇਸ ਹੀ ਸੇਮ ਏਰੀਆ ਆਫ ਕ੍ਰੈਡਿਟ ਵਿਊ ਰੋਡ ਐਂਡ ਕਲਾਕਵਰਕ ਡਰਾਈਵ ਇਨ ਬ੍ਰੈਂਪਟਨ ਇਹ ਬੰਦਾ ਘੱਟ ਤੋਂ ਘੱਟ 2 ਹੋਰ ਵਹੀਕਲਸ ਨੂੰ ਵੀ ਖੋਣ ਦੀ ਕੋਸ਼ਿਸ਼ ਦੇ ਲਈ ਸਸਪੈਕਟਡ ਹੈ ਉਹਨਾਂ ਵਿੱਚ ਵੀ ਫੇਲ ਹੋਇਆ ਅਤੇ ਹੁਣ ਹੋ ਗਿਆ ਹੈ ਗਾਇਬ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹ ਹੁਣ ਤਕਰੀਬਨ 25 ਤੋਂ ਲੈ ਕੇ 30 ਸਾਲ ਦੇ ਇੱਕ ਸਾਊਥ ਏਸ਼ੀਅਨ ਯਾਨੀ ਕਿ ਦੇਸੀ ਬੰਦੇ ਨੂੰ ਲੱਭ ਰਹੇ ਨੇ ਜਿਹਦੇ ਗਰਦਨ 'ਤੇ ਟੈਟੂ ਵੀ ਬਣਿਆ ਹੋਇਆ ਹੈ ਉਹ ਕਲੀਅਰਲੀ ਆਰਮਡ ਐਂਡ ਡੇਂਜਰਸ ਹੈ ਕਿਉਂਕਿ ਚਾਕੂ ਦੇ ਨਾਲ ਤਾਂ ਕਿਸੇ ਨੂੰ ਸਟੈਬ ਕੀਤਾ ਹੀ ਕੀਤਾ ਹੈ ਸੋ ਹੋਪਫੁਲੀ ਇਸ ਬੰਦੇ ਨੂੰ ਬਹੁਤ ਹੀ ਜਲਦ ਫੜਿਆ ਜਾਊਗਾ ਨਾਲ ਦੇ ਨਾਲ ਦੋਸਤੋ ਬ੍ਰੈਂਪਟਨ ਸ਼ਹਿਰ ਦੇ ਵਿੱਚ ਕਈ ਬਿਜ਼ਨਸਿਸ ਨੂੰ ਨਾਈਫ ਪੁਆਇੰਟ 'ਤੇ ਲੁੱਟਣ ਤੋਂ ਬਾਅਦ ਹੁਣ ਇੱਕ ਦੇਸੀ ਬੰਦੇ ਨੂੰ ਫੜਿਆ ਵੀ ਗਿਆ ਹੈ
ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ August 14, 2026 ਤੋਂ ਲੈ ਕੇ August 24, 2026 10 ਦਿਨਾਂ ਦੇ ਅੰਦਰ ਅੰਦਰ ਇਸ ਬੰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ 5 ਅਲੱਗ ਰੀਟੇਲ ਸਟੋਰ ਯਾਨੀ ਕਿ ਰੀਟੇਲ ਦੁਕਾਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਟਾਰਗੇਟ ਕੀਤਾ ਅਤੇ ਇਸ ਸਸਪੈਕਟ ਨੇ ਇੱਕ ਲਾਰਜ ਨਾਈਫ ਯਾਨੀ ਕਿ ਵੱਡੇ ਬਲੇਡ ਨੂੰ ਪ੍ਰੋਡਿਊਸ ਕੀਤਾ, ਚਾਕੂ ਦਿਖਾਇਆ ਅਤੇ ਕਿਹਾ ਕਿ ਐਮਟੀ ਯੋਰ ਕੈਸ਼ ਰਜਿਸਟਰ ਰਾਈਟ ਨਾਓ, ਸਾਰੇ ਨੋਟ ਫੜਾਓ। ਸੋ ਅੱਜ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਬ੍ਰੈਂਪਟਨ ਦੇ ਵਿੱਚ 5 ਦੁਕਾਨਾਂ ਲੁੱਟਣ ਤੋਂ ਬਾਅਦ ਉਹਨਾਂ ਨੇ ਬ੍ਰੈਂਪਟਨ ਤੋਂ ਹੀ ਇੱਕ 22 ਸਾਲ ਦੇ ਤਪਿੰਦਰ ਸਿੰਘ ਘੁੰਮਣ ਨੂੰ ਅਰੈਸਟ ਕੀਤਾ ਹੈ ਅਤੇ ਉਹਦੇ ਖਿਲਾਫ ਹੁਣ ਮਲਟੀਪਲ ਡਿਫਰੈਂਟ ਕ੍ਰਿਮੀਨਲ ਚਾਰਜ ਲਏ ਕੀਤੇ ਗਏ ਹਨ। ਖਾਸ ਤਾਂ 5 count ਰਾਬਰੀ, 6 counts ਆਫ ਡਿਸਗਾਈਜ਼ ਵਿਦ ਇੰਟੈਂਟ ਟੂ ਕਮਿਟ ਐਨ ਇੰਡਾਈਟਬਲ ਅਫੈਂਸ ਅਤੇ 1 count ਆਫ ਅਟੈਂਪਟ ਟੂ ਕਮਿਟ ਐਨ ਇੰਡਾਈਟਬਲ ਅਫੈਂਸ ਦੇ ਨਾਲ ਇਹਨੂੰ ਹੁਣ ਚਾਰਜ ਕੀਤਾ ਗਿਆ ਹੈ ਬ੍ਰੈਂਪਟਨ ਤੋਂ 22 ਸਾਲ ਦੇ ਤਪਿੰਦਰ ਸਿੰਘ ਘੁੰਮਣ ਨੂੰ। ਅਤੇ ਨਾਲ ਦੇ ਦੋਸਤੋ, ਯੋਰਕ ਰੀਜਨ ਦੇ ਵਿੱਚ ਅਤੇ ਯੋਰਕ ਰੀਜਨ ਦੇ ਆਲੇ ਦੁਆਲੇ 50 ਤੋਂ ਵੀ ਜ਼ਿਆਦਾ ਘਰਾਂ ਦੇ ਵਿੱਚ ਹਥਿਆਰਾਂ ਦੇ ਨਾਲ ਬ੍ਰੇਕ ਇਨ ਐਂਟਰ ਹੋਣ ਤੋਂ ਬਾਅਦ ਅਤੇ ਲਗਜ਼ਰੀ ਮਹਿੰਗੀਆਂ ਗੱਡੀਆਂ ਹੀ ਖੋਣ ਤੋਂ ਬਾਅਦ ਹੁਣ ਸੁਣ ਲਓ ਧਿਆਨ ਨਾਲ, 4 ਜਵਾਕ ਫੜੇ ਗਏ ਨੇ ਜਿਨ੍ਹਾਂ ਦੀ ਉਮਰ 13, 14 ਅਤੇ 17 ਸਾਲਾਂ ਦੀ ਹੈ। ਥਿੰਗਸ ਆਰ ਗੈਟਿੰਗ ਪ੍ਰੀਟੀ ਰਿਡੀਕਿਊਲਸ ਅਤੇ ਇਹਨਾਂ ਨੂੰ ਹੀ ਨਹੀਂ ਆਈਡੈਂਟੀਫਾਈ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਬਹੁਤ ਪੁਰਾਣੇ ਸਮੇਂ ਦੀ, ਜਦੋਂ ਸਮਾਜ ਹੀ ਬੜਾ ਅਲੱਗ ਹੁੰਦਾ ਸੀ, ਸਿੰਪਲਰ ਟਾਈਮ ਹੁੰਦੇ ਸੀ, ਪੁਰਾਣੇ ਸਮੇਂ ਦੀ ਯੂਸ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਜਦੋਂ ਕੋਈ ਵੀ 18 ਸਾਲ ਤੋਂ ਘੱਟ ਜਵਾਕ ਕਿਸੇ ਵੀ ਕ੍ਰਾਈਮ ਦੇ ਲਈ ਫੜਿਆ ਜਾਂਦਾ ਹੈ, ਆਫਕੋਰਸ ਵੈਰੀ ਰੇਅਰ ਐਕਸੈਪਸ਼ਨ ਹੁੰਦੇ ਨੇ ਫੋਰ ਮਰਡਰ ਐਂਡ ਉਹਨੂੰ ਸ਼ਾਇਦ ਐਜ਼ ਐਨ ਅਡਲਟ ਵੀ ਚਾਰਜ ਕੀਤਾ ਜਾਂਦਾ ਹੈ, ਪਰ 99% ਜਿੰਨੇ ਵੀ ਜਵਾਕ ਨੇ ਇਸ ਮੁਲਕ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ, ਜਦੋਂ ਉਹਨਾਂ ਨੂੰ ਫੜਿਆ ਜਾਂਦਾ ਵਾ ਕਿਸੇ ਵੀ ਮਾਈਨਰ ਕ੍ਰਾਈਮ, ਮੇਜਰ ਕ੍ਰਾਈਮ ਅਪ ਟੂ ਮਰਡਰ ਲੈਟਸ ਸੇ, ਉਦੋਂ ਤੱਕ ਤਾਂ ਬੇਸਿਕਲੀ ਸਲੈਪ ਔਨ ਅਰੈਸਟ ਹੀ ਹੁੰਦੀ ਆ, ਹਾਊਸ ਅਰੈਸਟ ਜਾਂ ਪ੍ਰੋਬੇਸ਼ਨ ਜਾਂ ਫਿਰ ਇਹਨਾਂ ਨੂੰ ਮਾੜੀ ਮੋਟੀ ਜੂਵੀ ਦੇ ਵਿੱਚ ਕੈਦ ਕੱਟਣੀ ਪੈਂਦੀ ਆ। ਇਟਸ ਬੇਸਿਕਲੀ ਜਸਟ ਅ ਲਿਟਲ ਕੈਂਪ ਗਰਾਊਂਡ ਫੋਰ ਦੈਮ। ਇਹ ਕੋਈ ਸੀਰੀਅਸ ਸਜ਼ਾ ਤਾਂ ਹੁੰਦੀ ਤੱਕ ਵੀ ਨਹੀਂ ਹੈਗੀ। ਅਤੇ ਹੁਣ ਜਿੱਥੇ ਇੰਨੇ ਸਾਲਾਂ ਤੋਂ ਅਲੱਗ ਅਲੱਗ ਡਿਫਰੈਂਟ ਪੁਲਿਸ ਫੋਰਸਿਸ, ਇਸਪੈਸ਼ਲੀ ਟੋਰਾਂਟੋ ਪੁਲਿਸ ਜੋ ਕਿ ਇਸ ਮੁਲਕ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹੈ, ਉਹ ਕਹਿੰਦੇ ਆ ਰਹੇ ਨੇ ਕਿ ਈਅਰ ਆਫਟਰ ਈਅਰ ਆਫਟਰ ਈਅਰ ਅਸੀਂ ਸਾਫ਼ ਦੇਖ ਰਹੇ ਹਾਂ ਕਿ ਜਿਹੜੇ ਵੱਡੇ ਬਦਮਾਸ਼ ਨੇ, ਓਰਗਨਾਈਜ਼ ਕ੍ਰਿਮੀਨਲਸ ਨੇ, ਓਰਗਨਾਈਜ਼ ਕ੍ਰਿਮੀਨਲ ਨੈਟਵਰਕਸ ਦੇ ਗੈਂਗਸ ਨੇ, ਉਹ ਆਬਵੀਅਸਲੀ ਯੰਗਰ ਯੂਥ ਨੂੰ, ਜਵਾਕਾਂ ਨੂੰ, ਲਿਟਲ ਖਿਡਸ ਨੂੰ ਹੀ ਟਾਰਗੇਟ ਕਰਦੇ ਨੇ, ਰਿਕਰੂਟ ਕਰਦੇ ਨੇ, ਕਿਉਂਕਿ ਫੜੇ ਜਾਂਦੇ ਆ, ਛੱਡੇ ਜਾਂਦੇ ਆ, ਫੜੇ ਵੀ ਜਾਂਦੇ ਆ, ਕੋਈ ਵੱਡੀ ਗੱਲ ਤਾਂ ਹੈ ਨਹੀਂ, ਦੇ ਨਾਟ ਡੂਇੰਗ ਐਨੀ ਰੀਅਲ ਟਾਈਮ, ਇਟਸ ਸਲੈਪ ਔਨ ਦ ਰਿਸਟ। ਸੋ ਇਹ ਵੀ ਹੁਣ ਮੰਗ ਕਰਦੇ ਆ ਰਹੇ ਨੇ ਇਸ ਟਰੂਡੋ ਸਰਕਾਰ ਤੋਂ ਵੀ, ਕਾਰਨੀ ਸਰਕਾਰ ਤੋਂ ਵੀ, ਦੈਟ ਯੂ ਇੰਡੀਕੇਟ ਸਫਰ ਔਨ ਕ੍ਰਾਈਮ, ਕ੍ਰਿਮੀਨਲ ਕੋਡ ਰਿਫੋਰਮਸ ਪੇਸ਼ ਕਰਨ ਦੀ ਜ਼ਰੂਰਤ ਹੈ, ਸਖਤਾਈ ਲਿਆਉਣ ਦੀ ਲੋੜ ਹੈ ਸਾਡੇ ਕ੍ਰਿਮੀਨਲ ਕੋਡ ਦੇ ਵਿੱਚ, ਪਰ ਖਾਸ ਤਾਂ ਜਿਹੜੇ ਇਹ ਜਵਾਕ ਨੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਐਕਸਪਲੋਇਟ ਕੀਤਾ ਜਾਂਦਾ ਹੈ ਗੋਲੀਆਂ ਚਲਾਉਣ ਲਈ, ਚੋਰੀਆਂ ਕਰਨ ਦੇ ਲਈ, ਗਲਤ ਮਲਤ ਕੰਮ ਕਰਨ ਦੇ ਲਈ, ਔਨ ਬਿਹਾਫ ਆਫ ਬਿਗਰ ਓਲਡਰ ਪੀਪਲ ਐਂਡ ਕ੍ਰਿਮੀਨਲ ਨੈਟਵਰਕਸ, ਉਹਨਾਂ 'ਤੇ ਵੀ ਕ੍ਰੈਕ ਡਾਊਨ ਕਰਨ ਦੀ ਜ਼ਰੂਰਤ ਹੈ। ਜਿੰਨੀ ਚਿਰ ਜਵਾਕਾਂ ਨੂੰ ਨਹੀਂ ਪਤਾ ਲੱਗਦਾ ਜਾਂ ਸਮਝ ਨਹੀਂ ਲੱਗਦੀ ਕਿ ਸੀਰੀਅਸ ਸਜ਼ਾ ਉਹਨਾਂ ਲਈ ਵੀ ਹੈ, ਉਹਨਾਂ ਨੂੰ ਰਿਕਰੂਟ ਕੀਤਾ ਹੀ ਜਾਣਾ ਹੈ। ਕਮਾਲ ਦੀ ਗੱਲ ਆ ਕਿ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ 50 ਚੋਰੀਆਂ, 50 ਘਰ ਦੇ ਵਿੱਚ ਬ੍ਰੇਕ ਇਨ ਐਂਟਰ ਕਰਕੇ, ਗਨ ਪੁਆਇੰਟ ਕਰਕੇ, ਗੱਡੀਆਂ ਮਹਿੰਗੀਆਂ ਮਹਿੰਗੀਆਂ ਖੋ ਕੇ, ਲੋਕਾਂ ਨੂੰ ਵੀ ਕੁੱਟ ਮਾਰ ਕੇ, 50 instances ਯਾਰ, ਅਤੇ ਇਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਬਾਏ ਦ ਯੂਥ ਕ੍ਰਿਮੀਨਲ ਜਸਟਿਸ ਐਕਟ। ਕਲੀਅਰਲੀ ਨੀਡਸ ਟੂ ਚੇਂਜ। ਸੋ ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹਨਾਂ ਦੇ ਰੀਜਨ ਨਾਲੇ ਨੇਬਰਿੰਗ ਜੁਰਿਸਡਿਕਸ਼ਨ ਦੇ ਵਿੱਚ ਵੈਰੀ ਸਿਮਿਲਰ ਸਟਾਈਲ ਹੋਮ ਬ੍ਰੇਕ ਇਨ ਐਂਟਰਸ, ਅਤੇ ਸਪੈਸੀਫਿਕਲੀ ਹਾਈ ਐਂਡ ਲਗਜ਼ਰੀ ਗੱਡੀਆਂ ਨੂੰ ਹੀ ਟਾਰਗੇਟ ਹੋਣ ਤੋਂ ਬਾਅਦ ਉਹਨਾਂ ਨੇ ਪ੍ਰੋਜੈਕਟ ਹਾਊਲਰ ਨੂੰ ਲਾਂਚ ਕੀਤਾ, ਅਤੇ ਪ੍ਰੋਜੈਕਟ ਹਾਊਲਰ ਦੇ ਕਈ ਮਹੀਨਿਆਂ ਦੇ ਇਨਵੈਸਟੀਗੇਸ਼ਨ ਦੇ ਰਾਹੀਂ ਯੋਰਕ ਰੀਜਨਲ ਪੁਲਿਸ ਦੇ ਇਨਵੈਸਟੀਗੇਟਰਸ ਨੇ ਟੀਨੇਜਰਸ ਦਾ ਇੱਕ ਨੈਟਵਰਕ ਡਿਸਕਵਰ ਕੀਤਾ, ਜੋ ਕਿ ਹੁਣ ਘੱਟ ਤੋਂ ਘੱਟ 50 residential break-ins and vehicle thefts ਦੇ ਲਈ ਜ਼ਿੰਮੇਵਾਰ ਹਨ। ਇਹ ਕੋਈ ਛੋਟੀ ਮੋਟੀ ਗਿਣਤੀ ਹੈ ਨਹੀਂ, ਇਮੈਜਿਨ ਬ੍ਰੇਕਿੰਗ ਡਾਊਨ 50 doors, ਕ੍ਰੇਜ਼ੀ। ਤਕਰੀਬਨ ਹਰੇਕ ਘਰ ਦੇ ਬ੍ਰੇਕ ਇਨ ਐਂਟਰ ਅਤੇ ਮਹਿੰਗੀ ਗੱਡੀ ਦੀ ਚੋਰੀ ਦੇ ਵਿੱਚ ਇਹਨਾਂ ਟੀਨੇਜਰਸ ਨੇ ਹੋਮ ਓਨਰਸ ਦੇ ਖਿਲਾਫ ਵਾਇਲੈਂਸ ਵੀ ਯੂਜ਼ ਕੀਤੀ, ਯਾਨੀ ਕਿ ਕੁੱਟਮਾਰ ਵੀ ਕੀਤੀ, ਅਤੇ ਫਾਇਰ ਆਰਮਸ
ਹਥਿਆਰਾਂ ਦੇ ਨਾਲ ਵੀ ਉਹਨਾਂ ਨੂੰ ਧਮਕੀਆਂ ਪੇਸ਼ ਕੀਤੀਆਂ। ਸੋ ਦੋ ਹਫ਼ਤੇ ਪਹਿਲਾਂ ਅਥਾਰਟੀਜ਼ ਨੂੰ ਪ੍ਰੋਜੈਕਟ ਹੈਲਰ ਦੇ ਵਿੱਚ ਇੱਕ ਬਿੱਗ ਬ੍ਰੇਕ ਮਿਲੀ ਜਦੋਂ ਆਗਸਟ 26, 2026 ਨੂੰ ਰਾਤ 11 ਵਜੇ ਤੋਂ ਪਹਿਲਾਂ ਟੋਰਾਂਟੋ ਸ਼ਹਿਰ ਦੇ ਵਿੱਚ ਹੀ ਟੋਰਨਕਲਿਫ ਪਾਰਕ ਡਰਾਈਵ ਐਂਡ ਓਵਰਲੀ ਬੁਲੇਵਰਡ ਦੇ ਏਰੀਆ ਦੇ ਵਿੱਚ ਅਥਾਰਟੀਜ਼ ਨੇ ਉਸ ਤੋਂ ਇੱਕੋ ਹੀ ਦਿਨ ਪਹਿਲਾਂ ਤੋਂ ਰਿਚਮੰਡ ਹਿੱਲ ਤੋਂ ਚੋਰੀ ਕੀਤੀ ਹੋਈ ਗੱਡੀ ਨੂੰ ਪਿੰਗ ਕੀਤਾ ਆਪਦੇ ਇਸ ਗੱਡੀਆਂ ਦੇ ਵਿੱਚ ਟੈਕਨੋਲੋਜੀ ਨਾਲ ਅਤੇ ਉਹ ਸਟੋਲਨ ਕਾਰ ਨੂੰ ਫਾਲੋ ਕੀਤਾ। ਸੋ ਹੋਰ ਪੁਲਿਸ ਬੈਕਅਪ ਸੱਦੀ ਗਈ, ਇੱਕ ਕੋਆਰਡੀਨੇਟਡ ਪੁਲਿਸ ਟੇਕ ਡਾਊਨ ਕੀਤੀ ਗਈ ਅਤੇ ਇਸ ਚੋਰੀ ਕੀਤੀ ਹੋਈ ਗੱਡੀ ਦੇ ਵਿੱਚੋਂ ਤਿੰਨੇ ਆਕਿਊਪੈਂਟ, ਤਿੰਨੇ ਜਵਾਕ ਨੇ ਪੁਲਿਸ ਤੋਂ ਬਾਏ ਫੜ ਭੱਜਣ ਦੀ ਕੋਸ਼ਿਸ਼ ਕੀਤੀ। ਵੈਰੀ ਫਾਰ ਬਾਲਾ ਦੂਰ ਨਹੀਂ ਪਹੁੰਚੇ, ਫੜੇ ਹੀ ਗਏ ਅਤੇ ਇਹਨਾਂ ਦੇ ਨਾਲ ਲਿੰਕਡ ਪ੍ਰਾਪਰਟੀਜ਼ ਤੋਂ ਆਫਟਰ ਦੇ ਗਾ ਬਸਟਡ 7 ਹੋਰ ਚੋਰੀਆਂ ਕੀਤੀਆਂ ਹੋਈਆਂ ਮਹਿੰਗੀਆਂ ਗੱਡੀਆਂ ਵੀ ਰਿਕਵਰ ਕੀਤੀਆਂ ਗਈਆਂ। ਫਿਰ ਦੋ ਦਿਨ ਬਾਅਦ ਆਗਸਟ 28, 2026 ਇੱਕ ਚੌਥੇ ਸਸਪੈਕਟ ਨੂੰ ਵੀ ਫੜਿਆ ਗਿਆ ਇਹਨਾਂ 50+ ਹੋਮ ਇਨਵੇਜ਼ਨਸ ਐਂਡ ਆਰਓ ਥੈਫਸ ਦੇ ਕਨੈਕਸ਼ਨ ਦੇ ਵਿੱਚ। ਸੋ ਫਿਲਹਾਲ ਤਾਂ ਸਿਰਫ 4 ਇਹ ਹੀ ਜਵਾਕ ਨੇ, ਇੱਕ 13 ਸਾਲ ਦਾ ਮੁੰਡਾ, 14 ਸਾਲ ਦਾ ਮੁੰਡਾ ਅਤੇ 2 17 ਸਾਲ ਦੇ ਮੁੰਡੇ ਨੇ। ਇਹ ਅੱਧੀ ਰਾਤ ਨੂੰ ਲੋਕਾਂ ਦੇ ਘਰ ਦੇ ਦਰਵਾਜ਼ੇ ਸ਼ੀਸ਼ੇ ਭੰਨ ਕੇ ਉਹਨਾਂ ਨੇ ਕੁੱਟ ਮਾਰ ਕੇ ਹਥਿਆਰ ਦਿਖਾ ਕੇ ਗੱਡੀਆਂ ਖੋਹ ਸਕਦੇ ਆ, ਪਰ ਬੜੀ ਆਊਟਡੇਟਡ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਇਹਨਾਂ ਦੇ ਹੀ ਆਈਡੈਂਟੀਟੀਜ਼ ਪ੍ਰੋਟੈਕਟ ਕਰਨੀ ਬੇਹੱਦ ਜ਼ਰੂਰੀ ਹੈ। ਮੇਕ ਸੈਂਸ? ਸੋ ਇਹਨਾਂ ਦੇ ਖਿਲਾਫ਼ ਹੁਣ ਅਲੱਗ ਅਲੱਗ ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ। ਪੋਜੈਸ਼ਨ ਆਫ ਐਨ ਆਟੋਮੋਬਾਈਲ ਮਾਸਟਰ ਕੀ, ਜਿਹੜੀ ਵਰਤੀ ਜਾਂਦੀ ਹੈ ਕਿਸੇ ਵੀ ਗੱਡੀ ਨੂੰ ਹਾਟ ਵਾਇਰ ਰਾਈਡ ਅਵੇ ਕਰਨ ਲਈ, possession of property obtained by crime over 5,000, trafficking in property obtained by crime over 5,000. ਤੇ ਹੁਣ ਸੁਣ ਲਓ ਧਿਆਨ ਨਾਲ, ਜਿਹੜਾ 14-year-old ਯੂਥ ਹੈ, ਵੇਸਟ ਯੂਥ ਹੈ, ਉਹ ਜਿਹੜਾ ਫੜਿਆ ਗਿਆ ਹੈ ਇੰਨੀ ਘੱਟ ਉਮਰ ਦੇ ਵਿੱਚ ਆਲਰੇਡੀ ਇੱਕ ਪੁਰਾਣਾ ਪਾਪੀ ਬਣ ਚੁੱਕਿਆ। ਇਹਦੇ ਖਿਲਾਫ਼ ਤਾਂ ਪਹਿਲੇ ਪੁਰਾਣੇ ਕ੍ਰਾਈਮਸ, ਪਤਾ ਨਹੀਂ ਕਿਹੜੇ ਕੋਈ 11, 12, 13 ਸਾਲ ਦੇ ਕੀਤੇ ਹੋਣੇ ਆ, ਜੇ ਹੋਣੀ 14 ਸਾਲ ਦਾ। ਇਹ ਜਿਹੜਾ ਹੁਣ ਫੜਿਆ ਗਿਆ, ਸੁਣੋ, ਇਹਦੇ ਖਿਲਾਫ਼ ਤਾਂ ਫੇਲਯਰ ਟੂ ਕੰਪਲਾਈ ਵਿਦ ਅ ਪ੍ਰੋਬੇਸ਼ਨ ਆਰਡਰ ਦਾ ਵੀ ਵਾਧੂ ਚਾਰਜ ਲੈ ਕੀਤਾ ਗਿਆ। 14-year-old ਔਨ ਪ੍ਰੋਬੇਸ਼ਨ, ਸਟੀਲਿੰਗ ਕਾਰਸ, ਬ੍ਰੇਕਿੰਗ ਡਾਊਨ ਹਾਊਸਿਸ, ਅਤੇ ਲਵਾ ਲਿਆ ਵਾਧੂ ਚਾਰਜ ਹਨ ਇਹਨੇ ਵੀ, ਫੇਲਯਰ ਟੂ ਕੰਪਲਾਈ ਵਿਦ ਪ੍ਰੋਬੇਸ਼ਨ ਆਰਡਰ। ਸੋ ਯੋਰਕ ਰੀਜਨਲ ਪੁਲਿਸ ਦੇ ਮੁਤਾਬਕ ਪ੍ਰੋਜੈਕਟ ਹੈਲਰ ਹੁਣ ਵੀ ਐਕਟਿਵ ਹੈ, ਉਹਨਾਂ ਨੂੰ ਸ਼ੱਕ ਹੈ ਕਿ ਇਕੱਲੇ 4 ਜਵਾਕ ਨਹੀਂ, ਬਥੇਰੇ ਹੋਰ ਵੀ ਗਧੇ ਹੀ, ਬੇਵਕੂਫ ਹੀ ਇਹਨਾਂ ਦੇ ਨਾਲ ਹੀ ਕੰਮ ਕਰਦੇ ਹੋਣਗੇ ਇਸ ਹੋਮ ਇਨਵੇਜ਼ਨ ਐਂਡ ਲਗਜ਼ਰੀ ਆਰਓਟੈਫ ਨੈਟਵਰਕ ਦੇ ਵਿੱਚ ਸ਼ਾਮਿਲ ਹੋਣਗੇ। ਹੋਪਫੁਲੀ ਉਹਨਾਂ ਨੂੰ ਵੀ ਅਤੇ ਇਹਨਾਂ ਨੂੰ ਆਰਡਰ ਕਰਨ ਵਾਲੇ ਵੀ ਜਲਦ ਤੋਂ ਜਲਦ ਫੜੇ ਜਾਣਗੇ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼, ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 905-564-6446, 905-564-6446, 905-564-6444, 905-564-6444। ਸਾਡੇ ਨਾਲ ਅਗਲੇ ਇੱਕ ਹੋਰ ਘੰਟੇ ਲਈ ਗੱਲਬਾਤ ਕੀਤੀ ਜਾ ਸਕਦੀ ਹੈ ਆਫ ਦੀ ਏਅਰ, ਹੁਣ ਨੰਬਰ ਘੁਮਾ ਸਕਦੇ ਹੋ। ਅਤੇ ਇੱਕੋ ਹੀ ਗਾਣੇ ਦੀ ਹਜੇ ਤੱਕ ਫਰਮਾਇਸ਼ ਆਈ ਆ, ਕਿਸੇ ਨੇ ਬਿਨਾਂ ਕੋਈ ਨਾਮ ਦੱਸਣ ਤੋਂ, ਬਿਨਾਂ ਕੋਈ ਕਿੱਥੋਂ ਮੈਸੇਜ ਕਰ ਰਹੇ ਹੋ, ਬਸ ਫਰਮਾਇਸ਼ ਕੀਤੀ ਆ। ਦਿਲਜੀਤ ਦਾ ਨਵਾਂ ਗਾਣਾ ਆਇਆ ਹੈ ਡੈਵਲ, ਸੁਣਦੇ ਹਾਂ ਡੈਵਲ ਬਾਏ ਦਿਲਜੀਤ, ਵਾਪਸ ਆਉਂਦੇ ਹਾਂ ਬਹੁਤ ਹੀ ਜਲਦ। 905-564-6444, 905-564-6446 ਸਾਡਾ ਸਟੂਡੀਓ ਦਾ ਫੋਨ ਨੰਬਰ ਹੈ। ਅਗਲੇ ਇੱਕ ਹੋਰ ਘੰਟੇ ਲਈ ਜੁੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye, har parivar ko life insurance honi bahut zaruri hai. Apne parivar di financial security te future planning layi.
4: Ese layi main apni te wife di insurance policy Prime Insurance te Simraj Sidhu to hi karwai hai.
5: Jekar tusi vi kise tarah de life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations te. Dining, takeout and catering also available. Call at 905-794-8111. Simply delicious. Matlab, simply

ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹਨੇ ਵੀ ਸਾਡੇ ਸਰੋਤੇ 3 ਵਜੇ ਦੇ 4 ਵਜੇ ਦੇ ਜਾਂ ਹੁਣ 5 ਤੋਂ ਬਾਅਦ ਵੀ ਸਾਡੇ ਨਾਲ ਜੁੜੇ ਨੇ ਇਸੇ ਤਰ੍ਹਾਂ ਦੋਸਤੋ AM 530 ਦੇਸ ਪ੍ਰਦੇਸ ਨਾਲ ਜੁੜੇ ਰਹੋ ਠੀਕ 6 ਵਜੇ ਤੱਕ ਅਤੇ 6 ਵਜੇ ਤੱਕ ਹੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਕੁਈਨਜ਼ਵੁੱਡ ਕਾਲਜ ਬਰੈਂਪਟਨ ਕੁਈਨਜ਼ਵੁੱਡ ਕਾਲਜ ਬਰੈਂਪਟਨ ਸਾਡੇ ਹਰੇਕ ਟਿਊਜ਼ਡੇ ਯਾਨੀ ਕਿ ਅੱਜ ਦੇ ਦਿਨ ਦੇ ਸਾਡੇ ਪ੍ਰੋਗਰਾਮ ਦੇ ਖਾਸ ਸਪਾਂਸਰ ਹੁੰਦੇ ਨੇ ਅਤੇ ਹੁਣ ਤੱਕ ਤਾਂ ਇਹ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਖਾਸ ਤਾਂ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ ਵਧੀਆ ਵਧੀਆ ਡਿਫਰੈਂਟ ਸ਼ੋਰਟ ਕੋਰਸਿਸ ਵੀ ਲੋਂਗ ਕੋਰਸਿਸ ਵੀ ਆਫਰ ਕਰਕੇ ਇਹ ਹੁਣ ਆਪਣੇ ਅਲੱਗ ਅਲੱਗ ਕਰੀਅਰਸ ਇਸਟੈਬਲਿਸ਼ ਕਰ ਚੁੱਕੇ ਨੇ ਅਤੇ ਉਹਨਾਂ ਦੇ ਵਿੱਚ ਕਾਮਯਾਬ ਬਣਾ ਚੁੱਕੇ ਨੇ ਜਿਹੜੇ ਵੀ ਲੋਕ ਨੇ ਜੋ ਕਿ ਕੋਈ ਨਾ ਕੋਈ ਕਰੀਅਰ ਚੇਂਜ ਚਾਹੁੰਦੇ ਨੇ ਅਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਜਨਰਲ ਲੇਬਰ ਵੇਅਰ ਹਾਊਸ ਦਾ ਕੰਮ ਔਰ ਜੋਬਸ ਫੈਕਟਰੀ ਜੋਬਸ ਤੋਂ ਬਸ ਯਾਰ ਛੁਟਕਾਰਾ ਹੀ ਮਿਲ ਜਾਵੇ ਪੱਕੇ ਤੌਰ 'ਤੇ ਉਹਨੂੰ ਛੱਡ ਦਈਏ ਅਤੇ ਵਧੀਆ ਕਿਸੇ ਵਾਈਟ ਕਾਲਰ ਆਫਿਸ ਇਨਵਾਇਰਮੈਂਟ ਦੇ ਵਿੱਚ ਟਾਪ ਦੀ ਪੇ ਅਤੇ ਬੈਨੀਫਿਟ ਨਾਲ ਕੰਮ ਕਰੀਏ ਫਿਰ ਤਾਂ ਜ਼ਰੂਰ ਸੰਪਰਕ ਕਰੋ ਸਪੈਸ਼ਲੀ ਜੇ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਜਿੱਥੇ ਕਿ ਲੱਖਾਂ ਹੀ ਕੰਮ ਕਰਨ ਵਾਲੇ ਦੀ ਕਮੀ ਹੈ ਅਤੇ ਹੁਣ ਟ੍ਰੇਡ ਵਰਕ ਜੋ ਮਰਜ਼ੀ ਹੋ ਜਾਵੇ ਡਿਮਾਂਡ ਰਹਿਣੀ ਹੀ ਰਹਿਣੀ ਹੈ ਟੈਰਿਫ ਪਰੂਫ ਹੈ ਰਿਸੈਸ਼ਨ ਪਰੂਫ ਹੈ ਮੈਡੀਕਲ field call Queenswood College Brampton at 905-872-0088 905-872-0088 ਤੇ ਇਹਨਾਂ ਦੇ ਐਕਡੈਮਿਕ ਕਾਉਂਸਲਰਸ ਨੂੰ ਮਿਲੋ ਸਟੈਪ ਬਾਏ ਸਟੈਪ ਇਹ ਤੁਹਾਨੂੰ ਗਾਈਡ ਕਰਨਗੇ ਕਿ ਜਿਹੜੇ ਵੀ ਤੁਸੀਂ ਫੀਲਡ ਦੇ ਵਿੱਚ ਇੱਕ ਕਰੀਅਰ ਲਾਂਚ ਕਰਨ ਦੇ ਵਿੱਚ ਇੰਟਰਸਟਿਡ ਹੋ ਚਾਹੇ ਉਹ ਪਰਸਨਲ ਸਪੋਰਟ ਵਰਕਰ ਹੋਵੇ ਚਾਹੇ ਉਹ ਮੈਡੀਕਲ ਆਫਿਸ ਦੇ ਵਿੱਚ ਕੰਮ ਹੋਵੇ ਜਿੱਥੇ ਮਰਜ਼ੀ ਹੋਵੇ ਸਟੈਪ ਬਾਏ ਸਟੈਪ ਏ ਟੂ ਜ਼ੈਡ ਤੁਹਾਨੂੰ ਸਭ ਕੁਝ ਹੀ ਪਹਿਲਾਂ ਹੀ ਸਮਝਾਉਣਗੇ 905-872-0088 ਨੀਰੂ ਜੀ ਸਤਿ ਸ਼੍ਰੀ ਅਕਾਲ ਜੀ ਨੀਰੂ ਜੀ ਬਹੁਤ ਲੋਕ ਨੇ ਜੋ ਕਿ ਇੱਥੇ ਪੁਰਾਣੇ ਵੀ ਆਏ ਹੋਏ ਨੇ ਖਾਸ ਤਾਂ ਨਵੇਂ ਵੀ ਆਏ ਹੋਏ ਨੇ ਕਹਿੰਦੇ ਕਿ ਯਾਰ ਆਪਾਂ ਵੀ ਚਾਹੁੰਦੇ ਹਾਂ ਕਿ ਵਧੀਆ ਟੌਰ ਨਾਲ ਬੰਦਾ ਸੱਜ ਧੱਜ ਕੇ ਆਫਿਸ ਤੱਕ ਜਾਵੇ ਦਫ਼ਤਰ ਤੱਕ ਜਾਵੇ ਵਾਈਟ ਕਾਲਰ ਕੰਮ ਕਰੀਏ ਸੋ ਤੁਸੀਂ ਇਹ ਦੱਸੋ ਕਿ ਜਿਹੜੇ ਵੀ ਲੋਕਾਂ ਨੇ ਮੰਨ ਲਓ ਕਿ ਕੋਈ ਵੀ ਇਕੱਲਾ ਹਾਈ ਸਕੂਲ ਤੱਕ ਹੀ ਕਹਿ ਲਓ ਇਕੁਇਵਲੈਂਟ 12ਵੀਂ ਤੱਕ ਕਹਿ ਲਓ ਜਿਹੜਾ ਕਿ ਕੀਤਾ ਹੋਇਆ ਉਹਦੇ ਨਾਲ ਵੀ ਜੋ ਆਫਿਸ ਵਿੱਚ ਕੰਮ ਕਰਨਾ ਚਾਹੁੰਦੇ ਨੇ ਕੋਈ ਆਪਸ਼ਨ ਹੈ ਕਿ ਨਹੀਂ
1: ਬਿਲਕੁਲ ਸਿੰਦਾਜ 12th ਤੋਂ ਬਾਅਦ ਤਾਂ ਬਹੁਤ ਆਪਸ਼ਨਸ ਹੁੰਦੀਆਂ ਕਿ ਤੁਸੀਂ ਕੋਈ ਵੀ ਕਰੀਅਰ ਚੇਂਜ ਕਰ ਲਓ ਕਿਸੇ ਵੀ ਕਰੀਅਰ ਦੇ ਵਿੱਚ ਚਲੇ ਜਾਓ ਜਾਂ ਲੇਬਰ ਮਾਰਕੀਟ 'ਚੋਂ 12th ਗ੍ਰੇਡ ਕੀਤੀ ਹੈ ਉੱਥੋਂ ਵੀ ਬਾਹਰ ਨਿਕਲਣਾ ਚਾਹੁੰਦੇ ਹੈ ਨਵੇਂ ਆਏ ਆ ਕੈਨੇਡਾ 'ਚ ਜਾਂ ਕਿਸੇ ਦੀ ਲੇ ਆਫ ਹੋ ਗਈ ਹੈ ਕੰਮ ਕਰਦੇਗੀ ਔਰ ਓਨਲੀ ਗ੍ਰੇਡ 12 ਪੜ੍ਹੀ ਹੋਈ ਹੈ ਕਿਸੇ ਵੀ ਕੰਟਰੀ ਤੋਂ ਤੁਸੀਂ ਕੀਤੀ ਹੈ ਔਰ ਕਿਸੇ ਕੋਲ ਸਰਟੀਫਿਕੇਟ ਨਹੀਂ ਹੈ ਤਾਂ ਏਜ 18+ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਕਿਸੇ ਵੀ ਇੱਕ ਅੱਛੇ ਡਿਪਲੋਮਾ ਪ੍ਰੋਗਰਾਮ ਨੂੰ ਕਰਨ ਦੇ ਲਈ ਤਾਂ ਕੋਰਸਿਸ ਕਰ ਸਕਦੇ ਹੈ ਕੋਈ ਵੀ ਕੋਰਸ ਕਰ ਸਕਦੇ ਹੈ ਗ੍ਰੇਡ 12 ਤੋਂ ਬਾਅਦ ਸਾਡੇ ਕੋਲ ਡਿਪਲੋਮਾ ਦੇ ਵਿੱਚ ਆਫਿਸ ਐਡਮਿਨਿਸਟ੍ਰੇਸ਼ਨ ਡਾਟਾ ਐਨਾਲਿਸ ਕੰਪਿਊਟਰਾਈਜ਼ ਅਕਾਊਂਟਿੰਗ ਦਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਜੋ ਸਿਰਫ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ ਆਫਿਸ ਦੇ ਵਿੱਚ ਬੈਠ ਕੇ ਜਾਂ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਹੈ ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਇੱਕ ਅੱਛੀ ਵਾਈਟ ਕਾਲਰ ਜੋਬ ਲਿੱਤੀ ਜਾ ਸਕਦੀ ਹੈ ਗ੍ਰੇਡ 12 ਤੋਂ ਬਾਅਦ ਔਰ ਇਹਨਾਂ ਕੋਰਸਿਸ ਦੀਆਂ ਸਾਡੀਆਂ ਕਲਾਸਿਸ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਨੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਇਨ ਪਰਸਨ ਹਾਈਬ੍ਰਿਡ ਅਸੀਂ ਤਿੰਨੋਂ ਤਰ੍ਹਾਂ ਦੇ ਮੋਡਿਊਲ ਯੂਜ਼ ਕਰ ਰਹੇ ਹਾਂ ਪੜ੍ਹਾਉਣ ਵਾਸਤੇ ਸੋ ਜਿਸ ਵੀ ਸਟੂਡੈਂਟ ਦੀ ਅਵੇਲੇਬਿਲਟੀ ਜਿਸ ਹਿਸਾਬ ਨਾਲ ਹੁੰਦੀ ਆ ਅਸੀਂ ਉਹਨਾਂ ਨੂੰ ਉਸੇ ਬੈਚ ਦੀ ਕੈਟੇਗਰੀ 'ਚ ਪਾਉਂਦੇ ਹਾਂ ਤਾਂ ਉਹਦੇ ਨਾਲ ਉਹਨਾਂ ਵਾਸਤੇ ਕਨਵੀਨੀਅੰਟ ਹੁੰਦਾ ਹੈ ਪੜ੍ਹਾਈ ਕਰਨਾ ਔਰ ਕੁਈਨਜ਼ਵੁੱਡ ਕਾਲਜ ਆਪਣੇ ਸਟੂਡੈਂਟਸ ਨੂੰ ਪੂਰੀ ਜੋਬ ਅਸਿਸਟੈਂਸ ਵੀ ਪ੍ਰੋਵਾਈਡ ਕਰਦਾ ਹੈ ਉਹਨਾਂ ਨੂੰ ਰੈਜ਼ਮੇ ਰਾਈਟਿੰਗ ਵੀ ਅਸੀਂ ਕਰਾਉਂਦੇ ਹਾਂ ਇੰਟਰਵਿਊ ਪ੍ਰਿਪਰੇਸ਼ਨ ਵੀ ਕਰਾਉਂਦੇ ਹਾਂ ਔਰ ਜਿਹੜੀ ਫੀਸ ਪੇਮੈਂਟ ਹੁੰਦੀ ਹੈ ਡਿਪਲੋਮਾ ਪ੍ਰੋਗਰਾਮ ਸੀ ਉਹਦਾ ਵਾਸਤੇ ਆਪਸ਼ਨ ਹੁੰਦੀ ਹੈ ਕਿ ਅਗਰ ਉਹ ਸੈਲਫ ਫੰਡਿਡ ਹੈਗੇ ਆ ਤਾਂ ਈਜ਼ੀ ਇੰਸਟਾਲਮੈਂਟਸ ਦੇ ਵਿੱਚ ਪੇ ਕਰ ਸਕਦੇ ਹੈ ਅਗਰ ਕਿਸੇ ਨੂੰ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ ਔਰ ਸਟੱਡੀ ਐਜੂਕੇਸ਼ਨ ਲੋਨ ਲੈਣਾ ਚਾਹੁੰਦੇ ਆ ਤਾਂ ਉਹਦੇ ਲਈ ਵੀ ਅਗਰ ਉਹ ਕੁਆਲੀਫਾਈ ਕਰਦੇ ਹੈ ਤਾਂ ਉਹ ਵੀ ਅਪਲਾਈ ਕਰਾਇਆ ਜਾ ਸਕਦਾ ਉਹਨਾਂ ਲਈ ਔਰ ਅਗਰ ਕਿਸੇ ਨੇ ਸਟੂਡੈਂਟ ਲਾਈਨ ਆਫ ਕ੍ਰੈਡਿਟ ਲੈਣੀ ਹੈ ਕਿਸੇ ਬੈਂਕ ਤੋਂ ਤਾਂ ਉਹਦੇ ਲਈ ਵੀ ਕਾਲਜ ਪੂਰੀ ਸਪੋਰਟ ਪ੍ਰੋਵਾਈਡ ਕਰਦਾ ਅਗਰ ਉਹ ਕੁਆਲੀਫਾਈ ਕਰਦੇ ਆ ਤਾਂ
0: ਨੰਬਰ ਤੁਸੀਂ ਨੋਟ ਕਰ ਲਓ ਕੁਈਨਜ਼ਵੁੱਡ ਕਾਲਜ ਬਰੈਂਪਟਨ ਦਾ 905-872-0088 ਨੀਰੂ ਜੀ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਹੈਲਥ ਕੇਅਰ ਹੁਣ ਸਾਨੂੰ ਪਤਾ ਹੈ ਕਿ ਟ੍ਰੇਡ ਵਰ ਜਿੰਨੀ ਵੀ ਜ਼ਿਆਦਾ ਵਧੀ ਜਾਵੇ ਹੈਲਥ ਕੇਅਰ ਦੇ ਵਿੱਚ ਤਾਂ ਈਵਨ ਇੰਟੀਰੀਅਰ ਦੇ ਵਿੱਚ ਤਾਂ 10,000 ਤੋਂ ਲੈ ਕੇ ਕੁੱਲ ਮਿਲਾ ਕੇ ਲੱਖਾਂ ਤੱਕ ਦੀਆਂ ਪੋਜੀਸ਼ਨਸ ਭਰੀਆਂ ਵੀ ਨਹੀਂ ਜਾ ਸਕਦੀਆਂ ਡਿਮਾਂਡ ਬਹੁਤ ਜ਼ਿਆਦਾ ਹੈ ਪੇ ਵੀ ਬਹੁਤ ਵਧੀਆ ਹੈ ਸੋ ਹੈਲਥ ਕੇਅਰ ਦੇ ਵਿੱਚ ਖਾਸ ਤਾਂ ਪਰਸਨਲ ਸਪੋਰਟ ਵਰਕਰ PSW ਇਸ ਫੀਲਡ ਦੇ ਵਿੱਚ ਜੇਕਰ ਕੋਈ ਵੀ ਐਂਟਰ ਕਰਨਾ ਚਾਹੁੰਦਾ ਹੈ, ਕਦੋਂ ਅਗਲਾ ਬੈਚ ਸ਼ੁਰੂ ਹੋ ਰਿਹਾ ਇਹ ਦੱਸੋ ਜੀ।
1: ਅਗਲਾ ਬੈਚ ਸਿਵਰਾਜ ਸਾਡੇ ਦੋ ਬੈਚ ਸ਼ੁਰੂ ਹੋ ਰਹੇ ਹੈ 21st of September ਨੂੰ ਮਾਰਨਿੰਗ ਔਰ ਆਫਟਰਨੂਨ ਦੋਨੋਂ ਟਾਈਮ ਦੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੇ। ਸਾਡਾ ਇਹ ਪ੍ਰੋਗਰਾਮ 6 months ਦਾ ਪ੍ਰੋਗਰਾਮ ਹੈ, ਸੋ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਹੈ ਔਰ ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਤਾਂ ਉਹਨਾਂ ਵਾਸਤੇ ਵੀ ਇਹ ਪ੍ਰੋਗਰਾਮ ਹੈਗਾ ਔਰ ਇਹਦੀਆਂ ਕਲਾਸਿਸ 21st September ਤੋਂ ਸ਼ੁਰੂ ਹੋ ਰਹੀਆਂ ਨੇ। ਇਹਦੇ 310 hours ਦੀ ਪਲੇਸਮੈਂਟ ਹੁੰਦੀ ਹੈ ਹੈਲਥ ਕੇਅਰ ਦੇ ਵਿੱਚ, ਲੌਂਗ ਟਰਮ ਕੇਅਰ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਆਪਣੇ ਸਟੂਡੈਂਟਸ ਲਈ। ਔਰ ਸਾਡਾ ਇਹ ਪ੍ਰੋਗਰਾਮ ਹਾਈਬ੍ਰਿਡ ਪ੍ਰੋਗਰਾਮ ਹੈ, ਸੋ ਕੁਛ ਕਲਾਸਿਸ ਆਨਲਾਈਨ ਹੈਗੀਆਂ ਨੇ ਔਰ ਕੁਛ ਕਲਾਸਿਸ ਇਨ ਪਰਸਨ ਹੋ ਰਹੀਆਂ ਨੇ। ਸੋ ਇਹ ਵੀ ਇੱਕ ਈਜ਼ੀ ਚੀਜ਼ ਹੈ ਕਿ ਜਿਹੜੇ ਸਟੂਡੈਂਟ ਵੀਕਐਂਡ ਤੇ ਆਫ ਹੁੰਦੇ ਆ ਉਹਨਾਂ ਵਾਸਤੇ ਵੀਕਐਂਡ ਤੇ ਇਨ ਪਰਸਨ ਕਲਾਸਿਸ ਅਵੇਲੇਬਲ ਨੇ ਔਰ ਵੀਕਡੇਜ ਦੇ ਵਿੱਚ ਵੀ ਅਸੀਂ ਇਨ ਪਰਸਨ ਕਲਾਸਿਸ ਦੇ ਰਹੇ ਹਾਂ। ਸੋ ਇਹ ਕੋਰਸ ਕਰਕੇ ਇੱਕ ਅੱਛੀ ਹੈਲਥ ਕੇਅਰ ਦੇ ਵਿੱਚ ਐਂਟਰੀ ਲੈਵਲ ਪੋਜੀਸ਼ਨ ਦਿੱਤੀ ਜਾ ਸਕਦੀ ਹੈ ਔਰ ਅੱਗੇ ਜਾ ਕੇ ਵੀ ਇਹਦੇ ਵਿੱਚ ਜਿਹੜਾ ਹੈ ਵੈਲ ਪੇਡ ਜੋਬ ਹੈ। ਸੋ $22 ਤੋਂ ਸਟੂਡੈਂਟ ਸ਼ੁਰੂ ਕਰਦੇ ਆ ਔਰ $30 ਤੱਕ ਇਹਦੀ ਸੈਲਰੀ ਹੁੰਦੀ ਹੈ ਔਰ ਹੈਲਥ ਕੇਅਰ ਦੇ ਵਿੱਚ ਰਿਸੈਸ਼ਨ ਤਾਂ ਕਦੀ ਹੈ ਹੀ ਨਹੀਂ। ਸੋ ਪਰਸਨਲ ਸਪੋਰਟ ਵਰਕਰ ਦਾ ਕੋਰਸ ਇੱਕ 6 months ਦੇ ਵਿੱਚ ਕਰਕੇ ਤੁਸੀਂ ਇੱਕ ਅੱਛੀ ਵੈਲ ਪੇਡ ਜੋਬ ਲੈ ਸਕਦੇ ਹੋ। ਸੋ ਕੋਰਸ ਸ਼ੁਰੂ ਹੋਣ ਜਾ ਰਿਹਾ 21st of September ਤੋਂ ਔਰ ਹੈਲਥ ਕੇਅਰ ਦਾ ਦੂਸਰਾ ਇੱਕ ਸ਼ਾਰਟ ਸਰਟੀਫਿਕੇਟ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ ਉਹਨਾਂ ਵਾਸਤੇ ਜੋ ਲੋਕੀ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ ਹੈਲਥ ਕੇਅਰ ਦੇ ਵਿੱਚ। ਸੋ ਫਾਰਮੇਸੀ ਅਸਿਸਟੈਂਟ ਦਾ ਜਿਹੜਾ ਸ਼ਾਰਟ ਸਰਟੀਫਿਕੇਟ ਪ੍ਰੋਗਰਾਮ ਹੈ ਇਹ ਵੀਕਐਂਡਸ ਤੇ ਆਨਲਾਈਨ ਕਲਾਸਿਸ ਹੈ ਜਾਂ ਵੀਕਡੇਜ ਦੇ ਵਿੱਚ ਈਵਨਿੰਗ 6 to 9 ਟਿਊਜ਼ਡੇ ਥਰਸਡੇ ਈਵਨਿੰਗ ਇਹ ਕਲਾਸ ਹੁੰਦੀ ਹੈ ਔਰ ਇਹ 10 weeks ਦਾ ਪ੍ਰੋਗਰਾਮ ਹੈ। ਸੋ ਇਹਦਾ ਵੀ ਨਵਾਂ ਬੈਚ ਸ਼ੁਰੂ ਹੋਣ ਜਾ ਰਿਹਾ 19th of September ਤੋਂ।
0: Queenswood College, Brampton, 905-872-0088, 905-872-0088. ਅਤੇ ਨੀਰੂ ਜੀ, ਬਹੁਤ ਲੋਕ ਨੇ ਜੋ ਕਿ ਓਬਵੀਅਸਲੀ ਆਪਦਾ ਕੰਮ ਅਚਾਨਕ ਛੱਡ ਨਹੀਂ ਸਕਦੇ, ਪੈਸੇ ਤਾਂ ਕਮਾਉਣੇ ਪੈਣੇ ਆ, ਮਹਿੰਗਾਈ ਬਹੁਤ ਜ਼ਿਆਦਾ ਹੈ, ਖਰਚੇ ਬਹੁਤ ਜ਼ਿਆਦਾ ਨੇ। ਸੋ ਉਹ ਕਹਿੰਦੇ ਕਿ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਮੇ ਬੀ ਕਿਸੇ ਲੋਅਰ ਲੇਬਰ ਪੋਜੀਸ਼ਨ ਦੇ ਵਿੱਚ ਹੀ ਕੰਮ ਕਰ ਰਹੇ ਹਾਂ, ਪਰ ਇੰਟਰਨਲੀ ਉਹਨਾਂ ਦੀ ਕੰਪਨੀ ਦੇ ਵਿੱਚ ਬਥੇਰੇ ਇਸ ਤਰ੍ਹਾਂ ਦੇ ਪੋਜੀਸ਼ਨ ਨੇ ਜੋ ਕਿ ਮਾੜੀ ਮੋਟੀ ਪੜ੍ਹਾਈ ਦੇ ਨਾਲ, ਕੋਈ ਡਿਗਰੀ ਕੋਈ ਡਿਪਲੋਮਾ ਦੇ ਨਾਲ ਉਹ ਤਰੱਕੀ ਕਰ ਸਕਦੇ ਆ, ਐਡਵਾਂਸਮੈਂਟ ਕਰ ਸਕਦੇ ਆ। ਸੋ ਜੇ ਹੁਣ ਕੋਈ ਵੀ ਫੁੱਲ ਟਾਈਮ ਨਹੀਂ ਕਮਿਟ ਕਰ ਸਕਦਾ ਪੜ੍ਹਾਈ ਦੇ ਵੱਲ, ਕੋਈ ਪਾਰਟ ਟਾਈਮ ਕੋਈ ਕੋਰਸਿਸ ਕਰਵਾ ਰਹੇ ਹੋ ਜੋ ਕਿ ਉਹ ਫੁੱਲ ਟਾਈਮ ਕੰਮ ਵੀ ਕਰੀ ਜਾਣ ਅਤੇ ਪੜ੍ਹਾਈ ਵੀ ਕਰ ਲੈਣ ਅਤੇ ਜਿੱਥੇ ਕੰਮ 'ਤੇ ਲੱਗੇ ਹੋਏ ਨੇ ਉੱਥੇ ਹੀ ਐਡਵਾਂਸਮੈਂਟ ਕਰ ਲੈਣ, ਕੋਈ ਇਸ ਤਰ੍ਹਾਂ ਦੀ ਆਪਸ਼ਨ ਹੈ ਜੀ?
1: ਬਿਲਕੁਲ ਹੁੰਦੀ ਹੈ ਸਿਮਰਾਜ, ਕਿਉਂਕਿ ਸ਼ਾਰਟ ਕੋਰਸਿਸ ਜਿਹੜੇ ਉਹ ਵੀਕਐਂਡ ਤੇ ਪਾਰਟ ਟਾਈਮ ਅਵੇਲੇਬਲ ਨੇ, ਵੀਕਡੇ ਈਵਨਿੰਗ ਦੇ ਵਿੱਚ ਵੀ ਨੇ ਔਰ ਜਿਹੜੇ ਲੋਕ ਈਵਨਿੰਗ 'ਚ ਕੰਮ ਕਰਦੇ ਆ ਉਹਨਾਂ ਵਾਸਤੇ ਮਾਰਨਿੰਗ ਕਲਾਸਿਸ ਵੀ ਹੁੰਦੀਆਂ ਨੇ। ਕਾਲਜ 7 days ਓਪਨ ਹੁੰਦਾ ਹੈ, ਸੋ ਜਿਹਨਾਂ ਦਾ ਰੋਟੇਟਿੰਗ ਕੰਟੀਨੈਂਟਲ ਸਕੈਜੂਅਲ ਹੈ ਸਾਡੇ ਕੋਲ ਉਹਨਾਂ ਵਾਸਤੇ ਵੀ ਕਲਾਸਿਸ ਨੇ। ਸੋ ਜੋ ਵੀ ਲੋਕ ਲੇਬਰ ਮਾਰਕੀਟ 'ਚ ਕੰਮ ਕਰ ਰਹੇ ਹੈ ਜਾਂ ਵੇਅਰ ਹਾਊਸਿਸ ਦੇ ਵਿੱਚ ਕਰ ਰਹੇ ਹੈ ਔਰ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਆ ਕਿਉਂਕਿ ਜੋਬ ਨਹੀਂ ਛੱਡ ਸਕਦੇ ਜਾਂ ਫਿਰ ਉਹਨਾਂ ਦੀ ਸੀਨੀਅਰਟੀ ਬਣ ਚੁੱਕੀ ਹੈ ਤਾਂ ਉਸਨੂੰ ਫੋਲੋ ਕਰਦੇ ਹੋਏ ਅੱਗੇ ਇੰਟਰਨਲ ਜੋਬ ਪੋਸਟਿੰਗ 'ਚ ਅੱਗੇ ਜਾਣਾ ਚਾਹੁੰਦੇ ਆ ਤਾਂ ਉਹ ਲੋਕ ਮਾਈਕਰੋਸਾਫਟ ਆਫਿਸ ਕੰਪਿਊਟਰ ਦੇ ਕੋਰਸਿਸ ਕਰ ਸਕਦੇ ਆ, ਕੰਪਿਊਟਰ ਸਕਿੱਲਸ ਅਪਗ੍ਰੇਡ ਕਰ ਸਕਦੇ ਆ, ਡਾਟਾ ਐਂਟਰੀ ਦਾ ਕੋਰਸ ਹੈ ਜਾਂ ਫਿਰ ਆਪਣੇ ਲੈਂਗੁਏਜ ਸਕਿੱਲਸ ਅਪਗ੍ਰੇਡ ਕਰ ਸਕਦੇ ਆ ਔਰ ਜਿਹੜੇ ਆਪਣੇ ਅਕਾਊਂਟਿੰਗ ਡਿਪਾਰਟਮੈਂਟ 'ਚ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਬੁੱਕ ਕੀਪਿੰਗ ਔਰ ਕੁਇਕ ਬੁੱਕ ਦਾ ਸੋਫਟਵੇਅਰ ਹੈ ਸਾਡੇ ਕੋਲ, ਉਹ ਸਿੱਖ ਕੇ ਵੀ ਪਾਸਟ ਦੇ ਵਿੱਚ ਸਾਡੇ ਕੋਲ ਵਾਲਮਾਰਟ ਇੰਪਲੋਈਜ, ਸਟੇਪਲਸ ਇੰਪਲੋਈਜ, ਐਮਾਜ਼ਾਨ, UPS, FedEx ਦੇ ਇੰਪਲੋਈਜ ਜਿਹੜੇ ਨੇ ਉਹਨਾਂ ਨੇ ਸਾਡੇ ਕੋਲ ਇਹ ਕੋਰਸਿਸ ਕਰਕੇ ਅੱਗੇ ਇੰਟਰਨਲ ਜੋਬ ਪੋਸਟਿੰਗ 'ਚ ਅੱਗੇ ਬਹੁਤ ਅੱਛੀਆਂ ਜੋਬਸ ਲਿੱਤੀਆਂ, ਉਹ ਫਲੋਰ ਤੋਂ ਉੱਠ ਕੇ ਅੰਦਰ ਆਫਿਸ ਦੇ ਵਿੱਚ ਆ ਗਏ, ਇੱਕ ਬੈਟਰ ਜੋਬ ਲੈ ਲਈ ਹੈ। ਸੋ ਜਿਹੜੇ ਵੀ ਲੋਕ ਇਹਨਾਂ ਫੀਲਡਸ ਦੇ ਵਿੱਚ ਕੰਮ ਕਰ ਰਹੇ ਆ ਇਹਨਾਂ ਕੰਪਨੀਜ਼ ਦੇ ਵਿੱਚ, ਉਹਨਾਂ ਨੂੰ ਕਈ ਵਾਰ ਕੰਪਨੀਜ਼ ਵੀ ਟਿਊਸ਼ਨ ਫੀ ਰੀਅੰਬਰਸ ਕਰਦੀਆਂ ਨੇ, ਸੋ ਉਹ ਲੋਕ ਸਾਡਾ ਕਾਲਜ ਉਹਨਾਂ ਨਾਲ ਵੀ ਡੀਲ ਕਰਦਾ। ਸੋ ਅਗਰ ਕੋਈ ਅਪਗ੍ਰੇਡ ਕਰਕੇ ਅੱਗੇ ਜਾਣਾ ਚਾਹੁੰਦਾ ਹੈ ਤਾਂ ਸ਼ਾਰਟ ਕੋਰਸਿਸ ਵੀਕਐਂਡ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਨੇ।
0: ਧੰਨਵਾਦ ਜੀ, ਨੰਬਰ ਤੁਸੀਂ ਨੋਟ ਕਰ ਲਓ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, ਫੋਨ ਨੰਬਰ ਹੈ 905-872-0088। ਖੁੱਲ੍ਹ ਕੇ ਇਹਨਾਂ ਨਾਲ ਗੱਲਬਾਤ ਕਰੋ, ਜੇ ਆਡ ਜਾਬ ਫੈਕਟਰੀ ਜਾਬ ਧੱਕੇ ਖਾਣਾ ਤੁਸੀਂ ਛੱਡਣਾ ਚਾਹੁੰਦੇ ਹੋ, ਜਨਰਲ ਲੇਬਰ ਦੇ ਵਿੱਚ ਸਪੈਸ਼ਲੀ ਚਾਹੁੰਦੇ ਹੋ ਕਿ ਮੈਡੀਕਲ ਫੀਲਡ ਦੇ ਵਿੱਚ, ਆਫਿਸ ਦੇ ਵਿੱਚ, ਪਰਸਨਲ ਸਪੋਰਟ ਵਰਕਰ, ਇਸ ਤਰ੍ਹਾਂ ਦੀ ਅਸੀਂ ਪੜ੍ਹਾਈ ਕਰਕੇ ਵਧੀਆ ਵੈਲ ਪੇਇੰਗ ਕਰੀਅਰ ਇਸਟੈਬਲਿਸ਼ ਕਰ ਲਈਏ, 905-872-0088, 905-872-0088 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਇਸ ਘੰਟੇ ਵਿੱਚ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਏਮਸ ਇਮੀਗ੍ਰੇਸ਼ਨ, ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਤੇ ਉਹਨਾਂ ਦੀ ਟੀਮ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਦੇ ਵਿੱਚ 17 ਪਲੱਸ ਸਾਲਾਂ ਤੋਂ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਹਾਡਾ ਇਮੀਗ੍ਰੇਸ਼ਨ ਦਾ ਜਿਹੜਾ ਮਰਜ਼ੀ ਕੰਮ ਹੋਵੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 17 ਸਾਲ ਦੇ ਵਿੱਚ ਇਹਨਾਂ ਨੇ ਕਿੰਨੇ ਜ਼ਿਆਦਾ ਕੇਸਿਸ ਸਾਂਭੇ ਹੋਣੇ ਆ, ਕਿੰਨੇ ਜ਼ਿਆਦਾ ਲੋਕਾਂ ਨੂੰ ਇੱਥੇ ਪੱਕਾ PR ਕਰਵਾਇਆ ਹੈ, ਸਿਟੀਜ਼ਨ ਬਣਵਾਇਆ ਹੈ। ਤੁਸੀਂ ਇਹਨਾਂ ਦੀ ਟੀਮ ਦੇ ਨਾਲ ਬਿਲਕੁਲ ਫ੍ਰੀ ਸਲਾਹ ਮਸ਼ਵਰਾ ਕਰੋ, ਕੌਂਸਲਟੇਸ਼ਨ ਕਰੋ। ਏਮਸ ਇਮੀਗ੍ਰੇਸ਼ਨ, ਅਮਨ ਬਾਜਵਾ, 17+ years ਆਫ ਐਕਸਪੀਰੀਅੰਸ, 905-673-9000, 905-673-9000, ਏਮਸ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਮਨ ਜੀ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸੋ ਮਚ ਸਮਰਾਜ, ਤੁਹਾਨੂੰ ਤੇ ਸਾਰੀ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
0: ਅਮਨ ਜੀ, ਸਭ ਤੋਂ ਪਹਿਲਾਂ ਜੀ ਇਹ ਦੱਸੋ ਕਿ ਜੇ ਕਿਸੇ ਨੂੰ ਜਿਹੜੀ ਸਭ ਤੋਂ ਵਰਸਟ ਨਿਊਜ਼ ਹੀ ਹੁੰਦੀ ਆ, ਹੁਣ ਰਿਮੂਵਲ ਆਰਡਰ, ਰਿਫਿਊਜ਼ਲ ਜਾਂ ਇਨਐਡਮਿਸਿਬਿਲਿਟੀ, ਇਸ ਤਰ੍ਹਾਂ ਦੀ ਕਹਿ ਲਓ ਕਿ ਬਹੁਤ ਹੀ ਮਾੜੀ ਚਿੱਠੀ ਮਿਲ ਗਈ ਆ ਸਾਡੀ ਸਰਕਾਰ ਦੇ ਵੱਲੋਂ, IRCC ਦੇ ਵੱਲੋਂ, ਹੁਣ ਕੀ ਉਹਨਾਂ ਦਾ ਇੱਥੇ ਕੋਈ ਰਹਿਣ ਦਾ ਕੋਈ ਤਰੀਕਾ ਹੈ ਵੀ ਹੈ, ਕੋਈ ਐਲਟਰਨੇਟਿਵ ਜਾਂ ਕੋਈ ਹੋਰ ਚਾਰਾ ਹੈਗਾ, ਜਾਂ ਬਸ ਹੁਣ ਮੁਲਕ ਛੱਡਣਾ ਹੀ ਪਊਗਾ?
1: ਜੀ ਅਫਕੋਰਸ, ਬਹੁਤ ਸਾਰੇ ਹੁਣੇ ਕਾਫੀ ਕਾਮਨ ਹੈ ਇਹ ਨਿਊਜ਼ ਇੰਡੀਵਿਜੁਅਲਸ ਲਈ, ਜਿਹੜੇ ਕੋਈ ਵੀ ਉਹਨਾਂ ਦੇ ਇਮੀਗ੍ਰੇਸ਼ਨ ਇਨਫੋਰਸਮੈਂਟ ਜਾਂ ਐਪਲੀਕੇਸ਼ਨ ਰਿਫਿਊਜ਼ਲਸ ਆ ਰਹੀਆਂ ਹੈਗੀਆਂ, ਉਹ ਵੀ ਡਿਪੈਂਡ ਕਰਦਾ ਉਹਦਾ ਜਿਹੜਾ ਆਲਟਰਨੇਟਿਵ ਹੈਗਾ ਕਿ ਐਗਜੈਕਟ ਇਨਫੋਰਸਮੈਂਟ ਮੈਕਨਿਜ਼ਮ ਜਾਂ ਡਿਸੀਜ਼ਨ ਜਿਹੜਾ ਇਸ਼ੂ ਹੋਇਆ ਕਿਉਂ ਹੋਇਆ ਹੈਗਾ। ਸੋ ਸਭ ਤੋਂ ਜ਼ਿਆਦਾ ਹੁਣ ਜਿਹੜੇ ਸਾਡੇ ਕੋਲ ਫਾਲਸ ਆ ਰਹੀਆਂ ਉਹਦੇ ਵਿੱਚ ਨੋਨ ਕੰਪਲਾਇੰਸ ਨੇ, ਬਹੁਤ ਸਾਰੇ ਐਸੇ ਵਿਜ਼ਿਟਰ ਜਾਂ ਫਿਰ ਸਟੂਡੈਂਟਸ ਵੀ ਕਹਿ ਲਓ ਜਿਹੜੇ ਓਵਰਸਟੇ ਕੀਤੇ ਹੈਗੇ, ਹੁਣ ਉਹਨਾਂ ਨੂੰ ਇਮੀਗ੍ਰੇਸ਼ਨ ਜਾਂ CBSE ਵੱਲੋਂ ਨੋਟੀਫਿਕੇਸ਼ਨ ਆ ਰਹੇ ਹੈਗੇ, ਜਿਹੜੇ ਆਥੋਰਾਈਜੇਸ਼ਨ ਤੋਂ ਬਿਨਾਂ ਜਿਹਨਾਂ ਨੇ ਕੰਮ ਕੀਤਾ, ਸਟੱਡੀ ਕੀਤੀ ਹੈ ਜਾਂ ਫਿਰ ਵਿਜ਼ਿਟਰ ਰੈਕਰਡ ਵਾਰ ਵਾਰ ਅਪਲਾਈ ਕੀਤਾ ਹੈਗਾ, ਸਟੇਟਸ ਰਿਨਿਊਅਲ ਐਪਲੀਕੇਸ਼ਨ ਫਾਈਲ ਕੀਤੀ ਸੀਗੀ, ਉਸ ਤੋਂ ਬਾਅਦ

0: ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਵਿੱਚ ਕੇਸ ਫਾਈਲ ਕਰਨਾ ਹੈਗਾ, ਕਿਸੇ ਵੀ ਤਰ੍ਹਾਂ ਦੀ ਆਊਟ ਆਫ ਸਟੇਟਸ ਦੇ ਇਸ਼ੂਜ਼ ਹੈਗੇ ਨੇ ਜਾਂ ਫਿਰ ਕੋਈ ਇਨਐਡਮਿਸੀਬਿਲਿਟੀ ਇਸ਼ੂਜ਼ ਹੈਗੇ ਨੇ, ਇਸ ਇਮੀਗ੍ਰੇਸ਼ਨ ਤੁਹਾਡੀ ਹੈਲਪ ਕਰ ਸਕਦੇ ਹਾਂ। ਨੰਬਰ ਟੂ ਕਾਲ ਇਜ਼ 905-673-9000।
1: ਏਮਸ ਇਮੀਗ੍ਰੇਸ਼ਨ 17 ਤੋਂ ਵੀ ਵੱਧ ਸਾਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਦਸਾਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਇਹਨਾਂ ਨੇ ਫਾਈਲ ਸਾਂਭੀਆਂ ਨੇ ਅਤੇ ਹੁਣ ਤੱਕ ਇਹਨਾਂ ਨੂੰ ਇੱਥੇ ਪੀ ਆਰ ਕਰਵਾਇਆ ਹੈ, ਸਿਟੀਜ਼ਨ ਬਣਾਇਆ ਹੈ। ਤੁਹਾਡਾ ਵੀ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਰਿਲੇਟਿਡ ਸਵਾਲ ਹੋਵੇ, ਫ੍ਰੀ ਕੰਸਲਟੇਸ਼ਨ ਹੈ। ਕਾਲ 905-673-9000। ਅਮਨ ਜੀ ਇਹ ਦੱਸੋ ਕਿ ਜੇਕਰ ਕਿਸੇ ਨੇ ਵਿਆਹ ਕਰਵਾ ਕੇ ਚਾਹੇ ਆਪਦੇ ਹਸਬੈਂਡ ਵਾਈਫ ਨੂੰ ਆਲਰੇਡੀ ਇੱਥੇ ਸੱਦਿਆ ਹੋਇਆ, ਚਾਹੇ ਉਹ ਹਜੇ ਬੈਕ ਪਿੰਡ ਦੇ ਵਿੱਚ ਹੀ ਬੈਠੇ ਹੋਏ ਨੇ, ਉਹਨਾਂ ਦੀ ਜੇਕਰ ਸਪਾਊਸੋ ਸਪਾਂਸਰਸ਼ਿਪ ਕੀਤੀ ਸੀ ਅਤੇ ਕਿਸੇ ਨੇ ਕਿਸੇ ਕਾਰਨ ਕਰਕੇ ਉਹਨੂੰ ਹੁਣ ਰਿਜੈਕਟ ਕੀਤਾ ਗਿਆ ਹੈ, ਕੀ ਕੋਈ ਅਪੀਲ ਵੀ ਹੁੰਦੀ ਆ ਕਿ ਭਾਈ ਅਸੀਂ ਤਾਂ ਜੈਨੂਇਨ ਵਿਆਹ ਕੀਤਾ, ਪਹਿਲੀ ਵਾਰੀ ਵਿਆਹ ਕੀਤਾ, ਸਹੀ ਸਹੀ ਕੰਮ ਹੀ ਕੀਤਾ ਹੈ, ਕੋਈ ਅਪੀਲ ਹੈ ਕਿ ਨਹੀਂ ਜੀ?
0: ਜੀ ਬਿਲਕੁਲ, ਜਿਹੜੇ ਇਸ ਤਰ੍ਹਾਂ ਦੇ ਸਿਟੀਜ਼ਨ ਜਾਂ ਪੀ ਆਰ ਹੈਗੇ ਜਿਹਨਾਂ ਦੀ ਸਪਾਊਸਲ ਸਪੋਂਸਰਸ਼ਿਪ ਫਾਈਲ ਰਿਜੈਕਟ ਹੋਈ ਹੈ, ਦੇ ਹੈਵ ਦ ਰਾਈਟ ਟੂ ਚੈਲੰਜ ਦ ਡਿਸੀਜ਼ਨ। ਡਿਪੈਂਡ ਕਰਦਾ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਹੈ, ਜਿਹੜਾ ਰਿਫਿਊਜ਼ਲ ਹੈ ਉਹਦੇ ਕੀ ਗਰਾਊਂਡਸ ਹੈਗੇ ਨੇ। ਜੇ ਆਊਟਲੈਂਡ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਡੈਫੀਨੇਟਲੀ ਰਾਈਟ ਟੂ ਅਪੀਲ ਉਹਨਾਂ ਕੋਲ ਹੁੰਦਾ ਵਿਦ ਇਨ 30 ਸਟ੍ਰਿਕਟ ਡੇਜ਼, ਜਿਹੜੀ ਰਿਫਿਊਜ਼ਲ ਤੋਂ ਬਾਅਦ ਰਾਈਟ ਟੂ ਅਪੀਲ ਜਿਹੜਾ ਫਾਈਲ ਕਰਨਾ ਹੁੰਦਾ। ਸੋ ਆਈ ਏ ਡੀ ਕੰਸਿਡਰ ਕਰਦੀ ਹੈ ਕੋਈ ਵੀ ਲੀਗਲ ਕਰੈਕਟਨੈਸ ਜਾਂ ਏਜੰਸੀ ਗਰਾਊਂਡਸ ਅਗਰ ਇਨਵੋਲਵ ਹੈਗੇ ਹੈ। ਪਰ ਜਿਹੜੀ ਇਨਲੈਂਡ ਐਪਲੀਕੇਸ਼ਨ ਹੈ ਉਹਦੇ ਵਿੱਚ ਦੇਰ ਇਜ਼ ਨੋ ਰਾਈਟ ਟੂ ਅਪੀਲ। ਉਹਦੇ ਵਿੱਚ ਡੈਫੀਨੇਟਲੀ ਹੋਰ ਵੀ ਜ਼ਿਆਦਾ ਕੇਅਰਫੁਲ ਰਹਿਣ ਦੀ ਜ਼ਰੂਰਤ ਹੁੰਦੀ ਹੈ ਜਦੋਂ ਐਪਲੀਕੇਸ਼ਨ ਫਾਈਲ ਕਰੀਦੀ ਹੈ। ਅਤੇ ਹੁਣ ਦੇ ਟਾਈਮ ਵਿੱਚ ਤਾਂ ਸਪੈਸ਼ਲੀ ਸਮਰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆ ਰਹੇ ਆ ਜਿੱਥੇ ਵਿਜ਼ਿਟਰ, ਸਟੂਡੈਂਟ, ਰਿਫਿਊਜੀ ਕਲੇਮੈਂਟ, ਈਵਨ ਆਊਟ ਆਫ ਸਟੇਟਸ ਕਈ ਕੈਂਡੀਡੇਟਸ ਦੇ ਪੀ ਆਰ ਜਾਂ ਸਿਟੀਜ਼ਨ ਨਾਲ ਅਗਰ ਮੈਰਿਜ ਹੁੰਦੀ ਹੈ ਤਾਂ ਬਹੁਤ ਪ੍ਰੋਪਰਲੀ ਐਪਲੀਕੇਸ਼ਨ ਸਬਮਿਟ ਕਰਨ ਦੀ ਜ਼ਰੂਰਤ ਹੈਗੀ ਹੈ। ਰਾਈਟ ਟੂ ਅਪੀਲ ਵੀ ਕਈ ਕੇਸਿਸ ਦੇ ਵਿੱਚ ਨਹੀਂ ਮਿਲਦਾ ਜਿੱਥੇ ਕੋਈ ਸੀਰੀਅਸ ਕ੍ਰਿਮੀਨੈਲਿਟੀ ਹੈ, ਕੋਈ ਸਿਕਿਉਰਿਟੀ ਥ੍ਰੈਟ ਹੈ ਜਾਂ ਮਿਸਰੀਪ੍ਰਜੈਂਟੇਸ਼ਨ ਦੇ ਜਿਹੜੇ ਕੇਸਿਸ ਹੈਗੇ ਹੈ। ਸੋ ਡੈਫੀਨੇਟਲੀ ਚਾਹੇ ਉਹ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਹੈ ਜਾਂ ਫੁੱਲ ਓਰਲ ਹੇਅਰਿੰਗ ਹੈਗੀ ਹੈ, ਉਹਦੇ ਵਿੱਚ ਅਸੀਂ ਹੈਲਪ ਕਰਦੇ ਹੈਗੇ ਹਾਂ। ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਨ੍ਹਾਂ ਨੇ ਵੀ ਫਾਈਲ ਕਰਨਾ, ਫਾਈਲਿੰਗ ਪ੍ਰੋਪਰਲੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਤੁਸੀਂ ਨਾ ਜਾਓ। ਤੁਹਾਡੀ ਅਵੈਲੂਏਸ਼ਨ ਆਫ ਦ ਰਿਲੇਸ਼ਨਸ਼ਿਪ, ਨੌਲੇਜ ਆਫ ਪਾਰਟਨਰ, ਕੰਪੈਟੇਬਿਲਿਟੀ, ਬਾਕੀ ਜਿੰਨੇ ਵੀ ਫੈਕਟਰਸ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਹੈ। ਐਂਡ ਕਈ ਐਸੇ ਵੀ ਕੇਸਿਸ ਆਉਂਦੇ ਆ ਜਿਨ੍ਹਾਂ ਵਿੱਚ ਅਪੀਲ ਦੀ ਜਗ੍ਹਾ ਆਊਟਲੈਂਡ ਐਪਲੀਕੇਸ਼ਨ ਵਿੱਚ ਜੇ ਲੱਗਦਾ ਹੈ ਕਿ ਲੈਕ ਆਫ ਡਾਕੂਮੈਂਟੇਸ਼ਨ ਨੇ, ਵੀਕ ਇਨੀਸ਼ੀਅਲ ਰਿਪ੍ਰਜੈਂਟੇਸ਼ਨ ਹੈ, ਤਾਂ ਵੈਲ ਡਾਕੂਮੈਂਟ ਆਊਟਲੈਂਡ ਐਪਲੀਕੇਸ਼ਨ ਜਿਹੜੀ ਹੈਗੀ ਉਹ ਦੁਆਰਾ ਵੀ ਫਾਈਲ ਹੋ ਸਕਦੀ ਹੈ ਅਤੇ ਉਹ ਅਪੀਲ ਤੋਂ ਫਾਸਟਰ ਹੁੰਦਾ ਹੈਗਾ। ਸੋ ਸਪਾਊਸਲ ਸਪੋਂਸਰਸ਼ਿਪ ਦੀ ਕੋਈ ਵੀ ਕੰਪਲੀਕੇਸ਼ਨ, ਕੋਈ ਵੀ ਇਸ਼ੂਜ਼ ਤੁਸੀਂ ਫੇਸ ਕਰ ਰਹੇ ਹੋ, ਯੂ ਕੈਨ ਕੰਟੈਕਟ ਟੀਮਸ ਇਮੀਗ੍ਰੇਸ਼ਨ। ਨੰਬਰ ਅਗੇਨ 905-673-9000।
1: 905-673-9000, 905-673-9000। ਏਮਸ ਇਮੀਗ੍ਰੇਸ਼ਨ ਅਤੇ ਅਮਨ ਬਾਜਵਾ ਦੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਅਮਨ ਜੀ, ਜਿਹੜੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਸਟੂਡੈਂਟਸ ਦੀ ਇਸ਼ੂ ਹੈ ਉਹ ਹੈ ਪਾਸ ਵਿਦ ਪੀ ਆਰ। ਜਿਹੜੇ ਹੁਣ ਪੜ੍ਹਾਈ ਖਤਮ ਵੀ ਕਰ ਚੁੱਕੇ ਨੇ ਜਾਂ ਹੁਣ ਪੜ੍ਹਾਈ ਹੁਣ ਵੀ ਕਰ ਰਹੇ ਨੇ, ਉਹਨਾਂ ਨੂੰ ਸਟੈਟਸ ਮੇਨਟੇਨ ਕਰਨ ਦੇ ਵਿੱਚ ਬੜੇ ਪੰਗੇ ਪੇਸ਼ ਹੋ ਰਹੇ ਨੇ, ਰਿਫਿਊਜ਼ਲ ਵੀ ਉਹਨਾਂ ਨੂੰ ਇਸ਼ੂ ਹੋ ਰਹੀ ਹੈ ਪੀ ਆਰ ਹੋਣ ਦੇ ਲਈ। ਸੋ ਹੁਣ ਅੱਜ ਕੱਲ੍ਹ ਉਹਨਾਂ ਨੇ ਕੀ ਰਾਸਤਾ ਹੈ, ਕੀ ਆਪਸ਼ਨ ਹੈ ਜੀ?
0: ਹਾਂਜੀ, ਇਹ ਸਿਚੁਏਸ਼ਨ ਦਿਨੋਂ ਦਿਨ ਖਰਾਬ ਹੀ ਹੋ ਰਹੀ ਹੈਗੀ ਹੈ। ਸਟੇਟਸ ਹੋਰ ਸਾਰੇ ਲੱਖਾਂ ਸਟੂਡੈਂਟਸ ਦੇ ਜਿਹੜੇ ਐਕਸਪਾਇਰ ਹੋਣ ਵਾਲੇ ਹੈਗੇ ਹੈ। ਸੋ ਕਾਫੀ ਕ੍ਰਿਟੀਕਲ ਸਿਚੁਏਸ਼ਨ ਹੈਗੀ ਹੈ ਜਿਨ੍ਹਾਂ ਦੇ ਸਟੇਟਸ ਐਕਸਪਾਇਰ ਹੋ ਰਹੇ ਨੇ, ਆਲਰੇਡੀ ਰੀਸਟੋਰੇਸ਼ਨ ਚੱਲ ਰਹੀ ਹੈਗੀ, ਆਊਟ ਆਫ ਸਟੇਟਸ ਹੋ ਚੁੱਕੇ ਹੈ, ਕਿਸੇ ਵੀ ਤਰ੍ਹਾਂ ਦੀ ਇਸ ਸਟੇਟਸ ਨੂੰ ਲੈ ਕੇ ਕੰਪਲੀਕੇਸ਼ਨ ਫੇਸ ਕਰ ਰਹੇ ਹੋ, ਤਾਂ ਹਰ ਜਿਹੜੀ ਆਪਸ਼ਨ ਹੈਗੀ ਹੈ, ਜਿਹੜੀ ਸਿਚੁਏਸ਼ਨ 'ਚ ਤੁਸੀਂ ਗਏ ਉਹਦਾ ਕੋਈ ਨਾ ਕੋਈ ਆਲਟਰਨੇਟਿਵ ਹੁੰਦਾ, ਤਾਂ ਜ਼ਰੂਰ ਉਹਦੇ ਲਈ ਇੱਕ ਵਾਰੀ ਆ ਕੇ ਕੰਸਲਟ ਕਰੋ। ਐਂਡ ਪੀ ਆਰ ਦੀ ਜਿਵੇਂ ਆਪਾਂ ਆਲਵੇਜ਼ ਗੱਲ ਕਰਦੇ ਹਾਂ, ਪ੍ਰੋਵਿੰਸ਼ੀਅਲ ਪ੍ਰੋਗਰਾਮਸ, ਰੀਜਨਲ ਪਾਇਲਟ ਪ੍ਰੋਗਰਾਮਸ, ਅਟਲਾਂਟਿਕ ਪ੍ਰੋਗਰਾਮਸ, ਬਹੁਤ ਸਾਰੀਆਂ ਆਪਸ਼ਨਸ ਨੇ ਜਿਹਨਾਂ ਕੋਲ ਬੈਕ ਹੋਮ ਤੋਂ ਐਟਲੀਸਟ ਬੈਚਲਰਸ ਹੈ, ਐਕਸਪੀਰੀਅੰਸ ਹੈਗਾ। ਬਹੁਤ ਸਾਰੇ ਐਸੇ ਐਪਲੀਕੈਂਟ ਹੁੰਦੇ ਆ ਜਿਹਨਾਂ ਦੀ ਪ੍ਰਾਇਓਰਟੀ ਆਕੂਪੇਸ਼ਨ ਹੁੰਦੀ ਹੈ, ਕਿਸੇ ਨਾ ਕਿਸੇ ਪ੍ਰੋਵਿੰਸ ਵਿੱਚ ਕੁਆਲੀਫਾਈ ਕਰਦੇ ਹੁੰਦੇ ਆ, ਅਵੇਅਰ ਨਹੀਂ ਹੁੰਦੇ। ਸੋ ਪੀ ਆਰ ਦੀ ਹੈਲਪ ਜਾਂ ਫਿਰ ਸਟੇਟਸ ਦੇ ਇਸ਼ੂ ਜਾਂ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ, ਕੋਈ ਵੀ ਕੰਪਲੀਕੇਸ਼ਨ, ਯੂ ਕੈਨ ਵਿਜ਼ਿਟ ਏਮਸ ਆਫਿਸ। ਸਾਡਾ ਐਡਰੈਸ ਹੈ 23-55 ਡੈਰੀ ਰੋਡ ਈਸਟ, ਯੂਨਿਟ 44। ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ, ਐਂਡ ਫੋਨ ਨੰਬਰ 9056739000 ਥੈਂਕ ਯੂ ਸੋ ਮਚ ਸਮਰਾਜ
1: ਥੈਂਕ ਯੂ ਵੈਰੀ ਮਚ ਹੁਣ ਤੁਸੀਂ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਹੁਣ ਵੀ ਜਦੋਂ ਮਰਜ਼ੀ ਹੀ ਅਪੁਆਇੰਟਮੈਂਟ ਬੁੱਕ ਕਰਕੇ ਇਹਨਾਂ ਦੇ ਆਫਿਸ ਦੇ ਵਿੱਚ ਵੀ ਇਨ ਪਰਸਨ ਜਾ ਕੇ ਵੀ ਗੱਲਬਾਤ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਹੈ ਦੇਸ਼ ਪ੍ਰਦੇਸ਼ ਦਾ ਰੈਫਰੈਂਸ ਜ਼ਰੂਰ ਦਿਓ ਕਾਲ ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਜੋ ਕਿ 17 ਸਾਲਾਂ ਤੋਂ ਪਲੱਸ ਤੋਂ ਆਹੀ ਕੰਮ ਕਰਦੇ ਆ ਰਹੇ ਨੇ

0: Immigration.com, 905-673-9000. 905-673-9000. ਦੋਸਤੋ ਪੂਰੇ ਮੁਲਕ ਨੂੰ ਤੇ ਖਾਸ ਤੌਰ ਲਿਬਰਲ ਵੋਟਰਸ ਨੂੰ ਤੇ ਮਾਰਕਾਣੀ ਸਰਕਾਰ ਨੂੰ ਵਧਾਈਆਂ ਨੇ। ਕਿਉਂ? ਕਿਉਂਕਿ ਕੁਛ ਕੁ ਮਿੰਟ ਪਹਿਲਾਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਮੀਡੀਆ ਤੇ ਬਹੁਤ ਹੀ ਵੱਡੀ ਇੱਕ ਜਾਣਕਾਰੀ ਪੇਸ਼ ਕੀਤੀ ਆ। ਜਾਣਕਾਰੀ ਇਹ ਪੇਸ਼ ਕੀਤੀ ਆ ਕਿ ਕਿਉਂਕਿ ਅੱਜ ਮਾਰਕ ਕਾਰਨੀ ਦੀ ਸਰਕਾਰ ਨੇ ਕਾਊਂਟਰ ਟੈਰਿਫਸ ਲਾਏ ਨੇ ਤਕਰੀਬਨ 900 ਗੁੱਡਸ ਇੰਪੋਰਟਡ ਫਰੋਮ ਅਮੈਰੀਕਾ ਇਨ ਟੂ ਕੈਨੇਡਾ, 15-25 ਤੋਂ ਲੈ ਕੇ 50% ਦੀ ਰੇਂਜ ਤੱਕ। ਤੇ ਕਿਉਂਕਿ ਅੰਟੇਰੀਓ ਤੇ ਮੈਨੀਟੋਬਾ ਵਰਗੇ ਪ੍ਰੋਵਿੰਸਿਸ ਨੇ ਜਾਣ ਬੁੱਝ ਕੇ ਸਖਤਾਈ ਪੇਸ਼ ਕੀਤੀ ਆ ਕਿ ਜੋ ਵੀ ਉਹਨਾਂ ਦੀਆਂ ਪ੍ਰੋਵਿੰਸ਼ੀਅਲ ਲੈਵਲ ਦੀਆਂ ਸਰਕਾਰਾਂ ਨੇ ਕੋਈ ਵੀ ਕੰਟਰੈਕਟ, ਕੋਈ ਵੀ ਬਿਡਿੰਗ ਕਰਦੇ ਆ, ਕੋਈ ਵੀ ਗਵਰਨਮੈਂਟ ਟੈਕਸ ਪੇਅਰ ਫੰਡਡ ਕੋਈ ਵੀ ਕੁਛ ਬਣਾਉਣਾ ਹੈ, ਕੋਈ ਸਰਵਿਸ ਹੈ, ਐਕਸੈਟਰਾ ਐਕਸੈਟਰਾ ਫੋਰ ਪ੍ਰੋਕਿਊਰਮੈਂਟ, ਉਹਦੇ ਵਿੱਚ ਅਮੈਰੀਕਨ ਕੰਪਨੀ ਤੋਂ ਬੈਨ ਕੀਤਾ ਗਿਆ। ਗੈਸ ਵਾਟ? ਯੂ ਪਲੇ ਸਟੂਪਿਡ ਗੇਮਸ, ਯੂ ਗੈਟ ਸਟੂਪਿਡ ਪ੍ਰਾਈਜ਼ਸ। ਤੇ ਅੱਜ ਸਭ ਤੋਂ ਵੱਡਾ ਸਟੂਪਿਡ ਪ੍ਰਾਈਜ਼ ਮਿਲ ਗਿਆ ਸਾਡੇ ਮੁਲਕ ਨੂੰ, $50 billion ਸਾਲ ਦਾ ਘਾਟਾ ਮਿਲ ਗਿਆ ਹੈ। ਕਿਉਂ? ਕਿਉਂਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਹਿ ਦਿੱਤਾ ਹੈ ਕਿ ਅਸੀਂ ਹੁਣ ਅਮੈਰੀਕਨ ਗਵਰਨਮੈਂਟ ਦੇ ਜੋ ਵੀ ਪ੍ਰੋਕਿਊਰਮੈਂਟ ਕੰਟਰੈਕਟਸ ਨੇ ਉਹਦੇ ਵਿੱਚੋਂ ਕੈਨੇਡੀਅਨ ਕੰਪਨੀਜ਼ ਨੂੰ ਬੈਨ ਕਰ ਰਹੇ ਹਾਂ, ਜੋ ਕਿ $50 billion ਪਰ ਈਅਰ ਤੱਕ ਦੀ ਕਮਾਈ ਹੈ। 50 ਬਿਲ ਪਰ ਈਅਰ ਤੱਕ ਦੀ ਕਮਾਈ ਹੈ, ਜੋ ਕਿ ਹੁਣ ਅਚਾਨਕ ਪੂਫ ਐਂਡ ਡਿਸਅਪੀਅਰ ਹੋ ਸਕਦੀ ਆ। ਸੋ ਇਮੈਜਿਨ ਅ ਡਾਇਰੈਕਟ $50 billion ਹਿੱਟ ਸਾਡੇ ਇੰਟਾਇਰ GDP ਨੂੰ ਇੱਕ ਸੈਕਿੰਡ ਦੇ ਵਿੱਚ ਹੀ ਹੋ ਚੁੱਕੀ ਹੈ, ਕਿਉਂਕਿ ਸਾਡੀਆਂ ਹੀ ਇੱਥੇ ਫੈਡਰਲ ਸਰਕਾਰ ਨੇ ਵੀ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਨੇ ਤਾਂ ਬਹੁਤ ਚਿਰ ਪਹਿਲਾਂ ਤੋਂ ਹੀ, ਕਈ ਮਹੀਨਿਆਂ ਪਹਿਲਾਂ ਤੋਂ ਹੀ ਟ੍ਰੇਡ ਵਾਰ ਸ਼ੁਰੂ ਹੁੰਦੇ ਸਾਰ ਹੀ ਕਿਹਾ ਕਿ ਅਸੀਂ ਸਿਰਫ ਅਤੇ ਸਿਰਫ ਕੈਨੇਡੀਅਨ ਕੰਪਨੀਜ਼ ਨੂੰ ਪ੍ਰਾਇਓਰਟਾਈਜ਼ ਕਰਾਂਗੇ ਕੋਈ ਵੀ ਗਵਰਨਮੈਂਟ ਪ੍ਰੋਕਿਊਰਮੈਂਟ ਕੰਟਰੈਕਟਸ ਦੇ ਵਿੱਚ। ਅਤੇ ਹੁਣ ਐਗਜੈਕਟ ਸੇਮ ਕੰਮ ਅਮੈਰੀਕਾ ਦੇ ਵੱਲੋਂ ਕੋਈ 19 ਮਹੀਨਿਆਂ ਬਾਅਦ ਕੀਤਾ ਜਾ ਰਿਹਾ ਹੈ, ਪਰ ਨੁਕਸਾਨ ਕਿੰਨਾ ਹੈ, ਫਰਕ ਕਿੰਨਾ ਹੈ ਕੈਨੇਡੀਅਨ ਕੰਪਨੀਜ਼ ਦਾ? $50 billion ਦਾ ਨੁਕਸਾਨ। ਇਹ ਕੁਛ ਕੁ ਮਿੰਟ ਪਹਿਲਾਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 4:30 4:29 PM ਹੀ ਇਹ ਪੋਸਟ ਕੀਤਾ ਹੈ। ਸੋ ਘੰਟਾ ਵੀ ਨਹੀਂ ਹਜੇ ਹੋਇਆ, ਘੰਟਾ ਕੁ ਪਹਿਲਾਂ ਹੀ ਇਹਨੇ ਅਨਾਊਂਸ ਕੀਤਾ ਕਿ ਜਿੰਨੀ ਚਿਰ ਅਮੈਰੀਕਨ ਫਾਰਮਰਸ ਨੂੰ, ਡੇਅਰੀ ਫਾਰਮਰਸ ਨੂੰ ਸਾਨੂੰ ਫਰੀ ਟ੍ਰੇਡ ਨਹੀਂ ਮਿਲਦੀ ਹੈ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ ਗਵਰਨਮੈਂਟ ਕੰਟਰੈਕਟਸ ਦੇ ਪ੍ਰੋਕਿਊਰਮੈਂਟ ਦੇ ਵਿੱਚ ਕੈਨੇਡੀਅਨ ਕੰਪਨੀਜ਼ ਨੂੰ ਬੈਨ ਕੀਤਾ ਜਾਊਗਾ। ਐਜ਼ ਅ ਡਾਇਰੈਕਟ ਰਿਜ਼ਲਟ ਇਹ ਲਗਭਗ $50 billion ਸਾਲ ਦਾ ਕੈਨੇਡੀਅਨ ਕੰਪਨੀਜ਼ ਦਾ ਨੁਕਸਾਨ ਤਾਂ ਇੱਥੇ ਹੀ ਹੋ ਗਿਆ ਹੈ, ਰਾਤੋ ਰਾਤ ਹੀ ਹੋ ਗਿਆ ਹੈ। ਸੋ ਕੈਨੇਡਾ ਦੇ ਮਾਸਟਰ ਨੈਗੋਸ਼ੀਏਟਰ, ਜੀਨੀਅਸ ਇਕਾਨਮਿਸਟ ਐਂਡ ਫੋਰਮਰ ਸੈਂਟਰਲ ਬੈਂਕਰ ਟਰਨਡ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ, ਜਿਹੜੇ ਬੰਦੇ ਨੇ ਤਕਰੀਬਨ 2 ਸਾਲ ਪਹਿਲਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਐਲਬੋ ਅਪ ਰੱਖੋ, ਉਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਜਲਦ ਤੋਂ ਜਲਦ ਨੈਗੋਸ਼ੀਏਟ ਕਰਕੇ ਕੈਨੇਡਾ ਦੇ ਖਿਲਾਫ ਲਾਏ ਹੋਏ ਸਾਰੇ ਟੈਰਿਫਸ ਹਟਾਊਗਾ, ਕੈਨੇਡਾ ਨੂੰ ਟ੍ਰੇਡ ਵਾਰ ਦੇ ਵਿੱਚ ਜਿਤਾਊਗਾ, ਭਾਵੇਂ US ਇਕਾਨਮੀ 12-13-14 ਗੁਣਾ ਹੀ ਜ਼ਿਆਦਾ ਵੱਡੀ ਹੈ। ਅੱਜ ਉਹਨੇ ਸਾਰੇ ਕੈਨੇਡੀਅਨਸ ਨੂੰ ਸਿੱਧੇ ਵਾਰਨ ਕੀਤਾ ਹੈ, there will be tough times ahead. Pahunch gaya jithe inu pehla hi aukaat tak pahunchna chahida si, jithe hun inne 19 mahine to kahi gaya ke jittange jittange, trade war khatam karange, tariff sare hatawange, ajj hun keh reha hai ਬੜੇ ਔਖੇ ਟਾਈਮ ਹੋਣ ਲੱਗੇ ਨੇ ਕੈਨੇਡਾ ਦੇ ਵਿੱਚ। ਅਤੇ ਜੇ ਹੁਣ ਹੀ ਪ੍ਰਾਈਮ ਮਿਨਿਸਟਰ ਨੂੰ ਲੱਗਦਾ ਹੈ ਕਿ ਆਮ ਬੰਦੇ ਲਈ ਔਖੇ ਟਾਈਮ ਆਉਣ ਵਾਲੇ ਆ, ਫਿਰ ਤਾਂ ਰੱਬ ਰਾਖਾ ਹੀ ਆ, ਕਿਉਂਕਿ ਜੇ ਹੁਣ ਤੱਕ ਔਖੇ ਟਾਈਮ ਨਹੀਂ ਪੇਸ਼ ਹੋਏ, ਇਮੈਜਿਨ ਹਾਓ ਹਾਰਡ ਇਟਸ ਗੋਇੰਗ ਟੂ ਐਕਚੁਅਲੀ ਗੈਟ। ਜੇ ਹਜੇ ਤੱਕ ਤਾਂ ਮਾਈਨਰ ਜੋਬ ਲਾਸਿਸ ਹੀ ਪੇਸ਼ ਹੋਈਆਂ ਨੇ, ਮਾਈਨਰ ਬਿਜ਼ਨਸਿਸ ਬੰਦ ਹੋਏ ਨੇ, ਫਿਰ ਇਮੈਜਿਨ ਕਿ ਮੇਜਰ ਰਿਸੈਸ਼ਨ ਦੇ ਨਾਲ ਹੁਣ ਕੀ ਹੋਣ ਲੱਗਿਆ ਹੈ। ਸੋ ਅੱਜ ਸਾਰੇ ਕੈਨੇਡੀਅਨਸ ਨੂੰ ਡਾਇਰੈਕਟਲੀ ਵਾਰਨ ਕੀਤਾ ਗਿਆ ਬਾਈ ਮਾਰਕ ਕਾਰਨੀ, ਦੇਰ ਵਿਲ ਬੀ ਟਫ ਟਾਈਮਸ ਅਹੈਡ। ਸੋ ਅਸੀਂ ਹੋਰ ਔਖੇ ਇਕਨੋਮਿਕ ਟਾਈਮਸ ਹੁਣ ਦੇਖਣ ਵਾਲੇ ਹਾਂ। ਕੈਨੇਡਾ ਦੇ ਅਮੈਰੀਕਾ ਤੋਂ ਇੰਪੋਰਟ ਕੀਤੇ ਜਾਂਦੇ ਤਕਰੀਬਨ 900 ਗੁੱਡਸ 'ਤੇ ਕਾਊਂਟਰ ਟੈਰਿਫਸ ਲਾਉਣ ਤੋਂ ਬਾਅਦ, ਅਤੇ ਹੋਰ ਪੋਟੈਂਸ਼ੀਅਲ US ਟੈਰਿਫ ਐਸਕਲੇਸ਼ਨ ਐਂਡ ਰਿਟੈਲੀਏਸ਼ਨ ਦੇ ਨਾਲ, ਅਤੇ ਹੁਣ ਇਹ ਵੀ ਪਤਾ ਲੱਗ ਗਿਆ ਦੋਸਤੋ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਗਲੇ ਹਫ਼ਤੇ ਹੀ ਯੂਰਪ ਜਾ ਕੇ ਸਾਡੀ ਕੈਨੇਡੀਅਨ citizens and voters nu nahi, saadi parliament nu nahi, European Union di parliament nu address karuga, kahuga ke bravo bahan khulliyan naal saada swagat karo, asi bina legally join karan ton hi European Union de vich basically ek member ban rahe ha. EU ਨਾਲ ਟ੍ਰੇਡ ਡੀਲ ਬਣਾਵਾਂਗੇ, ਸਾਡੇ ਸਾਰੇ ਖੜਕੋ ਮਿਨਰਲਸ ਅਤੇ ਰੀਸੋਰਸਿਸ ਤੁਹਾਨੂੰ ਹੀ ਦੇਵਾਂਗੇ, ਜਿਸ ਤੋਂ ਪਹਿਲਾਂ ਕਿਸੇ ਹੋਰ ਨੂੰ ਮੌਕਾ ਮਿਲਣਾ ਹੀ ਨਹੀਂ ਹੈਗਾ. ਅਤੇ ਨਾਲ ਦਿਆਂ ਹੁਣ ਤਾਂ ਲੱਗਦਾ ਹੈ ਕਿ ਸ਼ਾਇਦ ਇਸ ਹੀ ਇਸ਼ੂ ਨੂੰ, ਕਿਉਂਕਿ ਬਹੁਤ ਦਿਨਾਂ ਤੋਂ ਹੀ ਚਰਚਾ ਹੋ ਰਹੀ ਆ ਇਲੈਕਸ਼ਨ ਫਿਰ ਤੋਂ ਕਾਲ ਕਰਨ ਦੇ ਬਾਰੇ, ਸ਼ਾਇਦ ਇਸ ਹੀ ਇਸ਼ੂ ਨੂੰ ਇੱਕ ਕੈਂਪੇਨ ਪਲੈਟਫਾਰਮ ਬਣਾਇਆ ਜਾਊਗਾ ਇੱਕ ਸਨੈਪ ਇਲੈਕਸ਼ਨ ਕਾਲ ਕਰਨ ਦੇ ਲਈ. ਕੀ ਕੈਨੇਡੀਅਨ ਵੋਟਰਸ ਚਾਹੁੰਦੇ ਨੇ ਕਿ ਅਮੈਰੀਕਾ ਤੋਂ ਭੱਜ ਕੇ ਆਪਾਂ ਹੁਣ ਯੂਰੋਪੀਅਨ ਯੂਨੀਅਨ ਦੀਆਂ ਬਾਹਾਂ ਤੱਕ ਭੱਜੀਏ, ਉਹਨਾਂ ਨਾਲ ਟ੍ਰੇਡ ਵਧਾਈਏ ਅਤੇ ਕੋਲੈਬੋਰੇਸ਼ਨ ਇਨ ਡਿਫੈਂਸ ਐਂਡ ਸਪੇਸ ਐਕਸਪਲੋਰੇਸ਼ਨ ਵਧਾਈਏ, ਸ਼ਾਇਦ ਆਹੀ ਇੱਕ ਪਲੈਟਫਾਰਮ ਹੋ ਸਕਦਾ ਹੈ ਇੱਕ ਆਲਰੇਡੀ ਮਜੋਰਟੀ ਸਰਕਾਰ ਨੂੰ ਜ਼ਿਆਦਾ ਵੱਡੀ ਮਜੋਰਟੀ ਦਿਲਵਾਉਣ ਦੇ ਲਈ. ਬੜਾ ਕਮਾਲ ਦਾ ਬਹਾਨਾ ਹੋ ਸਕਦਾ ਹੈ. ਹਾਂ, ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ. ਸੋ ਫੈਡਰਲ ਲਿਬਰਲ ਗਵਰਨਮੈਂਟ ਦੇ ਜਿੰਨੇ ਵੀ ਸਾਡੇ ਸੁਣਨ ਵਾਲੇ ਚਮਚੇ ਚੇਲੇ ਨੇ, ਤੁਹਾਡਾ ਆਪਣਾ ਵੋਟ ਦਾ ਹੱਕ ਹੈ, ਜਿਹਨੂੰ ਮਰਜ਼ੀ ਵੋਟ ਪਾਓ. ਅਨਫੋਰਚੁਨੇਟਲੀ 99% ਲੋਕ ਸੋਚ ਸਮਝ ਕੇ ਅਤੇ ਵੋਟ ਪਾਉਂਦੇ ਹੈ ਨਹੀਂ, ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਲੋਕ ਵੋਟ ਪਾਉਂਦੇ ਆ. ਮੇਰੇ ਖਿਆਲ ਦੇ ਵਿੱਚ ਚਾਹੇ ਲੈਫਟ ਹੋਵੇ, ਰਾਈਟ ਹੋਵੇ, ਗ੍ਰੀਨ, ਬਲੂ, ਔਰੇਂਜ, ਰੈੱਡ ਹੋਵੇ, ਮੋਸਟ ਲੋਕ ਤਾਂ ਉਹਨਾਂ ਦੇ ਪੇਰੈਂਟਸ ਕਰਕੇ ਜਾਂ ਕਿਸੇ ਨਾ ਕਿਸੇ ਹੋਰ ਦੀ ਗੱਲ ਸੁਣ ਕੇ ਹੀ ਵੋਟ ਪਾਉਂਦੇ ਨੇ. ਆਪਦਾ ਦਿਮਾਗ ਤਾਂ ਕਦੇ ਵਰਦੇ ਨਹੀਂ ਹੈਗੇ ਕਿ ਮੇਰੇ ਲਈ, ਮੇਰੇ ਪਰਿਵਾਰ ਲਈ, ਮੇਰੇ ਕੰਮ ਕਾਰੋਬਾਰ ਦੇ ਲਈ, ਪੂਰੇ ਮੁਲਕ ਲਈ ਕਿਹੜੀ ਪਾਰਟੀ ਸਭ ਤੋਂ ਜ਼ਿਆਦਾ ਫਾਇਦੇਮੰਦ ਹੋ ਸਕਦੀ ਆ. ਕਲੀਅਰਲੀ ਰਣਾ ਯੂਜ਼ ਇਨ ਦ ਬ੍ਰੇਨ, ਨਾਟ ਵੈਰੀ ਮੱਚ, ਪਰ ਬ੍ਰੇਨ ਯੂਜ਼ ਕਰਨ ਦੀ ਕੀ ਜ਼ਰੂਰਤ ਹੈ ਜਦੋਂ ਸਾਰਾ ਤਾਂ ਸਾਰਾ ਬਿਲੀਅਨਸ ਆਫ ਡਾਲਰਸ ਟੈਕਸ ਪੇਅਰਸ ਨਾਲ ਸਟੇਟ ਫੰਡਡ ਵਕਾਓ ਮੀਡੀਆ ਹੀ ਸਾਡੇ ਪੈਸੇ ਖਾਈ ਜਾਂਦਾ ਸਾਨੂੰ ਹੀ ਬ੍ਰੇਨ ਵਾਸ਼ ਕਰਨ ਲਈ. ਪਰ ਜਿੰਨੇ ਵੀ ਲਿਬਰਲ ਗਵਰਨਮੈਂਟ ਦੇ ਚਮਚੇ ਚੇਲੇ ਵੋਟਰ ਸਪੋਰਟ ਅਤੇ ਐਲਬੋਜ਼ ਅਪ ਗਧੇ ਨੇ, ਕੁਛ ਵੀ ਕਹਿਣ ਤੋਂ ਪਹਿਲਾਂ ਯਾਦ ਰੱਖੋ ਕਿ ਕਿਸੇ ਆਪੋਜ਼ਿਸ਼ਨ ਪਾਰਟੀ ਨੇ ਕੋਈ ਵੀ ਵਾਅਦਾ ਨਹੀਂ ਕੀਤਾ ਸੀ ਕਿ ਉਹ ਡੋਨਲਡ ਟਰੰਪ ਨੂੰ ਟ੍ਰੇਡ ਵਿੱਚ ਹਰਾਉਣਗੇ. ਕਿਹਨੇ ਵਾਅਦਾ ਕੀਤਾ ਸੀ? ਏਸੀ ਲੀਡਰ ਨੇ. ਏਸੀ ਲੀਡਰ ਨੇ ਆਲਮੋਸਟ 2+ ਈਅਰਸ ਗੋ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਲਿਟਰਲੀ ਇਕੱਲੀ ਹੀ ਚੀਜ਼ 'ਤੇ ਕੈਂਪੇਨ ਕੀਤਾ ਸੀ ਕਿ ਉਹਦੇ ਨਾਲੋਂ ਜ਼ਿਆਦਾ ਬਿਹਤਰ ਤਾਂ ਕੋਈ ਜੰਮਿਆ ਹੀ ਨਹੀਂ ਇਸ ਮੁਲਕ ਦੇ ਵਿੱਚ, ਭਾਵੇਂ 10 ਤੋਂ ਵੀ ਵੱਧ ਸਾਲ ਤੋਂ ਇਹ ਅਮਰੀਕਾ ਅਤੇ ਯੂਰਪ ਦੇ ਵਿੱਚ ਰਹਿ ਰਿਹਾ ਸੀ, ਇੱਥੇ ਤਾਂ ਰਿਹਾ ਹੀ ਨਹੀਂ, ਇਹਨੂੰ ਤਾਂ ਪਤਾ ਹੀ ਨਹੀਂ ਹੈਗਾ ਇੱਥੇ ਕੀ ਹੋ ਰਿਹਾ ਇਸ ਮੁਲਕ ਦੇ ਵਿੱਚ. ਇਹਦੇ ਨਾਲੋਂ ਜ਼ਿਆਦਾ ਬਿਹਤਰ ਤਾਂ ਕੋਈ ਦੁਨੀਆ 'ਚ ਹੈ ਨਹੀਂ ਡੋਨਲਡ ਟਰੰਪ ਦੇ ਨਾਲ ਟ੍ਰੇਡ ਡੀਲ ਬਣਾਉਣ ਦੇ ਲਈ. ਇਹਨੂੰ ਪਾਵਰ 'ਚ ਆਉਣ ਦਾ ਲਿਆਉਣ ਦਾ ਮਕਸਦ ਹੀ ਸੀ US ਦੇ ਨਾਲ ਇੱਕ ਟ੍ਰੇਡ ਡੀਲ ਨੈਗੋਸ਼ੀਏਟ ਕੀਤੀ ਜਾਵੇ, ਸਾਰੇ ਅਤੇ ਸਾਰੇ ਟੈਰਿਫਸ ਹਟਾਏ ਜਾਣ. ਅਤੇ ਇਨਸਟੈਡ ਹੁਣ ਕੀ ਹੋਇਆ ਹੈ? ਕੋਈ ਟੈਰਿਫ ਘਟਿਆ? ਨੋ. ਕੋਈ ਟੈਰਿਫ ਰੇਟ ਘਟਾਇਆ ਗਿਆ? ਨੋ. ਉਲਟਾ ਹੀ ਹੋਇਆ ਹੈ. ਵੀ ਓਨਲੀ ਸੀ ਨਿਊ ਟੈਰਿਫਸ ਐਂਡ ਹਾਇਰ ਰੇਟਸ. ਸੋ ਟ੍ਰੇਡ ਵਾਰ ਵਧਾਈ ਜਾ ਰਹੀ ਹੈ, ਸਾਡਾ ਨੁਕਸਾਨ ਵਧਾਇਆ ਜਾ ਰਿਹਾ ਹੈ. ਅਤੇ US ਦੇ ਬਦਲੇ 'ਚ ਅਸੀਂ ਹੁਣ ਕਲੋਜ਼ਰ ਟੂ ਚਾਈਨਾ ਐਂਡ ਨਾਓ ਈਵਨ ਯੂਰਪ ਦੇ ਵੱਲ ਜਾ ਰਹੇ ਹਾਂ. ਸੋ ਗੱਲ ਇਹ ਦੋਸਤੋ, ਹਾਸੇ ਵਾਲੀ ਗੱਲ ਤਾਂ ਇਹ ਹੈ, ਸਾਫ਼ ਸਾਬਿਤ ਹੁੰਦਾ ਹੈ ਕਿ ਲੋਕ ਕਿੰਨੇ ਕੁ ਭੇਡ ਬੱਕਰੀ ਬਣ ਚੁੱਕੇ ਨੇ, ਅੰਧ ਭਗਤ ਬਣ ਚੁੱਕੇ ਨੇ, ਕਿੰਨੀ ਜ਼ਿਆਦਾ ਮੌਬ ਮੈਂਟੈਲਿਟੀ ਹੈ ਇਸ ਮੁਲਕ ਦੇ ਵਿੱਚ. ਅੱਜ ਹੀ ਇੱਕ ਨਵਾਂ ਐਂਗਸ ਰੀਡ ਇੰਸਟੀਟਿਊਟ ਸਰਵੇ ਪੇਸ਼ ਹੋਇਆ, ਜਿਹਦੇ ਵਿੱਚ ਪੂਰੀ ਤੇ ਪੂਰੀ ਮਜੋਰਟੀ ਆਫ ਦਿਸ ਕੰਟਰੀ, ਸਾਰੇ ਤੇ ਸਾਰੇ ਕਾਊਂਟਰ ਟੈਰਿਫ ਜੋ ਕਿ ਅੱਜ ਹੀ ਸ਼ੁਰੂ ਹੋਏ ਨੇ, ਇਹਦੇ ਲਾਉਣ ਦੇ ਹੱਕ ਦੇ ਵਿੱਚ ਨੇ. ਇਹ ਲੋਕਾਂ ਦੀ ਰਾਏ ਹੈ, ਇਟਸ ਜਸਟ ਐਨ ਓਪੀਨੀਅਨ. ਮਜੋਰਟੀ ਆਫ ਕੈਨੇਡੀਅਨਸ, ਜਿਹੜੀ ਮਰਜ਼ੀ ਉਮਰ ਦੇ ਹਿਸਾਬ ਨਾਲ ਦੇਖ ਲਓ, ਮਜੋਰਟੀ ਦਾ ਕਹਿਣਾ ਹੈ ਕਿ ਆਹੀ ਸਹੀ ਕੰਮ ਆ, ਅੱਜ ਹੀ ਸਾਨੂੰ ਕਾਊਂਟਰ ਟੈਰਿਫ ਲਾਉਣੇ ਚਾਹੀਦੇ ਸੀ. ਪਰ ਜਦੋਂ ਅੱਜ ਦੇ ਇਸ ਨਵੇਂ ਐਂਗਸ ਰੀਡ ਇੰਸਟੀਟਿਊਟ ਸਰਵੇ ਦੇ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਜੇ ਕਾਊਂਟਰ ਟੈਰਿਫ ਲਾਏ ਜਾਂਦੇ ਆ ਤੇ ਉਹਦੇ ਨਾਲ ਬਦਲੇ ਦੇ ਵਿੱਚ ਤੁਹਾਡੇ ਟੈਕਸਿਸ ਵਧਾਉਣੇ ਪੈਂਦੇ ਨੇ, ਤੁਹਾਡੀਆਂ ਸੇਵਿੰਗਸ ਮੁੱਕਦੀਆਂ ਨੇ, ਤੁਹਾਡਾ ਕੰਮ ਜਾਂਦਾ ਹੈ, ਫਿਰ ਤਾਂ ਉਹ ਮੁੱਕਰ ਜਾਂਦੇ ਨੇ. ਜਦੋਂ ਲੋਕਾਂ ਦਾ ਪਰਸਨਲ ਨੁਕਸਾਨ ਹੋ ਜਾਵੇ, ਉਹਨਾਂ ਦਾ ਪਰਿਵਾਰ ਦਾ ਨੁਕਸਾਨ ਹੋ ਜਾਵੇ, ਫਿਰ ਤਾਂ ਮੁੱਕਰ ਜਾਂਦੇ ਨੇ. ਫਿਰ ਤਾਂ ਕਹਿੰਦੇ ਨੇ ਕਿ ਕਨਸੈਸ਼ਨ ਦਿਓ, ਕੰਮ ਨਿਬੇੜੋ, ਟ੍ਰੇਡ ਵਾਰ ਖਤਮ ਕਰੋ. ਸਭ ਤੋਂ ਲਾਰਜੈਸਟ ਅਮਾਊਂਟ ਆਫ ਕੈਨੇਡੀਅਨਸ ਮੁੱਕਰ ਜਾਂਦੇ ਨੇ ਜਦੋਂ ਉਹਨਾਂ ਦੀ ਸੇਵਿੰਗਸ, ਉਹਨਾਂ ਦਾ ਟੈਕਸ ਵਧਾਉਣਾ, ਉਹਨਾਂ ਦਾ ਹੀ ਕੰਮ ਜਾਣਾ ਜਦੋਂ ਪੁੱਛਦੇ ਹੋ, ਬੋਲਤੀ ਬੰਦ ਹੋ ਜਾਂਦੀ ਆ. ਪਰ ਜਦੋਂ ਮੌਬ ਮੈਂਟੈਲਿਟੀ ਹੁੰਦੀ ਆ, ਸ਼ੁੱਡ ਵੀ ਪੁੱਕ ਕਾਊਂਟਰ ਟੈਰਿਫਸ, ਆਫ ਕੋਰਸ, ਐਲਬੋਜ਼ ਅਪ, ਵੀ ਹੇਟ ਅਮੈਰੀਕਾ, ਉਦੋਂ ਤਾਂ ਬੜਾ ਸੌਖਾ ਕਹਿਣਾ, ਕਿਉਂਕਿ ਸਾਰੇ ਤੇ ਸਾਰੇ ਲੋਕ ਉਸ ਹੀ ਸੇਮ ਬੋਰਡ ਦੇ ਵਿੱਚ ਤਾਂ ਹੈ ਨਹੀਂ ਕਿ ਠੇਵਸ ਕਰਕੇ ਉਹਨਾਂ ਦੇ ਕੰਮ ਕਰ ਜਾਣੇ ਆ, ਅਤੇ ਜਿਨ੍ਹਾਂ ਦੇ ਕੰਮ ਆਲਰੇਡੀ ਜਾ ਚੁੱਕੇ ਨੇ, ਘਰ ਤਬਾਹ ਹੋ ਚੁੱਕੇ ਨੇ, ਕੰਮ ਕਾਰੋਬਾਰ ਤਬਾਹ ਹੋ ਚੁੱਕੇ ਨੇ, ਉਹਨਾਂ ਨੂੰ ਪੁੱਛੋ ਜੇਕਰ ਕਨਸੈਸ਼ਨ ਦੇਣੇ ਚਾਹੀਦੇ ਸੀ, ਟ੍ਰੇਡ ਬਣਾਉਣੀ ਚਾਹੀਦੀ ਸੀ, ਜਾਂ ਹੁਣ ਵੀ ਕੰਪਟੀਟਿਵ ਲਾਉਣੇ ਚਾਹੀਦੇ ਆ। ਅਤੇ ਆਹੀ ਜਿਹੜੀ ਹੁਣ ਗਿਣਤੀ ਹੈ, ਲੱਗਦਾ ਤਾਂ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੈਨ ਥਿੰਗਸ ਗੈਟ ਵਰਸ ਐਂਡ ਵਰਸ ਐਂਡ ਵਰਸ, ਲੋਕਾਂ ਦੀ ਸ਼ਾਇਦ ਮੈਂਟੈਲਿਟੀ ਚੇਂਜ ਹੋ ਜੂਗੀ। ਮੈਂਟੈਲਿਟੀ ਚੇਂਜ ਹੋਣ ਤੋਂ ਪਹਿਲਾਂ ਹੀ ਸ਼ਾਇਦ ਤਾਂ ਹੀ ਤਾਂ ਚਰਚਾ ਹੋ ਰਹੀ ਹੈ ਕਿ ਕੌਣੀ ਸਰਕਾਰ, ਮੈਜੋਰਿਟੀ ਸਰਕਾਰ ਹੋਣ ਦੇ ਬਾਵਜੂਦ ਸ਼ਾਇਦ ਇੱਕ ਅਚਾਨਕ ਸਨੈਪ ਇਲੈਕਸ਼ਨ ਹੁਣ ਕਾਲ ਕਰਨਗੇ, ਜਿੱਤਣਗੇ ਬੇਸ਼ੱਕ, ਗਿਣਤੀ ਵੀ ਆਪਦੀ ਤਾਕਤ ਵੀ ਵਧਾਉਣਗੇ ਬੇਸ਼ੱਕ, ਅਤੇ 4 ਸਾਲ ਫਿਰ ਧੱਕਾ ਹੀ ਕਰਨਗੇ ਸਾਡੇ ਨਾਲ ਫਿਰ ਬੇਸ਼ੱਕ। ਲੱਗਦਾ ਤਾਂ ਆਹੀ ਹੈ, ਬਿਫੋਰ ਪੀਪਲ ਰੀਅਲਾਈਜ਼ ਹਾਊ ਡਮ ਦੇ ਵਰ ਫੋਰ ਪੁਟਿੰਗ ਦਿਸ ਗਵਰਨਮੈਂਟ ਇਨ ਪਲੇਸ ਅਗੈਨ। ਸੋ ਜੇ ਤੁਸੀਂ ਮੇਨ ਸਟ੍ਰੀਮ ਪੋਲਿੰਗ ਦੇ ਵਿੱਚ ਯਕੀਨ ਕਰਦੇ ਹੋ, ਫਿਰ ਤਾਂ ਮੈਜੋਰਿਟੀ ਆਫ ਕੈਨੇਡੀਅਨਸ ਅੱਜ ਦੇ ਦਿਨ, ਅੱਜ ਹੀ ਕਾਊਂਟਰ ਟੈਰਿਫ ਲਾਉਣ ਦੇ ਹੱਕ ਦੇ ਵਿੱਚ ਹਨ। ਮੈਜੋਰਿਟੀ ਆਫ ਕੈਨੇਡੀਅਨਸ, ਸ਼ਾਕਿੰਗ, ਮਾਰਕ ਕਾਰਨੀ ਦੀ ਲਿਬਰਲ ਗਵਰਨਮੈਂਟ ਨੂੰ ਹੁਣ ਵੀ ਅਪਰੂਵ ਕਰਦੇ ਹਨ। ਨੰਬਰ ਤਾਂ ਵਧੇ ਨੇ ਜਦੋਂ ਤੋਂ 2 ਹਫ਼ਤੇ ਪਹਿਲਾਂ ਟ੍ਰੇਡ ਡੀਲ ਤੋੜੀ ਗਈ ਆ, ਨੰਬਰ ਤਾਂ ਵਧੇ ਗਏ ਨੇ, ਕਮਾਲ ਦੀ ਗੱਲ ਆ। ਤਾਂ ਹੀ ਤਾਂ ਚਰਚਾ ਹੋ ਰਹੀ ਹੈ ਕਿ ਬਣੀ ਬਣਾਈ ਟ੍ਰੇਡ ਡੀਲ ਨੂੰ ਅਖੀਰਲੇ ਘੰਟੇ 'ਚ ਆਪ ਤੋੜ ਕੇ ਕਾਊਂਟਰ ਟੈਰਿਫਸ ਅੱਜ ਸ਼ੁਰੂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਤੇ ਹੋਰ US ਰਿਟੈਲੀਏਸ਼ਨ ਤੋਂ ਬਾਅਦ ਮਾਰਕ ਕਾਰਨੀ ਨੂੰ ਬਹਾਨਾ ਮਿਲ ਜੂਗਾ ਯੂਰੋਪੀਅਨ ਯੂਨੀਅਨ ਨੂੰ ਟੈਕਨੀਕਲੀ ਬਣਾ ਅਫਿਸ਼ਲੀ ਜੁਆਇਨ ਕਰਨ ਲਈ, ਜੋ ਕਿ ਹੁਣ ਅਗਲੇ ਹਫ਼ਤੇ 16 ਅਤੇ 17 ਤਰੀਕ ਨੂੰ ਮਾਰਕ ਕਾਰਨੀ ਯੂਰਪ ਚੱਲਿਆ EU ਨੂੰ ਐਡਰੈਸ ਕਰਨ ਲਈ। ਉਹਨਾਂ ਨੇ ਕਹੂਗਾ ਕਿ ਦੇਖੋ ਅਮਰੀਕਾ ਬਦਲ ਗਿਆ ਹੈ, ਚਾਈਨਾ ਨਾਲ ਲੜ ਰਿਹਾ ਹੈ, ਇੱਕ ਦੂਜੇ ਲੜੀ ਜਾਣ ਫੋਰ ਗਲੋਬਲ ਡੋਮੀਨੈਂਸ, ਅਸੀਂ ਜਿਹੜੇ ਸਮਾਲ ਪਾਵਰਸ ਆ, ਜੇ ਕਹਿ ਲਓ ਮਿਡਲ ਪਾਵਰਸ ਆ, ਇਕੱਠੇ ਰਲ ਮਿਲ ਕੇ ਤਰੱਕੀ ਕਰ ਸਕਦੇ ਹਾਂ, ਸਾਨੂੰ ਆਪਣਾ ਬਣਾ ਲਓ, ਬਿਨਾਂ ਨਾਮ ਦੇਣ ਤੋਂ ਹੀ ਸਾਡੇ ਨਾਲ ਟ੍ਰੇਡ ਡੀਲ ਬਣਾ ਹੀ ਲਓ। ਸੋ ਬਹਾਨਾ ਵੀ ਮਿਲ ਜੂਗਾ ਲੋਕਾਂ ਨੂੰ ਪੁੱਛਣ ਲਈ ਕਿ ਇਹ ਸਹੀ ਰਾਸਤਾ ਤੁਹਾਨੂੰ ਲੱਗਦਾ ਹੈ, ਅਸੀਂ ਅਮੈਰੀਕਾ ਨਾਲ ਰਿਲਾਇੰਸ ਛੱਡ ਕੇ ਟ੍ਰੇਡ ਮਿਲਟਰੀ ਐਕਸੈਟਰਾ ਐਕਸੈਟਰਾ ਛੱਡ ਕੇ EU ਨੂੰ ਹੀ ਬੇਸਿਕਲੀ ਜੁਆਇਨ ਕਰ ਲਈਏ, ਸ਼ਾਇਦ ਇੱਕ ਪਰਫੈਕਟ ਬਹਾਨਾ ਹੋ ਸਕਦਾ ਹੈ ਇਲੈਕਸ਼ਨ ਰੱਖਣ ਦੇ ਲਈ। ਹੁਣ ਸੀਰੀਜ਼ ਆਫ ਇਵੈਂਟਸ ਦੇ ਵੱਲ ਧਿਆਨ ਰੱਖੋ। 2 ਹਫ਼ਤੇ ਪਹਿਲਾਂ August 22, 2026 ਨੂੰ ਲੱਗਦਾ ਤਾਂ ਸੀ, ਪੂਰੀ ਦੁਨੀਆ ਹੀ ਕਹਿੰਦੀ ਸੀ ਕਿ ਕੈਨੇਡਾ ਅਤੇ ਅਮੈਰੀਕਾ ਦੇ ਆਪਸ ਦੇ ਵਿੱਚ ਇੱਕ ਟੈਰਿਫ ਟ੍ਰੇਡ ਰਿਡਕਸ਼ਨ ਫਾਈਨਲਾਈਜ਼ ਕੀਤੀ ਜਾਣੀ ਸੀ, ਪਰ ਅਖੀਰਲੇ ਘੰਟੇ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਪਦੇ ਟਾਪ ਨੈਗੋਸ਼ੀਏਟਰਸ ਨੂੰ ਵਾਸ਼ਿੰਗਟਨ DC ਤੋਂ ਵਾਪਸ ਬੁਲਾਇਆ ਆਰਵਾ ਤੱਕ, ਅਤੇ ਕਿਹਾ ਕਿ ਇਹ ਤਾਂ ਮਾੜੀ ਡੀਲ ਸੀ ਜੋ ਕਿ ਉਹ ਐਕਸੈਪਟ ਹੀ ਨਹੀਂ ਕਰ ਸਕਦਾ, ਪਰ ਉਦੋਂ ਤੱਕ ਤਾਂ ਕਹਿੰਦੇ ਸੀ ਪੱਕੀ ਡੀਲ ਆ, ਫਿਰ ਅਚਾਨਕ ਮਾੜੀ ਡੀਲ ਹੋ ਗਈ। ਸਭ ਤੋਂ ਅਹਿਮ ਗੱਲ ਜੋ ਕਿ ਮੈਜੋਰਿਟੀ ਆਫ ਕੈਨੇਡੀਅਨਸ ਦੇ ਸਿਰ ਦੇ ਉੱਪਰੋਂ ਹੀ ਲੰਘ ਗਈ ਆ, ਕਿਉਂਕਿ ਇੰਨੇ ਗੁੱਸੇ ਦੇ ਵਿੱਚ ਉਹ ਡੀਟੇਲ ਦੇ ਵੱਲ ਧਿਆਨ ਹੀ ਨਹੀਂ ਦੇ ਰਹੇ। ਕੈਨੇਡੀਅਨ ਗਵਰਨਮੈਂਟ ਨੇ ਆਰਗਿਊ ਕੀਤਾ ਕਿ US ਨੈਗੋਸ਼ੀਏਟਰਸ ਨੇ ਲਾਸਟ ਮਿੰਟ ਡੀਲ ਦੀਆਂ ਸ਼ਰਤਾਂ ਬਦਲੀਆਂ, ਪਰ ਉਲਟਾ ਇਹਨਾਂ ਨੇ ਕੋਈ ਵੀ ਡੀਟੇਲ ਜਾਂ ਪਲਾਨ ਜਾਂ ਪੇਪਰ ਵਰਕ ਰਿਲੀਸ ਕਰਨ ਤੋਂ ਸਾਫ਼ ਇਨਕਾਰ ਕੀਤਾ। US president ਤੇ ਉਹਦੇ ਜਿੰਨੇ ਵੀ ਚੇਲੇ ਨੇ, ਟ੍ਰੇਡ ਰੈਪ੍ਰੈਜੈਂਟੇਟਿਵ, ਟ੍ਰੈਜਰੀ ਸੈਕਰਟਰੀ, ਕਾਮਰਸ ਸੈਕਰਟਰੀ, ਸਾਰੇ ਹੀ ਹਾਈ ਰੈਂਕਿੰਗ US ਅਫੀਸ਼ਲਸ ਨੇ ਪਬਲਿਕਲੀ ਡੀਟੇਲ ਦੇ ਵਿੱਚ ਮਾਰਕ ਕਾਰਨੀ ਨਾਲ ਫੋਨ ਕਾਲ ਤੱਕ ਵੀ, ਸਬੂਤ ਤੱਕ ਵੀ ਪੇਸ਼ ਕੀਤੇ ਨੇ, ਕਿਹਾ ਕਿ ਉਹਨੇ ਜਾਣ ਬੁੱਝ ਕੇ ਪੋਲੀਟੀਕਲ ਫਾਇਦੇ ਲਈ ਡੀਲ ਨੂੰ ਟੈਂਕ ਕੀਤਾ, ਬਰਬਾਦ ਕੀਤਾ, ਕਿਉਂਕਿ ਉਹਨੂੰ ਵੀ ਪਤਾ ਹੈ ਜਿੱਤਿਆ ਹੀ ਹੈ ਔਰੇਂਜ ਮੈਨ ਬੁਗੀ ਮੈਨ ਬਣਾ ਕੇ, ਅਤੇ ਹੁਣ ਵੀ ਉਹ ਬਿਲੀਅਨਸ ਡਾਲਰ ਸਾਡਾ ਨੁਕਸਾਨ ਕਰਵਾ ਕੇ ਪੋਲੀਟੀਕਲੀ, ਤਾਂ ਇਹਦਾ ਬਥੇਰਾ ਫਾਇਦਾ ਹੋ ਰਿਹਾ ਹੈ, ਅਤੇ ਹੋ ਵੀ ਸਕਦਾ ਹੈ ਕਮ ਫਰੋਮ ਬਿਹਾਈਂਡ ਕੁਬੈਕ ਦੇ ਵਿੱਚ ਕੁਬੈਕ ਲਿਬਰਲ ਪਾਰਟੀ ਹੀ ਜਿੱਤ ਜਾਵੇ, ਇਟ ਵੁੱਡ ਬੀ ਅ ਮਿਰੇਕਲ। ਹੋ ਵੀ ਸਕਦਾ ਹੈ ਕਿ ਅਲਬਰਟਾ ਦੀ ਰੈਫਰੈਂਡਮ ਅਗਲੇ ਮਹੀਨੇ ਹੈ, ਉਹਦੇ ਵਿੱਚ ਵੀ ਕੰਮ ਖਰਾਬ ਕੀਤਾ ਜਾਵੇ, ਉਹ ਵੀ ਪੋਲੀਟੀਕਲ ਇਹਨਾਂ ਦਾ ਹੀ ਫਾਇਦਾ ਹੋਣਾ ਹੈ। ਸੋ August 22, 2026 ਨੂੰ US ਨੇ ਤਕਰੀਬਨ 700 ਕੈਨੇਡੀਅਨ ਗੁੱਡਸ ਇੰਪੋਰਟਡ ਟੂ ਦ US, ਲਗਭਗ 28 billion ਕੈਨੇਡੀਅਨ ਗੁੱਡਸ, 5% ਆਫ ਆਲ ਕੈਨੇਡੀਅਨ ਗੁੱਡਸ ਐਕਸਪੋਰਟ ਟੂ ਦ US, ਈਵਨ USMCA ਕੰਪਲਾਇੰਟ ਗੁੱਡਸ ਦੇ 50% ਦੇ ਟੈਰਿਫ ਸ਼ੁਰੂ ਕੀਤੇ, ਜਿਹਦੇ ਨਾਲ ਕੈਨੇਡਾ ਤੋਂ ਲੈ ਕੇ US ਤੱਕ ਐਕਸਪੋਰਟ 'ਤੇ ਬਹੁਤ ਵੱਡਾ ਅਤੇ ਮਾੜਾ ਅਸਰ ਆਲਰੇਡੀ ਪੈਣਾ ਸ਼ੁਰੂ ਹੋ ਗਿਆ ਹੈ। ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹਨੂੰ ਮਰਜ਼ੀ ਪੁੱਛ ਲਓ, ਕਿੰਨਿਆਂ ਨੂੰ ਕਿਹਾ ਗਿਆ ਆਹ ਤਰੀਕ ਤੋਂ ਪਹਿਲਾਂ ਸਮਾਨ ਡਰਾਪ ਆਫ ਕਰਨਾ, ਨਹੀਂ ਤਾਂ ਅਸੀਂ ਖਰੀਦਣਾ ਤੱਕ ਵੀ ਨਹੀਂ ਹੈਗਾ। ਸੋ ਨੁਕਸਾਨ ਤਾਂ ਆਲਰੇਡੀ ਹੋ ਵੀ ਚੁੱਕਿਆ ਹੈ। ਬਦਲੇ ਦੇ ਵਿੱਚ ਅੱਜ ਟਿਊਜ਼ਡੇ ਸਪਟੈਂਬਰ 8, 2026 ਮਾਰਕ ਕਾਰਨੀ ਦੀ ਫੈਡਰਲ ਗਵਰਨਮੈਂਟ ਨੇ ਤਕਰੀਬਨ 900 US ਗੁੱਡਸ ਇੰਪੋਰਟ ਟੂ ਕੈਨੇਡਾ ਅਤੇ 15-25 ਤੋਂ ਲੈ ਕੇ 50% ਤੱਕ ਦੇ ਕਾਊਂਟਰ ਟੈਰਿਫ ਅੱਜ ਸ਼ੁਰੂ ਕੀਤੇ ਨੇ, ਜਿਨ੍ਹਾਂ ਦੇ ਨਾਲ ਓਬਵੀਅਸਲੀ ਇੱਥੇ ਉਹ ਅਮੈਰੀਕਨ ਗੁੱਡਸ ਨੂੰ ਮੰਗਵਾਉਣਾ ਜ਼ਿਆਦਾ ਮਹਿੰਗਾ ਆਲਰੇਡੀ ਹੋ ਚੁੱਕਿਆ ਹੈ 15-25-50% ਦੇ ਨਾਲ। ਮਤਲਬ ਇਟਸ ਅ ਟੈਕਸ ਔਨ ਕੈਨੇਡੀਅਨ ਕੰਜ਼ੂਮਰਸ, ਸਾਡੇ ਲਈ ਕਾਸਟ ਆਫ ਲਿਵਿੰਗ ਮਹਿੰਗਾਈ ਇਨਫਲੇਸ਼ਨ ਵਧਾਉਣ ਵਾਲੀ ਗੱਲ ਹੈ। ਪਰ ਹੈਰਾਨੀ ਵਾਲੀ ਗੱਲ ਹੈ, ਐਲਬੋਜ਼ ਆਫ ਇਡੀਅਟਸ, ਮੈਜੋਰਟੀ ਆਫ ਪੋਲ ਕੀਤੇ ਜਾਂਦੇ ਕੈਨੇਡੀਅਨਸ ਇਸ ਕੰਮ ਦੇ ਹੱਕ ਦੇ ਵਿੱਚ ਹੀ ਨੇ। ਸਾਡੇ ਕਾਸਟ ਆਫ ਲਿਵਿੰਗ ਅੱਜ ਅਚਾਨਕ ਵੱਧ ਗਏ ਨੇ, ਪਰ ਲੋਕ ਇਹਦੇ ਹੱਕ ਦੇ ਵਿੱਚ ਨੇ, ਕਿਉਂਕਿ ਕਈ ਆਉਂਦੇ ਆ ਉਹ ਅਸੀਂ ਫਿਰ ਕੀ ਕਰੀਏ, ਰਿਟੈਲੀਏਟ ਨਾ ਕਰੀਏ, ਚੁੱਪ ਚਾਪ ਬਰਦਾਸ਼ਤ ਕਰੀਏ, ਸਾਡੀ ਸਾਵਰਟੀ ਸਾਵਰਟੀ ਵਰਡ ਤੱਕ ਦਾ ਡੈਫੀਨੇਸ਼ਨ ਹੀ ਨਹੀਂ ਇਹਨਾਂ ਗਧਿਆਂ ਨੂੰ ਪਤਾ ਹੈਗਾ, ਅਤੇ ਹੁਣ ਕਹਿੰਦੇ ਨੇ ਸਾਵਰਟੀ, ਕਿਉਂਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਬਾਰ ਬਾਰ ਉਹੀ ਰੱਟ ਲਾਈ ਹੋਈ ਆ, ਅਤੇ ਉਹੀ ਤੋਤਿਆਂ ਵਾਂਗੂ, ਪਾਪੜ ਦੇ ਵਾਂਗੂ ਹੀ, ਪੇੜ ਦੇ ਵਾਂਗੂ ਹੀ ਬਾਰ ਬਾਰ ਬੋਲੀ ਜਾਂਦੇ ਆ। ਸੋ ਅੱਜ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਮੀਡੀਆ ਨੂੰ ਤਾਂ ਇਹ ਇਨਕਾਊਂਟਰ ਕਰਨਾ ਹੀ ਨਹੀਂ ਚਾਹੁੰਦਾ, ਬੰਦਾ ਡਰਪੋਕ ਹੈ, ਇਹਨੇ ਅੱਜ ਤੜਕੇ ਸਵੇਰੇ ਹੀ ਇੱਕ 15 ਮਿੰਟ ਦੀ ਫ੍ਰੀ ਰਿਕਾਰਡਡ ਵੀਡੀਓ ਯੂਟਿਊਬ 'ਤੇ ਚਾੜੀ, ਨੈਸ਼ਨਲ ਐਡਰੈਸ ਪੇਸ਼ ਕੀਤਾ, ਜਿਹਦੇ ਵਿੱਚ ਮਾਰਕ ਕਾਰਨੀ ਨੇ ਕੈਨੇਡੀਅਨਸ ਨੂੰ ਅੱਜ ਸਵੇਰੇ ਸਾਫ਼ ਦੱਸਿਆ, ਦੇਅਰ ਵਿਲ ਬੀ ਟਫ ਟਾਈਮਸ ਅਹੈਡ, ਇਫ ਯੂ ਥੌਟ ਇਟ ਵਾਸ ਬੈਡ ਅੰਟਿਲ ਨਾਓ, ਹੋਲੀ ਮੋਲੀ ਕਿੰਨਾ ਬੁਰਾ ਹਾਲ ਹੋਣ ਵਾਲਾ ਹੈ। ਪ੍ਰਾਈਮ ਮਿਨਿਸਟਰ ਜੇ ਆਪ ਕਹਿ ਰਿਹਾ ਹੈ, ਅੰਦਾਜ਼ਾ ਲਾ ਲਓ, ਔਖੇ ਟਾਈਮ ਹਜੇ ਸ਼ੁਰੂ ਹੋਣੇ ਆ। ਇਸ ਵੀਡੀਓ ਦੇ ਵਿੱਚ ਮਾਰਕ ਕਾਰਨੀ ਨੇ ਕਿਹਾ, ਕੈਨੇਡਾ ਦੇ ਵਿੱਚ ਹੀ ਸਾਡੇ ਕੋਲ ਸਭ ਕੁਛ ਹੀ ਹੈ, ਇਟਸ ਅ ਫਿਵ ਐਂਡ ਇਟਸ ਅ ਪ੍ਰੋਸਪਰ, ਮਤਲਬ ਯੂ ਐਸ ਤੋਂ ਬਦਲਣ ਦੇ ਲਈ ਅਤੇ ਤਰੱਕੀ ਕਰਨ ਲਈ, ਪਰ ਉਸ ਫਿਵਟ, ਉਸ ਚੇਂਜ ਦਾ ਕਾਸਟ, ਉਹਨੇ ਕਿਹਾ ਕਾਸਟ ਤਾਂ ਹੋਣਾ ਹੀ ਹੋਣਾ ਹੈ, ਜਨਤਾ ਨੂੰ ਇਹ ਫੇਸ ਕਰਨਾ ਹੀ ਪੈਣਾ ਹੈ, ਅਤੇ ਉਹ ਕਾਸਟ ਬੜਾ ਭਾਰਾ ਹੋਣਾ ਹੈ, ਜੋਬਸ ਦੇ ਵਿੱਚ ਵੀ, ਇੰਪਲੋਇਮੈਂਟ ਦੇ ਵਿੱਚ, ਇਕਾਨਮੀ ਦੇ ਵਿੱਚ, ਇੰਡਸਟਰੀ ਦੇ ਵਿੱਚ। ਪ੍ਰੋਬਲਮ ਇਹ ਹੈ, ਸਾਨੂੰ ਕੋਈ ਕਾਸਟ ਅਨਾਲਿਸਿਸ ਪੇਸ਼ ਕੀਤਾ ਹੀ ਨਹੀਂ ਜਾ ਰਿਹਾ। ਆਹ ਜਿਹੜਾ ਇੰਨਾ ਜੀਨੀਅਸ ਬੰਦਾ ਲੋਕ ਕਹਿੰਦੇ ਆ, ਇੰਨੇ ਵੱਡੇ ਵੱਡੇ ਬਰੁਕਫੀਲਡ ਵਰਗੇ ਕੰਮ ਕਾਰੋਬਾਰ ਚਲਾ ਚੁੱਕੇ ਆ, ਦੋ ਮੁਲਕਾਂ ਦਾ ਸੈਂਚਰਲ ਬੈਂਕਰ ਰਿਹਾ, ਵੱਡੀਆਂ ਵੱਡੀਆਂ ਕੰਪਨੀ ਨਾਲ ਕੰਮ ਕਰਦਾ ਰਿਹਾ, ਇਹਨੂੰ ਕਾਸਟ ਬੈਨੀਫਿਟ ਅਨਾਲਿਸਿਸ ਕਰਨਾ ਆਉਂਦਾ ਨਹੀਂ ਜਾਂ ਪੜ੍ਹਨਾ ਆਉਂਦਾ ਨਹੀਂ, ਜੇ ਇਹਨੂੰ ਹੀ ਇਹ ਸਾਰਾ ਕੁਝ ਭੇਜਿਆ ਜਾ ਰਿਹਾ ਹੈ, ਮਾਡਲਿੰਗ ਵੀ, ਡਿਫਰੈਂਟ ਡਿਫਰੈਂਟ ਅਨਾਲਿਸਿਸ ਵੀ, ਫਿਰ ਜਨਤਾ ਨੂੰ ਕਿਉਂ ਨਹੀਂ ਪੇਸ਼ ਕਰਦਾ? ਭਾਵੇਂ ਜਸਟਿਨ ਟਰੂਡੋ ਜਿੰਨਾ ਬੇਕਾਰ ਸੀ, ਉਹ ਟ੍ਰਾਂਸਪੇਰੈਂਟ ਤਾਂ ਕੁਝ ਹੱਦ ਤੱਕ ਤਾਂ ਹੁੰਦਾ ਸੀ, ਇਹ ਬੰਦਾ ਤਾਂ ਕੁਛ ਵੀ ਨਹੀਂ ਦਿਖਾਉਂਦਾ ਜਾਂ ਦੱਸਦਾ, ਅਤੇ ਲੋਕ ਫਿਰ ਵੀ ਇਹਨੂੰ ਤਾਂ ਦੁਨੀਆ ਦਾ ਸਭ ਤੋਂ ਹੁਸ਼ਿਆਰ ਕੋਈ ਆਈਨਸਟਾਈਨ ਮੰਨਦੇ ਨੇ। ਸੋ ਡਿਮਾਂਡ ਕੀਤੀ ਜਾ ਰਹੀ ਹੈ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੱਲੋਂ ਕਿ ਮਾਰਕ ਕਾਰਨੀ ਯੂਰਪ ਨੂੰ ਨਾ ਭੱਜੇ ਅਗਲੇ ਹਫ਼ਤੇ, ਉਸ ਤੋਂ ਪਹਿਲਾਂ ਐਮਰਜੈਂਸੀ ਕੈਨੇਡੀਅਨ ਪਾਰਲੀਮੈਂਟ ਨੂੰ ਰੀਕਾਲ ਕਰੇ, ਕੈਨੇਡੀਅਨ ਜਨਤਾ ਨੂੰ ਦਿਖਾਏ ਕਿ ਜਿਹੜੀ ਟ੍ਰੇਡ ਡੀਲ ਇਹਨੇ ਰਿਜੈਕਟ ਕੀਤੀ ਆ ਉਹਦੇ ਵਿੱਚ ਕੀ ਸੀ ਕੀ ਨਹੀਂ ਸੀ, ਅਤੇ ਹੁਣ ਕਿੰਨਾ ਲੱਖਾਂ ਜੋਬਸ ਬਰਬਾਦ ਹੋਣਗੀਆਂ ਅਤੇ ਇੰਡਸਟਰੀ ਤਬਾਹ ਹੋਣਗੀ ਅਤੇ ਭੱਜਣਗੀ ਅਮਰੀਕਾ ਨੂੰ ਪੱਕੇ ਤੌਰ 'ਤੇ। ਸਰਕਾਰ ਕੋਲ ਮਾਡਲਿੰਗ ਤਾਂ ਹੈਗੀ ਹੈਗੀ ਆ, ਸਟੈਟਿਸਟਿਕਸ ਕੈਨੇਡਾ ਦੇ ਵੱਲੋਂ, ਹੋਰਾਂ ਡਿਪਾਰਟਮੈਂਟ ਦੇ ਵੱਲੋਂ, ਉਹ ਤੁਸੀਂ ਜਨਤਾ ਨੂੰ ਦਿਖਾਓ। ਜਦੋਂ ਜਨਤਾ ਨੂੰ ਤੁਸੀਂ ਆਹ ਦਿਖਾ ਦਿਓਗੇ, ਸ਼ਾਇਦ ਉਹ ਕਹਿਣਗੇ ਕਿ ਭਰਾਵਾ ਟ੍ਰੇਡ ਵਾਰ ਐਸਕਲੇਟ ਨਾ ਕਰ, ਬੰਦਾ ਬਣ ਕੇ ਕੰਸੈਸ਼ਨ ਦੇ ਕੇ ਟ੍ਰੇਡ ਡੀਲ ਜੋ ਵੀ ਮਿਲਦੀ ਆ ਐਕਸੈਪਟ ਕਰ ਹੀ ਲੈ, ਪੀਪਲਸ ਓਪੀਨੀਅਨਸ ਮਾਈ ਚੇਂਜ। ਪਰ ਇਹ ਕੰਮ ਹੋਣਾ ਹੀ ਨਹੀਂ ਹੈਗਾ, ਕਿਉਂਕਿ ਸ਼ਾਇਦ ਇਲੈਕਸ਼ਨ ਕਾਲ ਕਰਨੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਸੋ ਹੋਰ ਵੀ ਕਾਫੀ ਲੰਬੀ ਚੌੜੀ ਖਬਰ ਹੈ, ਪਰ ਸਾਡੇ ਸਪੋਂਸਰਸ ਸਾਡੇ ਨਾਲ ਇਸ ਟਾਈਮ 'ਤੇ ਜੁੜੇ ਹੋਏ ਨੇ। ਪਹਿਲਾਂ 6 ਤੋਂ ਪਹਿਲਾਂ ਗੱਲਬਾਤ ਕਰਨੀ ਪੈਣੀ ਆ, ਆਪਾਂ ਗੱਲਬਾਤ ਕਰ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ, ਖਬਰਾਂ ਪੇਸ਼ ਕਰਦੇ ਹਾਂ। ਫਿਲਹਾਲ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ 'ਤੇ ਆਲ ਡੈਟ ਸਲਿਊਸ਼ਨ ਤੋਂ ਮਿਸਟਰ ਸਦੀਕ, ਆਲ ਡੈਟ ਸਲਿਊਸ਼ਨ ਦਾ ਮਿਸਟਰ ਸਦੀਕ ਬਹੁਤ ਲੰਬੇ ਸਮੇਂ ਤੋਂ ਡੈਟ ਸਲਿਊਸ਼ਨ ਦਾ ਕੰਮ ਕਰਦੇ ਆ ਰਹੇ ਨੇ। ਤੁਹਾਡਾ ਪਰਸਨਲ ਜਾਂ ਬਿਜ਼ਨਸ ਦਾ ਕੋਈ ਵੀ ਕਰਜ਼ਾ ਹੈ, ਕਰਜ਼ਾ ਮਾਫ਼ ਕਰਵਾਉਣਾ ਹੈ, ਲੀਗਲ ਤੌਰ 'ਤੇ ਤੁਸੀਂ ਕੋਈ 80-90% ਤੱਕ ਕਰਜ਼ਾ ਮਾਫ਼ ਕਰਵਾਉਣਾ, ਬੈਂਕਰਪਸੀ ਤੋਂ ਬਚਣਾ, ਫਿਰ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਆਲ ਡੈਟ ਸਲਿਊਸ਼ਨ, ਯਾਨੀ ਕਿ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਕਰਜ਼ਾ ਹੈ, ਸਲਿਊਸ਼ਨ ਇਹਨਾਂ ਕੋਲ ਹੈਗਾ ਹੈ, ਫੁੱਲੀ ਕੌਨਫੀਡੈਂਸ਼ੀਅਲ, ਫੁੱਲੀ ਪ੍ਰਾਈਵੇਟ ਗੱਲਬਾਤ ਹੋਣੀ ਹੈ। 416-671-0577 416-671-0577 ਸਦੀਕ ਸਾਹਿਬ, ਅੱਜ ਦਾ ਮੈਸੇਜ ਦਿਓ ਜੀ।
1: ਮਹਾਰਾਜ ਜੀ, ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਨੇ, ਚਾਹੇ ਉਹ ਕਰਜ਼ੇ ਛੋਟੇ ਨੇ ਜਾਂ ਕਰਜ਼ੇ ਬਹੁਤ ਜ਼ਿਆਦਾ ਹੋ ਗਏ ਨੇ, ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟ ਕਰ ਰਹੇ ਨੇ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜਾਇਆ ਨਾ ਕਰੋ। ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੀ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ, 10 ਦਫਾ ਆਓ, 50 ਦਫਾ ਆਓ, ਕੁਛ ਪੇ ਨਹੀਂ ਕਰਨਾ। ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਘਰ ਜਾ ਕੇ ਤੁਸੀਂ ਡਿਸਾਈਡ ਕਰ ਸਕਦੇ ਹੋ। ਨੰਬਰ ਹੈ ਸਾਡਾ 416-6176-4166-771-0577 ਤੇ ਕਾਲ ਕਰ ਸਕਦੇ ਹੋ। ਕਰਜ਼ਾ ਚਾਹੇ ਤੁਹਾਡੇ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ GST ਪੇਰੋਲ ਆਊਟਸਟੈਂਡਿੰਗ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੱਕ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟ੍ਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ ਜੋ ਕਲੋਜ਼ ਨਹੀਂ ਕਰ ਸਕੇ, ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਅਸੀਂ ਤੁਹਾਡੀ ਦੇ ਹੈਲਪ ਕਰਦੇ ਹਾਂ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਕਰਜ਼ਾ ਤੁਹਾਡਾ ਮੁਆਫ ਕਰਾਇਆ ਜਾਏ ਔਰ ਬਾਕੀ ਛੋਟੀ ਛੋਟੀ ਕਿਸਤਾਂ ਵੀ ਤੁਸੀਂ ਈਜ਼ਲੀ ਅਫੋਰਡ ਕਰ ਸਕੋ, ਉਹ ਕਿਸਤਾਂ ਤੁਹਾਡੀਆਂ ਮਰਾਦ ਦੀਆਂ ਜਾਣ। ਇਸ ਵਾਸਤੇ ਕੋਈ ਵੀ ਕਰਜ਼ਾ ਹੈ, ਨੰਬਰ 416-6176-4166-771-0577। ਔਰ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਇਸ ਵਿੱਚ ਤੇ ਦੁਬਾਰਾ ਕ੍ਰੈਡਿਟ ਨੂੰ ਰੀਬਿਲਡ ਕੀਤਾ ਜਾ ਸਕਦਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ। ਨੰਬਰ 416-6176-4166-771-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਮਰਾਜ ਜੀ
2: ਨੰਬਰ ਤੁਸੀਂ ਵੀ ਨੋਟ ਕਰ ਲਓ, ਆਲ ਦੈਟ ਸੋਲੂਸ਼ਨ 416-6716-5577 ਕੋਈ ਕਿਸਮ ਦੇ ਕਰਜ਼ੇ ਹੁੰਦੇ ਨੇ ਜੋ ਕਿ ਪੇ ਕਰਨੇ ਪੈਂਦੇ ਨੇ ਤੇ ਕਿਹੜੇ ਹੁੰਦੇ ਨੇ ਜੋ ਕਿ ਆਪਾਂ ਸਰਕਾਰ ਤੋਂ ਮਾਫ਼ ਵੀ ਕਰਵਾ ਸਕਦੇ ਹਾਂ?
1: ਇਸ ਤਰ੍ਹਾਂ ਜੀ ਜਿੱਥੇ ਵੀ ਅਨਸਿਕਿਉਰਡ ਕਰਜ਼ੇ ਨੇ, ਜਿਸ ਤਰ੍ਹਾਂ ਮੈਂ ਦੱਸਿਆ ਕ੍ਰੈਡਿਟ ਕਾਰਡ, ਲਾਈਨ ਆਫ ਕ੍ਰੈਡਿਟ, ਪਰਸਨਲ ਲੋਨਸ, ਪੇਡੇ ਲੋਨਸ, ਇਨਕਮ ਟੈਕਸ ਜਾਂ ਕੋਈ ਸ਼ਾਰਟਫਾਲ, ਅਗਰ ਗੱਡੀ ਵਾਪਸ ਕੀਤੀ ਹੈ, ਟਰੱਕ ਵਾਪਸ ਕੀਤਾ, ਤੇ ਇਹ ਤੇ ਕਰਜ਼ੇ ਸੈਟਲ ਹੋ ਸਕਦੇ ਨੇ। ਲੇਕਿਨ ਜੋ ਸਿਕਿਉਰਡ ਕਰਜ਼ੇ ਨੇ, ਘਰ ਦੀ ਮਾਰਗੇਜ, ਘਰ ਅਗਰ ਰੱਖਣਾ ਹੈਗਾ ਤੋ ਐਜ਼ ਇਟ ਇਜ਼ ਪੇ ਕਰਨੀ ਹੈਗੀ, ਕਾਰ ਦਾ ਲੋਨ ਅਗਰ ਕਾਰ ਰੱਖਣੀ ਹੈਗੀ ਤੇ ਐਜ਼ ਇਟ ਇਜ਼ ਪੇ ਕਰਨਾ ਪੈਂਦੀ ਹੈ। ਔਰ ਇਸ ਤੋਂ ਇਲਾਵਾ ਚਾਈਲਡ ਸਪੋਰਟ, ਸਪਾਊਸਲ ਸਪੋਰਟ, ਇਹ ਚੀਜ਼ਾਂ ਬਿਲਕੁਲ ਮਾਫ਼ ਨਹੀਂ ਹੁੰਦੀਆਂ। ਕੋਰਟ ਫਾਈਨਸ, ਟ੍ਰੈਫਿਕ ਟਿਕਟਸ, ਇਹ ਤੁਹਾਨੂੰ ਪੇ ਕਰਨੇ ਪੈਂਦੇ ਨੇ, ਇਹ ਮਾਫ਼ ਨਹੀਂ ਹੁੰਦੇ। ਬਾਕੀ ਜਿਤਨੇ ਵੀ ਅਨਸਿਕਿਉਰਡ ਕਰਜ਼ੇ ਨੇ ਅਸੀਂ ਤੁਹਾਡੇ ਸੈਟਲ ਕਰ ਸਕਦੇ ਹਾਂ, ਔਰ ਉਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਬੈਂਕਰਪਸੀ ਦੇ ਲਾਸਟ ਆਪਸ਼ਨ ਹੁੰਦਾ, ਉਸ ਤੋਂ ਪਹਿਲੇ ਕਈ ਆਪਸ਼ਨ ਨੇ। ਨੰਬਰ 416-6176-4166-771-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਇਸ ਤਰ੍ਹਾਂ ਜੀ
2: ਧੰਨਵਾਦ ਜੀ। ਨੰਬਰ ਤੁਸੀਂ ਵੀ ਨੋਟ ਕਰ ਲਓ, ਅਨਫੋਰਚੁਨੇਟਲੀ ਜੇ ਕਰਜ਼ਾ ਲਿਆ ਹੋਇਆ, ਕਰਜ਼ੇ 'ਚ ਡੁੱਬ ਰਹੇ ਹੋ, ਲਾਇਆ ਹੀ ਨਹੀਂ ਜਾ ਰਿਹਾ, ਮਾਸਾ ਮਿਨੀਮਮ ਕਿਸ਼ਤਾਂ ਪੇ ਕਰ ਰਹੇ ਹੋ, ਡੋਂਟ ਲੈਟ ਥਿੰਗਸ ਗੈਟ ਵਰਸ, ਇਹ ਤੁਹਾਡਾ ਕਰਜ਼ਾ ਲੀਗਲ ਤੌਰ 'ਤੇ ਮਾਫ਼ ਵੀ ਕਰਵਾ ਸਕਦੇ, ਹੋਰ ਕੀ ਚਾਹੀਦਾ। ਨਾ ਉਹਦੇ ਨਾਲ ਤੁਹਾਨੂੰ ਬੈਂਕਰਪਸੀ ਤੋਂ ਈਜ਼ਲੀ ਬਚਾ ਸਕਦੇ ਨੇ। ਨੰਬਰ ਹੈ 416-6771-0577, 416-6771-0577, ਫੁੱਲੀ ਕਾਨਫੀਡੈਂਸ਼ੀਅਲ ਗੱਲਬਾਤ ਹੋਊਗੀ। ਆਲ ਓਵਰ ਕੈਨੇਡਾ ਇਹਨਾਂ ਦੇ ਦਫ਼ਤਰ ਨੇ, ਇੱਥੇ GTA ਦੇ ਵਿੱਚ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਇਹਨਾਂ ਦੇ ਦਫ਼ਤਰ ਨੇ। ਅੱਜ ਹੀ ਸੰਪਰਕ ਕਰੋ ਆਲ ਦੈਟ ਸੋਲੂਸ਼ਨ ਮਿਸਟਰ ਸਦੀਕ ਦੇ ਨਾਲ, 416-671-0577, 416-671-0577। ਹੁਣ ਦੋਸਤੋ, ਕਲੀਅਰਲੀ ਜਿਹੜੀ ਇਹ ਟ੍ਰੇਡ ਵਾਰ ਹੈ, ਟੈਰਿਫ ਵਾਰ ਹੈ, ਇਹਦੇ ਵਿੱਚ ਤਾਂ ਕੁਛ ਵੀ ਸਾਡੇ ਮੁਲਕ ਦੇ ਭਲੇ ਲਈ ਤਾਂ ਕੁਛ ਵੀ ਚੇਂਜ ਤਾਂ ਹੋਣ ਲੱਗਿਆ ਨਹੀਂ ਹੈਗਾ। ਸੋ ਜਿੰਨੇ ਵੀ ਇੱਥੇ ਸਾਡੇ ਸੱਜਣ ਮਿੱਤਰ ਨੇ, ਪਰਿਵਾਰ ਨੇ, ਜੋ ਕਿ ਵੇਟ ਕਰਦੇ ਰਹੇ ਨੇ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ, ਤਾਂ ਲੈ ਕੇ ਪਰਸੋਂ ਨੂੰ, ਤਾਂ ਨੈਕਸਟ ਵੀਕ, ਤਾਂ ਨੈਕਸਟ ਮੰਥ, ਤਾਂ ਨੈਕਸਟ ਈਅਰ, ਜਦੋਂ ਆ ਸਿਆਪਾ ਮੁੱਕ ਗਿਆ ਆਪਾਂ ਘਰ ਲਵਾਂਗੇ। ਚਾਹੇ ਤੁਸੀਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਦੇਖ ਰਹੇ ਹੋ, ਚਾਹੇ ਰੀਸੇਲ ਦੇ ਵਿੱਚ ਬਣਿਆ ਦੇਖ ਰਹੇ ਹੋ, ਯਾਰ ਹੁਣ ਹੀ ਦੇਖ ਲਓ ਕਿਉਂਕਿ ਕੱਲ੍ਹ ਦਾ ਕੋਈ ਭਰੋਸਾ ਨਹੀਂ ਹੈਗਾ। ਅਤੇ ਜੇ ਤੁਸੀਂ ਇੱਕ ਫਸਟ ਟਾਈਮ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ, ਮੋਰਗੇਜ ਤੁਹਾਨੂੰ ਜ਼ਰੂਰਤ ਆਬਵੀਅਸਲੀ ਪੈਣੀ ਪੈਣੀ ਹੈ, ਮੋਰਗੇਜ ਤੁਹਾਡੇ ਲਈ ਔਨ ਟਾਈਮ ਕਰਕੇ ਦਿੰਦੇ ਨੇ ਸਿੱਧੇ ਹੀ ਬੈਂਕ ਤੋਂ ਸਭ ਤੋਂ ਲੋਵੈਸਟ ਇੰਟਰਸਟ ਰੇਟ ਦੇ ਵਿੱਚ, ਸਭ ਤੋਂ ਲੋਵੈਸਟ ਕਿਸ਼ਤ ਦੇ ਵਿੱਚ ਕਰਕੇ ਦਿੰਦੇ ਨੇ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। ਨੀਲਮ ਸਹਿਦੋਵ, ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਹਿਦੋਵ ਦਾ ਫੋਨ ਨੰਬਰ ਹੈ 6477398710, 6477398710। ਮੋਰਗੇਜ ਨਾਲ ਜੁੜਿਆ ਹੋਇਆ ਜਿਹੜਾ ਮਰਜ਼ੀ ਸਵਾਲ ਹੈ, ਕੰਮ ਹੈ, ਇਹ ਸਾਰੇ ਤੇ ਸਾਰੇ ਮੋਰਗੇਜ ਦੇ ਕੰਮ ਕਰਦੇ ਨੇ ਅਤੇ ਕਰਦੇ ਆ ਰਹੇ ਨੇ ਬਹੁਤ ਲੰਬੇ ਸਮੇਂ ਤੋਂ। 6477398710। ਨੀਲਮ ਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਸਮਰਾਜ, ਹਾਊ ਆਰ ਯੂ?
2: ਮੈਂ ਤਾਂ ਬਹੁਤ ਵਧੀਆ, ਤੁਸੀਂ ਸੁਣਾਓ?
3: ਵੈਰੀ ਗੁੱਡ। ਤੁਹਾਡੀਆਂ ਜਿਹੜੀਆਂ ਨਿਊਜ਼ ਹੁੰਦੀਆਂ ਨਾ, ਬੜੀਆਂ ਵਧੀਆ ਹੁੰਦੀਆਂ। ਦ ਵੇ ਯੂ ਐਕਸਪ੍ਰੈਸ ਦਮ, ਆਈ ਲਵ ਇਟ।
2: ਥੈਂਕ ਯੂ ਸੋ ਮਚ। ਹਜੇ ਤਾਂ ਖਬਰਾਂ ਰਹਿੰਦੀਆਂ ਨੇ, ਸੋ ਆਪਾਂ ਥੋੜੇ ਬਹੁਤੇ ਰੈਪ ਅਪ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਕੁਛ ਮਿੰਟਾਂ ਦੇ ਵਿੱਚ। ਪਰ ਮੈਨੂੰ ਪਤਾ ਹੈ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਤਾਂ ਯੂ ਕਲੀਅਰਲੀ ਨੋ, ਯੂ ਡੀਲ ਵਿਦ ਦਿਸ ਐਵਰੀ ਸਿੰਗਲ ਡੇ, ਕਿੰਨੇ ਲੋਕ ਕਿੰਨੇ ਪਰਿਵਾਰ ਸਟਰਗਲ ਕਰ ਰਹੇ ਆ, ਔਖਾ ਹੀ ਟਾਈਮ ਆ, ਬੁਰਾ ਹਾਲ ਹੀ ਆ। ਸੋ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਆਹੀ ਪੁੱਛਣਾ ਚਾਹੁੰਦਾ, ਮੰਨ ਲਓ ਕਿ ਕਿਸੇ ਨੇ ਸਾਲ ਪਹਿਲਾਂ, ਦੋ ਸਾਲ, ਤਿੰਨ ਸਾਲ, ਚਾਰ ਸਾਲ ਪਹਿਲਾਂ ਕੋਈ ਕਾਂਡੋ ਬੁੱਕ ਕੀਤੀ ਸੀ, ਕੋਈ ਘਰ ਬੁੱਕ ਕੀਤਾ ਸੀ, ਸਿੱਧੇ ਬਿਲਡਰ ਤੋਂ ਬੁੱਕ ਕੀਤਾ ਸੀ, ਅਤੇ ਹੁਣ ਉਹ ਜਿਹੜੀ ਪ੍ਰਾਈਸ ਬੁੱਕ ਕੀਤੀ ਗਈ ਸੀ ਅਤੇ ਹੁਣ ਜਿਹੜੀ ਅਪਰੇਜ਼ਲ ਹੈ ਜਾਂ ਕਹਿ ਲਓ ਵੈਲਿਊ ਹੈ, ਮੰਨ ਲਓ ਲੱਖਾਂ ਹੀ ਡਾਲਰ ਦਾ ਫਰਕ ਹੈ, ਸ਼ੋਰਟ ਫਾਲ ਹੈ, ਅਤੇ ਬਿਲਡਰ ਨੇ ਤਾਂ ਕਿਸੇ ਨੂੰ ਛੱਡਣਾ ਨਹੀਂ ਹੈਗਾ, ਅਤੇ ਹੁਣ ਉਹਨਾਂ ਨੂੰ ਕੀ ਕਰਨਾ ਚਾਹੀਦਾ? ਕੋਈ ਜਿਹੜਾ ਉਹ ਫਰਕ ਹੈ 1 ਲੱਖ 2 ਲੱਖ 3 ਲੱਖ, ਕਿ ਉਹ ਵੀ ਸਮ ਹਾਓ ਬਿਨਾਂ ਪੱਲੇ ਦੇਣ ਤੋਂ ਮੋਰਗੇਜ ਫਿਰ ਵੀ ਹੋ ਸਕਦੀ ਹੈ ਕਿ ਨਹੀਂ?
3: Thank you, Samraj. Thank you for asking these questions. I get tons. When I say tons, it means tons of calls. People no samajh nahi aundi ki what's happening. Jinna ne man lo 8 lakh da total example de taur te number dassan lage, tusi apne numbers naal nu match kar layo. Man lo tusi 8 lakh da ajj to 4-5 saal da 3 saal pehla ghar book kara si, especially 2021 ch bahut zyada book hoye si ghar, builder di purchase si peak te utte, ਜਿਹੜਾ ਸਭ ਤੋਂ ਜ਼ਿਆਦਾ ਪ੍ਰਾਈਸ ਸੀ ਉੱਥੇ ਬੁੱਕ ਹੋਈ ਸੀ। ਮੰਨ ਲਓ ਤੁਸੀਂ ਉਦੋਂ 8 ਲੱਖ ਦਾ ਬੁੱਕ ਕਰਾਇਆ, ਬਿਲਡਰ ਦੀ ਡਿਮਾਂਡ ਸੀ ਤੁਸੀਂ 20% ਸਾਨੂੰ ਡਿਪੋਜ਼ਿਟ ਦੇਣਾ। ਤੁਸੀਂ ਉਸ ਹਿਸਾਬ ਨਾਲ 8 ਲੱਖ ਦੇ ਉੱਤੇ ਪਹਿਲੇ ਹੀ 1,60,000 ਉਹਨੂੰ ਦੇ ਚੁੱਕੇ ਹੋ, ਵਿੱਚ 20%। ਟਾਈਮ ਆ ਗਿਆ ਕਲੋਜ਼ਿੰਗ ਦਾ 4-5 ਮਹੀਨਿਆਂ ਤੋਂ, ਤਾਂ ਉਹਦੇ ਚ ਸ਼ੋਰਟ ਫਾਲ ਦੇਖਣ ਨੂੰ ਕੀ ਆਈ? ਅਪਰੇਜ਼ਲ ਵੈਲਿਊ ਇਜ਼ ਓਨਲੀ 6 ਲੱਖ ਦੀ ਆਉਂਦੀ ਪਈ, 2 ਜਾਂ 2.5 ਲੱਖ ਦਾ ਫਰਕ ਆਉਂਦਾ ਪਿਆ। ਇੱਥੋਂ ਮੰਨ ਲਓ 6 ਲੱਖ ਦੀ ਵੈਲਿਊ ਆਈ, ਪਰ ਤੁਸੀਂ 8 ਲੱਖ ਦਾ ਦਿੱਤਾ ਸੀ। ਹੁਣ ਤੁਸੀਂ ਆਪਣੇ ਹਿਸਾਬ ਨਾਲ ਸੋਚ ਕੇ ਬਹਿ ਗਏ ਕਿ ਇਹ ਤਾਂ 2 ਲੱਖ ਛੂਟ ਆ ਗਿਆ, ਹੁਣ ਕੀ ਕਰੀਏ, 1,60,000 ਦਿੱਤਾ ਹੋਇਆ, 2 ਲੱਖ ਹੋਰ ਹੈਗਾ ਨੀ ਦੇਣ ਵਾਸਤੇ। ਸਿੱਧੇ ਜੇ ਨੰਬਰਸ ਨੇ, ਪਹਿਲਾਂ ਆਪਾਂ ਨੂੰ 8 ਲੱਖ ਦੇ ਉੱਤੇ 80% ਬੈਂਕ ਤੋਂ ਲੋਨ ਮਿਲਣਾ ਸੀ, ਵਿੱਚ ਵਸ 6,40,000। ਹੁਣ ਆਪਾਂ ਨੂੰ 6 ਲੱਖ ਦੇ ਉੱਤੇ 80% ਮਿਲਣਾ, ਵਿੱਚ 4,80,000। ਕਿੰਨਾ ਘੱਟ ਮਿਲਣਾ? 1,60,000 ਪਲੱਸ 1,60,000 ਤੁਸੀਂ ਆਲਰੇਡੀ ਦਿੱਤਾ ਹੋਇਆ, ਵਿੱਚ ਵਸ 20% ਆਫ 800,000। ਸੋ ਹੁਣ ਦੇਰ ਇਜ਼ ਇੰਪੋਸੀਬਲ ਫੋਰ ਨੋਰਮਲ ਜੋਬ ਕਰਨ ਵਾਲਾ ਪਰਸਨ, ਤਾਂ ਪਹਿਲਾਂ 1,60,000 ਦੇ ਕੇ ਤਾਂ ਹੁਣ 1,60,000 ਹੋਰ ਕਿਤੇ ਇੱਧਰ ਉੱਧਰੋਂ ਵੀ ਮੰਗੇ ਜਾਂ ਪੋਕਟ ਚੋਂ ਕੱਢੇ, ਜਿੱਥੋਂ ਮਰਜ਼ੀ ਜਾਵੇ, ਅਦਰਵਾਈਜ਼ ਕਲੋਜ਼ਿੰਗ ਨਹੀਂ ਹੋਣੀ। ਇਟ ਇਜ਼ ਇੰਪੋਸੀਬਲ। ਈਦਰ ਦੇ ਲੈਟ ਅ ਡਿਪੋਜ਼ਿਟ ਗੋ, ਓਕੇ ਜੀ ਗੁੱਡ ਬਾਏ ਚਾਰਲੀ, ਜੋ ਹੋਇਆ ਸਾਡੇ ਤੋਂ 1,60,000 ਦੀ ਮਿਸਟੇਕ ਹੋ ਗਈ, ਆਪਾਂ ਸਾਰੀ ਜ਼ਿੰਦਗੀ ਸਫ਼ਰ ਕਰਦੇ ਹਾਂ, ਥੈਂਕ ਯੂ ਗੁੱਡ ਬਾਏ ਚਾਰਲੀ। ਪਰ ਨੋਬਡੀ ਵਾਂਟਸ ਟੂ ਕਦੀ ਵੀ ਆਪਣਾ ਲਾਸ ਲਾਸਟ ਮਿੰਟ ਤੱਕ ਦੇਖਣਾ ਨਹੀਂ ਚਾਹੁੰਦਾ ਹੁੰਦਾ, ਮਤਲਬ ਇਹਦੀ ਕੋਈ ਵੀ ਸੋਲੂਸ਼ਨ ਲੱਭਦੀ ਹੈ ਨਾ, ਜੋ ਬੰਦਾ ਅਖੀਰ ਦਾ ਤਾਂ ਉਦੋਂ ਡੁੱਬਦਾ ਜਦੋਂ ਉਹਨਾਂ ਨੂੰ ਤਰਨਾ ਨਹੀਂ ਆਉਂਦਾ, ਉਹ ਤਾਂ ਡੁੱਬਦੇ ਆ। ਪਰ ਜੇ ਉਹਨਾਂ ਨੂੰ ਲੱਗ ਜਾਏ ਨਾ ਕਿ ਕਿਤੇ ਕੋਈ ਕਿਨਾਰਾ ਆਉਣ ਵਾਲਾ ਜਾਂ ਕੋਈ ਆਸੇ ਪਾਸੇ ਹੈਗਾ ਕੋਈ ਬਾਂਸ ਥੋਟੀ ਕੁਛ ਵੀ ਲੱਭੇ, ਉਹ ਟਰਾਈ ਜ਼ਰੂਰ ਕਰਦੇ ਕਿ ਅਸੀਂ ਤਰ ਜਾਈਏ। ਸੋ ਇਸੇ ਤਰੀਕੇ ਦੇ ਨਾਲ ਸੇਮ ਸੋਲੂਸ਼ਨ ਹੈ ਇੱਥੇ। ਹੁਣ ਆਈ ਅੰਡਰਸਟੈਂਡ ਤੁਸੀਂ 20% ਦਿੱਤਾ ਹੋਇਆ 8 ਲੱਖ ਦਾ, ਇਸ ਇਹਦੀ ਸੋਲੂਸ਼ਨ ਆਈ, ਇਫ ਤੁਸੀਂ ਬਜਾਏ ਕਿ 20% ਤੇ ਕਲੋਜ਼ ਕਰਾਓ, ਉਹ ਬਿਲਡਰ ਦੀ ਡਿਮਾਂਡ ਸੀ 20%, ਬੈਂਕ ਦੀ ਡਿਮਾਂਡ ਨਹੀਂ ਸੀ, ਤੁਹਾਨੂੰ ਬੈਂਕ ਤੋਂ ਕੁਆਲੀਫਾਈ ਕਰਾਉਣ ਦੇ ਲਈ ਤੁਸੀਂ 15-16-17-18-19% ਤੱਕ ਵੀ ਕਲੋਜ਼ ਕਰਾ ਸਕਦੇ ਹੋ, ਵਿੱਚ CMHCP ਦੇ ਨਾਲ ਕਲੋਜ਼ ਹੁੰਦਾ। ਐਂਡ ਮੋਸਟ ਆਫ ਦ ਟਾਈਮ ਜਿਹੜੀਆਂ ਇੰਸ਼ੋਰੈਂਸ ਕੰਪਨੀ ਜਾਂ CMHC ਨਾਲ ਜਦੋਂ ਇਨਵੋਲਵ ਹੁੰਦੀਆਂ, ਦੇ ਡੂ ਨਾਟ ਗੈਟ ਦੀ ਅਪਰੇਜ਼ਲ ਡਨ, ਸੋ ਉਹ ਜਿਹਦੇ 'ਚ ਤੁਹਾਨੂੰ ਸ਼ੋਰਟ ਫਾਲ ਦੇਖਣ ਨੂੰ ਨਜ਼ਰ ਨਹੀਂ ਆਏਗੀ। ਸੋ ਮੰਨ ਲਓ ਤੁਸੀਂ 15% ਦੇ ਕਰਾਇਆ, ਸ਼ੋਰਟ ਫਾਲ ਨਜ਼ਰ ਨਹੀਂ ਆਈ, 5% ਉਹ ਜਿਹੜਾ ਤੁਸੀਂ ਵਾਧੂ ਦਿੱਤਾ ਹੋਇਆ ਯੂ ਵਿਲ ਗੈਟ ਇਨ ਯੂਰ ਪੋਕਿਟ, ਯੂ ਵਿਲ ਹੈਵ ਇਟ ਇਨ ਯੂਰ ਪੋਕਿਟ। ਸੋ ਇੱਕ ਤਾਂ ਪੈਸੇ ਘੱਟ ਲੱਗੇ, ਆਈ ਅੰਡਰਸਟੈਂਡ ਸੀ ਐਮ ਐਸ ਸੀ ਵੀ ਲੱਗੇ 20-25-30 ਹਜ਼ਾਰ ਦੀ ਜਿੰਨੀ ਕਿ ਤੁਹਾਨੂੰ ਉਹ ਟੋਟਲ ਜਿਹੜਾ ਪੈਣਾ ਸੀ ਪੈ ਗਿਆ, ਬਟ ਦੈਟ ਵਿਲ ਬੀ ਐਡਿਡ ਇਨ ਯੂਰ ਮੋਰਗੇਜ। ਬਟ ਤੁਸੀਂ ਯੂ ਵਿਲ ਬੀ ਐਟਲੀਸਟ ਏਬਲ ਟੂ ਕਲੋਜ਼ ਅ ਡੀਲ ਬੇਸਡ ਔਨ ਨੋ ਸ਼ੋਰਟਫਾਲ। ਸੈਕਿੰਡ ਆਪਸ਼ਨ ਸੇਮ ਤਰੀਕੇ ਨਾਲ ਬਿਲਡਰ ਦੀ ਪਰਚੇਸ ਆ, ਪਰ ਬਿਲਡਰ ਦੀ ਕਿਸੇ ਬਲੈਂਕਟ ਹੁੰਦੀ ਹੈ ਕਿਸੇ ਇੱਕ ਬੈਂਕ ਦਾ। ਅਗਰ ਉਸ ਬੈਂਕ ਦੇ ਨਾਲ ਤੁਸੀਂ ਕਲੋਜ਼ ਕਰਦੇ ਹੋ, ਦੈਨ ਦੇਅਰ ਇਜ਼ ਨੋ ਸ਼ੋਰਟਫਾਲ ਨੋ ਮੈਟਰ ਵਟ, ਨੋ ਮੈਟਰ ਵਟ। ਸੋ ਅਗਰ ਉਸ ਬੈਂਕ ਤੋਂ ਕਰਾ ਲਓ ਤਾਂ ਤੁਸੀਂ ਸ਼ੋਰਟਫਾਲ ਨੂੰ ਦੇਖਦੇ ਨਹੀਂ, ਐਟਲੀਸਟ ਥੋੜਾ ਜਿਹਾ ਸਹਾਰਾ ਮਿਲ ਜਾਂਦਾ। ਬਾਕੀ ਯੂ ਨੋ ਵਟ, ਤੁਹਾਡੇ ਕੋਲ ਕੋਈ ਵੀ ਇਸ ਪਰਟੀਕੁਲਰ ਗੱਲ ਤੇ ਕੁਐਸਚਨ ਹੈ, ਯੂ ਕੈਨ ਆਲਵੇਜ਼ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ ਨੀਲਮ ਸਦੋ।
2: ਨੰਬਰ ਤੁਸੀਂ ਕਮਾਉਣਾ ਹੈ ਨੀਲਮ ਸਦੋ, ਕਲੋਜ਼ਿੰਗ ਤੋਂ ਪਹਿਲਾਂ ਪਹਿਲਾਂ ਕਿੰਨਾ ਕੁ ਟਾਈਮ ਪਹਿਲਾਂ ਇਹ ਕੋਈ ਅਪਰੂਵਲ ਹੋਣੀ, ਫਰਮ ਅਪਰੂਵਲ ਹੋਣੀ ਜ਼ਰੂਰੀ ਆ, ਤੇ ਕੀ ਕੁਝ ਹੋਰ ਟਿਪ ਤੁਸੀਂ ਦੇ ਸਕਦੇ ਹੋ ਕਲੋਜ਼ਿੰਗ ਤੋਂ ਪਹਿਲਾਂ ਜੀ?
3: Absolutely, absolutely. I will finish it very quickly. I know shortage of time. Couple of things. One, do not try to change your job prior to your closing. So if it comes under probation, that come in your way. So probation wale closing dali hai bahut urgent kar sakdi hai. Do not buy any furniture or car or something jidde te todi inquiry hove, and ਉਹਦੇ ਨਾਲ ਨਾਲ ਜਿਹੜਾ ਕਾਰ ਦਾ ਲੋਨ ਹੈਗਾ ਡੈਫੀਨੇਟਲੀ ਤੁਹਾਡੀ ਕੁਆਲੀਫਾਈਂਗ ਦੀ ਇਨਕਮ ਦੇ ਉੱਤੇ ਇਫੈਕਟ ਕਰਦਾ। ਸੋ ਬਾਏ ਕਾਰ ਆਫਟਰ ਦਾ ਫੈਕਟ, ਅੱਜ ਕਲੋਜ਼ਿੰਗ ਹੋ ਗਈ ਜਾ ਕੇ ਕੱਲ੍ਹ ਕਾਰ ਲੈ ਆਇਓ, ਨੋਟ ਬਿਫੋਰ। ਕੋਈ ਫਰਨੀਚਰ ਨਹੀਂ ਕਰਨਾ, ਕੋਈ ਇੱਦਾਂ ਦੀ ਕੋਈ ਚੀਜ਼ ਨਾ ਕਰਿਓ। ਡੂ ਨੋਟ ਅਪਲਾਈ ਫੋਰ ਐਨੀ ਕ੍ਰੈਡਿਟ ਕਾਰਡਸ, ਉਹਦੇ ਨਾਲ ਦੈਟ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਹੋ ਸਕਦਾ, ਕਿਉਂਕਿ ਇੱਕ ਇਨਕੁਆਇਰੀ ਬੈਠਣੀ ਆ ਜਿਹਦੇ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਆ ਜਾਂਦਾ। ਕੀਪ ਔਨ ਚੈਕਿੰਗ ਯੂਰ ਓਨ ਕ੍ਰੈਡਿਟ ਸਕੋਰ, which will not affect your credit score at this point because it's a soft pull. Tusi aap dihari ch 10 wari pull karoge ta koi kuch nahi hunda, doesn't make any difference, but at least you will know ki koi mix and match ta nahi hai, kya agar koi unpaid collection ta nahi hai. Kai wari tuhanu pata vi nahi hunda, sade ko client sige unna di collection sige, collection utte he didn't know, within a week that collection jehdi payi oh move hoyi si ke ghar to dooje ghar ch jithe chitti gayi si, they didn't get it on order collection si. ਅੱਜ ਤੀਜਾ ਸਾਲ ਹੈ, ਦੈਟਸ ਇਨ ਦਿਸ ਵੇ ਈਵਨ ਪੇ ਕਰਤੀ ਸਟਿਲ ਸ਼ੋਸ ਅੰਡਰ ਕਲੈਕਸ਼ਨ। ਸੋ ਟਰਾਈ ਕਰਿਆ ਕਰੋ ਇੱਕ ਮਹੀਨਾ ਡੇਢ ਪਹਿਲਾਂ ਆਪਣਾ ਕ੍ਰੈਡਿਟ ਸਕੋਰ ਆਪੇ ਚੈੱਕ ਕਰਨ ਦਾ, ਜੇ ਉਹਦੇ ਚ ਕੋਈ ਮਿਸਟੇਕ ਹੈ ਦੈਟ ਇਜ਼ ਰੈਕਟੀਫਾਈਡ। ਇਫ ਤੁਹਾਨੂੰ ਲੱਗਦਾ ਤੁਸੀਂ ਰੈਕਟੀਫਾਈ ਨਹੀਂ ਕਰਾ ਸਕਦੇ, ਮੇਰੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰੋ। ਆਈ ਵਿਲ ਗਿਵ ਯੂ ਦ ਟਿਪਸ, ਆਈ ਵਿਲ ਗਿਵ ਯੂ ਦ ਹਿੰਟਸ, ਆਈ ਵਿਲ ਗਿਵ ਯੂ ਐਬਸੋਲਿਊਟਲੀ ਫ੍ਰੀ ਟ੍ਰੇਨਿੰਗ ਕਿ ਹਾਉ ਟੂ ਡੂ ਇਟ ਐਂਡ ਹਾਉ ਟੂ ਫਿਕਸ ਇਟ। ਬੜੀ ਈਜ਼ੀ ਹੁੰਦਾ, ਇਟਸ ਨੋਟ ਹਾਰਡ ਟੂ ਗੈਟ ਇਟ ਫਿਕਸ। ਮਹੀਨੇ ਡੇਢ ਦੇ ਵਿੱਚ ਐਕੁਆਫੈਕਸ ਦੇ ਲੈਂਦੇ ਆ ਟਾਈਮ, ਨੋ ਨੋ ਡਾਊਟ, ਬਟ ਉਹ ਫਿਕਸ ਵੀ ਕਰ ਦਿੰਦੇ ਆ ਇਫ ਯੂ ਟਰਾਈ ਟੂ ਰੈਕਟੀਫਾਈ ਇਟ। ਸੋ ਸਮਾਲ ਸਮਾਲ ਟਿਪਸ ਹੁੰਦੇ ਆ, ਸਮਾਲ ਗੱਲਾਂ ਨੇ, ਬਟ ਤੁਸੀਂ ਆਪਣੀ ਕਲੋਜ਼ਿੰਗ ਵਿਦਆਊਟ ਕੋਸਟ ਜਿਹੜੀ ਇਨਵੋਲਵ ਹੈ ਉਹਦੇ ਨਾਲ ਕਰਾ ਸਕਦੇ ਹੁੰਦੇ ਹੋ, ਜਿਹੜੀ ਐਕਸਟਰਾ ਕੋਸਟ ਹੈ ਉਹਦੇ ਨਾਲ ਕਰਾ ਸਕਦੇ ਹੁੰਦੇ ਹੋ। ਸੋ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710। ਐਨੀ ਕਾਇੰਡ ਆਫ ਮੋਰਗੇਜ ਕੁਐਸਚਨ, ਭਾਵੇਂ ਉਹ ਪਰਚੇਸ ਹੈ, ਭਾਵੇਂ ਉਹ ਸੇਲ ਹੈ, ਭਾਵੇਂ ਤੁਸੀਂ ਫਸਟ ਮੋਰਗੇਜ ਹੈ, ਸੈਕਿੰਡ ਚਾਹੀਦੀ ਹੈ, ਪ੍ਰਾਈਵੇਟ ਚਾਹੀਦੀ ਹੈ, ਅੱਜ ਦੀ ਅੱਜ ਫੰਡ ਚਾਹੀਦੇ ਹੈ, ਲੋ ਕ੍ਰੈਡਿਟ ਸਕੋਰ ਹੈ, ਕੈਸ਼ ਤੇ ਕੰਮ ਕਰਦੇ ਹੋ, ਵੈਸੇ ਹੀ ਸੈਲਫ ਇੰਪਲੋਇਡ ਹੋ, ਸੈਲਫ ਇੰਪਲੋਇਡ ਨੂੰ ਲੋਕੀ ਆਮ ਬੈਂਕ ਵਾਲੇ ਬੜੇ ਮੁਸ਼ਕਲ ਨਾਲ ਮੋਰਗੇਜ ਦਿੰਦੇ, ਟਾਕ ਟੂ ਮੀ, ਮੋਰਗੇਜ ਬ੍ਰੋਕਰ, 6477398710।
2: ਧੰਨਵਾਦ ਜੀ, ਨੰਬਰ ਤੁਸੀਂ ਨੋਟ ਕਰ ਲਓ, 6477398710, 6477398710। ਦੋਸਤੋ ਅੱਜ ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ, ਜੋ ਕਿ ਅਮੈਰੀਕਾ ਦਾ ਟਾਪ ਨੈਗੋਸ਼ੀਏਟਰ ਹੈ ਫੋਰ ਟ੍ਰੇਡ ਡੀਲਸ ਐਂਡ ਟੈਰਿਫਸ, ਉਹਨੇ ਕਿਹਾ ਕਿ ਭਾਵੇਂ ਉਹ ਅੱਜ ਹੀ ਕੈਨੇਡਾ ਯੂ ਐਸ ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਦੇ ਨਾਲ ਗੱਲਬਾਤ ਵੀ ਕਰ ਚੁੱਕਿਆ ਹੈ, ਪਰ ਕੋਈ ਵੀ ਅਫੀਸ਼ੀਅਲ ਨੈਗੋਸ਼ੀਏਸ਼ਨ ਫਿਰ ਵੀ ਨਹੀਂ ਹੋ ਰਹੇ ਹਨ। ਸੋ ਪਤਾ ਨਹੀਂ ਕਿ ਗੱਲਬਾਤ ਦਾ ਫਾਇਦਾ ਕੀ ਹੈ, ਪਰ ਇਹਨੇ ਕਿਹਾ ਹੈ ਕਿ ਐਜ਼ ਅਰਲੀ ਐਜ਼ ਟੂਡੇ ਅਮਰੀਕਾ ਦੇ ਵੱਲੋਂ ਪੂਰੀ ਨਵੀਂ ਲਿਸਟ ਵੀ ਪੇਸ਼ ਕੀਤੀ ਜਾ ਸਕਦੀ ਹੈ ਆਫ ਰੈਟੈਲੇਟਰੀ ਟੈਰਿਫਸ ਐਂਡ ਬੈਨਸ ਔਨ ਕੈਨੇਡੀਅਨ ਕੰਪਨੀਜ਼। ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਕੁਬੈਕ ਦੀ ਇੱਕ ਹਾਟਲਾਈਨ ਹੈ, ਇੱਕ ਪੂਰੀ ਇਕਾਨਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ, ਬੰਬਾਰਡੀਏ ਜੈਟ ਮੇਕਰਸ, ਉਹਨਾਂ 'ਤੇ ਵੀ ਸ਼ਾਇਦ ਬੈਨ ਸ਼ੁਰੂ ਕੀਤਾ ਜਾ ਸਕਦਾ ਹੈ, ਜੋ ਇਹਨਾਂ ਦਾ ਸਭ ਤੋਂ ਵੱਡਾ ਕਲਾਇੰਟ। ਮੈਜੋਰਟੀ ਜਹਾਜ਼ ਹਰੇਕ ਸਾਲ US ਨੂੰ ਹੀ ਵਿੱਚ ਜਾਂਦੇ ਨੇ, ਦੈਟਸ ਅ ਲੋਟ ਆਫ ਬਿਲੀਅਨ ਡਾਲਰ ਘਾਟਾ ਰਾਈਟ ਦੇਅਰ। ਨਾਲ ਦੀ ਨਾਲ 4:30 ਅੱਜ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਇੱਕ ਹੋਰ ਰਿਟੈਲੀਏਸ਼ਨ ਪੇਸ਼ ਕੀਤਾ, ਕਿਹਾ ਕਿ ਹੁਣ ਤਾਂ 18-19 ਮਹੀਨਿਆਂ ਤੋਂ ਕੈਨੇਡਾ ਦੀ ਫੈਡਰਲ ਸਰਕਾਰ ਨੇ ਵੀ ਅਤੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਨੇ ਵੀ ਅਮੈਰੀਕਨ ਕੰਪਨੀਜ਼ ਨੂੰ ਗਵਰਨਮੈਂਟ ਪ੍ਰੋਕਿਊਰਮੈਂਟ ਕੰਟਰੈਕਟਸ ਦੇ ਵਿੱਚੋਂ ਬੈਨ ਕੀਤਾ ਹੋਇਆ। ਹੁਣ ਅਸੀਂ ਵੀ ਕੈਨੇਡੀਅਨ ਕੰਪਨੀਜ਼ ਨੂੰ ਅਮੈਰੀਕਨ ਕੰਟਰੈਕਟਸ ਐਂਡ ਪ੍ਰੋਕਿਊਰਮੈਂਟ ਵਿੱਚੋਂ ਬੈਨ ਕਰਾਂਗੇ, ਅਤੇ ਉਹਦਾ ਕੀ ਨਤੀਜਾ ਹੈ? ਮੋਰ ਦੈਨ $50 billion ਦਾ ਨੁਕਸਾਨ ਕੈਨੇਡੀਅਨ ਕੰਪਨੀਜ਼ ਦਾ ਇੱਕ ਇੱਕ ਸਾਲ ਦੇ ਵਿੱਚ। ਆਹ ਸਭ ਤੋਂ ਨਵਾਂ ਐਸਕਲੇਸ਼ਨ ਹੈ। ਕਾਸ਼ ਸਾਡੇ ਕੋਲ ਹੋਰ ਟਾਈਮ ਹੁੰਦਾ, ਪਰ ਹੈ ਨਹੀਂ, ਅਤੇ ਇੱਥੇ ਹੁਣ ਕੰਮ ਸਮਾਪਤ ਕਰਨਾ ਹੀ ਪੈਣਾ ਹੈ। ਕੱਲ੍ਹ ਨੂੰ 3 to 6 ਵਜੇ ਤੱਕ ਫਿਰ ਤੋਂ ਹਾਜ਼ਰ ਹੋਵਾਂਗੇ। ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਦੋਸਤੋ ਕਿ ਜੇ ਤੁਹਾਡੇ ਖਿਲਾਫ ਕਿਸੇ ਨੇ ਕੋਈ ਵੀ ਕੋਰਟ ਕੇਸ ਸ਼ੁਰੂ ਕੀਤਾ ਹੈ, ਤੁਹਾਨੂੰ ਲੀਗਲ ਕਲੇਮ ਮਿਲੀ ਹੈ, ਤੁਹਾਡਾ ਕੇਸ ਕੋਰਟ ਦੇ ਵਿੱਚ ਆਲਰੇਡੀ ਚੱਲ ਵੀ ਰਿਹਾ ਹੈ, ਜਾਂ ਤੁਹਾਨੂੰ ਤੁਹਾਡੇ ਵਰਕ ਪਲੇਸ ਨਾਲ ਕੋਈ ਵੀ ਲੀਗਲ ਪ੍ਰੋਬਲਮ ਹੈ, ਫਿਰ ਗਿਰੀ ਲੀਗਲ ਲਾਅ ਆਫਿਸ ਤੁਹਾਡੀ ਮਦਦ ਕਰ ਸਕਦੇ ਨੇ। ਤੁਹਾਨੂੰ ਬਿਲਡਰ ਦੇ ਵੱਲੋਂ ਤੁਹਾਡਾ ਡਿਪਾਜ਼ਿਟ ਨਹੀਂ ਮੋੜਿਆ ਜਾ ਰਿਹਾ, ਬਿਲਡਰ ਵੱਲੋਂ ਹੀ ਸੂ ਕੀਤਾ ਜਾ ਰਿਹਾ। ਬਿਲਡਰ ਕਹਿ ਰਿਹਾ ਹੈ ਕਿ ਹੋਰ ਪੈਸੇ ਦਿਓ, ਜਾਂ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਕੋਈ ਡਿਸਪਿਊਟ ਹੈ। ਗਿਰੀ ਲੀਗਲ ਸਰਵਿਸ ਦੇ ਮਨੀਤ ਗਿਰੀ ਨਾਲ ਅੱਜ ਹੀ ਸੰਪਰਕ ਕਰੋ। 437-551-8000 437-551-8000 ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨੀ ਹੈ। ਨੰਬਰ ਹੈ 416-457-3381 416-457-3381। ਇੱਥੇ ਦੁਆਗਿਆ ਜੀ, ਸਤਿ ਸ਼੍ਰੀ ਅਕਾਲ।

0: on September 13th at 10 a.m. Join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
1: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: Central Mississauga de rehn valeo e mauka na gawao Ballymore Homes valon Dairy Lane Towns jald hi Dairy Road West ate Harantariyo te aa rahe ne Contemporary Town Home high $700,000 to shuru ho rahe ne Seemat samay layi HST de vich khaas bachat da faida lao Highway 401 407 ate 410 Go Transit Shopping ate Pearson Airport to sirf kujh ik mintan di duri te sab to pehle buyers de vich shamil hon da mauka na gawao ajj hi register karo ballymorehomes.com b a l l y m o r e homes.com

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475051557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕਸ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕਸ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ, 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਪਿਆਰੀ, ਬੜੀ ਮਿੱਠੀ, ਬੜੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਚੁੱਕੇ ਹਾਂ, ਰੌਣਕ ਮੇਲਾ ਲਾਉਂਦੇ ਹਾਂ, ਸਜਾਉਂਦੇ ਹਾਂ ਅੱਜ ਦੀ ਇਸ ਸੋਹਣੀ ਜਿਹੀ ਸ਼ਾਮ ਨੂੰ। ਅਤੇ ਅੱਜ ਤਾਂ ਵੈਸੇ ਪੂਰਾ ਦਿਨ ਰੌਣਕ ਲੱਗੀ ਰਹੀ, ਜਿਹੜੇ ਹਿਸਾਬ ਨਾਲ ਟ੍ਰੈਫਿਕ, ਸਕੂਲ ਬੱਸਿਸ ਦੇਖ ਕੇ ਯਾਰ ਚਾਅ ਬੜਾ ਚੜਿਆ। ਜਿੱਥੇ ਵੀ ਜਾਓ, ਜਿਸ ਮੋੜ 'ਤੇ ਵੱਡੀਆਂ ਸਕੂਲ ਬੱਸਿਸ, ਛੋਟੀਆਂ ਸਕੂਲ ਬੱਸਿਸ, ਬੱਚੇ ਬੈਠੇ, ਕਈ ਹੱਸ ਰਹੇ, ਕਈ ਰੋ ਰਹੇ। ਚਲੋ ਜ਼ਿੰਦਗੀ ਦੇ ਵਿੱਚ ਹੁੰਦਾ ਕਈ ਵਾਰ ਨਾ ਵੀ ਐਕਸਾਈਟਮੈਂਟ ਬਹੁਤ ਹੁੰਦੀ ਹੈ ਕਈਆਂ ਨੂੰ, ਕਈ ਕਹਿੰਦੇ ਆ ਕਿ ਅਸੀਂ ਤਾਂ ਵੀ ਨਿਕਲਣਾ ਨਹੀਂ। ਸੋ ਆਈ ਹੋਪ, ਉਮੀਦ ਕਰਦੇ ਹਾਂ ਕਿ ਅੱਜ ਬੱਚਿਆਂ ਦਾ ਬੈਕ ਟੂ ਸਕੂਲ ਦਾ ਪਹਿਲਾ ਜਿਹੜਾ ਦਿਨ ਸੀਗਾ ਵਧੀਆ ਰਿਹਾ ਹੋਵੇਗਾ। ਖੂਬ ਬੱਚਿਆਂ ਨੇ ਆਪਣੇ ਟੀਚਰਸ ਨਾਲ ਪਹਿਲੇ ਦਿਨ ਮਿਲ ਕੇ ਇੰਜੋਏ ਵੀ ਕੀਤਾ ਹੋਵੇਗਾ, ਫਰੈਂਡਸ ਕੀ ਮਿਲੇ ਪੂਰੀ ਸਮਰ। ਹੁਣ ਦੇਖੋ, ਇੱਕ ਤਾਂ ਗੱਲ ਜ਼ਰੂਰ ਹੈ ਕਿ ਬੱਚੇ ਜਦੋਂ ਆਪਣੇ ਯਾਰਾਂ ਦੋਸਤਾਂ ਤੋਂ ਦੂਰ ਰਹਿੰਦੇ ਆ ਨਾ, ਫਿਰ ਥੋੜ੍ਹਾ ਬੱਚੇ ਨੂੰ ਵੀ ਹੁੰਦਾ ਕਿ ਸਕੂਲ ਆਵੇ ਅਤੇ ਅਸੀਂ ਆਪਣੇ ਫਰੈਂਡਸ ਨਾਲ ਮਿਲੀਏ, ਅਤੇ ਉਹ ਜਿਹੜੀਆਂ ਮੂਮੈਂਟਸ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਇੰਜੋਏ ਕਰੀਏ, ਹੱਸੀਏ, ਖੇਡੀਏ। ਸੋ ਖੈਰ, ਜਸਟ ਹੈਵ ਅ ਗ੍ਰੇਟ ਟਾਈਮ। ਅਤੇ ਸਵੇਰੇ ਵੀ ਮੈਂ ਕਿਹਾ ਸੀ ਕਿ ਬੱਚੇ ਨੂੰ ਬੈਸਟ ਵਿਸ਼ਿਸ਼, ਅਤੇ ਹੁਣ ਸ਼ਾਮ ਨੂੰ ਵੀ ਆਪਾਂ ਇੱਕ ਵਾਰ ਫਿਰ ਤੋਂ ਕਹਿ ਰਹੇ ਹਾਂ ਕਿ ਬੱਚੇ ਸਾਰੇ ਖੂਬ ਇੰਜੋਏ ਕਰਨ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-600-7373-33, 905-673-3337 ਆਪਣਾ ਫੋਨ ਨੰਬਰ ਹੈ, 905-673-3337 ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਦੀ ਇਸ ਖੂਬਸੂਰਤ ਈਵਨਿੰਗ ਨੂੰ ਆਪਾਂ ਇਕੱਠੇ ਮਿਲ ਕੇ ਇੰਜੋਏ ਕਰਦੇ ਹਾਂ। ਕੋਈ ਵੀ ਗੀਤ ਸੰਗੀਤ ਸੁਣਨਾ, ਦੋ ਤਿੰਨ ਤਰੀਕੇ ਨੇ। ਜਾਂ ਤਾਂ ਸਾਨੂੰ ਤੁਸੀਂ ਕਾਲ ਕਰ ਲਓ ਸਟੂਡੀਓ 'ਚ, ਜਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਉੱਤੇ ਐਨੀ ਟਾਈਮ ਮੈਸੇਜ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਮੈਂ ਚੈੱਕ ਕਰਦਾ ਰਹਿੰਦਾ ਵੀ ਕਿਤੇ ਮੈਸੇਜ ਆਇਆ ਕਿਤੇ ਨਹੀਂ। ਅੱਜ ਕੱਲ੍ਹ ਤਾਂ ਨੋਟੀਫਿਕੇਸ਼ਨ ਔਨ ਕਰ ਦਿਓ ਅਤੇ ਕੋਈ ਨਾ ਕੋਈ ਮੈਸੇਜ ਆ ਜਾਂਦਾ ਯਾਰ ਕਿ ਤੁਹਾਨੂੰ ਇਸ ਬੰਦੇ ਨੇ ਮੈਸੇਜ ਕੀਤਾ, ਉਸਨੇ ਕੀਤਾ। ਸੋ ਇੰਸਟਾਗ੍ਰਾਮ ਪੇਜ ਇਜ਼ ਪੰਜਾਬੀ ਲਹਿਰਾਂ, PUNJABILEHRAN, ਉਹਦੇ 'ਤੇ ਤੁਸੀਂ ਪ੍ਰੋਗਰਾਮ ਦੇ ਥਰੂ ਆਊਟ ਸਾਨੂੰ ਐਨੀ ਟਾਈਮ ਮੈਸੇਜ ਜ਼ਰੂਰ ਪਾ ਸਕਦੇ ਹੋ। ਹੋਰ ਸੁਣਾਓ, ਠੀਕ ਠਾਕ ਹੋ? ਲੌਂਗ ਵੀਕਐਂਡ ਕਿੱਦਾਂ ਰਿਹਾ? ਇੱਕ ਤਾਂ ਲੌਂਗ ਵੀਕਐਂਡ ਤੋਂ ਬਾਅਦ ਬੈਕ ਟੂ ਰੂਟੀਨ, ਅਤੇ ਉਹ ਵੀ ਐਡੀ ਵੱਡੀ ਰੂਟੀਨ, ਜਦੋਂ ਸਕੂਲ ਸ਼ੁਰੂ ਹੋ ਜਾਂਦੇ ਆ ਬੰਦੇ ਨੂੰ ਥੋੜ੍ਹਾ ਜਿਹਾ ਮੁਸ਼ਕਿਲ ਤਾਂ ਇੱਕ ਦਿਨ ਤੁਹਾਨੂੰ ਫੀਲ ਹੋਊਗਾ, ਬਟ ਕੋਈ ਨਾ, ਹਿਊਮਨ ਆ ਆਪਾਂ, ਥੋੜ੍ਹੇ ਜਿਹੇ ਹੋ ਜਾਂਗੇ ਯੂਜ਼ ਟੂ। ਅੱਜ ਥੋੜ੍ਹੇ ਟਾਈਮ ਨਾਲ ਪੈ ਜਿਓ, ਨਹੀਂ ਤਾਂ ਫਰਾਈਡੇ, ਸੈਟਰਡੇ, ਸੰਡੇ, ਮੰਡੇ ਬਸ ਚੱਲ ਸੋ ਚੱਲ ਸੀ, ਹਾਈਵੇਜ਼ ਬਿਜ਼ੀ, ਕੋਈ ਨਾਇਗਰਾ ਫਾਲ ਗਿਆ, ਕੋਈ ਮਸਕੋਕਾ ਗਿਆ, ਕੋਈ ਡਾਊਨ ਟਾਊਨ ਟੋਰਾਂਟੋ ਗਿਆ, ਅਤੇ ਬਸ ਰੌਣਕਾਂ ਲੱਗੀਆਂ ਰਹੀਆਂ। ਹੁਣ ਥੋੜ੍ਹਾ ਜਿਹਾ ਲੱਗੂਗਾ ਯਾਰ ਸੁੰਨ ਸੁਨਾ ਜਿਹਾ, ਕਿਉਂਕਿ ਥਰੂ ਆਊਟ ਇਹ ਜਿਹੜੇ ਦੋ ਮਹੀਨੇ ਲੰਘੇ ਆ, ਲੱਗਦਾ ਨਹੀਂ ਸੀ ਵੀ ਕੋਈ ਕੰਮ ਕਾਜ ਵੀ ਨੇ। ਇਹੀ ਸੀਗਾ ਕਿ ਕਦੇ ਕੋਈ ਵਿਆਹ ਦਾ ਫੰਕਸ਼ਨ, ਉਹਦਾ ਸੱਦਾ ਆ ਗਿਆ, ਕਦੇ ਕੋਈ ਬਰਥਡੇ ਪਾਰਟੀ, ਉੱਥੇ ਚਲੇ ਗਏ, ਕਦੇ ਯਾਰਾਂ ਦੋਸਤਾਂ ਨੇ ਬੁਲਾ ਲਿਆ ਕਿ ਆ ਜਾਓ ਬਾਰਬੀਕਿਊ ਕਰੀਏ, ਅਤੇ ਹੁਣ ਸਾਰੇ ਆਰਾਮ ਨਾਲ ਬਹਿ ਜਾਣਗੇ ਚੁੱਪ ਕਰਕੇ ਕਿ ਥੋੜ੍ਹੇ ਜਿਹੜੇ ਇਹ ਹੁਣ 3-4 ਮਹੀਨੇ ਨੇ ਜਾਂ 2-4 ਮਹੀਨੇ ਨੇ ਆਪਣੇ ਕ੍ਰਿਸਮਿਸ ਤੱਕ ਥੋੜ੍ਹਾ ਦੱਬ ਕੇ ਮਿਹਨਤਾਂ ਕਰੀਏ। ਸੋ ਪ੍ਰੋਗਰਾਮ ਪੰਜਾਬੀ ਦਾ ਹੈ, ਬੜਾ ਟਾਈਮ ਸੀ ਉਦੋਂ ਕੀ

0: ਗੱਲ ਜ਼ਰੂਰ ਹੈ ਕਿ ਹੁਣ ਨਾ ਸਪੋਰਟਸ ਦੀ ਸ਼ੁਰੂਆਤ ਹੋ ਜਾਣੀ ਆ। ਜਿਹੜੇ ਲੋਕ ਬਾਸਕਟਬਾਲ ਦੇ ਫੈਨ ਨੇ, ਅਗਲੇ ਮਹੀਨੇ ਕੁ ਤੱਕ ਟੋਰਾਂਟੋ ਰੈਪਟਰਸ ਦਾ ਵੀ ਸੀਜ਼ਨ ਸ਼ੁਰੂ ਹੋ ਜਾਊਗਾ, ਅਤੇ ਜਦੋਂ ਫਿਰ ਕਵਾਈ ਲੈਨਰਡ ਆਊਗਾ, ਰੈਪਟਰਸ ਦੀ ਟੀਮ ਦਾ ਵੀ ਕਰੇਜ਼ ਥੋੜ੍ਹਾ ਇਸ ਵਾਰ ਜ਼ਿਆਦਾ ਹੋਊਗਾ। ਅਤੇ NFL ਜਿਹੜੇ ਮੇਰੇ ਫੁੱਟਬਾਲ ਦੇ, ਅਮੈਰੀਕਨ ਫੁੱਟਬਾਲ ਦੇ ਸ਼ੌਕੀਨ ਨੇ, ਸੋ NFL ਦੀ ਸ਼ੁਰੂਆਤ ਕੱਲ੍ਹ ਨੂੰ ਹੋ ਰਹੀ ਹੈ। ਆਮ ਤੌਰ 'ਤੇ ਮਤਲਬ ਥਰਸਡੇ ਨੂੰ ਗੇਮ ਹੁੰਦੀ ਹੈ, ਬਟ ਕੱਲ੍ਹ ਨੂੰ ਦੋ ਗੇਮਾਂ ਨੇ, ਅਤੇ ਫਿਰ ਥਰਸਡੇ ਨੂੰ, ਅਤੇ ਫਿਰ ਸੰਡੇ। ਜਿਹਨਾਂ ਨੂੰ ਨਹੀਂ ਪਤਾ, ਸੰਡੇ ਨੂੰ ਕਿਹਾ ਜਾਂਦਾ ਹੈ ਫੁੱਟਬਾਲ ਸੰਡੇ, ਕਿਉਂਕਿ ਸਾਰਾ ਦਿਨ ਸੰਡੇ ਵਾਲੇ ਦਿਨ ਅਮੈਰੀਕਨ ਫੁੱਟਬਾਲ NFL ਚੱਲਦੀ ਹੈ। ਸੋ ਉਹਦਾ ਬੜਾ ਕਰੇਜ਼ ਹੈ। ਇੱਕ ਆਪਾਂ ਬਫਲੋ ਦੇ ਬਿਲਕੁਲ ਨਾਲ ਆ, ਬਫਲੋ ਦੀ NFL ਦੀ ਟੀਮ ਬੜੀ ਤਕੜੀ ਹੈ। 1981 ਹਾਂਜੀ ਵੀਰੇ, ਕੀ ਹਾਲ ਆ? ਵਧੀਆ ਵਧੀਆ, ਕੀ ਬਣਦਾ? ਸਾਲ ਹੋਸਟ ਹੀ ਕਰ ਰਹੇ ਆ। ਅੱਛਾ ਅੱਛਾ, ਕਿਆ ਬਾਤ ਹੈ, ਵੈਰੀ ਗੁੱਡ। ਵੀਡੀਓ ਯਾਰ ਹੁਣ ਦੇਖਦੇ ਹਾਂ, ਪਾਉਂਦੇ ਹਾਂ। ਹੁਣ ਮੈਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਸਮਰ ਵਿੱਚ ਬਿਜ਼ੀ ਬਹੁਤ ਸੀ, ਵੀਡੀਓ ਵੀਡੀਆਂ ਪਈਆਂ ਘੱਟ ਨੇ, ਕੋਈ ਨਾ ਵੀਡੀਓ ਵੀ ਪਾ ਦਾਂਗੇ।
1: ਇੱਕ ਬੰਦਾ ਰੱਖ ਲਓ ਸਪੋਟ।
0: ਹਾਂ, ਤੁਹਾਨੂੰ ਨਾ ਰੱਖ ਲਈਏ,
1: ਮੇਰੇ ਕੋਲ ਤਾਂ ਅੱਜ ਕੋਲ ਟਾਈਮ ਨਹੀਂ ਹੁੰਦਾ ਫੋਟੋ ਪਾਉਣ ਦਾ।
0: ਫੋਟੋਆਂ ਦੇਖੋ, ਅੱਜ ਕੱਲ੍ਹ ਨਾ ਫੋਟੋਆਂ ਵੀਡੀਓਆਂ ਪਾਉਣੀਆਂ ਉਹ ਵੀ ਇੱਕ ਜੌਬ ਹੀ ਬਣ ਚੁੱਕੀ ਹੈ। ਚਾਹੇ ਉਹ ਆਸਟ੍ਰੇਲੀਆ ਜਾਣ, ਚਾਹੇ ਉਹ ਯੂਰਪ ਜਾਣ, ਚਾਹੇ ਉਹ UK ਇੰਡੀਆ ਜਾਣ, ਉਹ ਨਾਲ ਹੀ ਹੁੰਦੇ ਆ।
1: ਹਾਂਜੀ, ਲੋਕੀ ਫੋਲੋ ਵੀ ਕਰਦੇ ਆ, ਜਿੱਦਾਂ ਮੈਨੂੰ ਤੁਸੀਂ ਕੋਈ ਪੋਸਟ ਕਰਦੇ ਹੋ, ਮੈਨੂੰ ਨੋਟੀਫਿਕੇਸ਼ਨ ਆ ਜਾਂਦਾ।
0: ਦੇਖੋ, ਜ਼ਰੂਰੀ ਹੋ ਗਈਆਂ, ਕਿਉਂਕਿ

0: ਤੇ ਹੋਣਾ ਪੈਂਦਾ ਇਹਨਾਂ ਕੰਮਾਂ ਦੇ ਵਿੱਚ ਤਾਂ।
1: ਹਾਂਜੀ ਹਾਂਜੀ ਤੇ ਵੀਰੇ ਇੱਕ ਸੌਂਗ ਲਾ ਦੋਗੇ ਉਹਦਾ ਗਿੱਪੀ ਦਾ ਇੱਕ ਸੌਂਗ ਹੈਗਾ ਨਾ ਜੱਟਾ ਤੇ ਜਵਾਨੀ ਨਵੀਂ ਨਵੀਂ ਆਈ ਆ ਜਿਹੜਾ ਖੰਗੇ ਮਾੜਾ ਤਾਂ ਬਸ ਟੰਗ ਦੇਣਗੇ
0: ਟੰਗ ਦੇਣਗੇ।
1: ਹਾਂਜੀ ਹਾਂਜੀ
0: ਕਿਆ ਬਾਤ ਹੈ ਗਿੱਪੀ ਗਰੇਵਾਲ ਵੀ ਦੇਖ ਲੋ ਪਾਇਨੀਅਰ ਬੰਦਾ
1: ਗਾਣੇ ਸੋਹਣੇ ਹੁੰਦੇ ਉਹਦੇ ਵਧੀਆ ਐਨਰਜੀ ਵਾਲੇ ਪੋਜ਼ਿਟਿਵ ਤੁਸੀਂ ਪੋਜ਼ਿਟਿਵ ਹੋ ਉਹ ਵੀ ਪੋਜ਼ਿਟਿਵਿਟੀ ਬਹੁਤ ਉਹਨੇ ਗਾਣੇ ਚ ਹੁੰਦੀ ਆ।
0: ਹਾਂ ਚਲੋ ਲਾ ਦਿੰਨੇ ਵੀਰੇ ਨੋ ਪ੍ਰੋਬਲਮ। ਠੀਕ ਹੈ ਸਰ ਥੈਂਕ ਯੂ ਇੰਜੋਏ ਕਰੋ ਸੋ ਪ੍ਰੋਗਰਾਮ ਹੈ ਪੰਜਾਬੀ ਰਸੋ ਗਿੱਪੀ ਗਰੇਵਾਲ ਹੈ ਜੱਟਾਂ ਤੇ ਜਵਾਨੀ ਨਵੀਂ ਨਵੀਂ ਆਈ ਹੈ ਇਹੀ ਮਿਲਦਾ ਹਾਂ ਪਤਾ ਨਹੀਂ ਮੈਂ ਇਹ ਗਾਣਾ ਕਦੇ ਗਿੱਪੀ ਦਾ ਸੁਣਿਆ ਜਾਂ ਨਹੀਂ ਚਲੋ ਖੈਰ ਕੋਈ ਨਾ ਹੁਣ ਸੁਣ ਲੈਂਦੇ ਹਾਂ ਗਿੱਪੀ ਗਰੇਵਾਲ ਭਾਜੀ ਦਾ ਇੱਕ ਯਾਰ ਮੈਨੂੰ ਬੜਾ ਪਸੰਦੀਦਾ ਗੀਤ ਲੱਗਦਾ ਤੈਨੂੰ ਫੁੱਲ ਕਿਵੇਂ ਆਖਾਂ ਫੁੱਲ ਤੇ ਵੀ ਦਾਗ ਨੇ ਹੈ ਉਹ ਬੜਾ ਖੂਬਸੂਰਤ ਗਾਣਾ। ਇਸ ਵੀਕ ਅਸੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਫਰਾਈਡੇ ਨੂੰ ਏਅਰਪੋਰਟ ਐਂਡ ਕੁਈਨ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਤੇ ਵਾਕਰ ਡਰਾਈਵ ਤੇ ਲੱਗਣਗੀਆਂ ਰੌਣਕਾਂ ਤੇ ਸੁੱਖ ਭਾਜੀ ਸਾਡੇ ਨਾਲ ਨੇ ਸੁੱਖ ਭਾਜੀ ਕੀ ਹਾਲ ਆ।
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਇਸ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਤੇ ਨਾਲ ਦੀ ਨਾਲ ਪਹਿਲੀ ਡੀਲ ਹੀ ਅੱਜ ਕਿੰਗ ਸਾਈਜ਼ ਬੈੱਡ ਸੈੱਟ ਦੀ ਡੀਲ ਦਿੰਦੇ ਆ ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਸੋਲਿਡ ਵੁੱਡ ਦਾ ਆਰਟਿਸਟ ਰਸਟਿਕ ਦੇ ਲੁੱਕ ਦੇ ਵਿੱਚ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਸੋ ਸੋਲਿਡ ਵੁੱਡ ਦੇ ਵਿੱਚ ਰਸਟਿਕ ਲੁੱਕ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਜਿਹਦੇ ਉੱਪਰ ਹੈਂਡਲ ਲੱਗੇ ਹੋਏ ਨੇ ਕੰਪਲੀਟ ਬੈਡਰੂਮ ਸੈੱਟ ਜੀ ਹਾਂ ਕੰਪਲੀਟ ਬੈਡਰੂਮ ਸੈੱਟ ਸੋਲਿਡ ਵੁੱਡ ਦਾ ਸਿਰਫ 999 ਦਾ ਜੀ ਹਾਂ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ $1000 ਦੇ ਵਿੱਚ ਤੁਹਾਨੂੰ ਮਿਲੂਗਾ ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਵਰਥ $400-500 ਆ ਬਿਲਕੁਲ ਫ੍ਰੀ ਤੁਹਾਨੂੰ ਮਿਲੂਗਾ ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ $999 ਦਾ $1000 ਦਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ ਪਰ ਇਹ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ ਸੰਡੇ ਤੱਕ ਨੈਕਸਟ ਵੀਕ ਤੋਂ ਜਿਹੜਾ ਟੈਰਿਫ ਲੱਗਣ ਜਾ ਰਿਹਾ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਜ਼ ਵਧਣ ਜਾ ਰਹੀਆਂ ਸੋ ਤੁਹਾਡੀ ਕਲੋਜ਼ਿੰਗ ਅਕਤੂਬਰ ਨਵੰਬਰ ਦਸੰਬਰ ਤੱਕ ਆ ਇਹ ਸਾਰੀਆਂ ਡੀਲਾਂ ਅਸੀਂ ਤੁਹਾਡੇ ਲਈ ਲੌਕ ਕਰਕੇ ਰੱਖਾਂਗੇ ਤੁਸੀਂ ਸੰਡੇ ਤੱਕ ਆ ਕੇ ਸਾਰੀਆਂ ਡੀਲਾਂ ਫਾਈਨਲ ਕਰ ਸਕਦੇ ਹੋ ਸੋ ਲੋਐਸਟ ਲੋਐਸਟ ਲੋਐਸਟ ਪ੍ਰਾਈਜ਼ ਦੇ ਉੱਪਰ ਜੇ ਫਰਨੀਚਰ ਲੈਣਾ ਚਾਹੁੰਦੇ ਹੋ ਕਿਉਂਕਿ ਨੈਕਸਟ ਵੀਕ ਤੋਂ ਜਿਹੜੀਆਂ 30% ਪ੍ਰਾਈਜ਼ ਵਧਣ ਜਾ ਰਹੀਆਂ ਸੋ 30% ਦੀ ਜੇ ਤੁਸੀਂ ਫਰਨੀਚਰ ਦੇ ਉੱਪਰ ਸੇਵਿੰਗ ਕਰਨੀ ਆ ਤੇ ਇਸ ਵੀਕਐਂਡ ਸੰਡੇ ਤੱਕ ਤੁਸੀਂ ਇੱਕ ਚੱਕਰ ਜ਼ਰੂਰ ਲਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਵੀ ਵਾਲੀ
0: ਕੀ ਬਾਤ ਹੈ ਨਹੀਂ ਰੀਸਾ ਵੈਰੀ ਗੁੱਡ ਸੋ 294 ਵਾਕਰ ਡਰਾਈਵ ਤੇ ਹੋ ਜੋ ਰੈਡੀ ਪਹੁੰਚਣ ਦੇ ਲਈ ਤੇ ਵਾਕਰ ਡਰਾਈਵ ਤੇ ਫਿਰ ਸੁੱਖ ਭਾਜੀ ਹੁਣੇ ਲਾਉਣਗੇ ਰੌਣਕਾਂ ਅਸੀਂ ਵੀ ਲਾਵਾਂਗੇ ਰੌਣਕਾਂ ਤੇ ਵਧੀਆ ਵਧੀਆ ਟੌਪ ਦੀਆਂ ਡੀਲਾਂ ਤੁਹਾਨੂੰ ਲੈ ਕੇ ਦੇਵਾਂਗੇ 294 ਵਾਕਰ ਡਰਾਈਵ ਫਰਾਈਡੇ ਨੂੰ ਲਾਈਵ ਲਾਈਵ ਲਾਈਵ ਲਾਈਵ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ। ਇਸ ਦੇ ਨਾਲ ਨਾਲ ਫਰਾਈਡੇ ਨੂੰ ਨਾ ਅਸੀਂ ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਕਰ ਰਹੇ ਹਾਂ। ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹਣ ਵਾਲਾ ਗਰੋਸਰੀ ਸਟੋਰ ਰੈਸਟੋਰੈਂਟ ਹੈ ਤੀਜੀ ਲੋਕੇਸ਼ਨ ਹੈ ਖੁੱਲ ਚੁੱਕੀ ਹੈ ਗ੍ਰੈਂਡ ਓਪਨਿੰਗ ਫਰਾਈਡੇ ਹੈ ਵਿਲੀਅਮਸ ਪਾਰਕਵੇ ਟੋਰਬਰਮ ਵਿਲੀਅਮਸ ਪਾਰਕਵੇ ਟੋਰਬਰਮ ਸੋ ਉਹਦੇ ਲਈ ਵੀ ਹੋ ਜਾਓ ਰੈਡੀ ਯਾਰ ਤੇ ਹੁਣ ਦੇਖਿਆ ਭਾਵੇਂ ਸਕੂਲ ਸ਼ੁਰੂ ਹੋ ਗਏ ਬਟ ਪੰਜਾਬੀ ਲਹਿਰਾਂ ਦੀਆਂ ਰੌਣਕਾਂ ਉਵੇਂ ਚੱਲਦੀਆਂ ਰਹਿਣਗੀਆਂ ਸਕਦੇ ਹੋਰ ਚਲਾਵਾਂਗੇ ਹੁਣ ਦਿਵਾਲੀ ਵੀ ਆ ਜਾਣੀ ਹੈ ਉਦੋਂ ਵੀ ਲੱਗਣਗੀਆਂ ਰੌਣਕਾਂ ਹੁਣ ਬਹੁਤ ਸਾਰੀਆਂ ਬਿਜ਼ਨਸ ਜੋ ਗ੍ਰੈਂਡ ਓਪਨਿੰਗਸ ਕਰ ਰਹੇ ਨੇ ਤੁਸੀਂ ਵੀ ਆਪਣੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਅਤੇ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਵਾਉਣਾ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਸਾਡੇ ਹੈੱਡ ਆਫਿਸ ਦਾ ਫੋਨ ਨੰਬਰ ਹੈ 6475041557 ਜੇ ਕਾਲ ਪਿੱਕ ਨਹੀਂ ਹੁੰਦੀ ਤਾਂ ਤੁਸੀਂ ਜ਼ਰੂਰ ਟੈਕਸਟ ਮੈਸੇਜ ਕਰਦਿਆ ਕਰੋ ਜਾਂ ਵੋਇਸਮੇਲ ਜ਼ਰੂਰ ਛੱਡਦਿਆ ਕਰੋ। ਮੈਂ ਨਾ ਨੋਟਿਸ ਕੀਤਾ ਕਿ ਆਪਾਂ ਲੋਕ ਕਿਤੇ ਨਾ ਟੈਕਸਟ ਮੈਸੇਜ ਬਹੁਤ ਘੱਟ ਕਰਦੇ ਹਾਂ ਅਤੇ ਵੋਇਸਮੇਲ ਵੀ ਨਹੀਂ ਛੱਡਦੇ। ਕਈ ਵਾਰ ਨਾ ਕਾਲਸ ਆਉਣਗੀਆਂ ਕੋਈ ਵੋਇਸਮੇਲ ਨਹੀਂ ਅਤੇ ਫੋਨ ਕਈ ਵਾਰ 5-7 ਵਾਰ ਆਜੂਗਾ। ਸੋ ਆਈ ਥਿੰਕ ਵੋਇਸਮੇਲ ਦਾ ਇਸਤੇਮਾਲ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਉਹਦੇ ਨਾਲ ਚਲੋ ਜੇ ਕੋਈ ਬਿਜ਼ਨਸ ਹੈ ਕਿਸੇ ਬਿਜ਼ਨਸ ਨੂੰ ਆ ਰਹੀਆਂ ਨੇ ਦਿਨ ਦੇ ਵਿੱਚ 5-7-10 ਕਾਲਾਂ ਤਾਂ ਉਹ ਥੋੜ੍ਹੇ ਜੇ ਕੋਈ ਜ਼ਰੂਰੀ ਚੀਜ਼ ਹੈ ਪਤਾ ਲੱਗ ਜਾਂਦਾ। ਸੋ ਕੋਸ਼ਿਸ਼ ਜ਼ਰੂਰ ਕਰਿਆ ਪਤਾ ਲੱਗ ਜਾਂਦਾ ਸੋ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਤੁਸੀਂ ਨਾ

ਆਪਣਾ ਕੀ ਕਹਿੰਦੇ ਆ ਵੋਇਸਮੇਲ ਛੱਡਿਆ ਕਰੋ ਜਿੱਥੇ ਵੀ ਕਿਤੇ ਕਿਸੇ ਨੂੰ ਫੋਨ ਕਰਦੇ ਹੋ। ਇਟਸ ਅ ਗੁੱਡ ਟੂਲ ਅਤੇ ਇਸ ਟੂਲ ਨੂੰ ਯੂਜ਼ ਜ਼ਰੂਰ ਕਰਨਾ ਚਾਹੀਦਾ। ਪ੍ਰੋਗਰਾਮ ਪੰਜਾਬੀ ਦਾ ਗੱਲਾਂ ਬਾਤਾਂ ਕਰਦੇ ਹਾਂ ਅਤੇ ਗੀਤ ਲਾਉਂਦੇ ਹਾਂ ਫਿਰ ਬਾਈ ਜੀ ਦੇ ਲਈ। ਕਿਆ ਬਾਤ ਹੈ, ਕਹਿੰਦੇ ਕਿ ਜੱਟਾਂ 'ਤੇ ਜਵਾਨੀ ਨਵੀਂ ਨਵੀਂ ਆਈ ਆ ਅਤੇ ਜਿਹੜਾ ਕੀ ਕਹਿੰਦੇ ਵੀ ਟੰਗ ਦਿਆਂਗੇ ਜੇ ਕੋਈ ਨੇੜੇ ਨੁੜੇ ਆ ਗਿਆ। ਸੋ ਐਵੇਂ ਨਾ ਕਿਸੇ ਨੂੰ ਟੰਗੋ ਯਾਰ, ਗਲਤ ਗੱਲ ਹੈ। ਟੰਗਣ ਟੰਗਣ 'ਚ ਕੀ ਰੱਖਿਆ। ਸੋ ਕੋਈ ਨਾ, ਗਾਣਾ ਆ, ਗਾਣੇ ਨੂੰ ਐਜ਼ ਅ ਇੰਟਰਟੇਨਮੈਂਟ ਲੈ ਲੈਣਾ ਚਾਹੀਦਾ। ਲਾਉਂਦੇ ਹਾਂ, ਸੁਣਦੇ ਹਾਂ, ਇੰਜੋਏ ਕਰਦੇ ਹਾਂ। ਬਹੁਤ ਹੀ ਖਾਸ ਘਰ ਰਿਲੀਜ਼ ਹੋ ਰਹੇ ਨੇ ਡੇਰੀ ਅਤੇ ਹਰਨ ਟੇਰੀ ਉੱਤੇ। ਸੁਣੋ ਕਿ ਨਾ, ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ। ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਬੈਲੀਮੋਰ ਹੋਮਸ ਡੋਟ ਕਾਮ। ਗਿੱਪੀ ਜੀ, ਆ ਜਾਓ ਫਿਰ, ਚੱਕ ਦਿਓ ਫਟੇ।

Oh va, viva ਗਿੱਪੀ ਜੀ, ਕਿਆ ਬਾਤ ਹੈ। ਸੋ ਗਿੱਪੀ ਭਾਜੀ ਯਾਰ, ਇੱਕ ਗੱਲ ਜ਼ਰੂਰ ਹੈ ਕਿ ਦੇਖ ਲਓ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਇੱਕ ਇੰਡਸਟਰੀ ਦੇ ਵਿੱਚ ਰਹਿਣਾ, ਇੰਨੀਆਂ ਟੌਪ ਦੀਆਂ ਫਿਲਮਾਂ ਦੇਣੀਆਂ, ਫਿਰ ਇੰਨੇ ਵੱਡੇ ਵੱਡੇ ਗੀਤ ਰਿਲੀਜ਼ ਕਰਨੇ ਸ਼ੁਰੂ ਤੋਂ, ਫੁਲਕਾਰੀ ਵਰਗੇ, ਫਿਰ ਅੰਗਰੇਜ਼ੀ ਬੀਟ ਵਰਗੇ, ਫਿਰ ਕਿਹੜਾ ਸੀਗਾ ਉਹ ਘਰ ਦੀ ਸ਼ਰਾਬ ਨਾਲ, ਉਹ ਬੜਾ ਕਮਾਲ ਦਾ ਗੀਤ ਸੀਗਾ। ਸੋ ਬੰਦਾ ਲੈਜੈਂਡ ਆ ਯਾਰ ਗਿੱਪੀ, ਗਿੱਪੀ ਬਾਈ ਜੀ ਨਾਲੇ ਸਾਡੇ ਬੜੇ ਪਿਆਰੇ ਮਿੱਤਰ ਵੀ ਨੇ। ਜਦੋਂ ਵੀ ਗਿੱਪੀ ਭਾਜੀ ਹੁਣਾਂ ਦੀ ਕੋਈ ਫਿਲਮ ਹੁੰਦੀ ਹੈ ਤਾਂ ਪੰਜਾਬੀ ਲਹਿਰ 'ਤੇ ਜ਼ਰੂਰ ਲਾਜ਼ਮੀ ਪ੍ਰਮੋਸ਼ਨ ਪੂਰੀ ਹੈ ਦੱਬ ਕੇ ਅਸੀਂ ਕਰਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, 905-673-3337। ਐਂਡ ਸਾਡੇ ਯਾਰ ਮੋਟਰਸਾਈਕਲ ਵਾਲੇ ਮਿੱਤਰਾਂ ਸੱਜਣਾਂ ਨੂੰ ਬੇਨਤੀ ਹੈ, ਅਤੇ ਜਿਹੜੇ ਗੱਡੀਆਂ ਵਾਲੇ ਵੀ ਨੇ, ਪਲੀਜ਼ ਜਦੋਂ ਮੋਟਰਸਾਈਕਲ 'ਤੇ ਹੋ ਕੋਈ ਕਾਹਲੀ ਨਹੀਂ ਕਰਨੀ, ਕੋਈ ਓਵਰ ਸਪੀਡਿੰਗ ਨਹੀਂ ਕਰਨੀ। ਅੱਜ ਹੁਣ ਇੱਕ ਹੋਰ ਮੋਟਰਸਾਈਕਲ ਦੀ ਕਲਿਜਨ ਦੇ ਨਾਲ ਮੋਟਰਸਾਈਕਲਿਸਟ ਦੀ ਮੌਤ ਹੋਈ ਹੈ। ਮੈਨੂੰ ਪਤਾ ਕਿ ਆਲਵੇਜ਼ ਜਿਹੜੇ ਮੋਟਰਸਾਈਕਲ ਵਾਲੇ ਉਹਨਾਂ ਦਾ ਕਸੂਰ ਨਹੀਂ ਹੁੰਦਾ, ਬਹੁਤ ਵਾਰ ਡਰਾਈਵਰ ਵੀ ਨਹੀਂ ਧਿਆਨ ਰੱਖਦੇ। ਡਰਾਈਵਰ ਨੂੰ ਇਹ ਨਹੀਂ ਪਤਾ ਕਿ ਯੂਨੋ ਮੋਟਰਸਾਈਕਲ ਵਾਲਾ ਆ ਰਿਹਾ, ਲੇਨ ਚੇਂਜ ਕਰਦੇ ਆ, ਬਲਾਈਂਡ ਸਪੋਟ ਨਹੀਂ ਚੈੱਕ ਕਰਦੇ, ਅਤੇ ਐਕਸੀਡੈਂਟ ਹੁੰਦਾ, ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਖਤਰਨਾਕ ਹੈ। ਸੋ ਪਲੀਜ਼ ਬੀ ਸੇਫ, ਅਤੇ ਹੁਣ ਸਮਰ ਦੇ ਜਾਂ ਇਸ ਮੌਸਮ ਦੇ ਕੁਝ ਕੁ ਦਿਨ ਬਾਕੀ ਨੇ, ਅਤੇ ਸੇਫ ਸੇਫਲੀ ਕੱਟ ਲਓ ਯਾਰ, ਕਿਸੇ ਮੋਟਰਸਾਈਕਲ ਵਾਲੇ ਨੂੰ ਨੁਕਸਾਨ ਨਾ ਪਹੁੰਚੇ, ਕਿਸੇ ਗੱਡੀ ਵਾਲੀ ਨੂੰ ਨੁਕਸਾਨ ਨਾ ਪਹੁੰਚੇ। ਹੁਣ ਜਦੋਂ ਥੋੜ੍ਹਾ ਜਿਹਾ ਵੈਦਰ ਕੋਲਡ ਹੋਇਆ, ਫਿਰ ਯੂਨੋ ਉਹ ਜਿਹੜੀ ਇੱਕ ਨਿਗਾਹ ਪਰ ਰੱਖਦੇ ਮੋਟਰਸਾਈਕਲ ਲਿਓ, ਉਦੋਂ ਤੁਸੀਂ ਥੋੜ੍ਹਾ ਜਿਹਾ ਫਿਰ ਚਿੱਲ ਕਰ ਲਿਓ। ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ, ਅਤੇ ਇੱਕ ਮੈਸੇਜ ਤੁਹਾਨੂੰ ਦੇਈਏ ਦੁਆਬਾ ਟਰੈਵਲ ਦਾ। ਇੰਡੀਆ ਦੀਆਂ ਤਿਆਰੀਆਂ ਹੋ ਰਹੀਆਂ ਨੇ, ਅਤੇ ਦੇਖੋ ਯਾਰ ਕਿਵੇਂ ਇੰਡੀਆ ਦੀਆਂ ਟਿਕਟਾਂ ਧੜਾ ਧੜ ਬੁੱਕ ਹੋ ਰਹੀਆਂ ਨੇ। ਹੁਣ ਬੁੱਕ ਕਰ ਲਓਗੇ ਚੰਗੇ ਰਹੋਗੇ। ਇੱਕ ਨਾ ਬੜੀ ਸਪੈਸ਼ਲ ਪ੍ਰਾਈਸ ਹੈ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਨਵੀਂ ਯਾਰ ਅਸੀਂ ਜਾਣਾ, ਪਰ ਅਸੀਂ 5-6 ਮਹੀਨੇ ਲਾ ਕੇ ਆਉਣਾ। ਸੋ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਦੀ ਟਿਕਟ ਹੈ, 2 ਅਟੈਚੀ, ਸਿਰਫ 1580 ਵਿੱਚ ਰਾਊਂਡ ਟ੍ਰਿਪ, ਬੜੀਆਂ ਲਿਮਿਟਡ ਸੀਟਾਂ ਨੇ। ਨੰਬਰ ਹੈ 905-796-7800, 905-796-7800, 905-796-7800, 9597988000, ਅਤੇ ਤੁਸੀਂ ਕਾਲ ਜ਼ਰੂਰ ਕਰੋ। ਅਤੇ ਤੁਹਾਡੇ ਲਈ ਦੁਆਬਾ ਟਰੈਵਲ, ਇੱਕ ਤਾਂ ਪ੍ਰਾਈਸ ਮੈਂ ਹੁਣ ਤੁਹਾਨੂੰ ਦੱਸ ਹੀ ਦਿੱਤੀ ਕਿੰਨੀ ਤਕੜੀ ਪ੍ਰਾਈਸ ਹੈ, ਪਰ ਨਾਲ ਦੀ ਨਾਲ ਦੁਆਬਾ ਟਰੈਵਲ ਦੀ ਸਰਵਿਸ ਵੀ ਬੜੀ ਬਾਖਮਾਲ ਹੈ। ਸੋ ਦੁਆਬਾ ਟਰੈਵਲ 905-796-7800 ਦੇ ਉੱਤੇ ਸੰਪਰਕ ਕਰੋ। ਰਾਜ ਬਾਈ ਜੀ ਯਾਰ ਕਿਆ ਕਮਾਲ ਦੇ ਇਨਸਾਨ ਨੇ, ਬਹੁਤ ਹੀ ਟੌਪ ਦੀ ਇਹਨਾਂ ਦੀ ਗੱਡੀਆਂ ਦੀ ਮਕੈਨਿਕ ਸ਼ੌਪ ਹੈ। ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਤਾਂ ਰੋਇਲ ਆਟੋ ਸੈਂਟਰ, ਅਫੋਰਡੇਬਲ, ਓਨੈਸਟ, ਰਿਲਾਇਬਲ ਟੀਮ, ਸਟੀਲਜ਼ ਅਤੇ ਮੈਲਨੀ 'ਤੇ। ਨੰਬਰ ਹੈ 905-799-1478, 905-799-1478। ਬੈਕ ਟੂ ਸਕੂਲ ਵੇਲੇ ਆਪਾਂ ਬੁੱਕਸ ਵੀ ਲੈਂਦੇ ਹਾਂ, ਬੈਗ ਵੀ ਲੈਂਦੇ ਹਾਂ, ਸ਼ੂਜ਼ ਵੀ, ਕੱਪੜੇ ਵੀ। ਇੱਕ ਹੋਰ ਚੀਜ਼ ਬੜੀ ਜ਼ਰੂਰੀ ਹੈ, ਉਹ ਨੇ ਬੱਚਿਆਂ ਦੀਆਂ ਐਨਕਾਂ। ਸੋ ਬਿਯੋਂਡ ਆਇਓਵੇ ਲੀਡਿੰਗ ਨਾਮ ਹੈ, ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਬਾਏ ਵਨ ਗੇਟ ਵਨ ਫਰੀ, ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨਗਲਾਸਿਸ ਨੂੰ। ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ 99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਵਾਲੀਆਂ 249 'ਚ, ਆਈ ਡਾਕਟਰ ਅਵੇਲੇਬਲ ਨੇ, ਤੁਹਾਡੀ ਬੋਲੀ ਬੋਲਦੇ ਹੈ। ਬਿਯੋਂਡ ਆਇਓਵੇ ਦਾ ਨੰਬਰ ਹੈ 905-793-3937, 905-793-3937, ਬਿਯੋਂਡ ਆਇਓਵੇ। ਓਕੇ, ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਹੈ ਇੱਕ ਸਿਚੁਏਸ਼ਨ ਬਾਰੇ, ਅਤੇ ਤੁਹਾਡਾ ਓਪੀਨੀਅਨ ਬੜੀ ਜਲਦ ਆਪਾਂ ਉਸ ਬਾਰੇ ਲਵਾਂਗੇ, ਅਤੇ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਹੋ। ਦੋ ਕੁ ਬੋਲ ਲਾਉਂਦੇ ਹਾਂ, ਅਤੇ ਫਿਰ ਇੱਕ ਗੱਲਬਾਤ ਆਪਾਂ ਕਰਨੀ ਹੈ ਸਰਾਂਸ਼ ਉਹਨਾਂ ਦੇ ਨਾਲ, ਅਤੇ ਫਿਰ ਤੁਹਾਡੇ ਲਈ ਉਹ ਜਿਹੜੀ ਡਿਸਕਸ਼ਨ ਹੈ ਆਪਾਂ ਔਨ ਦੀ ਏਅਰ ਕਰਦੇ ਹਾਂ। ਸੁਣਿਓ 2 ਮਿੰਟ, ਅਤੇ ਫਿਰ ਵਾਪਸ ਆਉਂਦੇ ਹਾਂ। ਪ੍ਰੋਗਰਾਮ ਹੈ ਪੰਜਾਬੀ ਨਾਲ। ਜਿਹੜਾ ਗੀਤ ਯਾਰ ਮੇਰਾ ਅੱਜ ਕੱਲ੍ਹ ਦਾ ਬੜਾ ਪਸੰਦੀਦਾ ਹੈ, ਮੇਰਾ ਨਾ ਇੱਕ ਫਰੈਂਡ ਮੈਨੂੰ ਇੱਕ ਉਹਨੇ ਬੜੀ ਵਧੀਆ ਗੱਲ ਕਹੀ, ਕਹਿੰਦਾ ਨਵੀਂ ਜੇ ਕਿਸੇ ਵੱਡੇ ਕਲਾਕਾਰ ਨੇ ਗਾਣਾ ਗਾਇਆ ਹੁੰਦਾ ਨਾ, ਬਸ ਮਿਲੀਅਨਸ ਆਫ ਲੋਕਾਂ ਨੇ ਸੁਣਨਾ ਸੀਗਾ। ਕਈ ਵਾਰ ਕੋਈ ਇਹ ਮੈਂ ਨਹੀਂ ਕਹਿੰਦਾ ਇਹ ਮੁੰਡਾ ਬੜਾ ਟੈਲੈਂਟਡ ਹੈ, ਬਹੁਤ ਜ਼ਿਆਦਾ ਦੁੱਲਾ, ਨਵਾਂ ਵੀ ਨਹੀਂ ਹੈਗਾ, ਬਟ ਕਈ ਵਾਰ ਕਈ ਗਾਣੇ ਜਦੋਂ ਤੁਸੀਂ 13-14 ਕੱਢਦੇ ਹੋ ਨਾ ਇੱਕ ਟਾਈਮ 'ਤੇ,
ਫਿਰ ਕਈ ਲੋਕ ਜਿਹੇ ਰਹਿ ਜਾਂਦੇ ਆ, ਸੋ ਮੈਂ ਸੁਣਾਉਣਾ ਤੁਹਾਨੂੰ ਗੀਤ, ਤੁਸੀਂ ਬੜਾ ਇੰਜੋਏ ਕਰੋਗੇ। ਐਂਡ ਪੈਸ਼ਨ ਰੂਫਿੰਗ, ਰੂਫ ਦਾ ਕੰਮ ਕਰਾਉਣਾ ਕਰਾ ਲਓ, ਸਮਰ ਹੈ, ਸਮਰ ਖਤਮ ਹੋ ਰਹੀ ਹੈ, ਰੂਫ ਨਵੀਂ ਪੈਣ ਵਾਲੀ ਹੈ, ਰੂਫ ਤੁਹਾਡੀ ਲੀਕ ਹੋ ਰਹੀ ਹੈ। ਪੈਸ਼ਨ ਰੂਫਿੰਗ 647-949-9913, 6479-919-9413, 6479-919-9413, ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ। ਐਂਡ ਦੁੱਲਾ ਜੀ ਆ ਜਾਓ ਫਿਰ।

0: ਹੈ ਨਾ ਵਧੀਆ ਯਾਰ, ਪਤਾ ਨਹੀਂ ਮੈਨੂੰ ਕੰਪੋਜੀਸ਼ਨ ਲਿਰਿਕਸ ਸਾਰਾ ਕੁਝ ਬੜਾ ਅੱਛਾ ਲੱਗਿਆ। 7479 ਹਾਂਜੀ ਭਾਈ ਜੀ, ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਬੜੀ
0: ਦੇਰ ਬਾਅਦ ਸੁਣੀ, ਨਾਲੇ ਕਿਹਾ ਵੀ ਤੁਹਾਡੀ ਆਵਾਜ਼ ਬੜੀ ਚਿਰ ਬਾਅਦ ਸੁਣ ਰਿਹਾ।
1: ਨਹੀਂ ਕੱਲ ਨਹੀਂ ਨਾ ਸੁਣੀ, ਕੱਲ ਮੈਂ ਫੋਨ ਲਾਇਆ ਸੀ।
0: ਅੱਛਾ ਅੱਛਾ ਅੱਛਾ,
1: ਓਦਾਂ ਕਾਫੀ ਦਿਨ ਬਾਅਦ ਮੇਰੇ ਕੋਲ।
0: ਨਹੀਂ ਮੈਂ ਤੁਸੀਂ, ਹਾਂ ਤੁਸੀਂ ਕਾਫੀ ਚਿਰ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ, ਮੈਂ ਤਾਂ ਇੱਥੇ ਹੋਣਾ। ਮੈਂ ਘੁੰਮ ਫਿਰ ਆਈਏ ਥੋੜਾ ਬਹੁਤ ਆ ਕੇ। ਨਹੀਂ
1: ਹਾਂਜੀ, ਇੱਕ ਮੇਰੀ ਰਿਕੁਐਸਟ ਹੈਗੀ ਆ।
0: ਹਾਂਜੀ,
1: ਸਾਡੇ ਕੋਲ ਦੋ ਫਰਿੱਜਾਂ ਪਈਆਂ ਜਿਹੜੀਆਂ ਸਟੂਡੈਂਟ ਆਈਆਂ ਹੁੰਦੀਆਂ ਨਾ ਆਪਣੇ ਯੂਨੀਵਰਸਿਟੀ ਚ ਰੱਖਦੇ ਛੁੱਟੀਆਂ, ਬਿਲਕੁਲ ਨਵੀਂ ਕੰਡੀਸ਼ਨ ਚ ਪਈਆਂ। ਉਹ ਜੇ ਕਿਸੇ ਨੂੰ ਚਾਹੀਦੀਆਂ ਹੋਣ ਤਾਂ ਉਹ ਮੈਂ ਬਹੁਤ ਰੀਜ਼ਨੇਬਲ $75 ਦੀ ਦੇ ਦੂੰਗਾ।
0: ਤੇ ਜਿਹੜੀਆਂ ਛੋਟੀਆਂ ਮਿੰਨੀ ਫਰਿੱਜਾਂ ਹੁੰਦੀਆਂ,
1: ਹਾਂਜੀ ਛੁੱਟੀਆਂ ਜਿਹੜੀਆਂ ਆਮ ਬੱਚੇ ਯੂਨੀਵਰਸਿਟੀ ਵਗੈਰਾ ਲੈ ਕੇ ਜਾਂਦੇ ਨਾਲ ਹੁੰਦੀਆਂ,
0: ਠੀਕ ਹੈ।
1: ਤੇ ਇੱਕ, ਹਾਂਜੀ ਇੱਕ ਟਾਇਰ ਪਏ BMW ਦੇ, ਜਿਹੜੇ ਰਨ ਫਲੈਟ ਵਿਦ ਬਲੈਕ ਰਿਮਸ, ਉਹ ਜੇ ਕਿਸੇ ਲੈਣਾ ਮੇਰਾ ਖਿਆਲ ਉਹ 5 Series ਦੇ ਆ, 5-8 BMW ਦੇ ਆ,
0: ਠੀਕ ਹੈ,
1: ਬਲੈਕ ਰਿਮ ਵਿਦ ਟਾਇਰ। ਉਹ ਜੇ ਕਿਸੇ ਨੇ ਮੈਨੂੰ ਕਾਲ, ਮੇਰਾ ਨੰਬਰ 4168367479।
0: ਟਾਇਰ ਕਿੰਨੇ ਚ ਦਓਗੇ?
1: ਟਾਇਰ ਮੈਂ 400 ਦੇ ਦੇ ਦੂੰਗਾ, ਵਿਦ ਰਿਮ ਸਾਰਾ ਕੁਛ
0: 400 ਦੇ।
1: ਹਾਂਜੀ
0: ਠੀਕ ਹੈ, ਚਲੋ। ਜੇ ਕਿਸੇ ਨੂੰ ਮਿੰਨੀ ਫਰਿੱਜ ਚਾਹੀਦੀ ਹੈ, $75 ਦੀ ਮਿੰਨੀ ਫਰਿੱਜ ਸਾਨੂੰ ਮਿਲ ਜਾਵੇਗੀ, ਜਿਹਦੀ ਘੱਟੋ ਘੱਟ ਮਤਲਬ ਕੀਮਤ ਹੁੰਦੀ ਹੈ 400-500 ਦੀ ਕਿ ਨਹੀਂ ਭਾਜੀ? $50 ਵਿੱਚ ਤੁਹਾਨੂੰ ਬਲੈਕ ਰਿਮ ਦੇ BMW 5 Series ਪਲੱਸ ਦੇ ਟਾਇਰ ਮਿਲ ਜਾਣਗੇ। ਨੰਬਰ ਇਹਨਾਂ ਦਾ 4168367479 4168367479 4168367479, ਠੀਕ ਹੈ ਭਾਜੀ? ਸਿਮਰਨ ਹੁਣੇ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਤੇ ਗਵਰਨਮੈਂਟ ਦਾ ਲੋਨ 0% ਤੋਂ ਸ਼ੁਰੂ ਦੇ ਵਿੱਚ, ਸੋ ਆਈ ਥਿੰਕ 2 years ਦੇ ਸਮੇਂ ਲਈ ਸਿਰਫ 0% ਫਰੀ ਦੇ ਪੈਸੇ ਕਹਿ ਲਓ ਕਿ ਤੁਹਾਨੂੰ ਮਿਲ ਰਹੇ ਆ। ਇਹ ਲੋਨ ਉਹਨਾਂ ਲੋਕਾਂ ਲਈ ਹੈ ਜਿਹੜੇ ਐਜੂਕੇਸ਼ਨ ਦੇ ਵਿੱਚ ਆਪਣਾ ਵਾਧਾ ਕਰਨਾ ਚਾਹੁੰਦੇ ਆ, ਤੁਸੀਂ ਕੋਈ ਵੱਖਰੇ ਵੱਖਰੇ ਪ੍ਰੋਗਰਾਮਸ ਕਰਨੇ ਨੇ, ਐਂਡ ਗਵਰਨਮੈਂਟ ਵੱਲੋਂ ਤੁਹਾਨੂੰ ਲੋਨ ਕਿੰਨੇ ਤੱਕ ਦਾ ਮਿਲ ਰਿਹਾ, ਕੀ ਰਿਕੁਆਇਰਮੈਂਟਾਂ ਨੇ ਸਿਮਰਨ ਦੱਸਣਗੇ। ਸਿਮਰਨ ਪਹਿਲਾਂ ਤਾਂ ਵੈਲਕਮ।
2: ਇਨਕਮ ਹੀ ਦੇਖਦੇ ਨੇ, ਇਨਕਮ ਤੁਹਾਡੀ 1 lakh ਤੋਂ ਘੱਟ ਹੋਣੀ ਚਾਹੀਦੀ ਹੈ। ਜਿੰਨੀ ਤੁਹਾਡੀ ਘੱਟ ਇਨਕਮ ਹੋਏਗੀ ਓਨਾ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ ਵਾ, ਓਨਾ ਜ਼ਿਆਦਾ ਤੁਹਾਨੂੰ ਲੋਨ ਦੀ ਅਮਾਊਂਟ ਜ਼ਿਆਦਾ ਹੁੰਦੀ ਹੈ, ਪਲੱਸ ਜਿੰਨੇ ਤੁਹਾਡੇ ਡਿਪੈਂਡੈਂਟ ਬੱਚੇ ਨੇ ਉਹ ਵੀ ਫਰਕ ਪੈਂਦਾ ਵਾ, ਉਹ ਵੀ ਉਹਦੇ ਨਾਲ ਵੀ ਤੁਹਾਡੀ ਫੰਡਿੰਗ ਵੱਧਦੀ ਹੈ। ਤੁਹਾਡੀ ਲੋਨ ਦੀ ਅਮਾਊਂਟ ਓਨੀ ਜ਼ਿਆਦਾ ਹੋਏਗੀ ਜਿੰਨੇ ਤੁਹਾਡੇ ਡਿਪੈਂਡੈਂਟ ਬੱਚੇ ਹੋਣਗੇ, ਤੇ ਤੁਹਾਡੀ ਇਨਕਮ ਜਿੰਨੀ ਘੱਟ ਹੋਏਗੀ। ਤੇ ਇਹਦੇ ਵਿੱਚ ਕੋਈ ਕ੍ਰੈਡਿਟ ਚੈੱਕ ਨਹੀਂ ਹੈਗਾ, ਤੁਹਾਡਾ ਕ੍ਰੈਡਿਟ ਚਾਹੇ 0 ਹੈ, ਤੁਹਾਡਾ ਕੋਈ ਕ੍ਰੈਡਿਟ ਚੈੱਕ ਨਹੀਂ ਹੋਏਗਾ ਇਹਦੇ ਵਿੱਚ। ਈਵਨ ਇਹਦੇ ਵਿੱਚ ਕੋਈ ਵੀ ਏਜ ਲਿਮਿਟ ਨਹੀਂ ਹੈਗੀ, ਕਿਸੇ ਵੀ ਏਜ ਦੇ ਕਲਾਇੰਟਸ ਕਰ ਸਕਦੇ ਨੇ। ਮੋਸਟਲੀ ਜਿਹੜੇ ਸਾਡੇ ਕਲਾਇੰਟਸ ਹੈਗੇ ਨੇ ਉਹ 50+ ਏਜ ਦੇ ਹੀ ਨੇ। ਈਵਨ ਅੱਜ ਵੀ ਸਾਡੇ ਕਲਾਇੰਟ ਹੈਗੇ ਸੀਗੇ, ਉਹ ਵੀ ਆਫਿਸ ਵਿਜ਼ਿਟ ਕੀਤੇ, ਉਹਨਾਂ ਦਾ ਵੀ ਅੱਜ ਅਪਰੂਵਲ ਆਇਆ ਸੀਗਾ। ਉਹ ਆਈ ਥਿੰਕ ਸੋ 74 or 75 ਦੀ ਏਜ ਦੇ ਸੀਗੇ ਸਰ, ਸੋ ਉਹ ਵੀ ਅੱਜ ਉਹਨਾਂ ਦਾ ਅਪਰੂਵਲ ਆਇਆ ਸੀਗਾ, ਉਹਨਾਂ ਦੀ ਫੰਡਿੰਗ ਆਈ ਸੀਗੀ। ਸੋ ਮੋਸਟਲੀ ਸਾਡੇ ਜਿਹੜੇ ਕਲਾਇੰਟਸ ਇਸੀ ਏਜ ਦੇ, ਇਸ ਏਜ ਦੇ ਲਿਮਿਟ ਵਿੱਚ ਕਰਦੇ ਆ।
0: ਐਂਡ ਨਾਲ ਦੀ ਨਾਲ ਇਹ ਜਿਹੜੇ ਕੋਰਸਿਸ ਨੇ ਇਹ ਸਾਰੇ ਆਨਲਾਈਨ ਨੇ?
2: ਹਾਂਜੀ ਹਾਂਜੀ ਆਨਲਾਈਨ ਨੇ ਟੋਟਲੀ, ਇਹਦੇ ਵਿੱਚ ਤੁਸੀਂ ਈਵਨ ਸਾਡੇ ਕੋਲ ਇਹਦੇ ਚ 2 ਤੋਂ 3 ਘੰਟੇ ਤੁਸੀਂ ਕਲਾਸਿਸ ਲਗਾਣੀਆਂ ਹੁੰਦੀਆਂ, ਈਵਨ ਸਾਡੇ ਕੋਲ ਸੈਲਫ ਸਟੱਡੀ ਬੇਸ ਕੋਰਸ ਵੀ ਅਵੇਲੇਬਲ ਹੈਗੇ ਨੇ ਜਿਹਦੇ ਵਿੱਚ ਤੁਹਾਨੂੰ ਕਲਾਸਿਸ ਲਗਾਉਣ ਦੀ ਜ਼ਰੂਰਤ, ਤੁਸੀਂ ਕਿਸੇ ਵੀ ਟਾਈਮ ਔਨ ਕਰ ਸਕਦੇ ਹੋ, ਉਹ ਸੈਲਫ ਸਟੱਡੀ ਬੇਸਡ ਹੋਏਗਾ। ਸੋ ਆਪਣੇ ਕੋਲ ਉਹ ਵੀ ਅਵੇਲੇਬਲ ਹੈਗੇ ਨੇ, 2 ਸਾਲ ਦੇ ਵੀ ਅਵੇਲੇਬਲ ਹੈਗੇ ਨੇ, 1 ਸਾਲ ਦਾ ਵੀ ਅਵੇਲੇਬਲ ਹੈਗਾ ਵਾ ਉਹਦੇ ਵਿੱਚ।
0: ਵੈਰੀ ਗੁੱਡ, ਕੀ ਬਾਤ ਹੈ। ਸੋ ਤੁਸੀਂ ਨੰਬਰ ਨੋਟ ਕਰੋ 4372643175 4 ਤੇ ਜਿਹੜੇ ਕੋਰਸਿਸ ਨੇ ਕਾਫੀ ਈਜ਼ੀ ਹੈ, ਤੁਹਾਡਾ ਪਾਸਿੰਗ ਰੇਟ ਕੀ ਹੈ?
2: ਹਾਂਜੀ ਇਹਦੇ ਵਿੱਚ ਸਰ ਬਹੁਤ ਈਜ਼ੀ ਟੂ ਪਾਸ ਹੈ, ਲੇਕਿਨ ਕੋਈ ਐਗਜ਼ਾਮ ਨਹੀਂ ਹੈਗਾ, ਇਹਦੇ ਵਿੱਚ ਸਿਰਫ ਅਸਾਈਨਮੈਂਟਸ ਹੁੰਦੀਆਂ ਨੇ, ਤੇ ਇਹਦੇ ਵਿੱਚ ਜਿਹੜੀ ਤੁਹਾਡੀ ਫੰਡਿੰਗ ਹੁੰਦੀ ਹੈ ਉਹ ਤੁਹਾਨੂੰ 50 to 190 ਤੱਕ ਦੀ ਫੰਡਿੰਗ ਤੁਹਾਨੂੰ ਅਪਰੂਵ ਹੁੰਦੀ ਹੈ, 1,90,000 ਤੱਕ ਦੀ ਸਾਡੇ ਫੰਡਿੰਗ ਅਪਰੂਵ ਹੁੰਦੀ ਹੈ। ਪਲੱਸ ਜਿਹੜੇ ਪਾਸਿੰਗ ਰੇਟ ਹੈ ਇਹਦੇ ਵਿੱਚ ਸਾਡਾ 100% ਹੋਏਗਾ ਕਿ ਹਾਂ ਤੁਹਾਡਾ ਫੇਲ ਪਾਸ ਦਾ ਇਸ਼ੂ ਨਹੀਂ ਹੋਏਗਾ ਕੋਈ ਵੀ, ਤੁਹਾਡੀ ਅਟੈਂਡੈਂਸ ਮੈਂਡੇਟਰੀ ਹੋਏਗੀ ਸਰ। ਤੇ ਤੁਹਾਨੂੰ ਜਿਹੜੀ ਲੋਨ ਦੀ ਅਮਾਊਂਟ ਹੈ, ਜਿੰਨਾ ਤੁਸੀਂ ਵੱਡਾ ਕੋਰਸ ਲਓਗੇ ਉਨਾ ਜ਼ਿਆਦਾ ਤੁਹਾਨੂੰ ਫਾਇਦਾ ਹੁੰਦਾ ਵਾ, ਉਨਾ ਟਾਈਮ ਤੁਹਾਡਾ ਇੰਟਰਸਟ ਨਹੀਂ ਹੋਏਗਾ, 0% ਇੰਟਰਸਟ ਤੇ ਰਹੇਗਾ ਉਨਾ ਟਾਈਮ। ਮੰਨ ਲਓ ਤੁਸੀਂ 2 ਸਾਲ ਦਾ ਕੋਰਸ ਲੈਂਦੇ ਹੋ ਤਾਂ 2 ਸਾਲ ਕੋਈ ਇੰਟਰਸਟ ਨਹੀਂ ਹੋਏਗਾ, ਤੁਸੀਂ ਉਹ ਲੋਨ ਦੀ ਅਮਾਊਂਟ ਨੂੰ ਯੂਜ਼ ਕਰ ਸਕਦੇ ਹੋ। ਜਦੋਂ ਤੁਹਾਡੀ ਸਟੱਡੀ ਫਿਨਿਸ਼ ਹੋ ਜਾਏਗੀ ਉਸ ਤੋਂ ਬਾਅਦ ਹੀ ਲੋਨ ਤੇ ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਉਹ ਵੀ 2.5%, ਸਾਲ ਦਾ 2.5% ਇੰਟਰਸਟ ਹੋਏਗਾ ਜੋ ਕਿ 0 ਦੇ ਅਕੋਰਡਿੰਗ ਹੈ। ਸੋ ਉਹ ਵੀ ਤੁਹਾਡੇ 15 ਸਾਲ ਹੁੰਦੇ, ਤੁਸੀਂ 15 ਸਾਲ ਦੇ ਵਿੱਚ ਰਿਟਰਨ ਕਰਨਾ ਹੁੰਦਾ ਵਾ। ਸੋ ਆਈ ਥਿੰਕ ਸੋ 2.5% ਤੇ ਤਾਂ ਵੈਸੇ ਵੀ ਆਪਾਂ ਨੂੰ ਲੋਨ ਨਹੀਂ ਮਿਲਦਾ ਹੈਗਾ।
0: ਬਿਲਕੁਲ, ਇਹ ਤਾਂ ਨਹੀਂ ਹੈਗਾ ਵੀ ਕਿਸੇ ਦੇ ਕ੍ਰੈਡਿਟ ਤੇ ਕੋਈ ਇਫੈਕਟ ਹੋਊਗਾ?
2: ਨਹੀਂ ਕੋਈ ਇਹਦੇ ਚ ਸਰ ਕ੍ਰੈਡਿਟ ਚੈੱਕ ਹੀ ਨਹੀਂ ਹੈਗਾ, ਤੁਸੀਂ ਤਾਂ ਚਾਹੇ ਤੁਹਾਡਾ ਕ੍ਰੈਡਿਟ ਕੋਈ ਹਿਸਟਰੀ ਤੁਹਾਡੀ ਹੈਗੀ ਆ, ਤੁਸੀਂ ਨਹੀਂ ਇੱਥੇ ਕ੍ਰੈਡਿਟ ਚੈੱਕ ਹੀ ਨਹੀਂ ਹੋਏਗਾ ਹੈਗਾ, ਸੋ ਕ੍ਰੈਡਿਟ ਨਾਲ ਇਸ਼ੂ ਨਹੀਂ ਹੁੰਦਾ ਸਰ।
0: ਵੈਰੀ ਗੁੱਡ, ਸੋ ਨੰਬਰ ਤੁਸੀਂ ਨੋਟ ਕਰ ਲਓ
2: 4372643175 4372643175 4 ਸੈਂਤੀ 200 64 ਇਕੱਤੀ 75 ਫੋਨ ਨੰਬਰ ਹੈ ਤੇ ਸਿਮਰਨ ਐਨੀਥਿੰਗ ਐਲਸ ਕੁਛ ਹੋਰ ਐਡ ਕਰਨਾ ਚਾਹੋਗੇ ਤੁਸੀਂ?
3: ਹਾਂਜੀ ਇਹਦੇ ਵਿੱਚ ਸਰ ਸਾਡੀ ਜਿਹੜੀ ਫੀਸ ਹੋਗੀ 200 ਸਾਡੀ ਫੀਸ ਹੋਏਗੀ, ਕੋਈ ਹਿਡਨ ਚਾਰਜਿਸ ਨਹੀਂ ਹੋਣਗੇ, ਕੋਈ ਕਮਿਸ਼ਨ ਬੇਸ ਨਹ
2: ਆਫਿਸ ਆ ਕੇ ਫਾਈਲਿੰਗ ਕਰਵਾ ਸਕਦੇ ਹੋ। ਮੈਂ ਤੁਹਾਨੂੰ 100+ ਫਾਈਲਸ ਓਪਨ ਕਰਕੇ ਵੀ ਦਿਖਾ ਦਵਾਂਗੀ ਕਿ ਸਾਡੇ ਕਲਾਇੰਟਸ ਨੂੰ ਕਿਵੇਂ ਉਹਨਾਂ ਨੂੰ ਲੋਨ ਦੀ ਅਮਾਊਂਟਸ ਜਿਹੜੀਆਂ ਅਪਰੂਵ ਹੋਈਆਂ ਨੇ।
0: ਵੈਰੀ ਗੁੱਡ। ਸੋ ਨੰਬਰ ਹੈ 4372461234375 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਬਹੁਤ ਸ਼ੁਕਰੀਆ ਸਿਮਰਨ, ਥੈਂਕ ਯੂ ਸੋ ਮਚ। ਕ੍ਰੈਡਿਟ ਦਾ ਮੈਸੇਜ ਯਾਦ ਰੱਖੋ, ਸਿਰ ਕਰਜ਼ਾ ਚੜ ਗਿਆ ਬਹੁਤ ਜ਼ਿਆਦਾ, ਪੇ ਆਫ ਨਹੀਂ ਹੋ ਰਿਹਾ, ਟੈਨਸ਼ਨ ਨਹੀਂ ਲੈਣੀ। ਜੀ ਟੀ ਏ ਕ੍ਰੈਡਿਟ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾਉਣ ਦਾ ਹੀ ਕੰਮ ਕਰ ਰਹੇ ਨੇ, ਅਤੇ ਜੀ ਟੀ ਏ ਕ੍ਰੈਡਿਟ ਨੂੰ ਤੁਸੀਂ ਫੋਨ ਕਰਨਾ, ਕਰਜ਼ਾ ਮਾਫ਼ ਕਰਵਾਓ, ਐਵੇਂ ਟੈਨਸ਼ਨ ਹੈ ਕਾਹਤੋਂ ਲੈਣੇ ਆ। 4166501100 ਨੰਬਰ ਹੈ, 4166501100, 416-650-1100 ਨੰਬਰ ਹੈ। ਐਚ ਕੇ ਮੂਵਰਸ ਆਪਣੀ ਕਮਿਊਨਿਟੀ ਦੀ ਟੋਪ ਦੀ ਨੰਬਰ 1 ਮੂਵਿੰਗ ਕੰਪਨੀ ਹੈ, 30 ਸਾਲ ਦਾ ਤਜਰਬਾ ਅਗਲਿਆਂ ਕੋਲ, ਨਹੀਂ ਤਾਂ ਯਾਰ ਇੰਨੇ ਚਿਰ ਦਾ ਐਕਸਪੀਰੀਅੰਸ ਕਿਹਦੇ ਕੋਲ ਹੁੰਦਾ। ਪੰਜਾਬੀ ਲਹਿਰਾਂ ਕੋਲ ਹੈ 30 ਸਾਲ ਦਾ ਐਕਸਪੀਰੀਅੰਸ, ਓਨਾ ਹੀ ਐਚ ਕੇ ਮੂਵਰਸ ਨੂੰ ਹੈ। ਅਤੇ ਤੁਸੀਂ ਜ਼ਰੂਰ ਅਗਰ ਮੂਵ ਕਰ ਰਹੇ ਹੋ ਵਧੀਆ ਭਰੋਸੇ ਵਾਲੀ ਮੂਵਿੰਗ ਕੰਪਨੀ ਦੀ ਭਾਲ 'ਚੋਂ, 416-524-6704 ਇਹ ਕੁਇਕ ਨੰਬਰ ਹੈ। ਦਿਲਜੀਤ ਹੁਣੇ ਵੀ ਚੱਕ ਦਿੰਦੇ ਆ, ਫੱਟੇ ਹੈ ਐਲਬਮ ਛੱਡਤੀ ਅਤੇ ਪਤਾ ਨਹੀਂ ਚੱਲਿਆ ਯਾਰ, ਅਤੇ ਚੱਲ ਵੀ ਬੜੀ ਰਹੀ ਹੈ, ਸੁਣੀਏ ਦੋ ਕਬੋਲ। ਅਤੇ ਦਿਲਜੀਤ ਅਤੇ ਨਾਲ ਸਿਮਰ ਹੈ ਇਸ ਵਿੱਚ, ਕੁੜੀ ਬਹੁਤ ਸੋਹਣਾ ਗਾਉਂਦੀ ਆਪਣੀ ਲੋਕਲ, ਇੱਥੋਂ ਦੀ ਰਹਿਣ ਵਾਲੀ ਹੈ ਟੋਰਾਂਟੋ ਦੀ। ਸੋ ਸੁਣਦੇ ਹਾਂ ਦਿਲਜੀਤ ਸਿਮਰ ਦਾ ਇਹ ਗੀਤ ਲਵ ਲਾਈਕ ਦਿਸ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.
2: ਵੈਰੀ ਗੁੱਡ ਜੀ, ਓਕੇ। ਥੋੜ੍ਹੀ ਸੋਰੀ ਯਾਰ, ਕੁਝ ਕਾਲਸ ਤੁਸੀਂ ਕੱਟ ਵੀ ਦਿੱਤੀਆਂ, ਬਟ ਜਿਹੜੇ ਸੱਜਣ ਮਿੱਤਰ ਕਾਲ ਕਰ ਰਹੇ ਸੀ, ਹੋਲਡ ਹੋਲਡ ਹੋਲਡ ਕਰ ਲਿਆ ਕਰੋ ਤੇ ਗੱਲਬਾਤ ਪੱਕੀ ਕਰਾਂਗੇ, ਕਿਉਂ ਨਹੀਂ ਕਰਾਂਗੇ। 1598, ਹਾਂਜੀ।
3: ਹੈਲੋ
2: ਜੀ, ਵੈਲਕਮ।
3: ਕੀ
2: ਹਾਲ ਹੈ ਭਾਜੀ? ਬੜੇ ਦਿਨ ਤੋਂ ਤੁਹਾਡਾ ਸ਼ੋਅ ਦੇਖ ਰਿਹਾ, ਫਸਟ ਟਾਈਮ ਕਾਲ ਕੀਤਾ। ਕੀ ਬਾਤ ਹੈ ਸਰ, ਮੋ ਵੈਲਕਮ, ਥੈਂਕ ਯੂ ਸੋ ਮਚ।
3: ਮੈਨੂੰ ਨੀ ਲੱਗਦਾ ਕੋਈ ਡੱਬੇ ਚ ਪਾ ਕੇ ਲੈ ਜਾਣ ਨਾਲ ਕੋਈ ਪ੍ਰੋਬਲਮ ਹੋਣੀ ਚਾਹੀਦੀ ਕਿਸੇ ਨੂੰ, ਬਟ ਇੰਡੀਆ ਚ ਬੜਾ ਸਟੀਰੀਓਟਾਈਪ ਹੈ ਵੀ ਭਾਈ ਡੱਬਾ ਭਰ ਕੇ ਲੈ ਗਿਆ।
2: ਇੰਡੀਆ ਚ ਵੀ ਲੋਕ ਨਹੀਂ ਆਏ ਡੱਬੇ ਭਰ ਕੇ ਲੈ ਕੇ ਜਾਂਦੇ, ਹੈਨਾ?
3: ਹਾਂਜੀ ਹਾਂਜੀ, ਹੁਣ ਜਿਵੇਂ ਲਾਈਕ ਸਾਡੇ ਫੰਕਸ਼ਨ ਸੀਗਾ ਛੋਟਾ ਜਿਹਾ, ਸਾਡੀ ਗਲੀ ਵਾਲੇ ਫੈਮਿਲੀ ਮੈਂਬਰ ਹੀ, ਸਾਡੀ ਜੁਆਇੰਟ ਫੈਮਿਲੀ ਹੈ ਨਾ, ਸਾਡੇ 7-8 ਘਰ ਚਾਚੇ ਤਾਇਆਂ ਦੇ, 150 ਬੰਦਾ ਉਦਾਂ ਹੀ ਹੋ ਜਾਂਦਾ ਖੜੇ ਪੈਰ ਹੀ
2: ਜੀ।
3: ਸੋ ਸਾਡੇ ਹਮੇਸ਼ਾ ਬਚ ਹੀ ਜਾਂਦਾ ਫੂਡ, ਹਨਾ, ਕਿਉਂਕਿ ਆਪਾਂ ਵੱਧ ਬਣਵਾਈਦਾ
2: ਜੀ,
3: ਤਾਂ ਜਿਹੜਾ ਆਪਣਾ ਬਚਦਾ ਆਪਾਂ PGI ਜਾ ਕੇ ਉੱਥੇ ਦੇ ਆਉਂਦੇ ਹੁੰਦੇ ਹਾਂ। ਉੱਥੇ ਆਲਰੇਡੀ ਲੰਗਰ ਵਾਲੇ ਬੰਦੇ ਹੁੰਦੇ ਆ, ਜਾਂ ਤਾਂ ਆਪਾਂ ਆਪ ਸਰਵ ਕਰ ਦਈਦਾ ਜਾਂ ਤਾਂ ਉਹਨਾਂ ਨੂੰ ਦੇ ਆਈਦਾ, ਉਹ ਉੱਥੇ ਵੰਡ ਦਿੰਦੇ ਆ PGI ਦੇ ਬਾਹਰ ਪੇਸ਼ੈਂਟਾਂ ਨੂੰ ਜਿਹਨਾਂ ਨੂੰ ਲੋੜ ਹੁੰਦੀ ਹੈ। ਸੋ ਆਪਾਂ ਤਾਂ ਏਦਾਂ ਕਰੀਦਾ। ਹੁਣ ਭਾਈ ਦਾ ਵਿਆਹ ਹੈ ਤੇ
2: ਕੈਨੇਡਾ
3: ਚ ਮੈਂ ਵਿਆਹ ਘੱਟ ਅਟੈਂਡ ਕੀਤੇ, ਬਟ ਲਾਈਕ ਆਈ ਸਪੋਜ਼ ਸੇਮ ਹੀ ਹੋਊਗਾ ਇੰਡੀਆ ਵਾਂਗ, ਕਿ ਬਈ ਕਿਉਂਕਿ ਫੂਡ ਜ਼ਿਆਦਾ ਬਣਦਾ ਹੈ
2: ਬਹੁਤ ਜ਼ਿਆਦਾ,
3: ਕਿਤੇ ਵੀ ਕੋਈ ਲਾਈਕ
2: ਨਹੀਂ। ਮੈਂ ਕਈ ਵਾਰ ਯਾਰ ਕਈ ਵਾਰ ਸੋਚੀਦਾ ਜ਼ਰੂਰ ਹੈ ਕਿ ਇੰਨਾ ਖਾਣਾ ਜਿਹੜਾ ਬਣਦਾ ਇੱਥੇ ਵਿਆਹਾਂ ਤੇ, ਉਹਦਾ ਫਿਰ ਬਾਅਦ ਦੇ ਵਿੱਚ ਕੀ ਹੁੰਦਾ? ਨਹੀਂ ਮੇ ਬੀ ਹੁਣ ਅਗਲੇ ਨੇ ਇੰਨਾ ਪੈਸਾ ਲਾਇਆ, ਉਹਨਾਂ ਨੇ ਸਿੱਟਣਾ ਕਾਹਨੂੰ ਆ?
3: ਰਾਈਟ, ਮਾ ਕਿਸੇ ਦੇ ਮੂੰਹ ਪੈ ਜਾਏ ਨਾ, ਕਿਸੇ ਨੂੰ ਲੋੜ ਹੈਗੀ ਹੈ
2: ਡੱਬੇ ਚ ਪਾ ਕੇ, ਤੁਹਾਨੂੰ ਨਹੀਂ ਬੁਰਾ ਲੱਗਦਾ?
3: ਮੈਨੂੰ ਪਰਸਨਲੀ ਬਿਲਕੁਲ ਵੀ ਬੁਰਾ ਨੀ ਲੱਗੂਗਾ, ਬਟ ਹਾਂ ਲਾਈਕ ਮੈਂ ਅੰਡਰਸਟੈਂਡ ਕਰਦਾ ਵੀ ਲੋਕ ਉਹਦਾ ਮਜ਼ਾਕ ਬਣਾਉਂਗੇ, ਮੇਰੇ ਨਾਲ ਦੇ ਬੰਦੇ ਵੀ ਉਹਦਾ ਮਜ਼ਾਕ ਬਣਾਉਂਗੇ, ਬਟ ਮੈਨੂੰ ਪਰਸਨਲੀ ਕੋਈ ਇਸ਼ੂ ਨਹੀਂ
2: ਹੈਗਾ। ਨਹੀਂ ਇਸ਼ੂ ਹੈਗਾ, ਠੀਕ ਹੈ। ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ।
3: ਥੈਂਕ ਯੂ,
2: ਥੈਂਕ ਯੂ ਜੀ, ਥੈਂਕ ਯੂ। ਸੋ ਬਾਈ ਜੀ ਕਹਿੰਦੇ ਮੈਨੂੰ ਕੋਈ ਇਸ਼ੂ ਨਹੀਂ ਹੈਗਾ। 4984, ਹਾਂਜੀ ਵੀਰੇ।
3: ਹਾਂਜੀ
2: ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
3: ਕੀ ਹਾਲ ਬਸ ਠੀਕ ਆ ਜੀ ਭਾਜੀ, ਤੁਸੀਂ ਦੱਸੋ ਠੀਕ ਠਾਕ ਹੋ?
2: ਬਹੁਤ ਵਧੀਆ ਜੀ,
3: ਬਹੁਤ ਵਧੀਆ ਚਾਹੀਦਾ ਭਾਜੀ। ਭਾਜੀ ਮੈਨੂੰ ਲੱਗਦਾ ਸਾਡੀ ਸਾਰੀ ਕਮਿਊਨਿਟੀ ਨੂੰ ਮਾਇੰਡ ਹੋਣਾ ਹੀ ਨਹੀਂ ਆ ਇਸ ਮੁੱਦੇ ਤੇ ਨਾ, ਮਤਲਬ ਕੋਈ ਭਰ ਕੇ ਲੈ ਗਿਆ ਕੋਈ ਚੱਕਰ ਨੀ ਭਾਜੀ। ਈਵਨ ਕਿ ਆ ਸੈਟਰਡੇ ਨੂੰ ਸਾਡੀ ਫੈਮਿਲੀ ਚ ਫੰਕਸ਼ਨ ਸੀ, ਮੇਰੇ ਕੋਲ ਨਹੀਂ ਜਾਇਆ ਗਿਆ ਕੋਈ ਹੈਲਥ ਇਸ਼ੂ ਕਰਕੇ। ਉਹਨਾਂ ਨੇ ਭਾਜੀ ਸਬਜ਼ੀ ਭੇਜੀ, ਮਠਿਆਈ ਭੇਜੀ ਮੇਰੇ ਵਾਸਤੇ, ਮੈਂ ਅਟੈਂਡ ਨੀ ਕੀਤਾ ਪ੍ਰੋਗਰਾਮ, ਤੇ ਮੈਨੂੰ ਬਹੁਤ ਵਧੀਆ ਲੱਗਾ ਉਹ ਚੀਜ਼ ਤੋਂ।
2: ਪਰ ਇਹ ਕੋਈ ਘਰ ਦਾ ਫੰਕਸ਼ਨ ਸੀਗਾ ਜਾਂ ਕਿਸੇ ਬੈਂਕਟ ਹਾਲ ਚ?
3: ਇਹ ਭਾਜੀ ਪਾਠ ਦਾ ਫੰਕਸ਼ਨ ਸੀਗਾ, ਪਰ ਉਹਨਾਂ ਨੇ ਉੱਥੇ ਸੀਗਾ ਗੁਰਦੁਆਰੇ ਚ ਸਾਰਾ ਗੈਟਰਿੰਗ ਵਗੈਰਾ ਕੀਤੀ ਸੀ ਉਹਨਾਂ ਨੇ।
2: ਅੱਛਾ, ਸੋ ਉਹਨਾਂ ਨੇ ਫਿਰ ਵੀ ਖਾਣਾ ਖੁਣਾ ਤੁਹਾਨੂੰ ਪੈਕ ਕਰਕੇ ਭੇਜਿਆ?
3: ਹਾਂਜੀ ਹਾਂਜੀ, ਮੇਰੀ ਮੰਮੀ ਅਤੇ ਮੇਰਾ ਖਾਣਾ ਭੇਜਿਆ ਭਾਜੀ, ਤੇ ਈਵਨ ਕਿ ਮਠਿਆਈ ਵੀ ਜ਼ਿਆਦਾ ਭੇਜੀ ਮੇਰੇ ਵਾਸਤੇ, ਵੱਖਰੇ ਭੇਜੀ ਹਾਂਜੀ ਉੱਥੇ। ਤੇ ਈਵਨ ਭਾਜੀ ਈਵਨ ਸਾਡਾ ਫੰਕਸ਼ਨ ਸਾਡੇ ਘਰ ਵੀ ਹੁੰਦਾ, ਆਪਾਂ ਵੀ ਇੱਦਾਂ ਸੇਮ ਕਰਨਾ ਸੀਗਾ। ਤੇ ਈਵਨ ਮੈਂ ਤੇ ਭਾਜੀ ਹਰ ਵਾਰੀ ਵੇਖਿਆ ਹੀ ਜਦੋਂ ਤੁਰਨ ਲੱਗੀਦਾ ਵਾ ਉਹ ਲਿਫਾਫਾ ਬੰਨ ਕੇ ਦੇ ਦਿੰਦੇ ਆ ਵੀ ਆਹ ਲੋ ਰੋਟੀ ਖਾ ਲਿਓ ਘਰ ਜਾ ਕੇ। ਵਿਆਹ ਤੋਂ ਬਾਅਦ ਜਦੋਂ ਪਹਿਲਾਂ ਨਿੱਕੇ ਹੁੰਦੇ ਜਾਈਦਾ ਸੀ ਨਾ ਵੀ ਵਾਪਸ ਹੀ ਜਾਣਾ ਹੁੰਦਾ ਸੀ ਵਿਆਹਾਂ ਤੋਂ, ਵੀ ਤੁਸੀਂ ਥੱਕੇ ਹੋ ਸਪੈਸ਼ਲੀ ਘਰ ਜਾ ਕੇ ਕਿੱਥੇ ਰੋਟੀ ਬਣਾਓਗੇ, ਕਿਉਂਕਿ ਇੰਡੀਆ 'ਚ ਵਿਆਹ ਸ਼ਾਮ ਨੂੰ ਖਤਮ ਹੋ ਜਾਂਦੇ ਆ। ਹਾਂਜੀ, ਤੇ ਉਹ ਆਪਾਂ ਤੇ ਭਾਜੀ ਇਹੀ ਵੇਖਦੇ ਆਏ ਆ, ਨਾਲ ਬੰਨ ਕੇ ਦਿੰਦੇ ਸੀ ਰੋਟੀ ਐਕਸਟਰਾ ਜਿਹੜੀ ਹੁੰਦੀ ਆ ਬੂੰਦੀ ਬਾਂਦੀ ਵਗੈਰਾ, ਹਾਂਜੀ ਵੀ ਬੱਚੇ ਖਾਣਗੇ। ਇਹ ਚ ਮੈਨੂੰ ਲੱਗਦਾ ਨੀ ਭਾਜੀ ਕਿਸੇ ਨੂੰ ਮਾਇੰਡ।
2: ਪਰ ਇੱਕ ਤਾਂ ਹੁੰਦਾ ਵੀ ਕੋਈ ਪੈਕ ਕਰਕੇ ਤੁਹਾਨੂੰ ਭੇਜ ਰਿਹਾ, ਦੂਜਾ ਹੁੰਦਾ ਤੁਸੀਂ ਆਪ ਡੱਬਾ ਲਿਆ ਕੇ ਪਾ ਕੇ ਘਰੇ ਲੈ ਕੇ ਜਾ ਰਹੇ ਹੋ।
3: ਭਾਜੀ ਇਹ ਹੁਣ ਇਹ ਕੈਨੇਡਾ ਵਾ, ਕੀ ਪਤਾ ਭਾਜੀ ਉਹਨੂੰ ਉਹਦੀ ਹਾਈਜੀਨ ਵਾਸਤੇ ਅਗਲਿਆਂ ਨੇ ਕਹਿਤਾ ਹੋਣਾ ਵਾ, ਕੀ ਪਤਾ ਭਾਜੀ ਉਹਨੇ ਵਿਆਹ ਤੋਂ ਬਾਅਦ ਅਗਲੀ ਆਪਣੀ ਸਿੱਧਾ ਸਿੱਧਾ ਸ਼ਿਫਟ ਤੇ ਨਹੀਂ ਆਉਣਾ ਸੀ, ਉਹ ਆਪਣੀ ਫੂਡ ਪੈਕ ਕਰਕੇ ਲੈ ਗਿਆ ਜਾਵੇ ਹਾਂ ਉੱਥੇ ਜਾਣਾ ਹੁੰਦਾ। ਹੁਣ ਮੈਂ ਭਾਜੀ ਮੈਂ ਜਿੱਦਾਂ ਮੈਂ ਵਾ ਭਾਜੀ, ਮੈਂ ਵੀ ਨੀ ਖਾਂਦਾ ਬਾਹਰ ਜਾ ਕੇ ਕਿਤੇ, ਮੈਨੂੰ ਹੁੰਦਾ ਵਾ ਕਿ ਮਤਲਬ ਐ ਖੁੱਲੇ ਡੁੱਲੇ ਹੋ ਗਏ ਘਰੇ ਜਾ ਕੇ ਭਾਜੀ ਖਾਈਏ, ਮੇਰੇ ਕੋਲ ਨਹੀਂ ਖਾਧਾ ਜਾਂਦਾ ਭਾਜੀ ਵਿਆਹਾਂ ਦੇ ਨਾ ਇੱਦਾਂ ਸੂਟ ਬੂਟ ਪਾ ਕੇ, ਤੇ ਮੇ ਬੀ ਉਹ ਵੀ ਪ੍ਰੋਬਲਮ ਹੋ ਸਕਦੀ ਆ।
2: ਠੀਕ ਹੈ, ਸੋ ਤੁਹਾਨੂੰ ਤੁਹਾਨੂੰ ਵੀ ਕੋਈ ਇਸ਼ੂ ਨਹੀਂ ਲੱਗਦਾ?
3: ਹਾਂ ਹਾਂਜੀ, ਜੇ ਉਹਨੇ ਮਰਜ਼ੀ ਨਾਲ ਵੀ ਪਾ ਲਿਆ ਭਾਜੀ ਕਿ ਉਹ ਮਤਲਬ ਸੇਫਲੀ ਪਾਉਣ ਡਿਆ ਵਾ, ਕੋਈ ਚੀਜ਼ ਨੂੰ ਗੰਦਾ ਨਹੀਂ ਕਰ ਰਿਹਾ, ਕੋਈ ਚੱਕਰ ਨਹੀਂ ਭਾਜੀ, ਕੰਟੇਨਰ 'ਚ ਉਹਨੇ ਕਿਹੜਾ ਭਾਜੀ ਸਾਰਾ ਪਤੀਲਾ ਪਾ ਕੇ ਲੈ ਜਾਣਾ।
2: ਚਲੋ ਠੀਕ ਹੈ ਠੀਕ ਹੈ, ਦੇਖਦੇ ਹਾਂ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ ਵੀ ਭਾਜੀ। ਹੁਣੇ ਵੀ ਕਹਿੰਦੇ ਕਿ ਨਾ ਵੀ ਏਡੀ ਕਿਹੜੀ ਗੱਲ ਆ। ਸੋ ਨੰਬਰ ਹੈ ਆਪਣਾ 9056733337 9056733337। ਬਟ ਯਾਰ ਪਤਾ ਨਹੀਂ, ਮੈਂ ਹੁਣ ਹਾਲ 'ਚ ਤੁਸੀਂ ਡੱਬਾ ਲੈ ਕੇ ਜਾ ਰਹੇ ਹੋ ਖਾਣਾ ਪਾ ਕੇ, ਹੁਣ ਤੁਸੀਂ ਜਾਓਗੇ ਡੱਬਾ ਜਿਹੜੀ ਬਫੇ ਆ ਉੱਥੇ ਜਾ ਕੇ ਤੁਸੀਂ ਇੱਕ ਕੰਟੇਨਰ 'ਚ ਬੱਕਰਾ ਪਾਓਗੇ, ਦੂਜੇ ਕੰਟੇਨਰ 'ਚ ਦਾਲ ਪਾਓਗੇ, ਫਿਰ ਕੀ ਟਿਨ ਫੋਇਲ ਅਲੂਮੀਨੀਅਮ ਫੋਇਲ ਲੈ ਕੇ ਤੁਸੀਂ ਉਹ 'ਚ ਨਾਨ ਪਾਓਗੇ। ਚਲੋ ਖੈਰ ਕੋਈ ਨਾ, ਤੁਹਾਡਾ ਓਪੀਨੀਅਨ ਹੈ, ਦੇਖਦੇ ਹਾਂ। ਰਾਜਵੰਤ ਕੌਰ, ਤੁਹਾਡੇ ਗੱਡੀਆਂ ਦੀ ਤੁਹਾਡੇ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਰਾਜਵੰਤ ਕੌਰ ਇਜ਼ ਨੰਬਰ 1। ਰਾਜਵੰਤ ਨੂੰ ਫੋਨ ਘੁਮਾਓ, ਰਾਜਵੰਤ ਤੁਹਾਡੇ ਲਈ ਦੇਖੋ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੇ ਤੁਹਾਨੂੰ ਰਾਜਵੰਤ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 30% ਤੱਕ ਦਾ ਡਿਸਕਾਊਂਟ ਤੁਹਾਡੇ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਦੇ ਵਿੱਚ। ਤੇ ਤੁਸੀਂ ਕੀ ਕਰਨਾ, ਬਸ ਇੱਕ ਫੋਨ ਕਰਨਾ, ਦੈਟਸ ਇਟ। ਰਾਜਵੰਤ ਦਾ ਨੰਬਰ ਹੈ 6476744735 6476744735 6476744735। ਰਾਜਵੰਤ ਕੌਰ ਦੇ ਨਾਲ ਗੱਲਬਾਤ ਕਰੋ 7220। ਹਾਂਜੀ
4: ਹਾਂਜੀ ਸਿੱਧੂ ਸਾਹਿਬ, ਕਿੱਦਾਂ?
2: ਵਧੀਆ ਜੀ, ਕਿਵੇਂ ਹੋ?
4: ਮੈਂ ਠੀਕ ਹਾਂ ਜੀ। ਕੁਐਸਚਨ ਕੀ ਸੀਗਾ ਕਿ ਕੋਈ ਪਾਰਟੀ ਤੇ ਗਿਆ ਤੇ ਉੱਥੋਂ ਉਹਨੇ ਆਪਣੇ ਵਾਧਾ ਜਿਹੜਾ ਸੀ ਉਹਨੇ ਪਲੇਟ ਚ ਪਾਇਆ ਤੇ ਘਰ ਲੈ ਕੇ ਆ ਗਿਆ?
2: ਹਾਂਜੀ, ਉਹ ਕਿਸੇ ਪਾਰਟੀ ਤੇ ਗਿਆ, ਪਾਰਟੀ ਅਟੈਂਡ ਕੀਤੀ, ਨਾਲ ਕੰਟੇਨਰ ਲੈ ਗਿਆ, ਕੰਟੇਨਰਾਂ ਦੇ ਵਿੱਚ ਖਾਣਾ ਪਾ ਕੇ ਘਰੇ ਲੈ ਗਿਆ।
4: ਅੱਛਾ, ਇੱਥੇ ਇੱਕ ਘਰੋਂ ਕੰਟੇਨਰ ਪਹਿਲਾਂ ਲੈ ਕੇ ਗਿਆ?
2: ਹਾਂਜੀ ਹਾਂਜੀ, ਰਿਸ਼ਤੇਦਾਰ ਸੀਗਾ ਕੋਈ ਉਹਨਾਂ ਦਾ?
4: ਜੇ ਤੁਸੀਂ ਓਦਾਂ ਪਾ ਲਿਆ ਵਾਧੂ ਤੇ ਓਹਦੇ ਵਿਚ ਤੁਸੀਂ ਹਾਂ ਠੀਕ ਆ ਜੀ, ਮੈਂ ਵੇਸਟ ਨੀ ਕਰਨਾ ਤੇ ਤੁਸੀਂ ਕਿਤੇ ਵੀ ਲਿਫਾਫੇ ਚ ਪਾ ਗਏ, ਜਾਂ ਮੈਂ ਇੱਕ ਮਿੰਟ ਮੇਰੀ ਪਲੇਟ ਨਾ ਚੁੱਕੀ, ਮੈਂ ਆਉਣਾ ਆ ਹਨਾ, ਉਹਦੇ ਵਿੱਚ ਤੁਸੀਂ ਪਾ ਕੇ ਲੈ ਆਓ, ਲਾਈਕ ਦੈਟ ਪਰਸਨ ਵਾਸ ਆਲਰੇਡੀ ਪ੍ਰਪੇਅਰਡ, ਲਾਈਕ ਅਕੋਰਡਿੰਗ ਟੂ ਲਾਈਕ ਹੁਣ ਮੈਂ ਨਾਟ ਵਨ ਆਫ ਦ ਕੈਨੇਡੀਅਨ ਕਲਚਰ, ਕਿ ਆਪਾਂ ਵੀ ਹੁਣ ਇੱਥੇ ਕੈਨੇਡੀਅਨ ਹੋ ਗਏ ਆ ਜਿਹੜੀਆਂ ਆਪਾਂ ਪਾਰਟੀਆਂ ਕਰਦੇ ਹਾਂ, ਦੈਟ ਵਾਸ ਨਾਟ ਰਾਈਟ, ਕਿਉਂਕਿ ਉਹ ਆਲਰੇਡੀ ਆਪਣੇ ਕੰਟੇਨਰ ਲੈ ਕੇ ਗਿਆ ਸੀ
2: ਜੀ।
4: ਆਪਾਂ ਆਪਾਂ ਉੱਥੇ ਜਾਂਦੇ ਹਾਂ ਰੈਸਟੋਰੈਂਟ ਦੇ ਵਿੱਚ ਕਈ ਵਾਰੀ ਹਨਾ, ਤੇ ਉੱਥੇ ਆਪਾਂ ਕਿ ਪ੍ਰਪੇਅਰ ਨਹੀਂ ਹੁੰਦੇ ਕਿ ਸਾਡੇ ਕੋਲ ਖਾਧਾ ਜਾਊਗਾ ਨਹੀਂ ਖਾਧਾ ਜਾਊਗਾ ਹਨਾ। ਕਈ ਲੋਕੀ ਕਹਿੰਦੇ ਉਹ ਆਪਾਂ ਨੂੰ ਪੁੱਛਦੇ ਆ ਕਿ ਯੂ ਵਾਂਟ ਪੈਕ ਇਨ ਕਿ ਔਰ
2: ਆਪਣੇ ਯਾਦ ਰੱਖਣਾ ਫੈਸ਼ਨ ਆਈ ਕਿਊ ਨੂੰ, ਜਿਹੜਾ ਬੰਦਾ ਚਲਾ ਗਿਆ ਨਾ ਫੈਸ਼ਨ ਆਈ ਕਿਊ ਤੇ ਬੱਲੇ ਬੱਲੇ ਹੀ ਆ। ਫੈਸ਼ਨ ਆਈ ਕਿਊ ਤੇ ਕਿਆ ਡੀਲਾਂ ਨੇ, ਕਿਆ ਯਾਰ ਟੌਪ ਦਾ ਸਮਾਨ ਮਿਲਦਾ ਫੈਸ਼ਨ ਆਈ ਕਿਊ ਤੇ। ਤੁਸੀਂ ਜਾਓ, ਇੱਕ ਤਾਂ ਲੇਡੀਜ਼ ਦੇ ਸੂਟ, ਲੇਡੀਜ਼ ਦੀਆਂ ਜੁੱਤੀਆਂ, ਲੇਡੀਜ਼ ਦੀ ਜੁਐਲਰੀ ਇੱਕ ਤੁਸੀਂ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਹੋਰ ਕੀ ਚਾਹੀਦਾ ਯਾਰ। ਅਤੇ ਫੈਸ਼ਨ ਆਈ ਕਿਊ ਨੇ ਤਾਂ ਬੱਲੇ ਬੱਲੇ ਕਰਾਈ ਪਈ ਆ। ਇੰਡੀਆ ਜਾ ਰਹੇ ਹੋ, ਟੈਚੀ ਲੈਣੇ ਆ, ਤਿੰਨ ਪੀਸ ਟੈਚੀਆਂ ਦਾ ਸੈੱਟ ਇੱਕ 149 'ਚ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਅਲ ਅਤੇ ਕਿਚਨਰ, ਚਾਰ ਲੋਕੇਸ਼ਨ ਆ। 905-453-2225 ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਇੱਕ ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਦੀ ਯਾਰ, ਫਾਈਵ ਰਿਵਰਸ ਡਕਟ ਕਲੀਨਿੰਗ, ਡਕਟ ਕਲੀਨਿੰਗ ਕਰਾ ਲਓ। ਏ ਸੀ ਹੁਣ ਬੜਾ ਚੱਲਿਆ, ਹੁਣ ਹੀਟ ਚੱਲਣ ਤੋਂ ਪਹਿਲਾਂ ਪਹਿਲਾਂ ਡਕਟ ਕਲੀਨਿੰਗ ਕਰਾ ਲਓ। ਤੁਸੀਂ ਨੰਬਰ ਨੋਟ ਕਰ ਲਓ, ਬੜੇ ਰੀਜ਼ਨੇਬਲ ਰੇਟ ਦੇ ਵਿੱਚ ਵੀਡੀਓ ਇਨਸਪੈਕਸ਼ਨ ਕੈਮਰੇ ਪਾ ਕੇ ਦਿਖਾਉਣਗੇ ਵੀ ਕਿੰਨੀ ਸਫਾਈ ਹੋ ਗਈ, ਕਿੰਨੀ ਗੰਦਗੀ ਸੀ ਪਹਿਲਾਂ। 4376887750 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਹਾਂਜੀ 4231 ਹੈਲੋ
5: ਹੈਲੋ ਸਤਿ ਸ਼੍ਰੀ ਅਕਾਲ ਨਵੀ,
2: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਮੇਰਾ ਕਹਿਣਾ ਇਹ ਹੈਗਾ ਵੀ ਜੇ ਤਾਂ ਪਾਰਟੀ ਚੱਲ ਰਹੀ ਹੈ ਤੇ ਚੱਲਦੀ ਪਾਰਟੀ ਦੇ ਵਿੱਚੋਂ ਬੰਦਾ ਕੰਟੇਨਰ ਭਰ ਰਿਹਾ ਹੈਗਾ, ਦੈਟ ਇਜ਼ ਰੋਂਗ। ਜੇ ਪਾਰਟੀ ਖਤਮ ਹੋ ਚੁੱਕੀ ਹੈ ਤੇ ਫੂਡ ਬਚ ਗਿਆ ਤੇ ਘਰਦਿਆਂ ਨੇ ਕਿਹਾ ਵੀ ਲੈ ਜਾਓ ਭਾਈ ਸਮਾਨ ਜਿੱਥੇ ਲੈ ਕੇ ਜਾਣਾ ਤੇ ਫਿਰ ਉਹਨੇ ਪਾਇਆ ਡੱਬਿਆਂ ਦੇ ਵਿੱਚ, ਦੈਟ ਇਜ਼ ਫਾਈਨ। ਜੇ ਹੁਣ ਚੱਲਦੀ ਪਾਰਟੀ ਦੇ ਵਿੱਚ ਹੁਣ ਉਹਨੂੰ ਕੀ ਪਤਾ ਕਿੰਨੇ ਬੰਦਿਆਂ ਨੇ ਹੋਰ ਖਾਣਾ ਹੈਗਾ, ਰਾਈਟ।
2: ਪਰ ਭਾਜੀ ਪਤਾ ਨਹੀਂ ਹੁਣ ਚਲੋ ਕਿਸਦਾ ਘਰ ਹੋਵੇ ਤੇ ਉਹ ਬੰਦਾ ਮੈਨੂੰ ਕੰਟੇਨਰ ਦੇਵੇ ਕਿ ਨਾ ਵੀ ਯਾਰ ਸਾਡੇ ਘਰੇ ਪਿਆ ਲੈ ਜਾ। ਪਰ ਜੇ ਹੁਣ ਕੋਈ ਬੈਂਕੁਇਟ ਹਾਲ ਹੈ ਉੱਥੇ ਮੈਨੂੰ ਬੰਦਾ ਚਾਹੇ ਕਵੇ ਕਿ ਨਾ ਵੀ ਯਾਰ ਤੂੰ ਖਾਣਾ ਲੈ ਕੇ ਜਾਣਾ ਲੈ ਜਾ, ਮੈਂ ਉੱਥੋਂ ਪਤਾ ਨਹੀਂ ਮੈਂ ਅਨਕੰਫਰਟੇਬਲ ਜਿਹਾ ਫੀਲ ਕਰੂੰਗਾ ਵੀ ਨਹੀਂ ਯਾਰ।
5: ਪਾਰਟੀ ਬੈਂਕਟ ਹਾਲ ਸੀਗੀ, ਮੈਂ ਮਿਸ ਕਰ ਗਿਆ ਸੋਰੀ, ਤੇ ਮੈਂ ਕਿਸੇ ਘਰ ਪਾਰਟੀ ਸੀ ਕਿਸੇ ਦੀ ਤੇ ਹਾਂ ਬੈਂਕਟ ਹਾਲ ਦੇ ਵਿੱਚ, ਦੈਟ ਇਜ਼ ਰੋਂਗ, ਦੈਟ ਲੁਕਸ ਵੀਅਰਡ।
2: ਚਲੋ ਠੀਕ ਹੈ ਸਰ, ਤੁਸੀਂ ਵੀ ਕਹਿੰਦੇ ਹੋ ਕਿ ਬੈਂਕਟ ਹਾਲ 'ਚ ਨਹੀਂ ਘਰਾਂ 'ਚ, ਚਲੋ ਹਰੇਕ ਹੀ ਕਹਿ ਦਿੰਦਾ ਕਿ ਉਹ ਤਾਂ ਖੁਦ ਆਪ ਤੁਹਾਨੂੰ ਕੰਟੇਨਰ ਦਿੰਦੇ ਆ ਨਾ, ਉਹ ਵੱਖਰੀ ਗੱਲ। 8177 ਹੈਲੋ
6: ਜੀ ਭਾਜੀ, ਗੁੱਡ ਈਵਨਿੰਗ।
2: ਗੁੱਡ ਈਵਨਿੰਗ ਜੀ।
6: ਹਾਂਜੀ ਭਾਜੀ, ਡਿਪੈਂਡ ਕਰਦਾ ਵੀ ਪਾਰਟੀ ਕਿੱਥੇ ਆ, ਘਰੇ ਆ ਕਿ ਬੈਂਕਟ ਹਾਲ 'ਚ ਆ। ਜੇ ਤਾਂ ਘਰੇ ਆ ਫਿਰ ਤਾਂ ਆਪਣਾ ਆਪਦਾ ਫੂਡ ਤਿਆਰ ਕੀਤਾ ਹੁੰਦਾ ਵੀ ਕਿਵੇਂ, ਫਿਰ ਚਲੋ ਬੰਦੇ ਨੂੰ ਹੁੰਦਾ ਵੀ ਐਵੇਂ ਵੇਸਟ ਹੋਊਗਾ, ਚਲੋ ਸਾਰਿਆਂ ਨੂੰ ਪਾ ਕੇ ਦੇ ਦਿੰਦੇ ਆ, ਲੈ ਵੀ ਜਾਂਦੇ ਆ ਰਿਸ਼ਤੇਦਾਰ ਨੇੜੇ ਵਾਲੇ ਹੁੰਦੇ ਜਿਹੜੇ, ਤੇ ਜੇ ਬੈਂਕਟ ਹਾਲ ਦੇ ਵਿੱਚ ਆ ਫਿਰ ਥੋੜਾ ਅਜੀਬ ਲੱਗਦਾ ਭਾਜੀ। ਹਾਂ ਵੀ ਜੇ ਹੁਣ ਤੁਸੀਂ ਕਹੋ ਵੀ ਮੈਂ ਮੋਰਨਿੰਗ ਵਾਸਤੇ ਵੀ ਆਪਦਾ ਇੰਤਜ਼ਾਮ ਕਰਕੇ ਉੱਥੋਂ ਹੀ ਲਿਆਉਣਾ ਵਾ, ਫਿਰ ਉਹ ਜੇ ਹੁਣ ਤੁਸੀਂ ਜਾਣਾ ਤੁਸੀਂ ਆਪਦੇ ਆਪ ਨੂੰ ਪਹਿਲਾਂ ਪ੍ਰਪੇਅਰ ਕਰੋ ਨਾ ਵੀ ਮੈਂ ਅੱਜ ਰਾਤ ਨੂੰ ਵਿਆਹ ਤੇ ਜਾਣਾ, ਮੈਂ ਜਿਹੜੀ ਦਿਨੇ ਰੋਟੀ ਲੈ ਕੇ ਜਾਣੀ ਮੈਂ ਉਹਨੂੰ ਪਹਿਲਾਂ ਪ੍ਰਪੇਅਰ ਕਰਾਂ ਤੇ ਆਪਦੀ ਘਰੇ ਬਣਾ ਕੇ ਸਿਸਟਮ ਕਰਕੇ ਆਓ, ਉੱਥੋਂ ਤਾਂ ਮੈਨੂੰ ਚੀਪ ਲੱਗਦਾ ਭਾਜੀ। ਤੇ ਕੋਟ ਪੈਂਟ ਪਾ ਕੇ ਕੰਟੇਨਰ ਲੈ ਕੇ ਵਿੱਚੋਂ ਲੰਘੀ ਜਾਂਦੇ ਆ,
2: ਆਪਣਾ ਸਾਡੇ ਸੁਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਇਸ ਫਰਾਈਡੇ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਹਾਂ ਗੇਟ ਰੈਡੀ ਬਹੁਤ ਟੌਪ ਦੀਆਂ ਡੀਲਾਂ ਟੈਰਿਫ ਹਿੱਟ ਕਰਨ ਤੋਂ ਪਹਿਲਾਂ ਡੀਲਾਂ ਲੈ ਲਿਓ ਸੁਖ ਭਾਜੀ ਵੈਲਕਮ
7: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਲੈਦਰ ਦਾ ਡਿਜ਼ਾਈਨਰ ਸੋਫਾ ਸੈੱਟ ਗ੍ਰੇ ਕਲਰ ਲੈਦਰ ਦਾ ਸੋਫਾ ਸੈੱਟ ਸੋਫਾ ਲਪਸਿਡ ਐਂਡ ਚੇਅਰ ਥ੍ਰੀ ਸੀਟਰ ਸੋਫਾ ਟੂ ਸੀਟਰ ਲਪਸਿਡ ਨਾਲ ਸਿੰਗਲ ਚੇਅਰ ਕਰੋਮ ਲੈਕਚਰ ਨਾਲ ਮਾਡਰਨ ਸੋਫਾ ਸੈੱਟ ਕੰਪਲੀਟ ਸੋਫਾ ਲਪਸਿਡ ਚੇਅਰ ਕੰਪਲੀਟ ਸੋਫਾ ਸੈੱਟ ਜਿਹੜਾ ਤੁਹਾਨੂੰ 799 ਦਾ ਜੀ ਹਾਂ 799 ਡਾਲਰ ਦੇ ਵਿੱਚ ਸੋਫਾ ਲਪਸਿਡ ਤੇ ਚੇਅਰ ਕਰੋਮ ਲੈਕਚਰ ਨਾਲ ਕੰਪਲੀਟ ਸੋਫਾ ਸੈੱਟ 799 ਡਾਲਰ ਦਾ ਮਿਲੂਗਾ ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ ਸੋ ਗਲਾਸ ਦਾ ਮਾਡਰਨ ਕੌਫੀ ਟੇਬਲ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਸੋ ਸਾਰੀਆਂ ਪ੍ਰਾਈਜ਼ਾਂ ਜਿਹੜੀਆਂ ਤੁਸੀਂ ਸੰਡੇ ਤੱਕ ਡੀਲ ਨੂੰ ਜਿਹੜੀਆਂ ਤੁਸੀਂ ਲੌਕ ਕਰ ਸਕਦੇ ਹੋ ਕਿਉਂਕਿ ਨੈਕਸਟ ਵੀਕ ਤੋਂ ਜੀ ਹਾਂ ਨੈਕਸਟ ਵੀਕ ਤੋਂ ਜਿਹੜੀ 30% ਪ੍ਰਾਈਜ਼ ਅਪ ਜਾ ਰਹੀਆਂ ਟੈਰਿਫ ਦੀ ਵਜ੍ਹਾ ਦੇ ਨਾਲ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਜ਼ ਉੱਪਰ ਚਲੀ ਜਾਣੀਆਂ ਸੋ ਇਸ ਵੀਕਐਂਡ ਤੱਕ ਸੰਡੇ ਤੱਕ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਲੈਣਾ ਤਾਂ 30% ਜਿਹੜੀਆਂ ਪ੍ਰਾਈਜ਼ ਤੁਸੀਂ ਘੱਟ ਪੇ ਕਰਕੇ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਹਾਡੀ ਕਲੋਜ਼ਿੰਗ ਨਵੰਬਰ ਦਸੰਬਰ ਜਾਂ ਅਕਤੂਬਰ ਤੱਕ ਆ ਤਿੰਨ ਮੰਥ ਅਸੀਂ ਤੁਹਾਡੀ ਜਿਹੜੀ ਆ ਫਰਨੀਚਰ ਆਪਣੇ ਵੇਅਰ ਹਾਊਸ ਦੇ ਵਿੱਚ ਹੋਲਡ ਕਰਕੇ ਰੱਖਾਂਗੇ ਸੇਮ ਪ੍ਰਾਈਜ਼ ਦੇ ਵਿੱਚ ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਧੰਨਵਾਦ ਨਵੀ ਭਾਜੀ
2: ਥੈਂਕ ਯੂ ਸਰ ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਤੁਸੀਂ ਮਾਰੋ ਗੜਾ ਯਾਰ ਲੋ ਟੌਪ ਦੀਆਂ ਡੀਲਾਂ ਜ਼ਰੂਰ ਗੱਡੀ ਲੈਣੀ ਹੈ ਏਰੀਅਨ ਮਿਲਸ ਐਕਿਰਾ ਦੇ ਸਾਡੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਭਾਈ ਜੀ ਕਰਨ ਤੇ ਜਗਦੀਪ ਏਰੀਅਨ ਮਿਲਸ ਐਕਿਰਾ ਦੇ ਮੈਨੇਜਰ ਨੇ ਸੋ ਤੁਸੀਂ ਗੱਡੀ ਲੈਣੀ ਹੈ ਟੌਪ ਦੀ ਡੀਲ ਲੈ ਕੇ ਦੇਣਗੇ ਨੰਬਰ ਹੈ 9058285800 ਸਿੱਧਾ ਤੁਹਾਨੂੰ ਇਹਨਾਂ ਨਾਲ ਗੱਲਬਾਤ ਤੁਹਾਡੀ ਅਸੀਂ ਕਰਾ ਰਹੇ ਹਾਂ ਸੋ ਗਿਵ ਦਮ ਅ ਕਾਲ 9058285800 ਏਰੀਅਨ ਮਿਲਸ ਐਕਿਊਰਾ 4790 ਹਾਂਜੀ
8: ਹੈਲੋ ਨਵੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਕਿਵੇਂ
8: ਵਧੀਆ ਵਧੀਆ ਤੇ ਟੌਪਿਕ ਤੁਹਾਡੇ ਐਂ ਡਿਫਰੈਂਟ ਹੀ ਹੁੰਦੇ ਆ
2: ਵਧੀਆ ਕੋਸ਼ਿਸ਼ ਰਹਿੰਦੀ ਹੈ ਯਾਰ ਕਿ ਤੁਸੀਂ ਹੁਣ ਕਈ ਵਾਰ ਹੁੰਦਾ ਨਾ ਕਿ ਕੁਛ ਡਿਫਰੈਂਸ ਸੁਣਨ ਨੂੰ ਜੀ ਵੀ ਕਰਦਾ ਆਪਣਾ
8: ਨਹੀਂ ਨਹੀਂ ਮੈਨੂੰ ਲੱਗਦਾ ਮੋਸਟਲੀ ਵੀਰੇ 90% ਲੋਕ ਤਾਂ ਤੁਹਾਡੇ ਟੌਪਿਕ ਕਰਕੇ ਮੈਨੂੰ ਲੱਗਦਾ ਪ੍ਰੋਗਰਾਮ ਸੁਣਦੇ ਹੋਣਗੇ ਕਿ ਨਵੀਂ ਦੇ ਪ੍ਰੋਗਰਾਮ ਤੇ ਡਿਫਰੈਂਟ ਟੌਪਿਕ ਚੱਲਦੇ ਹੁੰਦੇ
2: ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ
8: ਦੇਖਣ ਨੂੰ ਵੀ ਲੱਗਦਾ ਬਹੁਤ ਕੁਛ
2: ਜੀ
8: ਤੇ ਮੈਨੂੰ ਲੱਗਦਾ ਵੀਰੇ ਉਹ ਚੀਜ਼ ਨਾ ਗਲਤ ਆ ਹਾਂ ਵੀ ਘਰੋਂ ਕੰਟੇਨਰ ਲੈ ਕੇ ਜਾਣਾ ਹਨਾ ਤੇ ਪਹਿਲੀ ਗੱਲ ਤਾਂ ਚੰਗਾ ਨਹੀਂ ਲੱਗਦਾ ਆਪਦੇ ਆਪ ਨੂੰ ਬੰਦੇ ਨੂੰ ਨਾ ਸ਼ਰਮ ਜੀ ਆਈ ਜਾਂਦੀ ਆ ਵੀ ਕਿੱਧਰ ਕੰਟੇਨਰ ਚ ਕੀ ਫਿਰਦੇ ਨਾਲ ਤੇ ਇੱਕ ਇਹ ਚੀਜ਼ ਤਾਂ ਵੀਰੇ ਇੰਡੀਆ ਵੀ ਬੰਦ ਹੋ ਗਈ ਹੁਣ ਆਪਣੇ ਪਹਿਲਾਂ ਸੀਗਾ ਚਲੋ ਉਹ ਵੀ ਏਦਾਂ ਸੀਗਾ ਵੀ ਜੇ ਆਪਣੇ ਘਰੇ ਕੋਈ ਫੰਕਸ਼ਨ ਆ ਤੇ ਉਦੋਂ ਆਪਾਂ ਕਹਿ ਦਿੰਦੇ ਸੀਗੇ ਵੀ ਚਲੋ ਵੀ ਜੋ ਵੀ ਵਧਿਆ ਹਨਾ ਸਮਾਨ ਵੀ ਚਲੋ ਆਪਣੇ ਘਰਾਂ ਚ ਵੀ ਤੁਸੀਂ ਲੈ ਜਾਓ ਹਨਾ ਆਂਢ ਗੁਆਂਢ ਜੋ ਵੀ ਇੱਥੇ ਮੈਨੂੰ ਲੱਗਦਾ ਕੈਨੇਡਾ ਤਾਂ ਬਿਲਕੁਲ ਵੀ ਨਹੀਂ ਹੋਣੀ ਇਹ ਚੀਜ਼ ਕਿਉਂਕਿ ਕੋਈ ਵੀ ਮੈਨੂੰ ਨੀ ਲੱਗਦਾ ਘਰੇ ਬਣਾਉਂਦਾ ਹੋਊਗਾ ਹਨਾ ਜਿੱਦਾਂ ਫੂਡ ਟਰੱਕ ਆਉਂਦੇ ਆ ਲਾਈਵ ਕੁਕਿੰਗ ਕਰਦੇ ਹਨਾ ਤੇ ਉਹ ਉਹ ਚੀਜ਼ ਤਾਂ ਇੱਥੇ ਵੀ ਨੀ ਹੋਣੀ ਤੇ ਉਹ ਚੰਗਾ ਵੀ ਨੀ ਲੱਗਦਾ ਵੀਰੇ ਭਾਵੇਂ ਬਾਹਰ ਫੰਕਸ਼ਨ ਕੀਤਾ ਭਾਵੇਂ ਘਰੇ ਫੰਕਸ਼ਨ ਕੀਤਾ ਚਲੋ ਘਰਦਿਆਂ ਨੇ ਕਿਹਾ ਵੀ ਆ ਉਹ ਅਲੱਗ ਚੀਜ਼ ਆ ਤੇ ਬਟ ਆਪ ਹਨਾ ਘਰੋਂ ਕੰਟੇਨਰ ਲੈ ਕੇ ਜਾਣੇ ਵੀ ਮੈਂ ਉੱਥੇ ਖਾਣਾ ਨੀ ਤੇ ਮੈਂ ਘਰੇ ਲਿਜਾਊਂਗਾ ਪਾ ਕੇ ਤੇ ਉਹ ਚੀਜ਼ ਸਹੀ ਨੀ ਹੈਗੀ ਉਹ ਵੈਸੇ ਵੀ ਨੀ ਸਹੀ ਲੱਗਦਾ ਇੱਕ ਏਦਾਂ ਹੁੰਦਾ ਵੀ ਉਹਨਾਂ ਦਾ ਹੋ ਸਕਦਾ ਪੂਰਾ ਪੂਰਾ ਸਮਾਨ ਹੋਵੇ ਹਨਾ ਵੀ ਆਪਾਂ ਖਾਣਾ ਤਾਂ ਕਿਉਂਕਿ ਇਕੱਲੇ ਬੰਦੇ ਨੇ ਇੰਨਾ ਹੁੰਦਾ ਨੀ ਕੰਟੇਨਰ ਚ ਜ਼ਿਆਦਾ ਪੈ ਕੇ ਜਾ ਵੜਦਾ ਘਰੇ
2: ਹਨਾ
8: ਕੰਟੇਨਰ ਚ ਦੋ ਤਿੰਨ ਬੰਦਿਆਂ ਦਾ ਫੂਡ ਜਾ ਵੜਦਾ ਤੇ ਆਈ ਥਿੰਕ ਉਹ ਗਲਤ ਆ ਏਦਾਂ ਨੀ ਹੋਣਾ ਚਾਹੀਦਾ ਤੇ
2: ਹੁਣ ਕਿਸ ਦੇ ਘਰੇ ਵੀ ਆ ਚਲੋ ਉਹ ਬੰਦਾ ਤੁਹਾਨੂੰ ਕੰਟੇਨਰ ਪ੍ਰੋਵਾਈਡ ਕਰ ਰਿਹਾ ਤੁਸੀਂ ਜੋ ਮਰਜ਼ੀ ਕਰ ਲਓ
8: ਹਾਂ ਵੀਰੇ ਇਹ ਨਾ ਇੰਡੀਆ ਸੀਗਾ ਲਾਈਕ ਜਿੱਦਾਂ ਆਪਣੇ ਖੰਡ ਪਾਠ ਆ ਜਾਂ ਕੋਈ ਜਾਗੋ ਆ ਹਨਾ ਆਪਣੇ ਜਿਵੇਂ ਕਹਿ ਦਿੰਦੇ ਸੀਗੇ ਵੀ ਪੇਰੈਂਟਸ ਹਨਾ ਵੀ ਆਂਢ ਗੁਆਂਢ ਜਾਂ ਆਪਣੇ ਘਰਾਂ ਦੇ ਨੂੰ ਵੀ ਚਲੋ ਵੀ ਸਾਡੇ ਆਹ ਸਮਾਨ ਵੱਧ ਗਿਆ ਵੀ ਤੁਸੀਂ ਲੈ ਜਾਓ ਖਰਾਬ ਹੋ ਜਾਣਾ ਜਾਂ ਕਿੱਦਾਂ ਪੈਣਾ ਕਿਉਂਕਿ ਆਪਾਂ ਮੈਨੂੰ ਲੱਗਦਾ ਵੀ ਜੇ 100 ਬੰਦਾ ਆਉਣਾ ਤਾਂ ਆਪਾਂ 150 ਬੰਦੇ ਦਾ ਹੀ ਬਣਾਉਂਦੇ ਹੁੰਦੇ ਹਨਾ
2: ਫੂਡ
8: ਬੈਗ ਹੋਣ ਤਾਂ ਆਪਣੇ ਇਹੀ ਹੁੰਦਾ ਤੇ ਉਹ ਵੱਧ ਜਾਂਦਾ ਤਾਂ ਆਪਾਂ ਕਹਿ ਦਿੰਦੇ ਉਹ ਚੀਜ਼ ਸਹੀ ਹੈ ਚਲੋ ਉਹ ਕੋਈ ਮਾਇੰਡ ਵੀ ਨੀ ਕਰਦਾ ਹਨਾ ਜਾਂ ਕੋਈ ਵੱਧ ਲੈਗਾ ਘੱਟ ਲੈਗਾ ਅਲੱਗ ਚੀਜ਼ ਆ ਤੇ ਇੱਥੇ ਤਾਂ ਮੈਨੂੰ ਲੱਗਦਾ ਨੀ ਚੰਗਾ ਨੀ ਲੱਗਦਾ ਵੀਰੇ ਕਿਉਂਕਿ ਹੁਣ ਇੰਡੀਆ ਦੇ ਪੈਲਸ ਚ ਵਿਆਹ ਕਰਦੇ ਆਪਣੇ ਹਨਾ ਉੱਥੇ ਵੀ ਨੀ ਕੋਈ ਏਦਾਂ ਕਰਦਾ ਵੀ ਨਾਲ ਕੰਟੇਨਰ ਲੈ ਗਿਆ ਜਾਂ ਉੱਥੋਂ ਉਹਨਾਂ ਤੋਂ ਲੈ ਲਿਆ ਵੀ ਮੈਂ ਘਰੇ ਲੈ ਕੇ ਆਉਣਾ ਫੂਡ
2: ਮੈਂ ਨਾ ਵੈਸੇ ਮੈਨੂੰ ਲੱਗਦਾ ਸੀ ਕਿ ਇੰਡੀਆ ਸ਼ਾਇਦ ਹੁੰਦਾ ਹੋਊਗਾ ਵੀ ਲੋਕ ਆਪਣੇ ਡੱਬਿਆਂ ਡੁੱਬੇ ਚ ਪਾ ਕੇ ਲੈ ਜਾਂਦੇ ਹੋਣਗੇ ਬਟ ਉੱਥੇ ਵੀ ਨੀ ਕੋਈ ਲੈ ਕੇ ਜਾਂਦਾ ਹੈਗਾ
8: ਨਹੀਂ ਵੀਰੇ ਹੁਣ ਤਾਂ ਮੈਨੂੰ ਲੱਗਦਾ ਨਾ ਮੈਂ ਵੀ ਦੇਖਿਆ ਹੋਇਆ ਮੈਂ ਗਿਆ ਸੀ 2022 ਚ ਇੰਡੀਆ ਤੇ ਨਹੀਂ ਹੈ ਨੀ ਉਹ ਚੀਜ਼ ਖਤਮ ਹੋ ਗਈ ਅੱਜ ਤੋਂ 10 ਸਾਲ ਪਹਿਲਾਂ ਸੀਗਾ ਤੇ ਹੁਣ ਤਾਂ ਬਿਲਕੁਲ ਖਤਮ ਹੋ ਗਿਆ ਹਾਂਜੀ ਕਿਸੇ ਕਿਸੇ ਪਿੰਡ ਜਾਂ ਸ਼ਹਿਰ ਹੋ ਸਕਦਾ ਹੋਵੇ ਬਟ ਮੈਂ ਨਹੀਂ ਦੇਖੀ ਮੈਂ ਗਿਆ ਸੀ ਜਦੋਂ
2: ਜੇ ਮੈਨੂੰ ਕੋਈ ਕਵੇ ਵੀ ਕਿ ਨਵੀਂ ਯਾਰ ਲੈ ਜਾ ਹਾਲ ਚੋਂ ਤਾਂ ਕਦੇ ਵੀ ਨਾ ਲੈ ਕੇ ਜਾਵਾਂਗੇ ਉਹ ਆਈ ਡੋਨਟ ਨੋ ਉਹ ਦੈਟ ਲੁਕਸ ਵੈਰੀ ਆਡ ਯਾਰ ਤੁਸੀਂ ਕੋਟ ਪੈਂਟ ਪਾਇਆ ਤੁਹਾਡੀ ਘਰ ਵਾਲੀ ਨੇ ਲਹਿੰਗਾ ਲੂੰਗਾ ਪਾਇਆ ਤੁਸੀਂ ਡੱਬਿਆਂ ਚ ਪਾ ਕੇ ਬੈਂਕਟ ਹਾਲ ਚੋਂ ਫੂਡ ਲੈ ਕੇ ਜਾ ਰਹੇ ਹੋ ਲੁਕਸ ਵੈਰੀ ਬੜਾ ਯਾਰ ਇੰਬੈਰਸਿੰਗ ਜੀ ਗੱਲ ਹੈ ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਲੈਣਾ ਇੰਬੈਰਸਮੈਂਟ ਕਿ ਲੋਕਾਂ ਨੂੰ ਨਹੀਂ ਤੰਗ ਕਰਦੀ ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਦਵਿੰਦਰ ਪਵਾਰ ਜੀ ਪਵਾਰ ਸਾਹਿਬ ਕੀ ਬਣਦਾ
9: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣਾ ਜੁੜੇ ਸਾਰੇ ਆਪਣਾ ਪ੍ਰਭਨੇ ਸਤਿ ਸ਼੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ ਬਿਲਕੁਲ ਜੀ ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਵੀ ਭੈਣ ਭਰਾ ਦਾ ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਅੱਜ 2 ਹੀ ਕਾਲਾਂ ਆਈਆਂ ਸੀਗੀਆਂ ਭੈਣ ਭਰਾਵਾਂ ਦੀਆਂ ਕਿ ਜੀ ਸਾਡੀ ਬੈਂਕ ਮੋਰਗੇਜ ਰਿਨਿਊ ਨਹੀਂ ਕਰ ਰਹੀ ਤੇ ਉਹਦੇ ਵਿੱਚ ਹੁਣ ਕਾਰਨ ਕੋਈ ਵੀ ਹੋ ਸਕਦਾ ਹੈ ਆਪਾਂ ਕਾਰਨ ਤਾਂ ਕੀ ਡਿਸਕਸ ਕਰਨਾ ਹੈ ਪਰ ਜੇ ਕੋਈ ਇਹੀ ਸਿਚੁਏਸ਼ਨ ਚ ਬਣ ਗਈ ਆ ਤੁਹਾਡੀ ਕਿ ਬੈਂਕ ਤੁਹਾਡੀ ਮੋਰਗੇਜ ਰਿਨਿਊ ਨਹੀਂ ਕਰ ਸਕਦੀ ਬੈਂਕ ਨੇ 3 ਸਾਲ 5 ਸਾਲ ਤੋਂ ਬਾਅਦ ਤੁਹਾਨੂੰ ਨਾ ਕਰ ਦਿੱਤੀ ਆ ਉਹ ਚ ਕੋਈ ਮੇਜਰ ਕਾਰਨ ਹੀ ਹੋ ਸਕਦਾ ਹੈ ਇਸ ਕਰਕੇ ਤੁਸੀਂ ਕਾਲ ਕਰ ਲਓ ਆਪਾਂ ਤੁਹਾਡੀ ਕਿਸੇ ਹੋਰ ਲੈਂਡਰ ਤੋਂ ਤੁਹਾਡੀ ਮੋਰਗੇਜ ਅਪਰੂਵ ਕਰਵਾ ਕੇ ਉੱਥੋਂ ਕਲੋਜ਼ ਕਰ ਸਕਦੇ ਹਾਂ ਉੱਥੇ ਮੂਵ ਕਰ ਸਕਦੇ ਹਾਂ ਜੀ ਤੇ ਕਾਲ ਕਰ ਲਈ ਨੰਬਰ ਹੈ 6479888731 ਤੇ ਦੂਜੀ ਗੱਲ ਜਿਹੜੀ ਅਸੀਂ ਕਰਾਂਗੇ ਜਿਹੜੀ ਇੱਕ ਡੀਲ ਅਸੀਂ ਕਲੋਜ਼ ਕੀਤੀ ਹੈ ਜੀ ਉਹਦੇ ਬਾਰੇ ਮੈਂ ਗੱਲ ਕਰੂੰਗਾ ਕਿ ਉਹਨਾਂ ਦੇ ਉੱਤੇ ਡੈਟ ਵੀ ਕਾਫੀ ਸੀਗਾ ਭੈਣ ਭਰਾ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਨੇ ਆਪਣੀ ਪ੍ਰਪੋਜ਼ਲ ਵੀ ਕੀਤੀ ਹੋਈ ਸੀਗੀ ਪ੍ਰਪੋਜ਼ਲ ਦੀ ਅਲੱਗ ਕਿਸ਼ਤ ਦੇ ਰਹੇ ਸੀ ਤੇ ਜਿਹੜੀ ਆਪਣਾ ਡੈਟ ਹੈ ਉਹਦੀ ਵੱਖਰੀ ਕਿਸ਼ਤ ਪੇ ਕਰ ਰਹੇ ਸੀ ਪਰ ਉਹਨਾਂ ਦੀ ਘਰ ਦੀ ਇਕੁਇਟੀ ਦੇ ਵਿੱਚ ਪੈਸਾ ਸੀਗਾ ਤੇ ਉਹਨਾਂ ਨੇ ਜਦੋਂ ਅਪਰੇਜ਼ਲ ਆਪਾਂ ਕਰਵਾਈ ਆ ਉਹਨਾਂ ਦੀ ਅਪਰੇਜ਼ਲ ਵੈਲਿਊ ਵੀ ਠੀਕ ਆ ਗਈ ਆ ਤੇ ਉਹਦੇ ਨਾਲ ਜਿਹੜਾ ਸਾਰਾ ਡੈਟ ਆ ਸੀ ਉਹਨਾਂ ਦਾ ਹੋਮ ਇਕੁਇਟੀ ਲਾਈਨ ਬਣਾ ਕੇ ਸਾਰਾ ਕੰਸੋਲੀਡੇਟ ਕਰ ਦਿੱਤਾ ਈਵਨ ਉਹਨਾਂ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਵੀ ਪੇ ਆਫ ਕਰ ਦਿੱਤੀ ਹੈ ਉਹਦੇ ਨਾਲ ਹੁਣ ਉਹਨਾਂ ਦਾ ਦੁਬਾਰਾ ਕ੍ਰੈਡਿਟ ਰੀਬਿਲਟ ਹੋਣਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਦੇ ਮੋਰਗੇਜ ਵੀ ਆਪਾਂ ਕਿਤੇ ਹੋਰ ਵੀ ਕਰ ਸਕਦੇ ਹਾਂ ਪਰ ਮੋਰਗੇਜ ਸਟਿਲ ਉਹਨਾਂ ਦੀ ਵਧੀਆ ਬੈਂਕ ਦੇ ਨਾਲ ਹੈਗੀ ਆ ਤੇ ਜਿਹੜੀ ਲਾਈਨ ਆਫ ਕ੍ਰੈਡਿਟ ਆ ਉਹ ਅਸੀਂ ਉਹਨਾਂ ਦੀ ਬੀ ਲੈਂਡਰ ਤੋਂ ਲੈ ਕੇ ਦਿੱਤੀ ਹੈ ਜਿਹਨੂੰ ਆਲਟਰਨੇਟਿਵ ਲੈਂਡਰ ਆਪਾਂ ਕਹਿੰਦੇ ਹਾਂ ਤੇ ਉਹਦੇ ਨਾਲ ਹੁਣ ਦੁਬਾਰਾ ਫਿਰ ਉਹ ਰੀਬਿਲਟ ਕਰਕੇ ਆਪਣਾ ਕਰ ਸਕਦੇ ਹਾਂ ਜੀ ਤੇ ਇਹਦੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਆ ਹੋਮ ਇਕੁਇਟੀ ਲਾਈਨ ਦੀ ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ 6479888731 647-988-8731 ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ ਟ੍ਰੇਲਰ ਦਾ ਲੋਨ ਜਾਂ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ ਤਾਂ ਵੀ ਤੁਸੀਂ ਕਾਲ ਕਰ ਸਕਦੇ ਹਾਂ ਜੀ ਜਾਂ ਕਈ ਦਫ਼ਾ ਆਪਣੇ ਭੈਣ ਭਰਾ ਜਿਹੜੇ ਬਜ਼ੁਰਗ ਹੋ ਜਾਂਦੇ ਆ ਘਰ ਦੀ ਇਕੁਇਟੀ ਚ ਪੈਸਾ ਵੀ ਹੁੰਦਾ ਆ ਪਰ ਆਪਾਂ ਕਿਸ਼ਤਾਂ ਨਹੀਂ ਕਰਦੇ ਦੇ ਸਕਦੇ ਉਹ ਆਪਣੀ ਰਿਵਰਸ ਮੋਰਗੇਜ ਕਰਾਉਣੀ ਚਾਹੁੰਦੇ ਆ ਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਰਿਵਰਸ ਮੋਰਗੇਜ ਦੀ ਮੰਥਲੀ ਕੋਈ ਇੰਸਟਾਲਮੈਂਟ ਨਹੀਂ ਜਾਂਦੀ ਹੁੰਦੀ ਉਹ ਜਿੰਨੀ ਉਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਫੋਨ ਕਰਕੇ ਜਾਂ ਆਪਾਂ ਮਿਲ ਕੇ ਡਿਸਕਸ ਕਰ ਸਕਦੇ ਹਾਂ ਜੀ ਕਾਲ ਕਰਨ ਲਈ ਨੰਬਰ ਆ 6479888731 647-988-8731 647-988-8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਤੇ ਬਾਕੀ ਹਮੇਸ਼ਾ ਇੱਕ ਗੱਲ ਕਹਿ ਦਈਏ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਹਰੇ ਉਤਰੀ
2: ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਬਹੁਤ ਅੱਛੇ ਥੈਂਕ ਯੂ ਸਰ ਥੈਂਕ ਯੂ ਸੋ ਮਚ

0: ਕਟੋਲ ਵਾਲੀ ਗੱਲ ਆ, ਡੱਬੇ ਲੈ ਕੇ ਕੋਟ ਪੈਂਟ ਪਾ ਕੇ, ਜਿੱਦਾਂ ਬਾਈ ਨੇ ਕਿਹਾ ਸੀ, ਮੈਂ ਵੀ ਉਹੀ ਕਹਿਣਾ ਚਾਹੁੰਦਾ, ਕੋਟ ਪੈਂਟ ਪਾ ਕੇ ਨਾਲ ਡੱਬੇ ਲਟਕਾਈ ਜਾਓ ਬਾਅਦ ਦੇ ਵਿੱਚ, ਉਹ ਕਿਤੇ ਚੰਗਾ ਲੱਗਦਾ।
1: ਪਹਿਲਾਂ ਪਹਿਲਾਂ ਵਿਆਹਾਂ 'ਚ ਜਦੋਂ ਪੈਲਸਾਂ 'ਚ ਅੱਜ ਤੋਂ 15 ਸਾਲ 10 ਸਾਲ ਪਹਿਲਾਂ ਵਿਆਹ ਹੁੰਦੇ ਸੀ, ਉਦੋਂ ਲੋਕ ਲੈ ਜਾਂਦੇ ਸੀ ਡੱਬੇ ਕਰੋ ਜਾਂ ਨਹੀਂ?
0: ਅਸੀਂ ਇੰਨੀਆਂ ਪਾਰਟੀਆਂ ਅਟੈਂਡ ਕੀਤਾ, ਕਦੀ ਡੱਬਾ ਲੈ ਕੇ
1: ਕਦੇ ਨਹੀਂ ਲੈ ਕੇ ਗਏ, ਠੀਕ
0: ਤੇ ਲੈ ਕੇ ਨਹੀਂ ਗਏ ਕਦੀ ਵੀ। ਹਾਂ ਜਦੋਂ ਘਰ ਘੁਰ ਪਾਰਟੀ ਹੋਵੇ
1: ਉਹ ਹੋਰ ਗੱਲ ਆ,
0: ਘਰ ਵਾਲੇ ਕੰਡੇ ਹੁੰਦੇ ਸੀ ਹਾਂ ਬਈ ਤੁਸੀਂ ਪਾ ਕੇ ਲੈ, ਹੋਰ ਬੇਸਟ ਨਾ ਹੋਵੇ ਜਦੋਂ ਵੱਧ ਗਿਆ ਵੱਜ ਗਏ ਘਰ ਵਾਲੇ ਦੋ ਚਾਰ ਕੰਟੇਨਰ, ਜਿੱਦਾਂ
1: ਸ਼ੁਕਰੀਆ। ਤੇ ਕੋਈ ਗਾਣਾ ਗੁਣਾ ਅੱਜ ਸੁਣਨਾ?
0: ਜੱਟੀ ਨੇ ਖੜੀ ਹੋ ਕੇ ਬੱਟ ਤੇ ਅੱਡੀ ਮਾਰੀ, ਝਾਂਜਰ ਸਿੰਘ ਜੱਟ ਦਾ ਕੇਵਾ ਲੈ ਗਿਆ, ਜੱਟੀ 15 ਮੁਰੱਬਿਆਂ ਵਾਲੀ ਲਾ ਦੇ,
1: 15 ਮੁਰੱਬਿਆਂ ਵਾਲੀ, ਠੀਕ ਹੈ ਲੱਭ ਲੈਣੇ ਜੀ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਲੈਟ ਮੀ ਸੀ ਜੇ ਲੱਭਦਾ ਗਾਣਾ ਤੇ ਤੁਹਾਡੇ ਲਈ ਲਾ ਦੇਗੇ, ਚੱਕ ਦੇਗੇ ਫੱਟੇ। ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਜ਼ਰੂਰ ਜ਼ਰੂਰ ਦਵਾਂ ਕਿ ਜੇ ਤੁਹਾਡੇ ਅਪਲਾਇੰਸਿਸ ਖਰਾਬ ਨੇ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਕੋਈ ਖਰਾਬ ਹੋ ਗਏ ਨੇ, ਤਾਂ ਤੁਸੀਂ ਨਾ ਪ੍ਰਦੀਪ ਭਾਜੀ ਨੂੰ ਕਾਲ ਕਰ ਲਓ। ਅਪਰਾਇੰਸ ਰਿਪੇਅਰ ਕਰਦੇ ਆ 647-6236-2232-03 ਤੇ ਪ੍ਰਦੀਪ ਜੀ ਤੁਹਾਡੇ ਲਈ ਹਾਜ਼ਰ ਨੇ, ਤੁਹਾਡੀ ਸੇਵਾ 'ਚ ਹਾਜ਼ਰ ਨੇ, ਤੁਸੀਂ ਇਹਨਾਂ ਨਾਲ ਜ਼ਰੂਰ ਗੱਲ ਕਰੋ। ਇੱਕ ਮੈਂ ਸੋਰੀ ਦੋ ਮੈਸੇਜ ਲੈ ਲਵਾਂ, ਫਿਰ 9496172872220 ਸਾਰਿਆਂ ਨੂੰ ਲਾਈਨ 'ਤੇ ਲਵਾਂਗੇ, ਮੈਨੂੰ ਤੁਸੀਂ ਦਿਓ ਇੱਕ ਅੱਧੇ ਮਿੰਟ ਦਾ ਸਮਾਂ। ਘਰ ਕੁਝ ਘਾਏ ਨੇ ਯਾਰ, ਬੜੇ ਸ਼ਾਨਦਾਰ, ਸੁਣੋ ਘੇਰਾ ਡੇਰੀ ਅਤੇ ਹਰਨ ਡੇਰੀ ਹੋ, ਇੰਨੀ ਪ੍ਰਾਈਮ ਲੋਕੇਸ਼ਨ ਹੋਵੇ ਯਾਰ, ਹੋਰ ਕੀ ਚਾਹੀਦਾ। ਸੋ ਡੇਰੀ ਅਤੇ ਹਰਨ ਡੇਰੀ ਉੱਤੇ ਮਾਡਰਨ ਟਾਊਨ ਹੋਮ ਆ ਰਹੇ ਨੇ, ਐਂਡ ਬੜੇ ਸਟਾਈਲਿਸ਼ ਨੇ, ਬੜੇ ਕਮਾਲ ਦੇ ਲੇਆਊਟ ਨੇ, ਅਤੇ ਕਮਿਊਨਿਟੀ ਬੜੀ ਵਧੀਆ। ਫਸਟ ਟਾਈਮ ਹੋਮ ਬਾਇਰ ਹੋ, ਯੰਗ, ਕੋਈ ਪ੍ਰੋਫੈਸ਼ਨਲ ਜੋਬ ਕਰਦੇ ਹੋ, ਤੁਹਾਡੀ ਫੈਮਿਲੀ ਗਰੋ ਹੋ ਰਹੀ ਹੈ, ਪਾਰਕ, ਸਕੂਲ, ਸ਼ੋਪਿੰਗ, ਮੇਜਰ ਹਾਈਵੇ, ਸਾਰਾ ਕੁਝ ਨੇੜੇ ਹੈ। 401-407-410 ਟੋਰਾਂਟੋ, ਬਰੈਂਪਟਨ, ਮਿਲਟਨ ਨਾਲ ਹੀ ਹੈ ਆਪਣਾ, 10 ਮਿੰਟ ਹੈ ਗੋ ਨੂੰ, 35 ਮਿੰਟ ਹੈ ਟੋਰਾਂਟੋ ਨੂੰ, 1 ਮਿੰਟ ਹੈ ਟ੍ਰਾਂਜ਼ਿਟ ਨੂੰ, 15 ਮਿੰਟ ਹੈ ਬਰੈਂਪਟਨ ਨੂੰ, ਅਤੇ ਹਾਟਲੈਂਡ ਟਾਊਨ ਸੈਂਟਰ ਬਿਲਕੁਲ ਨਾਲ ਹੈ, ਸਕੁਏਅਰ 1 ਬਿਲਕੁਲ ਨਾਲ ਹੈ, ਪ੍ਰੀ ਸਕੂਲ, ਪ੍ਰਾਈਵੇਟ ਸਕੂਲ, ਮੌਂਟਸੋਰੀ ਪਬਲਿਕ ਸਕੂਲ, ਸਾਰਾ ਕੁਝ ਨਾਲ ਹੈ। ਤੁਸੀਂ ਬਸ ਆਹ ਸੁਣੋ ਅਤੇ ਲਿਓ ਜਾਣਕਾਰੀ ਹੋਰ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401-407-410 ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਕਿਡਨੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99 151 54 548

0: ਵਾਲੀ ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
1: ਫੋਨ ਕਰ ਲਿਆ ਕਰੋ ਜਿੱਥੇ ਅਸੀਂ ਕਹਿੰਦੇ ਹਾਂ ਯਾਰ, ਵਧੀਆ ਨੰਬਰ ਹੀ ਦਿੰਦੇ ਹਾਂ ਤੁਹਾਨੂੰ, ਤੇ ਕੋਈ ਵੀ ਨੰਬਰ ਚਾਹੀਦੇ ਵੀ ਹੁੰਦੇ ਸਾਡੇ ਕੋਲੋਂ, ਐਨੀ ਟਾਈਮ ਜੀ ਸਦਕੇ ਮੋਸਟ ਵੈਲਕਮ। ਇੰਸਟਾਗ੍ਰਾਮ ਪੰਜਾਬੀ ਲਹਿਰਾ ਪੇਜ ਦਾ ਨੰਬਰ ਲੈ ਲਿਆ ਕਰੋ 1728। ਹਾਂਜੀ ਵੈਲਕਮ।
2: ਹਾਂ ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਚਾਲ?
1: ਵਧੀਆ ਵੀਰੇ, ਕੀ ਬਣਦਾ? ਤੁਹਾਡੀ ਆਵਾਜ਼ ਕੱਟ ਗਈ ਹੈ। ਹੈਲੋ,
2: ਰੇਡੀਓ ਚੱਲਦਾ ਨਾ, ਤੁਸੀਂ ਗੱਲਾਂ ਕਰਦੇ ਹੋ, ਜੀ ਲੱਗਿਆ ਰਹਿੰਦਾ, ਜਿਆਦਾ ਅੱਗੇ ਤੱਕ ਬੋਰ ਹੋ
1: ਜਾਈਦਾ। ਵੀ ਯਾਰ ਜਦੋਂ ਮੈਂ ਕਿਤੇ ਵਾਕ ਤੇ ਹੁੰਦਾ ਨਾ, ਮੈਨੂੰ ਹੁੰਦਾ ਕਿ ਹੈਡਫੋਨ ਲਾ ਲਓ ਤੇ ਕੁਛ ਨਾ ਕੁਛ ਸੁਣਦੇ ਜਾਓ।
2: ਨਹੀਂ, ਗਾਣਿਆਂ ਨਾਲੋਂ ਇਹ ਜ਼ਿਆਦਾ ਵਧੀਆ ਵੀਰੇ, ਕਿਉਰਿਓਸਿਟੀ ਜੀ ਬਣੀ ਰਹਿੰਦੀ ਹੈ ਤੇ ਹੈਵੀ ਜਿਹਾ ਨਹੀਂ ਲੱਗਦਾ ਗਾਣੇ ਨਾਲ, ਕਈ ਵਾਰ ਬੰਦਾ
1: ਥੱਕ ਜਾਂਦਾ। ਨਹੀਂ, ਗਾਣੇ ਗੁਣੇ ਦੇਖਿਆ ਗਾਣੇ, ਚਲੋ ਉਹਨੇ ਕਾਪਾ ਚਲਾ ਦਿੰਦੇ ਆ ਕਿ ਨਹੀਂ?
2: ਹਾਂਜੀ, ਜਿੰਨੇ ਕਿ ਰਿਕੁਆਇਰਡ ਨੇ।
1: ਹਾਂ, ਵੈਰੀ ਗੁੱਡ, ਹੋਰ ਸੁਣਾਓ?
2: ਵਧੀਆ। ਮੈਂ ਵੀ ਇਹਦੇ ਬਾਰੇ ਕਹਿਣਾ ਸੀ ਨਾ, ਜਦੋਂ ਬਹੁਤ ਪੁਰਾਣਾ ਟਾਈਮ ਹੁੰਦਾ ਸੀ ਨਾ, ਜਦੋਂ ਛੋਟੇ ਸੀਗੇ, ਆਂਢ ਗੁਆਂਢ ਜਦੋਂ ਕਿਸੇ ਦੇ ਵਿਆਹ ਹੁੰਦਾ ਸੀ, ਅਸੀਂ ਜਾਂਦੇ ਸੀ ਕੰਮ ਕਰਾਉਂਦੇ ਸੀ, ਤਾਂ ਉਹ ਲੋਕ ਨਾ ਤੁਹਾਨੂੰ ਵੈਸੇ ਆਨਰ ਕਰ ਲਏ ਸੀ, ਤਾਂ ਉੱਥੇ ਜਿਵੇਂ ਖਾਣਾ ਸਾਰੀ ਸਾਰੇ ਉੱਤੇ ਹੁੰਦੇ ਸੀਗੇ, ਤੇ ਉਹ ਆਪ ਹੀ ਖਾਣਾ ਦਿੰਦੇ, ਜਿਵੇਂ ਕੋਈ ਨਹੀਂ ਗਏ, ਜਿਵੇਂ ਦਾਦੀ ਮਾਂ ਨਹੀਂ ਗਏ, ਤੇ ਉਹਨਾਂ ਨੇ ਉਹਨਾਂ ਲਈ ਘਰੇ ਭੇਜਤਾ, ਕਿਉਂਕਿ ਸਾਰੇ ਜਣੇ ਸੀ ਉਹਨਾਂ ਦੀ ਹੈ। ਪਰ ਆਹ ਜਿਹੜਾ ਡੱਬਾ ਕਲਚਰ ਆਪਣੇ ਨੀ ਹੈਗਾ, ਏਦਾਂ ਦਾ ਕਦੇ ਵੀ ਨੀ ਹੋਇਆ। ਜਾਂ ਫਿਰ ਏਦਾਂ ਹੁੰਦਾ ਜਿੱਦਾਂ ਕਿਸੇ ਦੇ ਘਰ ਵਿਆਹ, ਆਪਾਂ ਉਹਨਾਂ ਨੇ ਦੁੱਧ ਭੇਜਤਾ, ਤੇ ਉਹ ਫਿਰ ਅੱਗੇ ਖਾਲੀ ਨੀ ਭੇਜਦੇ ਹੁੰਦੇ ਸੀ, ਉਹ ਚ ਜਲੇਬੀਆਂ ਜਾਂ ਕੁਛ ਏਦਾਂ ਲੱਡੂ ਖੁਰਮੇ ਪਾ ਕੇ ਭੇਜ ਦਿੰਦੇ, ਪਰ ਕਦੇ ਆਪ ਨੀ ਡੱਬਾ ਲੈ ਕੇ, ਨਾ ਆਪਾਂ ਕਦੇ ਏਦਾਂ ਨੀ, ਜਿਨ੍ਹਾਂ ਨਾਲ ਜਿਵੇਂ ਆਪਣੇ ਸ਼ਰੀਕੇ ਚ ਜਿਨ੍ਹਾਂ ਦਾ ਘਰ ਆ ਨਾ, ਬਿਕੋਜ਼ ਆਪਾਂ ਸਾਰੀ ਫੈਮਿਲੀ ਉਹਨਾਂ ਦੇ ਵਿਆਹ ਚ ਹੈਲਪ ਕਰਾਉਣ ਗਏ ਹੋਏ ਆ, ਉਹਨਾਂ ਨੂੰ ਐਜ਼ ਆ ਰਿਸਪੈਕਟ ਉਹਨਾਂ ਦੇ ਘਰ ਭੇਜਦੇ ਨੇ। ਉਹਦਾ ਵੀ ਰੀਜ਼ਨ ਆ ਵੀ ਕਿਉਂਕਿ ਆਪਾਂ ਤਾਂ ਉਹਨਾਂ ਦੇ ਕੰਮ ਕਰੀਏ, ਜੇ ਘਰੇ ਖਾਣਾ ਕਿਹਨੇ ਬਣਾਇਆ ਹੋਣਾ। ਅਦਰਵਾਈਜ਼ ਆਪਣੇ ਕੋਲ ਇੱਦਾਂ ਦਾ ਟ੍ਰੈਡੀਸ਼ਨ ਨੀ ਹੈਗਾ, ਉਹ ਹੋਰ ਲੋਕਾਂ ਨੂੰ ਇੱਦਾਂ ਭੇਜ ਦੇਈਦਾ, ਬਟ ਇੱਦਾਂ ਆਪਸ ਚ ਨਹੀਂ।
1: ਆਪਸ ਨਹੀਂ, ਠੀਕ ਹੈ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ ਤੇ ਇੰਜੋਏ ਯਰ ਵਾਕ।
2: ਥੈਂਕ ਯੂ ਜੀ, ਥੈਂਕ ਯੂ ਵੀਰੇ,
1: ਥੈਂਕ ਯੂ। 4677, ਹੈਲੋ ਜੀ,
3: ਬਸ ਇੱਕ ਗਾਣੇ ਦੀ ਡਿਮਾਂਡ ਸੀਗੀ।
1: ਦੱਸੋ ਸਰ।
3: ਪੀ ਗਿਆ ਗਾਣਾ ਜੀ, ਗੁਰਦਾਸ ਮਾਨ ਸਾਹਿਬ ਦਾ।
1: ਜਿਹੜੀ ਗੁਰਦਾਸ ਮਾਨ ਸਾਹਿਬ ਦੀ ਪਰਫੋਰਮੈਂਸ ਹੈ, ਉਹਦਾ ਵੀ ਕੋਈ ਮੇਲ ਨਹੀਂ, ਚਾਹੇ ਕਿਹੜਾ ਮਰਜ਼ੀ ਕਲਾਕਾਰ ਸਾਹਮਣੇ ਆ ਜਾਵੇ। ਨਹੀਂ, ਹੁਣ ਪਿਛਲੇ ਸਾਲ ਗੁਰਦਾਸ ਮਾਨ ਸਾਹਿਬ ਆ ਕੇ ਹਟੇ ਆ, ਤੇ ਚਲੋ ਸਾਨੂੰ ਸੀਗਾ, ਅਸੀਂ ਯਾਰ ਮਿੱਤਰ ਚਾਰ ਬੰਦੇ ਗਏ ਸੀ, ਕਿ ਠੀਕ ਹੈ ਵੀ ਹੁਣ ਏਜ ਹੋਈ ਹੋਈ ਆ, ਵੀ ਉਸ ਲੈਵਲ ਦੀ ਪਰਫੋਰਮੈਂਸ ਨਹੀਂ, ਪਰ ਚਲੋ ਐਜ਼ ਅ ਆਊਟ ਆਫ ਰਿਸਪੈਕਟ ਚੱਲਦੇ ਆ। ਅਸੀਂ ਗਏ ਯਾਰ, ਤੇ ਮੈਂ ਸੱਚੀ ਕਹਿੰਦਾ ਬੜੇ ਸ਼ੋਅ ਦੇਖੇ ਆ, ਤੇ ਨਵੇਂ ਮੁੰਡਿਆਂ ਨਾਲੋਂ ਵੀ ਕਿਤੇ ਵੱਧ ਐਨਰਜੀ ਸੀਗੀ ਗੁਰਦਾਸ ਮਾਨ ਸਾਹਿਬ 'ਚ। ਉਹਨਾਂ ਦੀ ਸ਼ੇਪ
3: ਦੇਖੋ ਨਾ, ਸ਼ੇਪ ਦੇਖ ਕੇ ਬੰਦਾ ਅੰਦਾਜ਼ਾ ਲਾ ਲੈਂਦਾ ਵੀ ਯਾਰ ਬੰਦਾ ਕੋਸ਼ਿਸ਼ ਕਰ ਰਿਹਾ ਹੈ ਨਾ, ਵੀ
1: ਬਿਲਕੁਲ ਬਿਲਕੁਲ ਨਹੀਂ, ਤੁਹਾਡੇ ਲਈ ਲਾਉਣੇ ਆ ਜ਼ਰੂਰ ਯਾਰ, ਬੜਾ ਵਧੀਆ ਗੀਤ ਹੈ। ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਗੀਤ ਸਿੰਘ ਦੀ ਵੀ ਲਾਉਣੇ ਆ, ਗੱਲਾਂ ਬਾਤ ਵੀ ਹੋ ਰਹੀਆਂ ਨੇ, ਤੇ ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ੇ ਤੇ ਲਾਓ ਯਾਰ ਗੇੜਾ, ਤੇ ਇਹਨਾਂ ਦੀਆਂ 30 ਲੋਕੇਸ਼ਨਾਂ ਨੇ। ਡੀਲ ਸੁਣੋ, 2 ਲਾਰਜ ਪੀਜ਼ੇ, 4-4 ਟੋਪਿੰਗ, 4 ਫ੍ਰੀ ਡਿਪਿੰਗ ਸਾਸ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40 ਚ ਸਾਰਾ ਕੁਛ। ਮਿਸਟਰ ਸਿੰਘ ਪੀਜ਼ਾ 905 504,000 ਇਹਨਾਂ ਦੀਆਂ ਬਰੈਂਪਟਨ ਦੇ ਵਿੱਚ ਜਿਹੜੀਆਂ ਲੋਕੇਸ਼ਨਾਂ ਨੇ ਨੌਰਥ ਪਾਰਕ, ਟੋਰਬਰਮ, ਕੁਈਨ ਮੈਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਓਰੈਂਡਾ, ਡਿਕਸੀ, ਮਕਵੀਨ, ਕੈਸਲਮੋਰ ਅਤੇ ਮਿਸੀਸਾਗਾ ਫਾਈਨੈਂਸ਼ੀਅਲ। ਬਾਕੀ ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਵੁੱਡਸਟਾਕ, ਵਿੰਡਜ਼ਰ, ਸਾਰੇ ਕਿਤੇ ਨੇ। ਸਟੋਨੀ ਕ੍ਰੀਕ, ਕੇਂਬਰਿਜ, ਆਸ਼ਵਾ। 905-500-4000 ਇੱਕੋ ਨੰਬਰ ਹੈ, 905-500-4000। ਜੀ 9496, ਹਾਂਜੀ 9496। ਹੈਲੋ, ਉਹ ਬੱਲੇ ਬੱਲੇ, ਹੋਰ ਤਾਂ ਪਤਾ ਸਰ, ਬਟ ਭਾਅ ਜੀ ਹੁਣੇ ਬੜੇ ਚਿਰ ਤੋਂ ਹੋਰ ਤੇ ਸੀਗੇ, ਸੋ ਮੇਰਾ ਜੀ ਵੀ ਨਹੀਂ ਕੱਟਦਾ ਕੱਟਣ ਨੂੰ, ਬਟ ਕੀ ਕਰੀਏ। ਚਲੋ ਭਾਅ ਜੀ ਦੁਬਾਰਾ ਤੋਂ ਕਰ ਲਿਓ ਕੋਈ ਨਾ, ਤੁਹਾਡੇ ਲਈ ਲਾਈਨ ਮੈਂ ਇੱਕ ਅਵੇਲੇਬਲ ਰੱਖ ਲੈਣਾ, ਅਤੇ ਤੁਸੀਂ ਜ਼ਰੂਰ ਦੁਬਾਰਾ ਤੋਂ ਕਰ ਲਿਓ ਫੋਨ। ਅਤੇ ਪੀ ਗਿਆ ਮੈਂ ਪੀ ਗਿਆ, ਉਹ ਵਾਹ ਬੇ ਵਾਹ, ਮਾਨ ਸਾਹਿਬ ਨਹੀਂ ਰੀਸਾਂ ਥੋੜੀਆਂ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ, ਆਪਣੀ ਮਨਪਸੰਦ ਦੀ ਟੌਪ ਦੀ ਕਿਚਨ ਰੈਡੀ ਕਰਾਉਣੀ ਹੈ, ਨਿਊ ਹਾਈਟਸ ਕਿਚਨ, ਜਸਪਾਲ ਜੀ ਨੂੰ ਫੋਨ ਕਰ ਲਓ, 416-859-1920 New Heights Kitchen, Dream Kitchen, Countertop, Vanities, TV ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ। ਨਿਊ ਹਾਈਟਸ ਕਿਚਨ ਨੂੰ ਯਾਦ ਤੁਸੀਂ ਰੱਖੋ।

ਆਤਾ ਯਾਰ ਅਮੇਜ਼ਿੰਗ। ਕਈ ਵਾਰ ਨਾ ਰੀਮਿਕਸਿਸ ਜਦੋਂ ਨਾ ਕੋਈ ਨਵਾਂ ਗੀਤ ਹੈ ਉਹਨੂੰ ਰੀਮਿਕਸ ਕੀਤਾ ਜਾਂਦਾ ਆਪਾਂ ਕਿਤੇ ਨਾ ਕਿਤੇ ਕਹਿ ਦਿੰਦੇ ਕਿ ਨਹੀਂ ਯਾਰ ਉਹ ਗੱਲ ਜੀ ਨਹੀਂ ਬਣੀ ਬੜੀ ਸੁਣੋ ਕਿਆ ਰੀਮਿਕਸ। ਅੱਛਾ ਇਹਨਾਂ ਨੇ ਮੁੰਡੇ ਨੇ ਮੁੰਡੇ ਦਾ ਨਾਮ ਹੈ ਸਰਬ ਸਰਬ ਨੇ ਅੱਛਾ ਹਰਭਜਨ ਮਾਨ ਜੀ ਦਾ ਵੀ ਗੀਤ ਰੀਮਿਕਸ ਕੀਤਾ ਸੁਣੀ ਦੋ।

0: 2558 हेलो
1: हेलो
0: जी वेलकम
1: डॉक्टर
0: क्लीनिक वाले का जी नंबर है 437
1: हाँ जी
0: 688
1: हाँ जी
0: 7750
1: ठीक है थैंक यू भाई
0: कोई गल नहीं सर नो प्रॉब्लम सो डॉक्ट क्लीन करा लो टाइम सर करा लो 437-688-7750 सो जरूर जरूर जरूर तुसी कॉल करो तो थोड़े लिए डॉक्ट क्लीनिंग अवेलेबल एट अ वेरी वेरी वेरी रीजनेबल रेट सो प्रोग्राम पंजाबी लहरा 905-673-3337 अपना एक एक फोन नंबर है 9056733337 मैं अपडेट करता कि गलबात अज हो रही है कुछ एक सज्जन मित्र लेट जुड़े होंगे कोई गल नहीं फिक्र ना करो जी करते हैं सारे नू अपडेट एंड थोनू भी विच नाल शामिल कर दो पहला लै चली थोनू असी ब्रैम्पटन क्रेमेटोरियम साढ़े नाल जुड़ चुके ने हरजिंदर जी फ्यूनरल थोड़ा भी होना मेरा भी होना जिहड़ा भी इंसान हुंदा सारे दे हुंदे आ ते थोड़े फ्यूनरल दी हुण प्री प्लैनिंग तुसी कर सकते हो जिउंदे जी क्यों करनी चाहीदी है किनू फायदा सारी जानकारी हरजिंदर जी देणगे हरजिंदर जी वेलकम
2: हाँ जी सत श्रीकाल जी थैंक यू जी तुहाडे सारे प्यारे लिसनर्स नूं प्यार भरी सत्कार नाल सत श्री अकाल नमस्कार गुड ईवनिंग प्री प्लानिंग बारे तुसी गल कीती है इह बड़ा एक सिंपल जिहा और मैं कहांगा एक बड़ा इंपोर्टेंट डिसीजन है साडे लाइफ दा कि इहदे विच जिहड़ा खर्चा चाहे वह 10 साल 20 साल बाद भी किसी नूं लोड़ पैंदा है पर अज दे प्राइसिस जिहड़े ने उह लॉक हो जाणगे सो मेन तां इक फाइनैंशियल बेनीफिट है ਤੇ ਦੂਸਰਾ ਆਪਣੀਆਂ ਵਿਸ਼ਿਸ ਅਸੀਂ ਰਿਕਾਰਡ ਕਰਾ ਲੈਣੇ ਆ ਪ੍ਰੀ ਪਲੈਨਿੰਗ ਦੇ ਵਿੱਚ ਮੇਜਰ ਕੋਸਟ ਹੁੰਦੀ ਹੈ ਜੀ ਇਹਦੇ ਵਿੱਚ ਵਿਜ਼ਿਟੇਸ਼ਨ ਦੀ ਜਿਹਦੇ ਅੰਦਰ ਕਈ ਤਰ੍ਹਾਂ ਦੀਆਂ ਸਰਵਿਸਿਜ਼ ਸਾਡਾ ਬ੍ਰੈਂਪਟਨ ਕ੍ਰੇਮੇਟੋਰੀਅਮ ਪ੍ਰੋਵਾਈਡ ਕਰਦਾ ਤੇ ਨਾਲ ਹੀ ਕੈਸਕਿਟ ਦੀ ਕੋਸਟ ਹੁੰਦੀ ਹੈ ਇਹ ਦੋ ਮੇਜਰ ਕੋਸਟ ਟੋਟਲ ਕੋਸਟ ਦੇ ਵਿੱਚ ਜਿਹੜੀਆਂ ਕੰਟਰੀਬਿਊਟਰੀ ਹਨ ਉਹ ਲੌਕ ਹੋ ਜਾਂਦੀਆਂ ਤੇ 20 ਸਾਲ ਬਾਅਦ 50 ਸਾਲ ਬਾਅਦ ਵੀ ਪ੍ਰਾਈਸ ਨਹੀਂ ਵਧੇਗੀ ਔਰ ਫਿਰ ਦੂਸਰੀ ਗੱਲ ਇੰਪੋਰਟੈਂਟ ਕਿ ਵਿਸ਼ਿਜ਼ ਰਿਕਾਰਡ ਹੋ ਗਈਆਂ ਔਰ ਇਹ ਪੈਸਾ ਇਕੱਠਾ ਨਹੀਂ ਦੇਣਾ ਇਟ ਕੈਨ ਬੀ ਪੇਡ ਇਨ 1 year 2 year 3 year even 5 years ਦੇ ਵਿੱਚ ਵੀ ਥੋੜਾ ਥੋੜਾ ਕਰਕੇ ਦਿੱਤਾ ਜਾ ਸਕਦਾ ਤੇ ਪਹਿਲੇ ਸਾਲ ਅਗਰ 1 ਸਾਲ ਵਿੱਚ ਹੀ ਕੋਈ ਜਮ੍ਹਾਂ ਕਰਾਉਂਦਾ ਹੈ ਤਾਂ ਕੋਈ ਇੰਟਰਸਟ ਨਹੀਂ ਹੈ ਲੇਟਰ ਔਨ 2-3 ਸਾਲ ਦੇ ਵਿੱਚ ਇੰਟਰਸਟ ਐਲੀਮੈਂਟ ਐਡ ਹੋ ਜਾਂਦਾ ਇਹਦੇ ਨਾਲ ਇੱਕ ਇੰਸ਼ੋਰੈਂਸ ਪਾਲਿਸੀ ਵੀ ਅਵੇਲੇਬਲ ਹੈ ਏਜ ਤੇ ਡਿਪੈਂਡ ਕਰਦੀ ਹੈ ਕੋਈ ਮੈਡੀਕਲ ਟੈਸਟ ਨਹੀਂ ਹੈ ਹੈਲਥ ਕੁਐਸਚਨਸ ਦੇ ਬੇਸ ਤੇ ਅਪਰੂਵ ਹੋ ਜਾਂਦੀ ਹੈ ਔਰ ਉਹ 5-10-15-20 ਸਾਲ ਲਈ ਡਿਪੈਂਡਿੰਗ ਅਪੋਨ ਦਾ ਏਜ ਆਫ ਪਾਲਿਸੀ ਹੋਲਡਰ ਉਹਦੇ ਮੁਤਾਬਿਕ ਇਹ ਪਾਲਿਸੀ ਵੀ ਮਿਲ ਸਕਦੀ ਆ ਸੋ ਇਹਦੇ ਲਈ ਸਾਡੇ ਨਾਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਬੜੇ ਸਤਿਕਾਰ ਦੇ ਨਾਲ ਅਸੀਂ ਸਮਝਾ ਦਿੰਦੇ ਹਾਂ ਸਾਰੀ ਗੱਲ ਜਿਸ ਨਾਲ ਆਪਣੀ ਫੈਮਿਲੀ ਨਾਲ ਕੋਈ ਡਿਸਕਸ ਕਰਕੇ ਤੇ ਇਹ ਪ੍ਰੀ ਪਲੈਨਿੰਗ ਵਾਲਾ ਡਿਸੀਜਨ ਲੈ ਸਕਦਾ ਸੋ ਇਹਦੇ ਲਈ ਮੈਂ ਇਹ ਵੀ ਕਹਾਂਗਾ ਕਿ ਇੱਕ ਟਰੈਵਲ ਇੰਸ਼ੋਰੈਂਸ ਹੈ ਕਿ ਨੋਰਮਲੀ ਅਸੀਂ ਇੰਡੀਆ ਜਾਂਦੇ ਹਾਂ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਅਸੀਂ ਵੈਕੇਸ਼ਨ ਤੇ ਗਏ ਹਾਂ ਬਿਜ਼ਨਸ ਟ੍ਰਿਪ ਤੇ ਗਏ ਹਾਂ ਕਿਸੇ ਹੋਰ ਇੰਪੋਰਟੈਂਟ ਕੰਮ ਲਈ ਗਏ ਹਾਂ ਤੇ ਅਸੀਂ ਉੱਥੇ ਮਾਲਕ ਨਾ ਕਰੇ ਕਿਸੇ ਨਾਲ ਕੋਈ ਮਿਸਹੈਪ ਹੋ ਜਾਂਦਾ ਹੈ ਤਾਂ ਉੱਥੋਂ ਵਾਪਸ ਲਿਆਉਣ ਦਾ ਬਾਡੀ ਨੂੰ ਅੱਜ ਦੀ ਰੇਟ 'ਚ ਖਰਚਾ $8-10,000 ਹੈ ਜਿਹੜਾ ਕਿ ਇੱਕ $595 ਦੀ ਵਨ ਟਾਈਮ ਪੇਮੈਂਟ ਦੇ ਨਾਲ ਉਹ ਸਾਰਾ ਖਰਚਾ ਕਵਰ ਹੋ ਜਾਂਦਾ ਔਰ ਇੱਕ ਸਾਥੀ ਦੇ ਵੀ ਫੈਮਿਲੀ ਮੈਂਬਰ ਦੇ ਵੀ ਨਾਲ ਲਿਆਉਣ ਦਾ ਖਰਚਾ ਪਲੱਸ ਕੋਈ ਕਿਸੇ ਦਾ ਫੈਮਿਲੀ ਪੈਟ ਹੈ ਉਹ ਵੀ ਲਿਆਉਣ ਦਾ ਖਰਚਾ ਜਿਹੜਾ ਉਹ ਵੀ ਇਸ ਪਾਲਿਸੀ ਦੇ ਅੰਡਰ ਜੋ ਵਨ ਟਾਈਮ ਪੇਮੈਂਟ ਹੈ $595 ਦੀ ਇਹ ਪ੍ਰੀ ਪਲੈਨਿੰਗ ਦੇ ਨਾਲ ਐਜ਼ ਏ ਰਾਈਡਰ ਵੀ ਲਈ ਜਾ ਸਕਦੀ ਹੈ ਤਾਂ ਉਹ ਮੰਥਲੀ ਬਹੁਤ ਥੋੜੇ ਜਿਹੇ $5-10 ਐਡ ਆਨ ਹੋ ਕੇ ਤੇ ਇਹ ਇੱਕ ਤਰ੍ਹਾਂ ਦਾ ਰਾਈਡਰ ਮਿਲ ਜਾਂਦਾ ਸੋ ਇਸ ਲਈ ਅਸੀਂ ਰਿਕੁਐਸਟ ਅੱਗੇ ਵੀ ਤੁਹਾਡੇ ਲਿਸਨਰਸ ਨੂੰ ਕੀਤੀ ਹੈ ਕਿ ਸਾਨੂੰ ਬੈਠ ਕੇ ਕਿਸੇ ਟਾਈਮ ਵੀ ਅਪਾਇੰਟਮੈਂਟ ਲੈ ਸਕਦੇ ਹੋ ਬ੍ਰੈਂਪਟਨ ਕ੍ਰੇਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਜਿਹੜਾ ਬ੍ਰੈਂਪਟਨ ਏਜੈਕਸ ਔਰ ਹੁਣ ਬਰਲਿੰਗਟਨ ਵਿੱਚ ਵੀ ਸਾਡੀ ਇੱਕ ਬ੍ਰਾਂਚ ਆ ਰਹੀ ਹੈ ਤਿੰਨੋਂ ਜਗ੍ਹਾ ਇਹ ਕੰਟਰੈਕਟ ਜਿਹੜੇ ਉਹ ਵੈਲਿਡ ਹੋਣਗੇ ਐਕਸੈਪਟੇਬਲ ਹੋਣਗੇ ਤੇ ਇਸਦਾ ਜਿਹੜਾ ਪੈਸਾ ਵੀ ਹੈ ਮੈਂ ਇਹ ਵੀ ਦੱਸ ਦਿਆਂ ਕਿ ਇਹ ਕ੍ਰੇਮੇਟੋਰੀਅਮ ਕੋਲ ਨਹੀਂ ਜਮ੍ਹਾਂ ਹੁੰਦਾ ਕਿਉਂਕਿ ਸਾਨੂੰ ਬਹੁਤ ਸਾਰੇ ਲਿਸਨਰਸ ਫੋਨ ਕਰਕੇ ਪੁੱਛਦੇ ਹਨ ਕਿ ਹੂ ਵਿਲ ਟੇਕ ਕੇਅਰ ਆਫ ਦਾ ਮਨੀ, ਸਾਡੀ ਮਨੀ ਸਿਕਿਓਰਡ ਕਿਸ ਤਰ੍ਹਾਂ, ਤਾਂ ਉਹਦੇ ਲਈ ਅਸੀਂ ਦੱਸ ਦਈਏ ਕਿ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਕੰਪਨੀ ਜਮਾ ਹੁੰਦਾ ਜਿੱਥੇ ਫੁੱਲੀ ਸਿਕਿਓਰਡ ਹੈ ਅਸ਼ੋਰੈਂਸ ਤੋਂ ਹਰ ਇੰਸ਼ੋਰੈਂਸ ਕੰਪਨੀ ਦੇ ਪਾਲਿਸੀ ਹੋਲਡਰ ਦੀ 1 ਲੱਖ ਤੱਕ ਦੀ ਪਾਲਿਸੀ ਗਰੰਟਿਡ ਹੁੰਦੀ ਹੈ, ਨੋ ਵਰੀ, ਸਿਕਿਓਰਡ ਹੈ ਮਨੀ, ਤੇ ਲੋੜ ਪੈਣ ਤੇ ਫੈਮਿਲੀ ਕੈਨ ਸੈਲੀਬ੍ਰੇਟ ਦਾ ਲਾਈਫ, ਤੇ ਇਹ ਪੈਸਾ ਡਾਇਰੈਕਟ ਜਿਹੜਾ ਉਹ ਕੰਪਨੀ ਤੋਂ ਕ੍ਰੈਮੇਟੋਰੀਅਮ ਨੂੰ ਆ ਜਾਂਦਾ ਹੈ। ਮੈਂ ਫਿਰ ਕਹਾਂਗਾ ਕਿ ਇਸ ਲਈ ਬੈਠ ਕੇ ਮੀਟਿੰਗ, ਸਾਰੇ ਆਪਸ਼ਨ ਡਿਸਕਸ ਕੀਤੇ ਜਾ ਸਕਦੇ। 905-458-2222 ਮੇਰਾ ਪਰਸਨਲ ਨੰਬਰ, 4376737555। ਹੈਲੋ ਹੈਲੋ, ਹਾਂਜੀ ਸੁਣ ਪਾ ਰਹੇ ਜੀ? ਹੈਲੋ, ਐਮ ਆਈ ਆਡੀਓਬਲ? ਹੈਲੋ, ਹਾਂਜੀ ਹੈਲੋ ਹੈਲੋ ਹੈਲੋ
0: ਵੈਰੀ ਗੁੱਡ ਸਰ, ਥੈਂਕ ਯੂ ਸੋ ਮਚ। ਤੇ ਤੁਸੀਂ ਜ਼ਰੂਰ ਹਰਜਿੰਦਰ ਜੀ ਅਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਟੀਮ ਨਾਲ ਸੰਪਰਕ ਕਰੋ, ਇਟਸ ਬਹੁਤ ਹੀ ਪ੍ਰੋਫੈਸ਼ਨਲ ਟੀਮ ਹੈ। ਨੰਬਰ ਹੈ 905-458-2222, 905-458-2222, ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਇੱਕ ਸੈਕਿੰਡ, ਹਰਜਿੰਦਰ ਜੀ ਨੂੰ ਪੁੱਛੀਏ। ਹਰਜਿੰਦਰ ਜੀ, ਕਾਲ ਤੁਹਾਡੀ ਡਿਸਕਨੈਕਟ ਹੋ ਗਈ ਸੀ ਜੀ?
2: ਮੈਂ ਵੀ ਬੋਲ ਰਿਹਾ ਸਾਂ ਔਰ ਮੈਨੂੰ ਜਦੋਂ ਮੈਂ ਬਾਅਦ ਵਿੱਚ ਕਿਹਾ ਤਾਂ ਡਿਸਕਨੈਕਟ ਲੱਗ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਜਿੱਥੋਂ ਵੀ ਤੁਸੀਂ, ਮੈਂ ਵੀ ਥੋੜ੍ਹਾ ਦੇਖਿਆ, ਮੈਂ ਕਿ ਯਾਰ ਬੰਦ ਹੀ ਹੋ ਗਿਆ ਅਚਾਨਕ। ਹਾਂਜੀ, ਕੀ ਕਹਿ ਰਹੇ ਸੀ? ਥੋੜ੍ਹਾ ਐਂਡ ਆਫ ਕਰ ਦੋ। ਹਾਂਜੀ
2: ਹਾਂਜੀ, ਪਲੀਜ਼ ਮੈਂ ਬਰੀਫ ਕਰ ਦੇਣਾ ਕਿ ਪ੍ਰੀ ਪਲੈਨਿੰਗ ਦੇ ਵਾਸਤੇ ਸਾਡੇ ਨਾਲ ਬੈਠ ਕੇ ਮੀਟਿੰਗ ਕਰ ਸਕਦੇ, ਇਹਦੀਆਂ ਪੂਰੀਆਂ ਆਪਸ਼ਨਸ ਕਿ ਪੈਸਾ ਕਿੱਥੇ ਜਮ੍ਹਾਂ ਹੁੰਦਾ ਹੈ। ਸਾਡਾ ਕਲਾਇੰਟ ਜਾਣਨਾ ਚਾਹੁੰਦੇ ਨੇ ਵੀ ਸਾਡਾ ਪੈਸਾ ਸਿਕਿਓਰਡ ਹੈ। ਯੈਸ, ਇਟ ਇਜ਼ ਵੈਲ ਸਿਕਿਓਰਡ। ਇਹ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਗੌਰਮੈਂਟ ਰੈਗੂਲੇਟਡ ਹੁੰਦੀ ਹੈ, ਉਹਦੇ ਵਿੱਚ ਜਮ੍ਹਾਂ ਹੁੰਦਾ, ਉੱਥੇ ਗਰੋ ਕਰਦਾ ਰਹਿੰਦਾ ਹੈ। ਲੋਡ ਪੈਣ ਤੇ ਫੈਮਿਲੀ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਡਾਇਰੈਕਟ ਮਨੀ ਜਿਹੜੀ ਹੈ ਉਹ ਡਾਲਰ ਮਨੀ ਕ੍ਰੈਮੇਟੋਰੀਅਮ ਨੂੰ ਆ ਜਾਂਦੀ ਹੈ। ਫੈਮਿਲੀ ਲੋਡ ਪੈਣ ਤੇ ਆਪਣੇ ਲਵਡ ਵੰਸ ਦੀ ਲਾਈਫ ਨੂੰ ਸੈਲੀਬ੍ਰੇਟ ਕਰ ਸਕਦੇ ਹਨ, ਰਾਦਰ ਕਿ ਉਸ ਟਾਈਮ ਫਾਈਨੈਂਸ਼ੀਅਲ ਬਰਡਨ ਬੀਅਰ ਕਰਨ। ਸੋ ਪ੍ਰੀ ਪਲੈਨਿੰਗ ਇੱਕ ਬੜਾ ਜ਼ਰੂਰੀ ਫੈਸਲਾ ਮੈਂ ਕਹਾਂਗਾ ਔਰ ਵਾਈਸ ਡਿਸੀਜਨ ਹੈ। ਇਹਦੇ ਬਾਰੇ ਜੋ ਵੀ ਸਮਝਣਾ ਚਾਹੇ ਉਸ ਨੂੰ ਅਸੀਂ ਵੈਲਕਮ ਕਰਦੇ ਹਾਂ। ਔਰ ਟਰੈਵਲ ਪਲਾਨ ਵੀ ਮੈਂ ਗੱਲ ਕੀਤੀ ਸੀ ਪਰ ਸ਼ਾਇਦ ਡਿਸਕਨੈਕਟ ਹੋ ਗਿਆ ਸੀ ਕਾਲ। ਤੋ ਟਰੈਵਲ ਪਲਾਨ, ਅਸੀਂ ਟਰੈਵਲ ਕਰਦੇ ਹਾਂ ਆਲ ਓਵਰ ਦਾ ਵਰਲਡ, ਚਾਹੇ ਬਿਜ਼ਨਸ ਟ੍ਰਿਪ ਹੋਏ, ਆਪਣੇ ਬੈਕ ਹੋਮ ਜਾਈਏ ਇੰਡੀਆ, ਤੇ ਕਿਸੇ ਨਾਲ ਕੋਈ ਉੱਥੇ ਮਿਸ ਐਪ ਹੋ ਜਾਏ ਤਾਂ ਬਾਡੀ ਨੂੰ ਲਿਆਉਣ ਦਾ ਅੱਜ ਦੀ ਡੇਟ ਵਿੱਚ ਖਰਚਾ 8 ਤੋਂ 10
0: ਤੇ
2: ਉਹ ਕਵਰ ਹੋ ਜਾਂਦਾ ਹੈ ਇੱਕ $595 ਦੀ ਪਾਲਿਸੀ ਦੇ ਨਾਲ। ਵਨ ਟਾਈਮ ਪੇਮੈਂਟ ਹੈ ਔਰ ਦੈਟ ਕੈਨ ਬੀ ਟੇਕਨ ਐਜ਼ ਅ ਰਾਈਡਰ ਵਿਦ ਪ੍ਰੀ ਪਲੈਨਿੰਗ, ਜਿਹਦੇ ਵਿੱਚ $5-10 ਮੰਥਲੀ ਖਰਚਾ ਆ ਜਾਂਦਾ ਹੈ। ਸੋ ਇੰਸ਼ੋਰੈਂਸ ਆਪਸ਼ਨਸ ਵੀ ਅਵੇਲੇਬਲ ਹਨ, ਲੌਂਗ ਟਰਮ ਪੇਮੈਂਟਸ ਵੀ 1-2-3-4-5 ਸਾਲ ਵਿੱਚ ਵੀ ਪੇਮੈਂਟ ਕੀਤੀ ਜਾ ਸਕਦੀ ਹੈ ਵਿਦਆਊਟ ਪਿੰਚ ਔਨ ਦਾ ਪੋਕਟ।
0: ਬਹੁਤ ਸ਼ੁਕਰੀਆ ਸਰ।
2: ਇਸ ਲਈ ਹਾਂਜੀ,
0: ਨੰਬਰ ਹੈ 905-458-2222, 905-458-2222, 905-458-2222। ਬਹੁਤ ਸ਼ੁਕਰੀਆ ਸਰ, ਥੈਂਕ ਯੂ, ਥੈਂਕ ਯੂ ਜੀ। 3407, ਹਾਂਜੀ
3: ਹੈਲੋ,
0: ਕੀ ਬਾਤ ਹੈ ਜੀ, ਕਿਵੇਂ ਹੋ? ਸਤਿ ਸ੍ਰੀ ਅਕਾਲ ਜੀ, ਵੈਲਕਮ।
3: ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਠੀਕ ਠਾਕ ਹੋ?
0: ਬਹੁਤ ਵਧੀਆ ਜੀ। ਮੱਖਣ ਬਰਾੜ ਸਾਹਿਬ ਕਿਵੇਂ ਹੋ?
3: ਬਿਲਕੁਲ ਠੀਕ ਹੈ। ਕਹਿੰਦਾ ਮਾਲੀ ਜਿੰਨਾ ਮਰਜ਼ੀ ਜ਼ਾਲਮ ਹੋ ਜਾਵੇ, ਹੱਥੀ ਲਾਏ ਬਾਗ ਉਜਾੜੇ ਨਹੀਂ ਜਾਂਦੇ, ਦੁੱਖੜੇ ਸੁਣਨ ਵਾਲਾ ਕੋਈ ਆਪਣਾ ਚਾਹੀਦਾ, ਗੈਰਾਂ ਸਾਹਵੇਂ ਦੁੱਖ ਖਿਲਾਰੇ ਨਹੀਂ ਜਾਂਦੇ।
0: ਕਿਆ ਬਾਤ ਹੈ।
3: ਦੁਸ਼ਮਣ ਕਰਜੇ ਵਾਰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਆਪਣੇ ਲਾਜਣ ਫੱਟ ਸਹਾਰੇ ਨਹੀਂ ਜਾਂਦੇ। ਮੱਖਣ ਬਰਾੜਾ ਮੰਨ ਲਾ ਗੱਲ ਬਜ਼ੁਰਗਾਂ ਦੀ, ਨਿੰਮ ਦੇ ਉੱਤੇ ਕਦੇ ਕਰੇਲੇ ਚਾੜੇ ਨਹੀਂ
0: ਜਾਂਦੇ। ਕਿਆ ਬਾਤ ਹੈ, ਕਿਆ ਬਾਤ ਹੈ।
3: ਹਾਂਜੀ, ਸਾਨੂੰ ਕੰਮ ਕਰਨ ਵਾਸਤੇ ਬੰਦੇ ਚਾਹੀਦੇ, ਜੇ ਕਿਸੇ ਨੇ ਮੁੰਡੇ ਵਿਹਲੇ ਫਿਰਦੇ, ਕੋਈ ਬੰਦਾ ਵਿਹਲਾ ਫਿਰਦਾ ਤੇ ਫੋਨ ਕਰ ਸਕਦਾ ਮੈਨੂੰ 647-883-3407।
0: ਦੱਸ ਵੀ ਦਿਓ ਵੀ ਹੁਣ ਕਈ ਨਵੇਂ ਮਿੱਤਰ ਸੱਜਣ ਨੇ, ਸੋ ਟੈਂਟ ਦੇ ਕੰਮ ਲਈ ਚਾਹੀਦੇ ਨਾ ਆਪਣੇ ਬੰਦੇ।
3: ਹਾਂਜੀ ਹਾਂਜੀ, ਟੈਂਟ ਵਾਸਤੇ।
0: ਸੋ ਟੈਂਟ ਟੇਬਲ ਚੇਰਾ ਲਈ, ਜੇ ਤੁਸੀਂ ਦੇਖੋ ਜੋਬ ਲੱਭ ਰਹੇ ਹੋ, ਵਿਹਲੇ ਬੈਠੇ ਹੋ, ਤੁਸੀਂ ਟੈਂਟ ਇੰਸਟਾਲ ਕਰਨੇ ਆ ਤੇ ਲਾਉਣੇ ਨੇ ਤੇ ਬਾਕੀ ਚੇਅਰਾਂ ਚੂਰਾਂ ਟੇਬਲਾਂ ਹੁੰਦੀਆਂ ਉਹ ਚੱਕਣੀਆਂ ਨੇ। ਸੋ ਬੰਦੇ ਚਾਹੀਦੇ ਨੇ ਬਈ ਕੰਮ ਲਈ 647-883-7 ਵਿਹਲੇ ਬੈਠੇ ਹੋ, ਕਮਾਓ ਡਾਲਰ ਤੇ ਕੰਮ ਕਰੋ। 6478833407 ਬਰਾੜ ਸਾਹਿਬ ਬਹੁਤ ਸ਼ੁਕਰੀਆ।
3: ਥੈਂਕ ਯੂ ਨਬੀ,
0: ਥੈਂਕ ਯੂ ਜੀ, ਥੈਂਕ ਯੂ। ਵਧੀਆ ਕੰਮ ਹੈ ਯਾਰ, ਨਾਲੇ ਡਾਲਰ ਕਮਾਓ ਨਾਲੇ ਮੱਖਣ ਬਰਾੜ ਸਾਹਿਬ ਕੋਲੋਂ ਤੁਸੀਂ ਗੀਤ ਸੰਗੀਤ ਵੀ ਸੁਣੋ। 647-883-3407 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਨੰਬਰ ਹੈ ਆਪਣਾ 9056733337। ਇੱਕ ਮੈਂ ਤੁਹਾਨੂੰ ਗਿੱਲ ਫਾਰਮ ਦੀ ਜਾਣਕਾਰੀ ਦੇ ਦੇਵਾਂ ਯਾਰ। ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਕਿਉਂਕਿ ਗਿੱਲ ਫਾਰਮ ਤੇ ਰੋਜ਼ ਫਰੈਸ਼ ਸਬਜ਼ੀ ਇਹ ਪਿੱਕ ਕਰਦੇ ਆ। ਫਰੈਸ਼ ਸਬਜ਼ੀਆਂ, ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਬਹੁਤ ਸਾਰੀਆਂ ਸਬਜ਼ੀਆਂ ਨੇ, ਜਾਓ ਤੇ ਇੰਜੋਏ ਕਰੋ। ਇਹ ਰੋਜ਼ ਫਰੈਸ਼ ਉੱਥੇ ਪਿੱਕ ਕਰਦੇ ਨੇ ਤੇ 14085 ਡਿਕਸੀ ਰੋਡ ਡਿਕਸੀ ਕਿੰਗ ਤੇ ਨੇ ਗਿੱਲ ਫਾਰਮ। 14085 ਡਿਕਸੀ ਰੋਡ ਤੇ ਤੁਸੀਂ ਇਹ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਗਾਓ ਐਟ ਵਨ ਐਂਡ ਓਨਲੀ ਗਿੱਲ ਫਾਰਮ। ਤੇ ਤੁਹਾਨੂੰ ਜਾਣਕਾਰੀ ਦੇ ਦਈਏ ਜੇ ਤੁਸੀਂ ਕੋਈ ਵੀ ਵਿਆਹ ਸ਼ਾਦੀ ਦਾ ਫੰਕਸ਼ਨ ਰੱਖਿਆ ਤਾਂ ਟੈਂਟ ਟੇਬਲ ਚੇਅਰਾਂ ਬਹੁਤ ਜ਼ਰੂਰੀ ਨੇ। ਟੈਂਟ ਤੋਂ ਬਿਨਾਂ ਤਾਂ ਪਤਾ ਹੀ ਨਹੀਂ ਲੱਗਦਾ ਯਾਰ ਵਿਆਹ ਵਾਲਾ ਘਰ ਕਿਹੜਾ ਕਿਹੜਾ ਨਹੀਂ। ਸੋ ਟੈਂਟ ਟੇਬਲ ਚੇਅਰਾਂ ਤੁਸੀਂ ਅਗਰ ਲਗਵਾਉਣੀ ਹੈ ਤਾਂ ਮੱਲੀ ਟੈਂਟ ਕੋਲ 10 ਬੰਦੇ 100 ਬੰਦੇ ਦੇ ਟੈਂਟ ਤੋਂ ਲੈ ਕੇ 1500 ਬੰਦੇ ਤੱਕ ਦੇ ਟੈਂਟ ਨੇ। ਸੋ ਮੱਲੀ ਟੈਂਟ 6479992569, ਇਹਨਾਂ ਕੋਲ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਬਾਰ ਸਾਰਾ ਕੁਝ ਹੈ। ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ 6479992569 ਮੱਲੀ ਟੈਂਟ। ਸੋ ਅਸੀਂ ਅੱਜ ਗੱਲ ਕਰ ਰਹੇ ਸੀ ਵਿਆਹ ਦੀ। ਇੱਕ ਮੁੰਡਾ ਕਿਸੇ ਵਿਆਹ ਤੇ ਗਿਆ, ਉਹਦੇ ਸੀਗਾ ਕਿਸੇ ਖਾਸ ਰਿਸ਼ਤੇਦਾਰ ਦਾ ਵਿਆਹ ਤੇ ਉਹ ਘਰੋਂ ਡੱਬਾ ਲੈ ਗਿਆ। ਘਰੋਂ ਡੱਬੇ ਲੈ ਕੇ ਤੇ ਖਾਣਾ ਪੀਣਾ ਜਿਹੜਾ ਵਾਧੂ ਦਾ ਸੀ ਡੱਬਿਆਂ 'ਚ ਪਾ ਕੇ ਘਰੇ ਲੈ ਗਿਆ। ਤੇ ਬੜੇ ਲੋਕਾਂ ਨੇ ਕਿਹਾ ਕਿ ਯਾਰ ਕਿੰਨੀ ਸ਼ਰਮ ਵਾਲੀ ਗੱਲ ਹੈ, ਡੱਬੇ ਲੈ ਕੇ ਜਾ ਰਹੇ ਹਾਂ। ਕਈ ਲੋਕ ਕਹਿੰਦੇ ਯਾਰ ਤੁਹਾਨੂੰ ਕੀ ਆ, ਜੇ ਉਹਦੇ ਰਿਸ਼ਤੇਦਾਰ ਨੂੰ ਨਹੀਂ ਕੋਈ ਤਕਲੀਫ, ਤੁਹਾਨੂੰ ਕੀ ਤਕਲੀਫ ਆ ਜੇ ਉਹ ਆਪਣਾ ਯੂਨੋ ਸਮਾਨ ਲੈ ਕੇ ਜਾ ਰਿਹਾ, ਜਿਹਦਾ ਫੰਕਸ਼ਨ ਹੈ ਉਹਨੂੰ ਤਕਲੀਫ ਹੋਣੀ ਚਾਹੀਦੀ ਆ। ਕਈ ਕਹਿੰਦੇ ਨਹੀਂ ਯਾਰ ਚੰਗਾ ਹੀ ਨਹੀਂ ਲੱਗਦਾ, ਤੁਸੀਂ ਕੋਟ ਪੈਂਟ ਟਰਾਈ ਲਾ ਕੇ ਕਿਸੇ ਫੰਕਸ਼ਨ 'ਤੇ ਜਾਂਦੇ ਹੋ ਅਤੇ ਆਪਣੇ ਖੁਦ ਦੇ ਡੱਬੇ ਨਾਲ ਲੈ ਕੇ ਜਾ ਰਹੇ ਹੋ ਅਤੇ ਫਿਰ ਤੁਸੀਂ ਉਹੀ ਖਾਣਾ ਪੀਣਾ ਘਰੇ ਲੈ ਕੇ ਜਾ ਰਹੇ ਹੋ। ਸਾਡੇ ਜ਼ਿਆਦਾਤਰ ਲਿਸਨਰਸ ਵੀ ਜਿਨ੍ਹਾਂ ਦੇ ਫੋਨ ਆਏ ਆ, ਜ਼ਿਆਦਾਤਰ ਲੋਕਾਂ ਨੇ ਕਿਹਾ ਨਵੀਂ ਯਾਰ ਗੱਲ ਗਲਤ ਹੈ, ਇੱਦਾਂ ਨਹੀਂ ਕਰਨਾ ਚਾਹੀਦਾ, ਚੰਗਾ ਨਹੀਂ ਲੱਗਦਾ। ਤੁਸੀਂ ਕਿਸੇ ਫੰਕਸ਼ਨ 'ਤੇ ਗਏ ਹੋ, ਚਲੋ ਕਿਸੇ ਦੇ ਘਰੇ ਗਏ ਹੋ ਉਹ ਵੱਖਰੀ ਗੱਲ ਹੈ, ਪਰ ਤੁਸੀਂ ਕਿਸੇ ਬੈਂਕੁਟ ਹਾਲ 'ਚ ਜਾ ਰਹੇ ਹੋ ਅਤੇ ਹਾਲ 'ਚ ਜਾ ਕੇ ਤੁਸੀਂ ਖਾਣਾ ਪੀਣਾ ਜਿਹੜਾ ਉਹ ਘਰੇ ਲੈ ਕੇ ਜਾ ਰਹੇ ਹੋ, ਇਹ ਗੱਲ ਠੀਕ ਨਹੀਂ ਹੈਗੀ। ਸੋ ਤੁਹਾਡਾ ਸਭ ਦਾ ਕੀ ਖਿਆਲ ਹੈ, ਮੈਂ ਇਹ ਪੁੱਛ ਰਿਹਾ ਸੀ। ਨੰਬਰ ਹੈ 905-673-3337 ਆਪਣਾ, 9056733337 9056733337 9056733337 ਜੀ 2865 ਹਾਂਜੀ
3: ਕੋਟ
0: ਪੈਂਟ ਹੀ ਪਾ ਲਿਆ ਪ੍ਰੋਫੈਸ਼ਨਲ ਬੰਦੇ ਬਣ ਗਏ ਤੇ ਫਿਰ ਗੱਲ ਤੁਹਾਨੂੰ ਵੀ ਲੱਗਦਾ ਵੀ ਠੀਕ ਨਹੀਂ ਲੱਗਦਾ ਹੈ।
3: ਮੱਖਣ
0: ਬਰਾੜ ਸਾਹਿਬ ਸੀਗੇ,
3: ਮੈਂ ਪਤਾ ਸੋਰੀ ਮੈਂ ਨਾ ਕਿਹੜੀ ਡਰੈਸ ਸਮਾਨ ਦਾ ਲੈਣ ਆਉਂਦਾ ਮਤਲਬ ਇੰਟਰੋ ਕਾ ਜੀ।
0: ਅੱਛਾ
3: ਤਾਂ ਨਹੀਂ ਮਤਲਬ ਸੁਣਿਆ ਗਿਆ। ਹਾਂਜੀ ਤੇ ਮੱਖਣ ਬਰਾੜ ਸਾਹਿਬ ਜੀ ਸਲੂਟ ਆ ਬਾਈ ਜੀ ਨੂੰ।
0: ਕੀ ਬਾਤ ਹੈ, ਮੱਖਣ ਬਰਾੜ ਸਾਹਿਬ ਲੈਜੈਂਡ ਬੰਦੇ ਨੇ ਫਿਰ।
3: ਹਾਂਜੀ ਦੇਖੋ ਆਪਣੇ ਟਿਕਟੋਕ ਤੇ ਕਿੰਨਾ ਵਧੀਆ ਕਿਸ ਪਾਉਂਦੇ ਬਾਈ, ਕਿੰਨਾ ਵਧੀਆ।
0: ਹਾਂ ਮੱਖਣ ਬਰਾੜ ਸਾਹਿਬ ਫਿਰ ਦੇਖੋ ਇਹਨਾਂ ਦੀ ਕਲਮ ਬੜੀ ਤਕੜੀ ਹੈ ਨਾ।
3: ਬਹੁਤ ਤਕੜੀ ਹੈ ਬਾਈ ਜੀ, ਬੜੀ ਮੈਂ ਬਹੁਤ ਯਾਦ ਕਰਨਾ ਬਾਈ ਜੀ ਨੂੰ।
0: ਚਲੋ ਬਹੁਤ ਧੰਨਵਾਦ ਜੀ,
3: ਮੈਨੂੰ ਫਤਿਹ ਸਾਂਝੀ ਕਰ ਦਿਓ ਬਾਈ ਜੀ ਨੂੰ।
0: ਜ਼ਰੂਰ ਜ਼ਰੂਰ ਹੋਗੀ ਹੋਗੀ ਸਾਂਝੀ, ਥੈਂਕ ਯੂ ਬਹੁਤ ਸ਼ੁਕਰੀਆ। ਉਹ ਇੱਕ ਯਾਰ 29 ਨਾਲ ਨੰਬਰ ਸੀਗਾ, ਤੁਸੀਂ ਕਾਲ ਕੱਟ ਹੀ ਦਿੱਤੀ, ਦੁਬਾਰਾ ਤੋਂ ਕਰ ਲਿਓ ਜੀ। 1323 ਹੈਲੋ,
3: ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਬਹਿ ਜਾ ਬਹਿ ਜਾ।
1: ਅੱਛਾ ਭਾਜੀ, ਆਪਣੀ ਇੰਡੀਆ ਚ ਤਾਂ ਹਜੇ ਵੀ ਚੱਲਦਾ ਕੋਈ ਪ੍ਰੋਗਰਾਮ ਹੁੰਦਾ ਨਾ, ਫੰਕਸ਼ਨ ਹੁੰਦੇ ਆ, ਤੇ ਰੋਟੀ ਪਾਣੀ ਰਿਸ਼ਤੇਦਾਰ ਵੀ ਲੈ ਕੇ ਜਾਂਦੇ ਆ, ਕੋਈ ਡੱਬਾ ਵੀ
0: ਵੱਖਰੀ ਗੱਲ ਕਰਦੇ ਆ। ਕਿਸ ਦੇ ਘਰੇ ਹੋ ਗਿਆ ਉਹ ਮੰਨ ਲਿਆ, ਬਟ ਲੋਕੀ ਪੈਲਸਾਂ ਚ ਜਾ ਕੇ ਥੋੜਾ ਖਾਣਾ ਘਰੇ ਲੈ ਕੇ ਜਾਂਦੇ ਆ।
1: ਨਹੀਂ, ਸਮਾਨ ਜਿਹੜਾ ਵੱਧ ਜਾਂਦਾ ਭਾਜੀ, ਫਿਰ ਸਿਰ ਦੇ ਥੋੜੇ ਆ, ਉਹ ਏਦਾਂ ਹੁੰਦੇ ਆ, ਫਿਰ ਲੈ ਜਾਂਦੇ ਆ, ਪਵਾ ਕੇ ਲਿਫਾਫੇ ਹੁੰਦੇ ਉਹਨਾਂ ਚ ਪਵਾ ਕੇ ਦੇਸੀ ਦਾ ਕੰਦੇ ਬਣ ਦਿੱਤਾ ਜਾਂਦਾ ਉਹ।
0: ਨਹੀਂ, ਮੈਂ ਤੁਹਾਨੂੰ ਪੁੱਛ ਰਿਹਾ ਵੀ ਚਲੋ ਕਿਸ ਦਾ ਘਰ ਹੋ ਗਿਆ ਉਹ ਮੰਨ ਲਿਆ, ਬਟ ਪੈਲਸਾਂ ਚ ਕੀ ਹੁੰਦਾ?
1: ਪੈਲਸਾਂ ਚ ਵੀ ਜਦੋਂ ਵੱਧ ਜਾਂਦਾ ਨਾ ਸਮਾਨ, ਵੱਧ ਜਾਂਦਾ ਹੈ, ਹਲਵਾਈਆਂ ਦੇ ਹਲਵਾਈ ਆਪ ਕਹਿ ਦਿੰਦੇ ਆ ਵੀ ਆਪਣਾ ਸਮਾਨ ਲੈ ਜਾਓ, ਅਸੀਂ ਘਰ ਨੂੰ ਸਮਾਨ ਵੀ ਜਿਹੜਾ ਵਧਿਆ ਘਟਿਆ ਹੁੰਦਾ ਉਹ ਚੱਕ ਕੇ ਲਿਆਉਂਦੇ ਹਾਂ।
0: ਅੱਛਾ,
1: ਫਿਰ ਲਿਆ ਕੇ ਪਿੰਡ ਦੇ ਦੇ ਦਾ ਸਮਾਨ ਕਈ ਵੇਲੇ ਵੱਧ ਜਾਂਦਾ ਨਾ, ਫਿਰ ਟਰਾਲੀ ਚ ਲਿਆ ਕੇ ਜਿਹੜਾ ਵੱਧ ਜਾਣਾ ਸਮਾਨ ਉਹ ਅਸੀਂ ਫਿਰ ਟਰਾਲੀ ਚ ਜਾ ਕੇ ਲਿਆਣਾ, ਲਿਆ ਕੇ ਪਿੰਡ ਦੇ ਵਿੱਚ ਦੇ ਦੇਣਾ। ਰਿਸ਼ਤੇਦਾਰ ਨੇ ਕਿਸੇ ਨੇ ਲਿਆ ਕੇ ਜਾਣਾ ਤਾਂ ਲੈ ਜਾਣਾ ਹੈ।
0: ਸੋ ਤੁਹਾਨੂੰ ਚੀਜ਼ ਕੋਈ ਬੁਰੀ ਨਹੀਂ ਲੱਗਦੀ?
1: ਨਹੀਂ, ਬੁਰੀ ਨਹੀਂ ਲੱਗਦੀ ਬਾਈ, ਕੋਈ ਖਾਸ ਗੱਲ ਨਹੀਂ ਹੈ।
0: ਚਲੋ ਠੀਕ ਹੈ, ਦੇਖਦੇ ਆ ਬਾਕੀ ਕੀ ਕਹਿੰਦੇ ਆ ਭਾਜੀ। ਹੁਣੇ ਕਹਿੰਦੇ ਕਿ ਹੁਣ ਦੇਖੋ, ਮੈਨੂੰ ਜ਼ਿਆਦਾਤਰ ਲੋਕ ਕਹਿੰਦੇ ਨਾ ਵੀ ਯਾਰ ਇੱਥੇ ਇਹ ਤਾਂ ਇਹ ਗੱਲ ਤਾਂ ਲੋਕ ਇੰਡੀਆ 'ਚ ਵੀ ਨਹੀਂ ਕਰਦੇ। ਵੀਰ ਹੁਣੇ ਕਹਿੰਦੇ ਯਾਰ ਇੰਡੀਆ 'ਚ ਵੀ ਬਥੇਰਾ ਹੁੰਦਾ ਪੈਲਸਾਂ 'ਚ ਲੋਕ ਖਾਣਾ ਘਰੇ ਲੈ ਜਾਂਦੇ ਆ। ਆਈ ਡੋਂਟ ਥਿੰਕ ਸੋ ਯਾਰ, ਕਿਸ ਦਾ ਘਰ ਹੋ ਗਿਆ ਮੰਨ ਲਿਆ। 2149 ਹੈਲੋ,
4: ਮੇਰਾ ਫੋਨ ਕੱਟਿਆ, ਸੌਰੀ।
0: ਕੋਈ ਗੱਲ ਨਹੀਂ ਵੀਰੇ,
4: ਮੈਨੂੰ ਇਹ ਲੱਗਦਾ ਭਾਜੀ ਵੀ ਪਰਸਪੈਕਟਿਵ ਦੀ ਗੱਲ ਆ ਨਾ, ਕਿੱਡੀ ਕੀ ਗੱਲ ਹੈ ਜਿਹਨੂੰ ਆਪਾਂ ਜੱਜ ਕਰਨ ਲੱਗ ਜਾਂਦੇ ਆ। ਅਗਲਾ ਆਪਣਾ ਦੀ ਕਲੋਜ਼ ਰਿਸ਼ਤੇਦਾਰ ਹੋਵੇ, ਉਹਦੇ ਘਰੇ ਕੋਈ ਬਿਮਾਰ, ਉਹਦੀ ਵਾਈਫ, ਉਹਦੀ ਮਦਰ, ਉਹਦੇ ਫਾਦਰ ਕੋਈ ਬਿਮਾਰ ਬੈਠੇ ਹੋਣ, ਉਹਨਾਂ ਨੇ ਰਿਸ਼ਤੇਦਾਰਾਂ ਨੇ ਕਿਹਾ ਹੋਵੇ ਤੁਸੀਂ ਲੈ ਆਓ, ਉਹ ਕੁਦਰਤੀ ਚਲੋ ਸਾਹਮਣੇ ਲੈ ਆਇਆ ਹੋਵੇ ਡੱਬਾ, ਲੋਕਾਂ ਨੇ ਦੇਖ ਲਿਆ ਹੋਵੇ, ਕੀ ਪਤਾ ਉਹਦੀ ਇੰਟੈਂਸ਼ਨ ਹੋ ਵੀ ਨਾ ਵੀ ਉਹਨੇ ਬੈਕ ਡੋਰ ਤੇ ਜਾਣਾ ਹੋਵੇ, ਰਾਈਟ? ਤੇ ਲੋਕ ਵਿਹਲੇ ਇਹੋ ਜਿਹੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਆ, ਪਰਸਪੈਕਟਿਵ ਨੂੰ, ਵੀ ਲੋਕ ਆ ਨਾ ਕਰਨ ਫੇਕ ਸਟੈਂਡਰਡਸ ਆ। ਪਰ ਜਿਹੜੇ ਵੱਡੀਆਂ ਚੀਜ਼ਾਂ ਨੇ, ਕਿਸੇ ਦਾ ਜਵਾਕ ਨਸ਼ੇ ਕਰ ਰਿਹਾ ਜਾਂ ਕਿਸੇ ਦੇ ਬਾਏ ਲਾਜ਼ ਗਲਤ ਨੇ ਸਿਟੀ ਚ, ਉਹ ਚੀਜ਼ਾਂ ਕੰਟਰੋਲ ਨਹੀਂ ਹੁੰਦੀਆਂ ਲੋਕਾਂ ਤੋਂ। ਜੇ ਕਿਤੇ ਕਿਸੇ ਵਿਚਾਰੇ ਨੇ ਕੋਈ ਚੀਜ਼ ਉਰੇ ਪਰੇ ਵਿਦਾਊਟ ਐਨੀ ਇੰਟੈਂਸ਼ਨ ਕੁਛ ਕਰਤੀ, ਉਹਨੂੰ ਚੱਕ ਕੇ ਉਹਨੂੰ ਇੰਨਾ ਹਿਊਮੀਲੇਟ ਕਰਦੇ ਆ, ਉਹਨੂੰ ਇੰਨਾ ਫੀਲ ਕਰਾਉਂਦੇ ਆ ਵੀ ਤੂੰ ਕੱਲ ਤੋਂ ਨਾ ਐ ਕਰ ਲਈ, ਹਨਾ? ਉਹ ਬੈਕ ਸਟੋਰੀ ਨੀ ਜਾਣਦੇ ਲੋਕ, ਫੇਕ ਸਟੈਂਡਰਡ ਆ ਭਾਜੀ ਲੋਕਾਂ ਚ। ਹੋਰ ਕੁਛ ਨੀ, ਲਾਈਫ ਇੰਜੋਏ ਕਰੋ। ਜੇ ਰੋਟੀ ਲੈ ਵੀ ਗਿਆ ਅਗਲਾ, ਅਗਲੇ ਨੇ ਰੋਟੀ ਵੇਚੀ ਥੋੜੀ ਹੋਣੀ, ਕਿਤੇ ਖਾਧੀ ਹੋਣੀ, ਉਂਜ ਵੀ ਇੰਨੇ ਇੰਨੇ ਕੁਆਂਟਲ ਪਤਾ ਨੀ ਰੋਟੀ ਕਿਤੇ ਲੋਕਾਂ ਨੇ ਉੱਥੇ ਗਾਰਬੇਜ ਕਰਨੀ ਸੀ, ਹਨਾ? ਪਲੇਟ ਲੋਕ ਭਰ ਲੈਂਦੇ ਆ, ਖਾਧੀ ਜਾਂਦੀ ਨੀ, ਉਹਨਾਂ ਤੋਂ ਜੱਜ ਉਹ ਚੀਜ਼ ਨੀ ਹੁੰਦੀ। ਸੋ ਇਟਸ ਓਕੇ ਭਾਜੀ, ਆਈ ਥਿੰਕ ਵਰਲਡ ਇਜ਼ ਫੁੱਲ ਆਫ ਅਸ, ਯੂ ਜਸਟ ਹੈਵ ਟੂ ਇੰਜੋਏ ਇਟ।
0: ਨਹੀਂ, ਚਲੋ ਠੀਕ ਹੈ, ਗੁੱਡ ਗੁੱਡ ਪਰਸਪੈਕਟਿਵ ਯਾਰ, ਕਿ ਐਵੇਂ ਨਿੱਕੀ ਗੱਲ ਦੇ ਮਗਰ ਨਾ ਪਿਆ ਕਰੋ। ਹੁਣ ਦੁਨੀਆ ਤੇ ਲੋਕ ਹੋਰ ਵੱਡੇ ਵੱਡੇ ਕ੍ਰਾਈਮਸ ਕਰ ਰਹੇ ਆ, ਥੋੜੇ ਉਹਨਾਂ ਤੇ ਨਿਗਾਹ ਮਾਰਿਆ ਕਰੋ। ਹਾਂਜੀ, ਚਲੋ ਠੀਕ ਹੈ। ਨਹੀਂ, ਮੇਕ ਸੈਂਸ ਹੈਗੀ ਵੀਰੇ, ਵੀ ਏਡੀ ਕਿਹੜੀ ਗੱਲ ਹੋਗੀ, ਉਹਨੇ ਕਿਹੜਾ ਕਹਿੰਦੇ ਹੁੰਦੇ ਆ ਕਿ ਬਾਲਟੀਆਂ ਤੇ ਬਾਲਟੀਆਂ ਭਰ ਕੇ ਜਾ ਕੇ ਕਿਤੇ ਖਾਣਾ ਵੇਚਿਆ, ਘਰੇ ਲੈ ਗਿਆ, ਖਾ ਲਿਆ ਹੋਊਗਾ, ਕਿਸੇ ਨੂੰ ਖਵਾ ਤਾਂ ਹੋਊਗਾ, ਤੇ ਵਟਸ ਦਾ ਬਿਗ ਡੀਲ? ਚਲੋ, ਨੰਬਰ ਹੈ ਆਪਣਾ 9056733337। ਯਾਦ ਰੱਖੋ, ਤੁਸੀਂ ਇੰਡੀਅਨ ਫਰੂਟਲੈਂਡ ਨੂੰ ਗਰੋਸਰੀ ਕਰਨਾ ਤਾਂ ਇੰਡੀਅਨ ਫਰੂਟਲੈਂਡ ਤੇ ਇੱਕ ਤਾਂ ਬਹੁਤ ਹੀ ਜ਼ਬਰਦਸਤ ਡੀਲਾਂ ਲੱਗਦੀਆਂ ਹਮੇਸ਼ਾ। ਟੋਟਲ ਇਹਨਾਂ ਦੀਆਂ 7 ਲੋਕੇਸ਼ਨਾਂ ਨੇ। ਇੰਡੀਅਨ ਫਰੂਟਲੈਂਡ ਤੇ ਪਹੁੰਚੋ, ਤੇ ਨੇੜਲੀ ਲੋਕੇਸ਼ਨ ਗੂਗਲ ਕਰ ਲਓ, ਸਾਰੇ ਕਿਤੇ ਨੇ, ਕੁਈਨ ਚਿੰਕਿਊਜ਼ੀ, ਬਵੇਟ ਚਿੰਕਿਊਜ਼ੀ, ਮੇਫੀਲਡ ਕ੍ਰੈਡਿਟ ਵਿਊ, ਇੱਧਰ ਆਪਣੇ ਮਕਵੀਨ ਐਂਡ ਕੈਸਲਮੋਰ, ਸੈਂਡਲਵੁੱਡ, ਹਰਨਟੇਰੀਓ, ਗੁਆਲਫ, ਕੇਮਬ੍ਰਿਜ। ਸੋ ਇੰਡੀਅਨ ਫਰੂਟ ਲੈਂਡ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ, ਜਾਂ ਸੰਪਰਕ ਕੀ ਕਰਨਾ, ਗਰੋਸਰੀ ਵੀ ਹੈ, ਜਾਓ ਤੇ ਲੈ ਆਓ। 1159 ਹੈਲੋ।
5: ਹਾਂਜੀ, ਨਮਸਕਾਰ ਲਵੀ ਭਾਅ ਜੀ।
0: ਨਮਸਕਾਰ ਜੀ, ਕੀ ਹਾਲ?
5: ਬਸ ਠੀਕ ਆ ਸਰ। ਪਤਾ ਕੀ ਆ, ਜਿੱਦਾਂ ਪੈਲਸਾਂ ਚ ਇੱਦਾਂ ਹੁੰਦਾ, ਜਿਹਦਾ ਪਲੇਟ ਸਿਸਟਮ ਹੈ ਫੇਰ ਤਾਂ ਨਹੀਂ ਤੁਸੀਂ ਲੈ ਸਕਦੇ। ਜੇ ਤੁਸੀਂ ਆਪਣੇ ਪੈਸੇ ਦੇ ਕੇ, ਹੁਣ ਪੈਲਸ ਤੁਸੀਂ ਬੁੱਕ ਕਰ ਲਿਆ, ਪੈਲਸ ਵਾਲੇ ਆਪਣੇ ਡੈਕੋਰੇਸ਼ਨ ਦੇ ਪੈਸੇ ਲੈ ਲਏ, ਤੁਸੀਂ ਆਪਣਾ ਹਲਵਾਈ ਲਾ ਕੇ ਤੁਸੀਂ ਕੁੱਕ ਕਰਵਾਇਆ ਫੂਡ, ਉਹ ਬੱਚੇ ਉਹ ਤੁਹਾਨੂੰ ਹੈਂਡ ਓਵਰ ਕਰ ਦਿੰਦੇ ਆ ਐਂਡ ਚ। ਇਹ ਚੀਜ਼ ਹੈ।
0: ਸੋ ਨਹੀਂ, ਹੁਣ ਇੱਥੇ ਜੇ ਕੋਈ ਬੈਂਕੁਇਟ ਹਾਲ ਹੈ ਮੈਂ ਬੈਂਕਵਟ ਹਾਲ ਚ ਕੇਟਰਿੰਗ ਆਪਦੀ ਖੁਦ ਹੀ ਕਰਾਈ ਹੈ, ਪਰ ਉਹ ਹੁਣ ਮੈਨੂੰ ਤਾਂ ਨੀ ਦਿੰਦੇ ਖਾਣਾ, ਉਹ ਤਾਂ ਆਪ ਲੈ ਜਾਂਦੇ ਆ ਤੇ ਪਤਾ ਨੀ ਫਿਰ ਉਹਦੇ ਨਾਲ ਕੀ ਬਣਦਾ।
6: ਆਪ ਲੈ ਜਾਂਦੇ ਉਹ ਨੀ, ਉਹ ਨੀ ਇੱਥੇ ਨੀ ਦਿੰਦੇ ਹੈਗੇ।
0: ਹਾਂ ਉੱਥੇ
6: ਜਿਹੜਾ ਪਲੇਟ ਸਿਸਟਮ ਨਾ ਹੈ ਉੱਥੇ ਉੱਥੇ ਬਸ ਉਨੀ ਤੁਹਾਨੂੰ ਉਹਨੇ ਦੇਣੀ ਹੈ।
0: ਅੱਛਾ ਉੱਥੇ ਜਿਹੜਾ ਹਲਵਾਈ ਉਹਨੇ ਸਾਰਾ ਸਮਾਨ ਪੈਕ ਕਰਕੇ ਤੁਹਾਨੂੰ ਦੇ ਦੇਣਾ ਵੀ ਇਹ ਵਾਧੂ ਦਾ ਬਚਿਆ
6: ਬਚਿਆ? ਹਾਂਜੀ ਤੁਸੀਂ ਉਹਨਾਂ ਨੇ ਤੁਹਾਨੂੰ ਪੁੱਛਣਾ ਕਿੰਨਾ ਬੰਦਾ ਜੀ, 300 ਬੰਦੇ ਤੁਸੀਂ ਕੋਹ ਕਰਵਾਈ ਹੈ ਤੇ ਉਹਨੇ ਸਮਾਨ ਲਿਖਾ ਦੇਣਾ ਤੁਹਾਨੂੰ ਆਹ ਆਹ ਸਮਾਨ ਲੱਗਣਾ, ਜਿਹੜਾ ਬਚੂਗਾ ਹਲਵਾਈਆਂ ਨੇ ਵੀ ਲੈ ਜਾਣਾ, ਉਹਨਾਂ ਨੇ ਜਿਹੜੇ ਵਰਕਰ ਲੱਗੇ ਕੋਈ ਰੋਟੀ ਬਣਾਉਣ ਵਾਲੀ ਲੱਗੀ ਹੈ ਕੋਈ ਹੋਰ ਲੱਗਾ ਵੇਟਰ ਲੱਗੇ ਉਹਨਾਂ ਨੇ ਵੀ ਲੈ ਜਾਣਾ, ਜਿਹੜਾ ਬਚ ਗਿਆ ਉਹ ਤੁਹਾਨੂੰ ਉਹਨਾਂ ਨੇ ਹੈਂਡ ਓਵਰ ਕਰਨਾ ਜੀ। ਦੁਪਹਿਰ ਦਾ ਫੰਕਸ਼ਨ ਰਾਤ ਨੂੰ ਤੁਸੀਂ ਸ਼ੁਰੂ ਕਰ ਲਓ।
0: ਚਲੋ ਵਧੀਆ, ਇੱਥੇ ਵੀ ਐਂ ਕਰ ਦੇਣ ਵਧੀਆ, ਆਪਾਂ ਜੇ ਪੈਸਾ ਦਿੱਤਾ ਖਾਣੇ ਦਾ ਨਾਲੇ ਜਿਹਨੂੰ ਮਰਜ਼ੀ ਦੇਈਏ ਆਪਾਂ।
6: ਹੁਣ ਸੈਕਿੰਡ ਜਿੱਦਾਂ ਸਾਡੇ ਹਿਮਾਚਲ ਚ ਹੈ, ਹਿਮਾਚਲ ਚ ਜਿੱਦਾਂ ਮੰਨ ਲਓ ਕਿਸੇ ਸ਼ਾਦੀ ਹੋਈ ਧਾਮ ਕਹਿ ਦਿੰਦੇ ਆ, ਤੁਸੀਂ ਤੁਹਾਨੂੰ ਬੁਲਾਇਆ ਤੁਸੀਂ ਸਾਰੇ ਜਣੇ ਆਏ ਆ, ਤੁਸੀਂ ਉੱਥੇ ਖਾਧੀ ਹੈ ਪੱਤਾ ਰੋਟੀ ਤਾਂ ਤੁਹਾਨੂੰ ਪੈਕ ਕਰਕੇ ਦੇਣੀ ਦੇਣੀ ਹੈ
0: ਆਪਣੇ। ਵੈਸੇ ਇੱਥੇ ਵੇਸਟੇਜ ਬੜੀ ਹੁੰਦੀ ਹੈ, ਹੁਣ 1000 ਬੰਦੇ ਦਾ ਖਾਣਾ ਬਟ 1000 ਤਾਂ ਬੰਦਾ ਨਹੀਂ ਖਾਂਦਾ, ਬਚਿਆ ਬਹੁਤ ਰਹਿੰਦਾ। ਤੇ ਚਲੋ ਜਿਹੜੇ ਸਾਡੇ ਹੈਗੇ ਆ ਬੰਦੇ ਇਸ ਇੰਡਸਟਰੀ ਚ ਉਹਨਾਂ ਨੂੰ ਪਤਾ ਕਿ ਉਹ ਖਾਣਾ ਫਿਰ ਗਾਹਾਂ ਯੂਜ਼ ਹੁੰਦਾ ਕੀ ਬਣਦਾ ਕੀ ਨਹੀਂ। ਇੱਕ ਮੈਂ ਤੁਹਾਨੂੰ ਮੈਸੇਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲਾ ਦਾ ਦੇਣਾ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਿਲਟਨ ਦੇ ਵਿੱਚ ਨੇ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਪੈਂਦਾ। ਤੁਸੀਂ ਜਾਓ, ਵਧੀਆ ਆਪਣੇ ਮਨਪਸੰਦ ਦੇ ਟਾਇਰ ਪਵਾਓ, ਰਿਪੇਅਰ ਕਰਵਾਓ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, 10874 ਸਟੀਲਸ ਐਵਨਿਊ ਈਸਟ, ਤੁਸੀਂ ਯਾਦ ਰੱਖੋ। ਸਾਡੇ ਨਾਲ ਆਲ ਕਾਇੰਡ ਇੰਸ਼ੋਰੈਂਸ ਤੋਂ ਜੁੜ ਚੁੱਕੇ ਨੇ ਵਨ ਐਂਡ ਓਨਲੀ ਸਿਮਰਨ ਸੈਣੀ ਜੀ। ਸਿਮਰਨ ਦਾ ਨੰਬਰ ਹੈ 416-994-72-72। ਇੰਸ਼ੋਰੈਂਸ ਦੀ ਪਲੈਨਿੰਗ ਜਿਹੜੇ ਬੰਦੇ ਨੇ ਨਹੀਂ ਕਰਾਈ, ਤੁਸੀਂ ਆਪਣੇ ਪਰਿਵਾਰ ਨੂੰ ਹੀ ਡੈਮੇਜ ਕਰ ਰਹੇ ਹੋ। ਯੂ ਨੈਵਰ ਨੋ, ਹਮੇਸ਼ਾ ਤੁਹਾਨੂੰ ਇਹੀ ਕਹੀਦਾ ਕਿ ਕੱਲ੍ਹ ਦਾ ਨਹੀਂ ਪਤਾ, ਅਗਲੇ ਮਿੰਟ ਦਾ ਨਹੀਂ ਪਤਾ ਯਾਰ, ਅਗਲੇ ਆਪਾਂ ਨੂੰ ਇਹ ਨਹੀਂ ਪਤਾ ਕਿ ਸਵੇਰੇ ਉੱਠਣਾ ਜਾਂ ਗਿਆ ਨਹੀਂ। ਐਟਲੀਸਟ ਆਪਣੇ ਫੈਮਿਲੀ ਨੂੰ ਪ੍ਰੋਟੈਕਟ ਤਾਂ ਕਰ ਲਓ, ਥੋੜ੍ਹੀ ਬਹੁਤੀ ਕੋਈ ਨਿੱਕੀ ਮੋਟੀ ਪੋਲਿਸੀ ਤਾਂ ਤੁਸੀਂ ਲੈ ਕੇ ਰੱਖੋ ਤਾਂ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਨਾ ਹੋਵੇ। ਇਮੈਜਿਨ ਕਰੋ ਕੋਈ ਪਰਿਵਾਰ ਦਾ ਜੀ ਤੁਰ ਜਾਂਦਾ ਜਿਹੜਾ ਮੇਨ ਅਰਨਰ ਹੈ, ਅਤੇ ਪਰਿਵਾਰ ਦਾ ਬਾਅਦ 'ਚੋਂ ਕੀ ਬਣੇਗਾ। ਸੋ ਸਿਮਰਨ ਨੂੰ ਯਾਦ ਰੱਖੋ, ਮਿਲੋ, ਚਾਹੇ ਤੁਸੀਂ ਯੂ ਨੋ ਇੱਕ ਛੋਟੇ ਅਮਾਊਂਟ ਤੋਂ ਸ਼ੁਰੂ ਕਰਨਾ, ਨੋ ਪ੍ਰੋਬਲਮ, ਬੜੇ ਪੈਕੇਜਿਸ ਨੇ ਜਾਂ ਬੜੀਆਂ ਤੁਹਾਡੇ ਲਈ ਆਪਸ਼ਨਸ ਨੇ। ਨੰਬਰ ਹੈ 416-994-94-72-72। ਸਿਮਰਨ ਵੈਲਕਮ, ਕੀ ਹਾਲ?
7: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: ਜੀ ਵੈਰੀ ਗੁੱਡ ਈਵਨਿੰਗ ਸਿਮਰਨ, ਐਂਡ ਅੱਜ ਕੀ ਜਾਣਕਾਰੀ ਆਪਾਂ ਦੇ ਰਹੇ ਹਾਂ ਫਿਰ?
7: ਬਿਲਕੁਲ ਨਵੀ, ਜਿਸ ਤਰ੍ਹਾਂ ਤੁਸੀਂ ਗੱਲ ਕਰ ਹੀ ਰਹੇ ਸੀ ਕਿ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਇੰਸ਼ੋਰੈਂਸ ਦੀ ਅਜੇ ਇੰਨੀ ਜ਼ਰੂਰਤ ਨਹੀਂ ਹੈਗੀ, ਅਸੀਂ ਇਗਨੋਰ ਕਰੀ ਜਾਂਦੇ ਹੈਗੇ ਹਾਂ ਕਿ ਚਲੋ ਕੋਈ ਨਾ, ਥੋੜਾ ਠਹਿਰ ਕੇ ਕਰਵਾ ਲੈਂਦੇ ਹੈਗੇ ਹਾਂ। ਜਾਂ ਕਈ ਵਾਰੀ ਮੈਨੂੰ ਇਸ ਤਰ੍ਹਾਂ ਦੇ ਵੀ ਕਲਾਇੰਟ ਮਿਲਦੇ ਨੇ ਜਿਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਆਪਾਂ ਨੂੰ ਇੰਸ਼ੋਰੈਂਸ ਵਿੱਚ ਪੈਸੇ ਤੇ ਪਾ ਦਈਏ, ਬਟ ਆਪਾਂ ਨੂੰ ਐਟ ਦ ਐਂਡ ਮਿਲਣਾ ਕੀ ਹੈ, ਸਾਡੇ ਤੇ ਪੈਸੇ ਖਰਾਬ ਹੋ ਗਏ, ਅਸੀਂ ਤੇ ਜਿਹੜਾ ਮੰਥਲੀ $5,000 ਦਿੱਤਾ ਸੀ ਉਹ ਤੇ ਖਰਾਬ ਹੋ ਗਿਆ, ਸਾਨੂੰ ਤੇ ਉਹ ਰਿਟਰਨ ਚਾਹੀਦੀ ਹੈਗੀ ਹੈ। ਬਟ ਰਿਟਰਨ ਲੈਣ ਦੇ ਲਈ ਆਪਾਂ ਨੂੰ ਡੈਫੀਨੇਟਲੀ ਜਿਹੜਾ ਹੈਗਾ ਇੰਸ਼ੋਰੈਂਸ ਦੇ ਵਿੱਚ ਪੈਸੇ ਵੀ ਜ਼ਿਆਦਾ ਪਾਉਣੇ ਪੈਣੇ ਆ। ਸੋ ਮੈਂ ਇੱਥੇ ਆਪਣੇ ਲਿਸਨਰਸ ਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਜਿੱਥੇ ਪੈਸੇ ਜ਼ਿਆਦਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਔਰ ਸਿਰਫ ਆਪਣਾ ਜਿਹੜਾ